0: 1530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597.
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
4: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ. ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ. ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ. IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ. PUNJABILEHRAN, ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ.
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ. ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ. ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ. 905-789

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: Get ready! GTA

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Tech Spirit. Hajde tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 4376519984

ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਮਿੱਠੀ ਮਿੱਠੀ ਸ਼ਾਮ ਨੂੰ। ਸ਼ਾਮ ਦੇ ਵਿੱਚ ਫਿਰ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਹੈ ਯਾਰ, ਐਂਡ ਅੱਜ ਦਿਨ ਬੜਾ ਖੂਬਸੂਰਤ ਹੈ। ਹੈਪੀ ਹੈਪੀ ਫਰਾਈਡੇ। ਸ਼ਾਮ ਤੁਹਾਡੇ ਨਾਮ ਤੇ ਇੰਜੋਏ ਕਰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਗਰਮਾ ਗਰਮ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਹਰ ਰੋਜ਼ ਦੇ ਵਾਂਗ। ਗੁੱਸਾ ਨਾ ਕਰੀ ਨੀ ਤੈਨੂੰ, ਪਿੱਛੋਂ ਆਵਾਜ਼ ਮਾਰੀ ਹੈ, ਵਾਹ।

0: ਸੋ ਪ੍ਰੋਗਰਾਮ ਚ ਗੱਲਾਂ ਬਾਤਾਂ ਤੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਸਾਡਾ ਅੱਜ ਗ੍ਰੈਂਡ ਹੋਮ ਫਰਨੀਚਰ 6885 ਟੌਮਕਨ ਰੋਡ ਤੇ ਹੋਣ ਜਾ ਰਿਹਾ, ਯਾਨੀ ਕਿ ਸ਼ੁਰੂ ਹੋ ਚੁੱਕਿਆ ਤੇ ਅੱਜ ਐਨਵਰਸਰੀ ਸੇਲ ਦੇ ਮੌਕੇ ਤੇ ਤੁਹਾਨੂੰ ਵਧੀਆ ਟੌਪ ਦੀਆਂ ਜ਼ਬਰਦਸਤ ਕੁਝ ਕੁ ਡੀਲਾਂ ਦਵਾਉਣੇ ਆ। ਮੌਸਮ ਖੂਬਸੂਰਤ ਹੈ ਬਟ ਅੰਦਰ ਰਹੋ, ਬਾਹਰ ਏਅਰ ਕੁਆਲਿਟੀ ਹਜੇ ਵੀ ਬੜੀ ਖਤਰਨਾਕ ਹੈ, ਸੋ ਨਹੀਂ ਬਾਹਰ ਨਿਕਲਣ ਦੀ ਲੋੜ, ਬਿਲਕੁਲ ਮਤਲਬ ਹੀ ਨਹੀਂ ਕਿ ਤੁਸੀਂ ਬਾਹਰ ਨਿਕਲੋ। ਜਦੋਂ ਯਾਰ ਇੰਨੀ ਸਖਤਾਈ ਨਾਲ ਕਿਹਾ ਜਾ ਰਿਹਾ ਹੈਵੀ ਸਮੋਕ ਕੰਡੀਸ਼ਨਸ, ਸਾਰਿਆਂ ਦੀ ਸਿਹਤ ਐਟ ਰਿਸਕ ਹੈ। ਸੋ ਖਾਸ ਤੌਰ ਤੇ ਤੁਹਾਡੀ 65+ ਏਜ ਹੈ, ਕੋਈ ਪ੍ਰੈਗਨੈਂਟ ਹੈ, ਬੱਚੇ ਨੇ, ਪਲੀਜ਼ ਅੰਦਰ ਰਹੋ ਯਾਰ, ਬਾਹਰ ਜਾਣ ਦੀ ਲੋੜ ਹੀ ਨਹੀਂ। ਅੰਦਰ ਘਰਾਂ 'ਚ ਦਫ਼ਤਰਾਂ 'ਚ ਏਸੀ ਹੈਗੇ ਆ ਅਤੇ ਆਪਣਾ ਖਿਆਲ ਰੱਖੋ, ਜਸਟ ਬੀ ਕੇਅਰਫੁਲ। ਐਂਡ ਕਈ ਵਾਰ ਹੁੰਦਾ ਨਾ ਕੋਈ ਨਾ ਬਾਹਰ ਨਿਕਲ ਜਾਂਦੇ ਆ, ਫਿਰ ਕੀ ਹੈ, ਐਡਾ ਕੀ ਹੋਣ ਲੱਗਿਆ, ਬਟ ਜਦੋਂ ਹੁੰਦਾ ਉਹਨੇ ਕਿਹੜਾ ਕਿਸੇ ਨੂੰ ਪੁੱਛਣਾ ਕਿ ਨਹੀਂ। ਸੋ ਸੇਫ ਸਾਈਡ ਆਪਣੇ ਆਪ ਹੀ ਰੱਖਣੀ ਪੈਂਦੀ ਹੈ। ਪ੍ਰੋਗਰਾਮ ਪੰਜਾਬੀ ਨਾਲ, ਹੈਪੀ ਫਰਾਈਡੇ ਅਤੇ ਅੱਜ ਫੰਕਸ਼ਨ ਬੜੇ ਹੋਣੇ ਆ ਤੁਹਾਨੂੰ ਸਾਰਿਆਂ ਨੂੰ, ਵਿਆਹ ਦੀਆਂ ਪਾਰਟੀਆਂ, ਬਰਥਡੇ ਪਾਰਟੀਆਂ, ਚਲੋ ਜੀ ਬਾਹਰ ਚੱਲੀਏ, ਚਲੋ ਜੀ ਘੁੰਮਣ ਫਿਰਨ ਚੱਲੀਏ, ਚਲੋ ਜੀ ਰੈਸਟੋਰੈਂਟ 'ਤੇ ਚੱਲੀਏ, ਚਲੋ ਜੀ ਬਾਹਰ 'ਚ ਜਾ ਕੇ ਇੰਜੋਏ ਕਰਦੇ ਹਾਂ ਅਤੇ ਇੱਕ ਅੱਧੀ ਡਰਿੰਕ ਲਾਉਂਦੇ ਹਾਂ। ਸੋ ਬਾਹਰ ਦੇਖੋ, ਇੱਕ ਲੰਬੇ ਵਰਕ ਵੀਕ ਤੋਂ ਬਾਅਦ ਨਾ ਬਾਹਰ 'ਤੇ ਜਾਣਾ ਵੀ ਆਪਣਾ ਹੀ ਇੱਕ ਸਵਾਦ ਹੈ। ਬੰਦਾ ਵਧੀਆ ਯਾਰ ਯਾਰਾਂ ਦੋਸਤਾਂ ਨਾਲ ਜਾਂਦਾ, ਗੱਲਾਂ ਬਾਤਾਂ ਮਾਰਦੇ ਹੋ, ਪਤਾ ਕੀ ਹੈ, ਟੈਨਸ਼ਨਾਂ ਬਹੁਤ ਨੇ ਅਤੇ ਟੈਨਸ਼ਨ ਉਦੋਂ ਦੂਰ ਹੁੰਦੀ ਹੈ ਜਦੋਂ ਯਾਰ ਮਿੱਤਰ ਤੁਹਾਡੇ ਨਾਲ ਬੈਠੇ ਹੋਣ ਅਤੇ ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ ਗੱਲਾਂ ਬਾਤਾਂ, ਕੁਝ ਕਹਿੰਦੇ ਹੁੰਦੇ ਨਾ ਕਿ ਆਪਣੇ ਦੁੱਖ ਸੁੱਖ ਸਾਂਝੇ ਕਰੋ। ਸੋ ਦੁੱਖ ਵੰਡਣ ਵਾਲੀ ਘੱਟਦੇ ਨੇ। ਸੋ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਹੋਣਗੀਆਂ ਅਤੇ 905-673-3337। ਕੀ ਅੱਜ ਸੁਣਨ ਦੇ ਮੂਡ 'ਚੋਂ ਤੁਹਾਨੂੰ ਕੁਝ ਇੱਕ ਨਵਾਂ ਸੁਣਾਈਏ, ਕੁਝ ਇੱਕ ਪੁਰਾਣੇ ਗੀਤ ਸੰਗੀਤ ਵੀ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ। ਤੁਸੀਂ ਦੱਸ ਦਿਆ ਕਰੋ, ਨਵੀਂ ਆਹ ਸੁਣਾ ਦਿਓ, ਉਹ ਸੁਣਾ ਦਿਓ, ਜਿਵੇਂ ਕਹੋਗੇ ਉਵੇਂ ਕਰਾਂਗੇ। ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਈਗਲ ਟਰੱਕ ਟਾਇਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ। ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਬਹੁਤ ਹੀ ਵੱਡੀਆਂ ਡੀਲਾਂ ਨੇ, ਸੇਲਾਂ ਨੇ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰੋ, 6472346293, 10874 Steels Avenue East, James Snow Parkway and Steels the corner, Eagle Truck Milton de vich 401 to uttar ansar, 6472346293. 1404, hello ji,
1: hello Navi ji, kidda theek hai,
0: bahut vadiya ji, balle balle ki banda,
1: bas theek hai sir, ek number chahida siga 5 rupaye wala na,
0: 647,
1: haan ji,
0: 622,
1: yes,
0: 3203,
1: thank you sir,
0: theek hai sir, hor koi number,
1: bas ehi ji, thank you, bahut meherbani,
0: koi gal nahi, koi bhi number chahida, koi bhi reference chahidi hai, sanu puch le karo, hazir hai, theek hai,
1: thank you,
0: no problem. So bilkul appliance repair layi Pradeep ji nu phone karo, appliance repair 6476222303, 6476223203, ਸਾਡੇ ਨਾਲ ਸਰਵ ਜੀ ਜੁੜ ਚੁੱਕੇ ਨੇ। ਚੱਲਦੇ ਆ ਲਾਈਵ ਆਨ ਲੋਕੇਸ਼ਨ, ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਮਨਾਈ ਜਾ ਰਹੀ ਹੈ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 6885 ਟੌਮਕਨ ਰੋਡ, ਡੇਰੀ ਟੌਮਕਨ ਦੇ ਬਿਲਕੁਲ ਕੋਰਨਰ ਤੇ। ਤੇ ਸਰਵ ਜੀ ਵੈਲਕਮ ਸਰ
2: ਜੀ। ਭਾਈ ਜੀ ਬਹੁਤ ਸ਼ੁਕਰੀਆ, ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲਾਈਵ ਆਨ ਲੋਕੇਸ਼ਨ ਆਪਾਂ ਕਰ ਰਹੇ ਹਾਂ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਪਹਿਲੀ ਐਨੀਵਰਸਰੀ, ਤੇ ਬਾਈ ਜੀ ਐਡਾ ਕੁ ਸ਼ਾਨਦਾਰ ਰਿਸਪੋਂਸ ਕਮਿਊਨਿਟੀ ਦਾ ਮਿਲ ਰਿਹਾ ਤੇ ਮੈਂ ਦੇਖ ਕੇ ਮੈਂ ਪਹੁੰਚਿਆ ਇੱਥੇ, ਮੈਨੂੰ ਹੋਰ ਵੀ ਬੜਾ ਨਵਾਂ ਸਮਾਨ ਦਿਸਿਆ। ਮੈਂ ਕਿਹਾ ਬਾਈ ਸੁੱਖ ਬਾਈ ਇਹ ਚੱਕਰ ਕੀ ਹੈ, ਕਹਿੰਦੇ ਕਮਿਊਨਿਟੀ ਦਾ ਪਿਆਰ ਹੀ ਹੈ ਨਾ, ਆਪਾਂ ਹਰ ਇੱਕ ਲੇਟੈਸਟ ਤੋਂ ਲੇਟੈਸਟ ਚੀਜ਼ ਰੱਖੀ ਹੋਈ ਹੈ, ਮਾਡਰਨ ਡਿਜ਼ਾਇਨ ਕਹਿ ਲਓ ਤੁਸੀਂ, ਸੋਫੇ ਲੈਣੇ ਆ, ਬੈੱਡ ਲੈਣੇ ਆ, ਤੁਸੀਂ ਇੱਕ ਵਾਰ ਆ ਕੇ ਪਹੁੰਚ ਕੇ ਦੇਖੋ ਸਹੀ ਇੱਥੇ ਵੀ ਕੀ ਧੁੰਮਾਂ ਪੈ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੇ। ਤੇ ਪਹਿਲਾਂ ਤਾਂ ਸੁੱਖ ਬਾਈ ਵੈਲਕਮ,
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ, ਬਿਲਕੁਲ ਪਰਿਵਾਰਾਂ ਦਾ ਬਹੁਤ ਸਾਥ ਹੈ ਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਧੰਨਵਾਦ ਕਰ ਰਹੇ ਹਾਂ ਅੱਜ, ਕਿਉਂਕਿ ਐਨਵਰਸਰੀ ਸੇਲ ਦੇ ਉੱਪਰ ਅੱਜ ਸਾਨੂੰ ਪੂਰਾ ਇੱਕ ਸਾਲ ਹੋ ਗਿਆ ਕਮਿਊਨਿਟੀ ਨੂੰ ਸਰਵ ਕਰਦੇ ਹਾਂ, ਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਪਹੁੰਚ ਰਹੇ ਨੇ ਸਵਾਗਤ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ ਪਰਿਵਾਰਾਂ ਦਾ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੁਹਾਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਪਹਿਲੀ ਡੀਲ, ਪਹਿਲਾ ਲਿੰਕ ਅੱਜ ਲਾਈਵ ਲੋਕੇਸ਼ਨ ਦਾ, ਪਹਿਲੀ ਡੀਲ ਹੀ ਕੜਾਕੀ ਕੱਢ ਵੀ ਦਿੰਦੇ ਹਾਂ, ਗਲਾਸ ਦਾ ਮਾਡਰਨ ਕਾਫੀ ਟੇਬਲ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕਾਫੀ ਟੇਬਲ ਲੈਣਾ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ, 299 ਦਾ ਬਾਈ ਜੀ ਗਲਾਸ ਦਾ ਮਾਡਰਨ ਕਾਫੀ ਟੇਬਲ 299 ਬਾਈ ਜੀ
2: ਤੇ ਬਾਈ ਜੀ ਹੋਰ ਕੁਝ ਨਾਲ ਆ ਰਿਹਾ ਕਿ 299 ਹੀ ਹੈ
3: ਬਿਲਕੁਲ ਕੋਲ ਕਾਫੀ ਟੇਬਲ 299 ਦਾ ਬਾਈ ਜੀ ਕੜਾਕੇ ਕੱਢ ਵੀ ਪ੍ਰਾਈਸ ਦਿੱਤੀ ਆ
2: ਚਲੋ ਇਹ ਤਾਂ ਅਸੀਂ ਗੱਲ ਮੰਨ ਗਏ 699 ਤੋਂ 299 ਤੇ ਤੁਸੀਂ ਆ ਗਏ ਪਰ ਯਾਰ ਜੇ ਐਨੀਵਰਸਰੀ ਹੋਵੇ ਪਹਿਲੇ ਸਾਲ ਦੀ ਗ੍ਰੈਂਡ ਹੋਮ ਫਰਨੀਚਰ ਵਾਲੀ ਜਗ੍ਹਾ ਦੇ ਉੱਤੇ ਤੇ ਨਾਲ ਕੁਛ ਹੋਰ ਚੀਜ਼ ਨਾ ਆਵੇ ਏਦਾਂ ਗੱਲ ਬਣਦੀ ਨਹੀਂ
3: ਬਿਲਕੁਲ ਫਿਰ ਚਲੋ ਕਰਦੇ ਆ ਸਪੈਸ਼ਲ ਬਹੁਤ ਵਾਰੀ ਪਰਿਵਾਰਾਂ ਨੇ ਸੁਣਿਆ ਹੋਣਾ ਵੀ ਸੋਫਾ ਸੈੱਟ ਬਾਏ ਕਰ ਲੋ ਤੇ ਕਾਫੀ ਟੇਬਲ ਫ੍ਰੀ 6085 ਟੋਮਗਨ ਰੋਡ ਦੇ ਉੱਪਰ ਆ ਜਾਓ ਇਹ ਪਹਿਲੀ ਵਾਰੀ ਹੁਣ ਜਾ ਰਿਹਾ ਗਲਾਸ ਦਾ ਮਾਡਰਨ ਕਾਫੀ ਟੇਬਲ ਬਾਏ ਕਰ ਲੋ 299 ਦਾ ਨਾਲ ਸੋਫਾ ਫ੍ਰੀ ਨਾਲ ਸੋਫਾ ਫ੍ਰੀ ਗਲਾਸ ਦਾ ਕਾਫੀ ਟੇਬਲ ਬਾਏ ਕਰ ਲੋ ਨਾਲ ਸੋਫਾ ਸੈੱਟ ਫ੍ਰੀ ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਜੀ
2: ਕਿਹੜਾ ਸੋਫਾ ਇਹ ਜਿਹੜਾ ਸਾਹਮਣੇ ਗ੍ਰੇ ਵਾਲਾ
3: ਬਿਲਕੁਲ ਬਾਈ ਜੀ ਜਿਹੜਾ ਉਹ ਐਲ ਸ਼ੇਪ ਦਾ ਸੈਕਸ਼ਨ ਵਾਲੇ ਬੇਜ ਕਲਰ
2: ਬੇਜ ਵਾਈਟ
3: ਵਾਲਾ ਵੀ ਮਿਲ ਜੂਗਾ ਦੋਨੋਂ ਕਲਰ ਆਪਸ਼ਨ ਵੀ ਮਿਲ ਜਾਣਗੇ ਸੋ ਕੰਫਰਟੇਬਲ ਬਾਈ ਕਰਨਾ ਤੁਸੀਂ 299 ਦਾ ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ ਮਿਲਣਾ ਪਹੁੰਚਣਾ ਪਹੁੰਚਣਾ ਪਹੁੰਚਣਾ ਕਿੱਥੇ ਪਰਵਾਹ ਨੇ ਐਡਰੈਸ ਤੇ ਡਾਇਰੈਕਸ਼ਨ ਜਰੂਰ ਨੋਟ ਕਰ ਲੈਣਾ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6085 ਟੋਮਗਨ ਰੋਡ ਦੇ ਉੱਪਰ ਭਾਜੀ
2: ਕੀ ਬਾਤ ਹੈ ਨਵੀਂ ਬਾਈ ਇਹ ਤੇ ਕਮਾਲ ਹੀ ਕਰਤੀ ਕਿ ਨਹੀਂ ਉਹੀ ਗੱਲ ਹੈ ਕਹਿੰਦੇ ਆ ਬੰਦਾ ਮੱਝ ਨਾਲ ਬਾਅਦ ਚ ਸੰਗਲ ਲੈਂਦਾ ਇੱਥੇ ਪਹਿਲਾਂ ਤੁਸੀਂ ਸੰਗਲ ਲੈ ਲਓ
3: ਫੇ ਮੱਝ ਫ੍ਰੀ
2: ਮੱਝ ਮਿਲਦੀ ਹੈ ਨਾਲ ਕਾਫੀ ਟੇਬਲ ਦੇ ਨਾਲ ਬੜਾ ਹੀ ਸ਼ਾਨਦਾਰ ਐਲ ਸ਼ੇਪ ਜੇ ਆਪਾਂ ਕਹਿ ਲਈਏ ਵਾਈਟ ਬੇਜ ਕਲਰ ਦਾ ਚਾਰ ਪੰਜ ਬੰਦੇ ਬੜੇ ਆਰਾਮ ਨਾਲ ਮਾਡਰਨ ਸਟਾਈਲ ਦਾ ਤੁਹਾਨੂੰ ਕਾਫੀ ਟੇਬਲ ਦੇ ਨਾਲ ਫ੍ਰੀ ਮਿਲ ਰਿਹਾ ਇਸ ਤੋਂ ਉੱਤੇ ਤਾਂ ਕੁਝ ਹੋ ਹੀ ਨਹੀਂ ਸਕਦਾ
3: ਅਰੇ ਬਾਈ ਜੀ ਇੱਥੇ ਗੱਲ ਖਤਮ ਨਹੀਂ ਹੋਣੀ ਐਨੀਵਰਸਰੀ ਸੇਲ ਆ ਕਾਫੀ ਟੇਬਲ ਦੇ ਨਾਲ ਸੋਫਾ ਫ੍ਰੀ ਮਿਲ ਗਿਆ ਜਾਂਦੇ ਹੋਏ ਫਰੰਟ ਤੇ ਇੱਕ ਬਾਕਸ ਰੱਖਿਆ ਪੰਜਾਬੀ ਲਹਿਰਾਂ ਦੇ ਪਰਿਵਾਰਾਂ ਲਈ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ $1100 ਕੈਸ਼ $500 ਕੈਸ਼ ਵੱਡੇ ਸਾਈਜ਼ ਦਾ ਟੀਵੀ ਐਪਲ ਸਮਾਰਟ ਵਾਚ ਸੋ ਜਾਂਦੇ ਹੋਏ ਪਰਚੀ ਕੱਢਣੀ ਆ ਕੀ ਹੋਇਆ ਜਾਂਦੇ ਹੋਏ ਕਿਵੇਂ ਟੀਵੀ ਨਿਕਲਿਆ ਵੇ ਵਾਚ ਨਿਕਲਿਆ ਜਾਂਦੇ ਗਿਫਟ ਆਪਣਾ ਜ਼ਰੂਰ ਲੈ ਕੇ ਜਾਣਾ
2: ਤੇ ਪਰ ਪਰਚੀ ਪਾਈਏ ਕਿੱਦਾਂ ਜਿਹੜਾ ਵੀ ਮਰਜ਼ੀ ਆ ਕੇ
3: ਜਿਹੜਾ ਮਰਜ਼ੀ ਪਰਿਵਾਰ ਆ ਕੇ ਚਾਹੇ $10 ਦੀ ਬਾਇੰਗ ਕਰੇ $20 ਦੀ $500 ਦੀ ਜਾਂ $10,000 ਦੀ ਵੀ ਬਾਇੰਗ ਕਰੇ ਜਿਹੜਾ ਮਰਜ਼ੀ ਪਰਿਵਾਰ ਬਾਇੰਗ ਕਰੇ ਪਰਚੀ ਕੱਢ ਲਵੇ 1100 ਨਿਕਲ ਜਵੇ 500 ਨਿਕਲ ਜਵੇ ਟੀਵੀ ਨਿਕਲ ਜਵੇ ਐਪਲ ਦੀ ਸਮਾਰਟ ਵਾਚ ਮਿਲ ਜਵੇ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਪਹੁੰਚੋ 6085 ਟੋਮਕਨ ਰੋਡ ਤੋਂ
2: ਕੀ ਬਾਤ ਹੈ ਨਵੀਂ ਬਾਈ ਪਹਿਲਾਂ ਪਰਚੀ ਹੁਣ ਮੈਂ ਹੀ ਪਾਣਾ ਕੁਛ ਬਾਏ ਕਰਕੇ ਤੇ ਪਹੁੰਚੋ ਤੁਸੀਂ ਵੀ ਪਹੁੰਚੋ ਜੀ 6085 ਟੋਮਕਨ ਰੋਡ 22,000 ਸਕੁਅਰ ਫੀਟ ਦਾ ਏਰੀਆ ਜਿੱਥੇ ਮਾਡਰਨ ਹਰ ਤਰ੍ਹਾਂ ਦਾ ਤੁਹਾਨੂੰ ਫਰਨੀਚਰ ਮਿਲ ਰਿਹਾ ਅੱਜ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ 6085 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ ਤੇ
0: ਜੀ ਕੀ ਬਾਤ ਹੈ 6085 ਟੋਮਕਨ ਰੋਡ ਦੇਖੋ ਤੋਹਫੇ ਹੀ ਤੋਹਫੇ ਆ ਡੀਲਾਂ ਹੀ ਡੀਲਾਂ ਨੇ ਸਾਰੇ ਘਰ ਦਾ ਫਰਨੀਚਰ ਲਓ ਕਈ ਕਹਿੰਦੇ ਆ ਕਿ ਯਾਰ ਅਸੀਂ ਬਸ ਸੋਫਾ ਲੈਣਾ ਸੀ ਬਟ ਡੀਲਾਂ ਇੰਨੀਆਂ ਵਧੀਆ ਸਾਨੂੰ ਤਾਂ ਇੱਕ ਸੋਫੇ ਦੀ ਪ੍ਰਾਈਸ ਦੇ ਵਿੱਚ ਸਾਰੇ ਘਰ ਦਾ ਫਰਨੀਚਰ ਮਿਲ ਗਿਆ 6085 ਟੋਮਕਨ ਰੋਡ ਹੁਣੇ ਪਹੁੰਚੋ ਕਿਉਂਕਿ ਸਾਡੇ ਹੁੰਦੇ ਹੋਏ ਤਾਂ ਸਰਬਜੀਤ ਨੇ ਤੁਹਾਨੂੰ ਐਕਸਟਰਾ ਗਿਫਟ ਵੈਸੇ ਹੀ ਦਵਾ ਦੇਣੇ ਆ ਸੋ 6085 ਟੋਮਕਨ ਰੋਡ ਗੱਡੀਆਂ ਘੁਮਾਓ ਪਹੁੰਚੋ ਤੁਸੀਂ 6685 ਟੋਮਕਨ ਰੋਡ ਸਰਬਜੀਤ ਥੈਂਕ ਯੂ
2: ਬਹੁਤ ਸ਼ੁਕਰੀਆ ਜੀ
0: ਬਹੁਤ ਸ਼ੁਕਰੀਆ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਕੀ ਸੁਣਾਈਏ ਪਹਿਲਾ ਗਾਣਾ ਕਹਿੰਦੇ ਹੁੰਦੇ ਖਟਕਾ ਦੀਏ ਫਿਰ ਮੈਂ ਫਿਲਮ ਤੇਰਾਂ ਦੀ ਸਜਦੀ ਰੋਜ਼ ਚੁਬਾਰੇ ਸੋ ਵਧੀਆ ਜੇ ਗਾਣੇ ਇੱਦਾਂ ਦੇ ਯਾਰ ਜੀ ਕਰਦਾ ਨੱਚਣ ਨੂੰ ਮੈਂ ਨਾ ਕੱਲ ਇੱਕ ਮੇਰਾ ਮਿੱਤਰ ਹੈ ਤੇ ਅਸੀਂ ਕੱਲ ਉਹਦੇ ਇੱਕ ਵਿਆਹ ਦੀ ਜਾਗੋ ਤੇ ਪਹੁੰਚੇ ਤੇ ਜਦੋਂ ਫਿਰ ਬੱਬੂ ਮਾਨ ਸਾਹਿਬ ਦਾ ਇਹ ਗੀਤ ਚੱਲਿਆ ਬੱਲੇ ਬੱਲੇ ਬੱਲੇ ਹਰੇਕ ਬੰਦਾ ਬਸ ਮੈਂ ਕਹਿੰਦਾ ਕਿ ਸਾਰੇ ਪਾਗਲ ਹੀ ਹੋ ਗਏ ਕਿ ਵਾਹ ਯਾਰ ਕਮਾਲ ਹੀ ਹੈ ਸੋ ਚਲੋ ਸੁਣਦੇ ਗੀਤ ਸੰਗੀਤ ਤੇ ਮਹਿਫਿਲ ਮਿੱਤਰਾਂ ਦੀ ਤੋਂ ਸ਼ੁਰੂ ਕਰਦੇ ਹਾਂ ਤੇ ਮਹਿਫਿਲ ਦੇਖੋ ਪੰਜਾਬੀ ਲਹਿਰਾਂ ਦੇ ਨਾਲ ਫਿਰ ਸਾਜੀ ਜਾਂਦੀ ਹੈ ਯਾਰ ਸ਼ਾਮ ਨੂੰ 6 ਵਜੇ ਮੈਂ ਕਹਿੰਦਾ ਉਹਨਾਂ ਕਿ ਮਹਿਫਿਲ ਮਿੱਤਰਾਂ ਦੀ ਸਰਦੀ ਰੋਜ਼ ਸ਼ਾਮ ਨੂੰ AM 5:30 ਤੇ ਸੋ ਗੱਲਾਂ ਬਾਤਾਂ ਕਰਦੇ ਹਾਂ ਗੀਤ ਸੰਗੀਤ ਸੁਣਾਉਂਦੇ ਹਾਂ PNJ ਰੈਨੋਵੇਸ਼ਨ ਨੂੰ ਯਾਦ ਰੱਖੋ PNJ ਰੈਨੋਵੇਸ਼ਨ ਕਿਸੇ ਨੇ ਵੀ ਅਗਰ ਘਰ ਦਾ ਨਿੱਕਾ ਮੋਟਾ ਵੀ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ PNJ ਰੈਨੋਵੇਸ਼ਨ ਕੋਈ ਜਨਰਲ ਰਿਪੇਅਰ ਹੈ ਨਿੱਕੀ ਮੋਟੀ ਰਿਪੇਅਰ ਹੈ ਘਰ ਦੀ ਜਾਂ ਕੋਈ ਤੁਸੀਂ ਬਾਥਰੂਮ ਰੈਨੋਵੇਟ ਕਰਵਾਉਣਾ ਤੁਸੀਂ ਫਲੋਰ ਟਾਇਲ ਇੰਸਟਾਲ ਕਰਵਾਉਣੀ ਹੈ ਬੇਸਮੈਂਟ ਫਿਨਿਸ਼ ਕਰਵਾਉਣੀ ਹੈ PNJ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ ਸੋਲਿਡ ਕੰਮ ਹੈ ਰਿਲਾਇਬਲ ਪ੍ਰੋਫੈਸ਼ਨਲ ਸਰਵਿਸ ਹੈ ਫੁੱਲੀ ਇੰਸ਼ੋਰਡ ਕੰਪਨੀ ਹੈ ਨੰਬਰ ਹੈ 4373180400 ਬਿਲਕੁਲ ਮੁਫਤ ਬਿਲਕੁਲ ਫ੍ਰੀ ਐਸਟੀਮੇਟ ਲੈ ਲਓ 437-338-0400 ਤੇ ਕਾਲ ਤੁਸੀਂ ਕਰੋ ਤੇ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 18-20 ਨਹੀਂ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਤੁਸੀਂ ਯਾਦ ਰੱਖੋ ਇੱਕੋ ਇੱਕ ਟੀਮ GTA ਕ੍ਰੈਡਿਟ ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ ਕੋਈ ਤੁਹਾਡਾ ਲਾਈਨ ਆਫ ਕ੍ਰੈਡਿਟ ਆਦਿ ਨੇ ਨੰਬਰ ਹੈ 416-650-1100 416-650-1100 416-650-1100 ਤੇ ਕਾਲ ਕਰ ਲਓ ਜੀ ਟੀ ਏ ਕ੍ਰੈਡਿਟ ਦੀ ਟੀਮ ਨੂੰ। ਚਲੋ ਫਿਰ ਮਾਨ ਸਾਹਿਬ ਚੱਕ ਦਿਓ ਕੰਮ ਨੂੰ।

0: ਵਾਹ ਅੱਛਾ ਯਾਰ, ਇਹ ਜੈਦੇਵ ਜੀ ਦਾ ਮਿਊਜ਼ਿਕ ਹੈ, ਮੈਨੂੰ ਪਤਾ ਨਹੀਂ ਸੀ। ਮੈਂ ਕਿਹਾ ਕਿ ਬੱਬੂ ਮਾਨ ਸਾਹਿਬ ਦਾ ਆਪਦਾ ਮਿਊਜ਼ਿਕ ਹੈ। ਅੱਛਾ ਇਹ ਐਲਬਮ ਸੌਣ ਦੀ ਚੜੀ ਕੀ, ਇਹਦਾ ਸਾਰਾ ਮਿਊਜ਼ਿਕ ਜੈਦੇਵ ਕੁਮਾਰ ਨੇ ਕੀਤਾ? ਬੱਲੇ ਯਾਰ, ਕਮਾਲ ਹੈ ਫਿਰ ਤਾਂ ਜੈਦੇਵ ਜੀ, ਤੁਸੀਂ ਤਾਂ ਫੱਟੇ ਚੱਕ ਤੇ, ਦਿਲ ਤਾਂ ਪਾਗਲ ਹੈ ਦਾ ਵੀ ਮਿਊਜ਼ਿਕ, ਟੱਚ ਵੁੱਡ ਦਾ ਵੀ ਮਿਊਜ਼ਿਕ, ਤੂੰ ਸੌ ਕੇ ਰਾਤ ਗੁਜ਼ਾਰ ਲਈ ਸੌਣ ਦੀ ਚੜੀ, ਕਬਜ਼ਾ ਹੋ ਬੱਲੇ ਬੱਲੇ, ਰਾਤ ਚਾਂਦਨੀ ਮਹਿਫਿਲ। ਇਹ ਐਲਬਮ 8 ਵਿੱਚੋਂ 8, ਕੋਈ ਬੁਰਾ ਗਾਣਾ ਨਹੀਂ। ਚਲੋ ਕੁਝ ਕੁ ਐਲਬਮਾਂ ਹੁੰਦੀਆਂ 2-4 ਗਾਣੇ ਵਧੀਆ, 3-4, ਬਟ ਦੇਖੋ ਜਿਹੜੇ ਵੀ ਮੈਂ ਗਾਣੇ ਦੇ ਨਾਂ ਲਏ ਸਾਰੇ ਗਾਣੇ ਯਾਰ ਕਮਾਲ, 10 ਵਿੱਚੋਂ 10 ਨੰਬਰ, ਕਿਆ ਬਾਤ ਹੈ। ਬੱਬੂ ਮਾਨ ਵੀ ਫਿਰ ਕਹਿੰਦੇ ਹੁੰਦੇ ਨਾ ਕਿ ਕਮਾਲ ਹੀ ਹੈ। ਸੋ ਪ੍ਰੋਗਰਾਮ ਪੰਜਾਬੀ ਰਾ 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਕਰਦੇ ਹਾਂ। 905-673-3337 ਰੋਇਲ ਪਰਫਿਊਮਸ ਦੀ ਬੱਲੇ ਬੱਲੇ ਆ ਯਾਰ, ਜਿਹੜੇ ਮਾਰਕੀਟ ਦੇ ਵਿੱਚ $500 ਦੇ ਪਰਫਿਊਮ ਮਿਲ ਰਹੇ ਆ, ਉਹੀ ਫਰੈਗਰੈਂਸ ਤੁਹਾਨੂੰ ਪਤਾ ਕਿੰਨੇ ਚ, $50 ਚ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਸਿੱਖ ਸੰਗਤ ਗੁਰੂ ਘਰ ਰੀਗਨ ਰੋਡ 1 ਰੀਗਨ ਰੋਡ ਬਵੇੜ ਮੈਗਲੋਕਲਨ ਤੇ ਹੋ ਚੁੱਕੀ ਹੈ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $500 ਦੇ ਮਿਲਦੇ ਆ, ਉਹੀ ਫਰੈਗਰੈਂਸ ਉਹੀ ਕੁਆਲਿਟੀ $50 ਦੇ ਵਿੱਚ। ਇਹ ਆਪਣੇ ਪਰਫਿਊਮ ਤੇ ਸੋਰੀ ਇਹ ਆਪਣੇ ਓਇਲ ਜਿਹੜੇ ਆ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਇੰਪੋਰਟ ਕਰਦੀਆਂ ਨੇ, ਤੇ ਕੱਪੜਿਆਂ 'ਚ ਅਗਲੇ ਦਿਨ ਵੀ ਖੁਸ਼ਬੂ ਆਊਗੀ। ਮੇਰਾ ਨਾਂ ਲੈ ਦਿਓ ਤੇ 2 ਪਰਫਿਊਮ ਖਰੀਦੋ, 1 ਬਿਲਕੁਲ ਫ੍ਰੀ, ਜਾ ਕੇ ਸਮੈਲ ਤਾਂ ਕਰੋ। royalperfumes.co ਡਿਲੀਵਰੀ ਵੀ ਕਰਦੇ ਆ US ਐਂਡ ਕੈਨੇਡਾ, 437-315-0701 437-315-0701 437-315-0701 4795 ਹੈਲੋ।
1: ਹਾਂਜੀ ਸਤਿ ਭਾਜੀ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਈ, ਮੈਂ ਅਗਰੀ ਕਰਦਾ ਤੁਹਾਡੇ ਨਾਲ ਕਿ ਜਿਹੜੇ ਜਦੋਂ ਵੀ ਗਾਣਾ ਵਧੀਆ ਲੱਗਦਾ ਨਾ, ਤੇ ਜਿੱਦਾਂ ਬੱਬੂ ਮਾਨ ਦਾ ਹੋ ਗਿਆ ਮਿੱਤਰਾਂ ਦੀ ਛੱਤਰੀ ਜਾਂ ਸੌਣ ਦੀ ਝੜੀ, ਭਾਈ ਉਦੋਂ ਦਾ ਡਾਂਸ ਫਲੋਰ ਫਿਰ ਕਹਿ ਲਓ ਵੀ ਦੁਬਾਰਾ ਰੀਵਾਈਵ ਹੋ ਜਾਂਦਾ ਆ।
0: ਬਿਲਕੁਲ ਸਹੀ ਗੱਲ ਹੈ। ਮੈਂ ਕੱਲ ਨੋਟਿਸ ਕੀਤਾ ਖੁਦ ਆਪ, ਮੈਂ ਪਾਰਟੀ ਤੇ ਸੀਗਾ ਤੇ ਇਦਾਂ ਹੀ ਹੋਇਆ।
1: ਅੱਛਾ ਜੀ,
0: ਜਦੋਂ ਚਲੋ ਗਾਣੇ ਸਾਰੇ ਚੱਲ ਰਹੇ ਸੀ, ਚਲੋ ਵਧੀਆ ਸਾਰੇ ਇੰਜੋਏ ਕਰ ਰਹੇ ਸੀ, ਬਟ ਜਦੋਂ ਫਿਰ ਗਾਣਾ ਚੱਲਿਆ ਮੈਂ ਫਿਰ ਮਿੱਤਰਾਂ ਦੀ, ਫਿਰ ਜਦੋਂ ਚੱਲਿਆ ਚੱਕ ਲੋ ਰਿਵਾਲਵਰ ਰਫਲਾ ਦਾ, ਫਿਰ ਸਾਰੇ ਨੇ ਬਸ ਮੈਂ ਕਹਿੰਦਾ ਕਿਆ ਛਾਲਾ ਮਾਰੀਏ, ਕਿਆ ਭੰਗੜਾ ਪਾਇਆ।
1: ਸਹੀ ਗੱਲ ਹੈ ਭਾਈ, ਹੁਣ ਮੈਨੂੰ 7 ਸਾਲ ਹੋ ਗਏ ਜੀ ਡੀਜੇ ਕਰਦੇ ਨੂੰ, ਤੇ ਮੈਂ ਵੀ ਕੱਲ ਵੀ ਪਾਰਟੀ 'ਚ ਸੀਗਾ ਏਦਾਂ ਹੀ, ਜਦੋਂ ਮੁੰਡੇ ਬੈਠ ਗਏ ਤੇ ਫਿਰ ਉਹ ਇੱਕ ਗਾਣਾ ਜ਼ਰੂਰ ਆਲਵੇਸ ਲੈ ਜਾਂਦੇ ਹੁੰਦੇ ਡਾਂਸ ਫਲੋਰ ਤੇ, ਯਾਰ ਅਨਮੁੱਲੇ।
0: ਇਹ ਵੀ ਦੋ, ਹਾਂ ਸ਼ੇਰੀ ਮਾਨ ਕੋਲ ਵੀ ਹੈਗੇ ਐਸੇ ਗੀਤ ਜਿਹੜੇ ਤੁਹਾਨੂੰ ਡਾਂਸ ਫਲੋਰ ਤੇ ਖਿੱਚ ਲਏ ਹੁੰਦੇ ਆ। ਬਿਲਕੁਲ
1: ਸਹੀ ਗੱਲ ਹੈ ਜੀ, ਇਹ ਮੈਗਨੇਟ ਬਣ ਜਾਂਦਾ ਜੀ।
0: ਸੋ ਤੁਹਾਡੇ ਲਈ ਕਿਹੜਾ ਗਾਣਾ ਉਹ ਜਿਹੜਾ ਮੈਗਨੇਟ ਹੈ, ਯਾਰ ਅਨਮੁੱਲੇ?
1: ਮੇਲੇ ਮੁੰਡਿਆਂ ਨੂੰ ਖਿੱਚਣ ਦਾ ਯਾਰ ਅਨਮੁੱਲੇ, ਫਿਰ ਜੇ ਆਪਣਾ ਹੋ ਗਿਆ, ਜੇ ਹੋ ਗਈ ਆਪਣੇ ਭੈਣਾਂ ਦੀਆਂ ਗਿੱਧਾ ਬੋਲੀਆਂ, ਤੇ ਫਿਰ ਆਪਾਂ ਸ਼ੁਰੂ ਲਾਈਦਾ ਆ
0: ਅੱਲੜਾ ਕੁਆਰੀਆਂ ਦੀ ਗੱਲ ਕੀਤੀ ਹੈ, ਬਾਕੀ ਆਪਣਾ ਦੇ ਲੈ ਗੇੜਾ ਨੀ ਦੇ ਲੈ ਗੇੜਾ, ਉਹ ਵੀ ਕਿੰਨਾ ਡਾਂਸ ਫਲੋਰ ਸੌਂਗ ਹੈ।
1: ਸਹੀ ਗੱਲ ਹੈ, ਹਾਂਜੀ। ਫਿਰ ਜਦੋਂ ਮੰਨ ਲਓ ਜਿੱਦਾਂ ਹੁਣ ਆਪਾਂ ਆਪਾਂ ਨੂੰ ਬੁੱਕ ਕਰਦੇ ਆ ਜਾਗੋ ਰਿਸੈਪਸ਼ਨ ਜਾਂ ਵਿਆਹ ਪਾਰਟੀ ਜਾਂ ਵੈਸੇ ਬਰਥਡੇ ਪਾਰਟੀ ਤੇ, ਉੱਥੇ ਵੇਲਾ ਲਈਦਾ ਆਪਾਂ ਅੱਜ ਦਿਨ ਖੁਸ਼ੀਆਂ
0: ਦਾ ਸਜਣਾ।
1: ਹਾਂਜੀ, ਤੇ ਉਹਦੇ ਵਿੱਚ ਸਾਰੇ ਆ ਜਾਂਦੇ, ਸਾਰਾ ਪਰਿਵਾਰ, ਜਿਹੜੀ ਮਰਜ਼ੀ ਫੰਕਸ਼ਨ ਹੋਵੇ ਉਹ ਜ਼ਰੂਰ ਲਾਈਦਾ ਜੀ।
0: ਵੈਰੀ ਗੁੱਡ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ।
1: ਹਾਂਜੀ, ਥੈਂਕ ਯੂ,
0: ਇੰਜੋਏ ਕਰੋ।

0: ਅੱਜ ਗੱਲਬਾਤ ਕਰਨੀ ਥੋੜੀ ਜਿਹੀ ਤੁਹਾਡੇ ਨਾਲ, ਬਟ ਉਸ ਤੋਂ ਪਹਿਲਾਂ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ ਆਰੋਨੋ ਫੀਫਾ ਵਰਲਡ ਕੱਪ ਕਰਕੇ ਟੀਵੀ ਬਹੁਤ ਬਿਜ਼ੀ ਜਾ ਰਹੇ ਇਸ ਟਾਈਮ। ਸੋ ਬਿਗ ਸਕਰੀਨ 75 ਇੰਚ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਐਲ ਜੀ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899. ਤੇ ਜੇ 98 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਸੋ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਤੇ ਓਕੇ ਬਾਈ ਹੁਣਾਂ ਨੇ ਨਾ ਬੜੀ ਸੋਹਣੀ ਗੱਲ ਕੀਤੀ ਵੀ ਕਿਹੜੇ ਐਸੇ ਗਾਣੇ ਜਿਹੜੇ ਡਾਂਸ ਫਲੋਰ ਦੇ ਲਈ ਹੀ ਬਣੇ ਨੇ। ਸੋ ਇਹਨਾਂ ਨੇ ਕੁਝ ਗਾਣੇ ਤਾਂ ਦੱਸਿਆ, ਇੱਕ ਤਾਂ ਲੇਡੀਜ਼ ਲਈ ਨੱਚਦੀਆਂ ਅੱਲੜਾਂ ਕੁਆਰੀਆਂ। ਸੋ ਬਾਕੀ ਇਹਨਾਂ ਨੇ ਕਿਹਾ ਕਿ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਤੇ ਮੁੰਡਿਆਂ ਲਈ ਬੜੇ ਚੇਤੇ ਆਉਂਦੇ ਨੇ, ਯਾਰਨ ਮੁੱਲੇ ਹਵਾ ਦੇ ਬੁੱਲੇ ਸੀ, ਮੌਜਾਂ ਕਰਦੇ ਕਾਲਜੀ ਪੜਦੇ। ਸੋ ਤੁਹਾਡੇ ਲਈ ਕਿਹੜੇ ਤੁਹਾਨੂੰ ਲੱਗਦਾ ਐਸੇ ਗਾਣੇ ਨੇ ਜਿਹੜੇ ਬੈਂਕੁਟ ਹਾਲ ਪਾਰਟੀਆਂ ਤੇ ਚੱਲਣੇ ਹੀ ਚੱਲਣੇ ਹੁੰਦੇ ਆ? ਮੈਂ ਹੁਣ ਗੱਲ ਕੀਤੀ ਕਿ ਬਲਵੀਰ ਬੋਪਰ ਆਈ ਜੀ ਦਾ ਦਿਲ ਹੈ ਕਿਹੜਾ, ਸੋ ਲਾਉਣੇ ਅੱਜ ਯਾਰ ਫਰਾਈਡੇ ਹੈ, ਥੋੜ੍ਹਾ ਬੈਂਕੁਟ ਹਾਲ ਪਾਰਟੀ ਕਹਿੰਦੇ ਹੁੰਦੇ ਆ ਡਾਂਸ ਫਲੋਰ ਦਾ ਮਾਹੌਲ ਸ਼ੁਰੂ ਕਰਦੇ ਹਾਂ, ਤੇ ਸਾਰੇ ਗਾਣੇ ਲਾਉਣੇ ਵੀ ਹੈ। ਮੈਂ ਨਾ ਲਿਖਦਾ ਡਾਂਸ ਫਲੋਰ ਬੈਂਗਰਸ, ਸੋ ਆਪਾਂ ਡਾਂਸ ਫਲੋਰ ਬੈਂਗਰਸ ਦੇ ਗਾਣੇ ਲਾਉਂਦੇ ਹਾਂ ਕੁਝ ਕੁ, ਤੇ ਮੈਂ ਲਿਖ ਵੀ ਲਵਾਂ ਅੱਲੜ ਕੁਆਰੀਆਂ। ਮੈਨੂੰ ਨਾ ਮਿੱਤਰ ਸੱਜਣ ਕੇ ਪੁੱਛਦੇ ਵੀ ਹੈ ਨਾ ਵੀ ਯਾਰ ਕੋਈ ਲਿਸਟ ਭੇਜੀ ਕੋਈ ਗਾਣੇ ਜੇ ਹੈਗੇ ਆ। ਸੋ ਅੱਲੜ ਕੁਆਰੀਆਂ ਯਾਰ ਅਣਮੁੱਲੇ ਦੇ ਲੈ ਗੇੜਾ, ਸੋ ਹੁਣ ਤੁਸੀਂ ਮੈਨੂੰ ਦੱਸਣਾ ਠੀਕ ਆ ਵੀ ਕਿਹੜੇ ਹੋਰ ਗਾਣੇ ਆਪਾਂ ਇਸ ਲਿਸਟ ਦੇ ਵਿੱਚ ਐਡ ਕਰਨੇ ਆ, ਤੇ ਮੈਂ ਫਿਰ ਲਾਈਵ ਹੀ ਜਾਊਂਗਾ। ਪ੍ਰੋਗਰਾਮ ਹੈ ਪੰਜਾਬੀ ਦੇ ਨਾਲ, ਨੰਬਰ ਹੈ ਆਪਣਾ 905-673-3337-905-673-3337। ਅਗਲੇ ਹਫ਼ਤੇ 24 ਤਰੀਕ ਨੂੰ ਮਾਸਟਰ ਮਾਸਟਰ ਮਾਸਟਰ ਸਲੀਮ ਲਾਈਵ ਇਨ ਕੌਂਸਰਟ, 24 ਜੁਲਾਈ ਮਾਸਟਰ ਸਲੀਮ 24 ਜੁਲਾਈ ਨੈਕਸਟ ਫਰਾਈਡੇ ਮਿਸੀਸਾਗਾ ਕਨਵੈਨਸ਼ਨ ਸੈਂਟਰ 'ਚ ਲਾਈਵ ਇਨ ਕੌਂਸਰਟ। ਸੋ ਟਿਕਟਾਂ ਨਹੀਂ ਲਈਆਂ ਹਜੇ ਤਾਂ ਮਿਸ ਨਾ ਕਰਿਓ, ਬਈ ਬੜੀ ਸੋਹਣੀ ਸ਼ਾਮ ਹੋਊਗੀ। ਮਿਲਨਾ ਟਿਕਟਸ .com MILNA tickets.com। ਕੋਈ ਵੀ ਜਾਣਕਾਰੀ ਚਾਹੀਦੀ ਤਾਂ ਨੰਬਰ ਤੁਸੀਂ ਨੋਟ ਕਰ ਲਓ 647-783-9873 6477839873 ਦੇ ਉੱਤੇ ਕਾਲ ਕਰੋ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਤੋਂ ਵਧੀਆ ਕੋਈ ਨਹੀਂ, ਸਿੱਧੀ ਜੀ ਗੱਲ ਹੈ। ਗੁਰਲਾਲ ਵੀਰ ਹੁਣੇ ਇੰਨੇ ਹਿੰਮਤੀ ਨੇ ਯਾਰ, ਇੰਨੇ ਦਿਲ ਦੇ ਸਾਫ਼ ਨੇ, ਰੂਫ ਦਾ ਕੰਮ ਕਰਾਉਣਾ ਬਹੁਤ ਵਧੀਆ ਕਰਦੇ ਆ। ਮੇਰੇ ਫਰੈਂਡ ਨੇ ਵੀ ਨਵੀਂ ਰੂਫ ਇਹਨਾਂ ਤੋਂ ਲਵਾਈ ਹੈ, ਮੇਰੀ ਫੈਮਿਲੀ ਨੇ ਵੀ ਲਵਾਈ ਹੈ। ਸੋ ਦੇਖੋ ਮੈਂ ਉਹੀ ਨੰਬਰ ਤੁਹਾਨੂੰ ਦਿੰਦਾ ਜਿਹੜਾ ਮੈਂ ਆਪਣੇ ਨੇੜੇ ਨੂੰ ਦਿੰਦਾ। ਸੋ ਪੈਸ਼ਨ ਰੂਫਿੰਗ 647-993-9913 ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 1728। ਹੈਲੋ,
2: ਸਤਿ ਸ੍ਰੀ ਅਕਾਲ ਨਵੀ ਵੀਰੇ, ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਜੀ, ਚੜ੍ਹਦੀ
0: ਕਿਆ ਬਾਤ ਹੈ, ਕੀ ਬਣਦਾ
2: ਆਪਣਾ ਵੀ ਕੀਲਸ ਮੇਰਾ?
0: ਓ ਵਾਹ, ਨਾਗ ਸਾਂਭ ਲੈ ਜ਼ੁਲਫਾਂ ਦੇ ਹੈ
2: ਨਾਗ, ਇਹ ਜਿੱਥੇ ਮਰਜ਼ੀ ਹੋਵੇ ਨਾਗਾਂ ਕੋਈ, ਫਿਰ ਬੰਦੇ ਨਿਕਲ ਨਿਕਲ ਕੇ ਆਉਂਦੇ ਆ ਡਾਂਸ ਫਲੋਰ
0: ਵਾਲਾ। ਜਦੋਂ ਉਹ ਢੋਲ ਜਿਹਾ ਸ਼ੁਰੂ ਹੁੰਦਾ ਨਾ ਤਾਂ ਸਾਰੇ ਬਸ ਉੱਠ ਖੜਦੇ ਆ ਕੁਰਸੀਆਂ ਤੋਂ।
2: ਜਿੱਦਾਂ ਵੀ ਆਪਾਂ ਭੰਗੜੇ ਤੋਂ ਪਹਿਲਾਂ ਨੀ ਹੱਥ ਜਿਹੇ ਲਾਉਣੇ ਹੁੰਦੇ ਸੀਗੇ ਉੱਪਰ ਥੱਲੇ ਕਰਕੇ, ਓਦਾਂ ਨਾ ਲੱਤਾਂ ਬਾਹਾਂ ਆਪਣੇ ਆਪ ਹੀ ਹਿੱਲਣ ਲੱਗ ਜਾਂਦੀਆਂ।
0: ਇਹ ਨਾ ਜਿਹੜੀ ਇੰਟਰੋ ਹੈ ਇਸ ਤੋਂ ਵਧੀਆ ਇੰਟਰੋ ਹੀ ਨਹੀਂ ਬਣੀ ਕਿਸੇ ਗਾਣੇ ਦੀ ਜਦੋਂ ਆਉਂਦਾ ਸਾਰਾ ਸਹੀ ਗੱਲ ਹੈ ਤੁਹਾਡੀ ਸਾਰੀ ਪਾਰਟੀ ਨੱਚਣ ਲੱਗ ਜਾਂਦੀ ਹੈ ਵੈਰੀ ਗੁੱਡ ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਦੇਖਿਓ ਮੇਰਾ ਵੀ ਨੱਚਣ ਨੂੰ ਜੀ ਕਰਿਆ 6660 ਹੈਲੋ
3: ਹਾਂਜੀ ਭਾਜੀ
0: ਹਾਂਜੀ ਕਿਵੇਂ ਹੋ
3: ਕਿੱਦਾਂ ਹਾਲ ਜੀ
0: ਹਾਲ ਵਧੀਆ ਬਹਿ ਜਾ ਫਰਾਈਡੇ ਆ ਯਾਰ ਹੋਰ ਕੀ ਚਾਹੀਦਾ
3: ਵਧੀਆ ਵਧੀਆ ਮੈਂ ਕਿਹਾ ਗੀਤੇ ਚਾਲਦਾਰ ਭਾਜੀ ਦਾ ਚਿੱਟੇ ਸੂਟ ਤੇ ਦਾਗ ਪੈ ਗਿਆ
0: ਚਿੱਟੇ ਸੂਟ ਤੇ ਤੇ ਇਹ ਗਾਣੇ ਦੇ ਨਾਲ ਨਾਲ ਫਿਰ ਐਕਸ਼ਨ ਜਿਹੜੇ ਮਾਰੇ ਜਾਂਦੇ ਆ ਹੈ
3: ਹਾਂ ਤੇ ਇੱਕ ਸੁਰਜੀਤ ਪਿੰਡ ਰੱਖਿਆ ਭਾਜੀ ਦਾ ਯਾਰ ਬੋਲਦਾ
0: ਹੈ ਪਤਾ ਨੀ ਕੀ ਹੈ ਇਹਨਾਂ ਗਾਣਿਆਂ ਚ ਇੱਕ ਜਾਂ ਤਾਂ ਲਿਰਿਕਸ ਹੀ ਇੰਨੇ ਵਧੀਆ ਨੇ ਕਿ ਹਰੇਕ ਬੰਦੇ ਦੇ ਯਾਦ ਵੀ ਰਹਿੰਦੇ ਆ
3: ਕਮਲ ਹੀਰ ਭਾਈ ਦਾ ਵੀ ਹੈਗਾ ਕੁੜੀਆਂ ਨੀ ਸੱਗੀ ਫੁੱਲ ਵਾਲੀ
0: ਹੈ ਕਿਸੇ ਹੋਰ ਲਈ ਵੀ ਛੱਡ ਦੋ ਕੋਈ ਗਾਣਾ ਸਾਰੇ ਤੁਸੀਂ ਗਣਾ ਤੇ ਚਲੋ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਕਿਹੜਾ ਸੀ ਕੁੜੀ ਏ ਨੀ ਸੱਗੇ ਫੁੱਲ ਵਾਲੀ ਏ ਘੰਟੇ ਵਾਲਾ ਪੁੱਛੇ ਤੇਰਾ ਨਾਂ ਕਮਲ ਹੀਰ ਸਾਹਿਬ ਆ ਰਹੇ ਆ ਯਾਰ ਅਗਲੇ ਹਫਤੇ ਸੋ ਤੁਹਾਨੂੰ ਦੱਸ ਦਿਓ ਉਹਦੇ ਬਾਰੇ ਵੀ ਬਟ ਪਹਿਲਾਂ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਐਨਵਰਸਰੀ ਸੇਲ 6885 ਟੋਮਕਿਨ ਰੋਡ ਤੇ ਹੋ ਰਹੀ ਹੈ ਤੇ ਪ੍ਰੋਗਰਾਮ ਪੰਜਾਬੀ ਦਾ ਤੁਹਾਡੀਆਂ ਕਾਲਾਂ ਸਾਰੀਆਂ ਆ ਰਹੀਆਂ ਨੇ ਤੇ ਸਭ ਨਾਲ ਗੱਲਬਾਤ ਕਰਾਂਗੇ ਜਿਸ ਸਟੇ ਔਨ ਦਾ ਲਾਈਨ ਹੋਲਡ ਕਰੋ ਸਰਜੀਤ ਕਿਵੇਂ ਹੋ
4: ਜੀ ਬਹੁਤ ਵਧੀਆ ਤੇ ਜਿੱਥੇ ਪਹੁੰਚੇ ਹੋਏ ਆ ਇਸ ਜਗ੍ਹਾ ਤੇ ਪਹੁੰਚ ਕੇ ਹਾਲ ਹੋਰ ਵੀ ਵਧੀਆ ਹੋ ਜਾਂਦਾ ਕਿਉਂਕਿ ਵਾਕਈ ਯਾਰ ਬੜੇ ਸ਼ਾਨਦਾਰ ਡਿਜ਼ਾਈਨ ਪਏ ਆ ਫਰਨੀਚਰ ਦੇ ਸੋਫਿਆਂ ਦੀ ਗੱਲ ਕਰ ਲਓ ਭਾਵੇਂ ਤੁਸੀਂ ਇਟਾਲੀਅਨ ਲੈਣੇ ਆ ਭਾਵੇਂ ਤੁਸੀਂ ਕੈਨੇਡਾ ਮੇਡ ਲੈਣੇ ਆ ਰੰਗ ਇਹਨਾਂ ਦੇ ਤੇ ਕੁਆਲਿਟੀ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਆ ਜਦੋਂ ਸੁੱਖ ਬਾਈ ਦੱਸਦੇ ਆ ਨਾ ਪ੍ਰਾਈਸ ਫਿਰ ਬੰਦਾ ਕਹਿੰਦਾ ਯਾਰ ਚੱਕ ਲਓ ਵਾਲਾ ਕੰਮ ਹੋ ਜਾਂਦਾ ਤੇ ਖਾਸ ਕਰਕੇ ਜਦੋਂ ਹੋਵੇ ਫਸਟ ਈਅਰ ਐਨੀਵਰਸਰੀ ਫਿਰ ਤੇ ਧੁੰਮਾਂ ਪੈਣੀਆਂ ਲਾਜ਼ਮੀ ਬਣਦੀਆਂ ਨੇ ਸੁੱਖ ਬਾਈ ਜੀ ਖੜਕਾ ਦੋ ਫਿਰ
5: ਬਿਲਕੁਲ ਬਾਈ ਜੀ ਬਿਲਕੁਲ ਧੁੰਮਾਂ ਪੈਣੀਆਂ ਚਾਹੀਦੀਆਂ ਕਿਉਂਕਿ ਗ੍ਰੈਂਡ ਹੋਮ ਫਰਨੀਚਰ ਦੀ ਐਨਵਰਸਰੀ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਨੇ ਪਹੁੰਚਣਾ ਕਿੱਥੇ ਜੀ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਤੋਂ ਪਰਿਵਾਰਾਂ ਨੇ ਯਾਦ ਰੱਖਣਾ ਤੇ ਇਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਬਾਈ ਜੀ ਕੜਾਕੇ ਕੱਢ ਵੀ ਡੀਲ ਹੋਣ ਲੱਗੀ ਆ ਪੂਰੇ ਘਰ ਦਾ ਫਰਨੀਚਰ ਜਿਹੜਾ ਪਰਿਵਾਰਾਂ ਨੇ ਬਾਈ ਕਰਨਾ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ ਪੂਰੇ ਘਰ ਦੇ ਫਰਨੀਚਰ ਦੀ ਡੀਲ ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਈ ਕਰੋ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦੂਜੇ ਰੂਮ ਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੀਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫੈਮਿਲੀ ਰੂਮ ਦਾ ਸੋਫਾ ਸੈੱਟ ਬਾਈ ਕਰਨ ਨਾਲ ਕਾਫੀ ਟੇਬਲ ਫ੍ਰੀ ਡਾਇਨਿੰਗ ਟੇਬਲ ਸੈੱਟ ਬਾਈ ਕਰਨ ਨਾਲ ਮਾਈਕ੍ਰੋਵੇਵ ਫ੍ਰੀ ਪੂਰੇ ਘਰ ਦਾ ਫਰਨੀਚਰ ਕੜਾਕੇ ਕੱਢ ਵੀ ਪ੍ਰਾਈਜ਼ ਦੇਣ ਲੱਗੇ ਆ ਬਈ ਮੰਡੇ ਨੂੰ ਇਹ ਪ੍ਰਾਈਜ਼ਾਂ ਨਹੀਂ ਮਿਲਣੀਆਂ ਫਰਾਈਡੇ ਸੈਚਰਡੇ ਸੰਡੇ ਘੁਮਾ ਲਓ ਗੱਡੀਆਂ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਪੂਰੇ ਘਰ ਦਾ ਫਰਨੀਚਰ ਬਾਈ ਜੀ ਨਾ 8000 ਨਾ 7500 ਨਾ 7000 ਨਾ 6500 ਨਾ 6000 ਨਾ 5000 ਨਾ 4000 ਨਾ 3000 ਨਾ 2800 ਨਾ 2500 ਨਾ 2400 ਨਾ 2300 ਨਾ 2200 ਨਾ 2100 ਨਾ 2000 ਨਾ 1900 ਨਾ 1800 ਪੂਰੇ ਘਰ ਦਾ ਫਰਨੀਚਰ ਲੈ ਜਾਓ ਮੇਲਾ ਲੁੱਟ ਕੇ 1799 ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਟੈਲੀਵਿਜ਼ਨ ਟੀਵੀ ਫ੍ਰੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੇ ਨਾਲ ਫਰੰਟ ਤੇ ਜਿਹੜਾ ਜਦੋਂ ਤੁਸੀਂ ਆਉਣਾ ਬਾਕਸ ਦੇ ਵਿੱਚੋਂ ਪਰਚੀ ਜਿਹੜੀ ਕੱਢਣੀ ਆ ਜੇ ਚੋਂ ਨਾਮ ਮਿਲਣਾ ਉਹ ਨਹੀਂ ਤੁਸੀਂ ਭੁੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਜੀ
4: ਕਿਆ ਬਾਤ ਹੈ ਮੈਨੂੰ ਲੱਗਦਾ ਜੇ ਆਪਾਂ ਆਈਟਮ ਦੀ ਗੱਲ ਕਰੀਏ ਸੁੱਖ ਬਾਈ ਤੇ ਕਿੰਨੀਆਂ ਕੁ ਟੋਟਲ ਆਈਟਮ ਹੋ ਜਾਣਗੀਆਂ
5: ਬਿਲਕੁਲ ਬਾਈ ਜੀ 25-26 ਆਈਟਮਾਂ ਜਿਹੜੇ ਪੂਰੇ 25-30 ਆਈਟਮਾਂ ਆ ਜਾਣਗੀਆਂ
4: ਬੱਲੇ ਬੱਲੇ ਬੱਲੇ ਪੂਰੇ ਘਰ ਦੇ ਲਈ ਫਰਨੀਚਰ 25-30 ਆਈਟਮਾਂ ਤੇ ਮੈਨੂੰ ਲੱਗਦਾ ਅੱਧਾ ਸਮਾਨ ਦੇ ਵਿੱਚ ਫ੍ਰੀ ਹੈ ਤੇ ਸਿਰਫ $1799 ਦਾ ਤੇ ਫਸਟ ਈਅਰ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚੋ 6885 ਟੋਮਕਨ ਰੋਡ 6685 ਟੋਮਕਨ ਰੋਡ ਟੋਮਕਨ ਅਤੇ ਡੈਰੀ ਇੰਟਰਸੈਕਸ਼ਨ ਦੇ ਬਿਲਕੁਲ ਨਾਲ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ
0: ਕੀ ਬਾਤ ਹੈ ਬਹਿ ਜਾ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ 4795 ਹਾਂਜੀ ਕਿਵੇਂ ਹੋ
3: ਹਾਂਜੀ ਵਧੀਆ ਜੀ ਭਾਈ ਆ ਇੱਕ ਹੋਰ ਗਾਣਾ ਯਾਦ ਆ ਗਿਆ ਜੀ
0: ਕਿਹੜਾ
3: ਜਿਹੜੀਆਂ ਤੁਸੀਂ ਆ ਟਿਕਟਾਂ ਦੇ ਗੱਲ ਕਰਦੇ ਨਾ ਆ ਰਹੇ ਆ ਸ਼ੋ ਦੋ ਸ਼ੋ ਆ ਰਹੇ ਆ
0: ਹਾਂ
6: ਮੈਂ ਕਹਿਣਾ ਸੀਗਾ ਵੀ ਜਿੱਥੇ ਚੱਲਾਂਗੀ ਚੱਲੂਗੀ ਨਾ ਤੇਰੇ ਵੀ ਟਿਕਟਾਂ ਦੋ ਲੈ
0: ਲਈ। ਅੱਛਾ ਇਹ ਪਾਰਟੀ ਤੇ ਬਹੁਤ ਚੱਲਦਾ
6: ਗਾਣਾ ਕਨਵਾ ਬਹੁਤ ਬਾਈ ਕਨਵਾਰ ਗਰੇਵਾਲ ਦਾ
0: ਕਨਵਰ ਗਰੇਵਾਲ ਦਾ ਹਾਂ
6: ਟਿਕਟਾਂ
0: ਦੋ ਲੈ ਲਈ ਚਲੋ ਥੈਂਕ ਯੂ ਇਹ ਵੀ ਲਾ ਦਿੰਦੇ ਥੋੜੇ ਲਈ ਇਹ ਚੱਲਦਾ ਬਟ ਦੇਖੋ ਗਾਣਾ ਬਹੁਤ ਕਮਾਲ ਦਾ ਬਟ ਤੁਸੀਂ ਸਮਝਦੇ ਮੇਰੀ ਗੱਲ ਨੂੰ ਵੀ ਜਿਵੇਂ ਅਲੜਾ ਕੁਵਾਰੀਆਂ ਯਾਰਨ ਮੁੱਲੇ ਨਾਗ ਚਿੱਟੇ ਸੂਟ ਤੇ ਯਾਰ ਬੋਲਦਾ ਉਹ ਗਾਣਿਆਂ ਤੇ ਸਾਰੇ ਨੱਚਦੇ ਆ ਟਿਕਟਾਂ ਦੋ ਲੈ ਲਈ ਹੁਣ ਮੇਰੇ ਮਿੱਤਰ ਨੇ ਉਹਨਾਂ ਨੂੰ ਬਹੁਤ ਮੈਂ ਕਹਿੰਦਾ ਕਿ ਉਹ ਬੜਾ ਲਵ ਕਰਦੇ ਉਸ ਗੀਤ ਨੂੰ ਸੋ ਉਹਦੇ ਤੇ ਇੱਕ ਸਲੈਕਟ ਲਿਮਿਟਡ ਹੀ ਜਿਹੜੇ ਫੈਨ ਨੇ ਬਟ ਜਿਹੜੇ ਬਾਕੀ ਦੇ ਗਾਣੇ ਨੇ ਉਹ ਆਈ ਥਿੰਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਜਾਣਦੇ ਨੇ ਤੇ ਇੰਜੋਏ ਕਰਦੇ ਨੇ 9390 ਹਾਂਜੀ ਵੀਰੇ
7: ਹਾਂਜੀ ਵੀਰ ਜੀ ਨਵੀਂ ਵੀਰੇ ਇੱਕ ਗਾਣਾ ਅੱਲਾ ਫੜ ਲਾ ਗੱਡੀ ਦੀ ਚਾਬੀ
0: ਚਾਬੀ
7: ਬਹੁਤ ਚੱਲਦਾ
0: ਇਹ ਜਦੋਂ ਨਾ ਰਾਤ ਦੇ 11 ਕੁ ਵੱਜਦੇ ਆ ਨਾ
7: ਹਾਂਜੀ
0: ਫਿਰ ਚਾਬੀਆਂ ਹੀ ਚਾਬੀਆਂ ਦਿਸਦੀਆਂ ਨੇ
7: ਸਾਰੇ ਚਾਬੀਆਂ ਦੇ ਸਾਰੇ ਸ਼ਰਮੇ ਮਾਰਦੇ ਫੜ ਲਾ ਚਾਬੀ
0: ਪਰ ਪੰਗਾ ਇਹ ਹੈ ਹੁਣ ਤਾਂ ਕੁੜੀਆਂ ਵੀ ਕਹਿ ਦਿੰਦੀ ਮੈਂ ਵੀ ਨੀ ਚਲਾ ਸਕਦੀ
7: ਫਿਰ ਕੀ ਫਿਰ ਟੈਕਸੀ ਚ ਉਬਰ ਕਰ ਲਓ ਇੱਕ ਆ ਮਿਸ ਪੂਜਾ ਦਾ ਜਿਹੜਾ ਸਫਾਰੀ ਵਾਲਾ
0: ਪੂਜਾ ਦਾ ਨੀ ਉਹ ਤਾਂ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦਾ
7: ਇੱਕ ਇੱਥੇ ਪਤਾ ਨੀ ਇੱਥੇ ਚੱਲਦਾ ਆਪਣਾ ਇੰਡੀਆ ਬਹੁਤ ਜਲਦ ਹੁੰਦਾ ਦਿਲ ਲੈ ਗਈ ਕੁੜੀ ਗੁਜਰਾਤ ਦੀ ਫੋਰਐਵਰ ਗਾਣਾ ਹੀ
0: ਦਿਲ ਲੈ ਗਈ ਕੁੜੀ ਨਹੀਂ ਉਹ ਵੀ ਹੈਗਾ ਤੇ ਪੂਜਾ ਦੀ ਤੁਸੀਂ ਗੱਲ ਕੀਤੀ ਹੈ ਪੂਜਾ ਦਾ ਉਹ ਕਿੰਨਾ ਚੱਲਦਾ ਸੀਟੀ ਮਾਰ ਕੇ ਬੁਲਾਉਣਾ ਹਟਦਾ ਗੀਤੇ ਬਾਈ ਨਾਲ
7: ਹਾਂ ਸੀਟੀ ਮਾਰ ਕੇ ਆ ਤੇ ਇੱਕ ਆਪਣਾ ਪੁਰਾਣਾ ਗਾਣਾ ਬੜਾ ਚੱਲਦਾ ਜੀ ਸਟਾਰਟਿੰਗ ਜੀ ਚੱਲਦਾ ਹੁੰਦਾ ਆਪਣਾ ਸੰਗੀਤ ਵਜੇ ਆਪਣਾ ਸੰਗੀਤ
0: ਆਪਣਾ ਸੰਗੀਤ ਹਾਂ ਉਹ ਵੀ ਹੈਗਾ
7: ਉਹ ਵੀ ਗਾਣੇ ਦੀ ਬੀਟ ਉਹ ਵੀ ਗਾਣੇ ਦੀ ਬੀਟ
0: ਕੀ ਬਾਤ ਹੈ ਲਾਉਣੇ ਉਹ ਵੀ ਯਾਰ ਮੈਂ ਲਾਇਆ ਨਹੀਂ ਬਹੁਤ ਚਿਰ ਹੋ ਗਿਆ ਥੈਂਕ ਯੂ ਵੀਰੇ
7: ਲਾਓ ਬਹੁਤ ਤਕੜੀ ਬੀਟ ਉਹ ਗਾਣੇ ਦੀ
0: ਲਾਉਣੇ
7: ਆਪਣਾ ਸੰਗੀਤ ਵਜੇ ਆਪਣਾ ਸੰਗੀਤ
0: ਕੀ ਬਾਤ ਹੈ

0: ਕਿਆ ਬਾਤ ਹੈ ਨਹੀਂ ਸਾ ਸੋ ਪ੍ਰੋਗਰਾਮ ਪੰਜਾਬੀ ਰਾ ਇੱਕ ਯਾਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਰਾਜਵੰਤ ਕੌਰ ਨੂੰ ਕਾਲ ਕਰ ਲਓ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ ਇਹ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਹੋਰ ਯਾਰ ਆਪਾਂ ਨੂੰ ਕੀ ਚਾਹੀਦਾ ਨੰਬਰ ਤੁਸੀਂ ਲਿਖ ਲਓ ਜ਼ਰੂਰ ਫਟਾਫਟ ਕਾਲ ਕਰੋ ਤੁਸੀਂ ਇੱਕੋ ਇੱਕ ਟੀਮ ਆਪਣੀ ਰਾਜਵੰਤ ਕੌਰ ਹੋਣਾ ਦੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ 6476744735 6476744735 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਉਸ ਤੋਂ ਇਲਾਵਾ ਤੁਹਾਨੂੰ ਅਸੀਂ ਇੱਕ ਨੰਬਰ ਦਿੰਦੇ ਹੁੰਦੇ ਹਾਂ ਗਲੋਬਲ ਕੰਫਰਟ ਏਅਰ ਦਾ ਗਲੋਬਲ ਕੰਫਰਟ ਏਅਰ ਦੇ ਤੁਸੀਂ ਤੇਜਪਾਲ ਭਾਜੀ ਨੂੰ ਫੋਨ ਕਰਨਾ ਜੇ ਏਸੀ ਨਹੀਂ ਚੱਲਦਾ ਏਸੀ ਤੁਹਾਡਾ ਰਿਪੇਅਰ ਹੋਣ ਵਾਲਾ ਚੱਕਰ ਹੀ ਕੋਈ ਨਹੀਂ ਗਲੋਬਲ ਕੰਫਰਟ ਏਅਰ ਜਾਂ ਨਵੀਂ ਫਰਨੈਸ ਨਵਾਂ ਏਸੀ ਲਵਾਓ ਅਤੇ $1800 ਦਾ ਰੀਬੇਟ $1800 ਵਾਪਸ ਤੁਹਾਡੀ ਜੇਬ 'ਚ 9057909080 9057909080 ਫੋਨ ਨੰਬਰ ਹੈ ਗਲੋਬਲ ਕੰਫਰਟ ਏਅਰ 8777 ਹੈਲੋ
1: ਹਾਂਜੀ ਮਹਾਰਾਜ ਬੜਾ ਵਧੀਆ ਪ੍ਰੋਗਰਾਮ ਚੱਲਣ ਡਿਆ ਗਾਣੇ ਤੁਸੀਂ ਦੱਸਣ ਡੇ ਆ
0: ਹਾਂ
1: ਤੇ ਇੱਕ ਜਿਹੜਾ ਕੈਨੇਡਾ ਵਾਲਾ ਗਾਣਾ ਵਾ ਟਰੱਕਾਂ ਵਾਲਾ ਉਹ ਵੀ ਬੜਾ ਚੱਲਦਾ ਜੋ ਇੰਡੀਆ ਕਿੱਥੇ ਜਾਂਦੀ ਹੈ ਤਨਖਾਹ ਤੇਰੀ ਵੇ ਕੈਨੇਡਾ ਡਰਾਈਵਰ
0: ਇਹ ਵੀ ਬੜਾ ਚੱਲਦਾ ਹਾਂ ਸਹੀ ਗੱਲ ਹੈ ਇੱਕ ਨਾ ਮੈਂ ਬੀਤੇ ਦਿਨੀ ਇੱਕ ਵਿਆਹ ਹੋਸਟ ਕੀਤਾ ਐਮਸੀ ਕੀਤਾ ਮੈਂ ਉੱਥੇ ਰਿਸੈਪਸ਼ਨ ਤੇ ਉੱਥੇ ਕੁੜੀ ਦੇ ਮਾਂ ਪਿਓ ਨੇ ਉਹਨਾਂ ਨੇ ਐਂਟਰੀ ਕੀਤੀ ਇਸ ਗਾਣੇ ਤੇ ਮੈਂ ਕਿਹਾ ਆਂਟੀ ਅੰਕਲ ਦੀ ਤਾਂ ਤਨਖਾਹ ਤੁਹਾਡੇ ਸੂਟਾਂ ਤੇ ਜਾਂਦੀ ਇੰਨਾ ਸੋਹਣਾ ਸੂਟ ਪਾਇਆ ਹੋਇਆ ਹੈ ਸੋ ਤਨਖਾਹ ਨੇ ਹੋਰ ਕਿੱਥੇ ਜਾਣਾ ਕਿਆ ਬਾਤ ਇਹ ਵੀ ਲਾਉਣੇ ਠੀਕ ਹੈ ਤੁਹਾਡੇ ਲਈ
2: ਗੁਰਪ੍ਰੀਤ ਬੋਲ ਰਿਹਾ ਕਿਵੇਂ ਹੋ ਵਧੀਆ ਜੀ ਤੁਹਾਡਾ ਪ੍ਰੋਗਰਾਮ ਕੰਮ ਤੋਂ

0: ਹਾਂ ਉਹ ਤਾਂ ਚਲੋ ਚੱਲਦਾ ਹਾਂ
1: ਇੱਕ ਹੈਗਾ ਕੁਲਵਿੰਦਰ ਢਿੱਲੋਂ ਦਾ ਗਾਣਾ ਕਾਲਾ ਸੱਪ ਰੰਗਾ ਸੂਟ
0: ਹਾਂ ਕੁਲਵਿੰਦਰ ਢਿੱਲੋਂ ਦੇ ਕਾਫੀ ਸਾਰੇ ਨੇ ਜਿਹੜੇ ਇੱਕ ਕੁਲਵਿੰਦਰ ਢਿੱਲੋਂ ਦੀਆਂ ਬੋਲੀਆਂ ਬਹੁਤ ਵਿਆਹਾਂ ਤੇ ਹਜੇ ਵੀ ਬੜੀਆਂ ਚੱਲਦੀਆਂ ਕੁਲਵਿੰਦਰ ਢਿੱਲੋਂ ਦਾ ਆਪਣਾ ਕਾਲਜ ਗੀਤ ਉਹ ਬੜਾ ਚੱਲਦਾ ਵਿਆਹਾਂ ਤੇ ਉਹ ਤਾਂ ਹੈਗਾ ਚਲੋ ਥੈਂਕ ਯੂ ਵੀਰੇ ਤੁਸੀਂ ਚਾਰ ਦੱਸ ਦੇ ਇੱਕ ਤਾਂ ਦੱਸੋ ਤੇ ਫਿਰ ਨਹੀਂ ਤਾਂ ਰਹਿ ਜਾਣੇ ਬਹੁਤ ਸਾਰੇ ਬਟੂਆ ਵੀ ਮੈਂ ਲਿਖ ਲੈਣਾ ਤੇ ਕਿਹੜਾ ਲਾਈਏ ਹੁਣ ਇਹ ਲਾਉਣੇ ਯਾਰ ਇਹ ਤਾਂ ਮੈਂ ਕਹਿੰਦਾ ਕੋਈ ਵਿਆਹ ਪੂਰਾ ਨਹੀਂ ਹੁੰਦਾ ਇਸ ਗਾਣੇ ਤੋਂ ਬਿਨਾਂ ਚਿੱਟੇ ਸੂਟ ਤੇ ਦਾਗ ਪੈ ਗਏ ਲੱਗਣ ਤੋਂ ਪਹਿਲਾਂ ਰਾਈਨੋ ਫੈਂਸ ਐਂਡ ਡੈਕ ਵਾਲੇ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ 647-804-3220 6478043220 ਨੰਬਰ ਹੈ ਤੇ ਮਿਸਟਰ ਸਿੰਘ ਪੀਜ਼ੇ ਨੇ ਅੱਜ ਐਸੀ ਡੀਲ ਲਈ ਹੈ 100% ਪਿਓਰ ਵੈਜੀਟੇਰੀਅਨ ਪੀਜ਼ਾ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫਰੀ ਡਿਪ 2 ਲੀਟਰ ਕੋਕ ਦੀ ਬੋਤਲ ਵੀ ਫਰੀ $40 ਚ ਸਭ ਕੁਛ ਮਿਲ ਰਿਹਾ ਮਿਸਟਰ ਸਿੰਘ ਪੀਜ਼ਾ 905-504-4000 905-500-4000 905-500-4000 ਮਿਸਟਰ ਸਿੰਘ ਪੀਜ਼ਾ ਇਹਨਾਂ ਦੇ ਮੈਂ ਕਹਿੰਦਾ ਕਿ 30 ਲੋਕੇਸ਼ਨਾਂ ਨੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਲਾਜ਼ਮੀ ਲੋਕੇਸ਼ਨ ਕੋਈ ਨਾ ਕੋਈ ਨੇੜੇ ਤੇੜੇ ਤੁਹਾਡੇ ਜ਼ਰੂਰ ਇਹਨਾਂ ਦੀ ਹੋਵੇਗੀ ਉਸ ਤੋਂ ਇਲਾਵਾ ਏਡੀ ਵੱਡੀ ਸੇਲ ਆ ਦਿੱਤੀ ਯਾਰ ਇੰਡੀਅਨ ਫਰੂਟ ਲੈਂਡ ਨੇ ਮੈਂ ਕਹਿੰਦਾ ਤੁਸੀਂ ਕਹੋਗੇ ਕਿ ਹੁਣੇ ਚੱਲਦੇ ਆ ਤੇ ਹੁਣੇ ਗਰੋਸਰੀ ਫਟਾਫਟ ਕਰਕੇ ਆਉਣੇ ਆ ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟ ਲੈਂਡ ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ 10 pound ਸ਼ੇਰ ਦੇਸੀ ਸਟਾਈਲ ਆਟਾ 6.99 ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 pound 6.99 ਇੰਡੀਆ ਗੇਟ ਪ੍ਰੀਮੀਅਮ ਰਾਈਸ 10 pound 9.99 ਦੀਪ ਸੋਨਾ ਮਸੂਰੀ ਰਾਈਸ 20 pound 9.99 ਬੰਸੀ ਵਾਈਟ ਸ਼ੂਗਰ 15 pound 9.99 ਬਰਾੜ ਦਾ ਦੇਸੀ ਘਿਓ 1.8 kg 22.99 ਦਾ ਬੱਲੇ ਬੱਲੇ ਬੱਲੇ ਬੱਲੇ ਬਲੈਕ ਵਾਈਟ ਚਨਾ 4 pound 2.99 ਸਵਰਨਾ ਸੂਜੀ 4 pound 2.99 ਦੀਪ ਦਾ ਬੇਸਨ 4 pound 2.99 ਟਮਾਟਰ 99 pound ਹੈਪੀ ਡੇਰੀ ਪਨੀਰ 3.99 ਕਿਆ ਬਾਤ ਹੈ ਡੀਲਾਂ ਹੀ ਡੀਲਾਂ 25 ਸੈਂਡਲਵੁੱਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ ਸੈਂਡਲਵੁੱਡ ਐਂਡ ਹਰਨਟੇਰੀਓ ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ ਵੈਜ ਥਾਲੀ 4.99 ਵੈਜ ਬਰਗਰ 3.99 ਸਟਫਡ ਕੁਲਚਾ 2.99 ਈਚ ਚਨਾ ਪਟੂਰਾ 3.99 ਇਹ ਡੀਲਾਂ 25 ਸੈਂਡਲਵੁੱਡ ਪਾਰਕਵੇ ਵੈਸਟ ਇੰਡੀਅਨ ਫਰੂਟ ਲੈਂਡ

ஷீரியாங்கர் சூர்மே தி கண்டுவாங்கர் மெட்டேன மானுவித்தே பக்கரீட்டு ஷேரு பிந்தேன கட்டி பானியிஜித்தே ஆக்கதேன மந்தரேன தாருஜித்தே. ஹலோ ஃப்ரெண்ட்ஸ், வெல்கம் டு டோகரி ரேடியோ. மே அந்தி ஆர்ஜே நேஹா சர்மா தில்லி தமாம். ਇਹ ਜਿਹੜੀਆਂ ਚਾਰ ਲਾਈਨਾਂ ਮੈਂ ਸੁਣਾਈਆਂ ਨੇ, ਮੈਂ ਆਪੂ ਗਏ ਲਿਖੀਆਂ ਨੇ ਮੇਰੀ ਡੁੱਗਰ ਪ੍ਰਦੇਸ਼ ਦੀ ਸ਼ਾਨ ਵਾਸਤੇ. ਅਤੇ ਤੁਸੀਂ ਪਤਾ ਮੇਰੀ ਡੁੱਗਰ ਪ੍ਰਦੇਸ਼ ਦਾ ਨਾਮ ਜੰਮੂ ਕੀ ਆ ਪਿਆ, ਇਹ ਮੈਂ ਤੁਸੀਂ ਦੱਸਣਾ ਅੱਜ. ਅਤੇ ਪਹਿਲੀ ਤੁਸੀਂ ਸੁਣੋ ਅੱਜ ਦੇ ਐਪੀਸੋਡ ਦਾ ਪਹਿਲਾ ਮਿੱਠਾ ਹਰਾ ਗੀਤ, ਅਤੇ ਉਹਦੇ ਬਾਅਦ ਮੈਂ ਤੁਸੀਂ ਦੱਸਣੀ ਆ ਮੇਰੇ ਜੰਮੂ ਪ੍ਰਦੇਸ਼ ਦੇ ਨਾਂ ਦੇ ਪਿੱਛੇ ਦੀ ਕਹਾਣੀ ਕੀ ਹੈ, ਅਤੇ ਮੇਰੀ ਚਾਰ ਲਾਈਨਾਂ ਜੋ ਮੈਂ ਲਿਖੀਆਂ ਨੇ ਇਹਦਾ ਕੀ ਸਿਗਨੀਫਿਕੈਂਸ ਹੈ. ਅਤੇ ਆਓ ਪਹਿਲੇ ਸੁਣਿਆ ਪਹਿਲਾ ਗਾਣਾ.

ਭਾਈ ਕੋਈ ਦੇਵੀ ਸ਼ਕਤੀ ਲੱਗਦੀ ਹੈ, ਕਿਉਂਕਿ ਇੱਥੇ ਤਾਂ ਪ੍ਰਕਿਰਤੀ ਦੇ ਨਿਯਮ ਦਾ ਪੁੱਠ ਕੇ ਕੰਮ ਚਲਾਦਾ ਹੈ। ਤੁਸੀਂ ਪਤਾ ਸਾਰੇ ਹੀ ਕਿ ਪ੍ਰਕਿਰਤੀ ਦਾ ਨਿਯਮ ਹੈ, ਸ਼ੇਰ ਬੱਕਰੀ ਦਾ ਸ਼ਿਕਾਰ ਕਰਦਾ ਹੈ ਅਤੇ ਬੱਕਰੀ ਆਪਣੀ ਜਾਨ ਬਚਾਉਂਦੀ ਹੈ, ਉਹਦੇ ਕੋਲ ਨੱਠਦੀ ਹੈ। ਪਰ ਇੱਥੇ ਦੇ ਕਿਸ਼ ਉਲਟ ਕੇ ਗੱਲ ਹੀ, ਨਾ ਤਾਂ ਕੋਈ ਡਰ ਭਾਵਨਾ ਹੀ, ਨਾ ਕੋਈ ਇਤਰਾਹ ਹਾਂ, ਅਤੇ ਨਾ ਕਿ ਕੋਈ ਦ੍ਰਿਸ਼ ਭਾਵਨਾ ਹੀ, ਅਤੇ ਦੋਨੇ ਮਿਲੀ ਜੁਲੀਏ ਇਆਂ ਕਿ ਪਾਣੀ ਪੀਆ ਦੇ, ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਤਰ੍ਹਾਂ ਨੇਹਾ ਲੱਭਾ ਦਾ। ਅਤੇ ਰਾਜਾ ਹੋਰ ਬੜੇ ਗੇ ਹੈਰਾਨ ਹੋਏ, ਉਹਨੇ ਆਪਣੇ ਮੰਤਰੀ ਆਖਿਆ, ਬਈ ਇਹ ਤਾਂ ਕੋਈ ਮੀਂਹ ਦੇਵੀ ਸ਼ਕਤੀ ਲੱਗਦੀ ਹੈ, ਇਹ ਥਾਰ ਕੋਈ ਸਾਧਾਰਨ ਥਾਰ ਨਹੀਂ ਲੱਭਦੀ ਹੈ, ਇੱਥੇ ਪੱਕਾ ਕੋਈ ਨਾ ਕੋਈ ਚਮਤਕਾਰ ਹੈ, ਕੋਈ ਨਾ ਕੋਈ ਉਵੇਂ ਦੀ ਗੱਲ ਹੈ। ਅਤੇ ਮੈਂ ਸੋਚਾਂ ਨਾ ਕਿ ਇਸ ਜਗ੍ਹਾ ਹੀ ਮੈਂ ਹੋਰ ਅੱਗੇ ਵਸਾਵਾਂ, ਅਤੇ ਇੱਥੇ ਮੈਂ ਕੁਝ ਦਿਨ ਰਹਾਂ, ਮੈਂ ਇੱਥੇ ਅੱਗੇ ਦਾ ਪਤਾ ਕਰਾਂ, ਇਹ ਕੀ ਚੀਜ਼ ਹੈ, ਇੱਥੇ ਇਸ ਚਮਤਕਾਰ ਦੇ ਪਿੱਛੇ ਦੀ ਕਹਾਣੀ ਕੀ ਹੈ, ਮੈਂ ਇਹ ਪਤਾ ਜ਼ਰੂਰ ਕਰਨੀ ਹੈ। ਤੁਸੀਂ ਸੁਣੋ ਅਗਲਾ ਗੀਤ, ਅਤੇ ਮੈਂ ਸੁਣਾਉਂਦੀ ਹਾਂ ਅੱਗੇ ਦੀ ਕਹਾਣੀ ਇਸ ਗੀਤ ਦੇ ਬਾਅਦ।

ਅੱਜ ਵੀ ਕੁਦੇ ਨਾ ਕੁਦੇ ਮੇਰੇ ਡੁੱਗਰ ਪ੍ਰਦੇਸ਼ ਵਿੱਚ ਵਿਦਮਾਨ ਹੈ। ਲੋਕ ਬਿਨਾਂ ਦੇਸ਼ ਭਾਵ ਦੇ ਰੋਂਦੇ ਨੇ, ਕੋਈ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੇ ਨੇ, ਬੜੇ ਗੇ ਪ੍ਰੇਮ ਕੰਨੇ ਰੋਂਦੇ ਨੇ। ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਇਹ ਪ੍ਰੇਮ ਸਦਾ ਇਹਨੇ ਸਾਰੇ ਲੋਕਾਂ 'ਚ ਬਣੇ ਦਾ ਗੇ ਰਹੇ। ਅਤੇ ਤੁਸੀਂ ਸੁਣੋ ਅੱਜ ਦੇ ਐਪੀਸੋਡ ਦਾ ਅਗਲਾ ਗੀਤ।

Welcome back, friends. I hope you all are enjoying Dogri Radio with me, Dogri Diti, Neha. So, ਤੁਸੀਂ ਸਾਰੇ ਅੱਜ ਸੁਣਿਆ ਸ਼ਰੋਤਾ ਹੈ ਕਿ ਕੀਆਂ ਮੇਰੇ ਜੁਗਰ ਪ੍ਰਦੇਸ਼ ਦਾ ਨਾਂ ਪਿਆ ਜੰਮੂ ਅਤੇ ਕਿੰਨੇ ਕੁ ਮਿੱਠੇ ਅਤੇ ਕਿੰਨੇ ਕੁ ਮਿਲਨਸਾਰ ਲੋਕ ਹਨ ਇੱਥੇ ਅਤੇ ਬਾਕੀ ਇੱਥੇ ਬੜੀ ਬੜੀ ਚਮਤਕਾਰੀ ਜਗ੍ਹਾਵਾਂ ਵੀ ਹਨ ਅਤੇ ਬੜੇ ਬੜੇ ਮਸ਼ਹੂਰ ਮੰਦਰ ਵੀ ਹਨ ਅਤੇ ਤੁਸੀਂ ਜ਼ਰੂਰ ਇੱਕ ਵਾਰ ਚੱਕਰ ਲਾਇਓ ਮੇਰੇ ਜੁਗਰ ਪ੍ਰਦੇਸ਼ ਅਤੇ ਆਪੋ ਫੀਲ ਕਰਿਓ ਉਹ ਚੀਜ਼ ਜੋ ਮੈਂ ਤੁਸੀਂ ਦੱਸਣਾ ਚਾਹੁੰਦੀ ਹਾਂ ਹੁਣ ਮੀਂਹ ਦਿਓ ਇਜਾਜ਼ਤ ਮਨ ਤਾਂ ਨਹੀਂ ਕਰਾਂ ਤਾਂ ਜਾਣੇ ਦਾ ਪਰ ਅੱਜ ਜਾਣਾ ਵੀ ਜ਼ਰੂਰੀ ਹੈ ਵੀ ਪਰਤੀ ਇੱਕ ਨਵੀਂ ਮਲਾਟੀ ਲਈ ਹੈ ਆਉਣਾ ਵੀ ਮੇਰਾ ਜ਼ਰੂਰੀ ਹੈ ਤੋ ਫਿਰ ਅਸ ਮਿਲ ਗਏ ਦੁਬਾਰਾ ਟਿਲ ਦੈਨ ਬਾਏ ਬਾਏ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
1: 647-706-6640-647-706-6840।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
3: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 905-459-5533,
3: 905-459-5533 ਤੇ।
5: PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
7: ਓਏ ਸਾਵਣ ਚੜਿਆ ਤੀ
6: ਟੋਰਾਂਟੋ ਸ਼ੋਅ ਸੈਟਰਡੇ 25 ਜੁਲਾਈ ਨੂੰ
7: ਦੁਨੀਆ ਮੇਲੇ ਜਾਂਦੀ ਹੈ।
6: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਸ ਆਰ ਅਵੇਲੇਬਲ ਐਟ ticketmaster.ca। ਫੋਰ ਡੀਟੇਲਸ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 6474006862 4163034444। ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?

0: 8850 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 sofastudio.ca. ਥੈਂਕ ਯੂ ਜੀ।
1: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
5: ਨਾਲੇ ਚੋਪੜੀਆਂ ਨਾਲੇ ਦੋ ਦੋ।
6: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
5: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
6: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
5: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
7: ਕਾਲ ਗਗਨ ਔਰ ਗੁਰਿੰਦਰ ਐਟ 905-286-9257।
8: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394. Stephen Furniture ki dhamake dar festival season se.
9: Ladies and gentlemen, you are not ready for this.
10: Par hun thonu car lain layi ready karange. Mortgage the King Girish Sharma.
11: Residential, commercial, refinancing, debt consolidation, second third mortgages, private funds.
10: Sab layi yaad rakho Girish Sharma. Pre approval hi nahi, closing tak denge pura saath. Dealing with all banks.
11: Call 647-606-8110
10: or visit sharmamortgages.com.
12: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5294-6475-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਭੁੱਲ ਨਹੀਂ ਸਕਦੇ ਲੋਕ ਕਦੇ ਵੀ ਤੇਰੀਆਂ ਸੁਗਾਤਾਂ ਨੂੰ, ਭੁੱਲ ਨਹੀਂ ਸਕਦੇ ਲੋਕ ਕਦੇ ਵੀ ਤੇਰੀਆਂ ਸੁਗਾਤਾਂ ਨੂੰ, ਗੈਂਗਸਟਰੀ ਤਸਕਰੀ ਕਾਲੀਆਂ ਬੋਲੀਆਂ ਰਾਤਾਂ ਨੂੰ। ਹੜਾਂ ਦੇ ਵਿੱਚ ਰੁੜ ਗਈ ਹੈ ਧਰਤੀ ਮੇਰੇ ਦੇਸ਼ ਦੀ, ਭੁਲਾ ਕਦੇ ਵੀ ਨਹੀਂ ਸਕਦੇ ਪੈਦਾ ਹੋਏ ਹਾਲਾਤਾਂ ਨੂੰ। ਕਹਿੰਦਾ ਇਨਸਾਫ਼ ਦਾ ਸੂਰਜ ਸ਼ਾਇਦ ਹੁਣ ਨਹੀਂ ਚੜ੍ਹਨਾ, ਇਨਸਾਫ਼ ਦਾ ਸੂਰਜ ਸ਼ਾਇਦ ਹੁਣ ਨਹੀਂ ਚੜ੍ਹਨਾ, ਚੋਰਾਂ ਠੱਗਾਂ ਪਾ ਲਈ ਗਲਵੱਕੜੀ ਪ੍ਰਭਾਤਾਂ ਨੂੰ, ਸਮੇਂ ਦਾ ਰੰਗ ਇੰਨਾ ਗੂੜ੍ਹਾ ਚੜ੍ਹ ਗਿਆ ਹੈ, ਉਹਨਾਂ 'ਤੇ ਭੁੱਲ ਗਏ ਨੇ ਆਮ ਲੋਕ ਆਪਣੀਆਂ ਔਕਾਤਾਂ ਨੂੰ। ਅਰਧ ਨੰਗੀਆਂ ਰੀਲਾਂ ਦੇਖ ਕੇ ਇੰਟਰਨੈੱਟ ਉੱਤੇ ਔਖਾ ਹੋਇਆ ਕਾਬੂ ਰੱਖਣਾ ਆਪਣਿਆਂ ਜਜ਼ਬਾਤਾਂ ਨੂੰ, ਚਾਲ ਫਰੰਗੀਆਂ ਤੋਂ ਵੀ ਭੈੜੀ ਖੇਡਣੀ ਹੈ ਉਹਨਾਂ ਨੇ, ਵੱਖੋ ਵੱਖਰੇ ਵੰਡ ਦੇਣਾ ਹੈ ਸਾਰੀਆਂ ਹੀ ਜਾਤਾਂ ਨੂੰ, ਹੋਇਆ ਕਿ ਮਜਬੂਰ ਹੈ ਜੇ ਬਖਤੀ ਤੌਰ 'ਤੇ ਅੱਜ, ਕਿਵੇਂ ਭੁੱਲੂ ਮਦਹੋਸ਼ ਤੇਰੀਆਂ ਬਖਸ਼ੀਆਂ ਦਾਤਾਂ ਨੂੰ। ਸਾਵਣ ਸੁੱਕਾ ਬਰਸਾਤਾਂ ਤਰਿਹਾਈਆਂ ਨੇ, ਸਾਵਣ ਸੁੱਕਾ ਬਰਸਾਤਾਂ ਤਰਿਹਾਈਆਂ ਨੇ, ਕੁੜੀਆਂ ਚਿੜੀਆਂ ਗੁੱਡੀ ਫੂਕਣ ਆਈਆਂ ਨੇ, ਲੱਭੋ ਹੁਣ ਕਿਸ ਕੀਤਾ ਕਤਲ ਪਹਾੜਾਂ ਦਾ, ਕਿਸ ਦੀ ਸ਼ਹਿ 'ਤੇ ਵੱਡੇ ਰੁੱਖ ਕਸਾਈਆਂ ਨੇ, ਪੁੱਤ ਗਏ ਮੱਥੇ ਦਾ ਸੂਰਜ ਗੁੰਮ ਗਿਆ, ਕਿੰਨਾ ਕੁਝ ਜਰਿਆ ਹੈ ਬੁੱਢੀਆਂ ਮਾਈਆਂ। ਤੂੰ ਰੁੱਸੀ ਨਾ ਮੈਨੂੰ ਮਨਾਉਣਾ ਨਹੀਂ ਆਉਂਦਾ, ਕਹਿੰਦਾ ਤੂੰ ਰੁੱਸੀ ਨਾ ਮੈਨੂੰ ਮਨਾਉਣਾ ਨਹੀਂ ਆਉਂਦਾ, ਤੈਨੂੰ ਪਿਆਰ ਤਾਂ ਕਰਦਾ ਪਰ ਜਿਤਾਉਣਾ ਨਹੀਂ ਆਉਂਦਾ, ਵੇਖ ਯਾਰਾ ਮੇਰੇ ਤੋਂ ਦੂਰ ਨਾ ਹੋ ਜਾਵੀਂ, ਮੈਨੂੰ ਹਰ ਕਿਸੇ ਨਾਲ ਇੱਦਾਂ ਦਿਲ ਲਾਉਣਾ ਨਹੀਂ ਆਉਂਦਾ, ਇੱਦਾਂ ਦਿਲ ਲਾਉਣਾ ਨਹੀਂ ਆਉਂਦਾ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾਉਣੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ, ਪਹਿਲਾ ਸੋਮਵਾਰ, ਬਾਬਾ ਜੀ ਦੇ ਆਸ਼ੀਰਵਾਦ ਨਾਲ ਧੱਕਾ ਡੇ ਸਟਾਰਟ। ਦੋ ਛੁੱਟੀਆਂ ਤੋਂ ਬਾਅਦ ਤਾਂ ਹੁੰਦਾ ਹੀ ਆ ਫਿਕਰ ਜਿਹਾ ਵੀ ਲੈ ਵੀ ਸੋਮਵਾਰ ਚੱਲ ਪਿਆ ਅਤੇ ਫਿਰ ਹੁਣ ਕੰਮਾਂ 'ਤੇ ਚੱਲੀਏ, ਪਰ ਜੇ ਸੋਮਵਾਰ ਆਊਗਾ ਤਾਂ ਸ਼ੁੱਕਰਵਾਰ ਆਊਗਾ ਨਾ। ਚਲੋ, 20 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ, ਫੀਲ ਲਾਈਕ 13 ਕਰਦੇ ਹਾਂ। ਮਿਸਿਸਾਗਾ 'ਚ ਮਾਲਟਨ 'ਚ ਏਅਰਪੋਰਟ ਦੇ ਬਿਲਕੁਲ ਨੇੜੇ ਤੇੜੇ, ਅਤੇ ਦੁਪਹਿਰ ਨੂੰ 23 ਆ, ਸ਼ਾਮ ਨੂੰ 26 ਆ, ਰਾਤ ਨੂੰ ਫਿਰ 23 ਟੈਂਪਰੇਚਰ। ਅਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ 5:55 'ਤੇ, ਅਤੇ 8:54 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਜਾਂ ਹਾਈਵੇ 'ਤੇ 401 'ਤੇ, 410 'ਤੇ, 404 'ਤੇ, ਕਿਤੇ ਵੀ ਜਿੱਥੇ ਵੀ ਤੁਹਾਨੂੰ ਰੇਡੀਓ ਦੀ ਆਵਾਜ਼ ਆਉਂਦੀ ਆ, ਉੱਥੇ ਕੋਈ ਵੀ ਤੁਸੀਂ ਰੋਡਾਂ ਦੇ ਵਿੱਚ ਵਿਘਨ ਦੇਖਦੇ ਹੋ, ਅਤੇ ਜ਼ਰੂਰ ਤੁਸੀਂ 905-673-3337 'ਤੇ ਸਟੂਡੀਓ 'ਚ ਗੱਲ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ 416-477-2040, 416-477-2040, ਅਤੇ ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਫਿਰ 647-835-5594, 6478-355-2949 'ਤੇ ਆਪਣੀ ਗੱਲਬਾਤ ਹੋ ਸਕਦੀ ਹੈ ਮੈਸੇਜਾਂ ਦੇ ਜ਼ਰੀਏ, ਜਾਂ ਫਿਰ 5 ਵਜੇ ਤੋਂ ਬਾਅਦ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਆਜੋ ਫਿਰ ਰਲ ਮਲ ਕੇ ਕਰਦੇ ਹਾਂ ਗੱਲਾਂ ਬਾਤਾਂ। ਵੀਕਐਂਡ 'ਤੇ ਬਹੁਤ ਫੰਕਸ਼ਨ ਹੋਏ, ਤੁਹਾਨੂੰ ਵੀ ਬਹੁਤ ਹੋਏ ਹੋਣੇ ਆ, ਤੁਸੀਂ ਵੀ ਬਹੁਤ ਫੰਕਸ਼ਨਾਂ 'ਤੇ ਗਏ ਹੋਣੇ ਹੋ, ਕਿਸੇ ਦੇ ਕੋਈ ਭੋਗ ਹੋਣਾ, ਕਿਸੇ ਦੇ ਵਿਆਹ ਸ਼ਾਦੀ ਹੋਣੀ ਆ। ਮੇਰਾ ਵੀ ਸ਼ੁੱਕਰਵਾਰ ਦਾ ਤਕਰੀਬਨ ਵੀਰਵਾਰ ਦਾ ਗਲੇ ਦੀ ਥੋੜ੍ਹੀ ਜਿਹੀ ਪ੍ਰੋਬਲਮ ਚੱਲਦੀ ਆ, ਤਾਂ ਹੀ ਮੈਂ ਫਰਾਈਡੇ ਨੂੰ ਆ ਜਾਂਦੀ ਸੀ, ਮੇਰੀ ਗੈਰਹਾਜ਼ਰੀ ਸੀ, ਅਤੇ ਦੋਨੋਂ ਹੱਥ ਜੋੜ ਕੇ ਮਾਫੀ, ਅਤੇ ਉਹੀ ਸੇਮ ਪ੍ਰੋਬਲਮ ਅੱਜ ਵੀ ਆ, ਅਤੇ ਫਿਰ ਮੈਨੂੰ ਆਉਣਾ ਪਿਆ ਕਿਉਂਕਿ ਰਮਨਦੀਪ ਹੋਣੀ ਨੇ ਆਪਣੀ ਗੈਰਹਾਜ਼ਰੀ ਤੁਹਾਨੂੰ ਵਧੀਆ ਪ੍ਰੋਗਰਾਮ ਕੀਤਾ, ਅੱਜ ਉਹਨਾਂ ਨੇ ਗੈਰਹਾਜ਼ਰੀ ਕਰਤੀ ਕਿਉਂਕਿ ਉਹਨਾਂ ਨੇ ਕਿਸੇ ਦੇ ਬਰਥਡੇ 'ਤੇ ਜਾਣਾ ਸੀ ਰਾਤ, ਅਤੇ ਫਿਰ ਉੱਥੋਂ ਹੋ ਗਏ ਸੀ ਉਹ ਲੇਟ, ਅਤੇ ਇਸ ਕਰਕੇ ਉਹਨਾਂ ਨੇ ਆਉਣਾ ਸੀ, ਅਤੇ ਫਿਰ ਉਹ ਕਹਿੰਦੇ ਵੀ ਨਹੀਂ ਹਰਜੀਤ ਭਾਅ ਜੀ ਮੇਰੇ ਤੋਂ ਜਾ ਨਹੀਂ ਹੋਣਾ, ਅਤੇ ਲੇਟ ਹੋ ਗਿਆ ਮੇਰਾ ਕੰਮ, ਅਤੇ ਮੈਂ ਕਿਹਾ ਚਲ ਕੋਈ ਨਹੀਂ ਭਾਈ ਆਪਾਂ ਤਾਂ ਫਿਰ ਜਾਣਾ ਹੀ ਆ, ਨਾ ਪ੍ਰੋਗਰਾਮ ਸੁਣਨਾ ਛੱਡ ਸਕਦੇ ਹਾਂ, ਅਤੇ ਨਾ ਫਿਰ ਤੁਹਾਨੂੰ ਸੁਣਨੇ ਛੱਡ ਸਕਦੇ ਹਾਂ, ਕਹਿ ਸਕਦੇ ਹਾਂ ਨਾ। ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਿਹਨੇ ਕਰਨੀਆਂ। ਬਹੁਤ ਸਾਰੇ ਫੰਕਸ਼ਨ ਸੀ, ਜਿਵੇਂ ਪੰਜਾਬੀ ਵਰਲਡ ਕਾਨਫਰੰਸ ਕੱਲ੍ਹ ਹੋ ਕੇ ਹਟੀ ਆ, ਉੱਥੇ ਜਾਣ ਦਾ ਮੌਕਾ ਮਿਲਿਆ, ਬਹੁਤ ਵਧੀਆ, ਵਧਾਈਆਂ ਸਾਰੀ ਔਰਗੇਨਾਈਜ਼ਰ ਨੂੰ ਅਤੇ ਵਧੀਆ ਸਫਲਤਾਪੂਰਵਕ 3 ਦਿਨ ਉਹਨਾਂ ਦੇ 17, 18, 19 3 ਦਿਨ ਲੰਘੇ ਅਤੇ ਕੱਲ੍ਹ ਫਿਰ ਰੋਜ਼ ਥੀਏਟਰ 'ਚ ਸੀ ਲਾਸਟ ਫਾਈਨਲ। ਉੱਥੇ ਬਹੁਤ ਸਾਰੇ ਗੈਸਟ ਆਏ, ਬਹੁਤ ਸਾਰੇ ਮਹਿਮਾਨ ਆਏ ਅਤੇ ਬਹੁਤ ਵਧੀਆ ਲੱਗਿਆ ਉਹਨਾਂ ਦੀਆਂ ਕਵਿਤਾਵਾਂ ਸੁਣ ਕੇ। ਪਰ ਮੈਂ ਬੈਠਿਆ ਤਾਂ ਮੈਂ ਘੰਟਾ ਡੇਢ ਕੁ ਘੰਟਾ ਹੀ, ਅਤੇ ਬਹੁਤ ਸੋਹਣਾ ਸੀ ਸਾਰਿਆਂ ਦਾ। ਥੈਂਕ ਯੂ ਸੋ ਮਚ ਸਾਰੀ ਟੀਮ ਦਾ। ਅਤੇ ਅਮਰਜੋਤ ਸੰਧੂ ਸਾਹਿਬ ਦੇ ਸੀਗਾ ਬਾਰਬੀਕਿਊ, ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਤਕਰੀਬਨ 1.5 ਘੰਟਾ ਖੜਿਆ ਅਤੇ ਕਾਫੀ ਭਰਾ ਉੱਥੇ ਇਹੋ ਜਿਹੇ ਮਿਲੇ ਜਿਨ੍ਹਾਂ ਨੂੰ ਮੈਂ ਮਤਲਬ ਨਹੀਂ ਸੀ ਜਾਣਦਾ, ਹੈ ਨਾ, ਅਤੇ ਉਹ ਮੈਨੂੰ ਜਾਣਦੇ ਸੀ ਅਤੇ ਉਹਨਾਂ ਨੇ ਫਿਰ ਆਪਣੇ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਕਾਫੀ ਸਾਰੀ ਲੀਡਰਸ਼ਿਪ ਵੀ ਦੇਖੀ ਗਈ ਉੱਥੇ। ਡਾਕਟਰ ਰਜਿੰਦਰ ਗਰਾਇਆ ਸਾਹਿਬ ਨੂੰ ਮਿਲੇ, ਉਹਨਾਂ ਦੇ ਦਰਸ਼ਨ ਹੋਏ। ਫਿਰ ਉੱਥੇ ਇੱਕ ਹੋਰ ਡਾਕਟਰ ਮਿਲ ਗਏ ਜਿਹੜੇ ਸ਼ਾਇਦ ਏਜੈਕਸ ਤੋਂ ਸੀ, ਇੱਕ ਔਸ਼ਵਾ ਤੋਂ ਸਮਥਿੰਗ, ਉਹਨਾਂ ਨੇ ਮੈਨੂੰ ਦੱਸਿਆ। ਮੈਂ ਵੀਡੀਓ ਬਣਾਈ, ਫਿਰ ਇੱਕ ਡਾਕਟਰ ਦੂਜੇ ਡਾਕਟਰ ਦਾ ਇਲਾਜ ਕਰਦਾ ਕਿਵੇਂ ਕਰਦਾ। ਉਹ ਤੋਂ ਬਾਅਦ ਬੱਲੇ ਬੱਲੇ ਫਾਰਮ 'ਚ ਜਾਣਾ ਪਿਆ ਅਤੇ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ। ਅਤੇ ਅੱਗੇ ਜਾ ਕੇ ਡੇਟ ਦੱਸਦੇ ਹਾਂ ਆਪਾਂ ਵੀ ਫਾਈਨਲ ਕਰ ਦਈਏ ਆਪਾਂ ਪਿਕਨਿਕ ਦੀ, ਅਤੇ ਉਮੀਦ ਆ ਵੀ ਹੁਣ ਤੁਸੀਂ ਸਾਰੇ ਜਾਣੇ, ਸਾਰਿਆਂ ਦੇ ਕਹਾਂ ਸਾਰੇ, ਐਤਕੀ ਖੁੱਲ੍ਹਾ ਹੀ ਸੱਦਾ ਚੁੱਲ੍ਹੇ ਨੇ ਤਾਂ ਸਭ ਨੂੰ, ਕੋਈ ਨਹੀਂ ਵੀ ਆਪਣੇ ਰੇਡੀਓ ਦੇ ਲਿਸਨਰ ਹੋਣ, ਚਾਹੇ ਤੁਹਾਡੇ ਕੋਈ ਸਾਕ ਸੰਬੰਧੀ, ਦੋਸਤ ਮਿੱਤਰ, ਕੋਈ ਰਿਸ਼ਤੇਦਾਰ, ਭੈਣ ਭਰਾ, ਇੱਕ ਪਿਕਨਿਕ ਤੌਰ 'ਤੇ ਕਰਾਂਗੇ। ਚਲੋ ਇਹਦੀ ਡਿਟੇਲ ਆਪਾਂ ਰੋਜ਼ ਕੁਛ ਨਾ ਕੁਛ ਕਰਦੇ ਰਹਾਂਗੇ, ਹੁਣ ਜਿੱਦਾਂ ਜਿੱਦਾਂ ਵੀ ਉਹ ਜਾਣੀ ਕੱਲ੍ਹ ਡੇਟ ਫਿਕਸ ਕਰ ਲਈ ਹੈ। ਉਹ ਤੋਂ ਬਾਅਦ ਕਿਸੇ ਦੇ ਘਰ ਅਫਸੋਸ ਕਰਨ ਜਾਣਾ ਸੀ, ਫਿਰ ਗੁਰਦੁਆਰਾ ਸਾਹਿਬ ਗਏ, ਅਤੇ ਉਹ ਤੋਂ ਬਾਅਦ ਮੇਰੇ ਫਰੈਂਡ ਨੇ ਸਾਡੇ ਸ਼ਹਿਰ ਤੋਂ ਆਏ, ਸੋਮਾਬਾਈ ਹੋਣੀ ਬੈਲਵਲ ਤੋਂ ਆਏ ਸੀਗੇ, ਉਹਨਾਂ ਦੇ ਨਾਲ ਫਿਰ ਰਾਤ ਦੇ 10-11 ਵੱਜ ਗਏ ਬੈਠਿਆਂ ਨੂੰ। ਅਤੇ ਫਿਰ ਆਹ ਦਿਨ ਸੀ ਅਤੇ ਲੰਘ ਗਿਆ ਸਾਰਾ ਹੀ ਦਿਨ, ਅਤੇ ਮਗਰੋਂ ਫਿਰ ਭਾਈ 2 ਘੰਟੇ ਸੌ ਕੇ ਅਤੇ ਦਿਨ ਉੱਠ ਕੇ ਆ ਗਏ ਅੱਜ ਮੰਡੇ। ਅਤੇ ਚਲੋ ਚੱਲੀ, ਅਤੇ ਤੁਹਾਡੇ ਕੀ ਸਕੇਜੂਅਲ ਆ? 905-600-73-33-37। ਕਰੀਏ ਗੱਲਾਂ ਮਤਲਬ ਰਲ ਮਿਲ ਕੇ। ਲੈ ਆ ਗਏ ਮਨੇਸ਼ਰ ਸਾਹਿਬ। ਮਨੇਸ਼ਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ। ਕਿੱਦਾਂ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਬੱਲੇ ਬੱਲੇ ਇੰਨੀਆਂ ਸੁਣਾ ਦਿੱਤੀਆਂ, ਹੁਣ ਕੀ ਰਹਿ ਗਿਆ? ਮਗਰ
1: ਹੁਣ ਮੈਂ ਸੁਣਾਉਣਾ ਤੁਹਾਨੂੰ, ਕੱਲ ਦੇਖਿਆ ਸੀ ਮੈਚ?
0: ਹਾਂਜੀ, ਦੇਖਿਆ ਨੀ ਪਰ ਥੋੜਾ ਜਿਹਾ ਦੇਖ ਕੇ ਬਸ ਹੋ ਗਿਆ, ਕਿਉਂਕਿ ਬਿਜ਼ੀ ਸਕੇਜੂਲ ਦਾ।
1: ਓਕੇ,
0: ਵਧਾਈਆਂ ਸਾਰੀ ਟੀਮ ਨੂੰ, ਸਪੇਨ ਵਾਲੇ ਜਿਹੜੇ ਜਿੱਤੇ,
1: ਹਾਂਜੀ
0: ਜਿਹੜੇ ਜਿਹੜੇ ਉਹਨਾਂ ਦੇ ਸਪੋਰਟਰ ਸੀ।
1: ਹਾਂਜੀ ਹਾਂਜੀ, ਤੇ ਮੈਨੂੰ ਤਾਂ ਐਂ ਸੀ ਵੀ ਅਰਜਨਟੀਨਾ ਜਿੱਤੇ ਦੁਬਾਰਾ।
0: ਬਹੁਤ ਲੋਕਾਂ ਨੂੰ ਸੀ, ਮੇਰੇ ਕੋਲ ਰਿਕਾਰਡਿੰਗ ਆ, ਮੇਰੇ ਭਾਣ ਜੀ ਦਾ ਪਰਸੋਂ ਨਿਊਜ਼ੀਲੈਂਡ ਤੋਂ ਸ਼ਾਮ ਨੂੰ ਮੈਨੂੰ ਫੋਨ ਆਇਆ ਤਕਰੀਬਨ 8-9 ਵਜੇ, ਕਹਿੰਦੇ ਨਹੀਂ ਮਾਮਾ ਜੀ ਵੀ ਅਰਜਨਟੀਨਾ ਨੂੰ ਇਹਨਾਂ ਨੇ ਜਿਤਾਉਣਾ ਮੇਸੀ ਦੀ, ਉਹਦੀ ਕਰਕੇ ਵੀ ਲਾਸਟ ਉਹਦਾ ਫਾਈਨਲ ਆ ਵਰਲਡ ਕੱਪ ਦਾ। ਤੇ ਮੈਂ ਉਹਨਾਂ ਨੂੰ ਜਦੇ ਕਹਿਤਾ, ਮੈਂ ਕਿਹਾ ਵੀ ਲਾ ਦਿਓ ਜੀ ਨੇ ਪੈਸਾ ਲਾਉਣਾ ਇੱਥੇ ਸਪੇਨ 'ਤੇ, ਕਹਿੰਦੇ ਵੀ ਨਹੀਂ ਹੋ ਹੀ ਨਹੀਂ ਸਕਦਾ ਕਦੇ ਸਪੇਨ ਜਿੱਤੂ। ਮੇਰੇ ਕੋਲ ਰਿਕਾਰਡਿੰਗ ਪਈ ਇਸ ਚੀਜ਼ ਦੀ, ਮੈਂ ਕਿਹਾ ਵੀ ਸ਼ਰਤ ਲਾ ਕੇ ਕਹਿੰਦਾ ਇਹਨਾਂ ਨੇ ਪੈਸਾ ਹੀ ਹੁਣ ਇਸ ਚੀਜ਼ ਤੋਂ ਬਣਾਉਣਾ।
1: ਹਾਂਜੀ ਹਾਂਜੀ,
0: ਕਿਉਂਕਿ ਸਪੇਨ ਇਹਨਾਂ ਨੇ ਜਿਤਾਉਣੀ ਉਹ ਜਿਤਾਉਣੀ ਸੀ, ਕਿਉਂਕਿ ਅਰਜਨਟੀਨਾ ਨੂੰ ਸਿਰੇ ਤੱਕ ਲਿਜਾਣ ਕਰਕੇ ਉਹ ਲੋਕਾਂ ਦੇ ਦਿਮਾਗ 'ਚ ਹੋ ਗਿਆ ਵੀ ਲੈ ਵੀ ਇਹਨਾਂ ਨੇ ਆਹ ਚੀਜ਼ ਕਰਤੀ, ਆਹ ਚੀਜ਼ ਕਰਤੀ, ਹੈ ਨਾ।
1: ਹਾਂਜੀ ਹਾਂਜੀ, ਉਹਨਾਂ ਦਾ ਜਿਹੜਾ ਨਾ ਉਹ ਮੁੰਡਾ 19 ਸਾਲ ਦਾ ਸੀ, ਬਹੁਤ ਸੋਹਣਾ ਸੀ ਸਪੇਨ ਦਾ,
0: ਖੇਡ ਤੇ ਉਹਨਾਂ ਨੇ ਕਹਿੰਦੇ ਸੋਹਣੀ ਖੇਡੀ ਆ।
1: ਹਾਂਜੀ, ਤੇ ਨਾ ਅਰਜਨਟੀਨਾ ਵੀ ਚਲੋ ਵਧੀਆ ਸੀ, ਸਾਡਾ ਦੂਆ ਜਿਹੜਾ ਮੈਚ ਸੀ ਉਹ ਤਾਂ ਤੁਸੀਂ ਦੇਖਦੇ ਨਹੀਂ ਕ੍ਰਿਕਟ ਦਾ, ਉਹ ਚ ਇੰਡੀਆ ਹਾਰ ਗਈ ਇੰਗਲੈਂਡ ਤੋਂ।
0: ਅੱਛਾ, ਚਲੋ ਦੱਸ ਦਿਆ ਕਰੋ।
1: ਚਲੋ ਇਹਨਾਂ ਨੂੰ ਵੀ ਵਧਾਈਆਂ ਭਾਈ, ਜਿਹੜੇ ਜੀ
0: ਬਿਲਕੁਲ ਬਿਲਕੁਲ, ਸਾਰਿਆਂ ਨੂੰ
1: ਵਧਾਈਆਂ, ਸਭ ਨੂੰ ਵਧਾਈਆਂ। ਹੋਰ ਤੁਸੀਂ ਸੁਣਾਓ ਸਰ, ਠੀਕ ਠਾਕ?
0: ਬਸ ਕਿਰਪਾ।
1: ਹਾਂਜੀ ਚਲੋ, ਲੋ ਹੋਰ ਕਰ ਲਾਂ।
0: ਥੈਂਕ ਯੂ ਸੋ ਮਚ। 70-15 ਬਾਸੀ ਸਾਹਿਬ ਨੰਗੇ, ਸਤਿ ਸ਼੍ਰੀ ਅਕਾਲ। ਬਾਸੀ ਸਾਹਿਬ ਵੀ ਮਿਲੇ ਮੈਨੂੰ ਉੱਥੇ ਕਾਨਫਰੰਸ ਤੇ, ਬਾਸੀ ਸਾਹਿਬ ਨੂੰ ਹੱਥ ਹੁੱਥ ਮਿਲਾਇਆ। ਬਾਸੀ ਸਾਹਿਬ ਕਿੱਦਾਂ?
2: ਪਿਆਰੇ ਪਿਆਰੇ ਪਿਆਰੇ ਰਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ ਸਿੱਤਾ?
2: ਸਤਿ ਸ਼੍ਰੀ ਅਕਾਲ,
0: ਕਿੱਦਾਂ ਸਿੱਤਾ?
2: ਮੈਂ ਪਹਿਲਾਂ ਮੈਂ ਬੇਨਤੀ ਕਰਨੀ ਹੈ ਵੀ ਥੋੜਾ ਜਿਹਾ ਅੱਜ ਕੱਲ ਬੁੜਿਆਂ ਵਾਸਤੇ ਦਵਾਈ ਦਿਆ ਕਰ, ਵੀ ਖਬਰਾਂ ਵੱਧ ਲਵਾਇਆ ਕਰ, ਸਾਨੂੰ ਟਾਈਮ ਘੱਟ ਦਿਆ ਕਰ,
0: ਨਾ ਲਾਓ ਟਾਈਮ।
2: ਬਾਕੀ ਮੈਂ ਕਰਦੇ ਬੰਦ ਕਰ ਦਿੰਦਾ, ਗੱਲ ਕਿਹੜੀ ਹੈ?
0: ਹਾਂ,
2: ਪਰ ਫਿਰ ਲੋਕਾਂ ਨੇ ਕਹਿਣਾ ਕੱਚੀ ਆ ਰਹੀ ਹੈ। ਅੱਛਾ, ਬਾਕੀ ਜਿਹੜੇ ਫੁਟਬਾਲ ਦੀ ਗੱਲ ਕਰੀਏ ਨਾ, ਇਹਨਾਂ ਨੇ ਅਰਜਨਟਾਈਨ ਨੂੰ ਅੱਗੇ ਲਿਆ ਕੇ ਨਾ ਬਹੁਤ ਬਦਨਾਮੀ ਖੱਟ ਲਈ, ਰੈਫਰੀ ਬਦਨਾਮ ਕਰਤੇ,
0: ਕਹਿੰਦੇ FBI ਲੱਗ ਗਈ ਇਨਕੁਆਰੀ ਕਰਨ।
2: ਹਾਂਜੀ,
0: FBI ਲੱਗੀ ਇਨਕੁਆਰੀ ਕਰਨ, ਜਿਹੜਾ ਉਹਨਾਂ ਨੇ ਪੈਸਾ ਪੂਸਾ ਫੰਡ ਫੁੰਡ ਦਿੱਤੇ ਇਹਨਾਂ ਨੂੰ।
2: ਬਿਲਕੁਲ ਹੋਊਗੀ, ਬਿਲਕੁਲ ਹੋਊਗੀ, ਇਹਨਾਂ ਨੇ ਬਹੁਤ ਗਲਤ, ਕਈ ਮੈਚ ਗਲਤ ਜਿਤਾਏ ਅਰਜਨਟਾਈਨ ਨੂੰ। ਸੋ ਬਾਕੀ ਚਲੋ, ਇਹਦਾ ਸਾਹਮਣਾ ਆ ਜਾਂਦੀ ਹੁੰਦੀ ਹੈ। ਮੈਂ ਹੁਣ ਟਾਈਮ ਨੀ ਥੋੜਾ ਲੈਣਾ ਚਾਹੁੰਦਾ, ਨਹੀਂ ਮੈਂ ਤੁਹਾਨੂੰ ਦੱਸਦਾ ਵੀ 82 ਏਸ਼ੀਅਨ ਗੇਮਾਂ ਚ ਨਾਰਥ ਕੋਰੀਆ ਸਾਊਥ ਕੋਰੀਆ ਮੈਚ ਕਿੱਦਾਂ ਕਿਸਕਟ ਮਰਸ ਬਚੀ ਸੀਗੀ ਰੈਫਰੀ ਪਿੱਛੇ। ਚਲੋ ਇਹ ਨੀ ਆਓ, ਹੁਣ ਤੋਂ ਬੇਨਤੀ ਇਹੀ ਹੈ ਵੀ ਇੱਕ ਤਾਂ ਪਰਮਿੰਦਰ ਨੂੰ ਟਾਈਮ ਵੱਧ ਦਿਓ, ਇੱਕ ਤੁਸੀਂ ਹੁਣ ਮੈਨੂੰ ਡੇਟ ਦਾ ਅਨਾਉਂਸ ਨਹੀਂ ਕਰੀ ਹੈਗੀ, ਅਸੀਂ ਤਾਂ ਕਦੇ ਉਡੀਕਦੇ ਹਾਂ।
0: ਕਰ ਲਓ ਤਿਆਰੀਆਂ ਬਸ,
2: ਮੈਂ ਤਾਂ ਹੀ ਕਹਿੰਦਾ ਵੀ ਡੇਟ ਦਾ ਅਨਾਉਂਸ ਕਰ ਦਿਓ।
0: ਚਲੋ ਕਰ ਦਿੰਦੇ ਹਾਂ।
2: ਓਕੇ ਜੁਗਰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਲਵ ਯੂ,
2: ਥੈਂਕ ਯੂ,
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਅਤੇ 905-673-33-37-85 ਤੋਂ ਰੇਸ਼ਮ ਭਾਅ ਜੀ ਦਾ ਮੈਸੇਜ ਆ, ਜ਼ਿੰਦਗੀ ਕੀ ਹਰ ਠੋਕਰ ਸੇ ਸਿਖਾਇਆ ਹੈ, ਹਰ ਠੋਕਰ ਨੇ ਸਿਖਾਇਆ ਹੈ ਕਿ ਰਸਤਾ ਚਾਹੇ ਜੈਸਾ ਵੀ ਹੋ, ਭਰੋਸੇ ਸਿਰਫ ਆਪਣੇ ਪਰ ਪੈਰੋਂ ਪਰ ਹੀ ਰੱਖਣਾ। ਗੱਲ ਤਾਂ ਸਹੀ ਹੈ। 10-37 ਤੋਂ ਕੰਗ ਸਾਹਿਬ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ, ਅਤੇ ਸਤਨਾਮ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਸਤਿ ਸ਼੍ਰੀ ਫਤਿਹ ਕਹਿੰਦੇ ਜੀ। ਬਿਲਕੁਲ, ਥੈਂਕ ਯੂ, ਲਵ ਯੂ ਸਾਰਿਆਂ ਨੂੰ। ਅਤੇ ਇੱਧਰੋਂ ਆਪਣੇ ਹਰਮਨ ਭਾਅ ਜੀ ਦਾ ਮੈਸੇਜ ਰੋਜ਼ਾਨਾ ਹੀ ਤਰ੍ਹਾਂ ਉਹਨਾਂ ਦਾ ਗੁੱਡ ਮੋਰਨਿੰਗ ਦਾ, ਥੈਂਕ ਯੂ ਸੋ ਮਚ, ਭੇਜੇ ਹੋਏ ਮੈਸੇਜ ਪੜ੍ਹਦੇ। ਲਖਵਿੰਦਰ ਮੁਲਤਾਨੀ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ 84-75 ਤੋਂ ਢੱਡ ਸਾਹਿਬ ਭਾਅ ਜੀ ਹੁਣੀ, ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਲਵ ਯੂ। ਆ ਜਾਓ ਫਿਰ 905-673-33-37 ਕਰ ਦਿਆਂ ਗੱਲਾਂ ਬਾਤਾਂ। ਨਾਵਰ ਕੰਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਫਰਨਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਤਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸੰਪਰਕ ਕਰ ਲਿਓ। ਸੰਧੂ ਸਾਹਿਬ ਕੁਛ ਦਿਨਾਂ ਲਈ ਕਿਤੇ ਬਾਹਰ ਗਏ ਹੋਏ ਨੇ, ਆਊਟ ਆਫ ਕੰਟਰੀ ਆ, ਅਤੇ ਤੁਸੀਂ ਉਨੇ ਕੁ ਦਿਨਾਂ ਲਈ ਕੋਈ ਗੱਲਬਾਤ ਕਰਨੀ ਆ, ਕਿਉਂਕਿ ਉਹਨਾਂ ਦਾ ਨੰਬਰ ਨਹੀਂ ਲੱਗਣਾ ਥੋਤੋਂ ਕਿਸੇ ਤੋਂ ਵੀ, ਅਤੇ ਜੇ ਤੁਸੀਂ ਨੰਬਰ ਲਾਉਣਾ ਚਾਹੁੰਦੇ ਹੋ ਤਾਂ ਜਾਂ ਤਾਂ ਫਿਰ ਮੇਰੇ ਤੋਂ ਬਾਅਦ ਦੇ ਵਿੱਚ ਨੰਬਰ ਲਾ ਲਿਓ, ਅਤੇ ਜਾਂ ਫਿਰ 647-204-0404 'ਤੇ ਸੰਪਰਕ ਕਰ ਲਿਓ। 647-204-0404 'ਤੇ ਸੰਪਰਕ ਕੀਤਾ ਜਾ ਸਕਦਾ। ਸੋਰੀ, ਜੇ ਤੁਸੀਂ ਫਰਨਸ ਦੀ ਜਾਂ ਏ ਸੀ ਦੇ ਕੋਈ ਰਿਪੇਅਰ ਦਾ ਕੰਮ ਕਰਾਉਣਾ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ, ਗੈਸ ਪਾਈਪਲਾਈਨ ਪਾਉਣੀ ਆ, 647-204-0404 'ਤੇ ਸੰਪਰਕ ਕੀਤਾ ਜਾ ਸਕਦਾ। ਡਾਕਟਰ ਰਜਿੰਦਰ ਗਰਾਇਆ ਸਾਹਿਬ 416-884-5486 'ਤੇ ਸੰਪਰਕ ਕਰ ਲਓ। ਗਿੱਟੇ ਮੋਢੇ ਗੁੱਡੇ ਜਦੋਂ ਕੋਈ ਦਰਦ ਆ ਅਤੇ ਫਿਰ ਭਾਈ ਕਰ ਲਿਓ ਸੰਪਰਕ। 446-84-5486 'ਤੇ ਸੰਪਰਕ ਕਰ ਲਿਓ। ਮੈਂ ਪਰਮਿੰਦਰ ਨੂੰ ਨਾਲ ਜੋੜਦਾ ਅਤੇ ਮੈਂ ਦੇਖਦਾ ਕਿੰਨੇ ਕੁ ਜਾਣੇ ਅੱਜ ਪ੍ਰੋਗਰਾਮ ਸੁਣਨੇ ਜਾ ਰਿਹਾ। ਅੱਜ ਮੇਰਾ ਗਲਾ ਥੋੜ੍ਹਾ ਜਿਹਾ ਜ਼ਿਆਦਾ ਹੋਇਆ ਹੋਇਆ, ਬਸ ਚੱਲ ਲਿਓ ਵੀਰ ਬਣ ਕੇ, ਹੈ ਨਾ ਸਾਰੇ ਜਾਣੇ। ਅਤੇ ਥੈਂਕ ਯੂ ਸੋ ਮਚ ਤੁਹਾਨੂੰ ਸਾਰਿਆਂ ਨੂੰ। ਅਤੇ ਆਹ ਚੱਕੋ ਫਿਰ ਗੀਤ, ਅਤੇ ਆਪਾਂ ਕਰਦੇ ਹਾਂ ਗੱਲਾਂ ਅਤੇ ਬਾਤਾਂ। ਬਣੋ ਗੱਲ ਬਣ ਜਾਣੀ ਆ।

0: ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
1: 6478355294, 6478355294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
2: ਵੱਡੇ ਵੀਰ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
3: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929,
1: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
4: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ ਤੇ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਸਾਂਝਾ ਵਿਰਸਾ ਰੇਡੀਓ ਤੇ। ਤੇ ਤੁਸੀਂ ਜੇ ਨਵੇਂ ਜੁੜੇ ਹੋ ਪ੍ਰੋਗਰਾਮ ਦੇ ਨਾਲ ਤਾਂ ਮੈਨੂੰ ਉਮੀਦ ਆ ਵੀ ਕਾਫੀ ਸਾਰਿਆਂ ਨੂੰ ਤਾਂ ਪਤਾ ਹੀ ਆ ਤੇ ਪਿਛਲੇ ਤਕਰੀਬਨ 9-9.5 ਸਾਲ ਤੋਂ ਆਪਾਂ ਇਸ ਪ੍ਰੋਗਰਾਮ ਟਾਈਮ ਤੇ ਚਲਾ ਰਹੇ ਹਾਂ ਤੇ ਉਮੀਦ ਆ ਵੀ ਬਾਕੀ ਤਾਂ ਜਿੰਨਾ ਵੀ ਟਾਈਮ ਹੋਊਗਾ ਤੁਹਾਡੀ ਕਿਰਪਾ ਨਾਲ, ਪਰਮਾਤਮਾ ਦੇ ਆਸ਼ੀਰਵਾਦ ਨਾਲ, ਆਪਾਂ ਵਧੀਆ ਵਧੀਆ ਵਧੀਆ ਵਧੀਆ ਗੱਲਾਂ ਬਾਤਾਂ ਵਧੀਆ ਵਧੀਆ ਸਰੋਤਿਆਂ ਨਾਲ ਕਰਾਂਗੇ। ਜਾਂ ਤੁਸੀਂ ਵੱਖ ਵੱਖ ਕਿਤੇ ਵੀ ਮਿਲਦੇ ਆਪਾਂ ਰੋਡਾਂ 'ਤੇ ਜਾਂ ਕਿਤੇ, ਜਿਵੇਂ CPCN 'ਚ ਮੈਨੂੰ ਕਾਫੀ ਦੋਸਤ ਮਿੱਤਰ ਮਿਲਦੇ ਰਹਿੰਦੇ, ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ ਵੀ ਆਪਾਂ ਵੀ ਰਾਤਾਂ ਲਾਉਂਦੇ ਹਾਂ ਅਤੇ ਫਿਰ ਭਾਈ ਉੱਥੇ ਵਧੀਆ ਲੱਗਦਾ। ਜਦ ਤੁਸੀਂ ਮੈਨੂੰ ਪਰਸੋਂ ਗਗਨ ਭਾਅ ਜੀ ਹੁਣੇ ਮਿਲੇ ਉੱਥੇ ਆਪਣੇ ਫਰਾਈਡੇ ਨੂੰ CP ਦੇ ਵਿੱਚ, ਵਧੀਆ ਲੱਗਿਆ ਅਤੇ ਕਹਿੰਦੇ ਅਸੀਂ ਰੋਜ਼ ਪ੍ਰੋਗਰਾਮ ਸੁਣਦੇ ਹਾਂ। ਗਗਨ ਭਾਅ ਜੀ ਥੈਂਕ ਯੂ ਸੋ ਮੱਚ, ਲਵ ਯੂ ਸਾਰਿਆਂ ਨੂੰ। ਪਰਮਿੰਦਰ ਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ
5: ਜੀ। ਹਾਂਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
4: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਪੇਨ ਦੀ ਟੀਮ ਜਿੱਤਣ ਤੇ ਫੀਫਾ ਵਰਲਡ ਕੱਪ।
5: ਹਾਂਜੀ ਬਿਲਕੁਲ, ਬਹੁਤ ਵਧੀਆ ਫਾਈਨਲ ਗੁਜ਼ਰਿਆ, ਜਿਸ ਤਰੀਕੇ ਦੀ ਉਮੀਦ ਕੀਤੀ ਜਾ ਰਹੀ ਸੀ। ਕਰੀਬ ਕਰੀਬ ਸਪੇਨ ਦੀ ਟੀਮ ਆਪਾਂ ਕਹਿ ਲਈਏ ਕਿ ਉਹ ਚੈਂਪੀਅਨ ਵਾਂਗ ਖੇਡੀ ਆ, ਹਾਲਾਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੇਮ ਖੇਡੀ ਔਰ ਅਰਜਨਟੀਨਾ ਦੇ ਗੋਲਾਂ ਦੇ ਉੱਪਰ ਲਗਾਤਾਰ ਮਤਲਬ 100 ਮਿੰਟ ਦੇ ਕਰੀਬ ਮਤਲਬ ਹਮਲੇ ਕੀਤੇ ਨੇ, ਕਿੱਕਾਂ ਮਾਰੀਆਂ ਨੇ, ਔਰ ਉਸ ਤੋਂ ਤਾਂ ਲੱਗਦਾ ਸੀ ਕਿ ਘੱਟੋ ਘੱਟ 10-12 ਗੋਲ ਹਰਜੀਤ ਜੀ ਹੋਣੇ ਚਾਹੀਦੇ, ਪਰ ਖੈਰ ਹਾਂ ਜਿਸ ਤਰੀਕੇ ਨਾਲ ਔਰ ਹੈਰਾਨੀਜਨਕ ਤਰੀਕੇ ਨਾਲ ਬਿਲਕੁਲ ਉਸੇ ਤਰ੍ਹਾਂ ਦੀ ਗੇਮ ਖੇਡੀ ਗਈ ਆ ਜਿਸ ਤਰ੍ਹਾਂ ਦੀ ਗੇਮ ਸੈਮੀ ਫਾਈਨਲ ਦੇ ਵਿੱਚ ਫਰਾਂਸ ਨੇ ਖੇਡੀ ਸੀ, ਬਿਲਕੁਲ ਪੈਸਿਵ ਠੰਡੇ ਹੋ ਗਏ। ਸੋ ਅਰਜਨਟੀਨੀਏ ਵੀ ਮੈਸੀ ਦੀ ਟੀਮ ਵੀ ਜਿਹੜੀ ਫਾਈਨਲ ਦੇ ਵਿੱਚ ਦਿਖੀ ਵੀ ਉਹ ਮੈਸੀ ਦੀ ਟੀਮ ਆ, ਉਹ ਕੋਈ ਮਤਲਬ ਉਹਨਾਂ ਚੋਂ ਲਿਸ਼ਕੋ ਚਮਕ ਨਜ਼ਰ ਨਹੀਂ ਆਈ। ਸਪੇਨ ਦੇ ਜਿਹੜੇ ਨੇ ਖਿਡਾਰੀ ਸ਼ਾਹ ਗਏ ਨੇ, ਮੁਬਾਰਕਾਂ ਜੀ ਸਾਡੇ ਵੱਲੋਂ ਸਾਰਿਆਂ ਨੂੰ। ਅਸਲ ਚ ਸਪੇਨ ਦੀ ਟੀਮ ਵਾਕਈ ਸ਼ਲਾਘਾ ਦੀ ਮਤਲਬ ਹੱਕਦਾਰ ਹੈ,
4: ਸ਼ਲਾਘਾ ਦੀ ਹੱਕਦਾਰ ਹੈ, ਬਿਲਕੁਲ ਕੋਈ ਸ਼ੱਕ ਨਹੀਂ। ਬਿਲਕੁਲ ਜੀ, 905-673-3337 ਦੀ ਆਪਣੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ। ਹੋਰਨ ਬਿੱਲ ਇੰਸ਼ੋਰੈਂਸ ਰਮਨਦੀਪ ਨਾਲ ਸੰਪਰਕ ਕਰ ਲਿਓ, ਤੁਸੀਂ ਕੋਈ ਬ੍ਰੋਕਰੇਜ ਤੁਸੀਂ ਜੁਆਇਨ ਕਰਨੀ ਚਾਹੁੰਦੇ ਹੋ 647-237-3131 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 200 ਬਲਕੰਸਨ ਰੋਡ, ਯੂਨਿਟ ਨੰਬਰ 7, ਬਰੈਂਪਟਨ ਦੇ ਵਿੱਚ ਨੇ। ਤੁਸੀਂ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ 647-237-3131 'ਤੇ ਰਮਨਦੀਪ ਨਾਲ ਸੰਪਰਕ ਕਰ ਲਿਓ। ਕੋਈ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕੋਈ ਪੋਲਿਸੀ ਲੈਣੀ ਚਾਹੁੰਦੇ ਹੋ ਫਿਰ ਮਿਦਾਂ 'ਤੇ ਜਾਂ ਰਮਨਦੀਪ ਨਾਲ ਸਾਡੇ ਨਾਲ ਕਿਸੇ ਨਾਲ ਵੀ ਸੰਪਰਕ ਕਰ ਲਿਓ। 647-835-5594 ਮੇਰਾ ਨੰਬਰ ਆ। ਮੋਰਗੇ ਦਾ ਕੋਈ ਕੁਸ਼ਚਨ ਗਰੀ ਸ਼ਰਮਾ ਜੀ, 647-606-8810, 647-606-8810 'ਤੇ ਤੁਸੀਂ ਕੋਈ ਮੋਰਗੇਜ ਲੋਕ ਕਰਾਉਣੀ ਆ, ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਤਾਂ ਫਿਰ ਭਾਈ ਕਰ ਲਿਓ ਸੰਪਰਕ ਸ਼ਰਮਾ ਸਾਹਿਬ ਨਾਲ 647-606-8810 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅੰਪੀਰੀਅਲ ਕ੍ਰਾਈਏਸ਼ਨ ਡਰਾਈ ਕਲੇ ਨਾਲੇ 437-235-2700 ਜਾਂ ਫਿਰ 905-487-7374 'ਤੇ ਸੰਪਰਕ ਲਿਓ। 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ। ਦਾਣਾ ਮੰਡੀ ਸੁਪਰ ਮਾਰਕੀਟ 905-286-9957, 1738 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ, ਕੁਈਨ ਐਂਡ ਬ੍ਰੈਮਲੀ ਦਾ ਏਰੀਆ ਦੇ ਵੀ ਕਰ ਲਿਓ ਗੱਲਬਾਤ, ਅਤੇ ਗਰੋਸਰੀ ਕਿਸੇ ਪ੍ਰਕਾਰ ਦੀ ਵੀ ਤੁਸੀਂ ਲਿਆਉਣੀ ਚਾਹੁੰਦੇ ਹੋ। ਵੀਕਐਂਡ ਵਾਲੇ ਰੇਟ ਹੋਣਗੇ ਅੱਜ ਵੀ 905-286-9957, 905-286-9957 'ਤੇ ਸੰਪਰਕ ਕਰ ਲਿਓ। ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, ਇੱਕ ਕਾਰ ਆ, ਦੋ ਕਾਰਾਂ ਨੇ, ਇੱਕ ਘਰ ਆ, ਦੋ ਘਰ ਨੇ, ਜਾਂ ਤੁਹਾਡੇ ਕੋਲ ਇੱਕ ਟਰੱਕ ਆ, 5-7 ਟਰੱਕ ਆ, ਫਲੀਟ ਹੈਗੀ ਪੂਰੀ, ਜਾਂ ਤੁਹਾਡਾ ਆਪਣਾ ਕੋਈ ਬਿਜ਼ਨਸ ਆ, ਕੋਈ ਰੈਸਟੋਰੈਂਟ ਆ, ਕੋਈ ਚਾਹ ਵਾਲੀ ਦੁਕਾਨ ਆ, ਕੋਈ ਸਮੋਸਿਆਂ ਵਾਲੀ ਦੁਕਾਨ ਆ, ਮੰਨ ਲਓ ਐਗਜ਼ਾਮਪਲ ਕੋਈ ਵੀ ਸਟੋਰ ਆ, ਉਹਦੇ ਵੀ ਤੁਸੀਂ ਇੰਸ਼ੋਰੈਂਸ ਕਰਾਉਣੀ ਚਾਹੁੰਦੇ, ਇੱਕ ਵਾਰ ਕੋਟ ਲੈ ਕੇ ਦੇਖ ਲਓ। 416-618-2627 416-618-2627 'ਤੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ, 416-618-2627। ਤੇ ਹੁਣ ਪ੍ਰੋਫੈਸਰ ਸਾਹਿਬ ਨੂੰ ਕੀ ਹੋ ਗਿਆ? ਹਾਂਜੀ ਪ੍ਰੋਫੈਸਰ ਸਾਹਿਬ,
6: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
4: ਆਜੋ
6: ਪਰਮਿੰਦਰ ਜੀ, ਜਿਵੇਂ ਪਹਿਲਾਂ ਹੀ ਪਤਾ ਸੀ, ਪਲੀਜ਼ ਦੱਸੋ, ਇੱਕ ਗੈਂਗਸਟਰ ਕਹਿੰਦਾ ਮੈਂ ਤਾਂ ਭਲਾਈ ਦੇ ਕੰਮ ਕਰਨੇ ਆ, ਉਹ ਕਹਿੰਦਾ ਮੈਂ ਸਾਰਾ ਕੋਈ ਗੈਂਗਸਟਰ ਵਗੈਰਾ ਛੱਡ ਦੇਣੇ ਆ, ਜੇਲ੍ਹ ਚੋਂ ਹੀ ਕਿਹਾ ਉਹਨੇ ਵੀ ਸਾਰਾ ਕੁਝ ਛੱਡ ਦੇਣਾ। ਹੁਣ ਤੁਸੀਂ ਦੱਸੋ, ਇਲੈਕਸ਼ਨ ਲੜ ਕੇ ਭਲਾਈ ਦੇ ਕੰਮ ਹੋਣਗੇ ਜਿਵੇਂ ਅਕਾਲੀ ਇਹ ਕਰਦੇ ਨੇ, ਪਲੀਜ਼ ਦੱਸੋਗੇ? ਸਰ ਮੈਂ ਆਫ ਦੀ ਏਅਰ ਸੁਣੂੰਗਾ।
4: ਥੈਂਕ ਯੂ। ਹਾਂਜੀ ਆਪਣੇ ਪਰਮਿੰਦਰ ਜੀ, ਕੀ ਕਹਿੰਦੇ ਜੱਗੂ ਭਗਵਾਨਪੁਰੀਆ?
7: ਬਿਲਕੁਲ ਬਿਲਕੁਲ, ਜੱਗੂ ਭਗਵਾਨਪੁਰੀਆ ਦੀ ਸੋਸ਼ਲ ਮੀਡੀਆ ਤੇ ਪੋਸਟ ਜਿਹੜੀ ਆ, ਜਾਹਰ ਆ ਕੇ ਸਾਰਿਆਂ ਨੇ ਪੜ੍ਹ ਲਈ ਹੋਣੀ ਆ, ਕਈਆਂ ਨੇ ਨਹੀਂ ਵੀ ਪੜ੍ਹੀ ਹੋਊ, ਆਪਾਂ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾ ਸਵਾਲ ਹਰਜੀਤ ਜੀ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਕਿ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚੋਂ ਕੀ ਸੋਸ਼ਲ ਮੀਡੀਆ ਦਾ ਆਪਣਾ ਅਕਾਊਂਟ ਆਪਰੇਟ ਕਰਨਾ ਸੰਭਵ ਹੈਗਾ? ਇਹ ਆਪਣੇ ਆਪ ਦੇ ਵਿੱਚ ਸਵਾਲ ਆ। ਉਹ ਮੋਬਾਈਲ ਕਿੱਦਾਂ ਗਿਆ, ਉੱਥੋਂ ਸੋਸ਼ਲ ਮੀਡੀਆ ਪੋਸਟ ਕਿਵੇਂ ਲਿਖੀ ਗਈ, ਸਭ ਤੋਂ ਪਹਿਲਾ ਸਵਾਲ। ਨੰਬਰ 2, ਜੱਗੂ ਭਗਵਾਨਪੁਰੀਆ ਕੀ ਕਹਿੰਦਾ? ਜੱਗੂ ਭਗਵਾਨਪੁਰੀਆ ਇਹ ਕਹਿ ਰਿਹਾ ਕਿ ਮੇਰਾ ਹੁਣ ਮਨ ਬਦਲ ਗਿਆ ਜੀ, ਹੁਣ ਮੈਨੂੰ ਗੈਂਗਸਟਰ ਵਾਦ ਜਿਹੜਾ ਰਾਸ ਨਹੀਂ ਆ ਰਿਹਾ, ਮੇਰਾ ਮੋਹ ਭੰਗ ਹੋ ਗਿਆ, ਇਹ ਜਿਹੜਾ ਇਹ ਰਸਤਾ ਆ, ਇਹ ਉਜਾੜੇ ਦਾ, ਤਬਾਹੀ ਦਾ, ਮਤਲਬ ਬਦਨਾਮ ਰਸਤਾ ਆ, ਇਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਆ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਟਰਨ ਆਊਟ, ਜੱਗੂ ਭਗਵਾਨਪੁਰੀਆ ਨੇ ਕਿਹਾ ਕਿ ਮੇਰੀ ਮਾਤਾ ਦਾ ਜਦੋਂ ਕਤਲ ਹੁੰਦਾ, ਉਦੋਂ ਬਾਅਦ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਨਾਲ ਦੀ ਨਾਲ ਹੁਣ ਇਹ ਸਵਾਲ ਹੋ ਗਿਆ ਕਿ ਇੱਕ ਪਾਸੇ FBI ਆ ਜਿਹੜੀ ਅਮੈਰੀਕਾ ਦੀ ਏਜੰਸੀ ਆ, ਉਹ ਲਾਲਸ ਵਿਛੋਈ ਜੱਗੂ ਭਗਵਾਨਪੁਰੀਆ ਜਾਂ ਪੰਜਾਬ ਦੇ ਗੁਰਿੰਦਰਜੀਤ ਨਾਗਰਾ ਨੂੰ ਜਿਹੜਾ ਉੱਥੇ ਲਿਜਾਣਾ ਚਾਹੁੰਦੀ ਆ, ਉੱਥੇ ਕੇਸਾਂ ਦੇ ਵਿੱਚ ਉਹਨਾਂ ਨੂੰ ਹਾਜ਼ਰ ਕਰਨਾ ਚਾਹੁੰਦੀ ਆ ਆਪਣੀ ਅਦਾਲਤਾਂ 'ਚ, ਕੀ ਜੱਗੂ ਭਗਵਾਨਪੁਰੀਏ ਦਾ ਇਹ ਮੂਵ ਜਿਹੜਾ ਹੁਣ ਇਹ ਕਹਿਣਾ, ਕਿਉਂਕਿ ਮਾਤਾ ਦੀ ਮੌਤ ਤਾਂ ਪਹਿਲਾਂ ਹੋ ਗਈ ਆ, ਹੁਣ ਇਹ ਕਿਉਂ ਕਿਹਾ ਗਿਆ? ਕੀ ਉਹ ਅਮੈਰੀਕਾ 'ਚ ਜਾਣ ਤੋਂ ਘਬਰਾ ਗਿਆ ਆ, ਜਾਂ ਕੀ ਉਹਦੇ ਪਿੱਛੇ ਮਨਸ਼ਾ ਕੀ, ਹਾਲੇ ਕੋਈ ਕਲੀਅਰ ਨਹੀਂ ਆ। ਪਰ ਹਰਜੀਤ ਜੀ, ਨਾਲ ਦੀ ਨਾਲ ਜੱਗੂ ਭਗਵਾਨਪੁਰੀਏ ਨੇ ਇਹ ਤਾਂ ਕਹਿਤਾ ਕਿ ਮੈਂ ਹੁਣ ਗੈਂਗਸਟਰ ਹੀ ਛੱਡੀ, ਮੈਂ ਇਹ ਰਸਤਾ ਛੱਡਿਆ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਮੇਰੇ ਹੁਣ ਜੱਗੂ ਭਗਵਾਨਪੁਰੀਆ ਗੈਂਗ ਨੂੰ ਕੋਈ ਹੋਰ ਲੀਡ ਕਰੂਗਾ। ਇਹ ਕੋਈ ਕੰਪਨੀ ਆ, ਇਹ ਕੋਈ ਮੈਨੇਜਰ ਰੱਖਣਾ, CEO ਰੱਖਣਾ, ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਸੋ ਜੇ ਕਿਸੇ ਬੰਦੇ ਦਾ ਮਨ ਮੁੜ ਜਾਵੇ,
4: ਮੈਨੂੰ ਉਹ ਕਹਿੰਦਾ ਵੀ ਮੈਂ ਅਸਤੀਫਾ ਦੇ ਕੇ ਚੱਲਿਆ ਹੁਣ, ਤੇ ਬਾਕੀ ਦੇ ਮਗਰ ਚਲਾਈ ਚੱਲਿਓ, ਤੇ ਆਪਾਂ ਚੱਲੇ ਭਾਈ ਲੀਡਰ ਬਣਨ, ਇਹ ਹੋ ਸਕਦਾ?
7: ਨਹੀਂ, ਇਹਦਾ ਮਤਲਬ ਉਹ ਜੇ ਆਪਣੇ ਤੌਰ ਤੇ, ਇਹ ਮੇਰਾ ਸਵਾਲ ਇਹ ਹੈ ਮੰਨਦਾ ਕਿ ਜੇ ਉਹ ਆਪਣੇ ਤੌਰ ਤੇ ਇਹ ਮੰਨਦਾ ਆ ਕਿ ਇਹ ਰਸਤਾ ਜਿਹੜਾ ਇਹ ਠੀਕ ਰਸਤਾ ਨਹੀਂ ਆ, ਤਾਂ ਉਹ ਫਿਰ ਦੂਜੇ ਨੂੰ ਮੌਕਾ ਕਿਉਂ ਦੇ ਰਿਹਾ, ਦੂਜੇ ਨੂੰ ਕਿਉਂ ਕਹਿ ਰਿਹਾ ਵੀ ਤੂੰ ਕਰੀ ਆ? ਸੋ ਆਪਣੇ ਆਪ ਵਿੱਚ ਬਹੁਤ ਸਵਾਲਾਂ ਨਾਲ ਘਿਰੀ ਹੋਈ ਗੱਲ ਆ। ਖੈਰ, ਜੇ ਚੰਗੀ ਮਨਸ਼ਾ ਨਾਲ ਕੀਤਾ ਗਿਆ ਕੰਮ ਆ, ਤਾਂ ਮੈਨੂੰ ਲੱਗਦਾ ਫਿਰ ਵੀ ਸਾਨੂੰ ਚੰਗਾ ਕਹਿਣਾ ਚਾਹੀਦਾ ਕਿ ਜੇਕਰ ਬੰਦਾ ਇਸ ਤਬਾਹੀ ਭਰੇ ਰਸਤੇ ਤੋਂ ਸੁਧਰਨਾ ਚਾਹੁੰਦਾ, ਤਾਂ ਮੈਨੂੰ ਲੱਗਦਾ ਕਿ ਉਹਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ।
4: ਚਲੋ, ਵੈਰੀ ਗੁੱਡ। ਅਸਤੀਫਿਆਂ ਦਾ ਕਹਿੰਦੇ ਦੌਰ ਚੱਲਦਾ, ਅਸਤੀਫਾ ਤਾਂ ਸਾਡੇ ਇੱਥੇ ਮਿਨਿਸਟਰ ਸੀ ਸਟੇਨ ਚਾਓ ਨੇ, ਗੇਮਿੰਗ ਮਿਨਿਸਟਰ, ਹੋਟਲ ਦੇ ਖਰਚੇ ਕਲੇਮ ਕਰਨ ਦਾ ਮਾਮਲਾ ਓਂਟਾਰੀਓ ਦੇ ਕਲਚਰ ਅਤੇ ਰੇਮਿੰਗ ਮਿਨਿਸਟਰ ਸਟੇਨ ਚਾਓ ਨੇ ਫੂਡ ਕੈਬਨਿਟ 'ਚੋਂ ਅਸਤੀਫਾ ਦਿੱਤਾ। ਮੰਨਿਆ ਹੈ ਕਿ ਮੇਰੇ ਕੋਲੋਂ ਗਲਤੀ ਹੋਈ। ਸ਼ੁੱਕਰਵਾਰ ਨੂੰ ਭੇਜੇ ਮੀਡੀਆ ਰਿਲੀਜ਼ 'ਚ ਚਾਓ ਨੇ ਕਿਹਾ ਕਿ ਮੇਰਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਜਾਵੇ। ਦੱਸਣਯੋਗ ਹੈ ਕਿ ਓਂਟਾਰੀਓ ਦੇ 3 ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰਾਂ ਹਰਦੀਪ ਸਿੰਘ ਗਰੇਵਾਲ, ਨੀਨਾ ਦਾਂਗੜੀ ਅਤੇ ਸਟੇਨ ਚਾਓ 'ਤੇ ਦੋਸ਼ ਲੱਗੇ ਹਨ ਕਿ ਉਹਨਾਂ ਨੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਤੋਂ ਆਪਣੀ ਰਿਹਾਇਸ਼ ਦੇ ਨੇੜੇ ਹੋਣ ਦੇ ਬਾਵਜੂਦ ਹੋਟਲਾਂ 'ਚ ਸਟੇਅ ਦੇ ਖਰਚੇ ਬਿੱਲ 3 ਕੇਸਾਂ ਲਗਭਗ $50,000 ਕਲੇਮ ਕੀਤਾ ਜਿਸ ਨਾਲ ਟੈਕਸਪੇਅਰ ਦਾ ਪੈਸਾ ਵਿਅਰਥ ਕੀਤਾ ਗਿਆ। ਇਸ ਸੰਬੰਧੀ ਕੁਝ ਮੈਂਬਰਾਂ ਵੱਲੋਂ ਕਲੇਮ ਕੀਤੇ ਦਾ ਕੁਝ ਹਿੱਸਾ ਵਾਪਸ ਕਰਨ ਦੀ ਗੱਲ ਵੀ ਕਹੀ ਗਈ, ਪਰ ਹੁਣ ਸਟੇਨ ਚਾਓ ਨੇ ਕੈਬਨਿਟ ਮੰਤਰੀ ਤੋਂ ਅਸਤੀਫਾ ਦਿੰਦਿਆਂ ਮੰਨਿਆ ਕਿ ਖਰਚੇ ਕਲੇਮ ਕਰਨਾ ਉਹਨਾਂ ਦੀ ਗਲਤੀ ਸੀ। ਅਤੇ ਛੋਕਰਾ ਜੇ ਮੰਨਤਾ ਲਿਆ ਤਾਂ ਦੂਜੇ ਕੋਈ ਮੰਨੂ ਕਿ ਨਹੀਂ ਮੰਨੂ? ਸੋਰੀ, ਮੇਰੇ ਗਲਾ ਥੋੜ੍ਹਾ ਜਿਹਾ ਪ੍ਰੋਬਲਮ ਆ, ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਮੈਂ ਪਹਿਲਾਂ ਹੀ ਤੋਂ।
7: ਹਰਜੀਤ ਜੀ, ਤੁਹਾਡੀ ਗੱਲ ਨੂੰ ਆਪਾਂ ਹੋਰ ਵੱਡਾ ਕਰ ਦਈਏ ਕਿ ਉਹ ਜਿਹੜੇ ਐਮ ਪੀ ਪੀ ਸੀਗੇ ਉਹ ਵੀ ਅਸਤੀਫਾ ਦੇਣਗੇ ਕਿ ਨਹੀਂ?
4: ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਸਾਡੇ ਵਾਲਾ ਕੋਈ ਮੰਨੂ ਕਿ ਨਹੀਂ, ਉਹਦੇ 'ਚ ਹੀ ਆ ਗਈ ਨਾ ਗੱਲ। ਉਹ ਤਾਂ ਚਲੋ ਦੂਜੇ ਉਹਦੇ ਨੇ, ਕਮਿਊਨਿਟੀ ਦੇ ਨੇ, ਅਤੇ ਉਹਨਾਂ ਨੇ ਤਾਂ ਅਸਤੀਫਾ ਦੇ ਤਾ, ਚਲੋ ਆਪਣੇ ਆਪ ਨੂੰ ਉਹਨਾਂ ਨੇ ਗਲਤੀ ਫੀਲ ਕੀਤਾ, ਅਤੇ ਸਾਡੇ ਵਾਲਾ ਕੋਈ ਕੁਰਸੀ ਛੱਡੂ? ਇਹ ਸੋਚੋ, ਚਲੋ ਦੇਖਦੇ। ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਓਨਟਾਰੀਓ 'ਚ ਜੰਗਲੀ ਅੱਗ ਉੱਤੇ ਉੱਠੇ ਧੂੰਏ ਕਾਰਨ ਕੈਨੇਡਾ ਨੂੰ ਦਿੱਤੀ ਧਮਕੀ, ਕਿਹਾ ਜੰਗਲੀ ਅੱਗ ਦੇ ਧੂੰਏ ਨੂੰ ਕੰਟਰੋਲ ਨਾ ਕੀਤਾ ਤਾਂ ਲਗਾਵਾਂਗਾ ਟੈਰਫ। ਓਨਟਾਰੀਓ ਦੇ ਪ੍ਰੀਮ ਡੱਗ ਫੋਰਡ ਨੇ ਦਿੱਤਾ ਜਵਾਬ, ਕਿਹਾ ਮਿੱਥੇ ਹੋਏ ਬਜਟ ਤੋਂ ਵੱਧ ਫੰਡ ਜੰਗਲੀ ਅੱਗਾਂ ਲਈ ਖਰਚ ਚੁੱਕਿਆ, ਕਹਿੰਦੇ ਹੋਰ ਮੇਰੇ ਕੋਲ ਹੈ ਨਹੀਂ ਗੇ, ਲਾ ਲਓ ਕਹਿੰਦੇ ਜ਼ੋਰ ਜਿੱਥੇ ਤੱਕ ਲੱਗਦਾ, ਪਰ ਇਹ ਮੈਂ ਕੋਲੋਂ ਗੱਲ ਬਣਾਈ, ਉਹਨਾਂ ਨੇ ਨਹੀਂ ਇੱਦਾਂ ਕਿਹਾ। ਕਮਲਜੀਤ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਹਨ ਲੰਘਾ।
8: ਹਾਂਜੀ ਹਰੀਸ਼ਨ ਜੀ ਸਤਿ ਸ਼੍ਰੀ ਅਕਾਲ, ਤੇ ਪੱਤਰਕਾਰ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੇ ਗੱਲ ਸਰ ਇਸ ਤਰ੍ਹਾਂ ਹੈ, ਦੇਖੋ ਤੇ ਅਮਰੀਕਾ ਵਾਲੇ ਨਾ ਜਿਹੜੇ ਕੰਮ ਨੂੰ ਹੱਥ ਪਾਲਣ, ਫਿਰ ਇਹ ਛੱਡਦੇ ਨੀ ਹੁੰਦੇ, ਤੇ ਜੱਗੂ ਭਗਵਾਨ ਪੁਰੀਆ ਜੋ ਮਰਜ਼ੀ ਗੱਲ ਹੈ, ਜਿਹਦੀ ਮਰਜ਼ੀ ਗੋਦੀ 'ਚ ਜਾ ਕੇ ਬਹਿ ਜਾਓ ਚਾਹੇ ਮੋਦੀ 'ਚ ਬੈਠੇ ਜਾਓ, ਉਹ ਲੈ ਕੇ ਆਉਣਗੇ। ਤੇ ਈਵਨ ਜੇ ਉਹ ਚਾਹੁਣ ਤਾਂ ਮੋਦੀ ਨੂੰ ਵੀ ਲਿਆ ਸਕਦੇ ਆ, ਕਿਉਂਕਿ ਉੱਥੇ ਚੂੰਪਾ ਨੀ ਕਰ ਸਕਦੇ, ਇਹਨਾਂ ਦੀਆਂ ਪਹਿਲੇ ਘੁੰਡੀਆਂ ਬੜੀਆਂ ਹੱਥ 'ਚ ਫੜੀਆਂ, ਚਾਹੇ ਉਹ ਜਿਹੜਾ ਅਡਾਨੀ ਦੇ ਭਤੀਜੇ ਦਾ 250 million ਦਾ ਜਿਹੜਾ ਉੱਥੇ ਰਿਸ਼ਵਤ ਦਾ ਕੇਸ ਆ, ਉਹ ਵੀ ਵਿੱਚ ਉੱਥੇ ਹੋਲਡ ਕੀਤਾ ਪਿਆ ਨਾ, ਸਾਰਾ ਕੁਝ ਤੁਹਾਨੂੰ ਪਤਾ ਹੀ ਆ। ਹੋਰ ਸਰ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਮੋਦੀ ਜਿਹੜਾ ਹੁਣ ਆਇਆ ਸੀ ਉਹ ਇੰਡੀਆ, ਆਪਣੇ ਪੰਜਾਬ ਆ ਕੇ ਤਾਂ ਕਿਹੜੇ ਮੂੰਹ ਦੇ ਨਾਲ, ਮਤਲਬ ਉਹਨੂੰ ਕੋਈ ਗੱਲ ਤਾਂ ਕੋਈ ਕੀਤੀ ਨੀ ਹੈ। ਤੁਹਾਡੇ ਸਾਹਮਣੇ ਪੰਜਾਬ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਤ੍ਰਾਸਦੀ ਆਈ ਹੈ, ਜਿਹੜੇ ਹੜ੍ਹ ਆਏ ਆ, 13,800 crore ਦਾ ਨੁਕਸਾਨ ਹੋਇਆ, ਤੇ ਮੋਦੀ ਹੁਣੀ ਦਿੱਤਾ ਸਾਨੂੰ ਸਿਰਫ 1600, ਉਹ ਵੀ ਸਾਡੇ ਕੋਲ ਹਾਦਸਾ ਵੀ ਲੱਗ ਰਿਹਾ, ਫਿਰ ਦਿੱਤਾ ਜਾਂ ਨਹੀਂ ਦਿੱਤਾ। ਕਿਸਾਨ 2 ਸਾਲ ਉੱਥੇ ਬੈਠੇ ਰਹੇ ਆ ਬਾਰਡਰ ਦੇ ਉੱਤੇ ਜਾ ਕੇ, ਤੇ ਉੱਥੇ ਇਹਨਾਂ ਨੂੰ ਕੀ ਕਿਹਾ ਸੀ, ਵਿੱਚ ਇਹਦੇ ਗੋਦੀ ਮੀਡੀਆ ਨੇ, ਤੇ ਵਿੱਚ ਇਹਨਾਂ ਦੀ ਜਿਹੜੀ ਬਜ਼ਾਰ ਦੱਸੇਗੀ, ਇਹ ਕਿਸਾਨ ਨਹੀਂ ਹੈ, ਇਹ ਖਾਲਿਸਤਾਨੀ ਹੈ, ਇਹ ਪਰਜੀਵੀ ਆ। ਪਰਜੀਵੀ ਦਾ ਲਫ਼ਜ਼ ਤੁਸੀਂ ਅਨੁਵਾਦ ਕਰਕੇ ਦੱਸ ਦਿਓ ਕੀ ਮਤਲਬ ਹੁੰਦਾ ਕਹਿਣ ਦਾ, ਔਰ ਪਾਕਿਸਤਾਨੀ ਏਜੰਟ ਆ। ਸਾਨੂੰ ਸਭ ਨੂੰ ਯਾਦ ਹੈ ਤੇ ਕਿੱਦਾਂ ਉੱਥੇ ਗੋਲੀਆਂ ਚੱਲੀਆਂ, ਕਿੱਦਾਂ ਉੱਥੇ ਪਾਣੀ ਦੀਆਂ ਪਛਾੜਾਂ, ਇੰਨਾ ਤਾਂ ਜਿੰਨਾ ਬਾਰਡਰ ਇਹਨਾਂ ਨੇ ਉੱਥੇ ਪੰਜਾਬ ਦੇ ਦਿੱਲੀ ਦੇ ਬਾਰਡਰ ਦੇ ਉੱਤੇ ਜੋ ਕੀਤਾ ਸੀ, ਕੰਡਿਆਲੀਆਂ ਤਾਰਾਂ ਸੀਮਿੰਟ ਪਾ ਪਾ ਕੇ ਸਪੈਸ਼ਲ ਸੂਏ ਗੱਡ ਗੱਡ ਕੇ, ਫਿਰ ਟਰੈਕਟਰ ਲੰਘ ਵੀ ਨਾ ਸਕੇ, ਲੰਘੇ ਦਾ ਪੂਰਾ ਜਿਹੜਾ ਟਾਇਰ ਵਾਲਾ ਫਾੜ ਫੂੜ ਕੇ ਸਾਰਾ ਕੁਝ ਦੂਜਾ ਹੋ ਜਾਏ, ਇੰਨਾ ਤਾਂ ਇਹਨਾਂ ਨੇ ਇੰਤਜ਼ਾਮ ਉੱਥੇ ਬਾਰਡਰ ਤੇ ਨੀ ਕੀਤਾ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ। ਔਰ ਇਹ ਮਤਲਬ ਕਿਸ ਤਰ੍ਹਾਂ ਹੋਏਗਾ? ਔਰ ਲਾਸਟ ਮੇਰਾ ਸਰ ਤੁਹਾਨੂੰ ਇਹ ਕੁਐਸਚਨ ਹੈਗਾ ਕਈ ਸੋਨੂ ਵਾਂਛੂ, ਜਿਹੜਾ ਦੇਖੋ ਉਸ ਬੰਦੇ ਨੂੰ ਕਿੰਨੇ ਦੁਨੀਆ ਭਰ ਦੇ ਅਵਾਰਡ ਮਿਲੇ ਨੇ, ਉਸ ਬੰਦੇ ਦੀ ਹਿਸਟਰੀ ਕੀ ਆ, ਉਸ ਬੰਦੇ ਨੇ ਕਿੰਨੇ ਕੰਮ ਕੀਤੇ ਆ, ਔਰ ਉਹ ਬੰਦਾ ਮੰਗ ਕੀ ਰਿਹਾ ਸੀ ਇਹਨਾਂ ਦੇ ਕੋਲੋਂ, ਤੇ ਜਿਹੜੇ ਸਾਡੇ ਦੇਸ਼ ਦਾ ਭਵਿੱਖ ਆ ਆਉਣ ਵਾਲਾ, ਇਹਨਾਂ ਬੱਚਿਆਂ ਨੇ ਕੰਟਰੀਆਂ ਨੂੰ ਚਲਾਉਣਾ ਹੁੰਦਾ, IIT ਦੀਆਂ ਜਿਹੜੀਆਂ ਉਹ ਜਿਹੜੇ ਪੇਪਰ ਲੀਕ ਹੋਏ ਆ, ਉਹ ਕਿੰਨੀ ਵਾਰੀ ਹੋਏ ਆ, ਇੱਕ ਉਹ ਆਪਣੇ ਮੰਤਰੀ ਨੂੰ ਕਹਿ ਨਹੀਂ ਸਕਦੇ ਭਾਈ ਤੂੰ ਸਟੈਪ ਡਾਊਨ ਹੋ, ਤੇਰਾ ਫੋਲਟ ਹੈਗਾ ਇਹ, ਔਰ ਉਹਨੂੰ ਕਿਸ ਤਰ੍ਹਾਂ ਚੱਕਿਆ ਗਿਆ, ਇਹ ਲੱਗਦਾ ਨੀ ਹੈਗਾ 2027 ਤੱਕ ਦਾ, ਮੈਨੂੰ ਤਾਂ ਲੱਗਦਾ ਮੋਦੀ ਦਾ ਉਹੀ ਸਵਾਇਆ ਹੋ ਜਾਣਾ ਉੱਥੇ ਪੰਜਾਬ ਆਪਣੇ ਇੰਡੀਆ ਦੇ ਵਿੱਚ ਸਰ, ਕਿਉਂਕਿ ਮੈਂ ਆਪਦੀਆਂ ਸੁਣਦਾ, ਮਿਹਰਬਾਨੀ।
4: ਪਰਮਿੰਦਰ, ਇੱਕ ਕੱਲ ਪੰਜਾਬ ਦੇ ਵਿੱਚ ਪੇਪਰ ਲੀਕ ਹੋਇਆ, ਪੰਜਾਬ 'ਚ ਵੀ ਹੋਇਆ ਕੱਲ ਪੇਪਰ ਲੀਕ, ਤੁਹਾਨੂੰ ਹੈਗੀ ਅਪਡੇਟ ਉਹਦੀ?
7: ਮੇਰੇ ਕੋਲ ਇਸ ਤਰੀਕੇ ਦਾ ਤਾਂ ਕੋਈ ਖਬਰ ਨਹੀਂ ਹੈ। ਜਿਹੜੀ ਗੱਲ ਸਵਾਲ ਭਾਈ ਸਾਹਿਬ
4: ਨੀਟ ਤੋਂ ਬਾਅਦ, ਨੀਟ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਹੋ ਗਿਆ ਪੇਪਰ ਲੀਕ, ਗੈਂਗ ਦਾ ਪਰਦਾ ਫਾਸ਼, 35 ਸਟੂਡੈਂਟ ਹਿਰਾਸਤ ਵਿੱਚ, ਨਕਲ ਲਈ ਵਰਤੇ ਹਾਈਟੈਕ ਜੰਤਰ ਬਰਾਮਦ ਕਰ ਲਏ ਜੀ ਕੱਲ। ਬਾਬੂਸ਼ਾਹੀ ਵੀਰੋ ਆ, ਮੇਰੇ ਕੋਲ ਖਬਰ ਕੋਈ ਵੀ ਲੈ ਸਕਦਾ, ਸੰਡੇ 19 July ਦੀ ਹੈ ਕੱਲ ਦੀ ਆ
7: ਜੀ ਜੀ। ਤੇ ਔਰ ਰਹੀ ਗੱਲ ਭਾਈ ਸਾਹਿਬ ਕਹਿ ਕੇ ਗਏ ਨੇ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਪੰਜਾਬ ਨੂੰ ਕੀ ਦੇ ਕੇ ਗਏ ਨੇ, ਦੇ ਕੇ ਕੀ ਜਾਣਾ ਜੀ? ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ ਤਾਂ ਪਹਿਲਾਂ ਦਾ ਬਣਿਆ ਹੋਇਆ, ਮੈਨੂੰ ਲੱਗਦਾ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਬਣਿਆ ਹੋਣਾ, 50 ਸਾਲ ਹੋ ਗਏ ਉਹਨੂੰ, ਰੰਗ ਰੁੰਗ ਕਰਕੇ ਉਹਦਾ ਦੁਬਾਰਾ ਉਦਘਾਟਨ ਹੋ ਗਿਆ, ਕੋਈ ਮਾੜਾ ਮੋਟਾ ਟੀਨ ਟੱਪਰ ਲਾ ਕੇ, ਸੋ ਪੰਜਾਬ ਨੂੰ ਦੇਣ ਵਾਲਾ
4: 100 crore ਖਰੇ ਕੁਛ ਜ਼ਿਆਦਾ ਕੀਤਾ ਲਾਇਆ ਹੈ ਨਾ, 114 crore ਦਾ ਖਰਚਾ ਕੀਤਾ ਉਹਦੇ ਤੇ, ਅਪਗ੍ਰੇਡ ਕੀਤਾ ਉਹਨੂੰ ਕੁਛ
7: ਜੀ, ਉਹਦੇ ਤੇ ਹੁਣ ਜਾ ਕੇ ਦੇਖਣਾ ਪਊਗਾ ਕਿ ਕੀ ਲੱਗਾ ਕੀ, ਅਦਰਵਾਈਜ਼ ਉਹ ਜਿਹੜਾ ਰੇਲਵੇ ਸਟੇਸ਼ਨ ਆ ਉਹ ਪਹਿਲਾਂ ਹੀ ਬਣਿਆ ਹੋਇਆ
4: ਨਹੀਂ, ਬਣਿਆ ਤਾਂ ਪਹਿਲਾਂ ਹੀ ਹੋਇਆ, ਹੁਣ ਸਰਕਾਰ ਦੀਆਂ ਤਾਂ ਪਾਲਿਸੀਆਂ ਹੁੰਦੀਆਂ ਨਾ, ਉਹਨਾਂ ਨੇ 114 crore ਸਮਥਿੰਗ ਇੱਦਾਂ ਕੋਈ ਅਪਗ੍ਰੇਡ ਕੀਤਾ ਉਹਨੂੰ, ਕਿਉਂਕਿ ਬਿਲਡਿੰਗ ਪੁਰਾਣੀ ਵੀ ਸੀ
7: ਜੀ। ਲੋੜ ਇਸ ਵੇਲੇ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਦੀ ਨਹੀਂ ਹੈ, ਲੋੜ ਕਿਸਾਨੀ ਦੀ ਆ।
5: ਅੱਜ ਦੇ ਆਪਾਂ ਅੱਜ ਦੀ ਗੱਲ ਕਰ ਲੈਂਦੇ ਹਾਂ, ਪੰਜਾਬ ਦੇ ਵਿੱਚ ਇਸ ਵੇਲੇ ਔੜ ਦਾ ਮਾਹੌਲ ਆ, ਕਰੀਬ 25% ਝੋਨਾ ਤੇੜਾ ਪੱਟਣ ਦੇ ਕਿਨਾਰੇ ਦੇ ਆ, ਬਿਜਲੀ ਨੀ ਆ ਰਹੀ, ਨਹਿਰੀ ਪਾਣੀ ਪਹੁੰਚ ਨੀ ਰਹੀ ਆ ਭਗਵੰਤ ਮਾਨ, ਜਾਂ ਜਿਹੜੇ ਫੰਡ ਰੋਕੇ ਹੋਏ ਨੇ ਪੰਜਾਬ ਦੇ ਮੋਦੀ ਸਾਹਿਬ ਨੇ, ਗੱਲ ਤਾਂ ਉਹ ਕਰਨ ਵਾਲੀ ਆ। ਪੀਐਮ ਮੋਦੀ ਜੇ ਪੁਰਾਣੇ ਰੇਲਵੇ ਸਟੇਸ਼ਨ ਦਾ ਆ ਕੇ ਉਦਘਾਟਨ ਕਰਕੇ ਚਲੇ ਜਾਂਦੇ ਨੇ, ਮੈਨੂੰ ਲੱਗਦਾ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਸਾਡੇ ਕੋਲਰ ਸਾਹਿਬ ਚੰਗੀ ਤਰ੍ਹਾਂ ਵਿਆਖਿਆ ਕਰ ਗਏ ਨੇ ਗੱਲ ਦੀ, ਅਸਲ ਦੇ ਵਿੱਚ ਮੁੱਦਾ ਤਾਂ ਇਹ ਆ ਕਿ ਆਉਣ ਵਾਲੇ 27 ਦੇ ਵਿੱਚ ਭਾਜਪਾ ਜਿਹੜਾ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਆ, ਹੁਣ ਉਹ ਕਿਵੇਂ ਬਣੂਗੀ ਕਿਵੇਂ ਨਹੀਂ ਬਣੂਗੀ। ਹਾਲਾਂਕਿ ਪੀਐਮ ਮੋਦੀ ਦਾ ਉਸ ਵੇਲੇ ਅਕਾਲੀ ਦਲ ਤੇ ਵੀ ਰਗੜਾ ਲਾ ਗਏ ਨੇ ਕਿ ਅਕਾਲੀ ਵੀ ਜਿਹੜੇ ਨੇ ਸਵਾਰਥੀ ਨੇ, ਅਕਾਲੀ ਦਲ ਵਾਲੇ ਵੀ ਆਪਣੇ ਪਰਿਵਾਰਾਂ ਲਈ ਸੋਚਦੇ ਨੇ, ਔਰ ਉਹਨਾਂ ਦੇ ਜਵਾਬ ਦੇ ਵਿੱਚ ਜਿਹੜੀ ਸੁਖਬੀਰ ਬਾਦਲ ਨੇ ਇੱਕ ਵੀਡੀਓ ਪਾਈ ਆ, ਉਹ ਕਹਿੰਦੇ ਉਹ ਸਾਡਾ ਨਾਂ ਨੀ ਲਿਆ ਅਕਾਲੀ ਦਲ ਦਾ, ਉਹ ਤਾਂ ਪੁਨਰ ਸੁਰਜੀਤ ਵਾਲਿਆਂ ਦਾ ਲੈ ਗਏ ਨੇ ਨਾਂ ਉਸ ਅਕਾਲੀ ਦਲ ਦਾ। ਸੋ ਆਪਣੇ ਆਪ ਦੇ ਵਿੱਚ ਕਾਫੀ ਮਤਲਬ ਹਾਸੋ
4: ਕਹਿੰਦੇ, ਉਹਨਾਂ ਦਾ ਕਹਿਣਾ ਵੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਆਏ ਨੀ, ਉਹਨਾਂ ਨੇ ਕੋਈ ਮੰਗ ਨੀ ਰੱਖੀ, ਹੋ ਸਕਦਾ ਜੇ ਆਉਂਦੇ, ਹੋ ਸਕਦਾ ਵੀ ਪ੍ਰਧਾਨ ਮੰਤਰੀ ਸਾਹਿਬ ਕੁਛ ਨਾ ਕੁਛ ਦੇ ਜਾਂਦੇ ਪੰਜਾਬ, ਇਹ ਉਹਨਾਂ ਦੇ ਤਰਕ। ਤੇ ਨੰਬਰ 2 ਤੇ ਫਿਰ ਹੁਣ ਜਿੱਥੇ ਪੰਜਾਬੀ ਚ ਕਹਿੰਦੇ ਨੇ ਹੁੰਦੇ, ਜਿੱਥੇ ਧੱਕਾ ਤਾਂ ਫਿਰ ਹਰੇਕ ਚਲਾਉਂਦਾ, ਸਰਕਾਰ ਮੋਦੀ ਸਾਹਿਬ ਵੀ ਚਲਾਉਂਦੇ ਆ ਤੇ ਭਗਵੰਤ ਮਾਨ ਸਾਹਿਬ ਵੀ ਚਲਾਉਂਦੇ ਆ। ਮੋਰਿੰਡਾ ਦੇ ਵਿੱਚ ਇੱਕ ਬਿਨਾਂ ਮੈਂਬਰ ਤੋਂ MSC ਤੋਂ ਮੇਅਰ ਬਣਾਉਣਾ, ਕਪੂਰਥਲੇ ਦੇ ਵਿੱਚ 27 ਵਿਰੋਧੀ ਦੇ ਹੋਣੇ ਆਪਣੇ ਘੱਟ ਹੋਣੇ ਉਹ ਬਣਾਉਣਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਏਰੀਏ ਦੇ ਕਾਦੀਆਂ ਦੇ ਇਲਾਕੇ ਦੇ ਵਿੱਚ ਕੁੱਟਮਾਰ, ਸਿੱਧਾ ਹੀ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਕੈਂਡੀਡੇਟ ਨੂੰ, MC ਨੂੰ ਕੁੱਟ ਕੇ ਲੈ ਕੇ ਜਾਣਾ, ਵੀਡੀਓ ਤਾਂ ਸਭ ਦੇ ਸਾਹਮਣੇ ਹੀ ਨੇ, ਇਹ ਤਾਂ ਨਹੀਂ ਵੀ ਮੈਨੂੰ ਇਕੱਲੇ ਨੂੰ ਇਹ ਵੀਡੀਓ ਆਉਂਦੀ ਜਾਂ ਤੁਹਾਨੂੰ ਇਕੱਲੇ ਨੂੰ ਆਉਂਦੀ ਜਾਂ ਉਹਨਾਂ ਨੂੰ ਨਹੀਂ ਦੇਖਦੀਆਂ, ਉਹ ਸਭ ਉਹ ਤਾਂ ਗੱਲ ਅਸੀਂ, ਗੱਲ ਕੀ ਹੁੰਦਾ ਵੀ ਅਸੀਂ ਆਪਣੀ ਪਾਰਟੀ ਦੀ ਸਪੋਰਟ ਕਰਦੇ ਹਾਂ, ਉਹਨੂੰ ਨਹੀਂ ਅਸੀਂ ਉਹ ਕਰਨਾ ਦੇਖਣਾ ਤੇ ਦੂਜੇ ਦੇ ਫਿਰ ਆਪਣੀ ਤਰਕ ਰੱਖਦੇ ਸੀ, ਆਪਾਂ ਦੂਜੀ ਤਰ੍ਹਾਂ ਜਿਹੜੀਆਂ ਵੀਡੀਓ ਸਾਹਮਣੇ ਨੇ, ਤੇ ਉਹ ਕਹਿੰਦੇ ਵੀ ਭਾਈ ਸਾਡੀ ਸਰਕਾਰ ਆ ਅਸੀਂ ਕਰਾਂਗੇ, ਫਿਰ ਇਹੀ ਕੰਮ ਤਾਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਸੀ, ਆਪਾਂ ਪਿੱਛੇ ਤਾਂ ਉਹਨਾਂ ਨੂੰ ਤਾਂ ਹੀ ਕੀਤਾ ਸੀ ਨਾ, ਜਦ ਇਹ ਗੱਲ ਕਹਿੰਦੇ ਆ ਫਿਰ ਇਹ ਸੁਣ ਕੇ ਰਾਜੀ ਨਹੀਂ ਗੇ। ਆਪਾਂ ਤਾਂ ਉਸ ਗੱਲ 'ਤੇ ਆਉਂਦੇ ਹਾਂ ਵੀ ਬੋਰਡਾਂ ਨੂੰ ਫਲੈਕਸ ਲਾਉਣੇ ਜਾਂ ਫਲਾਨੀ ਚੀਜ਼ ਕਰਨੀ, ਹੈ ਨਾ, ਵੀ ਉਹਨਾਂ ਨੂੰ ਸਰਕਾਰ ਭਗਵੰਤ ਮਾਨ ਸਾਹਿਬ ਦੀ ਕਹਿੰਦੀ ਸੀ ਜਾਂ ਮਾਨ ਸਾਹਿਬ ਆਪ ਖੁਦ ਕਹਿੰਦੇ ਸੀ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ, ਅਤੇ ਫਿਰ ਕਰਤਾ ਫਿਰ ਉਹੀ ਕੁਛ ਰਹੀ ਆ, ਫਿਰ ਤਾਂ ਉਹਨਾਂ 'ਚ ਅਤੇ ਇਹਨਾਂ 'ਚ ਤਾਂ ਫਰਕ ਹੈ ਕੁਛ ਨਾ ਨਿਕਲਿਆ, ਉਹ ਤਾਂ ਗੱਲ ਉਹੀ ਆ ਗਈ ਵੀ ਪੈਰ ਥੱਲੇ ਬਟੇਰਾ ਆਇਆ ਹੋਇਆ ਚੱਲੀ ਚੱਲਣ ਤਾਂ ਫਿਰ ਸਿੱਧੀ ਜੀਤ। ਅੱਛਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਕੀ ਬਣਿਆ ਅੱਜ, ਉੱਥੇ ਗਏ ਸੀ ਉਹ ਆਪਣੇ ਸਿੱਟ ਦੇ ਸਾਹਮਣੇ?
5: ਸੁਖਬੀਰ ਸਿੰਘ ਬਾਦਲ ਅੱਜ ਸਿੱਟ ਅੱਗੇ ਪੇਸ਼ ਹੋਏ ਸੀ, ਉਹੀ 2015-16 ਵਾਲੇ ਜਿਹੜੇ ਬੇਅਦਬੀ ਮਹਿਬਲ ਕਲਾ ਕੋਟਕਪੂਰਾ ਬੇਅਦਬੀ ਗੋਲੀ ਕਾਂਡ ਵਾਲੇ ਮਾਮਲੇ ਨੇ, ਕਿਉਂਕਿ ਉਸ ਵੇਲੇ ਅਕਾਲੀ ਭਾਜਪਾ ਸਰਕਾਰ ਸੀ, ਔਰ ਇਹਨਾਂ ਮਾਮਲਿਆਂ 'ਚ ਆਪਾਂ ਪਹਿਲਾਂ ਵੀ ਜਿਹੜੀ ਸ਼ੁਰੂਆਤ ਹੋਈ ਸੀ ਨਵੀਂ ਸਿੱਟ ਬਣੀ ਆ, ਇਹ 6ਵੀਂ ਸਿੱਟ ਆ ਹਰਜੀਤ ਜੀ ਇਹਨਾਂ ਮਾਮਲਿਆਂ ਦੀ, ਦੋ ਕਮਿਸ਼ਨ ਬਣ ਚੁੱਕੇ ਨੇ
4: ਬੱਸ ਫੜ ਲਈ ਜਿਹੜੀ ਇਹ ਰੌਲਾ ਪਾਇਆ, ਸਿਸਮਾ ਫਾਰਮ ਦੇ ਹੱਥਾਂ ਦੇ ਵਿੱਚ ਬੋਟਾਂ ਦੇ ਵਿੱਚ ਐ ਪੇਪਰ ਦਿਖਾਉਂਦੇ ਹੁੰਦੇ ਹਲਾ ਹਲਾ ਕੇ, ਇੱਦਾਂ ਹੁਣ ਮੈਂ ਹਲਾ ਰਹਾ ਇੱਦਾਂ, ਉਹ ਪੇਪਰ ਕਿੱਥੇ ਨੇ ਹੁਣ, ਕਹਿੰਦਾ ਮੇਰਾ ਕੋਈ ਫਾਰਮ ਦਾ ਸਕੂਲ ਬਣਾ ਲਿਆ ਢਾ ਲਿਆ, ਨੰਬਰ 2 'ਤੇ ਮੇਰਾ ਕੋਈ ਰੈਸਟੋਰੈਂਟ ਜਾਂ ਮੇਰਾ ਕੋਈ ਚੈਨਲ ਬੰਦ ਹੋ ਗਿਆ, ਕੀ ਕਰਿਆ ਇਹਨਾਂ ਨੇ, ਕਹਿੰਦਾ ਮੈਂ DGP ਦੇ ਦਫ਼ਤਰ ਕਹਿੰਦਾ ਖੁਦ ਗਿਆ ਵੀ ਲੈ ਭਾਈ ਆਹ ਬੈਠਾ ਫੜ ਲਓ ਜਿਹੜਾ ਤੁਹਾਡੇ ਕੋਲ ਮੇਰੇ ਖਿਲਾਫ਼ ਪਰੂਫ ਨੇ, ਚਲਾਣ ਕੋਈ ਇਹਨਾਂ ਨੇ ਪੇਸ਼ ਕੀਤਾ ਕਾਹਤੋਂ ਨਹੀਂ ਕੀਤਾ, ਹੁਣ ਕਾਹਤੋਂ ਕਰ ਰਹੇ ਆ, ਇਲੈਕਸ਼ਨ ਆ ਗਈ 10 ਦਿਨ 20 ਦਿਨ, ਉਹ ਫੜ ਕੇ ਤਾਂ ਜਿਹਨੂੰ ਮਰਜ਼ੀ ਜਿਹਦੀ ਪਾਵਰ ਆ ਫੜ ਕੇ ਜਿਹਨੂੰ ਮਰਜ਼ੀ ਤਾੜ ਦਿਉ, ਵੱਡਾ ਹੋਵੇ ਉਹਦਾ ਹੋਵੇ ਚਾਹੇ ਛੋਟਾ ਹੋਵੇ, ਜਿਵੇਂ ਹੁਣ ਪਹਿਲਾਂ ਕਹਿ ਕੇ ਗਏ ਨੇ ਮੈਂ ਭਾਜੀ ਹੁਣੀ ਕਮਲ ਹੋਣੀ ਵੀ FBI ਜਿਹਨੂੰ ਮਰਜ਼ੀ ਸੱਦ ਲਾਉਂਦੀ ਆਪਣੇ ਅਮਰੀਕਾ ਵਾਲੇ ਸੱਦ ਲੈਣ,
5: ਸ਼ਾਇਦ ਤੁਹਾਨੂੰ ਚੇਤਾ ਪਿਛਲੇ ਹਫ਼ਤੇ ਆਪਾਂ ਇਹ ਇਸੇ ਖ਼ਬਰ ਤੇ, ਮੇਰਾ ਇੱਕੋ ਇੱਕ ਕਮੈਂਟ ਸੀ ਕਿ ਦੇਖਣਾ ਹੁਣ ਸੁਖਬੀਰ ਬਾਦਲ ਜੇਲ੍ਹ 'ਚ ਜਾ ਕੇ ਜਾਂ ਪੇਸ਼ੀਆਂ ਦੌਰਾਨ ਵੱਡਾ ਆਗੂ ਤਾਂ ਨਹੀਂ ਬਣ ਕੇ ਨਿਕਲੂਗਾ,
4: ਕੁਛ ਵੀ ਹੋ ਸਕਦਾ, ਤੁਹਾਨੂੰ ਦੇਖੋ ਫੜਨ ਨੂੰ ਜੇ ਹੁਣ ਉਹਨਾਂ ਨੂੰ ਡੈਮੇਜ ਕਰਨਾ, ਫੜਨ ਦਾ ਮਿੰਟ ਲੱਗਣਾ, ਉੱਥੇ ਬਿਠਾਏ ਲੈਣਾ ਵੀ ਲੈ ਭਾਈ ਬੈਠੇ,
5: ਬਿਲਕੁਲ ਬਿਲਕੁਲ ਅੱਜ 2 ਘੰਟੇ ਪੁੱਛਗਿੱਛ ਹੋਈ ਆ ਜੀ 2015-16
4: ਜਿਹੜੀਆਂ ਪਿਛਲੀਆਂ ਸਿੱਟਾਂ ਬਣੀਆਂ, ਚਾਹੇ ਉਹ ਮਾਨ ਸਾਹਿਬ ਦੀ ਸਰਕਾਰ 'ਚ ਬਣੀਆਂ ਚਾਹੇ ਕੈਪਟਨ ਸਾਹਿਬ ਦੀ ਸਰਕਾਰ 'ਚ ਬਣੀਆਂ, ਉਹ ਸਿੱਟਾਂ ਦਾ ਰਿਜ਼ਲਟ ਕੀ ਆਏ, ਉਹ ਸਿੱਟਾਂ ਕਿੱਥੇ ਨੇ?
5: ਮਸਲਾ ਹਜੀ ਜੀ ਇਹੀ ਆ, ਔਰ ਸਭ ਤੋਂ ਵੱਡਾ ਆਪਾਂ ਲਿਸਨਰਾਂ ਨੂੰ ਵੀ ਸਵਾਲ ਪਾ ਦਿੰਦੇ ਹਾਂ ਅੱਜ ਕਿ ਜੇ 2015-16 ਦੇ ਬੇਅਦਬੀ ਮਾਮਲਿਆਂ ਬਾਰੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ, ਉਸ ਵੇਲੇ ਦੇ ਭਾਜਪਾ ਦੇ ਜਿਹੜੇ ਮਨਿਸਟਰ ਵਿਜੇ ਸਾਂਪਲਾ ਜਾਂ ਮਨਤਾਰ ਸਿੰਘ ਬਰਾੜ ਜਿਹੜੇ ਕੋਟਕਪੂਰਾ ਦੇ ਵਿਧਾਇਕ ਸੀ, ਜਾਂ ਉਸ ਵੇਲੇ ਦੇ DC SSP, ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਇਹਨਾਂ ਮਾਮਲਿਆਂ ਦੇ ਵਿੱਚ। ਮੇਰਾ ਇਹ ਸਵਾਲ ਆ ਕਿ ਡਿੱਡਾ ਮੁਖੀ ਰਾਮ ਰਹੀਮ ਦਾ ਵਿੱਚ ਉਹ ਉਹਨਾਂ ਨੂੰ ਸੰਮਨ ਕਿਉਂ ਨਹੀਂ
4: ਹੁੰਦੇ 100%? ਉਹ ਜਿਹੜੀ ਮੈਡਮ ਸੀ ਕੀ ਉਹਨਾਂ ਦਾ ਨਾਮ ਹਨੀਪ੍ਰੀਤ, ਉਹਨੂੰ ਸੰਭਣ ਕਿਉਂ ਨਹੀਂ? ਉਹਨਾਂ ਨਾ ਤਾਂ ਉਹਨਾਂ 'ਤੇ ਲੱਗ ਰਹੇ ਨਾ, ਦੋਸ਼ ਤਾਂ ਉਹਨਾਂ 'ਤੇ ਲੱਗ ਰਹੇ ਨਾ, ਅਤੇ ਉਹਨਾਂ ਨੂੰ ਸੰਭਣੇ ਕਿੱਥੇ ਆ? ਚਲੋ ਫਿਰ ਉਹੀ ਸੱਤੀ ਵੀਹ ਸੌ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ ਜੀ ਆਪਣੇ ਸ਼ਹਿਰ ਦੇ ਵਿੱਚ 25 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਆਉਣ ਵਾਲੇ ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ ਆਪਾਂ ਸਾਰਿਆਂ ਨੇ ਸ਼ੋਅ ਦੇਖਣ ਜਾਣਾ, ਮਨਮੋਹਨ ਬਰਸ ਉਹਨਾਂ ਦਾ ਭਰਾਵਾਂ ਦਾ, ਕਮਲਹੀਰ ਸੰਗਤਾਰ ਉਹਨਾਂ ਦਾ, 647-468-6862 'ਤੇ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, ਜਾਂ ਸੋਢੇ ਨਗਰਾ ਸਾਹਿਬ 416-343-4444 'ਤੇ ਗੱਲਬਾਤ ਕਰ ਲਿਓ। ਅਤੇ ਮੇਰਾ ਗਲੇ ਦੀ ਅੱਜ ਥੋੜ੍ਹੀ ਜਿਹੀ ਪ੍ਰੋਬਲਮ ਜ਼ਿਆਦਾ ਵੱਧ ਗਈ ਪਰਮਿੰਦਰ, ਖਰੇ ਮਾਈਕ ਖਿੱਚਦਾ ਸਾਡੇ ਗਲਿਆਂ ਨੂੰ, ਇਹ ਪ੍ਰੋਬਲਮ ਹੋ ਸਕਦੀ ਹੈ। ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਅਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਅਮਿਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਆਪਣੇ ਟਰੱਕਾਂ ਦਾ, ਜਾੜ ਦੇ ਵਿੱਚ ਆਪਣਿਆਂ 'ਚ ਬੁਲਾਉਣਾ ਤੁਸੀਂ, ਇੱਕ ਟਰੱਕ ਤੁਹਾਡੇ ਕੋਲ ਜਾਂ 5-7-10 ਟਰੱਕ, ਕੰਪਨੀ ਵੱਡੀ ਹੈ, ਫਲੀਟ ਛੋਟੀ ਵੱਡੀ ਆ, ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9146, 647-919-9146 'ਤੇ ਉੱਪਰ ਸੰਪਰਕ ਕਰ ਲਿਓ। ਅਤੇ 24 ਤਰੀਕ ਨੂੰ ਆਉਣ ਵਾਲੇ ਦਿਨ ਸ਼ੁੱਕਰਵਾਰ ਨੂੰ, ਜਿਹੜਾ ਹੁਣ ਪਰਸੋਂ ਚੌਥੇ ਨੇ ਸ਼ੁੱਕਰਵਾਰ ਆਉਣਾ, ਉਹਦੇ 'ਚ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋਅ ਹੋ ਰਿਹਾ ਮਾਸਟਰ ਸਲੀਮ ਦਾ, ਉਹਦੀ ਤੁਸੀਂ ਟਿਕਟਾਂ ਦੀ ਜਾਣਕਾਰੀ ਲੈਣੀ ਹੈ 437-870-301 'ਤੇ ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਅਮਨ ਭਾਅ ਜੀ ਦਾ ਮੈਸੇਜ ਹੈ 72-58 ਤੋਂ, ਉਹ ਵੀ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਭੇਜਦੇ ਆ ਭਾਅ ਜੀ, ਥੈਂਕ ਯੂ ਸੋ ਮੱਚ, ਅਤੇ ਬਹੁਤ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। ਅਤੇ ਨਾਲ ਦੀ ਨਾਲ ਪ੍ਰੇਮ ਗਿੱਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਓ।
9: ਹਾਂਜੀ ਜੀ ਜੀ, ਸਤਿ ਸ਼੍ਰੀ ਅਕਾਲ
4: ਜੀ ਆਇਆਂ ਨੂੰ।
9: ਉਹਦੇ ਵਿਚ ਖਾਣੇ ਦੇ ਖਰਚ ਕੀਤੇ ਇੱਕ ਹਫਤੇ ਦੇ, ਤੇ ਉਹ ਫਿਰ ਮਾਲਕਾਂ ਨੇ ਕਿਹਾ ਵੀ ਅਸਤੀਫਾ ਦੇਣ ਨਾ,
4: ਆਹੋ
9: ਕਿਉਂਕਿ ਹੈਡ ਤਾਂ ਹੋਈ ਸੀ ਨਾ, ਤੇ ਹੁਣ ਤੁਸੀਂ ਦੇਖ ਲਓ ਕਿ ਇੰਨਾ ਟੈਕਸਪੇਅਰ ਦੀ ਮਨੀ ਆ ਜਿਹੜੇ ਕਹਿ ਲਓ ਕਿ ਫੈਡਰਲ ਲੈਵਲ ਤੋਂ ਲੈ ਕੇ ਪੰਦਰੇ ਲੈਵਲ ਤੱਕ, ਸਿਟੀ ਲੈਵਲ ਤੱਕ ਜਿਹੜੇ ਮਿਸਯੂਜ ਹੋ ਰਿਹਾ ਤੇ ਅਬਿਊਜ਼ ਹੋ ਰਿਹਾ, ਫਿਰ ਆਈ ਡੋਂਟ ਨੋ ਅਸੀਂ ਕਿੱਦਾਂ ਕਹਿ ਸਕਦੇ ਕਿ ਜਿਹੜੇ ਲੀਡਰ ਆ ਗ੍ਰੇਟ ਇਕਾਨਮਿਸਟ ਆ ਕਹਿੰਦੇ ਆਪਣੇ ਆਪ ਨੂੰ, ਮਾਰਕਾ ਨਹੀਂ ਸਾਹਿਬ ਯਾਰ ਦੇਖ ਲਓ ਗ੍ਰੇਟ ਇਕਾਨਮਿਸਟ ਸਾਹਿਬ ਇੰਨੇ ਇੰਨੇ ਪੈਸੇ ਜਿਹੜੇ ਆ ਉਹ ਆਪਣੇ ਖਾਣੇ ਦੇ ਉੱਤੇ, ਜਿਹੜਾ ਕਿ ਕਹਿੰਦੇ ਕਿ ਉਹ ਆਉਣ ਵਾਲੇ 4 ਸਾਲਾਂ ਚ ਚਾਰ ਬੰਦਿਆਂ ਦਾ ਫੂਡ ਆ ਉਹ 4 ਸਾਲ ਦਾ ਜਿਹੜਾ ਉਹਨਾਂ ਨੇ ਇੱਕ ਹਫਤੇ ਵਿੱਚ ਚੜਾ ਤਾ।
4: ਇਹੀ ਤਾਂ ਚੀਜ਼ ਆ, ਗੱਲ ਉਹ ਵੀ ਸਾਡੀ ਚੱਲਦੀ ਦਾ ਨਾਮ ਗਾੜੀ ਸਾਡੀ ਚੱਲਦੀ ਆ, ਅਸੀਂ ਕਹਿੰਦੇ ਚਲਾਉਂਦੇ ਆ। ਦੂਜੇ ਦੇ ਮਾਂ ਬਾਪ ਬਹੁਤ ਵਧੀਆ ਲੱਗਦੇ ਆ, ਚੰਗੇ ਲੱਗਦੇ ਆ, ਚਾਹੇ ਆਪਾਂ ਦੇਖੇ ਵੀ ਨਾ, ਹੁਣ ਬਸ ਤਰਸ ਆ ਜਾਂਦਾ, ਆਪਣੇ ਨਿਆਣੇ ਵਧੀਆ ਲੱਗਦੀ ਆ ਤੇ ਦੂਜਿਆਂ ਦੀਆਂ ਜਨਾਨੀਆਂ ਵਧੀਆ ਲੱਗਦੀਆਂ ਹੁੰਦੀਆਂ, ਬਸ ਆਹ ਚੀਜ਼ ਆ। ਦੂਜੇ ਦੀ ਥਾਲੀ ਚ ਕਹਿੰਦੇ ਨੀ ਲੱਡੂ ਵੱਡਾ ਹੀ ਲੱਗਦਾ, ਆਪਣੇ ਘਰੇ ਮਾਂ ਬਾਪ ਦੇ, ਮੈਂ ਸਿੱਧਾ ਕਹਿੰਦਾ ਮੇਰੇ ਵਰਗਾ ਕੋਈ ਵੀ ਹੋ ਸਕਦਾ, ਚਾਹੇ ਅਸੀਂ ਕੇਅਰ ਨਾ ਕਰੀਏ ਤੇ ਦੂਜਿਆਂ ਦੇ ਅਸੀਂ ਸਿੱਖਿਆ ਦੇਣ ਤੋਂ ਰਹੇ ਹੁੰਦੇ ਹਾਂ। ਚਲੋ ਥੈਂਕ ਯੂ ਪ੍ਰਮਜੀ, ਥੈਂਕ ਯੂ, ਥੈਂਕ ਯੂ। 6847 ਸਤਿ ਸ਼੍ਰੀ ਅਕਾਲ ਜੀ, ਜੀ ਆਨ।
10: ਹਾਂਜੀ ਸਤਿ ਸ਼੍ਰੀ ਅਕਾਲ
4: ਜੀ ਆਨ ਲੰਘ।
10: ਭਾਜੀ ਇਹ ਛੋਟੇ ਜਿਹੜੇ ਖਰਚੇ ਨੇ ਇਹ ਤਾਂ ਉਜਾਗਰ ਕੀਤੇ ਜਾਂਦੇ ਨੇ ਕਿਉਂਕਿ ਇਹਨਾਂ ਨੇ ਵੱਡਾ ਕੋਈ ਖਰਚਾ ਲੁਕਾਉਣਾ ਹੁੰਦਾ ਹੈ। ਇਹ ਤਾਂ ਛੋਟੇ ਛੋਟੇ ਜਿਹੇ 100-200,000 ਡਾਲਰ ਜਿਹੜਾ ਹੈਗਾ ਨਾ, ਇਹ ਤਾਂ ਰੌਲਾ ਪਾਇਆ ਗਿਆ ਇਹਨਾਂ ਦਾ। ਇਹ ਕਿੰਨੇ ਬਿਲੀਅਨ ਤਾਂ ਯੂਕਰੇਨ ਨੂੰ ਟੈਕਸਪੇਅਰ ਦੀ ਮਨੀ ਚਲੀ ਗਈ ਭਾਜੀ। ਸਾਊਥ ਅਮਰੀਕਾ ਚ ਜਾ ਕੇ ਅਨੀਤਾ ਆਨੰਦ ਨੇ ਪਤਾ ਨੀ ਕਿੰਨੇ ਬਿਲੀਅਨ ਗੈਂਗਸਟਰ ਨੂੰ ਫਾਈਟ ਕਰਨ ਵਾਸਤੇ ਹੇਟੀ ਹੋਰ ਮੁਲਕਾਂ ਨੂੰ ਦੇ ਤੇ। ਇਹ ਤਾਂ ਭਾਜੀ ਬਹੁਤ ਛੋਟੀ ਅਮਾਊਂਟ ਹੈ, ਇਹ ਤਾਂ ਰੌਲਾ ਪਾਇਆ ਜਾਂਦਾ ਛੋਟੀ ਅਮਾਊਂਟ ਦਾ ਵੀ। ਇਹ ਵੱਡੇ ਜਿਹੜੇ ਕੋਈ ਖਰਚੇ ਨੇ ਹਾਈ ਲੈਵਲ ਦੇ ਕਈ ਮਿਲੀਅਨ ਦੇ, ਉਹ ਬਚਾਏ ਜਾਣ, ਉਹਨਾਂ ਦੇ ਲੋਕਾਂ ਦਾ ਭਰੋਸਾ ਉੱਡ ਜਾਏ। ਹੁਣ 2-4 ਰੌਲਾ ਪਾ ਕੇ ਮੁੜ ਕੇ ਇਹ ਸ਼ਾਂਤ ਕਰ ਦੇਣੇ ਆ। ਹੁਣ ਜਿਹੜੇ ਅਸਤੀਫੇ ਦੇ ਰਹੇ ਨੇ ਇਹ ਆਪਣੀ ਪੋਸਟ ਤੋਂ ਥੋੜੀ ਨਾ ਦੇ ਰਹੇ ਭਾਜੀ, ਇਹ ਤਾਂ ਜਿਹੜੇ ਕੈਬਨਿਟ ਮਿਨਿਸਟਰੀ ਤੋਂ ਦੇ ਰਹੇ ਨੇ, ਉਹ ਦੂਜੇ ਪਾਸੇ ਤਾਂ ਮਲਾਈਆਂ ਖਾਈ ਜਾਣੀਆਂ ਨੇ ਉਹਨਾਂ ਨੇ। ਇਹ ਤਾਂ ਭਾਜੀ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਟੈਕਸਪੇਅਰ ਦਾ ਮਨੀ ਤਾਂ ਇਹ ਇੰਜੋਇੰਗ, ਇਹ ਮਤਲਬ ਲੱਭ ਵੱਲੋਂ ਇਹਦੀ ਲੋਟਰੀ ਲੱਗੀ ਹੋਈ ਹੈ, ਜੋ ਮਰਜ਼ੀ ਕਰੀ ਜਾਣ ਭਾਜੀ।
4: ਸੱਚੀ
8: ਥੈਂਕ ਯੂ।
4: ਫਰੀਦਕੋਟ ਚ ਫਾਰਮੈਸੀ ਦਾ ਪੇਪਰ ਲੀਕ ਹੋਇਆ ਜਿਹਦੀ ਮੈਂ ਗੱਲ ਕਰਕੇ ਹਟਿਆ ਪਹਿਲਾਂ, 3,00,000 ਤੋਂ 13,00,000 ਤੱਕ ਵਿਕਿਆ ਫਾਰਮੈਸੀ ਦਾ ਪੇਪਰ। ਇਹ ਹੁਣ ਮੋਦੀ ਸਾਹਿਬ ਦੀ ਸਰਕਾਰ ਸੀ ਭਾਈ ਜਾਂ ਭਗਵਾਨ ਪੰਜਾਬ 'ਚ ਕਿਹਦੀ ਸਰਕਾਰ ਸੀ ਤੁਸੀਂ ਆਪ ਦੱਸ ਸਕਦੇ ਹੋ, ਬਾਕੀ ਮੇਰੇ 'ਤੇ ਥੱਪਾ ਤਾਂ ਪਹਿਲਾਂ ਵੀ ਲੱਗੇ ਹੋਏ ਨੇ, ਹੁਣ ਵੀ ਲਾ ਲਿਓ ਖਬਰ ਖਬਰ, ਇਹ ਤਾਂ ਕੋਈ ਚੱਕ ਨਹੀਂ। ਅਤੇ ਦੋ ਕੁ ਖਬਰਾਂ ਹੋਰ ਕਰ ਲਈਏ ਫਿਰ, ਚਲੋ ਕਹਿੰਦੇ ਹਾਂ ਕਰਦੇ ਹਾਂ। ਚਲੋ ਜੀ ਆ ਜਾਓ ਕੰਮ 'ਤੇ। ਉੱਤਰੀ ਓਨਟਾਰੀਓ 'ਚ ਜੰਗਲੀ ਅੱਗ ਦਾ ਫੈਲਾਅ ਜਾਰੀ, ਵਿਸ਼ੇਸ਼ ਉਡਾਨਾਂ ਰਾਹੀਂ ਫਸਟ ਨੇਸ਼ਨ ਸਮੇਤ ਆਮ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਜਾਰੀ ਹੋ ਗਿਆ। RCMP ਵੱਲੋਂ ਡਰੱਗ ਦੇ ਔਨਲਾਈਨ ਨੈੱਟਵਰਕ ਦਾ ਪਰਦਾਫਾਸ਼, ਪ੍ਰੋਜੈਕਟ ਮੰਡੋਸਾ ਤਹਿਤ ਡਰੱਗ ਨੈੱਟਵਰਕ ਤੋਂ 41 ਪੀੜਤ ਅਤੇ ਸ਼ੱਕੀਆਂ ਦੀ ਪਹਿਚਾਣ ਕੀਤੀ। ਇਸ ਤੋਂ ਇਲਾਵਾ ਰਾਇਲ ਮਾਊਂਟ ਪੁਲਿਸ ਵੱਲੋਂ ਇੰਗਲੈਂਡ, ਜਰਮਨੀ ਅਤੇ ਯੂਰਪੀ ਸੁਰੱਖਿਆ ਏਜੰਸੀਆਂ ਦੀ ਭਾਗੀਦਾਰੀ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਨਾਲ 256 ਦੇ ਕਰੀਬ ਨੈੱਟਵਰਕ ਦੇ ਸ਼ਿਕਾਰ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਆ। ਸੜਕ ਹਾਦਸੇ ਸਸਕੈਚ ਵਨ ਦੇ ਕੌਮੀ ਘੋੜਸਵਾਰ ਦੀ ਖਿਡਾਰੀ ਦੀ ਮੌਤ ਹੋ ਗਈ, ਮਾੜੀ ਖਬਰ। ਯੂਰਪ 'ਚ 6ਵੀਂ ਜਨਰੇਸ਼ਨ ਦੇ ਫਾਇਰ ਫਾਈਟਰਾਂ ਦਾ ਖਰੀਦਦਾਰ ਬਣ ਸਕਦਾ ਕੈਨੇਡਾ। ਇੰਗਲੈਂਡ 'ਚ ਹੋਣ ਵਾਲੇ ਏਅਰ ਸ਼ੋਅ ਨੂੰ ਦੇਖਣ

0: 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ, ਜਿਵੇਂ ਕਿ ਮੈਂ ਪਹਿਲਾਂ ਖਬਰ ਕਰਕੇ ਹਟਾ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ। ਕੈਨੇਡਾ ਦੇ ਜਿਮ ਵਿੱਚ ਕਿਰਪਾਨ ਕਾਰਨ ਸਿੱਖ ਇਨਫਲੂਐਂਸਰ ਨੂੰ ਬਾਹਰ ਕੱਢਿਆ, ਇਨਫਲੂਐਂਸਰ ਨੂੰ, ਚਲੋ ਮਾੜੀ ਖਬਰ, ਨਹੀਂ ਕੱਢਣਾ ਚਾਹੀਦਾ। ਅਮਰੀਕਾ 'ਚ 18,000 ਭਾਰਤੀਆਂ 'ਤੇ ਡਿਪੋਰਟੇਸ਼ਨ ਦਾ ਖਤਰਾ, ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਵਧਾਈ, USA ਦਾ ਗੁੱਸਾ, ਇਰਾਨ 'ਤੇ ਤਬਾਹੀ ਮਚਾਉਣ ਵਾਲਾ 50,000 ਫੌਜੀਆਂ ਹਾਈ ਅਲਰਟ, ਅਤੇ ਮੈਂ ਸਿੱਧਾ ਸਪਨਾ ਚੱਕਰਾਂ ਚੂਰ ਹੋ ਗਿਆ। ਮੈਨੂੰ ਤਾਂ ਕਾਫੀ ਅੱਜ ਪ੍ਰੋਬਲਮ ਆ ਰਹੀ ਹੈ ਬਈ। ਚਲੋ ਪਰਮਿੰਦਰ ਜੀ, ਕੀ ਕਹਿੰਦਾ ਫਿਰ ਮੋਦੀ ਸਾਹਿਬ ਦਾ ਮੰਦਰ ਚੜਾਵਾ, ਕੀ ਕਹਿੰਦੇ ਨੇ ਮੋਦੀ ਸਾਹਿਬ, ਰਾਮ ਮੰਦਰ ਚੜਾਵਾ?
1: ਦੇਖੋ ਜੀ, ਦਿੱਲੀ ਗਾਹ ਪਿਆ ਹੋਇਆ, ਆਪਾਂ ਇੱਕ ਇੱਕ ਲੈਣ ਦੀਆਂ ਤਿੰਨ ਖਬਰਾਂ ਬਣਦੀਆਂ ਨੇ ਮੇਰੇ ਕੋਲ ਕਿ ਇੱਕ ਤਾਂ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਅੱਜ ਸ਼ੁਰੂ ਹੋ ਗਿਆ, ਹਮੇਸ਼ਾ ਵਾਂਗ ਹੰਗਾਮਿਆਂ ਭਰੀ ਸ਼ੁਰੂਆਤ ਆ। ਜਿਹੜੀ ਵਿਰੋਧੀ ਧਿਰ ਆ ਉਹ ਕਹਿੰਦੇ ਰਾਮ ਮੰਦਰ ਚੋਂ ਚੜਾਵਾ ਕਿੱਦਾਂ ਚੋਰੀ ਹੋਇਆ, ਐਥਨੋਲ ਜਿਹੜਾ ਪੈਟਰੋਲ ਚ ਪਾ ਕੇ ਵੇਚਿਆ ਜਾ ਰਿਹਾ ਭਾਰਤ ਭਰ ਚ ਰੌਲਾ, ਜਾਂ ਪੇਪਰ ਲੀਕ ਦੇ ਮੁੱਦਿਆਂ ਤੇ ਕਹਿੰਦੇ ਸਰਕਾਰ ਉਹ ਜਵਾਬ ਦੇਵੇ। ਸਰਕਾਰ ਕਹਿੰਦੀ ਆ ਸਾਡੇ 7 ਬਿੱਲ ਆ, ਅਸੀਂ ਪਹਿਲਾਂ ਪੇਸ਼ ਕਰਨੇ ਆ। ਸੋ ਦੁਪਹਿਰ ਤੱਕ ਲੋਕ ਸਭਾ ਤੇ ਰਾਜ ਸਭਾ ਚ ਹੰਗਾਮਾ ਮਚਦਾ ਰਿਹਾ, 3 ਵਾਰ ਜਿਹੜੀ ਆ ਕਾਰਵਾਈ ਮੁਲਤਵੀ ਹੋਈ ਆ। ਔਰ ਇਹਦੇ ਨਾਲ ਨਾਲ ਦਿੱਲੀ ਦੇ ਵਿੱਚ ਜਿਹੜੇ ਕਾਕਰੋਚ ਜਨਤਾ ਪਾਰਟੀ ਆ ਉਹ ਵੀ ਸੰਸਦ ਵੱਲ ਮਾਰਚ ਕਰਨਾ, ਉੱਥੇ ਵੀ ਬੜਾ
0: ਚਾਕੀ ਲੈ ਕੇ ਕੀ ਉਹ ਮੁੰਡੇ ਦਾ ਮੇਨ ਨੋਬਲ ਕੇ ਸਵਾਂਗ ਖਰੇ ਸਮਥਿੰਗ
1: ਸੋਨਮ ਵਾਂਗ ਚੁੱਕ। ਦੇਖੋ ਜੀ, ਉਹ ਜਿਹੜਾ ਸੋਨਮ ਵਾਂਗ ਚੁੱਕਾ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ, ਹਸਪੀਟਲ ਚ ਲਿਜਾਇਆ ਗਿਆ ਕਿਉਂਕਿ ਭੁੱਖ ਹੜਤਾਲ ਤੇ ਸੀ, ਉਹਨਾਂ ਸਿਹਤ ਖਰਾਬ ਹੋ ਰਹੀ ਆ। ਪਰ ਬਾਕੀ ਜਿਹੜੇ ਫੋਲੋਅਰ ਨੇ ਉਹ ਵੱਡੀ ਗਿਣਤੀ ਚ ਉੱਥੇ ਇਕੱਠੇ ਹੋਏ ਨੇ, ਉੱਥੇ ਲਾਠੀਚਾਰਜ ਵੀ ਹੋਇਆ। ਪਰ ਫਿਰ ਵੀ ਦਿੱਲੀ ਜਿਹੜੀ ਅੱਜ ਪੂਰੀ ਭੱਖੀ ਹੋਈ ਆ, ਕਿਉਂ? ਕਿਉਂਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਵੀ ਦਿੱਲੀ ਪਹੁੰਚ ਗਏ ਨੇ, ਹੋਰ ਸੂਬਿਆਂ ਦੇ ਪਹੁੰਚ ਗਏ ਨੇ। ਜਿਹੜਾ ਅਮਰੀਕਾ ਤੇ ਭਾਰਤ ਦਾ ਵਪਾਰ ਸਮਝੌਤਾ ਹੋਇਆ, ਕੱਲ ਨੂੰ 21 ਜੁਲਾਈ ਨੂੰ ਕਿਸਾਨ ਘਾਟ ਵਿਖੇ ਕਿਸਾਨਾਂ ਦੀ ਉੱਥੇ ਵੀ ਜਿਹੜੀ ਵੱਡੀ ਰੈਲੀ ਆ, ਵਿਸ਼ਾਲ ਰੈਲੀ ਆ। ਸੋ ਕੁੱਲ ਮਿਲਾ ਕੇ ਦਿੱਲੀ ਅੱਜ ਸੰਘਰਸ਼ ਦਾ ਅਖਾੜਾ ਬਣਿਆ ਹੋਇਆ ਜੀ।
0: 27,275 ਹਰਦੀਪ ਗਰੇਵਾਲਾ, 18,976 ਨੀਨਾ ਤਾਂਗੜੀ ਆ, ਸਟੈਨ ਚਾਓ $16,203 ਡਾਲਰ ਨੇ, ਕੈਰਮੈਨ ਵਿਲੀਅਮਸ ਹੈਗੀ $15,865 ਡਾਲਰ, ਡੇਵਿਡ ਸਮਿਥ ਹੈਗੇ ਨੇ $6,895 ਡਾਲਰ। ਅੱਛਾ, ਹਰਦੀਪ ਗਰੇਵਾਲ ਦਾ 40 ਕਿਲੋਮੀਟਰ ਦੇ ਘਰ ਪੈਂਦਾ, ਨੀਨਾ ਤਾਂਗੜੀ ਦਾ 36 ਕਿਲੋਮੀਟਰ ਦੇ ਪੈਂਦਾ, ਸਟੇਨ ਚਾਓ ਦਾ 5.9 ਕਿਲੋਮੀਟਰ ਤੇ, ਬ੍ਰੈਂਪਟਨ ਸੈਂਟਰ ਕਾਰਮੈਨ ਵਿਲੀਅਮਸ ਦਾ 42 ਕਿਲੋਮੀਟਰ ਤੇ, ਅਤੇ ਡੇਵਿਡ ਸਮਿਥ ਦਾ 21 ਕਿਲੋਮੀਟਰ ਤੇ। ਥੈਂਕ ਯੂ ਭਾਜੀ, ਤੁਸੀਂ ਗਰੁੱਪ 'ਚ ਪਤਾ 1872 ਵਾਲਿਆਂ ਨੇ, ਬਹੁਤ ਵਧੀਆ, ਜਾ ਕੇ ਦੇਖ ਸਕਦੇ। ਚਲੋ ਹੁਣ ਇੱਕ ਖੁਸ਼ਖਬਰੀ ਅੱਜ ਐਲਾਨ ਕਰਦੇ ਹਾਂ। ਉਹ ਪਰਮਿੰਦਰ ਕਾਲ ਕੱਟ ਗਈ, ਸੋਰੀ ਯਾਰ, ਸੋਰੀ ਮੈਥੋਂ ਕਾਲ ਕੱਟ ਗਈ, ਦੇਖਾਂ ਮੈਂ ਦੁਬਾਰਾ।
1: ਹੈਲੋ
0: ਪਰਮਿੰਦਰ, ਨਾਲ ਹੀ ਅੱਛਾ ਹੋਲਡ ਰੱਖਿਓ। ਅੱਛਾ, ਆਉਣ ਵਾਲੇ 23 ਅਗਸਤ ਮਾਰਕ ਕਰ ਲਓ ਕੈਲੰਡਰਾਂ 'ਤੇ, ਐਤਵਾਰ ਦਾ ਦਿਨ ਆਉਂਦਾ। ਆਪਾਂ ਬੱਲੇ ਬੱਲੇ ਫਾਰਮ ਦੇ ਵਿੱਚ, ਬੱਲੇ ਬੱਲੇ ਹੈਰੀਟੇਜ ਫਾਰਮ ਜਿੱਥੇ ਪਿਛਲੇ ਸਾਲ ਪਿਕਨਿਕ ਕੀਤੀ ਸੀ, ਉਹ ਜਗ੍ਹਾ ਤੋਂ ਚੱਕ ਕੇ ਹੁਣ ਉਰਲੇ ਪਾਸੇ ਜਿਹੜੀ ਫਰੰਟ 'ਤੇ ਜਗ੍ਹਾ ਹੋਊਗੀ, ਜਦ ਆਪਾਂ ਫਾਰਮ ਦੇ ਵਿੱਚ ਵੜਦੇ ਹਾਂ ਸੜਕ ਤੋਂ ਮੇਨ ਤੋਂ ਚੰਗੂਜੀ ਤੋਂ ਸੱਜੇ ਹੱਥ ਨੂੰ, ਉੱਥੇ ਮਤਲਬ ਬਹੁਤ ਸੋਹਣੀ ਜਗ੍ਹਾ, ਉਹਨਾਂ ਦੇ ਕੋਠੀ ਦੇ ਬੈਕ ਸਾਈਡ ਕਹਿ ਸਕਦੇ ਹਾਂ, ਮਕਾਨ ਦੇ ਬੈਕ ਸਾਈਡ, ਅਤੇ ਉੱਥੇ ਆਪਾਂ 23 ਅਗਸਤ ਨੋਟ ਕਰਤੀ ਡੇਟ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸਾਂਝਾ ਵਿਰਸਾ ਰੇਡੀਓ ਜਾਂ ਮੀਡੀਆ ਦੀ ਪਿਕਨਿਕ ਜਿਹੜੀ ਦੂਜੀ ਆਪਾਂ ਮਨਾਉਣੀ ਹੈ, ਕਿਉਂਕਿ ਤੁਹਾਡਾ ਬਹੁਤ ਸਾਰੇ ਫੋਨ ਆ ਰਹੇ ਸੀ ਵੀ ਕਰੋ ਕਰੋ, ਮੇਰਾ ਥੋੜ੍ਹਾ ਜਿਹਾ ਮਨ ਕਰਦਾ ਸੀ ਵੀ ਚੱਲ ਛੱਡੋ ਪਰੇ ਐਤਕੀ, ਹੈ ਨਾ, ਵੀ ਹੋ ਗਿਆ ਜੋ ਹੋ ਗਿਆ, ਪਰ ਤੁਹਾਡੇ ਵੱਲੋਂ ਇੰਨਾ ਉਤਸ਼ਾਹ ਦੇਖਿਆ ਗਿਆ, ਅਤੇ ਹੁਣ ਨੋਟ ਕਰ ਲਓ 23 ਅਗਸਤ, ਅਗਲਾ ਮਹੀਨਾ ਜੁਲਾਈ ਚੱਲਦਾ, ਅੱਜ 20 ਜੁਲਾਈ ਹੋ ਗਈ ਆ, ਯਾਨੀ 1 ਮਹੀਨੇ ਰਹਿ ਗਿਆ ਕਹਿ ਲਓ, 23 ਤਰੀਕ ਦਿਨ ਐਤਵਾਰ ਆਉਂਦਾ। ਹੁਣ ਆਪਣੇ ਕੰਮ ਕੁੰਮ ਜਿਹਨੂੰ ਹੋਇਆ ਪਹਿਲਾਂ ਨਿਬੇੜ ਲਿਓ, ਅਤੇ ਮੌਕੇ 'ਤੇ ਨਾ ਕਿਹਾ ਵੀ ਮੈਂ ਫਲਾਨੇ ਵਿਆਹ ਜਾਣਾ ਸੀ ਅਤੇ ਫਲਾਨੇ ਭਾਈ ਮੈਂ ਫਲਾਨਾ ਕੰਮ ਕਰਨਾ ਸੀ, ਅਤੇ ਹੁਣ ਉਹਦਾ ਪੋਸਟ ਮਾਸਟਰ ਆਪਾਂ 2-4 ਦਿਨ 'ਚ ਬਣਾ ਲਾਂਗੇ, ਬਾਕੀ ਜਿਵੇਂ ਜਿਵੇਂ ਦੀ ਉਹਦੀਆਂ ਗੱਲਾਂ ਬਾਤਾਂ ਹੋਣਗੀਆਂ ਆਪਾਂ ਰੋਜ਼ ਕਰਦੇ ਰਹਾਂਗੇ। ਰਾਈਟ, ਇੱਦਾਂ ਹੋ ਸਕਦਾ, ਹੋ ਸਕਦਾ। ਚਲੋ 23 ਅਗਸਤ ਨੋਟ ਕਰ ਲਓ, ਦਿਨ ਸੰਡੇ ਆਉਂਦਾ। ਵਧਾਈਆਂ ਸਾਰਿਆਂ ਨੂੰ ਭਾਈ। ਕੁਆਲਿਟੀ ਲੋਜਿਸਟਿਕ ਅੰਕਲ ਨੂੰ ਕਰ ਲਿਓ ਸੰਪਰਕ, 416-717-2929 'ਤੇ ਗੱਲਬਾਤ ਹੋ ਸਕਦੀ ਹੈ ਜਸਵੀਰ ਭਾਜੀ ਨਾਲ, ਅਤੇ ਜੋ ਤੁਸੀਂ ਟਰੱਕ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ, ਅਤੇ ਸਟੀਫਨ ਫਰਨੀਚਰ 905-790-0560, ਤੰਦੂਰੀ ਬੋਇਜ਼ ਵਧੀਆ ਖਾਣਾ ਖਾਣਾ ਚਾਹੁੰਦੇ, 4 ਲੋਕੇਸ਼ਨਾਂ ਤੋਂ ਸਰਵ, 905-956-5111, ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ, 416-930-1251, ਸੋਫਾ ਸਟੂਡੀਓ ਤੋਂ ਸ਼ਗਨਦੀਪ, ਢਿੱਲੋਂ ਨਾਲ ਗੱਲਬਾਤ ਕਰ ਲਿਓ 905-799-8877। ਪਰ ਉਹਨਾਂ ਦੀ ਆਉਣ ਦਾ ਹੈਡਲਾਈਨ ਚੱਕ ਦੋ ਫਟੇ,
1: ਹੈਡਲਾਈਨ ਪੰਜਾਬ ਦਾ ਸੰਸਾਰ ਪ੍ਰਸਿੱਧ ਡੇਅਰੀ ਬ੍ਰਾਂਡ ਬੇਰਕਾ ਵਿਵਾਦਾਂ ਚ। ਇੱਕ ਪਾਸੇ ਫਿਰੋਜ਼ਪੁਰ ਮਿਲਕ ਪਲਾਂਟ ਚ ਪੁੱਜੇ 4000 ਲੀਟਰ ਚ ਦੁੱਧ ਚ ਮਿਲਿਆ ਕੈਮੀਕਲ, ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਿਹਾ ਦੁੱਧ ਦੇ ਟੈਂਕਰ ਚੋਂ ਹਜ਼ਾਰਾਂ ਲੀਟਰ ਦੁੱਧ ਆਸੇ ਪਾਸੇ ਕਰਨ ਦੀ ਕੋਸ਼ਿਸ਼।

0: ਬਠਿੰਡਾ ਦੇ ਮਿੰਨੀ ਸੈਕਟਰੀਏਟ ਦੀਆਂ ਸਾਰੀਆਂ ਕੰਧਾਂ ਉੱਤੇ ਲਿਖੇ ਮਿਲੇ ਵੀ ਇਹ ਭਜਾਓ ਪੰਜਾਬ ਬਚਾਓ ਦੇ ਨਾਰੇ। 24 ਘੰਟੇ ਪੁਲਿਸ ਦਾ ਪਹਿਰਾ ਰਹਿਣ ਦੇ ਬਾਵਜੂਦ ਨਾਰੇ ਲਿਖਣ ਵਾਲੇ ਲਾਗੈਦਾਰ ਨਾਰੇ ਲਿਖਣ ਵਾਲਿਆਂ ਨੇ ਜਥੇਬੰਦੀਆਂ ਵਜੋਂ ਤੱਤ ਕ੍ਰਾਂਤੀ ਤੇ ਸ਼ਹੀਦੀ ਜਥਾ ਮਾਤਾ ਸਾਹਿਬ ਕੌਰ ਜੀ ਲਿਖਿਆ ਨਾਂ। ਉੱਤਰਾਖੰਡ ਮੋਰਚੇ ਮੌਕੇ ਵੀਡੀਓ ਵਿਵਾਦ ਚ ਫਸੇ ਨਿਹੰਗ ਜਸਪ੍ਰੀਤ ਸਿੰਘ ਨੂੰ ਲੱਗਿਆ ਸੰਗਲ, ਚੜਿਆ ਕੁਟਾਪਾ, ਬੁੱਢਾ ਦਲ ਜੁਆਬਾ ਜੋਨ ਦੇ ਜਥੇਦਾਰ ਮਾਨ ਸਿੰਘ ਦੀ ਅਗਵਾਈ ਚ ਦਿੱਤੀ ਗਈ ਧਾਰਮਿਕ ਸਜ਼ਾ, ਮੰਗਵਾਈ ਗਈ ਮਾਫ਼ੀ, ਹੋਈ ਵੀਡੀਓ ਵਾਇਰਲ। ਫਰੀਦਕੋਟ ਚ ਫਾਰਮੇਸੀ ਦਾ ਪੇਪਰ ਹੋਇਆ ਲੀਕ, 3 ਲੱਖ ਤੋਂ 13 ਲੱਖ ਰੁਪਏ ਚ ਵਿਕਿਆ ਫਾਰਮੇਸੀ ਦਾ ਪੇਪਰ। ਨਕਲ ਗਰੋਹ ਦੇ 7 ਮੈਂਬਰ ਪੁਲਿਸ ਨੇ ਕੀਤੇ ਕਾਬੂ, 28 ਪ੍ਰਖਿਆਤੀ ਵੀ ਗ੍ਰਿਫਤਾਰ ਜੀ।
1: ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧ ਘੱਟਾ ਬੋਲਿਆ ਗਿਆ, ਕਰ ਦਿਓ ਮਾਫ਼, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ। 530 ਦਾ ਜੇ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ।
3: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
5: ਓਏ ਸਾਵਣ ਚੜਿਆ ਤੀ
4: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
5: ਦੁਨੀਆ ਮੇਲੇ ਜਾਂਦੀ ਹੈ
4: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਗਤਾਰ Tickets are available at ticketmaster.ca. For details, contact Team 4 Entertainment, 647-400-6862, 416-303-4444. Itusi es show no miss karna chahoge?

0: 2%, yep, asas, guasas, hebises, nadit, hosi, bisas, bole, sonihal, sasiakal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
1: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
3: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
1: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਮੰਡੇ, ਹਫ਼ਤੇ ਦੀ ਸ਼ੁਰੂਆਤ ਹੈ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਆ ਜਿਹੜਾ 26 ਡਿਗਰੀ, ਫੀਲ ਲਾਈਕ 28 ਡਿਗਰੀ। ਅਤੇ ਹੁਣ ਆ ਜਿਹੜੀ ਏਅਰ ਕੁਆਲਿਟੀ ਹੈ, ਜਿਹੜੀ ਜੋ ਵੱਖ ਵੱਖ ਹਦਾਇਤਾਂ ਦਿੱਤੀਆਂ ਗਈਆਂ ਸੀ, ਪ੍ਰੀਕੋਸ਼ਨਸ ਦਿੱਤੇ ਗਏ ਸੀਗੇ ਜਾਂ ਵਾਰਨਿੰਗ ਆ ਜਿਹੜੀ ਦਿੱਤੀ ਗਈ ਸੀਗੀ, ਉਸ ਨੂੰ ਆ ਜਿਹੜਾ ਹਟਾ ਦਿੱਤਾ ਗਿਆ ਹੈ। ਤੋ ਬੈਕ ਟੂ ਨੋਰਮਲ ਆ ਜਿਹੜੇ ਟੈਂਪਰੇਚਰਸ ਆ ਜਿਹੜੇ ਉਹ ਪਰਤ ਚੁੱਕਾ ਆ। ਸੋ ਚਲੋ ਵਧੀਆ ਗੱਲ ਹੈ ਅਤੇ ਹਫ਼ਤੇ ਦੀ ਸ਼ੁਰੂਆਤ ਹੈ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਹਫ਼ਤਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਤੁਹਾਡੇ ਕਾਰੋਬਾਰ ਦੇ ਵਿੱਚ ਹੋਰ ਇਜ਼ਾਫਾ ਹੋਵੇ, ਇਸ ਦੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਵਿਚਾਰਾਂ ਦੀ ਸਾਂਝ ਪਾਉਣੀ ਆ ਜਾਂ ਕੋਈ ਤੁਹਾਡੇ ਤੱਕ ਨਿਊਜ਼ ਵਿਊਜ਼ ਹੈਗੀ ਹੈ, ਤੁਸੀਂ ਸਾਂਝ ਪਾ ਕੇ ਅਪਡੇਟ ਦੇਣਾ ਚਾਹੁੰਦੇ ਹੋ, ਟ੍ਰੈਫਿਕ ਬਾਬਤ ਕੋਈ ਵੀ ਰੁਕਾਵਟ ਕਿਤੇ ਦੇਖਦੇ ਪਏ ਹੋ, ਵਿਘਨ ਦੇਖਦੇ ਪਏ ਹੋ, ਉਹਦੇ ਬਾਬਤ ਜਾਣਕਾਰੀ ਦੇਣੀ ਹੈ ਤਾਂ ਸਟੂਡੀਓ ਦਾ ਇੱਕ ਨੰਬਰ ਹੈ 905-673-3337 ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਪ੍ਰੋਗਰਾਮਾਂ ਦੇ ਵਿੱਚ ਆਪਾਂ ਜਿੱਦਾਂ ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀਗਾ, ਪੰਜਾਬ ਦਾ ਕੋਈ ਖੂਬਸੂਰਤ ਸ਼ਹਿਰ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਅਤੇ ਸ਼ੁਰੂਆਤ ਹੈ ਜਿਹੜੀ ਆ ਜੋ ਅੱਜ ਤੱਕ ਦੀਆਂ ਹੈਡਲਾਈਨਸ ਹੈ ਉੱਥੋਂ ਦੀ ਆਪਾਂ ਕਰ ਲੈਂਦੇ ਹਾਂ, ਇੱਕ ਦੋ ਸਟੱਡੀਜ਼ ਆਈਆਂ ਨੇ ਉਹ ਤੁਹਾਡੇ ਨਾਲ ਜਿਹੜੇ ਮੈਂ ਸਾਂਝੀ ਕਰ ਲੈਂਦਾ, ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਉਹੀ ਇੱਕ ਸੈਗਮੈਂਟ ਜਿਹੜਾ ਆ ਉਹ ਚਲਾਵਾਂਗੇ ਅਤੇ ਉਸ ਸ਼ਹਿਰ ਬਾਬਤ ਤੁਹਾਡੇ ਤੋਂ ਵੱਧ ਤੋਂ ਵੱਧ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਪਹੁੰਚਾਵਾਂਗੇ। ਕਹਿੰਦੇ ਜਿਸ ਦੇ ਦਿਲ ਵਿੱਚ ਪਰਮਾਤਮਾ ਦਾ ਵੱਸਦਾ ਹੈ, ਜਿਸ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ ਉਸ ਨੂੰ ਦੁਨੀਆ ਦੀ ਕੋਈ ਚਿੰਤਾ ਨਹੀਂ ਸਤਾਉਂਦੀ, ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਸਮਾਂ ਆਉਣ 'ਤੇ ਪਰਮਾਤਮਾ ਹਰ ਸਵਾਲ ਦਾ ਜਵਾਬ ਦਿੰਦਾ ਹੈ। ਜਦ ਲੋਕ ਤੁਹਾਡੀ ਬੁਰਾਈ ਕਰਦੇ ਹਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ, ਅਸਲ ਵਿੱਚ ਇਹ ਲੋਕ ਉਹ ਹੁੰਦੇ ਹਨ ਜੋ ਤੁਹਾਨੂੰ ਮਹੱਤਵ ਦੇਣ ਦਾ ਕੋਈ ਹੋਰ ਤਰੀਕਾ ਜਾਣਦੇ ਹੀ ਨਹੀਂ। ਸੱਚ ਹੈ ਪਰ ਕੌੜਾ ਹੈ, ਜਿਹੜਾ ਦੂਜਿਆਂ ਦੇ ਹੱਕ ਅਤੇ ਖੁਸ਼ੀਆਂ ਖੋਹ ਲੈਂਦਾ ਹੈ ਉਸ ਦੇ ਸੁੱਖ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਜਦੋਂ ਕੋਈ ਤੁਹਾਡਾ ਸਾਥ ਨਾ ਦੇਵੇ ਤਾਂ ਉਦਾਸ ਨਾ ਹੋਵੋ, ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਹਮਸਫ਼ਰ ਨਹੀਂ ਹੈ। ਸਬਰ ਵਿੱਚ ਸ਼ਿਕਵਾ ਨਹੀਂ, ਸਿਰਫ਼ ਖਾਮੋਸ਼ੀ ਹੁੰਦੀ ਹੈ ਅਤੇ ਉਸ ਖਾਮੋਸ਼ੀ ਦਾ ਸ਼ੋਰ ਸਿਰਫ਼ ਪਰਮਾਤਮਾ ਨੂੰ ਸੁਣਾਈ ਦਿੰਦਾ ਹੈ। ਜਦ ਸਾਹਮਣੇ ਵਾਲੇ ਦਾ ਪੂਰਾ ਜ਼ੋਰ ਤੁਹਾਨੂੰ ਝੁਕਾਉਣ ਦੇ ਵਿੱਚ ਲੱਗਾ ਹੋਵੇ ਤਾਂ ਉਹਦੇ ਮਨ ਅਤੇ ਤਨ ਕਰਕੇ ਆਪਣਾ ਪੂਰਾ ਜ਼ੋਰ ਉਸ ਪਰਮਾਤਮਾ ਅੱਗੇ ਝੁਕਣ ਵਿੱਚ ਲਗਾ ਦਿਓ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਝੁਕਾ ਨਹੀਂ ਸਕੇਗੀ। ਸੁੱਖ ਬੰਦੇ ਦੇ ਹੰਕਾਰ ਦੀ ਪ੍ਰੀਖਿਆ ਲੈਂਦਾ ਅਤੇ ਦੁੱਖ ਬੰਦੇ ਦੇ ਸਬਰ ਦੀ। ਇਹਨਾਂ ਦੋਵਾਂ ਦੇ ਵਿੱਚ ਸਫਲ ਹੋਣ ਵਾਲਾ ਬੰਦਾ ਹੀ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ। ਜਦ ਲੋਕ ਤੁਹਾਡੀ ਬੁਰਾਈ ਕਰਦੇ ਹਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ, ਅਸਲ ਦੇ ਵਿੱਚ ਇਹ ਲੋਕ ਉਹ ਹੁੰਦੇ ਹਨ ਜੋ ਤੁਹਾਨੂੰ ਮਹੱਤਵ ਦੇਣ ਦਾ ਕੋਈ ਹੋਰ ਤਰੀਕਾ ਜਾਣਦੇ ਨਹੀਂ ਹੁੰਦੇ। ਸੋ ਦੋਸਤੋ, ਕੱਲ੍ਹ ਫੀਫਾ ਵਰਲਡ ਕੱਪ ਫਾਈਨਲ ਮੈਚ ਸੀਗਾ ਅਤੇ ਸ਼ੁਰੂਆਤ ਦੇ ਵਿੱਚ ਹੀ ਸਪੇਨ ਹੈ ਜਿਹੜੀ ਜ਼ਿਆਦਾ ਡੋਮੀਨੈਂਟ ਰਹੀ ਅਤੇ ਹਾਫ ਟਾਈਮ ਹੈ ਜਿਹੜਾ ਉਹ ਵੀ ਬੜਾ ਲੰਬਾ ਸੀਗਾ। ਸੋ ਪਰ ਕੁੱਲ ਮਿਲਾ ਕੇ ਆ ਜਿਹੜਾ ਕੱਲ੍ਹ ਸਪੇਨ ਹੈ ਜਿਹੜਾ ਬਾਜੀ ਮਾਰ ਗਿਆ। ਅਰਜਨਟੀਨਾ ਜ਼ਿਆਦਾਤਰ ਆ ਜਿਹੜਾ ਡਿਫੈਂਸ ਦੇ ਵਿੱਚ ਰਹੀ। ਅਰਜਨਟੀਨਾ ਦੇ ਗੋਲਕੀਪਰ ਨੇ ਕਾਫੀ ਜਿਹੜੇ ਗੋਲਾਂ ਵੱਲ ਦਾਗੇ ਗਏ ਸੀਗੇ ਸਪੇਨ ਦੇ ਫੋਰਵਰਡਾਂ ਵੱਲੋਂ ਜਾਂ ਸਪੇਨ ਦੇ ਖਿਡਾਰੀਆਂ ਵੱਲੋਂ। ਬੜੀ ਵਾਰ ਆ ਜਿਹੜਾ ਕਹਿ ਲਓ ਵੀ ਉਹ ਇੱਕ ਦੀਵਾਰ ਦੀ ਤਰ੍ਹਾਂ ਗੋਲਕੀਪਰ 'ਤੇ ਗੋਲ 'ਤੇ ਡਟੇ ਰਹੇ ਅਤੇ ਕਾਫੀ ਗੋਲਾਂ ਦਾ ਬਚਾਅ ਕੀਤਾ। ਤੁਸੀਂ ਆ ਜਿਹੜਾ ਜੇ ਕੱਲ੍ਹ ਵਰਲਡ ਕੱਪ ਦੇਖਿਆ ਫੀਫਾ ਦਾ ਫੁੱਟਬਾਲ ਦਾ, ਤੁਹਾਨੂੰ ਆ ਜਿਹੜਾ ਉਸ ਦੇ ਵਿੱਚ ਕੋਈ ਇਹੋ ਜਿਹਾ ਪਲ ਜਾਂ ਕੋਈ ਹੋਰ ਤੁਸੀਂ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਹੋ। ਫੀਫਾ ਦੇ ਨਾਲ ਮੇਰੇ ਕੋਲ ਕੁਝ ਕੁ ਜੋ ਆਹ ਲੰਘਿਆ ਇਹ ਇੱਕ ਫੈਸਟੀਵਲ ਦੇ ਤੌਰ 'ਤੇ ਸੀਗਾ। ਇਹਦੇ ਨਾਲ ਜਿਹੜਾ ਬਹੁਤ ਕੁਛ ਹੈ ਜਿਹੜਾ ਸਵਾਲ ਵੀ ਉੱਠੇ ਅਤੇ ਕਈ ਜਗ੍ਹਾ ਜਿਹੜਾ ਮਨੋਰੰਜਨ ਵੀ ਕੀਤਾ ਗਿਆ। ਕੱਲ੍ਹ ਤਿੰਨੋਂ ਹੀ ਦੇਸ਼ਾਂ ਦੇ ਮੁਖੀ ਆ ਜਿਹੜਾ ਫੀਫਾ ਵਰਲਡ ਕੱਪ ਦੇ ਵਿੱਚ ਮੌਜੂਦ ਸੀਗੇ, ਮੈਕਸੀਕੋ ਦੇ US ਅਤੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਆ ਜਿਹੜੇ ਫੀਫਾ ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਵਾਸਤੇ ਇਕੱਠੇ ਬੈਠੇ ਆ ਜਿਹੜੇ ਨਜ਼ਰ ਆਏ। ਸੋ ਅੱਗੇ ਜਾ ਕੇ ਇਹਦੇ 'ਤੇ ਵੀ ਕੁਛ ਕੁ ਸਵਾਲ ਆ ਜਿਹੜੇ ਤੁਹਾਡੇ ਤੋਂ ਪੁੱਛਾਂਗੇ, ਜਾਣਕਾਰੀ ਲਾਹਾਂਗੇ, ਕਿਉਂਕਿ ਸਾਡੇ ਕਈ ਜਿਹੜੇ ਵੀਰ ਭੈਣ ਹੈ ਬਹੁਤ ਦਿਲਚਸਪੀ ਹੈ ਜਿਹੜਾ ਇਸ ਦੇ ਉੱਤੇ ਰੱਖਦੇ ਹੈ। ਖੇਡਾਂ ਦੇ ਵਿੱਚ ਦਿਲਚਸਪੀ ਹੈ ਦੋਸਤੋ, ਹੋਣੀ ਵੀ ਚਾਹੀਦੀ ਹੈ। 48 ਦੇਖੋ ਟੀਮਾਂ ਸੀਗੀਆਂ, ਕੁੱਲ ਮਿਲਾ ਕੇ 104 ਮੈਚ ਅਤੇ 3 ਮੇਜ਼ਬਾਨ ਦੇਸ਼ ਸੀਗੇ, ਕੈਨੇਡਾ, ਅਮਰੀਕਾ, ਮੈਕਸੀਕੋ। ਇਹ 2026 ਦਾ ਜਿਹੜਾ ਫੀਫਾ ਵਰਲਡ ਕੱਪ ਹੈ, ਜਿਹੜਾ ਇਤਿਹਾਸ ਦਾ ਸਭ ਤੋਂ ਵੱਡਾ ਵਰਲਡ ਕੱਪ ਹੈ ਜਿਹੜਾ ਬਣ ਗਿਆ ਹੈ। ਇਸ ਟੂਰਨਾਮੈਂਟ ਨੂੰ ਸਿਰਫ ਫੁੱਟਬਾਲ ਹੀ ਨਹੀਂ ਸਗੋਂ ਨਵੀਂ ਟੈਕਨੋਲੋਜੀ ਗਰਮੀ ਕਾਰਨ ਦਿੱਤੇ ਗਏ ਪਹਿਲੀ ਵਾਰ ਜਿਹੜੇ ਹਾਈਡਰੇਸ਼ਨ, ਬਰੇਕ ਅਤੇ ਵਪਾਰਕ ਬਦਲਾਵਾਂ ਲਈ ਵੀ ਯਾਦ ਰੱਖਿਆ ਜਾਵੇਗਾ। ਮੁੱਖ ਗੱਲਾਂ ਜਿਹੜੀਆਂ ਸੀਗੀਆਂ ਇਸ ਵਰਲਡ ਕੱਪ ਦੇ ਵਿੱਚ, 48 ਟੀਮਾਂ ਦੇ ਫਾਰਮੈਟ ਨੇ ਕਈ ਨਵੇਂ ਅਤੇ ਛੋਟੇ ਦੇਸ਼ਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦਿੱਤਾ। VAR, ਸਮਾਰਟ ਬਾਲ ਜਾਂ ਹੋਰ ਕਈ ਟੈਕਨੋਲੋਜੀ ਨੇ ਰੈਫਰੀ ਦੇ ਫੈਸਲਿਆਂ ਨੂੰ ਹੋਰ ਸਹੀ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੁਝ ਫੈਸਲਿਆਂ 'ਤੇ ਹੈ ਜਿਹੜਾ ਵਿਵਾਦ ਵੀ ਰਹੇ। ਬਹੁਤ ਜ਼ਿਆਦਾ ਗਰਮੀ ਕਾਰਨ ਹਰ ਹਾਫ ਵਿੱਚ ਹਾਈਡਰੇਸ਼ਨ ਬ੍ਰੇਕ ਲਾਜ਼ਮੀ ਕੀਤੇ ਗਏ। ਕੁਝ ਲੋਕਾਂ ਨੇ ਇਸ ਨੂੰ ਖਿਡਾਰੀਆਂ ਦੀ ਸੁਰੱਖਿਆ ਲਈ ਵਧੀਆ ਕਦਮ ਦੱਸਿਆ, ਜਦਕਿ ਹੋਰਾਂ ਨੇ ਕਿਹਾ ਵੀ ਇਸ ਨਾਲ ਮੈਚ ਦੀ ਜਿਹੜੀ ਰਫ਼ਤਾਰ ਹੈ ਉਹ ਟੁੱਟਦੀ ਹੈ। ਫੀਫਾ ਫਿਲਹਾਲ ਇਸ ਨੀਤੀ ਦੇ ਉੱਤੇ ਹੈ ਜਿਹੜਾ ਸਮੀਖਿਆ ਕਰ ਰਿਹਾ, ਕਿਉਂਕਿ ਐਜ਼ ਏ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਇਸ ਵਾਰ ਜਿਹੜਾ ਹਾਈਡਰੇਸ਼ਨ ਬ੍ਰੇਕ ਹੈ ਜਿਹੜੀ ਇਹਨਾਂ ਫੀਫਾ ਵਰਲਡ ਕੱਪ ਮੈਚਸ ਦੇ ਵਿੱਚ ਜਿਹੜੀ ਇੰਟਰੋਡਿਊਸ ਕੀਤੀਆਂ ਗਈਆਂ। ਮਹਿੰਗੀਆਂ ਟਿਕਟਾਂ, ਲੰਬਾ ਹਾਫ ਟਾਈਮ ਸ਼ੋਅ ਅਤੇ ਵੱਧਦਾ ਵਪਾਰਕ ਪ੍ਰਭਾਵ ਵੀ ਹੈ ਜਿਹੜਾ ਦੋਸਤੋ ਉਹ ਚਰਚਾ ਦਾ ਵਿਸ਼ਾ ਰਹੇ। ਮੈਦਾਨ ਦੇ ਵਿੱਚ ਰੋਮਾਂਚਕ ਮੁਕਾਬਲਿਆਂ ਦੇ ਨਾਲ ਕਈ ਨਵੇਂ ਸਿਤਾਰੇ ਉਭਰੇ ਅਤੇ ਟੂਰਨਾਮੈਂਟ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਹੈ ਜਿਹੜਾ ਜੋੜੀ ਰੱਖਿਆ। ਅਤੇ ਹੁਣ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ 48 ਟੀਮਾਂ ਵਾਲਾ ਵਰਲਡ ਕੱਪ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪ ਅਤੇ ਰੋਮਾਂਚਕ ਰਿਹਾ? ਕੀ ਤੁਹਾਨੂੰ ਆ ਜਿਹੜਾ ਇਸ ਵਾਰ ਦਾ ਜਿਹੜਾ ਫੀਫਾ ਵਰਲਡ ਕੱਪ ਹੈ, ਜਿਹੜੇ ਪਿਛਲੇ ਹੁਣ ਤੱਕ ਤੁਸੀਂ ਵਰਲਡ ਕੱਪ ਦੇਖ ਕੇ ਜੇ ਕੰਪੈਰੀਜ਼ਨ ਕਰਦੇ ਹੋ, ਕੀ ਤੁਹਾਨੂੰ ਲੱਗਿਆ ਵੀ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪ ਅਤੇ ਰੋਮਾਂਚਕ ਭਰਪੂਰ ਰਿਹਾ? ਕੀ VAR ਅਤੇ ਨਵੀਂ ਟੈਕਨੋਲੋਜੀ ਹੈ ਜਿਹੜੀ ਯੂਜ਼ ਕੀਤੀ ਗਈ ਫੁੱਟਬਾਲ ਦੇ ਨਾਲ ਜਿਹੜੇ ਫੈਸਲੇ ਲਏ ਗਏ, ਤੁਹਾਨੂੰ ਲੱਗਿਆ ਵੀ ਉਹ ਨਿਆਂਪੂਰਨ ਸੀਗੇ ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਉਹਨਾਂ ਦੇ ਨਾਲ ਕੰਟਰੋਵਰਸੀ ਜਾਂ ਫਿਰ ਵਿਵਾਦ ਹੈ ਜਿਹੜਾ ਹੋਰ ਵਧਿਆ? ਗਰਮੀ ਦੇ ਵਿੱਚ ਖਿਡਾਰੀਆਂ ਲਈ ਹਾਈਡਰੇਸ਼ਨ ਬ੍ਰੇਕ ਲਾਜ਼ਮੀ ਹੋਣੇ ਚਾਹੀਦੇ ਹਨ? ਕੀ ਤੁਹਾਨੂੰ ਲੱਗਦਾ ਹੈ ਜਾਂ ਇਸ ਨਾਲ ਖੇਡ ਦੀ ਰਫ਼ਤਾਰ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ? ਕਿਉਂਕਿ ਇਸ ਖੇਡ ਨੂੰ ਹੈ ਜਿਹੜਾ ਬੜਾ ਤੇਜ਼ ਤਰਾਰ ਮੰਗਿਆ ਗਿਆ, ਜਿਹਦੇ ਵਿੱਚ ਖਿਡਾਰੀਆਂ ਦਾ ਸਟੈਮਿਨਾ ਜਿਹੜਾ ਉਹ ਚੈੱਕ ਹੁੰਦਾ ਅਤੇ ਰੋਮਾਂਚ ਹੈ ਜਿਹੜਾ ਹੋਰ ਵੱਧਦਾ। ਕੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਹੈ ਜਿਹੜਾ ਕੋਈ ਸਵਾਲ ਦੇ ਉੱਤੇ ਤੁਸੀਂ ਆਪਣੇ ਜਿਹੜੇ ਵਿਚਾਰ ਦੇਣਾ ਚਾਹੁੰਦੇ ਹੋ? ਤੁਹਾਡੇ ਲਈ 2026 ਦਾ ਜਿਹੜਾ ਵਰਲਡ ਕੱਪ ਦੀ ਸਭ ਤੋਂ ਜੇ ਯਾਦਗਾਰ ਕੋਈ ਘਟਨਾ ਹੈਗੀ ਹੈ ਤਾਂ ਵੀ ਤੁਸੀਂ ਦੱਸ ਸਕਦੇ ਹੋ, ਅਤੇ ਨਾਲ ਦੀ ਨਾਲ ਕੀ ਤੁਹਾਨੂੰ ਲੱਗਦਾ ਵੀ ਟਿਕਟਾਂ ਦੀਆਂ ਜਿਹੜੀਆਂ ਉੱਚੀਆਂ ਕੀਮਤਾਂ ਕਾਰਨ ਆਮ ਜਿਹੜੇ ਪ੍ਰਸ਼ੰਸਕ ਲਈ ਆ ਜਿਹੜਾ ਉਹ ਵਰਲਡ ਕੱਪ ਦੇਖਣਾ ਮੁਸ਼ਕਲ ਹੋ ਗਿਆ ਸੀਗਾ? ਸੋ ਇਹ ਇਸ ਫੀਫਾ ਵਰਲਡ ਕੱਪ ਦੇ ਨਾਲ ਕਈ ਜੁੜੇ ਹੋਏ ਸਵਾਲ ਹੈ ਜੋ ਇਹ ਲੈ ਕੇ ਵੀ ਆਇਆ, ਕੁਝ ਲੈ ਕੇ ਵੀ ਚਲਾ ਗਿਆ, ਅਤੇ ਕਈ ਜਿਹੜੇ ਲੈਜੰਡਰੀ ਖਿਡਾਰੀ ਸੀਗੇ ਉਹਨਾਂ ਨੇ ਜਿਹੜਾ ਉਹਨਾਂ ਦਾ ਇਹ ਆਖਰੀ ਵਰਲਡ ਕੱਪ ਵੀ ਸੀਗਾ। ਸੋ ਬਹੁਤ ਕੁਛ ਹੈ ਜਿਹੜਾ ਇਹ ਵਰਲਡ ਕੱਪ, ਜੋ ਖੇਡਾਂ ਹੁੰਦੀਆਂ ਨੇ ਆਪਸੀ ਦੇਸ਼ਾਂ ਦੇ ਵਿੱਚ ਪਿਆਰ ਵੀ ਵਧਾਉਂਦੀਆਂ ਨੇ, ਭਾਈਚਾਰਕ ਸਾਂਝ ਵੀ ਵਧਾਉਂਦੀਆਂ ਨੇ, ਪਰ ਨਾਲ ਦੀ ਨਾਲ ਕਈ ਜਗ੍ਹਾ ਵਿਵਾਦ ਵੀ ਕ੍ਰੀਏਟ ਹੋ ਜਾਂਦੇ ਨੇ। ਸੋ ਤੁਸੀਂ ਆ ਜਿਹੜਾ ਇਹਨਾਂ ਦੇ ਉੱਤੇ ਕੋਈ ਵੀ ਆਪਣੇ ਵਿਚਾਰ ਦੇਣੇ ਆ, ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਲਖਵਿੰਦਰ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਜੀ, ਸ਼ਮੀ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸ਼ਮੀ ਭਾਜੀ, ਮੈਨੂੰ ਮੈਚਾਂ ਦੇ ਵਿੱਚ ਇੰਨਾ ਇੰਟਰਸਟਿਡ ਚੀਜ਼ ਲੱਗੀ, ਮੈਂ ਕਦੇ ਫੁੱਟਬਾਲ ਦਾ ਮੈਚ ਦੇਖਿਆ ਨਹੀਂ ਸੀ।
0: ਅੱਛਾ, ਪਹਿਲਾਂ ਨਹੀਂ ਸੀ ਦੇਖਿਆ ਤੁਸੀਂ? ਹੈ
1: ਬਹੁਤ ਘੱਟ ਰੀਅਲ, ਐਤਕੀ ਮੇਰਾ ਇੰਨੀ ਡੂੰਘਾਈ ਚ ਚਲਾ ਗਿਆ, ਮੈਂ ਤੇ ਮੈਚ ਬਹੁਤ ਦੇਖਿਆ ਕਿ ਲੋਕਾਂ ਨੇ ਜ਼ਿਆਦਾ ਮੈਚ ਦੇਖੇ ਲੱਗਦੇ ਮੈਨੂੰ, ਇੰਟਰਸਟਿਡ ਜ਼ਿਆਦਾ ਸੀਗੇ, ਮੈਂ ਆਪਣੇ ਆਪਣੇ ਪੱਖ ਤੋਂ ਜਿਵੇਂ ਕਹਿ ਰਿਹਾ
0: ਜੀ ਜੀ।
1: ਤੇ ਬਾਕੀ ਭਾਜੀ ਜਿਹੜੀ ਤੁਸੀਂ ਗੱਲ ਕਰਦੇ ਸੀ ਜਿਹੜੀਆਂ ਟਿਕਟਾਂ ਮਹਿੰਗੀਆਂ ਮਹਿੰਗੀਆਂ, ਇਹ ਤਾਂ ਸਾਰੇ ਸ਼ੋਆਂ ਦੇ ਵਿੱਚ ਆ, ਦਲਜੀਤ ਦਾ ਸ਼ੋਅ ਹੁੰਦਾ ਇਹਦੇ ਵਿੱਚ ਦੇਖ ਲਓ ਕੀ ਹਾਲ ਹੁੰਦਾ,
0: ਤਾਂ ਵੀ ਹਾਊਸਫੁੱਲ ਹੁੰਦਾ ਭਾਜੀ, ਹੈ ਨਾ,
1: ਤਾਂ ਵੀ ਹਾਊਸਫੁੱਲ ਹੁੰਦਾ। ਇਹ ਚੀਜ਼ਾਂ ਤੇ ਬੰਦ ਹੋਣੀਆਂ ਨੀ ਭਾਜੀ, ਇਹ ਤੇ ਤੁਹਾਨੂੰ ਪਤਾ ਸਰਕਾਰਾਂ ਨੇ ਸਾਰਾ ਮਿਲ ਛਿਲ ਕੇ ਇੱਕ ਦੂਜੇ ਨਾਲ ਪੈਸਾ ਬਣਾਉਂਦੇ ਆ ਇਹ ਸਾਰੇ, ਹਨਾ। ਤੇ ਸ਼ਮੀ ਭਾਜੀ, ਬਾਕੀ ਰਹੀ ਗੱਲ ਦੂਸਰੀ ਪ੍ਰੋਗਰਾਮ ਦੀ, ਪ੍ਰੋਗਰਾਮ ਤੁਹਾਡਾ ਟਾਪ ਦੇਵੇ ਭਾਜੀ।
0: ਥੈਂਕ ਯੂ ਭਾਜੀ, ਤੁਹਾਡੇ ਸਾਰਿਆਂ ਦੇ ਨਾਲ।
1: ਇੱਕ ਇੱਕ ਸਰੋਤੇ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿਣੀ ਚਾਹੁੰਦਾ, ਮੇਰੇ ਬਾਰੇ ਕਈ ਵਾਰੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹੀ ਹੈ, ਆਪਣਾ ਰੇਸ਼ਮ ਭਾਜੀ,
0: ਹਾਂ ਹਾਂ,
1: ਰੇਸ਼ਮ ਭਾਜੀ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿਣੀ ਚਾਹੁੰਦਾ, ਬੜਾ ਟਾਈਮ ਹੋ ਗਿਆ ਉਹਨਾਂ ਨੂੰ ਸੁਣਦਿਆਂ ਨੂੰ,
0: ਤੇ
1: ਉਹ ਮੇਰੇ ਕਈ ਵਾਰੀ ਉਹਨਾਂ ਨੇ ਮੇਰੇ ਬਾਰੇ ਜ਼ਿਕਰ ਕੀਤਾ ਤੇ ਮੈਂ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਤੇ ਬਹੁਤ ਚੰਗਾ ਲੱਗਦਾ। ਤੇ ਸ਼ਮੀ ਭਾਜੀ ਚੜ੍ਹਦੀ ਕਲਾ ਚਲਾ ਮੇਰਾ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਹੋ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਲਦੇਵ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਕਿਵੇਂ ਆ?
0: ਵਧੀਆ ਵਧੀਆ, ਤੁਸੀਂ ਸੁਣਾਓ?
2: ਮੈਂ ਕਿਹਾ ਇੰਗਲੈਂਡ ਜਿੱਤੋ ਜਿੱਤ ਗਿਆ, ਮੈਂ ਕਿਹਾ ਸਪੇਨ ਜਿੱਤੂ, ਸਪੇਨ ਜਿੱਤ ਗਿਆ, ਸਾਰੇ ਮੈਨੂੰ ਟਿੱਚਰਾਂ ਕਰਦੇ।
0: ਅੱਛਾ, ਤੁਸੀਂ ਪਹਿਲਾਂ ਇੰਗਲੈਂਡ ਵੱਲ ਸੀਗੇ ਤੇ ਫਿਰ ਸਪੇਨ ਵੱਲ ਆ ਗਏ, ਹਨਾ?
2: ਪਹਿਲਾਂ ਜਦੋਂ ਸਪੇਨ ਪਹਿਲਾਂ ਜਿੱਤਿਆ ਸੀ ਨਾ ਫਾਈਨਲ, ਸਪੇਨ ਜਿੱਤੂ, ਮੇਰਾ ਪਾ ਫੇਸਬੁੱਕ ਤੇ ਪਹਿਲਾਂ ਸਾਰਾ ਤੈਨੂੰ ਭੇਜਿਆ
0: ਜੀ ਜੀ ਜੀ,
2: ਰੇਡੀਓ ਵਾਲੇ ਵੀ ਮੈਨੂੰ ਗਿਰਦੇ ਕਹਿੰਦੇ ਅਰਜਨਟਾਈਨ ਜਿੱਤੂ, ਮੈਂ ਕਿਹਾ ਦੇਖ ਲਿਓ ਫਿਰ, ਮੈਂ ਮੈਸੀ ਨੇ ਪੂਛੋ ਫੜ ਕੇ ਪਸਾਉ ਨੂੰ ਧੂਨ ਸੱਚੀ ਉਵੇਂ ਹੋਇਆ, ਮੈਸੀ ਚੱਲਣ ਹੀ ਦਿੱਤਾ। ਅੱਗੇ ਮੁਲਤਾਨੀ ਬਾਈ ਨੂੰ ਕਹਿੰਦੇ ਮੈਚ ਚੱਲਦਾ ਦੇਖ ਲਾ ਸ਼ੇਰੀਏ, ਸਾਰੇ ਮੈਚ ਦੇਖੇ, ਮੈਂ ਦੇਖ ਕੇ ਵੀ ਆਇਆ ਉੱਥੇ, ਹੁਣ ਅੱਜ ਪਤਾ ਵਿਹਲੇ ਹੋ, ਹੁਣ ਕੀ ਕਰਾਂਗੇ?
0: ਚਲੋ ਹੁਣ ਕੰਮਾਂ ਕਾਰਾਂ ਤੇ ਲੱਗਾਂਗੇ। ਦੇਖੋ ਸਪੇਨ ਆ ਜਿਹੜਾ ਲਗਾਤਾਰ ਵਧੀਆ ਖੇਡਦਾ ਇਸ ਫੀਫਾ ਵਰਲਡ ਕੱਪ ਦੇ ਵਿੱਚ ਮੁਜ਼ਾਹਰਾ ਕਰ ਰਿਹਾ ਸੀਗਾ, ਮੇਰੇ ਖਿਆਲ ਸਪੇਨ ਦਾ ਇਹ ਦੂਸਰਾ ਫੀਫਾ ਵਰਲਡ ਕੱਪ ਸੀਗਾ। ਅਰਜਨਟੀਨਾ ਆਲਰੇਡੀ ਆ ਜਿਹੜੇ ਤਿੰਨ ਫੀਫਾ ਵਰਲਡ ਕੱਪ ਆ ਜਿਹੜਾ ਜਿੱਤ ਚੁੱਕਾ, 2022 ਦੇ ਵਿੱਚ ਵੀ ਆ ਜਿਹੜਾ ਅਰਜਨਟੀਨਾ ਵਿਨ ਹੋਇਆ ਸੀਗਾ, ਸੋ ਬੜਾ ਹੀ ਮੈਂ ਕਹਿੰਦਾ ਰੋਮਾਂਚ ਆ ਜਿਹੜਾ ਸਿਖਰਾਂ ਤੇ ਸੀਗਾ। ਤੁਸੀਂ ਹੋਰ ਦੇਖੋ ਹੋਰ ਕਈ ਖੇਡਾਂ ਜਿਹੜੀਆਂ ਚੱਲਦੀਆਂ ਪਈਆਂ ਸੀਗੀਆਂ, ਹਾਂਜੀ, ਪਰ ਉਹ ਜਿਹੜੀਆਂ ਫਿੱਕੀਆਂ ਪੈ ਗਈਆਂ ਸੀਗੀਆਂ ਜਦੋਂ ਤੱਕ ਆ ਜਿਹੜਾ ਫੀਫਾ ਵਰਲਡ ਕੱਪ ਚੱਲ ਰਿਹਾ ਸੀਗਾ। ਸੋ ਰੋਨਾਲਡੋ ਸਾਹਿਬ ਟੋਰੋਂਟੋ ਪਹੁੰਚੇ ਹੋਏ ਸੀਗੇ, ਪੂਰਾ ਡਾਊਨਟਾਊਨ ਟੋਰੋਂਟੋ ਆ ਜਿਹੜਾ ਜਾਮ ਕਰ ਦਿੱਤਾ ਸੀਗਾ ਉਹਨਾਂ ਦੇ ਪ੍ਰਸ਼ੰਸਕਾਂ ਨੇ, ਤੇ ਮੰਨਿਆ ਗਿਆ ਵੀ ਇਹ ਹੁਣ ਤੱਕ ਦੀ ਸਭ ਤੋਂ ਅਹਿਮ ਪਰਸਨੈਲਿਟੀ ਹੈ ਜਿਹੜੀ ਉਹ ਟੋਰੋਂਟੋ ਆਈ ਸੀਗੀ, ਜਿਸ ਕਰਕੇ ਡਾਊਨਟਾਊਨ ਟੋਰੋਂਟੋ ਦੇ ਵਿੱਚ ਇੰਨੀ ਜ਼ਿਆਦਾ ਭਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਪਹਿਲਾਂ ਕਦੇ ਨਹੀਂ ਸੀ ਹੋਇਆ। ਸੋ ਇਹ ਆ ਜਿਹੜੇ ਇਹਨਾਂ ਖਿਡਾਰੀਆਂ ਦੀ ਆ ਜਿਹੜੀ ਹਰਮਨ ਪਿਆਰਤਾ, ਇਹਨਾਂ ਖਿਡਾਰੀਆਂ ਨੂੰ ਚਾਹੁਣ ਵਾਲੇ ਆ, ਉਹ ਜਨੂੰਨ ਆ ਜਿਹੜਾ ਇਹਨਾਂ ਮੈਚਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ, ਹਾਂਜੀ, ਕਿਸ ਤਰ੍ਹਾਂ ਜਿਹੜਾ ਆ, ਅੱਛਾ, ਜਿਹਨਾਂ ਜਿਹਨਾਂ ਨੇ ਆ ਜਿਹੜਾ ਜੇ ਸਟੇਡੀਅਮ ਦੇ ਵਿੱਚ ਜਿਹੜੇ ਇਹ ਮੈਚ ਦੇਖੇ ਆ ਨਾ, ਉਹਨਾਂ ਨੂੰ ਪਤਾ ਉੱਥੇ ਦਾ ਮਾਹੌਲ ਆਪਣੇ ਆਪ ਦੇ ਵਿੱਚ ਬਹੁਤ ਕੁਝ ਆ ਜਿਹੜਾ ਸਮੋਈ ਬੈਠਾ ਹੁੰਦਾ। ਗਿੱਲ ਸਾਹਿਬ ਜੀ, ਇਹਨੂੰ ਜੀ
3: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ ਭਾਜੀ।
3: ਤੇ ਫੀਫਾ ਦੇ ਵਰਲਡ ਕੱਪ ਦੀ ਗੱਲ ਕਰਦੇ ਆ ਨਾ ਜੀ,
0: ਜੀ
3: ਹਾਂਜੀ, ਦੇਖੋ ਜੀ ਟਿਕਟਾਂ ਜਿਹੜੀਆਂ ਮਹਿੰਗੀਆਂ, ਉਹਨਾਂ ਦਾ ਇੰਨਾ ਖਰਚਾ ਆਉਂਦਾ ਜੀ, ਉਹ ਉਹਨਾਂ ਪੂਰਾ ਕਰਨਾ ਜੀ, ਉਹਨਾਂ ਤਨਖਾਹਾਂ ਲੈਣੀਆਂ ਜੀ।
0: ਹਾਂਜੀ ਹਾਂਜੀ ਬਿਲਕੁਲ,
3: ਜਿਹੜਾ ਹੁਣ ਨਹੀਂ ਰੱਖਦਾ ਨਾ ਜਾਵੇ, ਟੀਵੀ ਤੇ ਦਿਖਾਉਂਦੇ ਹੀ ਆ ਜੀ ਸਾਰਾ ਜੀ,
0: ਬਿਲਕੁਲ
3: ਇਹਦਾ ਕੋਈ ਫਰਕ ਨਹੀਂ। ਬਾਕੀ ਇਹ ਚ ਜੀ ਵਰਲਡ ਦੇ ਟੈਲੈਂਟ ਜਿਹੜੇ ਹੈਗੇ ਆ ਜੀ, ਉਹ ਅਥਲੀਟ ਆਉਂਦੇ ਆ ਜਿਹੜੇ ਸੌਕਰ ਦੇ ਆ ਜੀ,
0: ਬਿਲਕੁਲ ਬਿਲਕੁਲ,
3: ਜਿਹੜੀ ਦੇਖਣੀ ਜੀ ਉਹ ਵਾਕ ਬਹੁਤ ਹੀ ਕਮਾਲ ਦੀ ਜੀ।
0: ਜਿਹੜੀ ਭਾਜੀ ਹਾਈਡਰੇਸ਼ਨ ਬ੍ਰੇਕ ਇਸ ਵਾਰ ਪਹਿਲੀ ਵਾਰ ਇੰਟਰੋਡਿਊਸ ਕੀਤੀ ਗਈ ਹੈ ਇਹਨਾਂ ਵਰਲਡ ਕੱਪ, ਤੁਸੀਂ ਕੀ ਕਹਿੰਦੇ ਹੋ, ਤੁਸੀਂ ਸਹਿਮਤ ਹੋ ਕਿ ਉਹ ਦੇਣੀ ਚਾਹੀਦੀ ਸੀ ਜਾਂ ਫਿਰ ਨਹੀਂ?
3: ਬਿਲਕੁਲ ਸਹਿਮਤ ਹਾਂ ਜੀ।
0: ਤੁਸੀਂ ਚਾਹੁੰਦੇ ਸੀ
3: ਇੰਨੀ ਗਰਮੀ ਦੇਖੋ ਜੀ, ਕਿਸੇ ਕੋਈ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੋ ਸਕਦੀ ਜਾਂ ਕੁਛ ਨਾ ਜੀ, ਉਹ ਚਾਹੀਦੀ ਠੀਕ ਆ ਜੀ,
0: ਠੀਕ ਹੈ ਠੀਕ ਹੈ, ਤੁਸੀਂ ਸਹਿਮਤ
3: ਕੋਈ ਜੇਕਰ ਨਾ ਕੋਈ ਰੈਫਰੀ ਨੇ ਕੀਤੀ ਕੋਈ ਸਪੇਨ ਨੂੰ ਕਿਸੇ ਮਦਦ ਕੀਤੀ ਜਾਂ ਕਿਸੇ ਦੀ, ਰੈਫਰੀ ਨੀ ਕਰ ਸਕਦਾ ਕੋਈ ਮਦਦ, ਇੰਨੇ ਲੋਕੀ ਦੇਖਦੇ ਉੱਥੇ ਸਾਰੇ ਉੱਥੇ ਜੀ ਕੈਮਰੇ ਲੱਗੇ ਆ ਜੀ, ਰੈਫਰੀ ਕਿਵੇਂ ਨਹੀਂ ਕਰ ਸਕਦਾ ਜੀ?
0: ਪਿੱਛੇ ਜੇ ਕੁਛ ਵਿਵਾਦ ਭਾਜੀ ਕੰਟਰੋਵਰਸ਼ੀਅਲ ਕਹਿੰਦੇ ਕੋਈ ਡਿਸੀਜਨ ਬਣੇ ਹੈ ਇਸ ਫੀਫਾ ਵਰਲਡ ਕੱਪ ਦੇ ਵਿੱਚ, ਉਹ ਸਿਰਫ ਇੱਕ ਤੁਸੀਂ ਤੁਹਾਨੂੰ ਲੱਗਦਾ ਵੀ ਵਿਵਾਦ ਹੀ ਸੀਗਾ ਜਾਂ ਫਿਰ ਪ੍ਰਸ਼ੰਸਕਾਂ ਦਾ ਜਨੂੰਨ ਹੀ ਸੀਗਾ ਸਿਰਫ, ਕਿਉਂਕਿ ਟੈਕਨੋਲੋਜੀ ਅੱਜ ਕੱਲ ਬਹੁਤ ਐਡਵਾਂਸ ਹੈ?
3: ਹਾਂ ਜੀ,
0: ਹੈ ਨਾ ਜੀ,
3: ਪੈਨਲਟੀ ਦੇ ਹੁਣ ਉਹਨਾਂ ਚ ਰੂਲ ਹੈਗੇ ਸਾਰਿਆਂ ਵਿੱਚ ਇੱਕੋ ਜਿਹਾ ਆ ਜੀ, ਕੱਲਾ ਕਰੇ ਇੱਕ ਕੰਟਰੀ ਵਾਸਤੇ ਨਹੀਂ
0: ਜੀ ਜੀ, ਬਿਲਕੁਲ ਬਿਲਕੁਲ
3: ਨਹੀਂ, ਮੈਚ ਬਹੁਤ ਬਹੁਤ ਸੋਹਣਾ ਸੀ, ਫਰਾਂਸ ਦੀ ਟੀਮ ਲਾਟ ਬੈਟਰ ਹੋਣਾ ਜੀ,
0: ਠੀਕ ਹੈ ਜੀ,
3: ਨਕਸ਼ਾ ਸੋਰੀ ਸਪੇਨ ਦੀ
0: ਹਾਂਜੀ,
3: ਸਪੇਨ ਦੀ ਟੀਮ ਬਹੁਤ ਚੰਗੀ ਸੀ, ਉਹ ਜਿੱਤਣੇ ਚਾਹੀਦੇ ਸੀ,
0: ਠੀਕ ਹੈ ਠੀਕ ਹੈ,
3: ਉਹਦਾ ਗੋਲਕੀਪਰ ਦੂਜਿਆਂ ਅਰਜਨਟੀਨਾ ਦਾ ਚੰਗਾ ਸੀ, ਉਹ ਜੀ
0: ਕਾਫੀ ਬਚਾ ਕੀਤੇ ਜੀ, ਕਾਫੀ ਗੋਲ ਰੋਕੇ ਉਸ
3: ਗੋਲਕੀਪਰ ਜੀ, ਉਹਨੇ ਨਹੀਂ ਤੇ ਜੇ ਗੋਲਕੀਪਰ ਮਾੜਾ ਹੁੰਦਾ ਤੇ ਉਹ ਗੋਲ ਨਾ ਸੀ,
0: ਸਹੀ ਗੱਲ ਸਹੀ ਗੱਲ ਹੈ, ਸਹੀ ਗੱਲ ਹੈ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਜੀ। ਤੁਹਾਡੇ ਆਪੋ ਆਪਣੇ ਜਿਹੜੇ ਵਿਚਾਰ ਹੈ ਜਿਹੜੇ ਉਹ ਪਹੁੰਚ ਰਹੇ ਨੇ ਫੀਫਾ ਵਰਲਡ ਕੱਪ ਦੇ ਉੱਤੇ। ਦੇਖੋ ਇਹ ਇੱਕ ਮੈਂ ਕਹਿੰਦਾ ਤਿਉਹਾਰ ਹੀ ਸੀਗਾ, ਹਾਂਜੀ, ਕਿੰਨਾ ਵੱਡਾ ਤਿਉਹਾਰ ਸੀਗਾ, ਆਪਸੀ ਕਈ ਤਰ੍ਹਾਂ ਦੇ ਲੋਕ, ਹਾਂਜੀ, ਆਪਸੀ ਕਈ ਤਰ੍ਹਾਂ ਦੀਆਂ ਭਾਈਚਾਰਕ ਸਾਂਝਾਂ ਜਿਹੜੀਆਂ ਨੇ ਉਹ ਉੱਭਰ ਕੇ ਆਈਆਂ। ਬ੍ਰਿਟਿਸ਼ ਕੋਲੰਬੀਆ ਦੇ ਖੋਜ ਅਤੇ ਬਚਾਅ ਦਲ ਨੇ ਹਾਈਕਿੰਗ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਚੇਤਾਵਨੀ ਦਿਖੀ ਹੈ, ਕਰ ਲਓ ਘਿਓ ਨੂੰ ਭਾਂਡਾ। ਕਹਿੰਦੇ ਪਹਾੜੀ ਟ੍ਰੇਲਾਂ ਲਈ ਜਿਹੜਾ ਸਿਰਫ ਗੂਗਲ ਮੈਪਸ ਹੈ ਉਹਨਾਂ 'ਤੇ ਭਰੋਸਾ ਕਰਨਾ ਖਤਰਨਾਕ ਹੋ ਸਕਦਾ। ਗੂਗਲ ਮੈਪ ਹੈ ਜਿਹੜੇ ਫੇਲ ਹੋ ਜਾਂਦੇ ਆ ਜੇ ਤੁਸੀਂ ਟ੍ਰੇਲ 'ਤੇ ਕਿਤੇ ਜਾ ਰਹੇ ਹੋ ਨਾ, ਅਤੇ ਅੱਗੇ ਤੋਂ ਸਾਵਧਾਨ ਹੋ ਜਾਓ। ਆਪਾਂ ਕਰ ਲੈਂਦੇ, ਆਪਾਂ ਲਾ ਲੈਂਦੇ ਹਾਂ, ਫੋਨ ਹੀ ਤਾਂ ਹੁੰਦਾ ਸਾਡੇ ਕੋਲ, ਆਪਾਂ ਉਹ ਮੈਪ 'ਤੇ ਆ ਜਿਹੜਾ ਵਿਸ਼ਵਾਸ ਕਰਦੇ ਹਾਂ। ਦੇਖਿਓ ਜਰਾ, ਬੜੀ ਦਿਲਚਸਪ ਘਟਨਾ ਜਿਹੜੀ ਇਹ ਹੋਈ ਹੈ। ਇੱਕ ਮਾਮਲੇ ਦੇ ਵਿੱਚ ਗੂਗਲ ਮੈਪਸ ਨੇ ਇੱਕ ਮੁਸ਼ਕਿਲ ਹਾਈਕ ਦਾ ਸਮਾਂ ਜਿਹੜਾ ਉਹ ਲਗਭਗ 5 ਘੰਟੇ ਦਿਖਾਇਆ ਸੀ, ਜਦਕਿ ਅਸਲ ਦੇ ਵਿੱਚ ਇਹ ਟ੍ਰੇਲ ਆ ਜਿਹੜੀ ਇਸ ਤੋਂ ਕਾਫ਼ੀ ਵੱਧ ਸਮਾਂ, ਤਿਆਰੀ ਅਤੇ ਸਰੀਰਕ ਸਮਰੱਥਾ ਦੀ ਮੰਗ ਕਰਦੀ ਸੀ। ਇਸ ਗਲਤ ਅੰਦਾਜ਼ੇ ਕਾਰਨ ਹਾਈਕਰ ਆ ਜਿਹੜੇ ਉਹ ਮੁਸ਼ਕਿਲ ਦੇ ਵਿੱਚ ਫਸ ਗਏ। ਬਾਅਦ ਦੇ ਵਿੱਚ ਬਚਾਅ ਟੀਮ ਨੂੰ ਰਾਹਤ ਕਾਰਵਾਈ ਆ ਜਿਹੜੀ ਉਹ ਕਰਨੀ ਪਈ ਹੈ। ਅੱਛਾ, ਤੁਹਾਨੂੰ ਕਦੇ ਲੱਗਿਆ ਵੀ ਗੂਗਲ ਮੈਪ ਹੈ ਜਿਹੜਾ ਉਹਨੇ ਤੁਹਾਨੂੰ ਕਦੇ ਧੋਖਾ ਦਿੱਤਾ ਹੋਵੇ? ਆਪਾਂ ਜ਼ਿਆਦਾ ਡਿਪੈਂਡੈਂਟ ਹੁੰਦੇ ਹਾਂ ਨਾ ਮੈਪਾਂ 'ਤੇ ਹੀ ਹੁੰਦੇ ਆ ਅੱਜ ਕੱਲ੍ਹ ਸਾਡੇ ਫੋਨਾਂ ਦੇ ਵਿੱਚ ਹਰ ਤਰ੍ਹਾਂ ਦੇ ਮੈਪ ਹੈ, ਪਰ ਗੂਗਲ ਮੈਪ ਦੀ ਚਲੋ ਗੱਲ ਕਰਦੇ ਹਾਂ। ਕਦੇ ਤੁਹਾਨੂੰ ਲੱਗਿਆ ਵੀ ਗੂਗਲ ਮੈਪ ਨੇ ਜਿਹੜਾ ਮੇਰਾ ਏ ਪੁਆਇੰਟ ਤੋਂ ਬੀ ਪੁਆਇੰਟ 'ਤੇ ਪਹੁੰਚਣ ਦਾ ਸਮਾਂ ਜਿਹੜਾ ਇੰਨਾ ਦੱਸਿਆ ਸੀਗਾ, ਪਰ ਜਦੋਂ ਐਕਚੁਅਲ ਦੇ ਵਿੱਚ ਮੈਂ ਚੱਲਣਾ ਸ਼ੁਰੂ ਕੀਤਾ ਤਾਂ ਉਹ ਸਮਾਂ ਜਿਹੜਾ ਆ ਉਹ ਵੱਧ ਗਿਆ। ਕੀ ਤੁਹਾਡੇ ਨਾਲ ਇੱਦਾਂ ਕਦੇ ਧੋਖਾ ਹੋਇਆ ਗੂਗਲ ਮੈਪ 'ਤੇ, ਜਾਂ ਫਿਰ ਗੂਗਲ ਮੈਪ ਨੇ ਤੁਹਾਨੂੰ ਆ ਜਿਹੜਾ ਸ਼ੋਰਟੇ ਰਸਤੇ 'ਤੇ ਤੁਸੀਂ ਆ ਜਿਹੜਾ ਜਾਣਾ ਸੀਗਾ ਪਰ ਉਹਨੇ ਲੰਬੇ ਰਸਤੇ ਦੇ ਵਿੱਚ ਪਾ ਦਿੱਤਾ? ਹਾਂ, ਇਹ ਜ਼ਰੂਰ ਗੱਲ ਹੈ, ਇਹ ਸੈਟਿੰਗਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਸੈਟਿੰਗਸ ਦਾ ਜਿਹੜਾ ਆ ਜਿਹੜਾ ਉਹ ਧਿਆਨ ਰੱਖਣਾ ਪੈਂਦਾ। RCMP ਨੇ ਦੱਸਿਆ ਕਿ ਅੰਤਰਰਾਸ਼ਟਰੀ ਜਾਂਚ ਪ੍ਰੋਜੈਕਟ ਮੈਡੂਸਾ ਦੇ ਤਹਿਤ 31 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਸੰਬੰਧ ਹੈ, ਜਿਨ੍ਹਾਂ ਦੇ ਵਿੱਚ ਪੀੜਤ ਅਤੇ ਸ਼ੱਕੀ ਦੋਵੇਂ ਸ਼ਾਮਿਲ ਨੇ। ਇਹ ਜਾਂਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਕੀਤੇ ਜਾਣ ਵਾਲੇ ਜਿਨਸੀ ਹਮਲਿਆਂ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਆਨਲਾਈਨ ਨੈੱਟਵਰਕਾਂ ਨੂੰ ਬੇਨਕਾਬ ਹੈ ਜਿਹੜਾ ਕਰਨ ਲਈ ਕੀਤੀ ਜਾ ਰਹੀ ਹੈ। ਇਹ ਜਾਂਚ ਕੈਨੇਡਾ ਸਮੇਤ ਕਈ ਦੇਸ਼ਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਜਾਂਚ ਦੌਰਾਨ ਅਜਿਹੇ ਆਨਲਾਈਨ ਗਰੁੱਪਾਂ ਦੀ ਪਹਿਚਾਣ ਕੀਤੀ ਗਈ ਹੈ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਜਿਨਸੀ ਹਮਲਿਆਂ ਨੂੰ ਉਤਸ਼ਾਹਿਤ ਜਾਂ ਫਿਰ ਸਾਂਝਾ ਕਰਦੇ ਸਨ। RCMP ਨੇ ਕਿਹਾ ਕਿ ਕੈਨੇਡਾ ਨਾਲ ਜੁੜੇ 41 ਮਾਮਲਿਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਸੰਪਰਕ ਕਰਨ ਅਤੇ ਹੋਰ ਸਬੂਤ ਇਕੱਠੇ ਕਰਨ ਦਾ ਕੰਮ ਜਾਰੀ ਹੈ। ਸੋ ਦੋਸਤੋ, ਆਨਲਾਈਨ ਦਾ ਜਿਹੜਾ ਬਹੁਤ ਕੁਛ ਹੈ ਜਿਹੜਾ ਵੱਧ ਰਿਹਾ, ਸੋ ਉਹਦੇ ਤੋਂ ਹੈ ਜਿਹੜਾ ਜ਼ਰੂਰ ਹੈ ਜਿਹੜਾ ਬਚਾ ਕੇ ਰੱਖੋ। ਅਤੇ ਆਓ ਫਿਰ ਅੱਜ ਦੇ ਵਿਸ਼ੇ ਦੇ ਵੱਲ ਚੱਲੀਏ। ਫਿਰ ਅੱਜ ਹੈ ਜਿਹੜਾ ਮੈਂ ਤੁਹਾਡੇ ਲਈ ਹੈ ਜਿਹੜਾ ਇੱਕ ਸਵਾਲ ਦੇ ਤੌਰ 'ਤੇ ਜਿਹੜਾ ਮੈਂ ਸ਼ੁਰੂਆਤ ਕਰੂੰਗਾ। ਤੁਸੀਂ ਮੈਨੂੰ ਦੱਸਣਾ ਵੀ ਆਪਾਂ ਪੰਜਾਬ ਦੇ ਕਿਸ ਖੂਬਸੂਰਤ ਸ਼ਹਿਰ ਬਾਰੇ ਗੱਲ ਕਰਾਂਗੇ, ਅਤੇ ਉਸ ਤੋਂ ਬਾਅਦ ਉਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਯਾਦਾਂ ਜਾਂ ਫਿਰ ਉਸ ਸ਼ਹਿਰ ਦੇ ਨਾਲ ਇਤਿਹਾਸਿਕ ਪੱਖ, ਕਈ ਜਿਹੜੀਆਂ ਫੇਮਸ ਪਲੇਸਿਸ ਨੇ ਉਹਨਾਂ ਬਾਬਤ ਆ ਜਿਹੜੀਆਂ ਗੱਲਾਂ ਕਰਾਂਗੇ। ਸੋਮਵਾਰ ਦਾ ਜਿਹੜਾ, ਕਿਉਂਕਿ ਖਬਰਾਂ ਮੇਰੇ ਕੋਲ ਤਕਰੀਬਨ ਖਤਮ ਹੈ, ਸਿਰਫ ਇੱਕ ਖਬਰ ਰਹਿ ਗਈ ਹੈ, ਉਹ ਮੈਂ ਤੁਹਾਡੇ ਨਾਲ ਜਾਂਦੇ ਜਾਂਦੇ ਜਿਹੜਾ ਉਹ ਕਰਾਂਗਾ ਸਾਂਝੀ। ਅਤੇ ਆਓ ਫਿਰ ਅੱਜ ਦਾ ਜਿਹੜਾ ਮੈਂ ਜਿਹੜਾ ਸੈਗਮੈਂਟ ਲੈ ਕੇ ਆਇਆ, ਮੈਨੂੰ ਆਸ ਹੈ ਵੀ ਤੁਸੀਂ ਉਹਦੇ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਕਰੂੰਗੇ। ਅੱਛਾ ਚਲੋ, ਮੈਂ ਸਵਾਲ ਇਸ ਤੋਂ ਸ਼ੁਰੂ ਕਰਦਾ, ਇਹੋ ਜਿਹਾ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਸ ਨੂੰ ਦੁਆਬੇ ਦਾ ਦਿਲ ਵੀ ਕਿਹਾ ਜਾਂਦਾ ਹੈ? ਇਹੋ ਜਿਹਾ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਸ ਨੂੰ ਦੁਆਬੇ ਦਾ ਦਿਲ ਵੀ ਕਿਹਾ ਜਾਂਦਾ ਹੈ? ਅਤੇ ਦਿਲ ਜੇ ਕਿਹਾ ਜਾਂਦਾ ਦੁਆਬੇ ਦਾ ਤਾਂ ਕਿਉਂ ਕਿਹਾ ਜਾਂਦਾ ਹੈ? ਸੋ ਆਓ, ਇਹ ਜਿਹੜਾ ਮੇਰਾ ਤੁਹਾਡੇ ਅੱਗੇ ਸਵਾਲ ਹੈ, ਦੇਖਦੇ ਹਾਂ ਕਿੰਨੇ ਕੁ ਜਣੇ ਆ ਜਿਹੜਾ ਇਸ ਸਵਾਲ ਦਾ ਜਿਹੜਾ ਜਵਾਬ ਹੈ ਦੇ ਸਕਦੇ ਆ। ਉਸ ਤੋਂ ਬਾਅਦ ਫਿਰ ਇਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਆਪਾਂ ਕਰਾਂਗੇ। ਸਟੂਡੀਓ ਦਾ ਨੰਬਰ 905-673-3337 9056733337 'ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਤੁਹਾਨੂੰ ਲੱਗਦਾ ਤੁਹਾਡੇ ਜਿਹੜੇ ਇੰਸ਼ੋਰੈਂਸ ਦੇ ਕੋਟ ਹੈ ਜਿਹੜੇ ਜਾਂ ਤੁਹਾਡੀ ਰਿਨਿਊਅਲ ਆ ਰਹੀ ਹੈ, ਤੁਹਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੈ ਜਿਹੜਾ ਉਹ ਵੱਧ ਰਿਹਾ ਆ, ਤਾਂ ਇੱਕ ਵਾਰ ਮਨਵੀਰ ਸਿੰਘ ਹੁਣਾਂ ਦੇ ਨਾਲ ਵੀ ਸੰਪਰਕ ਕਰਕੇ ਦੇਖਿਓ, ਤੁਹਾਡੇ ਬਹੁਤ ਸਾਰੇ ਡਾਲਰਸ ਹੈ ਜਿਹੜੇ ਇਹ ਬਚਾ ਸਕਦੇ ਨੇ। ਇੱਕ ਐਪ ਵੀ ਇਹ ਦੱਸਦੇ ਨੇ, ਸੁਝਾਉਂਦੇ ਨੇ, ਉਸ ਦੇ ਨਾਲ ਵੀ ਹੈ ਜਿਹੜਾ ਤੁਹਾਨੂੰ ਚੰਗਾ ਡਿਸਕਾਊਂਟ ਹੈ ਜਿਹੜਾ ਉਹ ਮਿਲ ਸਕਦਾ ਆ। ਸੋ ਮਨਵੀਰ ਸਿੰਘ ਹੁਣਾਂ ਦੇ ਨਾਲ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਤੁਸੀਂ ਲੈਣੇ ਆ, ਸ਼ੋਪ ਰਾਊਂਡ ਜ਼ਰੂਰ ਕਰੋ, ਇੱਕ ਵਾਰ ਮਨਵੀਰ ਸਿੰਘ ਹੁਣਾਂ ਨੂੰ ਵੀ ਕਾਲ ਕਰੋ, ਫਿਰ ਉਹਨਾਂ ਦਾ ਕਮਾਲ ਦੇਖੋ। ਨੰਬਰ ਹੈ ਜੀ 647-219-2870, 647-219-2870 'ਤੇ ਮਨਵੀਰ ਸਿੰਘ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਦੱਸਿਓ ਮੈਨੂੰ ਜਿਹੜਾ ਥੋੜ੍ਹਾ ਜਿਹਾ ਲਾਈਓ ਜ਼ੋਰ, ਪੀ ਪੰਜਾਬ ਦੇ ਕਿਸ ਸ਼ਹਿਰ ਨੂੰ ਦੁਆਬੇ ਦਾ ਦਿਲ ਹੈ ਜਿਹੜਾ ਉਹ ਕਿਹਾ ਜਾਂਦਾ। ਸੋ ਜੇ ਮੈਂ ਇਹਦੇ ਨਾਲ ਇੱਕ ਹੋਰ ਸਵਾਲ ਪਾਉਂਦਾ, ਤੁਸੀਂ ਫੱਟ ਦੇਣੀ ਆ ਜਿਹੜਾ ਤੁਸੀਂ ਬੁੱਝ ਲੈਣਾ ਸੀਗਾ ਵੀ ਇਸ ਸ਼ਹਿਰ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਦੁਆਬੇ ਦਾ ਦਿਲ ਪੰਜਾਬ ਦੇ ਕਿਸ ਸ਼ਹਿਰ ਨੂੰ ਕਿਹਾ ਜਾਂਦਾ, ਇਹਦੇ ਬਾਬਤ ਹੈ ਜਿਹੜੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸ਼ੁੱਕਰਵਾਰ ਇੱਕ ਖਬਰ ਸਾਂਝੀ ਕੀਤੀ ਸੀ ਜਿਹਦੇ 'ਤੇ ਆ ਜਿਹੜਾ ਟਰੰਪ ਸਾਹਿਬ ਨੇ ਵੀ ਕਿਹਾ ਸੀਗਾ ਵੀ ਜਿਹੜਾ ਕਨੇਡਾ ਦਾ ਧੂੰਆਂ ਜਿਹੜਾ ਆ ਵਾਈਲਡ ਫਾਇਰ ਦਾ ਉਹ ਸਾਡੇ ਆ ਰਿਹਾ ਅਤੇ ਅਸੀਂ ਆ ਜਿਹੜਾ ਕਨੇਡਾ ਨੂੰ ਪੈਨਲਟੀ ਪਾ ਸਕਦੇ ਹਾਂ। ਪਰ ਹੁਣ ਆ ਜਿਹੜਾ ਬੀ ਸੀ ਦੇ ਵਿੱਚ ਉਹੀ ਚੀਜ਼ ਹੋਈ, ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਵਿੱਚ ਲੱਗੀਆਂ ਜੰਗਲੀ ਅੱਗਾਂ ਤੋਂ ਉੱਠ ਰਿਹਾ ਧੂੰਆਂ ਹੁਣ ਕਹਿੰਦੇ ਬੀ ਸੀ ਦੇ ਕਈ ਇਲਾਕਿਆਂ ਤੱਕ ਪਹੁੰਚ ਗਿਆ, ਜਿਸ ਕਾਰਨ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਇਸ ਵੇਲੇ ਬੀ ਸੀ ਦੇ ਕੁਝ ਹਿੱਸਿਆਂ ਦੇ ਵਿੱਚ ਦਿਖਾਈ ਦੇ ਰਹੇ ਧੂੰਏ ਦਾ ਵੱਡਾ ਹਿੱਸਾ ਅਮਰੀਕਾ ਤੋਂ ਆ ਰਿਹਾ ਹੈ। ਸੋ ਉੱਥੇ ਵੀ ਕਾਫੀ ਕੁਛ ਹੈ ਜਿਹੜਾ ਜਾਂਚ ਦੇ ਵਿੱਚ ਚੱਲ ਰਿਹਾ। ਤੇ ਨਾਲ ਹੀ ਦੋਸਤੋ ਇੱਕ ਖੋਜ ਸਾਹਮਣੇ ਆਈ ਹੈ, ਜਿਨ੍ਹਾਂ ਬੱਚਿਆਂ ਨੂੰ ਅੱਜ ਕੱਲ੍ਹ ਜਿਹੜਾ ਕਹਿ ਲਓ ਐਡਵਾਂਸ ਆਪਾਂ ਮੰਨਣ ਲੱਗ ਪਏ ਹਾਂ, ਕਈ ਜਿਹੜੀਆਂ ਮਦਰਸ ਨੇ ਉਹ ਆਪਣਾ ਬ੍ਰੈਸਟ ਮਿਲਕ ਬੱਚਿਆਂ ਨੂੰ ਨਹੀਂ ਦਿੰਦੀਆਂ, ਉਹ ਜ਼ਿਆਦਾਤਰ ਜਿਹੜਾ ਫਾਰਮੂਲਾ ਮਿਲਕ ਹੈ ਉਸ ਦਾ ਇਸਤੇਮਾਲ ਕਰਦੀ ਹੈ। ਪਰ ਇਹ ਖੋਜ ਹੈ ਜਿਹੜੀ ਜਪਾਨ ਦੇ ਵਿੱਚ ਹੋਈ ਹੈ, ਇਸ ਨੇ ਇਹਨਾਂ ਚੀਜ਼ਾਂ ਤੋਂ ਜਿਹੜਾ ਪਰਦਾ ਚੱਕਿਆ ਹੈ। ਖੋਜ ਕੀ ਕਹਿ ਰਹੀ ਹੈ, ਨਵੀਂ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਨੂੰ ਜਨਮ ਤੋਂ ਲੈ ਕੇ ਉਸ ਦੇ 6 ਮਹੀਨੇ ਤੱਕ ਮਾਂ ਦਾ ਦੁੱਧ ਯਾਨੀ ਕਿ ਬ੍ਰੈਸਟ ਮਿਲਕ ਹੈ ਜਿਹੜਾ ਮਿਲਦਾ ਹੈ ਉਹ 1 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਆਮ ਤੌਰ 'ਤੇ ਵਧੀਆ ਅਤੇ ਲੰਬੀ ਨੀਂਦ ਲੈਂਦੇ ਹਨ। ਇਹ ਨਤੀਜਾ ਜਿਹੜੇ ਖੋਜਕਰਤਾਵਾਂ ਲਈ ਵੀ ਹੈਰਾਨੀਜਨਕ ਸੀਗਾ ਕਿਉਂਕਿ ਆਮ ਧਾਰਨਾ ਜਿਹੜੀ ਸੀ ਪਹਿਲਾਂ ਮਿੱਥ ਜਿਹੜਾ ਬਣਿਆ ਸੀਗਾ ਇਹ ਸੀ ਵੀ ਫਾਰਮੂਲਾ ਦੁੱਧ ਪੀਣ ਵਾਲੇ ਬੱਚੇ ਆ ਜਿਹੜਾ ਵੱਧ ਸਮਾਂ ਸੌਂਦੇ ਹਨ। ਜਪਾਨ ਦੇ ਵਿੱਚ ਕੀਤੀ ਗਈ ਇਸ ਵੱਡੀ ਖੋਜ ਦੇ ਵਿੱਚ ਹਜ਼ਾਰਾਂ ਮਾਂ ਬੱਚਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਨੂੰ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਮਿਲਿਆ ਉਹਨਾਂ ਦੇ ਵਿੱਚ 1 ਸਾਲ ਦੀ ਉਮਰ 'ਤੇ ਲੋੜ ਤੋਂ ਘੱਟ ਨੀਂਦ ਲੈਣ ਦਾ ਖਤਰਾ ਜਿਹੜਾ ਸੀਗਾ ਉਹ ਲਗਭਗ 23% ਘੱਟ ਸੀਗਾ ਮੁਕਾਬਲੇ ਉਹਨਾਂ ਬੱਚਿਆਂ ਦੇ ਜਿਨ੍ਹਾਂ ਨੂੰ ਸਿਰਫ ਫਾਰਮੂਲਾ ਦੁੱਧ ਦਿੱਤਾ ਗਿਆ। ਜਿਨ੍ਹਾਂ ਬੱਚਿਆਂ ਨੂੰ ਮਾਂ ਦੇ ਦੁੱਧ ਨਾਲ ਫਾਰਮੂਲਾ ਵੀ ਦਿੱਤਾ ਗਿਆ ਜਾਂ ਕਿ ਫਾਰਮੂਲੇ ਵਾਲਾ ਦੁੱਧ ਵੀ ਦਿੱਤਾ ਗਿਆ ਉਹਨਾਂ ਵਿੱਚ ਵੀ ਨੀਂਦ ਦੇ ਨਤੀਜੇ ਆ ਜਿਹੜੇ ਦੋਸਤੋ ਬਿਹਤਰ ਰਹੇ। ਸੋ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਰਾਤ ਦੇ ਸਮੇਂ ਮਾਂ ਦਾ ਦੁੱਧ ਜਿਹੜਾ ਆ ਉਹਦੇ ਵਿੱਚ ਮੌਜੂਦ ਮੈਲਾਟੋਨਿਨ ਵਰਗੇ ਤੱਤ ਬੱਚੇ ਦੇ ਸਰੀਰਕ ਘੜੀ ਜਾਂ ਬੋਡੀ ਕਲੋਕ ਅਤੇ ਨੀਂਦ ਦੇ ਚੱਕਰ ਨੂੰ ਵਿਕਸਿਤ ਕਰਨ ਦੇ ਵਿੱਚ ਮਦਦ ਕਰਦੇ ਨੇ। ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਭਾਵੇਂ ਜਿੰਨੀਆਂ ਮਰਜ਼ੀ ਖੋਜ ਹੋ ਜਾਣਾ ਇਹ ਬਹੁਤ ਕਹਿ ਲਓ ਵੀ ਜ਼ਰੂਰੀ ਹੈ। ਸੋ ਅੱਜ ਕੱਲ੍ਹ ਜਿਹੜੇ ਕਈ ਕਹਿ ਲਓ ਐਡਵਾਂਸ ਜਾਂ ਫਿਰ ਕਹਿ ਲਓ ਇੱਕ ਫੈਸ਼ਨ ਹੈ, ਅੱਜ ਕੱਲ੍ਹ ਜਿਹੜੇ ਨਵੇਂ ਜਿਹੜੇ ਕਪਲਸ ਹੋ ਰਹੇ ਨੇ ਬਹੁਤ ਘੱਟ ਹੈ ਜਿਹੜਾ ਮਾਂ ਦਾ ਦੁੱਧ ਹੈ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ, ਜ਼ਿਆਦਾਤਰ ਫਾਰਮੂਲਾ ਜਿਹੜਾ ਦੁੱਧ ਹੈ ਉਹਨਾਂ ਦਾ ਜਿਹੜਾ ਸੇਵਨ ਹੈ ਜਿਹੜਾ ਬੱਚਿਆਂ ਨੂੰ ਕਰਾਇਆ ਜਾਂਦਾ। ਸੋ ਇਹ ਜਪਾਨ ਦੀ ਖੋਜ ਹੈ, ਉੱਦਾਂ ਤਾਂ ਸਾਡੇ ਜਿਹੜੇ ਵੱਡੇ ਵਡੇਰੇ ਹੈ ਸਿਆਣੇ ਹੈ ਉਹ ਕਹਿੰਦੇ ਵੀ ਮਾਂ ਦਾ ਦੁੱਧ ਹੈ ਜਿਹੜਾ ਬੱਚੇ ਲਈ ਸਭ ਤੋਂ ਵੱਧ ਜਿਹੜਾ ਲਾਹੇਵੰਦ ਹੈ ਅੱਜ ਤੱਕ। ਸੋ ਮੈਂ ਤੁਹਾਡੇ ਕੋਲ ਸਵਾਲ 2-3 ਰੱਖੇ ਹੈ, ਉਹਦੇ 'ਤੇ ਤੁਸੀਂ ਹੈ ਜਿਹੜਾ ਆਪੋ ਆਪਣੇ ਜਵਾਬ ਦੇ ਸਕਦੇ ਹੋ। ਨਾਲ ਦੀ ਨਾਲ ਮੈਂ ਤੁਹਾਡੀਆਂ ਕਾਲ ਸ਼ੇਅਰ 'ਤੇ ਕਰਦਾ ਰਹਾਂਗਾ, 905-673-3337 9056733337 5007। ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਆਂਟੀ ਜੀ ਕਿੱਦਾਂ ਹਾਲ ਚਾਲ? ਬਸ ਵਧੀਆ ਜੀ ਵਧੀਆ, ਸਭ ਠੀਕ ਠਾਕ ਜੀ, ਥੈਂਕ ਯੂ।
4: ਮੈਨੂੰ ਤਾਂ ਦੁਆਬਾ ਹੀ ਲੱਗਦਾ, ਜਲੰਧਰ ਹੀ ਲੱਗਦਾ।
0: ਦੁਆਬੇ ਦਾ ਦਿਲ ਹੈ ਜਿਹੜਾ ਜਲੰਧਰ ਹੀ ਲੱਗਦਾ। ਮੈਨੂੰ ਵੀ ਇਹੀ ਲੱਗਦਾ ਵੀ ਦੁਆਬੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਉਹ ਹੈ ਹੀ ਜਲੰਧਰ ਹੈ। ਹਾਂ ਨਾ ਜੀ, ਬਿਲਕੁਲ ਬਿਲਕੁਲ ਸਹੀ ਕਿਹਾ। ਅੱਛਾ ਤੁਹਾਨੂੰ ਇਹ ਪਤਾ ਜਲੰਧਰ ਦਾ ਨਾਮ ਹੈ ਜਿਹੜਾ ਜਲੰਧਰ ਕਿਵੇਂ ਪਿਆ?
4: ਇੱਕ ਰਾਕਸ਼ਸ ਸੀਗਾ ਜਿਹਦਾ ਨਾਮ ਸੀਗਾ
0: ਅੱਛਾ ਜਲੰਧਰ ਸੀ ਉਹਦਾ ਨਾਮ
4: ਉਹਦਾ ਨਾਮ ਜਲੰਧਰ ਸੀਗਾ ਉਹ ਤੋਂ ਪਿਆ ਹੈ
0: ਅੱਛਾ ਜੀ ਅੱਛਾ ਦੋ ਧਾਰਨਾਵਾਂ ਆ ਇੱਕ ਤਾਂ ਤੁਸੀਂ ਰਾਕਸ਼ਸ ਦੀ ਗੱਲ ਕੀਤੀ ਹੈ ਕਿਉਂਕਿ ਉੱਥੇ ਹਿੰਦੂ ਪੁਰਾਣਾ ਦੇ ਵਿੱਚ ਕਿਹਾ ਗਿਆ ਵੀ ਇੱਕ ਸ਼ਕਤੀਸ਼ਾਲੀ ਦੈਤ ਰਾਜਾ ਸੀ ਜਿਸ ਦਾ ਨਾਮ ਜਲੰਧਰ ਸੀਗਾ ਹੈ ਨਾ ਜੀ ਕਿਹਾ ਜਾਂਦਾ ਵੀ ਉਸਦਾ ਜਨਮ ਹੈ ਜਿਹੜਾ ਭਗਵਾਨ ਸ਼ਿਵ ਦੇ ਤੀਜੇ ਨੇਤਰ ਦੇ ਵਿੱਚੋਂ ਨਿਕਲੀ ਅੱਗ ਤੇ ਹੋਇਆ ਸੀਗਾ ਜੀ ਹਾਂ ਉਹ ਬੜਾ ਪ੍ਰਕਰਮੀ ਵੀ ਸੀਗਾ ਤੇ ਦੇਵਤਿਆਂ ਲਈ ਚੁਣੌਤੀ ਬਣ ਗਿਆ ਸੀਗਾ ਆਖਿਰ ਕਰਕੇ ਫਿਰ ਭਗਵਾਨ ਸ਼ਿਵ ਨੇ ਹੀ ਉਸ ਦਾ ਵੱਧ ਕੀਤਾ ਸੋ ਲੋਕ ਜਿਹੜੀਆਂ ਕਥਾਵਾਂ ਨੇ ਉਹ ਇਹੀ ਦੱਸਦੀਆਂ ਵੀ ਜਿਸ ਇਲਾਕੇ ਨਾਲ ਉਸ ਦਾ ਸੰਬੰਧ ਸੀ ਉਹੀ ਅੱਗੇ ਚੱਲ ਕੇ ਫਿਰ ਜਲੰਧਰ ਕਹਾਉਣ ਲੱਗਾ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੱਛਾ ਇੱਕ ਤਾਂ ਚਲੋ ਇਹ ਹੈ ਧਾਰਨਾ ਵੀ ਇੱਕ ਰਾਕਸ਼ਸ ਹੁੰਦਾ ਸੀ ਉਹਦੇ ਨਾਂ 'ਤੇ ਜਲੰਧਰ ਦਾ ਸ਼ਹਿਰ ਪੈ ਗਿਆ ਪਰ ਇੱਕ ਹੋਰ ਵੀ ਧਾਰਨਾ ਹੈ ਵੀ ਜਲੰਧਰ ਦਾ ਨਾਂ ਜਲੰਧਰ ਕਿਉਂ ਪਿਆ ਸੋ ਦੱਸਿਓ ਅੱਛਾ ਜਲੰਧਰ ਹੈ ਜਿਹੜਾ ਹੋਰ ਕਿਹਨਾਂ ਚੀਜ਼ਾਂ ਵਾਸਤੇ ਮਸ਼ਹੂਰ ਹੈ ਜਲੰਧਰ ਦੇ ਵਿੱਚ ਕਈ ਕਹਿ ਲਓ ਵੀ ਬਾਜ਼ਾਰ ਹੈ ਜਿਹੜੇ ਬੜੇ ਮਸ਼ਹੂਰ ਨੇ ਅਤੇ ਉਹ ਬਾਜ਼ਾਰ ਹੈ ਜਿਹੜੇ ਆਪਣੀਆਂ ਕੁਛ ਕੁ ਚੀਜ਼ਾਂ ਵਾਸਤੇ ਮਸ਼ਹੂਰ ਨੇ ਜੇ ਕੋਈ ਚੀਜ਼ ਲੈਣੀ ਹੈ ਤਾਂ ਪਤਾ ਵੀ ਭਾਈ ਹੋਰ ਕਿਤੇ ਨਹੀਂ ਮਿਲ ਸਕਦੀ ਤਾਂ ਉਸ ਬਾਜ਼ਾਰ 'ਚ ਜਾ ਕੇ ਮਿਲ ਸਕਦੀ ਹੈ ਉਹ ਕਿਹੜੇ ਕਿਹੜੇ ਬਾਜ਼ਾਰ ਨੇ ਜਲੰਧਰ ਦੇ ਸੁਣਨ ਵਾਲੇ ਜਾਂ ਜਲੰਧਰ ਦੇ ਆਸ ਪਾਸ ਰਹਿਣ ਵਾਲੇ ਜੇ ਕੋਈ ਸੁਣਦਾ ਪਿਆ ਆ ਤਾਂ ਜ਼ਰੂਰ ਸਾਨੂੰ ਦੱਸਿਓ ਵੀ ਜਲੰਧਰ ਤੁਸੀਂ ਕਦੇ ਘੁੰਮਣ ਗਏ ਜਾਂ ਫਿਰ ਜੇ ਪਹਿਲੀ ਵਾਰ ਕੋਈ ਜਲੰਧਰ ਗਿਆ ਘੁੰਮਣ ਅਤੇ ਉਹਨਾਂ ਦਾ ਉੱਥੇ ਦਾ ਤਜਰਬਾ ਅਨੁਭਵ ਹੈ ਜਿਹੜਾ ਉਹ ਕਿਹੋ ਜਿਹਾ ਸੀਗਾ ਸੋ ਜਿੱਦਾਂ ਆਂਟੀ ਜੀ ਹੋਣਾਂ ਨੇ ਦੱਸਿਆ ਵੀ ਦੁਆਬੇ ਦਾ ਦਿਲ ਆ ਜਿਹੜਾ ਉਹ ਪੰਜਾਬ ਦੇ ਸ਼ਹਿਰ ਜਲੰਧਰ ਨੂੰ ਕਿਹਾ ਜਾਂਦਾ ਪਰ ਜਲੰਧਰ ਦੇ ਨਾਲ ਕਈ ਕੁਛ ਆ ਜਿਹੜੀਆਂ ਘਟਨਾਵਾਂ ਵੀ ਵਾਪਰੀਆਂ ਜਾਂ ਫਿਰ ਕਈ ਇਤਿਹਾਸਿਕ ਇਮਾਰਤਾਂ ਵੀ ਨੇ ਜਾਂ ਫਿਰ ਕਈ ਇਤਿਹਾਸਿਕ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਆ ਜਿਹੜਾ ਜੇ ਕੋਈ ਜਲੰਧਰ ਜਾ ਰਿਹਾ ਉਸਨੂੰ ਜਾਣਾ ਹੀ ਚਾਹੀਦਾ ਆ ਸੋ ਕੀ ਕੁਛ ਖੂਬੀਆਂ ਨੇ ਜਲੰਧਰ ਦੀਆਂ ਅਤੇ ਜ਼ਰੂਰ ਦੱਸਿਓ ਬਾਕੀ ਮੈਂ ਹੌਲੀ ਹੌਲੀ ਕਰਕੇ ਜਿਹੜਾ ਤੁਹਾਡੇ ਨਾਲ ਸਾਂਝ ਪਾਉਂਦਾ ਰਹਾਂਗਾ ਸੋ ਆਓ ਪੰਜਾਬ ਦੇ ਇਸ ਸ਼ਹਿਰ ਖੂਬਸੂਰਤ ਸ਼ਹਿਰ ਬਾਰੇ ਗੱਲਬਾਤ ਕਰਦੇ ਹਾਂ ਸੋ ਦੇਖੀਏ ਕਿੰਨੀ ਕੁ ਦਿਲਚਸਪੀ ਜਾਂ ਕਿੰਨੀ ਕੁ ਜਾਣਕਾਰੀ ਹੈ ਜਿਹੜੀ ਤੁਸੀਂ ਰੱਖਦੇ ਹੋ ਮੈਂ ਹੌਲੀ ਹੌਲੀ ਆ ਜਿਹੜੇ ਕੁਝ ਕੁ ਸਵਾਲ ਹੈ ਜਿਹੜੇ ਉਹ ਤੁਹਾਨੂੰ ਪਾਉਣੇ ਸ਼ੁਰੂ ਕਰਾਂਗਾ ਅਤੇ ਫਿਰ ਆਪਾਂ ਜਿਹੜਾ ਆ ਉਹ ਅੱਗੇ ਵਧਾਵਾਂਗੇ ਇੱਕ ਤਾਂ ਚਲੋ ਇਹ ਹੈ ਵੀ ਜਲੰਧਰ ਹੈ ਇੱਕ ਚਲੋ ਰਾਕਸ਼ਸ ਤਾਂ ਇੱਕ ਹੋਰ ਧਾਰਨਾ ਜਿਹੜੀ ਬਣੀ ਹੋਈ ਹੈ ਵੀ ਜਲੰਧਰ ਸ਼ਹਿਰ ਦਾ ਨਾਂ ਜਲੰਧਰ ਹੈ ਜਿਹੜਾ ਕਿਵੇਂ ਪਿਆ ਜਲੰਧਰ ਕਿਸ ਚੀਜ਼ ਦੇ ਨਿਰਮਾਣ ਲਈ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਕਿਹੜੀ ਚੀਜ਼ ਹੈ ਜਿਹੜੀ ਉੱਥੇ ਬਣਾਈ ਜਾਂਦੀ ਹੈ ਜਿਸ ਕਰਕੇ ਜਲੰਧਰ ਹੈ ਜਿਹੜਾ ਪੂਰਾ ਮਸ਼ਹੂਰ ਹੈ ਦੁਨੀਆ ਦੇ ਕਈ ਚਲੋ ਜੇ ਮੈਂ ਇਹ ਦੱਸਿਆ ਨਾ ਫਿਰ ਤੁਸੀਂ ਇਹ ਜਿਹੜਾ ਬੁੱਝ ਲੈਣਾ ਪਹਿਲਾਂ ਚਲੋ ਆਹ ਜਿਹੜੇ ਦੋ ਤਿੰਨ ਸਵਾਲ ਹੈ ਫਿਲਹਾਲ ਇਹਨਾਂ 'ਤੇ ਹੀ ਆ ਜਿਹੜੀਆਂ ਤੁਹਾਡੀਆਂ ਕਾਲਸ ਲੈਂਦੇ ਹਾਂ ਫਿਰ ਹੌਲੀ ਹੌਲੀ ਆ ਜਿਹੜੀਆਂ ਚੀਜ਼ਾਂ ਅੱਗੇ ਵਧਾਉਂਦੇ ਹਾਂ ਸੋ ਚੱਲਦੇ ਹਾਂ ਜੀ ਅਗਲੀ ਕਾਲ 'ਤੇ ਸਾਰੀਆਂ ਲਾਈਨਸ ਫਲੈਸ਼ ਕਰਨ ਲੱਗ ਪਈਆਂ 8418 ਜੀ ਸਵਾਗਤ ਹੈ ਜੀ
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਭਾਅ ਜੀ ਕਿੱਦਾਂ ਹਾਲ ਚਾਲ ਜੀ
5: ਬਾਕੀ ਯਾਰ ਮੇਰਾ ਖੁਦ ਗੈਸਟ ਵੀ ਜਲੰਧਰ ਆ ਮੈਂ ਕਿਉਂ ਨਹੀਂ ਦੱਸ ਸਕਦਾ
0: ਹਾਏ ਹਾਏ ਹਾਏ ਹਾਏ
5: ਗੱਲੋਂ ਕਿਹੜੀ ਗੱਲੋਂ ਮਸ਼ਹੂਰ ਆ
0: ਹਾਂਜੀ ਦੱਸੋ ਫਿਰ ਆਜੋ
5: ਦੁਨੀਆ ਦਾ ਬਾਰਡਰ ਆ ਖੇਡਾਂ ਦਾ ਸਮਾਨ ਉੱਥੇ ਬਣਦਾ
0: ਸਹੀ ਗੱਲ ਹੈ ਅੱਛਾ ਕਿਹੜੀਆਂ ਕਿਹੜੀਆਂ ਖੇਡਾਂ ਦਾ ਸਮਾਨ ਬਣਦਾ ਹੈ
5: ਹਾਂ ਚਲੋ ਮੈਨੂੰ ਮੋਟਾ ਮੋਟਾ ਪਤਾ ਬੜਾ ਬਰੀਕ ਨਹੀਂ ਪਤਾ ਇੱਕ ਤਾਂ ਆਪਣੇ ਫੁੱਟਬਾਲ ਸੋਕਰ
0: ਠੀਕ ਹੈ ਜੀ
5: ਹਾਂਜੀ ਇਹ ਬਣਦਾ ਤੇ ਇੱਕ ਹਾਕੀ
0: ਹਾਕੀ ਠੀਕ ਹੈ ਜੀ
5: ਹਾਂਜੀ ਤੇ ਬਾਕੀ ਹੋ ਸਕਦਾ ਕ੍ਰਿਕਟ ਦਾ ਸਮਾਨ
0: ਕ੍ਰਿਕਟ ਵੀ ਹੈਗਾ ਜੀ ਬਿਲਕੁਲ ਹੈਗਾ ਅੰਤਰਰਾਸ਼ਟਰੀ ਖਿਡਾਰੀ ਆ ਜਿਹੜਾ ਇੱਥੇ ਦੇ ਸਮਾਨ ਯੂਜ਼ ਕਰਦੇ ਕਈ ਬਿਲਕੁਲ ਸਹੀ ਕਿਹਾ ਜੀ
5: ਹਾਂਜੀ ਹਾਂਜੀ
0: ਠੀਕ ਹੈ ਜੀ ਹੋਰ ਹੋਰ ਜਾਣਕਾਰੀ ਕੀ ਦੇਣਾ ਚਾਹੁੰਦੇ ਜਲੰਧਰ ਬਾਬਤ
5: ਜਾਣਕਾਰੀ ਤਾਂ ਹੁਣ ਹੈਗਾ ਲੁਧਿਆਣਾ ਵੀ ਆ ਹਨਾ ਜਲੰਧਰ ਨੂੰ ਹੁਣ ਦਾ ਮੈਨੂੰ ਪਤਾ ਨੀ ਜਦੋਂ ਅਸੀਂ ਉੱਥੇ ਹੁੰਦੇ ਸੀ 91-92 ਚ
0: ਜੀ
5: ਉਹਦਾ ਸਫਾਈ ਪੱਖੋਂ ਵੀ ਗਿਣਿਆ ਜਾਂਦਾ ਸੀ ਹਾਂਜੀ ਹੁਣ ਪਤਾ ਵੀ ਹਾਂਜੀ
0: ਅਗਲੀ ਕਾਲ ਤੇ ਚੱਲਦਾ 1335 ਜੀ ਸਵਾਗਤ ਹੈ ਜੀ
6: ਜਲੰਧਰ
0: ਕਿਆ ਬਾਤ ਹੈ ਸਹੀ ਗੱਲ
6: ਸਾਰੇ ਪੰਜਾਬ ਚ ਮਸ਼ਹੂਰ ਹੈ
0: ਕਿਆ ਬਾਤ ਹੈ ਖਾਸੀਅਤ ਭਾਜੀ ਖਾਸੀਅਤ ਕੀ ਹੈ ਸਕੂਲ ਦੀ
6: ਖਾਸੀਅਤ ਇੱਥੇ ਜਿੱਦਾਂ ਹਾਕੀ ਬਹੁਤ ਮਸ਼ਹੂਰ ਹੈ ਜੀ ਜਲੰਧਰ ਦੇ ਵਿੱਚ ਹਾਕੀ ਬਹੁਤ ਬਣਦੀ ਹੈ
0: ਜੀ ਜੀ ਠੀਕ ਹੈ ਜੀ,
7: ਫੀਲਡ ਹਾਕੀ,
0: ਹਾਂਜੀ ਹਾਂਜੀ,
7: ਜਿੱਦਾਂ ਹੋਰ ਵੀ ਖੇਡਾਂ ਦਾ ਸਮਾਨ ਬਣਦਾ ਪਰ ਹਾਕੀ ਇੱਥੇ ਦੀ ਬਹੁਤ ਮਸ਼ਹੂਰ ਹੈ।
0: ਕਿਆ ਬਾਤ ਹੈ, ਠੀਕ ਹੈ ਭਾਜੀ, ਠੀਕ ਹੈ ਜੀ,
7: ਸਾਰੇ ਪੰਜਾਬ ਤੋਂ ਲੋਕ ਹਾਕੀ ਲੈਣ ਆਉਂਦੇ ਜੀ ਉੱਥੇ।
0: ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਆਪਾਂ ਥੋੜ੍ਹੀ ਥੋੜ੍ਹੀ ਜਾਣਕਾਰੀ ਹੈ ਜਿਹੜੀ ਹੈ ਨਾ ਉਹ ਤੁਹਾਡੇ ਤੋਂ ਸਾਰਿਆਂ ਤੋਂ ਲੈਂਦੇ ਤਾਂ ਕਿ ਹਰ ਇੱਕ ਨੂੰ ਮੌਕਾ ਮਿਲ ਸਕੇ। ਮੇਰੇ ਸਵਾਲ ਬਹੁਤ ਹੈ ਜਲੰਧਰ ਦੇ ਨਾਲ, ਉਹ ਮੈਂ ਪੁੱਛੀ ਵੀ ਜਾਣੇ ਹੌਲੀ ਹੌਲੀ। ਸੈਣੀ ਸਾਹਿਬ ਜੀ ਆਇਆਂ ਨੂੰ ਜੀ, ਇਹ ਅੱਗੇ ਹੈਗਾ ਸਿੰਪੀ, ਸਿੰਪੀ ਜੀ ਸਵਾਗਤ ਹੈ ਜੀ।
8: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਗੁਰਮੀਤ ਸਿੰਘ ਬੋਲਦਾ ਜੀ।
0: ਹਾਂਜੀ ਗੁਰਮੀਤ ਭਾਜੀ, ਜੀ ਆਇਆਂ ਨੂੰ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਬਾਰੇ ਗੁਰਮੀਤ ਭਾਜੀ, ਤੁਸੀਂ ਆਉਂਦੀ ਯਾਰੋ? ਹਾਂਜੀ ਹਾਂਜੀ ਗੁਰਮੀਤ ਭਾਜੀ, ਤੁਸੀਂ ਆਉਂਦੀ ਯਾਰੋ?
8: ਭਾਜੀ ਆਪਣਾ ਇੱਕ ਤਾਂ ਖਿਡਾਰੀਆਂ ਦਾ ਸਮਾਨ ਦਾ ਜਿਹੜਾ ਮਸ਼ਹੂਰ ਕਰ ਰਿਹਾ, ਮਸ਼ਹੂਰ ਆ ਸਭ ਤੋਂ ਜ਼ਿਆਦਾ,
0: ਠੀਕ ਹੈ ਜੀ।
8: ਤੇ ਦੂਜਾ ਹੋ ਗਿਆ ਇੱਕ ਤਾਂ ਉੱਥੇ ਜੋਤੀ ਚੌਂਕ ਦਾ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਜਲੰਧਰ ਚ ਮੰਨਿਆ ਜਾਂਦਾ।
0: ਕਾਹਤੋਂ?
8: ਐਤਵਾਰ ਨੂੰ ਜਿਹੜੀਆਂ ਸੇਲਾਂ ਜਿਹੜੀਆਂ ਜੋਤੀ ਚੌਂਕ ਚ
0: ਲੱਗਦੀਆਂ,
8: ਇੰਡੀਆ ਚ ਕਿਤੇ ਨੀ ਲੱਗਦੀਆਂ।
0: ਸਹੀ ਗੱਲ
8: ਹਾਂਜੀ, ਜੋਤੀ ਚੌਂਕ ਦਾ ਹਰ ਕੋਈ ਦੱਸ ਸਕਦਾ,
0: ਠੀਕ ਹੈ ਭਾਜੀ।
8: ਇੱਕ
0: ਜੋਤੀ ਚੌਂਕ ਹੋ ਗਿਆ, ਹੋਰ? ਹੈਲੋ, ਹਾਂਜੀ ਗੁਰਮੀਤ ਭਾਜੀ,
8: ਹੈਲੋ,
0: ਹਾਂਜੀ ਹਾਂਜੀ ਹਾਂਜੀ, ਦੱਸੋ। ਚਲੋ ਮੈਂ ਹੋਰ ਕਾਲ ਲੈ ਲਵਾਂ ਫਿਰ। ਓਕੇ, ਚਲੋ ਚਲੋ, ਮੈਨੂੰ ਲੱਗਦਾ ਆਵਾਜ਼ ਦੀ ਥੋੜੀ ਰਿਸੈਪਸ਼ਨ ਦੀ ਪ੍ਰੋਬਲਮ ਹੈ ਜਿਹੜੀ, ਹੋ ਸਕਦੀ ਹੈ। ਕਮਲਜੀਤ ਭਾਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ।
9: ਜੀ ਸਤਿ ਸ਼੍ਰੀ ਅਕਾਲ ਜੀ, ਤੇ ਦੇਖੋ ਜੀ, ਜ਼ਿਲ੍ਹਾ ਵੀ ਆਪਣਾ ਵੀ ਜਲੰਧਰ ਹੀ ਆ।
0: ਵਾਹ ਜੀ ਵਾਹ,
9: ਜਲੰਧਰ ਨਾਲ ਸਾਡੀਆਂ ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਆ, ਤੇ ਮੇਰਾ ਪਿੰਡ ਵੀ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈਗਾ।
0: ਕਿਆ ਬਾਤ ਹੈ ਜੀ।
9: ਤੇ ਉੱਥੇ ਦੇਖੋ ਜੀ, ਸੰਸਾਰਪੁਰ ਜਿਹੜਾ ਜਲੰਧਰ ਤੇ ਇੰਦਰਕਮਿਕਾ ਉੱਥੇ ਨਾਲ ਹੀ ਆ ਗਿਆ ਜਿਹੜਾ ਪਿੰਡ ਆ, ਇੱਕ ਟਾਈਮ ਦੇ ਉੱਤੇ
0: 11
9: ਦੇ 11 ਫੁੱਟਬਾਲ ਯੂਜ ਕੀਤੇ ਜਾਂਦੇ ਸੀ, ਜਲੰਧਰ ਦੇ ਬਣੇ ਹੁੰਦੇ ਸੀ ਉਹ। ਹੁਣ ਤਾਂ ਪਤਾ ਨੀ ਵਿਸ਼ਵ ਗੁਰੂ ਜੀ ਨੇ ਕੀ ਕਰਤਾ ਜਾਂ ਕੀ ਨਹੀਂ, ਹੁਣ ਲੈ ਰਹੇ ਨੇ ਨਹੀਂ ਲੈ ਰਹੇ। ਤੇ ਬਾਕੀ ਸਰ ਇਹ ਚਲੋ ਠੀਕ ਹੈ ਤੁਹਾਡਾ, ਇਹ ਤੁਸੀਂ ਗੱਲ ਕਰਦੇ ਸੀ ਨਾ ਪਹਿਲਾਂ ਵੀ ਉਹ ਦੇਵੀ ਦੇਵਤਿਆਂ ਦੀ ਆਪਾਂ ਬਈ ਉਹ ਜਿੰਨ ਚੁਣੇ ਜਾਂ ਕੀ
0: ਰਾਜ,
9: ਮਤਲਬ ਸਾਰੇ ਇੰਡੀਆ ਚ ਹੀ ਹੋਏ ਜਾਂ ਹੋਰ ਮੁਲਕਾਂ ਚ ਵੀ ਹੋਏ ਆ ਤਾਂ ਨਹੀਂ ਉਹ ਜਿੱਦਾਂ ਵੇਖੋ ਨਾ ਗੱਲ ਇੱਦਾਂ ਆ, ਰੱਬ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗਾ
0: ਨਹੀਂ। ਚਲੋ ਆਪਾਂ ਉਹ ਛੱਡਦੇ ਆ, ਪਰ ਉਦਾਂ ਤੁਹਾਨੂੰ ਲੱਗਦਾ ਪੀ ਜਲੰਧਰ ਆ ਜਿਹੜਾ ਉਹਦਾ ਨਾਂ ਹਰ ਇੱਕ ਸ਼ਹਿਰ ਦਾ ਕੋਈ ਨਾ ਕੋਈ ਪਿੱਛੇ ਇਤਿਹਾਸ ਜੁੜਿਆ ਹੁੰਦਾ ਪੀ ਉਹਦਾ, ਇਸ ਕਰਕੇ ਜਿਹੜਾ ਇਹ ਨਾਮ ਪਿਆ।
9: ਹਾਂਜੀ, ਜਿਹੜਾ ਵੀ ਇਤਿਹਾਸ ਹੋ ਜਾਵੇ ਨਾ ਸਰ ਉਹ ਜ਼ਿਆਦਾ ਕਿਸੇ ਧਰਮ ਦੇ ਨਾਲ ਜਾ ਲੱਗਦਾ ਇੰਡੀਆ ਦੇ ਵਿੱਚ, ਤੇ ਜਾਂ
0: ਨਹੀਂ ਉਹ ਧਰਮ ਦੇ ਨਾਲ ਨਹੀਂ ਹੈ ਭਾਜੀ, ਜਿਹੜੀ ਜਿਹੜੀ ਦੂਸਰੀ ਧਾਰਨਾ ਉਹ ਧਰਮ ਦੇ ਨਾਲ ਨਹੀਂ ਹੈ, ਉਹ ਆਬਾਂ ਦੇ ਨਾਲ ਹੈ ਸੰਬੰਧ ਉਹਦਾ।
9: ਹਾਂਜੀ ਬਸ ਚਲੋ ਠੀਕ ਹੈ ਸਰ, ਮੈਂ ਤਾਂ
0: ਠੀਕ ਹੈ ਠੀਕ ਹੈ, ਥੈਂਕ ਯੂ ਥੈਂਕ ਯੂ ਕਮਲ ਜੀ ਭਾਜੀ, ਬਹੁਤ ਬਹੁਤ ਧੰਨਵਾਦ। ਅੱਛਾ ਚਲੋ ਇਹ ਤਾਂ ਚੀਜ਼ ਹੋ ਗਈ, ਇਹ ਦੱਸਿਓ ਵੀ ਜਲੰਧਰ ਦੇ ਵਿੱਚ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਹੈ ਜਿਹੜਾ ਉਹ ਕਿਹੜਾ ਹੈ? ਇੱਕ ਤਾਂ ਇਹ ਦੱਸਿਓ, ਇੱਕ ਜਲੰਧਰ ਤੋਂ ਨਿਕਲਣ ਵਾਲੇ ਕਿਹੜੇ ਅਖਬਾਰ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹਨ? ਅਤੇ ਇੱਕ ਤਾਂ ਤੁਸੀਂ ਸਪੋਰਟਸ ਦੀ ਗੱਲ ਕਰ ਲਈ, ਇੱਕ ਹੋਰ ਜਲੰਧਰ ਦੀ ਇੰਡਸਟਰੀ ਹੈ ਜਿਹੜੀ ਉਦਯੋਗ ਹੈ ਜਿਹੜਾ ਬੜਾ ਮਸ਼ਹੂਰ ਹੈ, ਸੋ ਇਹ ਉਹੀ ਦੱਸ ਸਕਦੇ ਆ ਜਿਹੜੇ ਜਲੰਧਰ ਦੇ ਆਸ ਪਾਸ ਏਰੀਏ ਦੇ ਵਿੱਚ ਰਹਿੰਦੇ ਆ, ਜਲੰਧਰ ਬਾਬਤ ਹੈ ਜਿਹੜੀ ਚੰਗੀ ਜਾਣਕਾਰੀ ਰੱਖਦੇ ਆ। ਸੋ ਫਿਲਹਾਲ ਆ ਜਿਹੜੇ ਮੈਂ ਤੁਹਾਨੂੰ ਇਹ ਤਿੰਨ ਕੁ ਸਵਾਲ ਹੈ ਜਿਹੜੇ ਇਹ ਰੱਖੇ ਹੈ, ਜਲੰਧਰ ਦੇ ਵਿੱਚ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਕਿਹੜਾ ਆ, ਜਲੰਧਰ ਤੋਂ ਨਿਕਲਣ ਵਾਲੇ ਕਿਹੜੇ ਅਖਬਾਰ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹਨ, ਅਤੇ ਜਲੰਧਰ ਦੇ ਵਿੱਚ ਇੱਕ ਹੋਰ ਵੀ ਉਦਯੋਗ ਹੈ ਇੰਡਸਟਰੀ ਹੈ ਜਿਹੜੀ ਹੈ ਬਹੁਤ ਮਸ਼ਹੂਰ ਹੈ। ਸੋ ਦੇਖਦੇ ਹਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਹੈਗੀ। ਸੋ ਸਟੂਡੀਓ ਨੰਬਰ 905-673-3337 9056733337 ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਜਾਂ ਡਿਫ ਰੀਬਿਲਟ ਕਰਾਉਣਾ ਚਾਹੁੰਦੇ ਹੋ, DPF ਸਿਸਟਮ ਰਿਪੇਅਰ, ਜਾਂ ਫਿਰ ਸਪੈਸ਼ਲਾਈਜ਼ ਹੈ ਦੋਸਤੋ ਇਹ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਇਹ ਮਹਾਰਤ ਟੀਮ, ਨੰਬਰ 519-490-CARD 5194-009-061 'ਤੇ ਤੁਸੀਂ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਫਿਰ ਤੁਸੀਂ 14 ਮੈਂਸਵੁੱਡ ਕੋਰਟ ਜਲੰਧਰ ਕਹਿਤਾ ਮਿਲਟਨ ਵਿਖੇ ਵਾਕਿਆ ਨੇ, ਤੁਸੀਂ ਉੱਥੇ ਹੀ ਹੈ ਜਿਹੜਾ ਵਿਜ਼ਿਟ ਕਰ ਸਕਦੇ ਹੋ। ਬਾਕੀ ਪ੍ਰੋਗਰਾਮ ਦਾ ਹਵਾਲਾ ਦੇ ਦਿਓ। PM ਇੰਸਪੈਕਸ਼ਨ ਹੈ ਜਿਹੜੀ ਉਹ ਕੰਪਲੀਮੈਂਟਰੀ ਹੈ, ਫਰੀ ਆਫ ਕਾਸਟ ਦਿੱਤੀ ਜਾਵੇਗੀ। ਜਲੰਧਰ ਦੀ ਗੱਲ ਹੋ ਰਹੀ ਹੈ, ਜਲੰਧਰ ਮੈਂ ਤੁਹਾਨੂੰ ਦੱਸਾਂ, ਮੇਰਾ ਆਪਣਾ ਸ਼ਹਿਰ ਹੈ ਜਿਹੜਾ ਉਹ ਜਲੰਧਰ ਹੈ, ਕੁਝ ਕੁ ਜਿਹੜੇ ਮੇਰੇ ਸਰੋਤੇ ਉਹਨਾਂ ਨੂੰ ਪਤਾ। ਅਤੇ ਜਦੋਂ ਇੱਦਾਂ ਦੀ ਆਪਣੇ ਸ਼ਹਿਰ ਦੀ ਆਪਣੇ ਇਲਾਕੇ ਦੀ ਗੱਲਬਾਤ ਹੁੰਦੀ ਹੈ, ਉਦੀ ਮਨ ਹੈ ਜਿਹੜਾ ਗਦ ਗਦ ਹੋ ਉੱਠਦਾ। ਚਲੋ ਲੈ ਲੈ ਕਾਲਸ ਵੀ ਨਾਲ ਦੀ ਨਾਲ ਮੈਂ ਤੁਹਾਡੀਆਂ ਲਈ ਦਿੰਦਾ। 0012 ਜੀ ਸਵਾਗਤ ਹੈ ਜੀ।
10: ਹਾਂਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ।
0: ਜੀ ਗੁੱਡ ਮਾਰਨਿੰਗ, ਨਮਸਕਾਰ ਸਰ ਜੀ।
10: ਮੰਦਰ ਹੀ ਸਭ ਤੋਂ ਵਧੀਆ ਮਸ਼ਹੂਰ ਹੈ ਜੀ, ਸ਼੍ਰੀ ਦੇਵੀ ਦਲਾ ਮੰਦਰ ਹੈ ਜੀ।
0: ਬਿਲਕੁਲ ਜੀ, ਬਿਲਕੁਲ,
10: ਠੀਕ ਹੈ ਜੀ। ਤੇ ਪੰਜਾਬ ਕੇਸਰੀ ਜਗਬਾਣੀ ਅਖਬਾਰ ਉੱਥੋਂ ਨਿਕਲਦੀ ਹੈ ਜੀ,
0: ਜਿਹੜੀ
10: ਆਲ ਓਵਰ ਇੰਡੀਆ ਜਾਂਦੀ ਹੈ ਜੀ।
0: ਜੀ ਜੀ ਜੀ।
10: ਤੇ ਹੋਰ ਚੀਜ਼ ਜਿਹੜਾ ਹੈਗਾ ਤੁਸੀਂ ਪੁੱਛਿਆ ਇੰਡਸਟਰੀ ਹੈ ਜੀ, ਉਹ ਪਾਈਪ ਫਿਟਿੰਗ।
0: ਪਾਈਪ ਫਿਟਿੰਗ?
10: ਹਾਂਜੀ, ਜਲੰਧਰ ਬਹੁਤ ਮਸ਼ਹੂਰ, ਆਲ ਓਵਰ ਇੰਡੀਆ ਜਾਂਦੀ ਪਾਈਪ ਫਿਟਿੰਗ ਜੀ।
0: ਅੱਛਾ ਅੱਛਾ, ਠੀਕ ਹੈ ਜੀ।
10: ਸਪੋਰਟਸ ਤੋਂ ਬਾਅਦ ਨਾ ਪਾਈਪ ਫਿਟਿੰਗ ਦਾ ਸਾਰਾ ਕੰਮ ਉੱਥੇ ਹੁੰਦਾ, ਚੱਲਦਾ ਜ਼ਿਆਦਾ ਜੀ।
0: ਅੱਛਾ, ਕੋਈ ਮਾਰਕੀਟ ਵੀ ਮਸ਼ਹੂਰ ਹੈ ਉੱਥੇ ਪਾਈਪ ਫਿਟਿੰਗ ਜਾਂ ਪਲੰਬਿੰਗ ਦੀਆਂ ਦੁਕਾਨਾਂ
10: ਵਾਸਤੇ? ਪਲੰਬਿੰਗ ਦੀ ਮਾਰਕੀਟ ਨਹੀਂ ਹੈ ਜੀ।
0: ਅੱਛਾ,
10: ਇੰਡਸਟਰੀ ਏਰੀਆ ਟਾਈਪ ਹੋ ਗਿਆ, ਜਗ੍ਹਾ ਹੋ ਗਈਆਂ ਜਿਹੜੇ ਨੰਬਰ 1 ਸਾਰੇ ਹੈ ਨਾ ਪਾਈਪ ਫਿਟਿੰਗ ਵਾਲੇ, ਉਹ ਜਲੰਧਰ 'ਚ ਆ ਜੀ।
0: ਅੱਛਾ,
10: ਸਾਊਥ ਇੰਡੀਆ ਤੱਕ ਹਰ ਜਗ੍ਹਾ ਕਰਦੇ ਆ ਜੀ ਉਹ।
0: ਕਿਆ ਬਾਤ ਹੈ ਭਾਜੀ, ਤੁਸੀਂ ਤਾਂ ਇਹ ਹੋਰ ਜਾਣਕਾਰੀ ਹੈ ਜਿਹੜੀ
10: ਮੈਂ ਪੜਿਆ ਵੀ ਡੀਏਵੀ ਕਾਲਜ ਆ, ਡੀਏਵੀ ਕਾਲਜ ਮਸ਼ਹੂਰ ਆ ਜਲੰਧਰ ਦਾ ਜੀ, ਉਹਦੇ ਵਿੱਚ ਦੀਨਾ ਦਾ ਕੁਲਚੇ ਵਾਲਾ ਬੜਾ ਮਸ਼ਹੂਰ।
0: ਵਾਹ ਜੀ ਵਾਹ, ਕਿਆ ਬਾਤ ਹੈ। ਮੈਂ ਪੜਿਆ ਜੀ MGN, ਹਾਂਜੀ, ਫੁੱਟਬਾਲ ਤੇ ਉਹ ਮਸ਼ਹੂਰ ਹੀ ਮਸ਼ਹੂਰ ਹੈ ਦੀਨਾ ਨਾਥ ਕੁਲਚੇ ਵਾਲਾ। ਕਿਆ ਬਾਤ ਹੈ, ਕਿਆ ਬਾਤ ਹੈ, ਪੁਰਾਣੀਆਂ ਯਾਦਾਂ ਯਾਦ ਕਰਾਤੀ ਹੈ।
10: ਬਿਲਕੁਲ ਜੀ, ਤੇ ਸਪੋਰਟਸ ਦਾ ਤਾਂ ਹੈ ਇੰਡਸਟਰੀ ਸਭ ਤੋਂ ਮਸ਼ਹੂਰ ਆ, ਤੇ ਜਲੰਧਰ ਦਾ ਫੁੱਟਬਾਲ ਚੌਂਕ ਬਹੁਤ ਮਸ਼ਹੂਰ ਹੁੰਦਾ।
0: ਜੀ ਜੀ ਜੀ ਜੀ, ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਕਿਆ ਬਾਤ।
10: ਹੋਰ ਵੱਡੀ ਗੱਲ ਜੀ, ਸਭ ਤੋਂ ਵੱਡੀ ਗੱਲ ਜੀ, ਦੂਰਦਰਸ਼ਨ ਜਲੰਧਰ ਦਾ।
0: ਜੀ ਜੀ ਜੀ, ਉਹਨੂੰ ਕਿੱਦਾਂ ਭੁੱਲ ਸਕਦੇ ਆਪਾਂ,
10: ਠੀਕ ਹੈ ਜੀ।
0: ਸਹੀ ਗੱਲ ਹੈ, ਥੈਂਕ ਯੂ ਜੀ।
10: ਹਾਂਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ
10: ਜੀ,
0: ਬਹੁਤ ਬਹੁਤ ਸਾਰੀ ਜਾਣਕਾਰੀ ਹੈ ਭਾਜੀ ਹੁਣਾਂ ਨੇ ਦਿੱਤੀ। ਚਲੋ ਅਗਲੀ ਕਾਲ ਤੇ ਚੱਲਦੇ ਆ। 6773-6673 ਜੀ ਸਵਾਗਤ ਹੈ ਜੀ।
11: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
11: ਸਾਰਿਆਂ ਨੇ ਬਾਕੀ ਗੱਲਾਂ ਤਾਂ ਦੱਸਤੀਆਂ, ਤੇ ਜਲੰਧਰ ਦੀ ਇੱਕ ਟਾਟਾ ਕੰਪਨੀ ਲੈਦਰ ਬਹੁਤ ਮਸ਼ਹੂਰ ਹੈ ਜੀ।
0: ਬਿਲਕੁਲ ਬਿਲਕੁਲ,
11: ਮੈਂ ਤਾਂ ਲੁਧਿਆਣੇ ਦਾ ਪਰ ਮੈਂ ਰਿਹਾ ਜਲੰਧਰ ਹੀ ਆ, ਤਾਂ ਕਰਕੇ ਥੋੜਾ ਜਿਹਾ ਪਤਾ ਉਹਦੇ ਬਾਰੇ।
0: ਅੱਛਾ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਮੈਂ ਇਹੀ ਇਹੀ ਜਵਾਬ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਜੀ। ਥੈਂਕ ਯੂ ਭਾਜੀ, ਥੈਂਕ ਯੂ, ਸੋਹਣਾ ਜੀ, ਸੋਹਣਾ। ਓਕੇ ਜੀ, ਓਕੇ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। 1130 ਜੀ ਸਵਾਗਤ ਹੈ ਜੀ।
12: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਡੇਰੇ ਵੀ ਹੈਗੇ, ਬਿਲਕੁਲ ਬਿਲਕੁਲ ਬਿਲਕੁਲ,
12: ਚੌਂਕ ਹੋ ਗਏ, ਫੁੱਟਬਾਲ ਚੌਂਕ ਹੋ ਗਿਆ ਜੀ।
0: ਜੀ ਜੀ,
12: ਤੇ ਬਾਕੀ ਇੱਕ ਮੇਰਾ ਖਿਆਲ ਉੱਥੇ ਜਿਹੜੀ ਪੁਲਿਸ ਦੀ ਸਿਖਲਾਈ ਕੇਂਦਰ, ਉਹ ਵੀ ਉੱਥੇ ਹੈਗਾ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਚੌਂਕ ਹੈ ਵੀ, ਉਹ ਚੌਂਕ ਦਾ ਨਾਂ ਵੀ ਉਸ ਤੇ ਹੀ ਪਿਆ ਹੋਇਆ, BAP ਚੌਂਕ।
12: ਬਾਕੀ ਅਖਬਾਰਾਂ ਤਾਂ ਬਹੁਤ ਨਿਕਲਦੀਆਂ ਉੱਥੇ ਜਲੰਧਰ ਤੋਂ, ਬਾਕੀ ਰੇਡੀਓ ਜਲੰਧਰ ਬਹੁਤ ਮਸ਼ਹੂਰ ਸੀਗਾ ਜੀ।
0: ਕਿਆ ਬਾਤ ਹੈ,
12: ਦੂਰਦਰਸ਼ਨ ਵੀ ਉੱਥੇ ਬਣ ਗਿਆ, ਸਮਝ ਲਓ ਹੋ ਗਿਆ। ਸਭ ਤੋਂ ਪਹਿਲਾਂ ਰੇਡੀਓ ਜਲੰਧਰ ਤੋਂ ਹੁੰਦਾ ਸੀ, ਬਹੁਤ ਆਕਾਸ਼ਵਾਣੀ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
12: ਹਾਂਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸੋ ਦੇਖੋ, ਮੈਂ ਤੁਹਾਡੇ ਤੋਂ ਥੋੜ੍ਹੀ ਥੋੜ੍ਹੀ ਜਾਣਕਾਰੀ ਲੈਣਾ ਪਿਆ, ਤਾਂ ਕਿ ਬਾਕੀ ਹੋਰ ਜਿਹੜੇ ਸਰੋਤੇ ਹੈ ਹੋਰ ਕੁਛ ਐਡ ਕਰਨਾ ਚਾਹੁੰਦੇ ਹੈ। ਅੱਛਾ, ਕਈ ਆ ਜਿਹੜੇ ਨਿੱਤ ਨਵੇਂ ਸਰੋਤੇ ਵੀ ਜੁੜਦੇ ਹੈ, ਉਹਨਾਂ ਲਈ ਵੀ ਨੰਬਰ ਹੈ ਭਾਈ ਜਲੰਧਰ ਬਾਬਤ, ਕੋਈ ਵੀ ਖਾਸ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਨੰਬਰ ਹੈ ਸਟੂਡੀਓ ਦਾ 905-673-3337 9056733337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਦੰਦਾਂ ਬਾਬਤ, ਮਸੂੜਿਆਂ ਬਾਬਤ ਕੋਈ ਵੀ ਤੁਸੀਂ ਕੋਈ ਤੁਹਾਨੂੰ ਤਕਲੀਫ ਹੈ ਜਾਂ ਫਿਰ ਸਾਫ਼ ਸਫਾਈ ਕਰਾਉਣੀ ਹੈ, ਬੱਚਿਆਂ ਦੇ ਬਰੇਸਿਸ ਪਵਾਉਣੇ ਹੈ, ਤਾਂ ਫਿਰ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਜਾਣਿਆ ਪਹਿਚਾਣਿਆ ਨਾਮ ਹੈ ਕਮਿਊਨਿਟੀ ਦੇ ਵਿੱਚ, ਕਈ ਦਹਾਕਿਆਂ ਤੋਂ ਇਹ ਕੰਮ ਕਰ ਰਹੇ ਨੇ। ਖਾਸੀਅਤ ਇਹ ਹੈ ਮੋਬਾਈਲ ਡੈਂਟਲ ਟਰੱਕ ਹੈ, ਸਿਰਫ ਇੱਕ ਕਾਲ ਕਰਨੀ ਹੈ ਤੁਸੀਂ ਅਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਲਿਆ ਦੇਣਾ, ਅਤੇ ਤੁਸੀਂ ਆਪਣੇ ਦੰਦਾਂ ਦੀ ਕਲੀਨਿੰਗ ਕਰਾਉਣੀ ਹੈ, ਸਫਾਈ ਕਰਾਉਣੀ ਹੈ ਜਾਂ ਹੋਰ ਕੋਈ ਓਰਲ ਹੈਲਥ ਬਾਬਤ ਕੰਮ ਕਰਾਉਣਾ, ਅਤੇ ਤੁਸੀਂ ਫਿਰ ਕਰਵਾ ਸਕਦੇ ਹੋ। ਸੋ ਮੋਬਾਈਲ ਡੈਂਟਲ ਹਾਈਜੀਨ ਕੇਅਰ ਸਮਾਈਲਸ ਔਨ ਵੀਲਸ, ਬਲਬੀਰ ਕੌਰ ਜੀ ਹੋਣਾ ਦਾ ਨੰਬਰ 6479690008 6479690008 'ਤੇ ਸੰਪਰਕ ਹੈ ਦੋਸਤੋ, ਕਰ ਸਕਦੇ ਹੋ। ਬਾਕੀ ਬੱਚਿਆਂ ਨੂੰ ਆ ਜਿਹੜਾ ਭੰਗੜੇ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ, ਆਪ ਵੀ ਜਾ ਪਾਉਣਾ ਚਾਹੁੰਦੇ ਹੋ, ਭੰਗੜਾ ਸਿੱਖਣਾ ਚਾਹੁੰਦੇ ਹੋ, ਗਿੱਧਾ ਸਿੱਖਣਾ ਚਾਹੁੰਦੇ ਹੋ, ਹੋਰ ਕਈ ਜਿਹੜੇ ਸਾਡੇ ਟ੍ਰੈਡੀਸ਼ਨਲ ਫੋਕ ਸਾਜ਼ ਨੇ ਉਹਨਾਂ ਬਾਬਤ ਜਾਣਕਾਰੀ ਲੈਣਾ ਚਾਹੁੰਦੇ ਹੋ, ਸਿੱਖਣਾ ਚਾਹੁੰਦੇ ਹੋ, ਦਿਲਚਸਪੀ ਹੈ, ਤਾਂ ਵੀ ਤੁਸੀਂ ਦਾ ਭੰਗੜਾ ਅਕੈਡਮੀ TBA ਦੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਵਾਰ ਵਾਰ ਕਹਿ ਰਿਹਾ, ਸਮਰ ਕੈਂਪ ਹੈ ਜਿਹੜੇ ਸਟਾਰਟ ਹੋ ਚੁੱਕੇ ਨੇ, ਅਗਲੇ ਸਮਰ ਕੈਂਪਾਂ ਵਾਸਤੇ ਆ ਜਿਹੜੀ ਹੁਣ ਇਹ ਲਿਸਟ ਤਿਆਰ ਕਰ ਰਹੇ ਨੇ। ਸੋ ਤੁਸੀਂ ਦੇਖਿਓ, ਉੱਥੇ ਬੱਚੇ ਦੀ ਵੀ ਡਿਵੈਲਪਮੈਂਟ ਹੁੰਦੀ ਹੈ, ਗਰੋਥ ਵੀ ਵਧੀਆ ਹੁੰਦੀ ਹੈ, ਅਤੇ ਉੱਥੇ ਦਾ ਜਿਹੜਾ ਮਾਹੌਲ, ਇੱਕ ਸੰਗਤ ਜਿਹੜੀ ਉਹਨਾਂ ਨੂੰ ਮਿਲੇਗੀ, ਉਹਨਾਂ ਲਈ ਆ ਜਿਹੜੀ ਬਹੁਤ ਲਾਹੇਵੰਦ ਹੋਵੇਗੀ। ਸੋ ਹਰਜੋਤ ਹੋਣਾ ਦੇ ਨਾਲ ਗੱਲਬਾਤ ਕਰਨ ਵਾਸਤੇ ਨੰਬਰ 6475076772 6475077672 'ਤੇ ਹਰਜੋਤ ਉਹਨਾਂ ਦੇ ਨਾਲ ਗੱਲ ਕਰ ਲਈਓ। ਵਿਲੀਅਮ 'ਤੇ ਏਅਰਪੋਰਟ 'ਤੇ ਹੈ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਡਿਸਕਾਊਂਟ ਹੈ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਵੇਗਾ। ਪ੍ਰਿੰਸ ਜੀ ਵੈਲਕਮ ਜੀ ਐਨੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੀ ਐਨੂ ਸਰ, ਕੀ ਕਹਿਣਾ ਚਾਹੁੰਦੇ? ਸਾਰਾ ਕੁਝ ਦੱਸਤਾ,
13: ਇੱਕ ਅੱਧੀ ਚੀਜ਼ ਰਹਿ ਗਈ ਹੈ ਕਿ ਜਦੋਂ ਆਪਣੇ ਹੋਟਲ ਤੇ ਹੌਸਪੀਟਲ ਬਹੁਤ ਮਸ਼ਹੂਰ ਹੈ।
0: ਹੌਸਪੀਟਲ ਸਹੀ ਹੈ,
13: ਬਹੁਤ ਜ਼ਿਆਦਾ
0: ਹੈ ਜੀ ਜੀ ਜੀ, ਮੈਡੀਕਲ ਸੁਵਿਧਾਵਾਂ ਬਹੁਤ ਜ਼ਿਆਦਾ ਜਲੰਧਰ ਚ।
13: ਹਾਂਜੀ, ਹੋਟਲ ਤੁਸੀਂ ਕਹਿ ਰਹੇ ਨੇ ਕਿ ਹੋਰ ਬਿਜ਼ਨਸ ਆ ਹੋਟਲਾਂ ਦਾ।
0: ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਜੀ ਠੀਕ ਹੈ ਜੀ।
13: ਗੁਰਦੁਆਰਾ ਇੱਕ
0: ਇੱਕ ਹੋਰ ਜਗ੍ਹਾ ਆ ਉੱਥੇ ਜਿਹੜੇ ਜਾਂਦੇ ਕਹਿੰਦੇ ਵੀ ਉੱਥੇ ਜ਼ਰੂਰ ਘੁੰਮੋ। ਇੱਕ ਕੇਸ ਰਿਗਾਰਡਿੰਗ, ਇੱਕ ਹੋਰ ਹੈ ਮੈਨੂੰ ਲੱਗਿਆ ਕੇਸਰੀ ਗਾਰਡਨ, ਇਹ ਕਿਹੜਾ ਆ ਗਿਆ ਗਾਰਡਨ? ਅੱਛਾ, ਇਹ ਬਸ ਉਦੀ ਘੁੰਮਣ ਫਿਰਨ ਜਾਂ ਫਿਰ ਤੁਸੀਂ ਕਹਿ ਲੋ ਗੇੜੀਆਂ ਮਾਰਨ ਵਾਸਤੇ ਜਗ੍ਹਾ ਆ ਉਹ।
13: ਮਾਡਲ ਟਾਊਨ ਮਾਰਕੀਟ ਸਹੀ ਗੱਲ, ਮਾਡਲ ਟਾਊਨ ਆ, ਇੱਕ ਸਾਇੰਸ ਸਿਟੀ ਆ, ਚਲੋ ਸਾਇੰਸ ਸਿਟੀ ਤੋਂ ਚਲੋ ਕਪੂਰਥਲਾ ਜੀ ਪੈ ਜਾਂਦੀ ਆ।
0: ਹਾਂਜੀ ਹਾਂਜੀ, ਉਹ ਕੋਈ
13: ਅੱਧੇ ਕਿ ਜਲੰਧਰ ਚ ਆ ਜਾਂਦੀ ਆ
0: ਜੀ ਜੀ ਜੀ ਜੀ,
13: ਆਪਣੇ

0: ਹੁੰਦੇ ਸੀ ਉਹਨਾਂ ਦੇ ਨਾਮ ਤੇ ਸੀਗਾ
1: ਪੁਰਾਣਾ ਲੱਗਾ ਹੋਇਆ ਸਿਰਫ $75 ਦੇ ਕੇ ਤੁਸੀਂ ਜੇ ਸਰਵਿਸ ਤੋਂ ਕਈ ਵਾਰ ਆਪਾਂ ਖੁਸ਼ ਨਹੀਂ ਹੁੰਦੇ ਤਾਂ ਤੁਸੀਂ ਆ ਜਿਹੜਾ ਰੁਦਰਾ IPTV ਬਾਕਸ ਆ ਜਿਹੜਾ ਲਵਾ ਸਕਦੇ ਹੋ। ਹੁਣ ਤੱਕ ਜਿੰਨੇ ਵੀ ਮੇਰੇ ਤੱਕ ਫੀਡਬੈਕ ਭੇਜੇ ਆ ਜਾਂ ਤੁਸੀਂ ਕਾਲ ਕਰਕੇ ਦੱਸਿਆ ਆ, ਕੁਛ ਕੁ ਸਾਡੇ ਜਿਹੜੇ ਭਾਈ ਹੈਗੇ ਆ ਵੀਰ ਹੈਗੇ ਆ ਉਹਨਾਂ ਨੇ ਏਅਰ 'ਤੇ ਆ ਕੇ ਵੀ ਦੱਸਿਆ ਵੀ ਬਹੁਤ ਵਧੀਆ ਕਸਟਮਰ ਸਰਵਿਸ। ਦੋਸਤੋ ਇਹੀ ਚੀਜ਼ ਹੁੰਦੀ ਹੈ ਜਿਹੜਾ ਤੁਹਾਡਾ ਬਿਜ਼ਨਸ ਨੂੰ ਨਿਖਾਰਦੀ ਹੈ ਅਤੇ ਵਧਾਉਂਦੀ ਹੈ। ਸੋ ਰੁਦਰਾ IPTV ਬਾਕਸ ਇੱਕ ਵਾਰ ਕਾਲ ਕਰਕੇ ਦੇਖ ਲਿਓ, ਹਾਂਜੀ ਤੁਹਾਨੂੰ ਆਪਣਾ ਆਪਣੇ ਆਪ ਜਿਹੜਾ ਡਿਫਰੈਂਸ ਆ ਜਿਹੜਾ ਫੀਲ ਹੋਵੇਗਾ। ਜੇ ਤੁਹਾਡੇ ਮੋਬਾਈਲ ਦੇ ਵਿੱਚ ਵੀ ਚਲਾ ਦਿੰਦੇ ਨੇ ਅਤੇ ਘਰ ਦੇ ਵਿੱਚ TV ਦੇ ਵਿੱਚ ਵੀ ਚੱਲ ਪੈਂਦਾ ਆ IPTV ਬਾਕਸ। ਸੋ ਰੁਦਰਾ IPTV ਬਾਕਸ ਨੰਬਰ ਹੈ ਜੀ 4372364700 4372364300 'ਤੇ ਤੁਸੀਂ ਆ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਫਸਟ ਟਾਈਮ ਹੋਮ ਬਾਇਰ ਹੋ ਤੁਸੀਂ ਆ ਜਿਹੜਾ ਇਸ ਮਾਰਕੀਟ ਦਾ ਲਾਹਾ ਲੈਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਆ ਵੀ ਤੁਸੀਂ ਅਫੋਰਡੇਬਲ ਕਰ ਸਕਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਆ ਜਿਹੜਾ ਇੱਕੋ ਛੱਤ ਥੱਲੇ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ, ਵਨ ਸਟੋਪ ਸ਼ੋਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ। ਇੱਕ ਵਾਰ ਜੇ ਤੁਹਾਡੀ ਫਾਈਲ ਫੜ ਲੈਣੀ ਹੈ ਫਿਰ ਮੋਰਗੇਜ ਦੀ ਵੀ ਹੈ ਜਿਹੜੀ ਅਸੀਂ ਰਿਸਪੋਂਸੀਬਿਲਟੀ ਲੈਂਦੇ ਹਾਂ। ਸੋ ਨੰਬਰ ਮੇਰਾ 416-917-7763 ਅਤੇ ਉੱਥੇ ਹੀ ਮੇਰੇ ਕੋਲ LLQP ਦਾ ਵੀ ਲਾਇਸੈਂਸ ਹੈ। ਮੈਂ ਬਾਰ ਬਾਰ ਆ ਜਿਹੜਾ ਤੁਹਾਨੂੰ ਸੁਚੇਤ ਜਾਗਰੂਕ ਕਰਦਾ ਰਹਿੰਦਾ, ਹੋਰ ਨਾ ਹੋਰ ਕੋਈ ਪਲਾਨ ਨਹੀਂ ਲੈਣਾ ਇੰਸ਼ੋਰੈਂਸ ਦਾ, ਘੱਟੋ ਘੱਟ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਹੈ ਜਿਹੜਾ ਜ਼ਰੂਰ ਲੈ ਕੇ ਰੱਖੋ। ਇਹ ਲਿਵਿੰਗ ਬੈਨੀਫਿਟ ਦੇ ਨਾਲ ਆਉਂਦਾ, ਇੱਕ ਜਿੰਨਾ ਪ੍ਰੀਮੀਅਮ ਤੁਸੀਂ ਦਿੱਤਾ ਹੋਇਆ ਭਾਵੇਂ 20 ਸਾਲਾਂ ਬਾਅਦ ਲੈ ਲਿਓ ਜਾਂ ਫਿਰ 65 ਸਾਲ ਦੀ ਉਮਰ 'ਤੇ ਜਾ ਕੇ ਲੈ ਲਿਓ। ਇਹ ਰਾਈਡਰ ਹੈ ਜਿਹੜੇ ਸਟੈਂਡ ਅਲੋਨ ਪੋਲਿਸੀ ਦੇ ਵਿੱਚ ਐਡ ਹੋ ਜਾਂਦੇ ਨੇ ਅਤੇ ਤੁਹਾਨੂੰ ਆ ਜਿਹੜੀ ਕਵਰੇਜ ਮਿਲਦੀ ਹੈ ਪੂਰੀ ਲਾਈਫ ਮਿਲਦੀ ਹੈ। ਸੋ ਤੁਸੀਂ ਆ ਜਿਹੜਾ ਇਹ ਪਲਾਨ ਹੈ ਲੈ ਸਕਦੇ ਹੋ, ਨਾਲੇ ਚੋਪੜੀਆਂ ਨਾਲੇ ਦੋ ਦੋ। ਨੰਬਰ ਮੇਰਾ ਜੀ 416-917-7763-416-917-7763 'ਤੇ ਤੁਸੀਂ ਮੇਰੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਅਗਲੀ ਕਾਲ 'ਤੇ ਚੱਲ ਜਾ 8930 ਸਵਾਗਤ ਹੈ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਜੀ।
0: ਮੇਰਾ ਬਾਬੇ ਸੋਡਲ ਦਾ ਮੇਲਾ।
1: ਹਾਂ ਹਾਂਜੀ ਹਾਂਜੀ ਬਿਲਕੁਲ, ਕਿਆ ਬਾਤ ਹੈ ਕਿਆ ਬਾਤ ਹੈ, ਸਹੀ ਗੱਲ ਹੈ ਜੀ ਸਹੀ ਗੱਲ ਹੈ।
0: ਇੱਥੇ ਸਰਜਰੀਕਲ ਟੂਲਸ ਬਣਦੇ ਆ ਯਾਰ ਅਜੇ।
1: ਅੱਛਾ ਜੀ।
0: ਉਹ ਵੀ ਇੰਡਸਟਰੀ ਬਹੁਤ ਮਸ਼ਹੂਰ ਆ।
1: ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ।
0: ਜਿਹੜੇ ਓਪਰੇਸ਼ਨ ਜਾਂ ਹੋ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ।
0: ਜਿਹੜੀ ਉਹਨਾਂ ਨੇ ਪਲੰਬਿੰਗ ਦੀ ਗੱਲ ਕੀਤੀ ਸੀ ਉਹ ਫਿਟਿੰਗ ਨਹੀਂ ਬਣਦੀ, ਵਾਲਵ ਬਣਦੇ ਆ ਬਰਾਸ ਦੇ।
1: ਓਕੇ ਠੀਕ ਹੈ ਜੀ।
0: ਹਾਂਜੀ ਤੇ ਇੱਥੇ ਦੇ ਜਿਹੜੇ ਪਹਿਲਾਂ ਮੋਟਰਾਂ ਸੀ ਪੰਪ ਉਹ ਬਹੁਤ ਮਸ਼ਹੂਰ ਸੀ, ਪਹਿਲਾਂ ਕਲਸੀ ਬਹੁਤ ਮਸ਼ਹੂਰ ਹੁੰਦੀ।
1: ਹਾਂ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਸਹੀ ਕਿਹਾ ਜੀ। ਕਿਆ ਬਾਤ ਹੈ ਕਿਆ ਬਾਤ ਹੈ ਭਾਜੀ, ਬਹੁਤ ਖੂਬ ਜੀ, ਥੈਂਕ ਯੂ ਜੀ ਥੈਂਕ ਯੂ ਭਾਜੀ। ਸੋ ਦੋਸਤੋ ਅੱਛਾ ਜਿਹੜੇ ਪਾਰਕ ਦੀ ਮੈਂ ਗੱਲ ਕਰ ਰਿਹਾ ਸੀਗਾ, ਸੋ ਲਾਈਨਸ ਮੇਰੀਆਂ ਸਾਰੀਆਂ ਉੱਦਾਂ ਫਲੈਸ਼ ਕਰ ਰਹੀਆਂ। ਚਲੋ ਮੈਂ ਕੋਈ ਕੋਈ ਕਾਲ ਹੈ ਜਿਹੜੀ ਚੱਕੀ ਜਾਂਦਾ। ਹਰਜੀਤ ਜੀ ਸਵਾਗਤ ਹੈ ਜੀ।
2: ਸ਼ਮੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰੇ ਤੁਹਾਡੇ।
1: ਕਿਆ ਬਾਤ ਹੈ ਜੰਜੂ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
2: ਥੈਂਕ ਯੂ ਸੋ ਮਚ। ਬਸ ਮੈਂ ਇੱਕ ਸੰਦੇਸ਼ਾ ਦੇਣਾ 10 ਸਕਿੰਟ ਦਾ ਹੀ ਆ ਸਿਰਫ
1: ਜੀ,
2: ਵੀ ਇੱਕ ਨਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਇੰਡੀਅਨ ਕੌਂਸਲੇਟ ਨੇ ਸ਼੍ਰੀ ਗਿਰੀਸ਼ ਜਨੇਜਾ ਜੀ
1: ਜੀ
2: ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀਗੀ ਵੱਖ ਵੱਖ ਮੁੱਦਿਆਂ ਦੇ, ਦੋ ਚਾਰ ਜਾਣੇ 6 ਕੁਐਸਚਨ ਸਾਡੇ ਸੀਗੇ ਤੇ ਉਹਨਾਂ ਨੂੰ ਮੈਂ ਪਾਰਟਾਂ ਦੇ ਵਿੱਚ ਵੰਡਿਆ। ਅੱਜ ਉਹ ਪਹਿਲੀ ਵੀਡੀਓ ਜਿਹੜੀ ਵੂਮੈਨ ਵੈਲਫੇਅਰ ਤੇ ਗੱਲਬਾਤ ਕੀਤੀ ਆ ਉਹ 2-2.5 ਮਿੰਟ ਦੀ ਆ। ਬਸ ਇਹ ਸਰੋਤਿਆਂ ਨੂੰ ਵੀ ਮੇਰੇ ਫੇਸਬੁੱਕ ਤੇ ਜਾ ਕੇ ਜਾਂ ਇੰਸਟਾ ਤੇ ਜਾ ਕੇ, ਯੂਟਿਊਬ ਤੇ ਜਾ ਕੇ ਜਾਂ ਟਿਕਟੋਕ ਤੇ ਜਾ ਕੇ, ਅੱਜ ਤਕਰੀਬਨ ਹੁਣ ਤੋਂ 2 ਘੰਟੇ ਬਾਅਦ ਪਾਉਣੀਆਂ ਨੇ ਤੇ ਉੱਥੇ ਜਿੱਥੇ ਜਿੱਥੇ ਵੀ ਹੋਵੇ ਜੇ ਕਿਸੇ ਨੂੰ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ, ਕਿਸੇ ਨਾ ਕਿਸੇ ਦਾ ਕੰਮ ਆਉਣਗੀਆਂ ਸਾਰੀਆਂ। ਤੇ ਬਸ ਇੰਨੀ ਕੇ ਬੇਨਤੀ ਸੀ ਵੀ ਮੈਂ ਦੱਸਣਾ ਭੁੱਲ ਗਿਆ ਸੀਗਾ ਪਹਿਲਾਂ ਪ੍ਰੋਗਰਾਮ ਚ, ਤੇ ਬਸ ਜਿੱਥੇ ਜਿੱਥੇ ਵੀ ਲੋਕ ਦੇਖਣ ਤੇ ਸਰੋਤੇ ਦੇਖਣ ਤਾਂ ਉਹਨੂੰ ਜ਼ਰੂਰ ਸ਼ੇਅਰ ਕਰਨ ਜੇ ਉਹਨਾਂ ਨੂੰ ਵਧੀਆ ਲੱਗੂਗੀ ਤਾਂ।
1: ਜ਼ਰੂਰ
2: ਸੋ ਮਚ ਕਰਨੀ ਜੀ, ਬਹੁਤ ਬਹੁਤ ਥੈਂਕ ਯੂ
1: ਜੀ, ਥੈਂਕ ਯੂ ਜੀ ਥੈਂਕ ਯੂ। ਸੋ ਤੁਸੀਂ ਆ ਜਿਹੜਾ ਜ਼ਰੂਰ ਸੋਸ਼ਲ ਮੀਡੀਆ ਤੇ ਜਾ ਕੇ ਵੀਡੀਓ ਦੋਸਤੋ ਚੈੱਕ ਕਰ ਸਕਦੇ ਹੋ। ਮੈਂ ਬਲਟਨ ਪਾਰਕ ਦੀ ਆ ਜਿਹੜੀ ਗੱਲ ਕਰ ਰਿਹਾ ਸੀਗਾ, ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਲੰਧਰ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਤੁਹਾਡੇ ਨਾਲ ਕਰਨੀਆਂ ਸੀਗੀਆਂ, ਪਰ ਅੱਗੇ ਫਿਰ ਜਿਹੜਾ ਇਹੋ ਜਿਹੇ ਵਿਸ਼ੇ ਆ ਹਰ ਸੋਮਵਾਰ ਨੂੰ ਮੈਂ ਲੈ ਕੇ ਆਉਂਦਾ ਰਹਾਂਗਾ। ਸੋ ਜਿਸ ਤਰ੍ਹਾਂ ਜਦੋਂ ਦਾ ਮੈਂ ਇਹ ਸੈਗਮੈਂਟ ਸ਼ੁਰੂ ਕੀਤਾ, ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ, ਦਿਲਚਸਪੀ ਦਿਖਾ ਰਹੇ ਹੋ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। PNJ ਸਪਰਿੰਗ ਵੀਲ 'ਤੇ ਜਾ ਸਕਦੇ, 5330 ਬ੍ਰੈਡਕੋ ਬੁਲੇਵਰਡ। ਘਰ ਦੇ ਵਿੱਚ ਜਿਹੜਾ ਕੋਈ ਅਪਲਾਇੰਸਿਸ ਦਾ ਡ੍ਰੀਮ ਹੋਮ ਅਪਲਾਇੰਸਿਸ ਦਾ ਨਾਮ ਯਾਦ ਰੱਖੋ, 3915 ਅਰਜਨਟੀਆ ਰੋਡ, ਯੂਨਿਟ ਨੰਬਰ 2।

ਸਿੰਗਲ ਪੈਕੇਜ ਹੈ, ਬਹੁਤ ਸਾਰੀ ਵੱਡੀ ਸੇਵਿੰਗਸ ਹੈ ਜਿਹੜੀ ਦੋਸਤੋ ਤੁਸੀਂ ਕਰ ਸਕਦੇ ਹੋ ਡ੍ਰੀਮ ਹੋਮ ਅਪਲਾਈਸਸ 'ਤੇ ਜਾ ਕੇ। ਸੋ ਤੁਸੀਂ ਇਹ ਜਿਹੜਾ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ 905-805-3000 'ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਇੱਥੇ ਤੋਂ ਜ਼ਿਆਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM ਡਾਇਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਹੁਣ ਮੇਰੇ ਤੋਂ ਪਹਿਲਾਂ ਸ਼ੰਮੀ ਦਸਾਂ ਜੀ ਐਸੇ ਪ੍ਰੋਗਰਾਮ ਕਰਕੇ ਗਏ ਹਨ, ਜੰਜੂਆ ਸਾਹਿਬ ਉਸ ਤੋਂ ਪਹਿਲਾਂ ਪਹੁੰਚੇ ਸੀ, ਹੁਣ ਸਾਡੀ ਵਾਰੀ ਆ ਗਈ ਆ। 7 ਵਜੇ ਤੱਕ ਗੱਲਾਂ ਬਾਤਾਂ ਹੋਣਗੀਆਂ ਸਾਡੀਆਂ ਤੁਹਾਡੇ ਨਾਲ, 24 ਘੰਟੇ 7 ਦਿਨ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹਨ ਵਿਰਾਸਤ ਰੇਡੀਓ ਅਤੇ ਵਿਰਾਸਤ TV 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ ਸਾਡੇ ਵਿਰਾਸਤ TV 'ਤੇ। ਇੰਟਰਵਿਊਜ਼, ਪੋਡਕਾਸਟ ਦੇਖਿਆ ਕਰੋ ਅਤੇ ਸੁਣਿਆ ਕਰੋ, ਇੱਕ ਵੱਖਰਾ ਜਿਹਾ ਚੈਨਲ ਤੁਹਾਡੇ ਵਾਸਤੇ ਵਿਰਾਸਤ TV ਸਟ੍ਰੀਮਿੰਗ ਡਿਵਾਈਸਿਸ 'ਤੇ ਹੈਗਾ। ਅਤੇ ਵਿਰਾਸਤ ਰੇਡੀਓ 530 AM ਡਾਇਲ 'ਤੇ ਮੰਡੇ ਟੂ ਫਰਾਈਡੇ ਹੁੰਦਾ ਹੈ 6 ਵਜੇ ਤੋਂ ਲੈ ਕੇ 7 ਵਜੇ ਤੱਕ। ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਹੋਵੇ 416-837-1515, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222। ਜੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040 'ਤੇ ਸੁਣ ਸਕਦੇ ਹੋ। ਖਬਰਾਂ 'ਤੇ ਨਜ਼ਰ ਰੱਖਾਂਗੇ, ਸਾਡੀ ਤੁਹਾਡੀ ਗੱਲਬਾਤ ਹੋਵੇਗੀ। ਬਹੁਤ ਸਾਰੇ ਇਵੈਂਟ ਹੋਏ ਸੀ ਵੀਕਐਂਡ ਦੇ ਉੱਪਰ, ਮੀਂਹ ਵੀ ਬਹੁਤ ਪਿਆ, ਸੱਚੀ ਗੱਲ ਆ, ਬੜਾ ਮੀਂਹ ਪਿਆ ਵੱਖ ਵੱਖ ਏਰੀਆ ਦੇ ਵਿੱਚ, ਥੰਡਰ ਸਟੋਰਮ, ਟਰਨੇਡੋਜ਼, ਟਰਨੇਡੋ ਵਾਰਨਿੰਗ ਵੀ ਆਈ। ਟੈਕਨੋਲੋਜੀ ਨੇ ਸਾਨੂੰ ਐਡਵਾਂਸ ਵਾਰਨਿੰਗ ਵੀ ਦੇ ਦਿੱਤੀ ਗਈ ਹੈਗੀ ਆ ਵੀ ਟਰਨੇਡੋ ਆ ਸਕਦਾ, ਵੀ ਆਪਣੇ ਆਪ ਨੂੰ ਸ਼ੈਲਟਰ ਕਰ ਲਵੋ। ਕਬੱਡੀ ਦੇ ਟੂਰਨਾਮੈਂਟ ਸੀਗੇ, ਸਮਰ ਭੰਗੜਾ ਜੈਮ ਸੀਗਾ, ਅਤੇ ਹੋਰ ਫੀਲਡ ਹਾਕੀ ਦੇ ਟੂਰਨਾਮੈਂਟ ਸੀਗੇ, ਅਤੇ ਲੋਕਾਂ ਦੀਆਂ ਪਿਕਨਿਕ ਸੀਗੀਆਂ, ਜੇ ਰਲ ਮਿਲ ਕੇ ਪਿਕਨਿਕ ਮਨਾ ਲੈਂਦੇ ਹਨ ਆਪਣੇ ਏਰੀਏ ਦੀ ਪਿਕਨਿਕਸ ਵੱਖ ਵੱਖ ਏਰੀਆ ਦੇ ਵਿੱਚ, ਮਨਾਉਣੀਆਂ ਵੀ ਚਾਹੀਦੀ ਆ। ਗਰਮੀਆਂ ਸਿਰਫ 2-2.5 ਮਹੀਨੇ ਦੀਆਂ ਹੁੰਦੀਆਂ, ਥੋੜ੍ਹੇ ਜਿਹੇ ਵੀਕਐਂਡ ਹੁੰਦੇ ਜਿੱਥੇ ਮੌਸਮ ਵਧੀਆ ਹੁੰਦਾ ਅਤੇ ਰਲ ਮਿਲ ਕੇ ਆਪਾਂ ਇੰਜੋਏ ਕਰ ਲਈਦਾ। ਕੈਨੇਡਾ, ਵਾਟ ਆ ਬਿਊਟੀਫੁਲ ਕੰਪਨੀ ਕੰਟਰੀ, ਕੀਪ ਇਟ ਲਾਈਕ ਦਿਸ, ਇਟਸ ਅ ਵੰਡਰਫੁਲ ਕੰਟਰੀ। ਰੱਬ ਤੁਹਾਨੂੰ ਅਤੇ ਇਸ ਕੰਟਰੀ ਨੂੰ ਰਾਜ਼ੀ ਖੁਸ਼ੀ ਰੱਖੇ। ਇੱਥੇ ਆਏ ਸੀਗੇ ਚੰਗੇ ਬਣ ਦੇ ਲਈ, ਕਿਉਂਕਿ ਇੱਥੇ ਦੇ ਲੋਕ, ਇੱਥੇ ਦੀ ਧਰਤੀ, ਇੱਥੇ ਪਾਣੀ ਚੰਗਾ ਸੀਗਾ ਪਰ ਗੰਦਲਾ ਕਾਫੀ ਹੋ ਗਿਆ। ਰਲ ਮਿਲ ਕੇ ਸਾਰੇ ਹੀ ਕੋਸ਼ਿਸ਼ ਲੱਗੇ ਹੋਏ ਕਰਨ ਚੰਗਾ ਕਰਨ ਵਾਸਤੇ, ਪਰ ਗੰਦ ਵੱਧ ਪੈ ਰਿਹਾ ਜੇ ਦੇਖਿਆ ਜਾਵੇ। ਇਹਦੀ ਵੀ ਗੱਲਬਾਤ ਕਰਾਂਗੇ, ਖਬਰਾਂ ਵੀ ਲੈ ਕੇ ਆਉਣੀਆਂ, ਜਿੱਥੇ ਤੁਸੀਂ ਫੁੱਟਬਾਲ ਸੋਕਰ ਦੇਖਿਆ ਹੋਣਾ ਆ, 3 ਕੰਟਰੀਜ਼ ਨੇ ਲੈ ਕੇ ਆਉਂਦਾ, ਮੈਕਸੀਕੋ, ਕੈਨੇਡਾ ਅਤੇ USA, ਅਤੇ ਫਾਈਨਲ ਜਿਹੜਾ ਤੁਹਾਡੇ ਸਾਹਮਣੇ ਹੀ ਹੈਗਾ ਵੀ ਕੌਣ ਜਿੱਤਿਆ। ਅਰਜਨਟੀਨਾ ਜਿੱਤ ਨਹੀਂ ਸਕਿਆ ਪਰ ਸਪੇਨ ਨੇ ਵਧੀਆ ਖੇਡਿਆ, ਬਾਲ ਵੀ ਆਪਣੇ ਕੰਟਰੋਲ ਵਿੱਚ ਰੱਖਿਆ, 1-0 ਐਕਸਟਰਾ ਟਾਈਮ ਦੇ ਵਿੱਚ ਜਿੱਤੀ ਇਹ ਖੇਡ, ਅਤੇ ਦੁਨੀਆ ਦਾ ਦਿਲ ਜਿੱਤ ਲਿਆ। ਕੋਈ ਰੋ ਕੇ ਚਲਾ ਗਿਆ, ਕੋਈ ਹੱਸ ਕੇ ਗਿਆ, ਪਰ ਖੁਸ਼ੀਆਂ ਸਾਰਿਆਂ ਨੇ ਮਨਾਈਆਂ। ਕਹਿੰਦੇ ਸਪੋਰਟਸ ਦੁਨੀਆ ਨੂੰ ਇਕੱਠੀ ਕਰਦੀ ਆ, ਪਰ ਤੱਕ ਮਤੱਕਾ ਇੱਥੇ ਬਹੁਤ ਕੁਝ ਹੋਇਆ ਪਰ ਬਾਅਦ ਵਿੱਚ ਭੁੱਲ ਜਾਂਦੇ ਹਨ। ਗੇਮ ਆ, ਇਟਸ ਅ ਵੈਰੀ ਟਫ ਗੇਮ, ਕੋਈ ਵੀ ਗੇਮ ਹੈਗੀ ਆ ਇੰਨੀ ਸੌਖੀ ਨਹੀਂ ਹੁੰਦੀ। ਇੱਥੇ ਤੱਕ ਪਹੁੰਚਣਾ 18-19 ਸਾਲ ਦੇ ਹੁਣ ਖੇਡਣ ਲੱਗ ਪਏ ਹਨ, ਟੈਲੈਂਟ ਬਹੁਤ ਹੈਗਾ ਇਹਦੇ ਵਿੱਚ, ਟੈਲੈਂਟ ਵਧੀਆ ਟੈਲੈਂਟ ਦੇਖਣ ਨੂੰ ਮਿਲਿਆ ਫੀਫਾ ਫੁੱਟਬਾਲ ਕੱਪ ਦੇ ਵਿੱਚ, ਤੋ ਵਧਾਈ ਹੋਵੇ। ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ, ਨੰਬਰ ਸੂਰੀ ਦਾ 416-837-1515, ਥੋੜ੍ਹੇ ਠਹਿਰ ਕੇ ਗੱਲਾਂ ਕਰ ਲਿਓ। ਇੱਕ MPP ਅਮਨਜੋਤ ਨੇ ਵੀ ਰੱਖਿਆ ਸੀਗਾ ਸੰਧੂ ਸਾਹਿਬ ਨੇ ਬਾਰਬਿਕਿਊ, ਬਹੁਤ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਮਿਲੇ ਹੋਣੇ ਆ। ਜੇ ਕਿਸੇ ਨੇ ਕੋਈ ਜਵਾਬ ਮਿਲਿਆ, ਕਿਸੇ ਸਵਾਲ ਵੀ ਕੀਤਾ ਹੋਵੇ ਕਿ ਬਰਗਰ ਫਰਾਈਜ਼ 'ਤੇ ਖਾ ਵੀ ਕੇ ਆ ਗਏ, ਸਮਾਇਲ ਦੇ ਕੇ ਫੋਟੋ ਖਿਚਾ ਕੇ ਭੱਜ ਭੱਜ ਕੇ ਪਏ, ਡੱਗ ਫੋੜ ਵੀ ਕਹਿੰਦੇ ਪਹੁੰਚੇ ਸੀਗਾ, ਪੈਸੇ ਖਰਚ ਵਾਲੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਸੀਗੇ। ਗੱਲਾਂ ਬਾਤਾਂ ਕਰਕੇ ਥੋੜ੍ਹੇ ਠਹਿਰ ਕੇ, ਇੰਡੀਆ ਬਾਜ਼ਾਰ ਨੇ ਪ੍ਰੋਗਰਾਮ ਸਪੋਂਸਰ ਕੀਤਾ, ਤੁਸੀਂ ਅਮੇਜ਼ ਨਹੀਂ ਕਰਦੇ ਸਵੇਰੇ ਸਵੇਰੇ ਗਰੋਸਰੀ ਸਟੋਰ ਵਾਲੇ ਕਿੰਨੇ ਜਾਣੇ ਸਬਜ਼ੀ ਮੰਡੀ ਵਿੱਚ ਪਹੁੰਚ ਜਾਂਦੇ ਆ ਤੁਹਾਡੇ ਵਾਸਤੇ, ਫਰੈਸ਼ ਸਬਜ਼ੀਆਂ ਲਿਜਾਣ ਵਾਸਤੇ, ਉਹਨਾਂ ਵਿੱਚ ਲੈਣ ਵਾਸਤੇ। ਉਹਨਾਂ ਵਿੱਚੋਂ ਇੱਕ ਹਨ ਇੰਡੀਆ ਬਾਜ਼ਾਰ, ਫਰੈਸ਼ ਫਰੂਟਸ ਐਂਡ ਵੈਜੀਟੇਬਲ। ਗਰੋਸਰੀ ਕਰਨੀ ਹੋਵੇ ਇੰਡੀਆ ਬਾਜ਼ਾਰ, ਕੈਨਡੀ ਰੋਡ 'ਤੇ ਸਟੋਰ ਹੈਗਾ, ਨੌਰਥ ਆਫ ਬਵੇੜ ਅਤੇ ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ, ਅਤੇ ਇੰਡੀਆ ਬਾਜ਼ਾਰ ਅਥੋਵਿਕੋ ਰੈਕਸਟਲ ਵਿੱਚ ਵੀ ਹੈਗਾ, 2645 ਇਜ਼ਲਿੰਗਟਨ ਐਵਨਿਊ ਅਥੋਵਿਕੋ ਰੈਕਸਟਲ ਦੇ ਵਿੱਚ, ਚੌੜਾ ਬਾਜ਼ਾਰ ਵੀ ਕਹਿੰਦੇ ਹਨ। ਦੋਨੇ ਸਟੋਰਾਂ 'ਤੇ ਵਧੀਆ ਪ੍ਰਾਈਸ 'ਤੇ ਗਰੋਸਰੀ ਮਿਲਦੀ ਆ। ਸਾਫ਼ ਸੁਥਰੀ ਗਰੋਸਰੀ ਲੈਣ ਵਾਸਤੇ ਜਾਂ ਤੁਸੀਂ ਬ੍ਰੈਂਟਨ ਵਿੱਚ ਟੇਕ ਔਰ ਸਰਵਿਸ ਲੈਣੀ ਆ, ਬੈਠ ਕੇ ਭੋਜਨ ਛਕਣਾ, ਕੇਟਰਿੰਗ ਕਰਵਾਉਣੀ ਹੋਵੇ, ਤਾਂ ਰੈਸਟੋਰੈਂਟ ਦੀਆਂ ਸੇਵਾਵਾਂ ਵੀ ਅਵੇਲੇਬਲ ਹਨ ਇੰਡੀਆ ਬਾਜ਼ਾਰ 'ਤੇ। ਅਵੀ ਧਾਲੀਵਾਲ ਜੀ ਅਮਰੀਕਾ ਮੂਵ ਹੋਣਾ ਚਾਹੁੰਦੇ, ਉੱਥੇ ਬਿਜ਼ਨਸ ਕਰਨਾ ਚਾਹੁੰਦੇ ਹੋ, ਅਵੀ ਧਾਲੀਵਾਲ ਜੀ ਨਾਲ ਸੰਪਰਕ ਕਰ ਲਿਓ 416-882-1282। ਅਤੇ ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਵਾਸਤੇ ਵੀ ਖੜ੍ਹੇ ਹਨ ਸਿਟੀ ਆਫ ਬਰੈਂਪਟਨ ਦੇ ਵਿੱਚ। ਕਾਫੀ ਸਾਰੀਆਂ ਇੰਟਰਵਿਊਜ਼, ਕਾਫੀ ਸਾਰੀਆਂ ਸਾਡੀਆਂ ਰੀਲਾਂ ਤੁਸੀਂ ਇੰਟਰਨੈਟ 'ਤੇ ਦੇਖ ਸਕਦੇ ਹੋ, ਸਾਡੇ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹੋ। 200 ਤੋਂ ਵੱਧ ਅੱਗਾਂ ਲੱਗੀਆਂ ਹੋਈਆਂ ਹਨ ਤੇ 57 ਇਜ਼ ਆਊਟ ਆਫ ਕੰਟਰੋਲ। ਕੰਟਰੋਲ ਕਰਨ ਦੀ ਕੋਸ਼ਿਸ਼ ਲੱਗੀ ਹੋਇਆ ਕਾਰਨ ਗਰਮੀ ਬੜੀ ਆ। ਕੈਨੇਡਾ ਦਾ ਲੈਂਡ ਬਹੁਤ ਵੱਡਾ ਹੈਗਾ, ਸੁੱਕੇ ਹੋਏ ਘਾਹ 'ਤੇ ਜਦੋਂ ਬਿਜਲੀ ਲਸ਼ਕਦੀ ਆ ਅੱਗ ਲੱਗ ਜਾਂਦੀ ਹੈ ਅਤੇ ਬੁਝਾਉਣੀਆਂ ਇੰਨੀਆਂ ਸੌਖੀਆਂ ਨਹੀਂ ਹੈਗੀਆਂ। ਪਰ ਹਾਂ, ਯੂਕਰੇਨ ਨੂੰ ਪੈਸਾ ਭੇਜ ਦੇਣਾ ਜਾਂ ਹੋਰ ਪੈਸੇ ਪਾਸੇ ਪੈਸਾ ਜਿਹੜਾ ਵੇਸਟ ਹੁੰਦਾ ਉਹ ਸੌਖਾ ਹੁੰਦਾ ਵੀ ਪਲੇਨ ਲੈ ਲਈਏ ਆਪਣੇ ਵਾਸਤੇ, ਪਰ ਵਾਟਰ ਜੈਟਸ ਹੋਰ ਖਰੀਦਣੇ ਕਹਿੰਦੇ ਆ, ਥੋੜ੍ਹੇ ਜਿਹੇ ਖਰੀਦਾਂਗੇ। ਉੱਧਰਾਂ ਦਾ ਧਿਆਨ ਨਹੀਂ ਗਿਆ, ਪਤਾ ਵੀ ਅੱਗ ਲੱਗਦੀ ਆ ਹਰ ਸਮਰ, ਹਰ ਸਾਲ ਲੱਗੀ ਰਹਿੰਦੀ ਆ, ਹਜ਼ਾਰ ਹਜ਼ਾਰ ਦੇ ਹਿਸਾਬ ਨਾਲ ਅੱਗਾਂ ਲੱਗੀਆਂ ਰਹਿੰਦੀਆਂ। ਵੀ ਤਾਂ ਕੰਟਰੋਲ ਤਾਂ ਕਰਨਾ ਪੈਣਾ ਹੈਗਾ, ਇੱਦਾਂ ਨਹੀਂ ਸੋਚਿਆ ਵੀ ਆਪਣੇ ਵਾਸਤੇ ਵੀ ਕੁਝ ਕਰ ਲਈਏ। ਪਰ ਯੂਕਰੇਨ ਨੂੰ ਬੜਾ ਪੈਸਾ ਦੇ ਰਹੇ ਆ, ਉੱਧਰੋਂ ਕੈਨੇਡਾ ਪੋਸਟ ਵਾਲੇ ਬੜੇ CEO ਬੜੇ ਬੋਨਸ ਲੈ ਰਹੇ ਹਨ। ਫਿਰ ਕਹਿੰਦੇ ਵੀ ਮੀਡੀਆ ਵਾਲੇ ਬੋਲਦੇ, ਪਰ ਬੋਲਾਂਗੇ ਤਾਂ ਹੀ ਇਹ ਕੁਛ ਕਰਨਗੇ। ਸੋ 57 ਫਾਇਰ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਜੰਗਲਾਂ ਦੇ ਵਿੱਚ ਉਹ ਆਊਟ ਆਫ ਕੰਟਰੋਲ ਹਨ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟੇ ਦੀ ਟੀਮ ਸਮਰ ਭੰਗੜਾ ਜੈਮ 'ਤੇ ਵੀ ਪਹੁੰਚੀ ਹੋਈ ਸੀਗੀ ਅਤੇ ਉੱਥੇ ਅਸੀਂ ਬਹੁਤ ਸਾਰੇ ਪ੍ਰਾਈਜ਼ ਵੰਡੇ, ਤੁਸੀਂ ਖੂਬ ਇੰਜੋਏ ਕੀਤਾ ਸੈਲੀਬ੍ਰੇਸ਼ਨ ਸਕੂਅਰ ਮਿਸਿਸਾਗਾ ਦੇ ਵਿੱਚ ਸਮਰ ਭੰਗੜਾ ਜੈਮ ਅਤੇ FM ਟੀਮ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਂਦਾ ਆ ਅਤੇ ਵਧਾਈ ਹੋਵੇ ਸਾਰਿਆਂ ਨੂੰ। ਕਲਾਕਾਰ ਪਹੁੰਚੇ ਹੋਏ ਸੀਗੇ ਅਤੇ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਰੈਸਟੋਰੈਂਟਸ ਹਨ ਜਾਂ ਜਿਹੜੇ ਫੂਡ ਟਰੱਕ ਹਨ ਉਹ ਵੀ ਉੱਥੇ ਪਹੁੰਚੇ ਹੋਏ ਸੀ। ਲਓ ਜੀ, ਗੁਰਮੁਖ ਸਿੰਘ ਬਾਰੀਆ ਜੀ ਨੇ ਲਾਈਨ ਮਿਲ ਗਈ, ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ, ਖਬਰਾਂ 'ਤੇ ਨਜ਼ਰ ਰੱਖਦੇ ਹਾਂ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈਏ, ਗੁਰਮੁਖ ਸਿੰਘ ਬਾਰੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
1: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਸਰੋਤਿਆਂ ਦੇ ਰੂ ਰੂ ਕਾਉਣ ਵਾਸਤੇ ਜੀ। ਜੀ,
0: ਤੁਹਾਡਾ ਆਪਣਾ ਹੀ ਇਹ ਪ੍ਰੋਗਰਾਮ, ਤੁਹਾਡਾ ਆਪਣਾ ਹੀ ਇਹ ਟਾਈਮ ਹੈਗਾ ਖਬਰਾਂ ਵਾਸਤੇ, ਕਮਿਊਨਿਟੀ ਦੀ ਜਾਣਕਾਰੀ ਸ਼ੇਅਰ ਕਰਨ ਵਾਸਤੇ ਐਨੀ ਟਾਈਮ ਆਪਾਂ ਅਵੇਲੇਬਲ ਹੁੰਦੇ ਹਾਂ। ਤੁਸੀਂ ਪਹੁੰਚੇ ਹੋਏ ਵੱਖ ਵੱਖ ਦੇਸ਼ਾਂ ਦੇ ਵਿੱਚ, ਅਤੇ ਇੰਡੀਆ ਦਾ ਹਾਲ ਚਾਲ ਕੀ ਆ, ਪੰਜਾਬ ਦਾ ਮੌਸਮ ਦਾ ਹਾਲ ਚਾਲ ਕੀ ਆ? ਕੋਈ ਇੱਥੇ ਬੜੀ ਗਰਮੀ ਪੈ ਰਹੀ ਆ, ਜਦੋਂ ਮੀਂਹ ਪੈਂਦਾ ਜਿੱਦਾਂ ਨਾ ਸਤਲੁਜ ਦਾ ਦਰਿਆ ਖੋਲਿਆ ਹੁੰਦਾ ਬੰਨ, ਇੱਦਾਂ ਖੁੱਲ੍ਹ ਕੇ ਮੀਂਹ ਵਰਸਦਾ ਇੱਥੇ, ਪਰ ਇੱਥੇ ਕਿੱਧਰ ਆ, ਕਿੱਧਰ ਆ ਮੌਸਮ?
1: ਬਿਲਕੁਲ, ਅੱਜ ਤੋਂ ਹਫ਼ਤਾ ਕੁ ਪਹਿਲਾਂ ਤਾਂ ਇੱਥੇ ਮੌਨਸੂਨ ਇੱਕ ਵਾਰੀ ਉਤਰੀਆਂ ਸੀ ਜੀ, ਮੀਂਹ ਜਿਹੜਾ ਬਾਰਿਸ਼ ਦੋ ਦਿਨ ਹੋਈ ਸੀ, ਖਾਸ ਤੌਰ 'ਤੇ ਜਿਹੜਾ ਕੰਢੀ ਏਰੀਏ ਗੁਰਦਾਸਪੁਰ ਅੰਮ੍ਰਿਤਸਰ ਕਾਫ਼ੀ ਬਾਰਿਸ਼ ਹੋਈ ਸੀ। ਉਸ ਤੋਂ ਬਾਅਦ ਮੌਸਮ ਖੁਸ਼ਕ ਰਿਹਾ ਜੀ, ਹੁਣ ਦੁਬਾਰਾ ਜਿਹੜੀਆਂ ਵਾਰਨਿੰਗ ਜਾਰੀ ਕੀਤੀਆਂ ਗਈਆਂ ਨੇ, ਖਾਸ ਤੌਰ 'ਤੇ ਗੁਆਂਢੀ ਸੂਬਾ ਹਿਮਾਚਲ ਦੇ ਵਿੱਚ ਜਿਹੜੀ ਆ ਬਾਰਿਸ਼ ਜਿਹੜੀ ਆ ਲਗਾਤਾਰ ਹੁਣ ਹੋ ਰਹੀ ਆ ਜੀ। ਪੰਜਾਬ ਦੇ ਵਿੱਚ ਵੀ ਭਿੱਖਬਾਣੀ ਕੀਤੀ ਗਈ ਆ, ਬਦਲਵਾਈ ਹੈਗੀ ਆ ਜੀ ਸਵੇਰ ਤੋਂ, ਜਿਹੜੀ ਹਾਰਡ ਗਰਮੀ ਆ ਉਹਦਾ ਅੱਜ ਥੋੜਾ ਜਿਹਾ ਛੁਟਕਾਰਾ ਹੈਗਾ ਆ, ਭਾਵੇਂ ਕਿ ਧੁੱਪ ਦੇ ਵਿੱਚ ਜਿਹੜਾ ਜ਼ਿਆਦਾਤਰ ਲੋਕਾਂ ਨੂੰ ਸਹਿਣਾ ਪੈਂਦਾ ਗਰਮੀ ਦਾ ਪ੍ਰਕੋਪ, ਉਹ ਤੋਂ ਬਚਾਅ ਹੈਗਾ। ਲੇਕਿਨ ਮੀਂਹ ਦੀ ਸ਼ੁਰੂਆਤ ਹਾਲੇ ਨਹੀਂ ਹੋਈ, ਪੰਜਾਬ ਦੇ ਕੁਛ ਕੁ ਸ਼ਹਿਰਾਂ ਜਿਹੜੀਆਂ ਖਬਰਾਂ ਹੁਣ ਆ ਰਹੀਆਂ ਨੇ, ਪਰ ਕੁੱਲ ਮਿਲਾ ਕੇ ਮੌਸਮ ਜਿਹੜਾ ਖੁਸ਼ਗਵਾਰ ਹੋ ਸਕਦਾ ਆਉਣ ਵਾਲੇ 2 ਦਿਨਾਂ ਦੇ ਵਿੱਚ, ਵਧੀਆ ਮੌਸਮ ਜਿਹੜਾ ਆ ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ ਖਾਸ ਤੌਰ 'ਤੇ ਰਾਹਤ ਜਿਹੜੀ ਆ ਮਿਲ ਸਕਦੀ ਆ। ਪਰ ਆਪਾਂ ਇੱਕ ਗੱਲ ਕਹਿ ਸਕਦੇ ਹੈਗੇ ਕਿ ਮੌਸਮ ਪੱਖੋਂ ਗਰਮੀ ਲੋਕ ਇੱਥੇ ਝੱਲਦੇ ਹੈਗੇ ਜੀ, ਜਿੰਨੀ ਗਰਮੀ ਤੋਂ ਆਪਾਂ ਨੂੰ ਆਪਾਂ ਕਹਿ ਸਕਦੇ ਹਾਂ ਸਾਡੀ ਕਪੈਸਿਟੀ ਹੈਗੀ ਝੱਲਣ ਦੀ, ਉਹ ਤੋਂ 3 ਜਾਂ 4 ਗੁਣਾ ਜ਼ਿਆਦਾ ਗਰਮੀ ਜਿਹੜੀ ਆ ਉਹ ਲੋਕਾਂ ਦਾ ਸੁਭਾਅ ਬਣ ਗਿਆ ਹੈਗਾ ਉਹਨੂੰ ਝੱਲਣ ਦਾ। ਆਪਾਂ ਵੀ ਇੱਥੋਂ ਗਏ ਹੈਗੇ ਹਾਂ, 2-4 ਦਿਨ ਲੱਗਦਾ ਫਿਰ ਬਾਅਦ 'ਚ ਨੋਰਮਲ ਲੱਗਣ ਲੱਗ ਜਾਂਦਾ ਜੀ। ਸੋ ਕੁੱਲ ਮਿਲਾ ਕੇ ਹੁਣ ਜਿਹੜਾ ਦੁਬਾਰਾ ਜਿਹੜਾ ਆਉਣ ਵਾਲੇ 5-7 ਦਿਨਾਂ ਦੇ ਵਿੱਚ ਮੌਸਮ ਜਿਹੜਾ ਵਾ ਖੁਸ਼ਗਵਾਰ ਵੀ ਰਹੂਗਾ ਤੇ ਕਿਸਾਨਾਂ ਨੂੰ ਰਾਹਤ ਜਿਹੜੀ ਮਿਲ ਸਕਦੀ ਹੈ ਜੀ। ਜੀ,
0: ਬਾਰੇ ਸਾਹਿਬ ਕਹਿੰਦੇ ਪੰਜਾਬ ਵਿੱਚ ਜਿੰਨੇ ਵੀ ਲੋਕੀ ਜਾਂਦੇ ਹਨ ਵਾਪਸ ਆਉਂਦੇ ਹਨ ਇਹੀ ਗੱਲਾਂ ਕਰਦੇ ਹਨ, ਯਾਰ ਸਾਨੂੰ ਤਾਂ ਇੱਥੇ ਬਹੁਤ ਫਿਕਰ ਆ ਦੁਨੀਆ ਭਰ ਦਾ, ਪਰ ਪੰਜਾਬ ਵਿੱਚ ਲੋਕੀ ਵਧੀਆ ਜ਼ਿੰਦਗੀ ਜੀ ਰਹੇ ਹਨ। ਹਾਂ, ਸਵਾਦ ਲੈਣ ਲੱਗ ਪੈਂਦੇ ਕਈਆਂ ਖਬਰਾਂ 'ਤੇ, ਪਰ ਕੀ ਲੋਕੀ ਸੱਚੀ ਖਬਰਾਂ ਵੱਲ ਧਿਆਨ ਰੱਖਦੇ ਹਨ? ਉਹਨਾਂ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ, ਕੋਈ ਸੋਚਦੇ ਹਨ ਪੰਜਾਬ ਬਾਰੇ ਜਾਂ ਸਵਾਦ ਹੀ ਲੈਣ 'ਤੇ ਬੈਠੇ ਹਨ?
1: ਪੰਜਾਬ ਦੇ ਲੋਕਾਂ ਦਾ ਨਜ਼ਰੀਆ ਦਰਅਸਲ 2-3 ਗੱਲਾਂ ਦੇ ਆਧਾਰ ਦੇ ਉੱਤੇ ਹੈਗਾ ਜੀ। ਅਸੀਂ ਆਪਣਾ ਜਿਹੜੀਆਂ ਲੋੜਾਂ ਵਾ ਕੈਨੇਡਾ 'ਚ ਹੀ ਲੈ ਜਾਂਦੇ ਹਾਂ ਜਾਂ ਬਾਹਰਲੇ ਮੁਲਕ 'ਚ ਲੈ ਜਾਂਦੇ ਹਾਂ, ਉੱਥੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਇੱਥੇ ਜਿਹੜੇ ਲੋਕਾਂ ਦਾ ਨਜ਼ਰੀਆ ਹੈਗਾ ਡਾਇਰੈਕਟ ਜਿਹੜਾ ਕੈਸ਼ ਮਨੀ ਜਾਂ ਆਪਣੀਆਂ ਡਾਇਰੈਕਟ ਲੋੜਾਂ ਪੂਰੀਆਂ ਕਰਨ 'ਤੇ ਜ਼ਿਆਦਾ ਧਿਆਨ ਕੇਂਦਰਿਤ ਰਹਿੰਦਾ ਜੀ, ਕਿਹੜੀਆਂ ਸਹੂਲਤਾਂ ਮਿਲੀਆਂ ਨੇ, ਕਿੰਨੀ ਕੈਸ਼ ਮਿਲੀ, ਕੈਸ਼ ਮਨੀ ਜਿਹੜੀ ਮਿਲੀ ਹੈਗੀ ਹੈ ਜੀ। ਸੋ ਜਿਹੜਾ ਇਹ ਕਲਚਰ ਬਣ ਗਿਆ ਹੈਗਾ ਕਿ ਜਿਹੜੇ ਡਾਇਰੈਕਟ ਸਰਕਾਰਾਂ ਦੇ ਜਿਹੜੇ ਕੁਛ ਇੱਦਾਂ ਦੇ ਫੈਸਲੇ ਆ, ਲੋਕਾਂ ਦਾ ਧਿਆਨ ਇਹਦੇ 'ਤੇ ਕੇਂਦਰਿਤ ਰਹਿੰਦਾ ਜੀ। ਪਿਛਲੇ ਸਮੇਂ ਦਰਮਿਆਨ ਇੱਕ ਚਾਰਟ ਮੇਰੇ ਕੋਲ ਆਇਆ ਸੀਗਾ ਕਿ ਅਕਾਲੀ ਦਲ ਬਾਦਲ ਸਰਕਾਰ ਤੋਂ ਲੈ ਕੇ ਹੁਣ ਤੱਕ ਕਿੰਨਾ ਕਰਜ਼ਾ ਪੰਜਾਬ ਦੇ ਸਿਰ ਵੱਧ ਗਿਆ। ਲੇਕਿਨ ਖਾਸ ਤੌਰ 'ਤੇ ਮੈਂ ਪੋਲੀਟੀਕਲ ਤੌਰ 'ਤੇ ਜਿੰਨਾ ਕੁ ਵਿਚਰਿਆ ਹੈਗਾ ਲੋਕਾਂ 'ਚ, ਬਹੁਤ ਹੀ ਚਰਚਾ ਇਸ ਗੱਲ ਦੀ ਰਹੀ ਹੈਗੀ ਆ ਕਿ ਕਿੰਨੇ ਪੈਸੇ ਜਿਹੜੇ ਲੋਕਾਂ ਦੇ ਅਕਾਊਂਟਾਂ 'ਚ ਹਜ਼ਾਰ ਹਜ਼ਾਰ ਰੁਪਇਆ ਜਿਹੜਾ ਲੇਡੀਜ਼ ਦੇ ਆ ਰਹੇ ਹੈਗੇ ਆ, ਕਿਹਦੇ ਆਏ ਆ, ਕਿਹਦੇ ਨਹੀਂ ਆਏ। ਸੋ ਏਦਾਂ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਕੇਂਦਰਿਤ ਰਹਿੰਦਾ। ਮੇਰੇ ਕਹਿ ਦੋ ਟੈਂਪਰੇਰੀ ਬੇਸ ਜਿਹੜੀ ਰਾਹਤ ਹੈਗੀ ਆ ਉਹਦੇ ਤੇ ਆਧਾਰਿਤ ਬਹੁਤ ਸਾਰਾ ਲੋਕ ਸੋਚਦੇ ਹੈਗੇ ਆ। ਕੁੱਲ ਮਿਲਾ ਕੇ ਇੱਕ ਗੱਲ ਹੋਰ ਵੀ ਹੈਗੀ, ਜਿਸ ਧਰਤੀ ਤੇ ਲੋਕ ਰਹਿ ਰਹੇ ਆ ਉਹਨਾਂ ਦੀਆਂ ਆਪਣੀਆਂ ਕੁਛ ਲੋੜਾਂ ਹੈਗੀਆਂ ਨੇ, ਕੁਝ ਸਿਸਟਮ ਦੇ ਸਰਕਲ ਚ ਲੋਕ ਘੁੰਮ ਰਹੇ ਹੈਗੇ ਆ ਜੀ। ਸੋ ਉਹਨੂੰ ਉਹ ਫਾਲੋ ਜਾਣ ਬੁੱਝ ਕੇ ਨੀ ਕਰਦੇ, ਇੱਕ ਘੇਰਾ ਬਣਿਆ ਹੋਇਆ ਉਹਦੇ ਚ ਉਹ ਤੁਰੇ ਆਉਂਦੇ ਆ। ਤਾਂ ਆਪਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਚ ਕੋਈ ਪੋਲੀਟੀਕਲ ਚੇਂਜ ਆਉਣ ਦੇ ਆਸਾਰ ਹੈਗੇ ਆ ਜੀ, ਕੋਈ ਨਵੀਂ ਪਾਰਟੀ ਇੱਕ ਹੈਗੀ ਆ, ਆਪਾਂ ਪਰਟੀਕੁਲਰ ਅਜੇ ਸਾਰੇ ਵੇਰਵੇ ਨਹੀਂ ਦਿੰਦੇ। ਮੈਂ ਕੁਛ ਜਿੰਨਾ ਕੁ ਜ਼ਿਲ੍ਹਿਆਂ ਚ ਫਿਰਿਆ ਹੈਗਾ ਤਾਂ ਜਾਂ ਨੌਜਵਾਨਾਂ ਨੂੰ ਮਿਲਿਆ ਹੈਗਾ ਆ, ਉਹਦੇ ਆਧਾਰ ਤੇ ਮੈਂ ਕਹਿ ਸਕਦਾ ਕੋਈ ਪੋਲੀਟੀਕਲ ਚੇਂਜ ਜਿਹੜੀ ਆ ਆ ਸਕਦੀ ਆ ਪੰਜਾਬ ਜੀ। ਤਾਂ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਇੱਥੇ ਮਾਹੌਲ ਧਰਨਿਆਂ ਮੁਜ਼ਾਹਰਿਆਂ ਦਾ ਹੈਗਾ ਜੀ, ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਆ ਪੰਜਾਬ ਤੋਂ ਹੀ, ਕਿਉਂਕਿ ਦੇਸ਼ ਭਰ ਚ ਦੇਸ਼ ਪਛਾਓ ਮੋਰਚਾ ਮਹਿਮਤਾ ਦਿੱਲੀ ਵੱਲ ਕੂਚ ਕੀਤਾ ਜੀ, ਕੱਲ ਅੱਜ ਹੀ ਕਰ ਦਿੱਤਾ, ਕੱਲ ਜਿਹੜਾ ਉੱਥੇ ਜਿਹੜਾ ਵੱਡਾ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਹੈਗਾ ਭਾਰਤ ਭਰ ਤੋਂ ਕਿਸਾਨਾਂ ਦਾ, ਇੱਥੋਂ ਵੀ ਲਗਭਗ 200 ਬੱਸਾਂ ਦਾ ਕਾਫਲਾ ਲੈ ਕੇ ਸਰਵਣ ਸਿੰਘ ਧੀਰ ਜਿਹੜੇ ਕਿਸਾਨ ਜੁੜੀਆਂ, ਉਹਨਾਂ ਦਾ ਦਾਅਵਾ ਹੈਗਾ ਕਿ ਅਸੀਂ ਜਾਵਾਂਗੇ ਭਾਰਤ ਤੇ ਅਮਰੀਕਾ ਦਾ ਜਿਹੜਾ ਸਮਝੌਤਾ ਹੈਗਾ ਉਹਨੂੰ ਰੱਦ ਕਰਾਉਣ ਵਾਸਤੇ। ਕਾਫੀ ਧਰਨੇ ਮੁਜ਼ਾਹਰੇ ਜਿਹੜੇ ਲਗਾਤਾਰ ਜਾਰੀ ਹੈਗੇ ਆ ਜੀ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੀ ਵਿਦਿਆਰਥੀ ਯੂਨੀਅਨ ਆ ਉਹਨਾਂ ਦਾ ਵੀ ਧਰਨਾ ਇੱਕ ਜਾਰੀ ਹੈਗਾ, ਇਸ ਗੱਲ ਨੂੰ ਲੈ ਕੇ ਆਰ ਐਸ ਐਸ ਵੱਲੋਂ ਇੱਕ ਜਿਹੜਾ ਸੈਮੀਨਾਰ ਉੱਥੇ ਰੱਖਿਆ ਗਿਆ ਸੀਗਾ ਜੀ, ਉਹਨੂੰ ਲੈ ਕੇ ਉਹਨੂੰ ਰੱਦ ਕਰਾਉਣ ਲਈ ਇਹ ਧਰਨਾ ਲਗਵਾਇਆ ਜਾ ਰਿਹਾ। ਪਹਿਲਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਹ ਧਰਨਾ ਜਿਹੜਾ ਇਹ ਜਿਹੜਾ ਜਿਹੜਾ ਸੈਮੀਨਾਰ ਆ ਇਹਨੂੰ ਰੱਦ ਕਰ ਦਿੱਤਾ ਜਾਊਗਾ, ਪਰ ਸਮੇਂ ਸਿਰ ਕੋਈ ਥਾਂ ਬਦਲ ਕੇ ਉਸੇ ਯੂਨੀਵਰਸਿਟੀ 'ਚ ਇਹ ਜਿਹੜਾ ਸੈਮੀਨਾਰ ਆ ਉਹਨੂੰ ਕਰਵਾਉਣ ਦੀ ਗੱਲਬਾਤ ਜਿਹੜੀ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਧਰਨਾ ਅੱਜ ਵੱਡੀ ਪ੍ਰਦਰਸ਼ਨ ਤੋਂ ਹੋਇਆ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈਗੇ ਆ ਜੀ, ਉਹਨਾਂ ਦੀ ਪੇਸ਼ੀ ਹੋਈ ਆ ਸਿੱਟ ਸਾਹਮਣੇ ਕੁਛ ਇੱਕ ਮਿੰਟ ਪਹਿਲਾਂ। ਉੱਥੇ ਮੈਂ ਕੁਛ ਏਦਾਂ ਦੀਆਂ ਖਬਰਾਂ ਦੇਖ ਰਿਹਾ ਸੀ, ਮੈਂ ਮੌਕੇ ਤਾਂ ਨਹੀਂ ਮਿਲੇ, ਲੇਕਿਨ ਖਬਰਾਂ ਜਿਹੜੀਆਂ ਦੇਖ ਰਿਹਾ ਸੀ ਉਹ ਦੇਖ ਰਿਹਾ ਸੀ ਕਿ ਅਲੀਬ ਤਰ੍ਹਾਂ ਦਾ ਪੋਲੀਟੀਕਲ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਸ਼ਾਇਦ ਇਹ ਕਿਸੇ ਬੜੇ ਵੱਡੇ ਮਸਲੇ ਦੇ ਵਿੱਚ ਕੋਈ ਪੇਸ਼ੀ ਹੋਵੇ। ਅਕਾਲੀ ਦਲ ਇਹਨੂੰ ਇਸ ਤਰ੍ਹਾਂ ਗਰਦਾਨ ਰਿਹਾ ਕਿ ਉਹਨਾਂ ਨਾਲ ਬੜੀ ਵੱਡੀ ਬੇਇਨਸਾਫੀ ਹੋ ਰਹੀ ਆ, ਪਰ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਹੁਣ ਸਰਕਾਰ ਦੇ ਚੰਦ ਕੁ ਮਹੀਨੇ ਬਾਕੀ ਰਹਿ ਗਏ ਆ ਜੀ। ਇਹਦੇ ਵਿੱਚ ਸਿੱਟ ਜਿਹੜੀ ਬਣੀ ਆ, ਅਲੱਗ ਅਲੱਗ ਤੌਰ ਜਿਹੜੀਆਂ ਪੇਸ਼ੀਆਂ ਹੋ ਰਹੀਆਂ ਨੇ ਉਹਦੇ ਚੋਂ ਕਿੰਨਾ ਕੁ ਸਾਰਥਕ ਕੱਢ ਕੇ ਚਲਾਨ ਪੇਸ਼ ਹੁੰਦੇ ਆ, ਫਿਰ ਉਸ ਤੋਂ ਬਾਅਦ ਅਦਾਲਤਾਂ 'ਚ ਕਹੇ ਜਾਂਦੇ ਆ। ਕਈ ਵਾਰੀ ਇਹ ਚਲਾਨ ਪੇਸ਼ ਹੋਇਆ ਸਰਕਾਰਾਂ 'ਚ, ਕਈ ਵਾਰੀ ਕੇਸ ਗਏ ਆ ਤੇ ਕਈ ਵਾਰੀ ਸਿੱਟਾਂ ਬਣੀਆਂ ਨੇ ਜੀ, ਉਹਦਾ ਕੀ ਹੋਣਾ ਹੈ ਉਹ ਤੁਹਾਨੂੰ ਵੀ ਪਤਾ ਹੈਗਾ, ਪਰ ਇਸ ਵਕਤ ਜਿਹੜੀ ਸਿਆਸਤ ਹੈ ਇਸ ਮਾਮਲੇ ਤੇ ਪੂਰੀ ਗਰਮਾਈ ਹੋਈ ਹੈ ਜੀ।
0: ਤੁਸੀਂ ਅੱਖਰ ਵਰਤੇ ਆ ਸਿਆਸਤ ਹੈ, ਬਸ ਹੋਰ ਕੁਝ ਨਹੀਂ ਹੈਗਾ ਜੇ ਚੱਕਣਾ ਸਾਡਾ ਭਗਵੰਤ ਮਾਨ ਉਹਨਾਂ ਨੇ ਪਹਿਲਾਂ ਸ਼ੁਰੂ ਤੋਂ ਹੀ ਚੱਕ ਲੈਣਾ ਸੀਗਾ, ਤੇ ਸਿਰਫ ਇਹ ਗੇਮਾਂ ਖੇਡੀਆਂ ਜਾ ਰਹੀਆਂ ਹਨ, ਲੋਕਾਂ ਨੂੰ ਵੀ ਪਤਾ ਲੱਗ ਗਿਆ ਪਰ ਲੋਕੀ ਫੇਰ ਗੇਮ ਖੇਡੀ ਜਾਂਦੇ ਆ।
1: ਦਰਅਸਲ ਮੈਂ ਉੱਥੇ ਬਹੁਤ ਸਾਰੇ ਲੋਕਾਂ ਨੂੰ ਦੇਖ ਰਿਹਾ ਸੀ ਜਿਹੜੇ ਸੁਖਬੀਰ ਸਿੰਘ ਬਾਦਲ ਜਦੋਂ ਬਾਹਰ ਆਏ ਸਿੱਟ ਦੀ ਪੇਸ਼ੀ ਤੋਂ ਬਾਅਦ, ਤਾਂ ਉੱਥੇ ਕੋਈ ਉਹਨਾਂ ਦੇ ਆਪਣੇ ਹੀ ਕੋਈ ਪੈਟ ਇੱਕ ਜਿਹੜਾ ਕੈਡਰ ਹੁੰਦਾ ਜੀ, ਠੀਕ ਹੈ, ਜਿਸ ਤਰ੍ਹਾਂ ਉਹ ਨਾਰੇ ਮਾਰ ਰਿਹਾ ਤੇ ਜਿੱਦਾਂ ਉਹ ਨੌਜਵਾਨ ਹੈਗੇ ਹੈ ਤਾਂ ਪੰਜਾਬ ਦੇ ਹੀ ਨੇ ਜੀ, ਉਸ ਕੇਸ ਮਾਮਲੇ ਦੇ ਵਿੱਚ ਪੈਰਵਾਈ ਕਰ ਰਹੇ ਆ ਤੇ ਕਿੰਨਾ ਮਸਲਿਆਂ ਦੇ ਉੱਤੇ ਕਿੰਨਾ ਤੱਥਾਂ ਦੇ ਆਧਾਰ ਦੇ ਉੱਤੇ ਉੱਥੇ ਆ ਕੇ ਏਦਾਂ ਦੀ ਨਾਅਰੇਬਾਜ਼ੀ ਕਰਦੇ ਆ, ਮੇਰੀ ਸਮਝ ਤੋਂ ਬਾਹਰ ਹੈਗੀ ਆ ਕਿ ਇੱਥੇ ਜਿਹੜਾ ਪਾਰਟੀ ਬਾਜ਼ੀ ਦਾ ਜਿੰਨਾ ਵੀ ਆਪਾਂ ਕਹਿ ਸਕਦੇ ਖਲਾਅ ਹੈਗਾ ਲੋਕਾਂ 'ਚ ਪੈਦਾ ਹੋਇਆ ਹੋਇਆ ਹਾਲੇ ਵੀ ਜਾਰੀ ਹੈਗਾ, ਅਜੇ ਵੀ ਲੋਕ ਪਿੰਡਾਂ 'ਚ ਸਮਝਦੇ ਹੈਗੇ ਕਿ ਸਾਡੀ ਪਾਰਟੀ ਜਿਹੜੀ ਇਹੀ ਹੈਗੀ ਆ। ਜਿਵੇਂ ਤੱਥਾਂ ਦੇ ਆਧਾਰਿਤ ਇੱਕ ਵੋਟ ਪਾਉਣ ਦਾ ਰਿਵਾਜ਼ ਵੈਸਟ ਕੰਟਰੀਆਂ 'ਚ ਹੈਗਾ, ਇੱਥੇ ਬਹੁਤ ਘੱਟ ਹੈਗਾ, ਦੋ ਤਰ੍ਹਾਂ ਨਾਲ ਵੋਟ ਪੈਂਦੀ ਆ, ਜਾਂ ਤਾਂ ਬਾਜ਼ੀ ਆਧਾਰ 'ਤੇ ਪੈਂਦੀ ਆ ਜਾਂ ਫਿਰ ਕੋਈ ਵੇਵ ਚੱਲਦੀ ਆ, ਤੇ ਇੱਕਦਮ ਜੇ ਕੋਈ ਏਦਾਂ ਦਾ ਕੋਈ ਮਸਲਾ ਆ ਜਾਂਦਾ ਤੇ ਆਮ ਆਦਮੀ ਪਾਰਟੀ ਜਿੱਦਾਂ ਹੁਣ ਜਾਂ ਫਿਰ ਜਿੱਤ ਪ੍ਰਾਪਤ ਕੀਤੀ ਸੀ ਇਸੇ ਤਰ੍ਹਾਂ ਵੇਵ 'ਚ ਆ ਕੇ ਲੋਕ ਜਿਹੜੇ ਵੋਟਾਂ ਪਾਉਂਦੇ ਹੈਗੇ। ਦੂਜੇ ਪਾਸੇ ਕਾਂਗਰਸ ਦਾ ਵੀ ਰੇਡਕਾ ਹਾਲੇ ਜਾਰੀ ਹੈਗੀ ਆ, ਜਾਰੀ ਆ, ਤੇ ਕੱਲ੍ਹ ਜਿਹੜੀ ਆ ਹਾਈਕਮਾਂਡ ਨੇ ਮੀਟਿੰਗ ਸੱਦੀ ਆ ਜੀ ਸਾਰਿਆਂ ਦੀ, ਉੱਥੇ ਕੀ ਰੇਡਕਾ ਮੁੱਕਦਾ, ਪਰ ਧੜੇਬੰਦੀ ਕਾਂਗਰਸ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਆ ਲਗਾਤਾਰ ਜਾਰੀ ਹੈਗੀ। ਕੱਲ੍ਹ ਇੰਦਰਾ ਭਵਨ ਦਿੱਲੀ ਦੇ ਵਿੱਚ ਇਹ ਮੀਟਿੰਗ ਹੋਊਗੀ, ਸਾਰੇ ਅਹੁਦੇਦਾਰ ਭਾਵੇਂ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ ਸਾਹਿਬ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਆ ਤੇ ਸੁਰਿੰਦਰ ਸਿੰਘ ਰੰਧਾਵਾ ਸੀਨੀਅਰ ਆਗੂ, ਇਹ ਸਾਰੇ ਸ਼ਾਮਿਲ ਹੋਣਗੇ। ਉੱਥੇ ਕੀ ਸਿੱਟਾ ਨਿਕਲਦਾ, ਪਰ ਪੋਲੀਟੀਕਲ ਤੌਰ ਦੇ ਉੱਪਰ ਸਾਰੀਆਂ ਪਾਰਟੀਆਂ ਦਾ ਆਪਣੇ ਜਿਹੜਾ ਪੋਲੀਟੀਕਲ ਕਾਮਯਾਬੀ ਵੱਲ ਹੈਗਾ ਜੀ, ਪੰਜਾਬ ਵੱਲ ਧਿਆਨ ਮੈਨੂੰ ਨਹੀਂ ਲੱਗਦਾ ਕਿਸੇ ਦਾ ਲੰਮੇ ਸਮੇਂ ਤੋਂ ਹੋਊਗਾ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ ਹਾਲੇ ਸਮਾਂ ਲੱਗੂਗਾ ਜਿਹੜਾ ਸਾਡੇ ਸੁਪਨਾ 'ਚ ਪੰਜਾਬ ਹੈਗਾ ਉਸ ਸਮੇਂ ਤੱਕ ਪਹੁੰਚਣ ਵਾਸਤੇ, ਅਨਲਿਮਿਟਡ ਸੁਪਨਾ ਜੀ, ਆਪਾਂ ਕੋਈ ਉਹਨੂੰ ਭਵਿੱਖਬਾਣੀ ਨਹੀਂ ਕਰ ਸਕਦੇ ਅੰਮ੍ਰਿਤ ਸਾਹਿਬ ਵੀ ਕਦੋਂ ਸਮਾਂ ਆ ਸਕਦਾ ਜੀ।
0: ਜੀ ਕੋਈ ਹੋਰ ਖਾਸ ਖਾਸ ਖਬਰਾਂ ਹਨ ਜਿਹੜੇ ਸਾਂਝ ਪਾਉਣਾ ਚਾਹੁੰਦੇ ਹੋ? ਇੱਥੇ ਦੀ ਕਾਫੀ ਜਿਹੜੀ ਖਬਰ ਫੈਲੀ ਹੋਈ ਸੀਗੀ, ਹੁਣ ਥੋੜੇ ਠੱਲ ਪੈ ਗਈ ਹੈਗੀ, ਦੇਖਦੇ ਆ ਜਦੋਂ ਨੈਸ਼ਨਲ ਮੀਡੀਆ ਨੇ ਸੋਮਵਾਰ ਤੋਂ ਸ਼ੁਰੂ ਹੋ ਜਾਣਾ ਹੈਗਾ ਆ, ਇੱਥੇ ਦੇ ਜੋ MPP ਸੀਗੇ ਬਹੁਤ ਸਾਰਾ ਖਰਚਾ ਕੀਤਾ ਸੀਗਾ, ਮੈਂ ਤਾਂ ਫਿਰ ਕਿਹਾ ਸੀਗਾ ਉਹ ਖਰਚਾ ਕੀਤਾ ਸੀਗਾ ਅਤੇ ਖਰਚਾ ਹੋ ਗਿਆ, ਸ਼ਾਇਦ ਐਮਰਜੈਂਸੀ ਵਿੱਚ ਰਹੇ ਸੀਗੇ ਡਾਊਨਟਾਊਨ ਹੋਟਲਾਂ ਦੇ ਵਿੱਚ, ਨਹੀਂ ਡਰਾਈਵ ਕਰ ਸਕਦੇ, ਕਈ ਵਾਰੀ ਜਲ ਪਾਣੀ ਐਸਾ ਪੀ ਹੋ ਜਾਂਦਾ ਢਿੱਡ ਦੁਖਣ ਲੱਗ ਪੈਂਦਾ, ਪਾਣੀ ਵੱਧ ਪੀ ਲਿਆ, ਜੂਸ ਵੱਧ ਪੀ ਲਿਆ, ਫਿਰ ਕਹਿੰਦੇ ਚਲੋ ਕਾਹਨੂੰ ਘਰ ਨੂੰ ਜਾਣਾ ਅਤੇ ਹੋਟਲ 'ਚ ਰਹਿ ਲੈਂਦੇ ਆ। ਪਰ ਬਹੁਤ ਸਾਰੇ ਹੁਣ ਇਹ ਆਵਾਜ਼ ਉਠਾ ਰਹੇ ਹਨ ਕਿ ਜਿਹੜੇ ਵੀ MP ਹਨ ਸਾਰੇ ਹੀ ਆਪਣੇ ਹਨ, ਆਪਾਂ ਕਿਸੇ ਪੰਜਾਬੀ ਦਾ ਨਾਂ ਲੈ ਕੇ ਕਾਹਨੂੰ ਸਾਨਾ, ਗੋਰੇ ਵੀ ਵਿੱਚ ਹਨ, ਪੰਜਾਬੀ ਵੀ ਹਨ, MPP ਹਨ ਜਿਹਨਾਂ ਨੇ ਖਰਚਾ ਕੀਤਾ ਨਹੀਂ ਕਰਨਾ ਚਾਹੀਦਾ ਸੀਗਾ ਅਤੇ ਉਹ ਭੁਗਤ ਰਹੇ ਹਨ। ਇੱਕ ਤਾਂ ਪੋਸਟ ਤੋਂ ਰਿਜ਼ਾਈਨ ਕੀਤਾ ਪਰ ਫੁੱਲੀ ਨਹੀਂ ਰਿਜ਼ਾਈਨ ਕੀਤਾ ਕਿ ਆਪਣੇ ਜੋਬਾਂ ਛੱਡਣਗੇ, ਚਾਰਜਿਸ ਲੱਗਣਗੇ। ਹਾਂ, ਉਸ ਹੋਟਲਾਂ ਵਿੱਚ ਇਹ ਕਿੱਥੇ ਸੀਗੇ, ਉੱਥੇ ਰਿਹਾ ਕੌਣ ਸੀਗਾ, ਇਹ ਬਿਲਿੰਗ ਕਿੱਦਾਂ ਹੋਈ ਆ, ਅਤੇ ਲੋਕ ਉਹਦੀ ਮੰਗ ਕਰ ਰਹੇ ਹਨ। ਕੋਈ ਵੀ ਸੀਗਾ, ਚਾਹੇ ਨੀਨਾ ਟਾਂਗਰੀ, ਹਰਦੀਪ ਗਰੇਵਾਲ ਜੀ ਸੀਗੇ, ਪਰ ਦੇਖਿਆ ਜਾਵੇ ਲੋਕ ਤਾਂ ਮੰਗਦੇ ਆ, ਕਹਿੰਦੇ ਵੀ ਪੈਸਾ ਤਾਂ ਬਹੁਤਾ ਸੀਗਾ ਨਹੀਂ, ਪਰ ਜੇ ਝੂਠ ਬੁਝੇ ਆਪ ਖੁਦ ਰਹੇ ਆ ਉੱਥੇ, ਡਿਫਰੈਂਟ ਸਟੋਰੀ ਵੀ ਉਹਨਾਂ ਹੋਟਲਾਂ ਵਿੱਚ ਕੌਣ ਰਿਹਾ, ਇਹ ਕਿੱਥੇ ਸੀਗੇ, ਕੀ ਉਹ ਹੋਟਲ ਕਿਸੇ ਹੋਰ ਨੂੰ ਦਿੱਤੇ ਗਏ ਆ, ਇਹ ਮੰਗਦੇ ਹਨ। ਈਵਨ NDP ਨੇ ਇਹ ਮੰਗੀ ਆ।
1: ਦੇਖੋ, ਐਥਨੀਸਿਟੀ ਜਿਹੜੀ ਆ, ਜਿਹੜਾ ਐਥਿਕ ਹੈਗਾ ਜਾਂ ਮੋਰੈਲਿਟੀ ਹੈਗਾ, ਉਹ ਕੀ ਮੰਗ ਕਰਦਾ ਕਿ ਲੋਕ ਕਿਉਂ ਮੰਗ ਕਰਨ। ਮੈਨੂੰ ਲੱਗਦਾ ਕਿ ਜਦੋਂ ਕੋਈ ਇਲਜ਼ਾਮ ਲੱਗਦੇ ਆ
0: ਜੀ,
1: ਕੋਈ ਵੀ ਜਿਹੜਾ ਆਗੂ ਆ, ਚਾਹੇ MPP ਆ ਚਾਹੇ MP ਆ, ਜੇ ਜਿਹੜਾ ਆਧਾਰ ਉਹਦੇ ਕੋਲ ਹੈ ਜਾਂ ਜਿਹੜੇ ਫੈਕਟ ਉਹਦੇ ਕੋਲ ਹੈ ਜਿਹਦੇ ਆਧਾਰ ਤੇ ਉਹਨੇ ਫੈਸਲਾ ਲਿਆ ਸੀ, ਜੇ ਤਾਂ ਵਾਕਈ ਉਹਦਾ ਸਹੀ ਫੈਸਲਾ ਸੀ, ਤਾਂ ਉਹਨੂੰ ਆਪਣੇ ਆਪ ਹੀ ਉਹ ਨਸ਼ਰ ਕਰ ਦੇਣੇ ਚਾਹੀਦੇ ਆ, ਆਪਣੇ ਆਪ ਹੀ ਉਹ ਸਾਹਮਣੇ ਰੱਖ ਦੇਣੇ ਚਾਹੀਦੇ ਲੋਕਾਂ ਦੇ ਸਾਹਮਣੇ ਕਿ ਆਹ ਮੇਰੀ ਮੈਡੀਕਲ ਪ੍ਰੋਬਲਮ ਸੀ, ਮੈਂ ਇਸ ਕਰਕੇ ਹੋਟਲ ਸਟੇ ਕੀਤਾ ਸੀਗਾ, ਮੈਨੂੰ ਡਾਕਟਰ ਨੇ ਐਡਵਾਈਜ਼ ਕੀਤਾ ਸੀਗਾ ਕਿ ਸਫ਼ਰ ਜਿਹੜਾ ਨਾ ਕੀਤਾ ਜਾਵੇ, ਜਾਂ ਕੋਈ ਵੀ ਜਿਹੜੀ ਮਜਬੂਰੀ ਰਹੀ ਹੋਵੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਆਪਣੇ ਆਪ ਹੀ ਰੱਖ ਦੇਣਾ ਚਾਹੀਦਾ, ਅਤੇ ਆਪਣੇ ਸ਼ੰਕੇ ਜਿਹੜੇ ਆ ਨਿਰਵਿਰਤ ਹੋ ਜਾਂਦੇ ਆ। ਪਰ ਜਦੋਂ ਇਹ ਮੰਨ ਲਿਆ ਜਾਵੇ ਕੁਛ ਹੱਦ ਤੱਕ ਕਿ ਅਸੀਂ ਇੰਨੇ ਕੁ ਖਰਚੇ ਜਿਹੜੇ ਹੈਗੇ ਵਾਪਸ ਕਰ ਦਾਂਗੇ, ਜਾਂ ਫਿਰ ਰਿਜ਼ਾਈਨ ਕਰਕੇ, ਜਿਹੜਾ ਖਾਸ ਤੌਰ 'ਤੇ ਇੱਕ ਜਿਹੜੇ MPP ਆ ਉਹਨਾਂ ਨੇ ਜਦੋਂ ਪੋਸਟ ਤੋਂ ਰਿਜ਼ਾਈਨ ਕੀਤਾ ਗਵਰਨਮੈਂਟ 'ਚੋਂ, ਇਹ ਗੱਲ ਕਹੀ ਹੈਗੀ ਆ ਕਿ ਮੇਰੇ ਕੋਲ ਗਲਤੀ ਹੋਈ ਆ, ਐਡਮਿਟ ਕਰ ਲਿਆ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਹ ਗੱਲ ਹੈਗੀ ਵੀ ਜੋ ਐਡਮਿਟ ਤਾਂ ਕੀਤਾ ਇੱਕ ਨੇ, ਠੀਕ ਹੈ ਜੀ। ਸੋ ਆਪਣੇ ਆਪ ਦੇ ਵਿੱਚ ਦੋ ਗੱਲਾਂ ਹੀ ਹੱਲ ਹੁੰਦੇ ਆ, ਜਾਂ ਤਾਂ ਤੁਸੀਂ ਸਹੀ ਜੇ ਤੇ ਆਪਣੇ ਜਿਹੜੇ ਫੈਕਟ ਆ ਉਹ ਸਾਹਮਣੇ ਰੱਖ ਦਿਓ ਪਬਲਿਕ ਦੇ, ਉਹਦਾ ਅਧਿਕਾਰ ਆ ਪਬਲਿਕ ਦਾ ਜਾਣਨ ਦਾ, ਅਸੀਂ ਉਹਨਾਂ ਕੋਲ ਵੋਟਾਂ ਲਈਆਂ ਹੈਗੀਆਂ ਨੇ। ਤੇ ਜੇ ਫੈਕਟ ਬੇਸ ਨਹੀਂ ਹੈਗੇ ਤੇ ਆਪਣੀ ਗਲਤੀ ਮੰਨ ਲਓ ਜੀ, ਇੱਕ ਗੱਲ ਤੇ ਜਿਹੜੀ ਨਿਤਾਰਾ ਹੋਣਾ ਚਾਹੀਦਾ। ਸੋ ਕੁੱਲ ਮਿਲਾ ਕੇ ਉਹਨਾਂ ਤੇ ਮਨਸਰ ਆ ਜੀ, ਜਿਹੜੇ ਸਾਡੇ ਆਗੂ ਹੈਗੇ ਵੀ ਉਹਨਾਂ ਨੇ ਕੀ ਫੈਸਲਾ ਲੈਣਾ ਵਾਲਾ ਸਮੇਂ ਦੇ ਵਿੱਚ, ਲੋਕਾਂ ਨੇ ਕੀ ਦੇਖਣਾ ਇਸ ਮਾਮਲੇ, ਕਿਵੇਂ ਦੇਖਣਾ ਹੈਗਾ। ਪਰ ਆਪਾਂ ਇਹ ਕਹਿ ਸਕਦੇ ਹਾਂ, ਦੂਜੇ ਪਾਸੇ ਹੁਣ ਕੈਨੇਡਾ ਨੇ, ਮੈਂ 5-7 ਮਿੰਟ ਦੇ ਵਿੱਚ ਹੀ ਜਾਇਜ਼ ਤਾਂਗਾ,
0: 2-4 ਮਿੰਟ ਲਾਈਨਾਂ ਟੈਸਟ ਹੋ ਜਾਂਦੀ ਹਨ, ਲੱਗਦਾ ਗੋਸਲ ਜੀ ਹਨ, ਗੁਰਜੀਤ ਜੀ ਆ ਜਾਓ ਤੁਸੀਂ ਹੋਏ ਤੇ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
2: ਗੁਰਮੁਖ ਭਾਜੀ ਨੂੰ ਵੀ, ਸਤਿ ਸ੍ਰੀ ਅਕਾਲ ਗੁਰਮੁਖ ਭਾਜੀ। ਇੱਥੇ ਕਰਨੀ ਸਾਹਿਬ ਨੇ ਵੱਡੇ ਵੱਡੇ ਬਿੱਲ ਪਾਸ ਕਰਤੇ, ਉਹਦੀ ਕੋਈ ਮੀਡੀਆ ਤੇ ਚਰਚਾ ਨਹੀਂ, ਇੱਥੇ ਬਾਦਲ ਨੂੰ ਫੜ ਕੇ ਲੈ ਜਾਂਦੇ ਆ, ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਉਹੀ ਗੱਲ ਚੱਲਦੀ ਆ। C9 ਬਿੱਲ ਪਾਸ ਹੋ ਕੇ ਕਾਨੂੰਨ ਲਾਗੂ ਹੋ ਗਿਆ, C14 ਬਿੱਲ ਪਾਸ ਹੋ ਕੇ 15 ਜੁਲਾਈ ਨੂੰ ਕਾਨੂੰਨ ਲਾਗੂ ਹੋ ਗਿਆ, 80 ਤਰ੍ਹਾਂ ਦੇ ਚੇਂਜਸ ਕੀਤੇ ਆ, ਜਿਹੜੇ ਲੋਕਾਂ ਦੇ ਘਰਾਂ ਤੇ ਵੜ ਕੇ ਲੁੱਟਾਂ ਖੋਆ ਕਰਦੇ ਆ ਨਾ, ਹੁਣ ਜ਼ਮਾਨਤਾਂ ਨਹੀਂ ਕਰਨੀ ਆ। C29 ਬਿੱਲ ਪਾਸ ਹੋ ਗਿਆ, ਮਨੀ ਲਾਂਡਰਿੰਗ ਤੇ ਫੈਡਰਲ ਗਵਰਨਮੈਂਟ ਏਜੰਸੀ ਤਿਆਰ ਕਰ ਰਹੀ ਆ, ਉਹਨਾਂ ਨੇ CRA ਨੂੰ ਇੰਨੀਆਂ ਪਾਵਰਾਂ ਦਿੱਤੀਆਂ ਫਿਰ ਉਹ ਸਿੱਧਾ ਤੁਹਾਡੇ ਅਕਾਊਂਟ ਫਰੀਜ਼ ਕਰ ਸਕਦੇ ਆ, ਉਹਨਾਂ ਨੂੰ ਕੋਰਟ ਹੁਣ ਜਾਣ ਦੀ ਲੋੜ ਨਹੀਂ ਹਨਾ। ਤੇ ਇਹਨਾਂ ਨੇ ਐਡੇ ਕਰਨੀ ਸਾਹਿਬ ਨੇ C2 ਬਿੱਲ ਆ ਉਹ ਪਾਸ ਲਾਗੂ ਹੋ ਜਾਣਾ, ਪੁਲਿਸ ਨੂੰ CBSA ਨੂੰ ਪਾਵਰਾਂ ਮਿਲ ਜਾਣੀਆਂ ਹਨਾ। ਇਹਨਾਂ ਨੇ ਕਾਫੀ ਕੰਮ ਕੀਤਾ, ਪਰ ਸਾਡੇ ਮੀਡੀਆ 'ਚ ਤੁਹਾਤੋਂ ਸਿਵਾ ਕਿਸੇ ਨੇ ਇੱਕ ਵਾਰੀ ਵੀ ਇਹ ਬਿੱਲਾਂ ਬਾਰੇ ਜ਼ਿਕਰ ਨਹੀਂ ਕੀਤਾ। ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਵੀ ਤੁਸੀਂ ਕਦੋਂ ਇਹਨਾਂ ਬਾਰੇ ਹੁਣ ਖਬਰਾਂ ਲਿਖਣੀਆਂ, ਇਹਦਾ ਦੱਸਿਓ। ਬਾਕੀ ਆ ਜੀ, ਆ ਜਿਹੜਾ ਆਪਣੇ MPP ਦਾ ਰੌਲਾ ਪੈਂਦਾ, ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜੀ, ਹੈ ਨਾ ਜੀ।
0: ਧੰਨਵਾਦ ਤੁਹਾਡਾ, ਤੁਹਾਡਾ ਮੈਸੇਜ ਏਅਰ ਤੇ ਪਹੁੰਚ ਗਿਆ। ਅਸੀਂ ਤਾਂ ਇੱਥੇ ਦੇ ਹੀ ਸਦਾ ਗੱਲ ਕਰੀ ਦੀ ਆ, ਕਿਉਂਕਿ ਸਾਡੇ ਕੋ ਹੋਸਟ ਕਹਿ ਸਕਦੇ ਆ, ਸਾਡੇ ਗੈਸਟ ਕਹਿ ਸਕਦੇ ਆ, ਸਾਡੇ ਨਿਊਜ਼ ਐਂਕਰ ਕਹਿ ਸਕਦੇ ਆ, ਉਹ ਪੰਜਾਬ ਦੀ ਫੇਰੀ 'ਤੇ ਹਨ, ਤਾਂ ਥੋੜ੍ਹੀ ਜਿਹੀ ਪੰਜਾਬ ਦੀਆਂ ਖਬਰਾਂ ਆਪਾਂ ਕਵਰ ਕਰ ਲਈ ਦੀ ਆ, ਪਰ ਮੋਸਟਲੀ ਆਪਾਂ ਇੱਥੇ ਦੀਆਂ ਹੀ ਕਰੀ ਦੀਆਂ ਹਨ, ਸਾਰੇ ਹੀ ਆਪਣੇ ਹਨ। ਪਰ ਹਾਂ, ਲੋਕ ਚਾਹੁੰਦੇ ਆ ਵੀ ਇਹ ਲੋਕ ਰਿਜ਼ਾਈਨ ਕਰ ਜਾਣ, ਪਰ ਬਾਰੀਆ ਸਾਹਿਬ ਜੇ ਮੈਂ ਕਹਿ ਦੇਵਾਂ CRA ਨੂੰ, ਯਾਰ ਮੇਰੇ ਕੋਲ ਗਲਤੀ ਹੋ ਗਈ, ਮੇਰਾ ਇੰਟਰਸਟ ਮਾਫ਼ ਕਰ ਦੇਣਗੇ ਕਿ ਮੈਨੂੰ ਵੀ ਸਾਰੇ ਪੈਸੇ ਦੇਣਗੇ, ਕਿ ਇਹਨਾਂ ਨੂੰ ਵੀ ਇੰਟਰਸਟ ਚਾਰਜ ਕੀਤਾ ਜਾਵੇਗਾ। ਇੱਕ ਹੋਰ ਮੈਂ ਗੱਲ ਖੜੀ ਕਰਤੀ ਹੈਗੀ ਆ, ਸਾਡੇ ਕੋਲ ਪੈਨੀ ਮੰਗਦੇ ਇਹਨਾਂ ਕੋਲ, ਕਹਿੰਦੇ ਚੱਲ ਕੋਈ ਨਹੀਂ 28,000 ਆ ਛੱਡ ਦਿਓ। ਹਾਂਜੀ ਦੱਸੋ ਜੀ।
1: ਜੀ ਦੇਖੋ, ਇੱਕ ਗੱਲ ਪੱਕੀ ਹੁੰਦੀ ਹੈ, ਜਿਵੇਂ ਅਸੀਂ ਇੱਕ ਜਿਹੜਾ ਪਬਲਿਕ ਹੈ ਉਹਦੀ ਉਮੀਦ ਕੀ ਹੋਣੀ ਚਾਹੀਦੀ ਆ, ਹੋਣਾ ਤਾਂ ਇਹ ਚਾਹੀਦਾ ਕਿ ਜਿਹੜੀ ਪਬਲਿਕ ਜਿਹੜੀ ਗਵਰਨਮੈਂਟ ਦੀ ਜਾਂ ਟੈਕਸ ਪੇਅਰ ਦਾ ਜਿਹੜਾ ਪੈਸਾ ਹੈਗਾ, ਗਵਰਨਮੈਂਟ ਦਾ ਪੈਸਾ ਨੀ ਹੁੰਦਾ ਜੀ, ਟੈਕਸ ਪੇਅਰ ਦਾ ਪੈਸਾ ਹੁੰਦਾ ਜਿਹੜੇ ਗਵਰਨਮੈਂਟ ਦੇ ਖਜ਼ਾਨੇ ਚ ਹੁੰਦਾ। ਜੇ ਉਹ ਕਿਤੇ ਵਰਤਿਆ ਜਾਂਦਾ ਤਾਂ ਕੋਈ ਵੀ ਐਡਮਿਟ ਜਾਂ ਤਾਂ ਜਿੱਥੇ ਵਰਤਿਆ ਉਹਦੇ ਫੈਕਟ ਪੇਸ਼ ਕਰ ਦੇਵੇ ਜੀ, ਕੋਈ ਵੀ ਜਿਹੜਾ ਪ੍ਰਤੀਨਿਧ ਹੈਗਾ ਉਹਨੂੰ ਹੱਕ ਹੈਗਾ ਇਸ ਗੱਲ ਆਪਣਾ ਜਵਾਬ ਦੇਣ ਦਾ, ਤੇ ਉਹ ਲੋਕਾਂ ਨੂੰ ਆਪਣਾ ਜਵਾਬ ਦੇ ਸਕਦਾ ਕਿ ਮੇਰੇ ਆਹ ਆਹ ਮੇਰੇ ਚਾਰਜਸ ਹੈਗੇ ਆ, ਇੱਥੇ ਮੈਂ ਖਰਚੇ ਹੈਗੇ ਆ, ਮੇਰੇ ਫੈਕਟ ਹੈਗੇ, ਮੈਂ ਗਲਤ ਹੈ ਹੀ ਨਹੀਂ। ਤੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਵੀ ਜੇ ਗਲਤੀ ਹੋਈ ਆ ਤਾਂ ਗਲਤੀ ਮੰਨ ਕੇ ਜਿਹੜਾ ਪੈਸਾ ਹੈਗਾ, ਜਿਹੜਾ ਪਬਲਿਕ ਦਾ ਪੈਸਾ ਜੀ, ਆਪਾਂ ਨੂੰ ਗਵਰਨਮੈਂਟ ਦਾ ਪੈਸਾ ਨਾ ਹੀ ਕਹੀਏ, ਇਹ ਪਬਲਿਕ ਦਾ ਪੈਸਾ, ਤੇ ਪਬਲਿਕ ਦਾ ਪੈਸਾ ਜੇ ਕਿਤੇ ਹੋਰ ਵਰਤਿਆ ਗਿਆ ਹੁੰਦਾ ਉਸ ਸਮੇਂ ਦੇ ਉੱਪਰ ਤਾਂ ਉਹ ਲੋਕਾਂ ਦੇ ਕੰਮ ਆਉਣਾ ਸੀ। ਜੇ ਨਹੀਂ ਆ ਸਕਿਆ ਤਾਂ ਫਿਰ ਉਦੋਂ ਹੀ ਉਹਦੀ ਵਸੂਲੀ ਪ੍ਰੋਪਰ ਤਰੀਕੇ ਨਾਲ ਹੋਣੀ ਚਾਹੀਦੀ ਆ, ਖੁਦ ਹੀ ਜਿਹੜੇ ਡਿਪੋਜ਼ਿਟ ਹੋਣੇ ਚਾਹੀਦੇ ਆ, ਤੇ ਮੋਰਲਿਟੀ ਦੇ ਆਪ ਦੇ ਉੱਪਰ ਉਸ ਤਰੀਕੇ ਨਾਲ ਹੋਣੇ ਚਾਹੀਦੇ ਵੀ ਜਿਹੜੀ ਭਰਪਾਈ ਆ ਨੁਕਸਾਨ ਦੀ, ਜਿਹੜੇ ਟੈਕਸ ਦਾਤੇ ਆ ਉਹਨਾਂ ਦੀ ਪੂਰੀ ਹੋਵੇ। ਸੋ ਕੁੱਲ ਮਿਲਾ ਕੇ ਨਾ ਤਾਂ ਅਸੀਂ ਪਰਟੀਕੁਲਰ ਇੱਕ ਬੰਦੇ ਦੇ ਖਿਲਾਫ਼ ਨਹੀਂ ਕਰ ਰਹੇ, ਮੈਂ ਤਾਂ ਓਵਰਆਲ ਵੀ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਵੀ ਕੈਨੇਡਾ ਦੇ ਵਿੱਚ ਜਦੋਂ ਵੀ ਕਿਤੇ ਗੱਲ ਚੱਲਦੀ ਹੈਗੀ ਆ, ਆਪਣੇ ਸਰੋਤਿਆਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਕਿਤੇ ਫੈਡਰਲ ਪੋਲੀਟਿਕਸ ਹੋਵੇ, ਕਿਉਂਕਿ ਇਕੱਲਾ ਪ੍ਰੋਵਿੰਸ਼ੀਅਲ ਪੋਲੀਟਿਕਸ ਏਦਾਂ ਨਹੀਂ ਹੋਇਆ, ਫੈਡਰਲ ਪੋਲੀਟਿਕਸ ਦੀਆਂ ਮੇਰੇ ਕੋਲ ਕਈ ਐਗਜ਼ਾਮਪਲਾਂ ਹੈਗੀਆਂ ਜਿਹਦੇ ਵਿੱਚ ਮਨੀ ਦੇ ਵੇਸਟ ਹੋਈ ਆ ਤਾਂ, ਜਾਂ ਮਨੀ ਦਾ ਜਿਹੜਾ ਰਵਾ ਪਿਆ ਆ ਟੈਕਸ ਪੇਅਰ ਦੇ ਦਾਤਿਆਂ ਦਾ, ਤਾਂ ਉਹਦੀ ਇਸ ਪਾਸੇ ਗਲਤੀ ਮੰਨ ਲੈਣੀ, ਰਿਜ਼ਾਈਨ ਕਰ ਦੇਣੇ, ਉਹ ਇੱਕ ਵੱਡੀ ਗੱਲ ਨਹੀਂ ਹੈਗੀ। ਗੱਲ ਇਹ ਜਿਹੜਾ ਪੈਸਾ ਜਿਹੜਾ ਟੈਕਸ ਪੇਅਰ ਦਾ, ਉਹਦੀ ਰਿਕਵਰੀ ਕਿੱਦਾਂ ਹੋਈ ਆ ਤੇ ਉਹਨੂੰ ਸਹੀ ਤਰੀਕੇ ਨਾਲ ਕਿਵੇਂ ਹੋਈ ਆ, ਇਹ ਇੱਕ ਇੰਪੋਰਟੈਂਟ ਗੱਲ ਹੈਗੀ ਆ। ਤੇ ਇਹ ਓਵਰਆਲ ਆਪਾਂ ਫੋਲਡ ਕਿ ਇਹ ਜਿਹੜੀਆਂ ਭੈੜੀਆਂ ਆਦਤਾਂ ਦਾ ਸ਼ਿਕਾਰ ਅਸੀਂ ਇਹਨਾਂ ਕੰਟਰੀਆਂ 'ਚ ਹੈਗੇ ਸੀ, ਬਹੁਤ ਸਾਰੀਆਂ ਕੰਟਰੀਆਂ ਏਸ਼ੀਅਨ ਕੰਟਰੀਆਂ ਹੈਗੀਆਂ ਨੇ, ਤੇ ਕੁੱਲ ਮਿਲਾ ਕੇ ਜੇ ਬਿਮਾਰੀਆਂ ਹੌਲੀ ਹੌਲੀ ਇਹਨਾਂ ਕੰਟਰੀਆਂ 'ਚ ਵੀ ਪੈਦਾ ਹੋ ਜਾਣੀਆਂ, ਫਿਰ ਲੋਕਾਂ ਦਾ ਜਿਹੜਾ ਵੋਟ ਪਾਉਣ ਦਾ ਚੇਂਜ ਕਰਨ ਦਾ ਅਧਿਕਾਰ ਹੈ ਉਹਦੀ ਵੈਲਿਊ ਘੱਟਦੀ ਹੈ ਜੀ। ਵੀ ਜੇ ਇੱਕ ਚੀਜ਼ ਨੂੰ ਬਦਲ ਕੇ ਦੂਜੇ ਨੂੰ ਲਿਆਉਂਦੇ ਹਾਂ ਤਾਂ ਫਿਰ ਉਹੀ ਕੰਮ ਰਹਿਣੇ, ਤੇ ਉਹ ਫਾਇਦਾ ਜ਼ਿਆਦਾ ਨਹੀਂ ਹੈਗਾ ਜੀ। ਤੰਬਰ ਸਾਹਿਬ
0: ਤੁਸੀਂ ਖੁਦ ਕਹਿੰਦਾ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਹਨ, ਜਿੱਦਾਂ ਕੋਵਿਡ ਫੈਲਿਆ ਸੀ, ਇੱਕ ਨਾ ਇਹਨਾਂ ਨੇ ਰੂਲਸ ਐਂਡ ਰੈਗਸ ਲਿਆਉਂਦੇ ਸੀਗੇ। ਸੋ ਮੈਂ ਕਹਿੰਦਾ ਜੇ ਸਰਕਾਰ ਦੇ ਲੋਕਾਂ ਕੋਲ ਵੀ ਗਲਤੀ ਹੋ ਜਾਂਦੀ ਹੈ ਨਾ, ਫਿਰ ਜਿਹੜਾ ਰੂਲ ਆ ਉਹ ਕਹਿੰਦੇ ਜੇ ਪੁਰਾਣਾ ਰੂਲ ਹੈ, ਹੁਣ ਆਪਾਂ ਪਹਿਲਾਂ ਇਹੀ ਚੇਂਜ ਕਰਦੇ ਹਾਂ, ਜੇ ਮੁੜ ਕੇ ਜੇ ਕਿਸੇ ਨੇ ਗਲਤੀ ਕੀਤੀ ਆ, ਹੀ ਸ਼ੁਡ ਰਿਜ਼ਾਈਨ ਫਰੋਮ ਦ ਸੀਟ, ਵਾਈ ਨਾਟ। ਜੇ ਰੂਲ ਤਾਂ ਚੇਂਜ ਕਰਨੇ ਲੋਕਾਂ ਵਾਸਤੇ ਕਰਦੇ ਆ, ਸਾਨੂੰ ਟਿਕਟਾਂ ਵੱਧ ਦੇਣ ਲੱਗ ਪੈਂਦੇ, ਕੈਮਰੇ ਲਾਉਣ ਲੱਗ ਪੈਂਦੇ ਆ, ਇਹਨਾਂ ਵਾਸਤੇ ਫਿਰ ਕਿਉਂ ਨਹੀਂ ਹੁੰਦੇ? ਸਾਡੇ ਖੜੇ ਹੋਏ ਕੀਤੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ। ਜੇ ਪੁਰਾਣੇ ਰੂਲ ਕਹਿੰਦੇ ਹਨ, ਵਿਆਹ ਨਹੀਂ ਕਰਨਾ, ਲੋਕ ਹੁਣ ਚਾਹੁੰਦੇ ਜੇ ਕੋਈ ਗਲਤੀ ਕਰਦਾ ਠਾਵੋ, ਇਹਨਾਂ ਨੂੰ ਰਿਜ਼ਾਈਨ ਕਰੋ, ਕਿਸੇ ਹੋਰ ਨੂੰ ਮੌਕਾ ਦੇਵੋ, ਇਹ ਕੱਲੇ ਉੱਥੇ ਜਾ ਕੇ ਝੂਠ ਬੋਲਣ ਜਾਂ ਗਲਤੀਆਂ ਕਰਨ, ਗਲਤੀ ਹੋ ਗਈ ਉਹ ਤਾਂ ਭੁਗਤਣਾ ਪੈਣੀ ਹੈਗੀ ਆ। ਜੇ ਪੁਰਾਣੀਆਂ ਚੀਜ਼ਾਂ ਦੇ ਚੱਲਦੇ ਹੁਣ ਨਵੇਂ ਰੂਲ ਵੀ ਲਿਆਉਣੇ ਪੈਣੇ, ਜਿੱਦਾਂ ਹੋਰ ਚੇਂਜ ਕਰਦੇ, ਇਹ ਵੀ ਰੂਲ ਚੇਂਜ ਕਰਨਾ ਪੈਣਾ, ਵੀ ਨਾ ਉਹ ਕਹਿੰਦਾ ਚੇਂਜ ਦ ਰੂਲਸ, ਵੀ ਅੱਗੇ ਆ ਸਕੇ ਹੁਣ ਆਹ ਲੈ ਕੇ, ਨਹੀਂ ਤਾਂ ਇਹਨਾਂ ਨੇ ਹੋਰ ਕਰਨ ਲੱਗ ਪੈਣੀਆਂ ਹਨ। ਅਤੇ ਹੋਰ ਖਬਰਾਂ ਵੱਲ ਚੱਲਦੇ, ਪਹਿਲਾਂ ਇੱਕ ਮੈਂ ਐਡ ਦੱਸ ਦੇਵਾਂ, ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ, 1136 ਮੈਥਸਨ ਬੁਲਾਵਾਰਡ 'ਤੇ ਹਨ। ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਹੈ, ਕੋਈ ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਟਰੱਕਾਂ ਦੀ ਕਰਵਾਉਣੀ ਹੋਵੇ ਕਰਵਾ ਸਕਦੇ ਹੋ। ਅਤੇ ਨਾਲ ਦੀ ਨਾਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਡੀਅਰ ਗਾਰਡ ਟਰੱਕ ਲਾਈਸ ਐਗਜ਼ੋਸਟ ਪਾਈਸ ਫਰੰਟ ਗਿੱਲ, ਕੋਈ ਡਾਇਮੰਡ ਟਰੱਕ ਪਾਰਟਸ ਲੈਣੇ ਹੋ ਲੈ ਸਕਦੇ ਹੋ ਸੁਰਜੀਤ ਜਾਂ ਬਲਕਾਰ ਕੋਲੋਂ। ਡੀ ਪੀ ਐਫ ਕਿੱਟ ਵੀ ਮਿਲਦੀ ਆ 905-212-9900। ਸਾਹਿਬ ਅਗਲੀ ਖਬਰ ਵੱਲ ਚੱਲਦੇ ਹਾਂ ਪਲੀਜ਼।
1: ਬਿਲਕੁਲ, ਕੈਨੇਡਾ ਨੂੰ ਇਸ ਵਕਤ ਜੰਗਲੀ ਅੱਗਾਂ ਨੇ ਘੇਰਿਆ ਹੋਇਆ ਜੀ। ਲਗਭਗ 55,000 ਏਕੜ ਜਿਹੜਾ ਹੈਕਟਰ ਸਾਈਜ਼ ਜਿਹੜਾ ਉਹ ਜੰਗਲੀ ਅੱਗ ਦੀ ਮਾਰ ਹੇਠ ਹੈਗਾ ਜੀ। ਇਹਦੇ ਵਿੱਚ ਕੁਛ ਨੋਟ ਕਰਨ ਗੱਲਾਂ ਇਹ ਕਿ ਇੰਟਾਰੀਓ ਗਵਰਨਮੈਂਟ ਇਸ ਵਕਤ ਫਾਇਰ ਬੈਕ 'ਤੇ ਹੈਗੀ ਆ ਕਿ ਚੰਗੀ ਤਰ੍ਹਾਂ ਸਥਿਤੀ ਨੂੰ ਸੰਭਾਲਣ ਨਾ ਵਾਸਤੇ, ਤਾਂ ਜਦੋਂ ਕਿ ਜਿਹੜੇ ਆਪਣੇ ਮੇਅਰ ਆਪਣੇ ਪ੍ਰੀਮੀਅਰ ਡਾਗਫੋਰਡ ਹੈਗੇ ਆ ਉਹ ਕਹਿ ਰਹੇ ਕਿ ਸਾਡੇ ਕੋਲ ਜਿੰਨੀ ਕੁ ਮਨੀ ਫੈਡਰਲ ਆਈ ਸੀ ਅਸੀਂ ਖਰਚੀ ਹੈਗੀ ਆ, ਹੁਣ ਤੱਕ ਜਿਹੜੀਆਂ ਲਗਭਗ ਮਲਟੀਪਲ ਫਲਾਈਟਸ ਹੈਗੀਆਂ ਨੇ ਜਿਹੜੀਆਂ ਵੈਕੂਏਸ਼ਨ ਵਾਸਤੇ ਵਰਤੀਆਂ ਗਈਆਂ ਨੇ ਪ੍ਰੋਪਰ ਤਰੀਕੇ ਨਾਲ ਜੋ ਉੱਥੋਂ ਵੈਕੂਏਸ਼ਨ ਕਰਨ ਵਾਸਤੇ। ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਫੂਡ ਫਰਾਂਸ ਦੇ ਵਿੱਚ ਕੱਲ੍ਹ ਜਦੋਂ ਉੱਥੇ ਸੀਗੇ ਤਾਂ ਉਹਨਾਂ ਨੂੰ ਸਵਾਲ ਕੀਤਾ ਗਿਆ ਇਹ ਵੀ ਕਿ ਜਿਹੜੇ ਟਰੰਪ ਸਾਹਿਬ ਆ ਉਹ ਲਗਾਤਾਰ ਇਲਜ਼ਾਮ ਲਾ ਰਹੇ ਆ, ਤਾਂ ਉਹਨਾਂ ਨੇ ਇਹ ਗੱਲ ਕਹੀ, ਜਵਾਬ ਦਿੱਤਾ ਕਿ ਜਿਹੜੀ ਆ ਉਹਨਾਂ ਨੂੰ ਇਹ ਯਾਦ ਕਰਨਾ ਚਾਹੀਦਾ ਕਿ ਕੈਲੀਫੋਰਨੀਆ ਜਦੋਂ ਪਿੱਛੇ ਜਿਹੇ ਅੱਗ ਲੱਗੀ ਸੀ ਪਿਛਲੇ ਸਾਲ, ਉਦੋਂ ਕੈਨੇਡਾ ਨੇ ਕਿਵੇਂ ਰਿਐਕਟ ਕੀਤਾ ਸੀ, ਗੁਆਂਢੀ ਵਾਂਗ ਨੇਬਰਹੁੱਡ ਵਾਂਗ ਜਿਹੜੇ ਔਖੇ ਸਮੇਂ ਤੇ ਕੁਝ ਸਾਥ ਦੇਣਾ, ਕੈਨੇਡਾ ਹਮੇਸ਼ਾ ਚ ਵਿਸ਼ਵਾਸ ਰੱਖਦਾ ਤਾਂ ਅਸੀਂ ਦਿੱਤਾ ਵੀ ਹੈਗਾ। ਤੇ ਮੈਨੂੰ ਵੀ ਇਹ ਲੱਗਦਾ ਹੈਗਾ ਕਿ ਜੇ ਹਿਸਾਬ ਨਾਲ ਟਰੰਪ ਸਾਹਿਬ ਦੀਆਂ ਸਟੇਟਮੈਂਟਸ ਹੈਗੀਆਂ, ਉਹਨਾਂ ਨੂੰ ਸੀਰੀਅਸਲੀ ਲੈਣਾ ਹੀ ਨਹੀਂ ਚਾਹੀਦਾ ਜੀ ਇਹਨਾਂ ਗੱਲਾਂ ਦੇ ਵਿੱਚ, ਕਿ ਜਦੋਂ ਕੁਦਰਤੀ ਕਰੋਪੀਆਂ ਦੇ ਵਿੱਚ ਐਟਲੀਸਟ ਟੈਰਫ, ਜੇ ਕੁਦਰਤੀ ਕਰੋਪੀਆਂ ਦੇ ਟੈਰਫ ਨੇ ਆ ਜਾਣਾ ਆ, ਤੇ ਫਿਰ ਇਹਦਾ ਮਤਲਬ ਇਹ ਆ ਵੀ ਟੈਰਫ ਹੀ ਰਹਿ ਗਿਆ ਜੀ, ਫਿਰ ਗੁਆਂਢ ਮੱਥਾ ਜਾਂ ਕੁਛ ਵੀ ਲਾ ਲਓ, ਫੋਰਨ ਪਾਲਿਸੀ ਜਾਂ ਇੱਕ ਦੂਜੇ ਨਾਲ ਨੇਬਰਹੁੱਡ ਦੇ ਵਿੱਚ ਇੱਕ ਦੂਜੇ ਨੂੰ ਸਾਥ ਦੇਣ ਦੀ ਗੱਲ ਤਾਂ ਫਿਰ ਪਿੱਛੇ ਰਹਿ ਗਈ ਜੀ ਇਹਨਾਂ ਗੱਲਾਂ ਦੇ ਵਿੱਚ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ,
0: ਪਰ ਤੂੰ ਅੱਗੇ ਵੀ ਇਹਨੇ ਦਿਮਾਗ ਨੂੰ ਚਾਹੇ ਹੋਰ ਚੜ ਗਿਆ ਹੋਣਾ, ਕਈ ਵਾਰੀ ਕਹਿਣ ਵੇਲੇ ਪ੍ਰੋਬਲਮ ਪੈ ਜਾਂਦੀ ਹੈਗੀ, ਪਰ ਆਪਾਂ ਵਧਾਈ ਦੇਣਾ ਚਾਹੁੰਦੇ ਹਾਂ ਡਗ ਫੋਰਡ ਨੂੰ ਜਿਹਨਾਂ ਨੇ ਠੋਕ ਕੇ ਜਵਾਬ ਦਿੱਤਾ ਜਦੋਂ ਤੁਹਾਡੇ ਜੰਗਲਾਂ ਨੂੰ ਅੱਗ ਲੱਗੀ ਸੀ ਸਪੈਸ਼ਲੀ ਕੈਲੀਫੋਰਨੀਆ ਦੇ ਵਿੱਚ, ਉੱਥੇ ਆਪਾਂ ਅੰਟੇਰੀਓ ਅਤੇ ਕੈਨੇਡਾ ਨੇ ਰਾਈਟ ਕ੍ਰੋਸ ਕੈਨੇਡਾ ਰਲ ਮਿਲ ਕੇ ਮਦਦ ਕੀਤੀ, ਇਹਨਾਂ ਨੇ ਧੰਨਵਾਦ ਵੀ ਕੀਤਾ ਤਾਂ ਭੁੱਲੋ ਨਾ ਸੀ, ਧੂੰਆਂ ਚੜ ਗਿਆ ਉਹਨਾਂ ਨੂੰ ਕੀ ਕਰੇ ਹੁਣ ਵਿਚਾਰੇ। ਜੀ ਇੱਕ ਇੱਕ ਕਾਲ ਹੋਰ ਲੈ ਲਵਾਂ, 1451 ਤੁਸੀਂ ਹੇਰ ਤੇ ਹੋ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਦੰਬੜ ਸਾਹਿਬ, ਬਾਜਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ
3: ਦੰਬੜ ਸਾਹਿਬ। ਜਿਹੜੇ ਤੁਸੀਂ ਗੱਲ ਕਰਦੇ ਬਿਲਕੁਲ ਸਹੀ ਆ, ਇਹ ਦੇਖੋ ਰੇਡੀਓ ਦੇ ਤੁਸੀਂ ਬਹੁਤ ਸੱਚ ਬੋਲਦੇ ਆ। ਇਹ ਜਿਹੜਾ ਹੁਣ ਮੰਨਦੇ ਆ ਵੀ ਅਸੀਂ ਗਲਤੀ ਕੀਤੀ ਆ, ਇਹਦਾ ਮਤਲਬ ਗਲਤੀ ਕੀਤੀ ਆ ਤੇ ਉਹ ਜਨਤਾ ਦਾ ਪੈਸਾ ਵਰਤਿਆ ਹੈ, ਮਤਲਬ ਫਰਾਡ ਕੀਤਾ, ਫਰਾਡ ਦਾ ਕੇਸ ਇਹਦੇ ਉੱਤੇ ਹੋਣਾ ਚਾਹੀਦਾ ਇਹ, ਜਾਂ ਅਸਤੀਫਾ ਦੇਣ।
0: ਤੁਸੀਂ ਵੀ ਕਹਿੰਦੇ ਸਾਡੇ ਕੋਲ ਗਲਤੀ ਹੋ ਗਈ, ਪ੍ਰੋਪਰਟੀ ਟੈਕਸ ਦੇਣੀ ਹੋਣਾ, ਤੁਸੀਂ ਵੀ ਕਹਿੰਦੇ ਗਲਤੀ ਹੋ ਗਈ।
3: ਨਹੀਂ ਦੇਖੋ ਜੇ ਗਲਤੀ ਕੀਤੀ ਆ ਮਤਲਬ ਫਰਾਡ ਹੀ ਕੀਤਾ, ਫਿਰ ਫਰਾਡ ਕੀਤਾ ਫਰਾਡ ਕੀਤਾ। ਹੁਣ ਜੇਕਰ ਜੇ ਆਪਾਂ ਕੋਈ ਵੀ ਚੀਜ਼ ਕਿਤੇ ਉਹ ਦੋ ਕੈਂਟੀਆਂ ਚੱਕ ਕੇ ਬਾਹਰ ਆ ਜਾਈਏ ਵਾਲਮਾਰਟ ਚੋਂ ਜਾਂ ਹੋਰ ਕਿਤੇ ਵੀ, ਉਹ ਆਪਾਂ ਦੇ ਚਾਰਜ ਲੱਗਦੇ ਆ
0: ਜੀ।
3: ਇਹ ਕਿਉਂ ਐਡਾ ਵੱਡਾ ਕਪੜਾ ਕੀਤਾ ਹੋਵੇ ਤੇ ਫਰਾਡ ਦਾ ਕੇਸ ਬਣਦਾ, ਇਹਨਾਂ ਤੇ ਚਾਰਜ ਕਿਉਂ ਨਹੀਂ ਲਾਉਂਦੇ, ਲੱਗਣੇ ਚਾਹੀਦੇ ਇਹਨਾਂ ਨੂੰ ਚਾਰਜ।
0: ਇਹਨਾਂ ਨੇ ਬਰਗਰ ਖਾਧੇ ਤੇ ਹੋਰ ਕਈ ਕੁਝ ਖਾਧਾ, ਡੱਗ ਫੋਰਡ ਵੀ ਆਏ ਉਸ ਕਿਸੇ ਸੰਧੂ ਸਾਹਿਬ ਨੇ ਬਾਰੇ ਵੀ ਕੋਈ ਕੀਤਾ ਸੀਗਾ। ਲੱਗਦਾ ਬਹੁਤ ਸਾਰੇ ਲੋਕਾਂ ਨੇ ਸਵਾਲ ਪੁੱਛੇ ਹੋਣੇ ਇਹਨਾਂ ਨੂੰ ਕਿ ਬਰਗਰ ਖਾ ਕੇ ਫੋਟੋ ਖਿਚਾ ਕੇ ਚੱਲ ਗਏ ਆਇਰਨ ਨੂੰ। ਜੇ ਕਿਸੇ ਨੇ ਜਵਾਬ ਲਿਆ ਹੈਗਾ ਸਵਾਲਾਂ ਦਾ ਸਾਡੇ ਰੇਡੀਓ ਦੇ ਅੱਗੇ ਦੱਸ ਸਕਦੇ ਵੀ ਉਹਨੇ ਕੋਈ ਫੋਟੋ ਖਿਚਾਈ ਆ ਕਿ ਕੋਈ ਕੋਈ ਸਵਾਲ ਵੀ ਪੁੱਛਿਆ ਕਿ ਸਮਾਇਲ ਕਰਕੇ ਚੱਲ ਗਿਆ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਇੱਕ ਕਾਲ ਹੋਰ ਕਲੀਅਰ ਕਰਦੇ, ਕਮਲਜੀਤ ਸਿੰਘ ਤੁਸੀਂ ਵੀ ਆ ਜਾਓ।
4: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ। ਦੇਖੋ ਤੰਬਰ ਸਾਹਿਬ ਗੱਲ ਆ ਗਈ ਇਸ ਤਰ੍ਹਾਂ ਬਈ, ਗਲਤੀ ਕਰਕੇ ਤੇ ਮੁੜ ਕੇ ਸਾਨੂੰ ਤਾਂ ਹੁਣ ਪਤਾ ਨੀ ਲੱਗਿਆ ਬਈ ਇਹਨਾਂ ਨੇ ਕਿੱਥੇ ਕੀ ਕੀਤਾ, ਕਿੱਥੇ ਉੱਥੇ ਹੋ ਗਿਆ, ਕੌਣ ਹੋਟਲ ਦੇ ਵਿੱਚ
0: ਜੀ,
4: ਇਸ ਤਰ੍ਹਾਂ ਹੋ ਰਹੀ ਅਜੇ ਤੱਕ। ਔਰ ਹੋਰ ਕਿੰਨੀਆਂ ਗਾਉਣਗੀਆਂ, ਹੁਣ ਗੱਲ ਤਾਂ ਆਪਣੇ ਪ੍ਰਧਾਨ ਮੰਤਰੀ ਮਾਰਕਾਨੀ ਉਹਨਾਂ ਦੀ ਆਉਂਦੀ ਆ, ਫਿਰ ਉਹਨੇ ਵੀ ਕਹਿੰਦੇ 1.5 ਲੱਖ ਦਾ ਸੱਤਾਂ ਦਿਨਾਂ ਚ ਖਾ ਗਏ ਉਹ ਵੀ। ਐਡੀ ਕਿਹੜੀ ਸ਼ੈ ਹੁੰਦੀ ਹੈ ਪਲੇਨ ਦੇ ਵਿੱਚ ਤੇ ਜਿਹੜੀ ਜਦੋਂ ਖਾ ਗਏ ਬੰਦੇ, ਮਤਲਬ ਆਮ ਲੋਕਾਂ ਦਾ ਇੱਥੇ ਬੁਰਾ ਹਾਲ ਹੈ, ਕੰਟਰੀ ਤੁਹਾਡੀ ਰਿਸੈਸ਼ਨ ਦੇ ਵਿੱਚ ਆ, ਹੈਂ ਤੇ ਤੁਸੀਂ ਉੱਥੇ 1.5 ਲੱਖ ਦੇ ਬੱਚੇ, ਇਹ ਇੱਥੇ ਇੱਕ ਨਹੀਂ ਆ, ਇਹਨਾਂ ਲਈ ਕਾਨੂੰਨ ਹੋਣਾ ਚਾਹੀਦਾ। ਹਾਂ ਹੁਣ ਇੱਕ ਗੱਲ ਖਿਆਲ ਰੱਖਿਓ, ਸਾਲ ਵੀਕਐਂਡ ਤੇ ਮੈਂ ਵੀ ਬਹੁਤ ਘੁੰਮਿਆ ਫਿਰਿਆ, ਬੜੀਆਂ ਗੱਲਾਂ ਬਾਤਾਂ ਹੋਈਆਂ ਬੰਦਿਆਂ ਨਾਲ ਮਿਲੇ, ਕਿਉਂਕਿ ਬ੍ਰੈਂਟਨ ਦੀ ਇਲੈਕਸ਼ਨ ਵੀ ਆ, ਲੋਕੀ ਨਾ ਹੱਥਾਂ ਦੇ ਥੁੱਕੀ ਫਿਰਦੇ ਉਹ ਕਹਿੰਦੇ ਹੁਣ ਵੋਟਾਂ ਮਗਰ ਆਊਗੇ ਨਾ ਇਹ, ਤਾਂ ਫਿਰ ਤੁਹਾਨੂੰ ਦੱਸਾਂਗੇ ਵੀ MPP ਵਿੱਚ ਤੁਸੀਂ ਮਾਲ ਛੱਕਿਆ ਤੇ ਮੁੜ ਕੇ ਜਵਾਬਦਾਰੀ ਨਹੀਂ। ਤੇ ਇਹ ਚੀਜ਼ਾਂ ਸਾਰੀਆਂ ਬ੍ਰੈਂਟਨ ਵਾਲੇ ਕਿਉਂਕਿ ਸਾਰੇ ਕੈਨੇਡਾ ਵਾਸੀਆਂ ਨੂੰ ਦੱਸਣੀਆਂ ਪੈਣੀਆਂ। ਬਾਕੀ ਤੰਬਰ ਸਾਹਿਬ
0: ਜੀ,
4: ਜਿਹੜੀ ਕਾਰ ਇੰਸ਼ੋਰੈਂਸ ਹੈ ਨਾ, ਇਹਦੇ ਉੱਤੇ ਤੁਸੀਂ ਦੇਖਿਓ ਵੀ ਵੈਨਕੂਵਰ ਦੇ ਵਿੱਚ ਕਿਹੜੀ ਕਿਹਦੀ ਗਵਰਨਮੈਂਟ ਹੈ, ਜੇ ਤੁਹਾਡੇ ਕੋਲ ਹੁਣ ਟਾਈਮ ਹੈ ਹੁਣ ਵੀ ਦੱਸ ਦਿਓ ਕਿਹੜੀ ਪਾਰਟੀ ਦੀ ਹੈ ਉੱਥੇ, ਕਾਰ ਇੰਸ਼ੋਰੈਂਸ ਦਾ ਕੀ ਸਿਸਟਮ ਹੈ, ਕੀ ਆਪਾਂ ਉਹ ਪਾਰਟੀ ਇੱਥੇ ਨਹੀਂ ਲਿਆ ਸਕਦੇ, ਕਿਉਂਕਿ ਲਿਬਰਲ ਤੇ ਆਪਾਂ ਇਹ ਤੁਹਾਡੇ ਕੀ ਆ ਪੀਸੀ ਪੁਸੀ ਜੋ ਤੁਰੇ ਫਿਰਦੇ ਆ, ਇਹ ਦੇਖ ਰਹੇ ਜੋਇਲੈਸ ਪੀਪਲ, ਸੋਰੀ ਫਾਰ ਮਾਈ ਲੈਂਗੁਏਜ, ਆਪਾਂ ਚੇਂਜ ਕਰਨੀ ਆ ਓਨਟੇਰੀਓ ਦੇ ਵਿੱਚ ਵੀ ਇਸ ਵਾਰ ਸਰ। ਥੈਂਕ ਯੂ,
0: ਧੰਨਵਾਦ। ਪਹਿਲਾਂ NDP ਵੀ ਸੀਗੇ, ਉਹਨਾਂ ਨੇ ਆਵਾਜ਼ ਉਠਾਈ ਸੀ, ਬਸ ਥੈਂਕ ਯੂ ਵੈਰੀ ਮੱਚ। ਬਾਰਿਸ਼ ਸਾਹਿਬ ਖਬਰਾਂ ਕਵਰ ਕਰ ਲਓ, ਮੈਨੂੰ ਪਤਾ ਤੁਸੀਂ ਜਾਣਾ, ਮੇਰੇ ਲਾਈਨਾਂ ਤਾਂ ਸਾਰੀਆਂ ਬਿਜ਼ੀ ਹਨ। 416-837-1500 ਸੂਈ ਨੰਬਰ ਹੁੰਦੇ ਹਨ। ਮੁਲਤਾਨੀ ਜੀ, ਜਸਵੀਰ ਸਿੰਘ ਜੀ, ਤੁਸੀਂ ਹੋਲਡ 'ਤੇ ਰੱਖੋ ਲਾਈਨ। ਬਾਰਿਸ਼ ਸਾਹਿਬ ਗੋ ਹੈਡ, ਬਹੁਤ ਕੁਛ ਕਹਿ ਗਏ ਪਰ ਤੁਸੀਂ ਗਾਹਾਂ ਦੀ ਖਬਰ ਕਵਰ ਕਰਦਾ, ਜੇ ਕੋਈ ਟਿੱਪਣੀ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹੋ
1: ਜੀ। ਬਸ 2 ਮਿੰਟਾਂ 'ਚ ਮੈਂ ਫਿਰ ਜਾ ਦਊਂਗਾ, ਕਿਉਂਕਿ ਮੈਨੂੰ ਵੇਟ ਕਰ ਰਿਹਾ ਕੋਈ ਬਾਹਰ। ਅਮਰੀਕਾ ਇਰਾਨ ਦੀ ਜਿਹੜੀ ਜੰਗ ਸੀ ਮਿਡਲ ਈਸਟ ਦੇ ਵਿੱਚ, ਕਈ ਵਾਰੀ ਉਮੀਦ ਵੱਜੀ ਹੈਗੀ ਆਮ ਲੋਕਾਂ ਦੀ ਵੀ ਸ਼ਾਇਦ ਹੁਣ ਛੁਟਕਾਰਾ ਹੋ ਜਾਊਗਾ ਆਪਾਂ ਨੂੰ, ਹੁਣ ਜਿਹੜੇ ਸਸਤੇ ਜਿਹੜਾ ਫਿਊਲ ਪ੍ਰਾਈਸਿਸ ਉਹ ਵੀ ਥੱਲੇ ਆ ਜਾਣਗੇ, ਕੁਝ ਜਿਹੜੀ ਚੇਨ ਸਪਲਾਈ ਹੈ ਪ੍ਰਭਾਵਿਤ ਹੋ ਜੂਗੀ। ਪਰ ਜਿਹੜੀਆਂ ਖਬਰਾਂ ਆਈਆਂ ਨੇ ਹੁਣ ਤੱਕ, ਜਿਹੜੇ ਅਮਰੀਕਾ ਦੇ ਸੈਨਿਕ ਹੈਗੇ ਉਹ ਵੀ ਲਗਾਤਾਰ ਮਾਰੇ ਜਾ ਰਹੇ, ਹੁਣ ਤੱਕ ਗਿਣਤੀ ਜਿਹੜੀ 17 ਪੁੱਜ ਗਈ ਆ ਜੀ। ਇਰਾਨ ਜਿਹੜਾ ਜਵਾਬੀ ਰੂਪ 'ਚ ਹਮਲੇ ਕਰ ਰਿਹਾ, ਇੱਥੇ ਵੀ ਜਿੱਥੇ ਮੈਂ ਹੈਗਾ ਜੀ ਦੇਸ਼ 'ਚ, 102.6 ਰੁਪਏ ਪ੍ਰਤੀ ਲੀਟਰ ਜਿਹੜਾ ਤੇਲ ਪੈਟਰੋਲ, ਜਿਹਦਾ ਇੱਥੇ ਆਪਾਂ ਗੈਸ ਬੋਲ ਦਿੰਦੇ ਹੈਗਾ, ਇੱਕ ਵਾਰੀ ਟੈਂਕ ਭਰਾਈਏ ਤੇ ਕਾਫੀ ਜੇਬ ਜਿਹੜੀ ਆ ਉਹ ਖਾਲੀ ਇੱਥੇ ਹੋ ਜਾਂਦੀ ਹੈ, ਤੇ ਅਸਰ ਜਿਹੜਾ ਜੰਗ ਦਾ ਓਵਰਆਲ ਵਰਲਡ 'ਚ ਦਿਖਾਈ ਦੇ ਰਿਹਾ ਜੀ। ਆਪਾਂ ਕਹਿ ਸਕਦੇ ਹਾਂ ਕਿ ਕਿੱਥੇ ਜਾ ਕੇ ਖਤਮ ਹੋਣੀ ਆ, ਇਹ ਟਰੰਪ ਸਾਹਿਬ ਜਾਣਦੇ ਆ ਜਾਂ ਫਿਰ ਇਰਾਨ ਦੀ ਜਿਹੜੀ ਕੋਰ ਟੀਮ ਹੈ ਉਹ ਜਾਣਦੀ ਹੈਗੀ ਆ, ਪਰ ਕੁੱਲ ਮਿਲਾ ਕੇ ਆਪਾਂ ਜਿਹੜਾ ਇਹਨੂੰ ਉਡੀਕ ਕਰ ਰਹੇ ਹਾਂ। RCMP ਨੇ ਇੱਕ ਡਰੱਗ ਦਾ ਟਰੈਕ ਜਿਹੜਾ ਆਨਲਾਈਨ ਨੈਟਵਰਕ ਦਾ ਪਰਦਾ ਫਾਸ਼ ਕੀਤਾ ਜੀ। RCMP ਨੇ ਪ੍ਰੋਜੈਕਟ ਮਡੂਸਾ ਤਹਿਤ ਡਰੱਗ ਨੈਟਵਰਕ ਤੋਂ ਪੀੜਤ 41 ਵਿਅਕਤੀਆਂ ਦੀ ਪਹਿਚਾਣ ਕੀਤੀ ਹੈ ਜੀ। ਇਹ ਕੋਈ ਪਹਿਲੀ ਗੱਲ ਨਹੀਂ ਹੈਗੀ, ਪਹਿਲਾਂ ਵੀ ਬਹੁਤ ਸਾਰੇ ਪ੍ਰੋਜੈਕਟ ਹੈਗੇ, ਪਰ ਇਹ ਵੱਡੀ ਗੱਲ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਡਰੱਗ ਦਾ ਜਿਹੜਾ ਨੈਟਵਰਕ ਸੀਗਾ ਉਹਦਾ ਇੰਗਲੈਂਡ ਹੈ, ਜਰਮਨੀ ਤੇ ਇਟਲੀ ਵਰਗੇ ਦੇਸ਼ਾਂ ਨਾਲ ਮਿਲ ਕੇ, ਜਿਹੜੀ RCMP ਏਜੰਸੀਆਂ ਨਾਲ ਮਿਲ ਕੇ 256 ਦੇ ਕਰੀਬ ਨੈਟਵਰਕ ਦਾ ਸ਼ਿਕਾਰ ਵਿਅਕਤੀਆਂ ਦੀ ਜਿਹੜੀ ਹੈ ਪਹਿਚਾਣ ਕੀਤੀ ਹੈ, ਨਾਲ ਸ਼ੱਕੀ ਵਿਅਕਤੀਆਂ ਦੀ। ਸੋ ਇਹ ਵੀ ਖਬਰਾਂ ਜਿਹੜੀਆਂ ਨਾਲ ਨਾਲ ਜਾ ਰਹੀ ਹੈ। ਤੇ ਧੰਨਵਾਦ, ਸ਼ਾਇਦ ਆਪਾਂ ਹੋਰ ਚਿਰ ਜੁੜਦੇ, ਪਰ ਮੇਰੀ ਕੋਈ ਵੇਟ ਕਰ ਰਿਹਾ ਸੀ, ਆਪਾਂ ਦੁਬਾਰਾ ਕੱਲ ਜੁੜਾਂਗੇ ਨਵੀਆਂ ਖਬਰਾਂ ਦੇ ਨਾਲ। ਮਿਹਰਬਾਨੀ ਤੰਬਰ ਸਾਹਿਬ,
0: ਬਹੁਤ ਬਹੁਤ ਧੰਨਵਾਦ। ਹੈਵ ਅ ਸੇਫ ਟਾਈਮ, ਰਾਜਗੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੀ। ਸਰ ਗੁਰਮੁਖ ਸਿੰਘ ਬਾਰੀ ਸਾਹਿਬ, ਮੈਂ ਤੁਹਾਡੀ ਲਾਈਨਾਂ ਵੀ ਲੈਂਦਾ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, ਮੋਰਗੇਜ ਚਾਹੀਦੀ ਆ, ਪੈਸਾ ਧੇਲਾ ਹੈਂਡਲ ਕਰਦੇ ਹਨ। 416-732-11 ਸਲਾਹ ਲੈ ਲਿਓ ਅਤੇ ਮੋਰਗੇ ਚਾਹੇ ਜਸ ਭੁੱਲਰ ਸਾਹਿਬ ਨਾਲ 416-732-11 ਦੀ ਗੱਲ ਕਰ ਲਿਓ। ਮੈਂ ਲਾਈਨਾਂ ਕਲੀਅਰ ਕਰ ਦੇਵਾਂ, ਫਿਰ ਛੋਟੀ ਬ੍ਰੇਕ ਵੀ ਲੈਣੀ ਆ। ਮੁਲਤਾਨੀ ਜੀ ਆ ਜਾਓ।
5: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਭਾਅ ਜੀ ਇਹ ਜਿਹੜਾ ਜਿਨ੍ਹਾਂ ਨੇ ਜ਼ੁਲਮ ਕੀਤਾ ਨਾ ਜੀ, ਜਿਸ ਤਰ੍ਹਾਂ ਕਿ ਆਪਣਾ ਟੈਕਸ ਦਾ ਪੈਸਾ ਜਿਸ ਤਰ੍ਹਾਂ ਸਾਡੇ ਮਤਲਬ ਕਿ ਹਾਡਾ ਦੇ ਵਿੱਚੋਂ ਕੱਢ ਕੇ ਕੰਜ਼ੂਮਰ ਕੱਢਿਆ ਹਾਲਾ ਜੀ ਇਹਨਾਂ ਨੇ, ਇਹਨਾਂ ਲੋਕਾਂ ਨੇ ਜੀ, ਸਾਡੀ ਪ੍ਰੋਪਰਟੀ ਟੈਕਸ ਲਾ ਲਓ ਜਾਂ ਕੋਈ ਵੀ ਲਾ ਲਓ, ਕਿਸੇ ਵੱਲੋਂ ਵੀ ਨਹੀਂ ਛੱਡਿਆ, ਪਰ ਇਹਨਾਂ ਦੇ ਜ਼ਰੂਰ ਤੋਂ ਜ਼ਰੂਰ ਮੇਰੇ ਹਿਸਾਬ 'ਚ ਰਿਪੋਰਟ ਹੋਣੀ ਚਾਹੀਦੀ ਜੀ।
0: ਧੰਨਵਾਦ ਤੁਹਾਡਾ। ਜਸਵੀਰ ਸਿੰਘ ਤੁਹਾਡੀ ਕਾਲ ਆ ਗਈ ਜੀ।
6: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਅੰਬਰ ਸਾਹਿਬ ਦੇਖੋ, ਗਲਤੀ ਤਾਂ ਉਹ ਹੁੰਦੀ ਆ ਜੇ 5 ਸਾਲ ਦਾ ਜਾਂ 7 ਸਾਲ ਦਾ ਨਿਆਣਾ ਕਰ ਜਾਵੇ, ਇਹ ਤਾਂ ਸੁੱਖ ਨਾਲ ਮਜੋਦ ਆ। ਟੈਕਸ ਪੇਅਰ ਦੀ ਜਿਹੜੀ ਮਨੀ ਆ
0: ਜੀ,
6: ਅੰਬਰ ਸਾਹਿਬ ਜਿਹੜੀ ਟੈਕਸ ਪੇਅਰ ਦੀ ਮਨੀ ਆ, ਇਹ ਫਰਾਡ ਹੈ। ਜੇ ਤਾਂ ਭਾਈ ਸਾਹਿਬ ਪਹਿਲੇ ਕਹਿ ਗਏ ਆ, ਜੇ ਬੰਦਾ ਕਿਤੇ ਕੈਂਡੀਆਂ ਚੱਕ ਲਵੇ ਤਾਂ ਉੱਥੇ ਚਾਰਜ ਲੱਗਦੇ, ਇਹ ਤਾਂ ਗੌਰਮੈਂਟ ਦੇ ਨਾਲ ਇਹਨਾਂ ਨੇ ਫਰਾਡ ਕੀਤਾ ਹੈਗਾ। ਹਾਲਾਂਕਿ ਪੜ੍ਹੇ ਲਿਖੇ ਆ, ਇਹਨਾਂ ਦੀ ਪਾਰਟੀ ਦੀ ਜਿਹੜੀ ਪਾਲਿਸੀ ਹੈ ਇਹਨੂੰ ਰਿਜ਼ਾਈਨ ਕਰਨਾ ਚਾਹੀਦਾ ਆ ਬਿਨਾਂ ਕਿਸੇ ਪੁੱਛੇ ਤੋਂ। ਐਵੇਂ ਢਿੱਡ ਦੇ ਉੱਤੇ ਬੈਲਟਾਂ ਬੰਨੀ ਜਾਂਦੇ ਆ, ਕਹਿਣ ਦਾ ਮਤਲਬ ਪੈਸਾ ਤੁਸੀਂ ਹੱਥ ਸੱਚ ਦਾ ਖਾਓ। ਆਮ ਪਬਲਿਕ ਜਿਹੜੀ ਆ, ਸਵੇਰ ਨੂੰ ਡੇਢ ਡੇਢ ਘੰਟਾ ਡਰਾਈਵ ਕਰਕੇ ਜਾ ਕੇ ਆਉਂਦੀ ਆ, ਬ੍ਰਾਮਟਨ ਸੌਣੇ ਆਉਂਦੇ ਆ, ਬ੍ਰਾਮਟਨ ਨੂੰ ਫਲਾਵਰ ਸਿਟੀ ਕਹਿੰਦੇ, ਮੈਂ ਤਾਂ ਕਹਿੰਦਾ ਸਲੀਪਿੰਗ ਸਿਟੀ ਆ।
0: ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਇਹਦੇ ਚਲ ਗਏ ਹਨ। ਲਾਈਨਾਂ ਹੋਰ ਤੇ ਰੱਖੋ, ਮੈਂ ਇੱਕ ਕਾਲ ਹੋਰ ਲਵਾਂ। ਤੁਹਾਡੇ ਕੋਲ ਮੌਕਾ ਹੋਣਾ ਯਾਰ, ਮੈਂ ਇਹੀ ਕਹਿੰਦਾ ਹੁੰਦਾ, ਗਲਤੀ ਮੁੜ ਕੇ ਨਾ ਹੋਵੇ ਤਾਂ ਰੂਲ ਚੇਂਜ ਕੀਤੇ ਜਾਂਦੇ ਹਨ। ਹੁਣ ਫੀਫਾ ਦੇ ਜਿਹੜੀ ਇੱਕ ਦੋ ਗਲਤੀ ਹੋਈ, ਜਾਂ ਟਰੰਪ ਨੇ ਪ੍ਰੈਸ਼ਰ ਪਾਇਆ, ਮੁੜ ਕੇ ਰੈੱਡ ਕਾਰਡ ਵਾਪਸ ਲੈ ਲਿਆ, ਗੇਮ ਖੇਡਣ ਦੇ ਦਿੱਤੀ, ਉਹ ਸੁਧਾਰੀਆਂ ਜਾਣੀਆਂ। ਇਹਨਾਂ ਨੂੰ ਵੀ ਇਹੀ ਕਹਿੰਦੇ ਆ, ਜਿਹਨਾਂ ਕੋਲ ਗਲਤੀ ਹੋ ਗਈ ਸੁਧਾਰ ਲਵੋ ਅਤੇ ਇੱਕ ਰੂਲ ਲੈ ਕੇ ਆ ਜਾ, ਮੁੜ ਕੇ ਗਲਤੀ ਕੀਤੀ ਅਗਲੀ ਵਾਰੀ ਕੋਈ ਵੀ ਪਾਰਟੀ ਹੋਵੇ ਆਪਾਂ ਆਹ ਕੰਮ ਕਰ ਦੇਣਾ ਹੈਗਾ। ਲੋਕਾਂ ਦੇ ਪੈਸੇ ਹੈਗੇ, ਰਾਤ ਦਿਨ ਮਿਹਨਤ ਕਰਦੇ। ਮੈਂ ਤਾਂ ਉਹੀ ਕਹਿੰਦਾ ਵੀ ਜਿਹੜਾ ਕਲਾਸ ਐਕਸ਼ਨ ਲਾ ਸੂਟ ਹੈਗਾ, ਇਹ ਮੇਰੇ ਪਰਸਨਲ ਰਾਵ ਹੁਣ ਖੁਦ ਕਹਿ ਰਿਹਾ ਕਿ ਮੈਂ ਪੈਸਾ ਇਕੱਠਾ ਕੀਤਾ ਸੀਗਾ, ਬਾਕੀ ਸਾਰਿਆਂ ਨੇ ਪੈਸਾ ਇਕੱਠਾ ਕੀਤਾ ਰੇਡੀਓ ਦੇ ਉੱਪਰ, ਸੱਦ ਸੱਦ ਕੇ ਲੋਕਾਂ ਨੂੰ ਵੀ ਪੈਸਾ ਦੇਵੋ, ਕਮਿਊਨਿਟੀ ਦਾ 9% ਦੇਣਾ ਪੈਣਾ ਵੈ, ਕਾਲ ਕਰਕੇ ਪੈਸਾ ਦੇਵੋ, ਨਾਂ ਲਿਖਾਓ, ਪੈਸੇ ਇਕੱਠੇ ਕਰਕੇ ਹੋਸਪਿਟਲ ਵਾਸਤੇ ਦਿੱਤੇ ਸੀਗੇ। ਕਿੱਥੇ ਗਿਆ ਉਹ? ਕਿਸਨੇ ਜਦੋਂ ਬੰਦੇ ਨੇ ਸੋਚਿਆ ਵੀ ਮੇਰੀ ਇੰਨੀ ਉਮਰ ਹੋ ਗਈ ਆ, ਮੈਨੂੰ ਸ਼ਾਇਦ ਹੋਸਪਿਟਲ ਦੀ ਲੋੜ ਪੈ ਜਾਵੇ। ਬੰਦਾ ਬਿਮਾਰੀ ਤਾਂ ਐਨੀ ਟਾਈਮ ਲੱਗ ਸਕਦੀ, ਕੋਈ ਟਾਈਮ ਕੋਈ ਥਾਂ ਪਤਾ ਨਹੀਂ ਹੁੰਦਾ ਆ, ਪਰ ਜਦੋਂ ਉਮਰ ਹੋਣ ਲੱਗ ਬੰਦਾ ਸੋਚਦਾ ਮੇਰੇ ਵਾਸਤੇ ਕੋਈ ਵਧੀਆ, ਜਿੱਥੇ ਮੈਂ ਘਰ ਲਿਆ ਹੋਇਆ, ਜਿੱਥੇ ਮੈਂ ਰਹਿਣਾ, ਉੱਥੇ ਇੱਕ ਹੋਸਪਿਟਲ ਇੱਕ ਹੋਰ ਆ ਜਾਵੇ, ਉਹ ਤਾਂ ਦੂਸਰਾ ਹੋਸਪਿਟਲ ਪਹਿਲੇ ਸੀਗਾ, ਉਹ ਤਾਂ ਹੋਰ ਵੱਡਾ ਕਰਨਾ। ਪਰ ਪੈਸੇ ਇਕੱਠੇ ਕਰ ਲਏ, ਗਏ ਕਿੱਥੇ? ਉਹ ਭੁੱਲ ਕੇ ਜਵਾਬ ਨਹੀਂ ਮਿਲਿਆ। ਮੈਂ ਕਹਿੰਦਾ ਕਲਾਸ ਐਕਸ਼ਨ ਲਾ ਸੂਟ ਅਗੇਂਸਟ ਸਿਰੀ ਅਤੇ ਅਗੇਂਸਟ ਹੋਸਪਿਟਲ ਅਗੇਂਸਟ ਇਸ ਗਾਈ, ਇਹਨਾਂ ਆਉਣਾ ਚਾਹੀਦਾ ਵੀ ਜੇ ਤੁਸੀਂ ਪੈਸੇ ਕਰਕੇ ਉਹਨੂੰ ਜਵਾਬ ਤਾਂ ਦੇ ਦੇਵੋ ਆ ਕੇ। ਛੋਟੀ ਜਿਹੀ ਮੈਂ ਲਿਖ ਦਿੰਦੇ ਹਾਂ, ਅਸੀਂ ਕਮਿਊਨਿਟੀ ਨਾਲ ਆ, ਕਮਿਊਨਿਟੀ ਵਗੈਰਾ ਸਾਡਾ ਸਾਰ ਨਹੀਂ ਸਕਦਾ। ਕਿਆ ਬਾਤ ਹੈ ਹਰਵਿੰਦਰ, ਤੁਹਾਡੀ ਕਾਲ ਲੈਂਦੇ। ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਭਾਅ ਜੀ ਦੇਖੋ, ਦਿੱਲੀ ਤੱਕ ਜਿਹੜਾ ਹੈਗਾ ਇੰਡੀਆ ਚ ਇਹ ਭਰਾ ਮੀਂਹ ਪਵਾ ਦਿੰਦੇ ਆ, ਹੈਨਾ ਜੀ, ਤੇ ਉਰੇ ਨੀ ਪਵਾ ਸਕਦੇ ਇਹ ਮੀਂਹ?
0: ਧੰਨਵਾਦ ਤੁਹਾਡਾ ਕਾਲ ਕਰਨ ਦਾ। ਬੀਕੇ ਟੈਕਸ ਐਂਡ ਅਕਾਊਂਟਿੰਗ ਐਂਡ ਸਰਵਿਸਿਸ, ਪੇਰੋਲ ਮੈਨੇਜਮੈਂਟ, ਕਾਰਪੋਰੇਟ ਟੈਕਸ ਅਤੇ ਪਾਲ ਮਾਂਗਰ ਸਾਹਿਬ ਨੇ 905-455-1414 ਦੀ ਗੱਲਬਾਤ ਕਰ ਲੈਣੀ ਆ। ਜਸਪਾਲ ਗਹੁਣੀ ਆ 416-676-7050, ਰੈਕਸ ਫਾਈਨਾਂਸ ਜਦੋਂ ਸਪੋਂਸਰ ਕਰਦੇ ਹਨ। ਐਲ ਪੀ ਰੂਫਿੰਗ, ਰੂਫਿੰਗ ਸ਼ਿੰਗਲਸ ਰਿਪਲੇਸ ਕਰਦੇ ਹਨ। ਸੋ ਗਰਮੀਆਂ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਕਮਰਸ਼ੀਅਲ ਰੂਫ ਹੈ ਨਾ, ਉਹਨਾਂ ਦੇ ਸ਼ਿੰਗਲ ਚੇਂਜ ਕੀਤੇ ਜਾਂਦੇ ਹਨ। ਕਰਵਾਉਣੇ ਹੋਣ, ਐਸਟੀਮੇਟ ਲੈਣਾ ਹੋਵੇ ਤਾਂ ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲੈਣੀ ਆ। ਕੋਈ ਕੌਂਕਰੀਟ ਦਾ ਕੰਮ ਹੋਵੇ, ਡਿਜ਼ਾਈਨ ਅਤੇ ਬਿਲਡ ਕਰਕੇ ਦਿੰਦੇ ਹਨ। 416-602-7216 ਅਮਰੀਕ ਸਿੰਘ ਜੀ ਆ ਜਾਓ।
8: ਅੰਬਰ ਸਾਹਿਬ ਬਹੁਤ ਸੋਹਣਾ ਪ੍ਰੋਗਰਾਮ ਲੈ ਕੇ ਆਏ ਆ। ਅੰਬਰ ਸਾਹਿਬ ਦੇਖੋ, ਜੇ ਇਹਨਾਂ ਨੇ ਖਾਧਾ ਤੇ ਇੰਨਾ ਕਿ ਦੱਸ ਦੇਣਾ ਵੀ ਕਾਹਤੋਂ ਖਾਧਾ ਆ।
0: ਨਹੀਂ ਨਹੀਂ ਹੋਟਲਾਂ ਚ ਰਹੇ ਆ, ਮੈਂ ਇਹੀ ਬੋਲਿਆ ਰਿਹਾ ਕੌਣ ਉੱਥੇ?
8: ਨਹੀਂ ਅੰਬਰ ਸਾਹਿਬ ਹੋਰ ਤੁਸੀਂ ਗੱਲ ਸੁਣੋ, ਦੇਖੋ ਸਾਡੇ ਵਰਗੇ ਨਾ ਤਜੁਬਰ ਨਿਕਲਿਆ ਪਿਆ ਆ, ਇੱਥੇ ਅਸੀਂ 70-70 ਘੰਟੇ ਲਾ ਕੇ ਸਾਡਾ ਧਰਮ ਅਸੀਂ ਚੱਲਦਾ ਨਾ, ਠੀਕ ਆ, ਸਾਡੀ ਟੈਕਸ ਦੀ ਮਨੀ ਸਾਰੀ ਇਹ ਲੁੱਟ ਕੇ ਖਾ ਗਏ। ਇਹ ਤੁਸੀਂ ਦੇਖੋ ਨਾ, ਤੁਹਾਡੇ ਇਹਨਾਂ ਨੇ ਐਗੜੇ ਵਧਾਏ, ਸਾਡੇ ਜਿਹੜਾ ਬਰਾਰ ਦਾ ਅੱਟ ਦਾ ਬੈਗ ਹੈ ਤੇ ਥੱਲੇ ਨਾ ਦਸ ਤੱਕ ਮੇਰਾ ਨਾਮ ਤੇ ਟਰਦੇ ਪੂਰੀ ਛਾਂ ਕਰ ਦਿੰਦਾ ਉਹ। ਤੇ ਦੂਜੀ ਗੱਲ ਆ, ਜਦੋਂ ਇਹ ਮੱਥਾ ਟੇਕਣ ਜਾਂਦੇ ਆ, ਜਦੋਂ ਇਹ ਮੱਥਾ ਟੇਕਦੇ ਨਾ ਮੁੱਦੇ ਹੋ ਗਏ ਤੇ ਪਿੱਛੋਂ ਗਿੱਟੇ ਇੱਕ ਇੱਕ ਗਿੱਠ ਚੱਕਦੇ, ਏਦਾਂ ਹੋਏ ਨਾ ਜਿੱਦਾਂ ਮੇਸੀ ਟੈਂਟ ਪੁੱਲੇ ਪੁੱਲੇ ਤਵੀਆਂ ਚੱਕਣਾ ਹੁੰਦਾ, ਏਦਾਂ ਚੱਕ ਹੋ ਜਾਂਦੇ ਪਿੱਛੋਂ।
0: ਧੰਨਵਾਦ ਤੁਹਾਡਾ ਕਾਲ ਕਰਦਾ, ਮੰਡੇ ਦੇ ਲੋਕਾਂ ਨੇ ਖੁਸ਼ ਕਰ ਦਿੱਤਾ, ਰਿਸਪੈਕਟਫੁੱਲ ਸਾਰੇ ਹੀ ਹਨ। ਜੇ ਲੱਗਦਾ ਸਾਡੇ ਕੋਲ ਗਲਤੀ ਹੋ ਜਾਏਗੀ ਆ, ਤਾਂ ਇੱਥੇ ਖੱਬੇ ਪਾਸੇ ਨਾ ਕੁਰਸੀ ਬੈਠੀ ਹੈਗੀ, ਜਵਾਬ ਦੇਵੋ ਆ ਕੇ। ਗੁਰਜੀਤ ਦੀ ਕਾਲ ਦੁਬਾਰਾ ਆਈ ਆ, ਮੈਂ ਲੈ ਲਾ। ਗੁਰਜੀਤ ਜੀ ਸਤਿ ਸ਼੍ਰੀ ਅਕਾਲ।
9: ਹਾਂਜੀ ਭਾਜੀ।
0: ਹਾਂਜੀ,
9: ਤੁਸੀਂ ਸੰਧੂ ਸਾਹਿਬ ਦੀ ਗੱਲ ਕਰਦੇ ਸੀ ਕਿ ਉਹਨਾਂ ਨੇ ਕੱਲ੍ਹ ਚਿਕਨ ਖੜਾਇਆ ਲੋਕਾਂ ਨੂੰ
0: ਜੀ, ਜੋ ਕੁਛ ਵੀ ਕੀਤਾ ਮੈਂ ਤਾਂ ਬਹੁਤ।
9: ਹਾਂਜੀ, ਸੰਧੂ ਸਾਹਿਬ ਕਹਿੰਦੇ ਸੀ ਜੇ ਹਸਪੀਟਲ ਨਾ ਬਣਿਆ ਤਾਂ ਮੈਂ ਅਸਤੀਫਾ ਦਊਂਗਾ। ਹੁਣ ਤਾਂ ਮਾਰਚ ਮਹੀਨਾ ਬਹੁਤ ਚਿਰ ਦਾ ਲੰਘ ਗਿਆ ਜੀ, ਉਹਨਾਂ ਨੂੰ ਪੁੱਛਿਆ ਕਿਸੇ ਨੇ ਅਸਤੀਫਾ ਕਦੋਂ ਦੇ ਰਹੇ ਆ?
0: ਮੂੰਹ ਚ ਬਰਗਰ ਪਾਇਆ ਸੀ, ਪੁੱਛਦੇ ਕਿੱਦਾਂ?
9: ਤੇ ਬਾਕੀ ਆ ਜਿਹੜੀ ਐਮ ਪੀ ਪੀ ਦਾ, ਮੈਂ ਪਹਿਲਾਂ ਵੀ ਕਿਹਾ ਸੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਇਹ ਟੈਕਸ ਪੇਅਰ ਦੀ ਮਨੀ ਆ, ਇਹਨਾਂ ਦੀ ਫੈਡਰਲ ਗੌਰਮੈਂਟ ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਆਰ ਸੀ ਐਮ ਪੀ ਤੋਂ, ਜਾਂ ਜਿਹੜੀ ਆ ਕਰਨੀ ਸਾਹਿਬ ਨੇ ਨਵੀਂ ਹੈ ਨਾ ਏਜੰਸੀ ਬਣਾਈ ਆ ਮਨੀ ਲਾਂਡਰਿੰਗ ਦੀ, ਪਹਿਲਾ ਕੇਸ ਇਹੀ ਦੇਣਾ ਚਾਹੀਦਾ ਇਹਨਾਂ ਨੂੰ ਜੀ ਨਾਲ। ਇਹ ਕਿਤੇ ਮੈਨੂੰ ਇੱਦਾਂ ਵੀ ਪਤਾ ਲੱਗਾ ਕਹਿੰਦੇ ਡਾਊਨਟਾਊਨ ਕਲੱਬ ਵੀ ਬਹੁਤ ਆ ਜੀ।
0: ਇਹ ਤਾਂ ਧੰਨਵਾਦ, ਕਲੱਬ ਤਾਂ ਹੈਗੇ ਆ, ਐਂਟਰਟੇਨਮੈਂਟ ਯਾਰ ਸਾਰੇ ਪਾਸੇ ਚਾਹੀਦੀ ਹੈਗੀ ਆ, ਐਂਟਰਟੇਨਮੈਂਟ ਬਗੈਰ ਕਿੱਥੇ ਜ਼ਿੰਦਗੀ ਸਾਡੀ? ਐਂਟਰਟੇਨਮੈਂਟ ਕਿੰਨੀ ਹੋਈ ਆ, ਕਬੱਡੀ ਦੇ ਟੂਰਨਾਮੈਂਟ ਇਸ ਅਮੇਜ਼ਿੰਗ ਐਂਟਰਟੇਨਮੈਂਟ ਸੀ, ਕਬੱਡੀ ਦੇ ਟੂਰਨਾਮੈਂਟ, ਮੀਂਹ ਬਹੁਤ ਪਿਆ, ਆਪਾਂ ਸਵੇਰੇ ਸੱਜਰੇ ਪਹੁੰਚ ਗਏ ਸੀਗੇ, ਕੋਈ ਸਾਡੀ ਉੱਥੇ ਵੀਡੀਓ ਵਾਲ ਸਕਰੀਨ ਲੱਗੀ ਸੀ, 6 ਵਜੇ ਆਪਾਂ ਸੈਟਅਪ ਕਰਕੇ, ਕੋਈ ਆਪਾਂ ਰੈਡ ਐਫ ਐਮ ਦੇ, ਉਹ ਸੋਰੀ 9 ਲੈ ਹੋ ਗਿਆ, ਕਹਿੰਦੇ 9 ਤੁਸੀਂ ਸਟੇਸ਼ਨ ਨਹੀਂ ਲੈ, ਹੁਣ ਚੱਲ ਸਾਰੇ ਆਪਣੇ ਹਨ, ਉੱਥੇ ਸਮਰ ਭੰਗੜਾ ਜਦ ਉੱਥੇ ਪਹੁੰਚੇ ਸੀਗੇ, ਪਰ ਉੱਥੇ ਬੜਾ ਮੀਂਹ ਪਿਆ ਸਾਰੇ ਪਾਸੇ, ਪਰ ਲੱਗਦਾ ਚੜ੍ਹਦੀ ਕਲਾ ਕਲੱਬਾਂ ਦੀ ਅਰਦਾਸ ਸੁਣ ਲਈ ਆ, ਅਤੇ ਇਸ ਅਮੇਜ਼ਿੰਗ ਬਾਅਦ ਦੇ ਵਿੱਚ ਮੌਸਮ ਕਲੀਅਰ ਹੋ ਗਿਆ ਅਤੇ ਮੈਚ ਬਹੁਤ ਵਧੀਆ ਹੋਏ, ਹੁਮ ਹੁਮਾ ਕੇ ਤੁਸੀਂ ਪਹੁੰਚੇ, ਧੰਨਵਾਦ ਤੁਹਾਡਾ ਪਹੁੰਚਣ ਦਾ ਅਤੇ ਕਬੱਡੀ ਦੇਖਣ ਦੇ ਵੱਖ ਵੱਖ ਇਵੈਂਟ ਦੇਖਣ ਦਾ। ਤਾਂ ਇੱਕ ਸਾਡੇ ਦੋਸਤ, ਸਾਡੇ ਬ੍ਰਦਰ, ਉਹਨਾਂ ਦੇ ਡੈਡੀ ਦਾ ਫਿਊਨਰਲ ਵੀ ਸੀਗਾ, ਵੱਖ ਵੱਖ ਇਵੈਂਟਾਂ ਵੀ, ਆਪਾਂ ਥੋੜ੍ਹਾ ਬਿਜ਼ੀ ਹੋ ਗਿਆ, ਸਰਦਾਰ ਬਲਦੇਵ ਸਿੰਘ ਜੀ ਸੈਣੀ ਸਾਹਿਬ ਸੀਗੇ, ਲੰਘੇ ਦੇਣੀ ਉਹਨਾਂ ਦਾ, ਇਸ ਮੇਲੇ ਨੂੰ ਛੱਡ ਕੇ ਚਲ ਗਏ ਅਤੇ ਆਪਾਂ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਅਲਫਾ ਟਰਾਂਸੋ ਲੱਖੀ ਸੁੱਖੀ ਸੈਣੀ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਘਰ ਜਾ ਕੇ ਦੁੱਖ ਸਾਂਝਾ ਕੀਤਾ, ਪਰ ਕਈ ਵਾਰੀ ਕਈਆਂ ਫੰਕਸ਼ਨਾਂ 'ਤੇ ਸਾਰਿਆਂ 'ਤੇ ਨਹੀਂ ਪਹੁੰਚ ਹੁੰਦਾ, ਪਰ ਫਿਰ ਵੀ ਇਹਨਾਂ ਨੇ ਆਪਣੇ ਮਾਂ ਪਿਓ ਦੀ ਬਹੁਤ ਸੇਵਾ ਕੀਤੀ ਆ, ਸੇਵਾ ਕਰਨੀ ਵੀ ਚਾਹੀਦੀ ਹੈ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਰੇਸ਼ਮ ਬਰਾੜ ਅਤੇ 41-46 ਮੈਂ ਤਾਂ ਖਬਰਾਂ ਵੀ ਬਹੁਤ ਪੜ੍ਹਨੀਆਂ, ਢਿੱਲੋ ਵੀੜੀ ਵੱਲ ਨਹੀਂ ਆਉਣਾ ਸੀਗਾ, ਇਹ ਘਰਾਣੇ ਤਾਂ ਨਹੀਂ ਬਚ ਲਏ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਰੇਸ਼ਮ ਜੀ ਆ ਜਾਓ। ਸੌਖਾ ਕੰਮ ਨਹੀਂ ਹੈਗਾ, ਪਰ ਲੋਕਾਂ ਦਾ ਪੈਸਾ ਜਦੋਂ ਜ਼ਿਆਦਾ, ਲੋਕੀ ਇਨਸਾਫ਼ ਮੰਗਦੇ ਆ, 10 ਸਾਲ ਰਾਤ ਤੋਂ ਰਾਤ ਦਿਨ ਮਿਹਨਤ ਕਰਦੇ। ਸਾਡੀਆਂ ਭੈਣਾਂ ਦੇਖ ਲਓ, 6-40 ਹੋ ਗਏ ਆ, ਅਤੇ ਜੁਲਾਈ ਮਹੀਨੇ ਦੀ 20 ਤਰੀਕ ਅਤੇ 14 ਡਿਗਰੀ ਟੈਂਪਰੇਚਰ ਚੱਲ ਰਿਹਾ, ਅਤੇ 18-27 ਤੀਕਰ ਪਹੁੰਚ ਜਾਣਾ ਹੈਗਾ, ਬੱਦਲ ਧੁੱਪ ਐਨੂੰ ਨਜ਼ਾਰੇ ਲਿਆਉਣਗੇ ਤੁਹਾਡੇ। ਅਤੇ ਹੁਣ ਭੈਣਾਂ ਨੇ ਕੰਮ 'ਤੇ ਜਾਣਾ, ਸਵੇਰੇ ਅੱਖਾਂ ਮਲਦੀਆਂ ਨੇ ਵਿਚਾਰੀਆਂ ਨੇ ਜਾਣਾ, ਕਰਨ ਵੀ ਕੀ, ਬਜ਼ੁਰਗਾਂ ਵਾਸਤੇ ਖਾਣਾ ਕੀ ਖਾਣਾ ਉਹ ਤਿਆਰ ਕਰਕੇ ਰੱਖਣਾ ਪੈਂਦਾ ਆ, ਤੁਹਾਡੇ ਵਾਸਤੇ ਰੱਖਣਾ ਪੈਂਦਾ, ਬੱਚਿਆਂ ਨੇ ਕਿਹੜੇ ਕੱਪੜੇ ਪਾਉਣੇ, ਕਿੱਥੇ ਜਾਣਾ, ਮੁੜ ਕੇ ਆਉਣਾ, ਸ਼ਾਮ ਨੂੰ ਕੀ ਬਣਾਉਣਾ, ਗਰੋਸਰੀ ਕਰਨੀ ਆ, ਉਹ ਕਰਨਾ, ਰਾਤ ਦਿਨ ਇੰਨਾ ਘੁਮਾਇਆ ਪਿਆ ਇਹਨਾਂ ਨੂੰ, ਪਰ ਕੋਈ ਸੁੱਖ ਦਾ ਸਾਹ ਲੈਣ ਨੂੰ ਟਾਈਮ ਆ ਨਹੀਂ ਰਿਹਾ ਹੈਗਾ ਆ, ਪੈਸੇ ਬਹੁਤ ਵੇਸਟ ਹੋ ਰਹੇ ਆ ਟੈਕਸ ਪੇਅਰ ਦੇ, ਇਹਨਾਂ ਨੂੰ ਪ੍ਰੋਪਰਟੀ ਟੈਕਸ 'ਚ ਕੋਈ ਛੋਟ ਮਿਲ ਜਾਵੇ, ਜਿੱਥੇ ਲੱਖਾਂ ਦਾ ਕਰੋੜਾਂ ਦਾ ਪੈਸਾ ਤੁਸੀਂ ਖਰਚ ਦਿੰਦੇ ਹੋ। ਬਹੁਤ ਸਾਰੇ ਸਕੈਂਡਲ ਹੋਏ ਹਨ, ਚਾਰਜਸ ਲੱਗਣੇ ਚਾਹੀਦੇ, ਅਲੱਗ ਕੱਲ੍ਹ ਨਹੀਂ ਰਹੇ। ਹਾਂ ਜੇ ਕਹਿ ਦਿੰਦੇ ਆ ਵੀ ਰੂਲ ਨਹੀਂ ਸੀਗਾ, ਹੁਣ ਰੂਲ ਬਣਾ ਦੇਵੋ ਨਾ, ਮੇਨ ਗੱਲ ਰਾਈਟ ਵੇ ਰੂਲ ਬਣਾ ਦੇਵੋ, ਮੁੜ ਕੇ ਕੰਮ ਨਾ ਹੋਣ। ਸਟਾਰਲਾਈਨ ਪੇਂਟਿੰਗ ਇਹ ਵਾਰ ਵਾਰ ਕੰਮ ਕਰਦੇ, ਕਹਿੰਦੇ ਘਰ ਦਾ ਰੰਗ ਚੇਂਜ ਕਰਨਾ ਚਾਹੀਦਾ, ਮੂਡ ਵੀ ਚੇਂਜ ਹੋ ਜਾਂਦਾ। ਹੋਟਲ ਮੋਟਲ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਕਰਵਾਉਣਾ ਹੋਵੇ ਤਾਂ ਗੋਰਾ ਧਰਵਾਲ ਸਾਹਿਬ ਨਾਲ ਗੱਲਬਾਤ ਕਰ ਲਈਏ, 416-230-4000, ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲ ਮੋਰਗੇਜ ਸਲਿਊਸ਼ਨ ਲੈ ਕੇ ਆਉਂਦੇ ਹਨ, 6479888731। ਅੱਜ ਮੈਨੂੰ ਸੈਮੀ ਢਿੱਲੋਂ ਨੇ ਪ੍ਰੋਮਿਸ ਕੀਤਾ, ਕਹਿੰਦੇ ਉੱਠੂੰਗਾ ਸਾਜਰੇ, ਸਾਜਰਾ ਹੁੰਦਾ 4 ਵਜੇ ਸਾਡੇ ਵਾਂਗੂ, ਤੇ ਲੱਗਦਾ ਪੌਣੇ 7 ਉੱਠ ਕੇ ਆ ਜਾਣਗੇ ਕਿ ਆਈ ਪੀ ਟੀ ਵੀ ਦੇ ਬਾਕਸ ਬਾਰੇ ਜਾਣਕਾਰੀ ਦੇਣਗੇ, ਮੈਂ ਨਹੀਂ ਦੇਣੀ। 3645 ਤੁਸੀਂ ਏਅਰ ਤੇ ਹੋ ਜੀ।
10: ਹਾਂਜੀ ਤੰਬੜ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ
10: ਤੰਬੜ ਸਾਹਿਬ। ਜਦ ਇਹ ਉੱਥੇ ਜਾਂਦੇ ਆ, ਜਿੱਦਾਂ ਹੁਣ 5-6 MLA ਇੱਥੇ ਬ੍ਰਾਂਪਟਨ ਦੇ ਆ, ਉਹ ਬਾਂਧਦੇ ਜਿੰਨੇ ਉਹਨੇ ਸਾਰੇ ਕੰਮ ਕਰਾ ਲਿਆ, ਹਸਪਤਾਲ ਵੀ ਬਣਾ ਲਿਆ, ਸਿਟੀ ਦੇ ਵਾਲੇ ਵੀ, ਉਹਨਾਂ ਦਾ ਮੇਅਰ ਦੇਖੋ ਕਿੰਨਾ ਵਧੀਆ, ਕਿੰਨੇ ਸੋਹਣੇ ਕੰਮ ਕਰਦਾ। ਇਹ ਜਿਹੜੇ 4-5 ਆ, ਜੇ ਲੌਬੀ ਕਰਕੇ ਕੁਛ ਵੀ ਕਰ ਸਕਦੇ ਆ, ਇੱਕ ਇਹ ਜੇ ਫੂਡ ਨੂੰ ਕਹਿਣ ਕੁਛ ਨਾ ਕੁਛ ਹੋ ਸਕਦਾ, ਪਰ ਇਹ ਏਡਾ ਥੋੜਾ ਤੁਸੀਂ ਪਿੱਛੇ ਬਹਿ ਜਾਓ, ਹੱਥ ਖੜੇ ਕਰ ਦੋ। ਹੁਣ ਜੇ ਇਹ ਪ੍ਰੂਵ ਹੋ ਗਏ, ਇਹਨਾਂ ਨੇ ਪੈਸੇ ਜਿਹੜੇ ਖਾਧੇ ਆ, ਇਹਨਾਂ ਨੂੰ ਜੇ ਦੇਣੇ ਪੈ ਗਏ ਤਾਂ ਮਤਲਬ ਇਹਨਾਂ ਦੀ ਗਲਤੀ ਆ, ਫਿਰ ਇਹਨਾਂ ਨੂੰ ਅਸਤੀਫੇ ਦੇਣੇ ਚਾਹੀਦੇ ਆ। ਇਹ ਤਾਂ ਇਹਦੇ ਵਿੱਚ ਕੋਈ 2 ਰਾਵਾਂ ਹੀ ਨਹੀਂ। ਇਹ ਜੇ ਕੁਛ ਵੀ ਕੁਛ ਤਾਂ ਕਰੋ, ਕੁਛ ਸ਼ੋਰ ਸੇ ਘਟਾ ਦਿਓ, ਜਿਹੜੇ ਕਾਰਾਂ ਦੇ ਆ ਉਹ ਹਸਪਤਾਲ ਉੱਥੇ ਉਹ ਕਰੇਨ ਖੜੀ ਕਰ ਦਿੱਤੀ ਉਸ ਵੇਲੇ ਵੋਟਾਂ ਵੇਲੇ, ਉਹ ਚੱਕ ਕੇ ਲੈ ਗਏ ਉਹਦਾ ਬਾਰੇ, ਜਾਂ ਕੁਛ ਬ੍ਰਾਂਪਟਨ ਦਾ ਇਹ ਕਰਕੇ ਦਿਖਾ ਦਿਓ, ਕੋਈ ਲੈਣਾ ਨੀ ਦੇਣਾ ਨੀ ਇਹਨਾਂ ਨੂੰ, ਬਾਕੀ ਇਹਨਾਂ ਨੂੰ ਅਸਤੀਫੇ ਦੇਣੇ ਚਾਹੀਦੇ ਆ ਜੀ, ਇਹਦੇ ਵਿੱਚ ਕੋਈ 2 ਰਾਵਾਂ।
0: ਥੈਂਕ ਯੂ, ਧੰਨਵਾਦ ਸਰ। ਕੱਲ੍ਹ ਮੇਰੀ ਬਹੁਤ ਲੈਣੀ ਹੈ ਏਅਰ ਤੇ, ਮੈਂ ਜਦੋਂ ਕਿਹਾ ਸਰ ਨਾ ਵੀ ਉੱਥੇ ਵੀ ਕੁਛ ਨਹੀਂ ਹੋ ਰਿਹਾ, ਫਿਰ ਵੀਡੀਓ ਤਾਂ ਖਾਲੀ ਟੀ ਵੀ ਦੇ ਉੱਪਰ, ਤਾਂ ਇਹਨਾਂ ਨੇ ਘਾਹ ਕੱਟਦਾ, ਫਿਰ ਮੈਂ ਕਿਹਾ ਯਾਰ ਮਸ਼ੀਨ ਖੜੀ ਆ ਜਿੱਦਾਂ ਮੱਝ ਘਾਹ ਥੱਲੇ ਨੂੰ ਚੁੱਕਦੀ ਹੁੰਦੀ ਨਾ ਇੰਡੀਆ ਦੇ ਪੰਜਾਬ ਦੇ ਵਿੱਚ, ਮੇਰਾ ਮੂੰਹ ਉੱਪਰ ਨੂੰ ਨਹੀਂ ਚੱਕਿਆ, ਜਦ ਹੀ ਫੋਟੋ ਖਿੱਚੀ ਉੱਥੇ ਉੱਥੇ ਖੜੀ ਆ, ਫਿਰ ਇਹਨਾਂ ਨੇ ਮਸ਼ੀਨ ਮੂਵ ਕਰਤੀ। ਹੁਣ ਮੈਂ ਕਹਿ ਰਿਹਾ ਵਾਰ ਵਾਰ ਵੀ ਬਟਨ ਪ੍ਰੈਸ ਕਰਨਾ ਤੁਸੀਂ, ਹੌਸਪਿਟਲ ਥੱਲੇ ਐਲੀਵੇਟਰ ਵਾਂਗੂ ਉੱਪਰ ਨੂੰ ਆ ਜਾਣਾ, ਸ਼ਾਇਦ ਇਹੀ ਕੰਮ ਹੋਵੇ, ਕੁਛ ਪਤਾ ਨਹੀਂ ਹੈਗਾ, ਜਾਦੂ ਹੋ ਜਾਵੇ ਇਹ ਜਾਦੂ, ਟੂਣਾ ਨਾ ਕਰਦੇ ਵੀ ਜਾਦੂ ਹੋ ਜਾਵੇ ਜ਼ਰੂਰ। ਮਾਡਰਨ ਡਾਇਗਨੋਸ ਟਰੱਕਰ ਫਿਰ ਵਾਲੇ ਹਨ, ਤੁਸੀਂ ਕੋਈ ਸੈਂਸਰ ਇਸ਼ੂ ਆ ਗਿਆ, ਏ ਬੀ ਐਸ ਦਾ ਕੰਮ ਹੈਗਾ, 3472713834 ਸੋਨਾ ਸਾਹਿਬ ਨਾਲ ਗੱਲ ਕਰਨੀ ਆ, ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਤੁਹਾਡੇ ਵਾਸਤੇ, ਕਸਟਮ ਟ੍ਰੇਲਰਸ ਪੂਰੇ ਇੰਜੀਨੀਅਰਡ ਅਪਰੂਵਡ ਬਾਏ ਦੀ ਇੰਟੀਰੀਅਰ ਐਂਡ ਮਿਨਿਸਟਰੀ। ਤੁਸੀਂ ਫਲੈਟ ਬੈਡ ਲੈਣਾ ਹੋਵੇ, ਡਰੋਪ ਡੈਕ ਲੈਣਾ ਹੋਵੇ, ਕੋਇਲ ਵੈਲ ਟ੍ਰੇਲਰ ਲੈਣਾ ਹੋਵੇ, 1170 ਫੀਸ ਡਰਾਈਵ 'ਤੇ ਪਹੁੰਚੋ, 905-219-0080 ਗੁਰਵਿੰਦਰ ਤਨੇਸਰ ਹਿੰਦਾਬਾਈ ਦਾ ਨੰਬਰ 905-219-0080 'ਤੇ ਗੱਲਬਾਤ ਕਰਨੀ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਮਰ ਰੋਡ 'ਤੇ ਹਨ ਬ੍ਰੈਂਪਟਨ ਦੇ ਵਿੱਚ, ਫਰੈਸ਼ ਫਰੂਟਸ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ, ਸਾਈਡ 'ਤੇ ਸਪੈਸ਼ਲ ਮੀਟ ਸ਼ਾਪ ਹੈਗੀ ਆ, ਗਰੋਸਰੀ ਕਰੋ ਅਤੇ ਪੈਸੇ ਬਚਾਓ। ਇੰਡੀਅਨ ਪੰਜਾਬੀ ਬਾਜ਼ਾਰ ਫਾਦਰ ਟੋਮ ਅਤੇ ਟੋਰਮ ਦੇ ਬਿਲਕੁਲ ਗੂੰਜੇ 'ਤੇ ਹਨ, 905-799-5656। ਐਲੇਟਰਕ ਤੋਂ ਰਾਜਾ ਬਾਈ ਜੀ ਸਵੇਰੇ ਸਵੇਰੇ ਮਿਲੇ ਸੀਗੇ, ਸ਼ਨੀਵਾਰ ਸ਼ੁੱਕਰਵਾਰ ਸੀ, ਸ਼ਨੀਵਾਰ ਨਹੀਂ ਐਤਵਾਰ ਸਵੇਰ ਸੀਗੀ, ਕੱਲ੍ਹ ਕੁਝ ਟਰੱਕ ਛੱਡਣ ਗਏ ਸੀਗੇ। 24/7 ਓਇਲ ਚੇਂਜ ਕਰਕੇ ਦਿੰਦੇ ਹਨ, 1176 ਮਾਇਰ ਸਾਈਡ ਡਰਾਈਵ 'ਤੇ ਹਨ। ਮਨਮੋਹਨ ਵਾਰ ਅਤੇ ਕਮਲ ਹੀ ਅਤੇ ਸੰਗਦਾਰ ਬਾਈ ਦਾ ਸ਼ੋਅ ਜੁਲਾਈ ਦੀ 25 ਤਰੀਕ ਨੂੰ ਹੋ ਰਿਹਾ ਹੈਗਾ ਆ, ਰੈਕਸਟੀਲ ਹਾਈਵੇ 27 'ਤੇ, ਟੀਮ ਫੋਰ ਐਂਟਰਟੇਨਮੈਂਟ ਵਾਸਤੇ ਵਾਲੇ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਨ। ਅਤੇ ਮਜੀਦ ਚੀਮਾ ਜੀ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਦਾ ਐਕਸਪੀਰੀਅੰਸ ਆ, ਪ੍ਰੋਪਰਟੀ ਖਰੀਦਣ ਜਾਂ ਵਿੱਚ ਵਿੱਚ ਮਾਹਰ ਹਨ, ਫੁੱਲ ਟਾਈਮ ਕੰਮ ਕਰਦੇ ਹਨ ਰੈਜੀਡੈਂਸ਼ੀਅਲ ਕਮਰਸ਼ੀਅਲ ਟ੍ਰਾਂਜੈਕਸ਼ਨ ਵਾਸਤੇ। ਮਨਜੀਤ ਚੀਮਾ 416-357-99-65 'ਤੇ ਗੱਲਬਾਤ ਕਰ ਲੈਣੀ ਆ। ਟਾਰਗੇਟ ਲਜੈਸਟ ਗਲਾਟ ਹੈਪੀ ਸਰਵੀ ਦਵਿੰਦਰ ਸਹੋਤਾ ਸਾਹਿਬ ਨਾਲ ਗੱਲ ਕਰਦੇ, ਬੂਟਾ ਸਾਹਿਬ ਨਾਲ ਵੀ ਗੱਲਬਾਤ ਕਰ ਸਕਦੇ ਹੋ, ਬੜੀ ਮਿਹਨਤ ਕਰਦੇ ਹਨ। 905-564-9992 'ਤੇ ਬਹੁਤ ਸਾਰੇ ਰੂਲ ਚੇਂਜ ਹੋ ਰਹੇ ਹਨ, ਕੋਈ ਮਾਪੇ ਨੂੰ ਰੋਕ ਰਿਹਾ, ਤੁਸੀਂ ਆਪਣਾ ਇੱਥੇ ਸਟੇ ਕਿਸ ਤਰ੍ਹਾਂ ਲੈ ਸਕਦੇ ਹੋ। ਟੂਰਨ ਤੌਰ 'ਤੇ ਆਏ ਸੀਗੇ, ਤੁਹਾਡੇ ਰੋਕ ਲਾ ਦਿੱਤੀ ਗਈ ਆ, ਤੁਸੀਂ ਕਿੱਦਾਂ ਰੋਕ ਨੂੰ ਆਪਣੇ ਨੂੰ ਠੀਕ ਕਰਵਾ ਸਕਦੇ ਹੋ। TWC ਇਮੀਗ੍ਰੇਸ਼ਨ 905-670-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ ਵਿਜ਼ਟਰ ਵੀਜ਼ਾ, ਤਾਂ ਤੁਸੀਂ ਸੀਰਤੇ ਗੁਰਪ੍ਰੀਤ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਮੈਂ 2 ਲਾਈਨਾਂ ਕਲੀਅਰ ਕਰ ਦਿਆਂ, ਇੱਕ ਤਾਂ ਹੈਗੀ ਬਲਦੇਵ ਸਿੰਘ ਜੀ, ਗੋ ਸਪੇਨ ਗੋ,
11: ਗੋ ਸਪੇਨ ਗੋ, ਜਿਹੜੇ ਸਾਰੇ ਕਹਿੰਦੇ ਨਾ ਗੋ ਅਰਜਨਟਾਈਨਾ ਗੋ, ਮੈਂ ਕਿਹਾ ਭੁੱਲ ਜਦੋਂ ਨਹੀਂ ਸੀ ਦੀ ਪੂਸ ਫਾਵੇ ਨਾ ਘੁਮਾਇਆ ਤਾਂ ਮੈਨੂੰ ਕਹਿ ਦਿਓ
0: ਜੀ,
11: ਆ ਰੇਡੀਓ ਤੇ ਬੀਬੀਆਂ ਬਾਬੇ ਸਾਰੇ ਅਰਜਨਟਾਈਨਾ ਜੀ, ਤੂੰ ਅਰਜਨਟਾਈਨਾ, ਮੈਨੂੰ ਫੋਨ ਕਰਾਇਆ, ਮੈਂ ਕਿਹਾ ਨੋ ਤੇ ਬਾਕੀ ਜਿਹੜਾ ਜਮਾਲ ਸੀ ਨਾ
0: ਜੀ, ਜੈ ਬਾਬੇ, ਜੈ ਜੈ ਬਾਬੇ ਬਲਦੇਵ ਸਿੰਘ ਜੀ ਦੀ,
11: ਜਮਾਲ ਜਿਹੜਾ ਜਵਾਕ ਸੀ ਨਾ 19 ਸਾਲਾਂ ਦਾ
0: ਜੀ,
11: ਸਪੇਨ ਦਾ, ਉਹਨੂੰ ਮੈਸੀ ਚੱਕ ਕੇ ਖੜਾਉਂਦਾ ਰਿਹਾ ਤੇ ਕੱਲ ਮੈਸੀ ਦੇ ਸਾਹਮਣੇ ਖੜ ਗਿਆ ਉਹ ਦੇਖ ਲਾ
0: ਜਿੱਤੂ,
11: ਕੱਲ ਕਹਿੰਦੇ ਫਰਾਂਸ ਜਿੱਤੂ, ਪਰਸੋਂ ਮੈਂ ਦੂਜਾ ਇੰਗਲੈਂਡ ਜਿੱਤੂ, ਹੈ ਨਾ, ਤੇ
0: ਤੁਹਾਡੀ ਭਵਿੱਖਬਾਣੀ ਠੰਡੂ ਰਾਮਾ ਵਾਂਗੂ ਵਧੀਆ ਸੀਗੀ ਤੇ ਟੀਮ ਸਪੇਨ ਜਿੱਤ ਗਈ ਆ, ਵਧਾਈ ਦੇ ਪਾਤਰ ਹੋ। ਮੈਂ ਸੈਮੀ ਢਿੱਲੋਂ ਤੇ ਲੈ ਲਵਾਂ, ਸੈਮੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ,
12: ਬਹੁਤ ਵਧੀਆ ਜੀ, ਬਹੁਤ ਵਧੀਆ, ਗੁੱਡ ਮਾਰਨਿੰਗ ਸਾਰਿਆਂ ਨੂੰ।
0: ਬਾਤ ਹੈ, ਮੈਂ ਤਾਂ ਬਹੁਤ ਵਾਰੀ ਕਹਿਤਾ, ਮੈਂ ਕਿਹਾ ਮੈਂ ਨਹੀਂ ਸੈਮੀ ਢਿੱਲੋਂ ਦੇ ਆਈ ਪੀ ਡਿਵਾਈਸ ਦਾ ਬੋਲਣਾ, 4K ਦਾ ਬੋਲਣਾ, ਆਪੇ ਬੋਲਣਗੇ। ਆ ਗਏ ਹੋ, ਠੀਕ ਹੈ, ਚਾਹ ਪੀ ਲਈ ਕਿ ਨਹੀਂ?
12: ਨਹੀਂ, ਚਾਹ ਨਹੀਂ ਹਾਲੇ।
0: ਕਬੋਟੀ ਕਹਿੰਦੀ ਚਾਹ ਤਾਂ ਨਹੀਂ ਪੀਣੀ, ਜਦੋਂ ਕਬੋਟੀ ਕਹਿੰਦੇ ਚਾਹ ਤਾਂ ਨਹੀਂ ਪੀਣੀ, ਲੱਗਦਾ ਆਪੇ ਬਣਾਉਣੀ ਪੈਂਦੀ ਹੈ, ਜੋ ਤਾਂ ਨਹੀਂ ਆ ਜਾਵੇ ਵਿੱਚ। ਚਲੋ ਆਪਾਂ 4K ਡਿਵਾਈਸ ਦੀ ਗੱਲ ਕਰ ਲਓ, ਤੁਹਾਡੇ ਸਰਵਿਸ ਦੀ ਗੱਲਬਾਤ ਕਰ ਲਈਏ। ਆਈ ਪੀ ਟੀ ਵੀ ਦੇ ਬਹੁਤ ਹੈਡ ਹਨ ਬਣਾਉਣ ਦੇ ਵਿੱਚ, ਇਹ ਜਿਹੜੇ ਡਿਵਾਈਸ ਹਨ ਬਜ਼ੁਰਗਾਂ ਵਾਸਤੇ, ਤੁਸੀਂ ਰੇਡੀਓ ਲੈ ਕੇ ਆ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਕਿਉਂਕਿ ਬਟਨ ਪ੍ਰੈਸ ਕਰਕੇ ਵੱਖ ਵੱਖ ਬਾਣੀ ਸੁਣ ਲੈਂਦੇ। ਜਦੋਂ ਕਬੱਡੀ 'ਤੇ ਪਹੁੰਚਦਾ ਨਾ, ਵੱਖ ਵੱਖ ਮੇਲਿਆਂ 'ਚੋਂ ਬਜ਼ੁਰਗਾਂ ਨੇ ਜੇਬ ਵਿੱਚ ਪਾਇਆ ਹੁੰਦਾ ਰੇਡੀਓ, ਅਤੇ ਸੁਣਦੇ ਹੁੰਦੇ ਆ ਬਾਣੀ, ਚੰਗਾ ਲੱਗਦਾ ਯਾਰ, ਕਿਉਂਕਿ ਕਿਸੇ ਨਾ ਕਿਸੇ ਵਾਸਤੇ ਉਹ ਸਰਵਿਸ ਜਦੋਂ ਵਰਤ ਹੁੰਦੀ, ਤੁਹਾਨੂੰ ਵੀ ਚੰਗਾ ਲੱਗਦਾ, ਇੱਕ ਚੰਗੀ ਕਾਢ ਸੀਗੀ। ਤੁਸੀਂ ਵਧਾਈ ਦੇ ਪਾਤਰ, ਆਪਣੀ ਸਰਵਿਸ ਬਾਰੇ ਦੱਸ ਦਿਓ।
12: ਬਿਲਕੁਲ ਜੀ, ਸੋ ਢਿੱਲੋਂ ਵੀਡੀਓ ਦੇ ਬਾਰੇ ਇਨਫੋਰਮੇਸ਼ਨ ਦੇ ਦਿਆਂ ਕਿ ਪਿਛਲੇ 45 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਅਸੀਂ ਹਾਜ਼ਰ ਹੈਗੇ ਹਾਂ। ਸੋ ਜਿੱਥੇ ਗੁਰਬਾਣੀ ਰੇਡੀਓ ਦੀ ਤੁਸੀਂ ਗੱਲ ਕੀਤੀ ਹੈ, ਆਈ ਪੀ ਟੀ ਵੀ ਬੋਕਸਿਸ ਦੀ ਗੱਲ ਕੀਤੀ ਹੈ, ਵੈਸੇ ਤਾਂ ਗੁਰਬਾਣੀ ਰੇਡੀਓ ਆਪਾਂ ਨੂੰ ਤਕਰੀਬਨ 11 ਸਾਲ ਹੋ ਗਏ, ਲੇਕਿਨ ਇੱਕ ਨਵੇਂ ਕਿਸਮ ਦਾ ਗੁਰਬਾਣੀ ਰੇਡੀਓ ਜਿਹੜਾ ਹੈਗਾ ਆ ਆਪਣੇ ਸਟੋਰ 'ਤੇ ਪਹੁੰਚਿਆ ਆ ਪਿਛਲੇ ਦਿਨਾਂ ਦੇ ਵਿੱਚ। ਉਹਦੇ ਵਿੱਚ ਬੈਟਰੀ ਨਹੀਂ ਪੈਂਦੀ ਜੀ, ਸੋ ਪਲੱਗ ਇਨ ਪਲੇ ਜਿਹੜਾ ਹੈਗਾ ਆ, ਤੁਸੀਂ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਉਹਦਾ ਉਹਨੂੰ ਪਲੱਗ ਲਾਉਣਾ ਆ, ਔਰ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਸਾਰੇ ਘਰ ਦੇ ਵਿੱਚ ਚੱਲੂਗਾ। ਭਾਵੇਂ ਤੁਸੀਂ ਸੁਖਮਨੀ ਸਾਹਿਬ 24/7 ਚਲਾਉਣਾ ਆ, ਚੌਪਈ ਸਾਹਿਬ 24/7 ਚਲਾਉਣਾ ਆ, ਨਾਮ ਸਿਮਰਨ, ਮੂਲ ਮੰਤਰ, ਗੱਲ ਕੀ, ਤੁਸੀਂ ਕੋਈ ਵੀ ਬਾਣੀ ਦਾ ਜਿਹੜਾ ਰੇਡੀਓ ਹੈਗਾ ਆ ਆਪਣੇ ਘਰ ਦੇ ਅਲੱਗ ਅਲੱਗ ਰੂਮਾਂ ਦੇ ਵਿੱਚ ਲਾ ਕੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ 24/7 ਚੱਲੇਗਾ। ਔਰ ਇੱਕ ਰੇਡੀਓ ਪਲੱਗ ਐਂਡ ਪਲੇ ਅਸੀਂ ਇੱਦਾਂ ਦਾ ਵੀ ਪ੍ਰੋਗਰਾਮ ਕੀਤਾ ਆ ਕਿ ਜਦੋਂ ਤੁਸੀਂ ਸੁਬਹਾ 5 ਵਜੇ ਉਹਨੂੰ ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਤੇ ਉਸ ਦੇ ਵਿੱਚ ਨੇਤਰੇਮ ਦੀਆਂ ਸਾਰੀਆਂ ਬਾਣੀਆਂ ਚੱਲਣਗੀਆਂ, ਸ਼ਬਦ ਕੀਰਤਨ ਚੱਲੇਗਾ, ਔਰ ਸ਼ਾਮ ਦੇ 5 ਵਜੇ ਆਟੋਮੈਟਿਕਲੀ ਜਿਹੜੀ ਰਹਿਰਾ ਸਾਹਿਬ ਹੈਗੀ ਆ ਉਹ ਤੁਹਾਡੇ ਘਰ ਦੇ ਵਿੱਚ ਚੱਲੂਗੀ। ਸੋ ਇਹ ਪਲੱਗ ਐਂਡ ਪਲੇ ਰੇਡੀਓ ਦੀ ਖਾਸੀਅਤ ਇਹ ਹੈਗੀ ਆ ਜੀ ਕਿ ਇੱਕ ਬਹੁਤ ਹੀ ਈਜ਼ੀ ਹੈਗਾ ਆ ਯੂਜ਼ ਕਰਨ ਦੇ ਲਈ। ਬਾਕੀ ਇਹਦੀ ਪ੍ਰਾਈਸ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੱਖੀ ਆ। ਸੋ ਪਲੱਗ ਐਂਡ ਪਲੇ ਰੇਡੀਓ ਤੁਸੀਂ ਢਿੱਲੋਂ ਵੀਡੀਓ 'ਤੇ ਆ ਕੇ ਸਿਰਫ ਤੇ ਸਿਰਫ $20 ਦੇ ਵਿੱਚ, ਸਿਰਫ ਤੇ ਸਿਰਫ $20 ਦੇ ਵਿੱਚ ਆ ਕੇ ਲੈ ਸਕਦੇ ਹੋ। ਸੋ ਪਲੱਗ ਐਂਡ ਪਲੇ ਰੇਡੀਓ, ਗੁਰਬਾਣੀ ਰੇਡੀਓ, ਜਾਂ ਫਿਰ ਆਈ ਪੀ ਟੀ ਵੀ ਦੀ ਤੁਸੀਂ ਨਵਾਂ ਤੁਹਾਨੂੰ ਬੋਕਸ ਚਾਹੀਦਾ ਆ ਜਾਂ ਤੁਹਾਨੂੰ ਸਰਵਿਸ ਚਾਹੀਦੀ ਆ, ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਖੁਸ਼ ਨਹੀਂ ਹੈਗੇ ਗੇ, ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ, ਫਰੀਜ਼ਿੰਗ ਬਫਰਿੰਗ ਦੀ ਪ੍ਰੋਬਲਮ ਆਉਂਦੀ ਆ, ਇੱਦਾਂ ਦੀ ਐਬਸੋਲੂਟਲੀ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਆ ਤੁਹਾਨੂੰ ਢਿੱਲੋਂ ਵੀਡੀਓ ਦੀ ਸਰਵਿਸ ਦੇ ਨਾਲ ਨਹੀਂ ਆਊਗੀ। ਸੋ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਢਿੱਲੋਂ ਵੀਡੀਓ ਦਾ ਇੱਕੋ ਇੱਕ ਨੰਬਰ ਆ 9052041313, 905-204-1313।
0: ਬਹੁਤ ਬਹੁਤ ਧੰਨਵਾਦ ਰਾਜ ਖੁਸ਼ੀ ਰੱਖੇ, ਚੜ੍ਹਦੀ ਕਲਾ ਰੱਖੇ, ਇੱਕ ਭੈਣ ਦੀ ਕਾਲ ਉਹ ਲੈ ਲਵਾਂ ਏਅਰ ਤੇ। ਗੁਰਦੀਪ ਕੌਰ ਜੀ ਆ ਜਾਓ।
13: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭੈਣ ਜੀ।
13: ਹਾਂਜੀ ਭਾਜੀ, ਮੇਰਾ ਨਾ ਥੋੜਾ ਜਿਹਾ ਵਿਸ਼ਾ ਡਿਫਰੈਂਟ ਆ। ਸਾਡੇ ਨਾ, ਅਸੀਂ ਏਅਰਪੋਰਟ ਕੈਸਲਮੋਰ ਦੇ ਏਰੀਆ ਚ ਰਹਿੰਦੇ ਆ
0: ਜੀ,
13: ਤੇ ਉਹ ਪਤਾ ਨੀ ਸਾਡੇ ਨਾ ਵੀਕ ਡੇਢ ਵੀਕ ਦੇ ਵਿੱਚ ਲਾਈਕ ਵਾਕ ਇਨ ਚੋਰ ਆਏ, ਲਾਈਕ ਜਿੱਦਾਂ ਨਾ ਤਾਂ ਸਾਡੇ ਦੋ ਤਿੰਨ ਘਰਾਂ ਚੋਂ ਬੈਕ ਯਾਰਡਾਂ ਚੋਂ ਬਾਈਕ ਚੋਰੀ ਕਰਕੇ ਲੈ ਗਿਆ ਨਾ, ਤੇ ਹੁਣ ਕੱਲ ਇੱਥੇ ਹੈਪਨ ਹੋਇਆ, ਸਾਡੀ ਪਾਰਕ ਚ ਕਿਸੇ ਲੇਡੀ ਦੀ ਚੈਨੀ ਲਾ ਲਈ, ਲਾਈਕ ਆਪਣੀਆਂ ਆਪਣੀਆਂ ਕੁੜੀਆਂ ਸੀਗੀਆਂ ਕਹਿੰਦੇ ਗੱਡੀ ਚ ਆਈਆਂ ਨਾ, ਤੇ ਹੁਣ ਸਾਨੂੰ ਪਤਾ ਵੀ ਉਹ ਹੋਮਲੈਸ ਲੋਕ, ਹੋਮਲੈਸ ਪੀਪਲ ਆ, ਇੱਥੇ ਸਾਡੇ ਸਿੰਘ ਵਾਲਾ ਪਲਾਜ਼ਾ ਉਹਦੇ ਬੈਕ ਤੇ ਰਹਿੰਦੇ ਆ, ਤੇ ਅਸੀਂ ਪੁਲਿਸ ਕਾਲ ਕੀਤੀ 3-4 ਘਰਾਂ ਨੇ ਰਲ ਕੇ, ਤੇ ਪੁਲਿਸ ਵਾਲੇ ਕੁਛ ਨੀ ਕਰ ਰਹੇ, ਸਾਨੂੰ ਤਾਂ ਪਤਾ ਨੀ ਬ੍ਰਾਂਪਟਨ ਦਾ ਕੀ ਬਣੂਗਾ, ਤੇ ਅਸੀਂ ਮਤਲਬ ਇੱਥੋਂ ਰਹਿ ਸਕਦੇ ਹਾਂ ਇੱਥੇ ਜਾਂ ਕੀ ਕਰਾਂਗੇ ਅਸੀਂ, ਹਨਾ।
0: ਧੰਨਵਾਦ ਤੁਹਾਡਾ, ਤੁਸੀਂ ਆਵਾਜ਼ ਉਠਾਈ ਹੈ, ਇੱਕ ਭੈਣ ਨੀ ਹੈਗੀ ਆ, ਹੈਲਪ ਕਰੋ ਪਲੀਜ਼, ਫੋਨ ਕਾਲ ਕਰਦੇ ਰਿਹਾ ਕਰੋ, ਇਸ ਵਿਸ਼ੇ ਮੈਂ ਖੁੱਲ੍ਹ ਕੇ ਕੱਲ੍ਹ ਨੂੰ ਗੱਲ ਕਰੂੰਗਾ, ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਕਿਉਂਕਿ ਸਾਡੇ ਚੀਫ ਦਾ ਬਹੁਤ ਵੱਡਾ ਬਜਟ ਰਿਹਾ, ਜਿਹੜੇ ਇਹਦੀ ਤਨਖਾਹ ਮਿਲਦੀ ਆ, ਕਹਿੰਦੇ ਉਹ ਵੀ ਇਕੱਲਾ ਕੀ ਕਰੇ, ਸਾਥ ਦੇਣਾ ਪੈਣਾ ਆ, ਇਹ ਸਾਰੇ ਸਰਕਾਰਾਂ ਦੀ ਗਲਤੀ, ਉੱਪਰ ਤੋਂ ਲਿਆ ਕੇ ਥੱਲੇ ਤੀਕਰ A to Z ਇਹਨਾਂ ਦੀ ਗਲਤੀ ਹੈਗੀ, ਇੱਕ ਜਗ੍ਹਾ 'ਤੇ ਇੰਨੇ ਲੋਕ ਲਿਆ ਕੇ ਸਿੱਟ ਦਿੱਤੇ, ਫਿਰ ਇਮੀਗ੍ਰੇਸ਼ਨ ਵਾਲੇ ਆਪਣੇ ਰੂਲ ਚੇਂਜ ਕਰੀ ਗਏ ਹੈਗੇ ਆ, ਹੁਣ ਦੇਖ ਲਿਓ ਸਾਲ ਖੋਲ ਠਹਿਰੋ, ਇਹਨਾਂ ਨੇ ਦੁਬਾਰ ਕਹਿਣਾ ਸਾਨੂੰ ਚਾਹੀਦਾ ਟਿਮ ਹੋਟ ਦੇ ਬੰਦੇ ਕੰਮ ਕਰਨ ਵਾਸਤੇ, ਇੱਥੇ ਦੇ ਬੱਚੇ ਕਰਦੇ ਨਹੀਂ ਹੈਗੇ, ਬਹੁਤ ਕੁਝ ਹੋਣਾ ਹੈਗਾ ਆ। ਸੋ ਸਾਰੀਆਂ ਸਰਕਾਰਾਂ ਇਨਵੋਲਵ ਹਨ, ਦੇ ਨੀਡ ਟੂ ਵਰਕ ਟੁਗੈਦਰ, ਦੈਟਸ ਵਾਟ ਆਈ ਐਮ ਸੇਇੰਗ। ਲਓ ਜੀ, ਮੈਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਵਾਪਸ ਆਉਂਦੇ, ਕਿਉਂਕਿ ਇਹ ਸਮੋਸੇ ਵਾਲੇ ਵੀ ਸਾਨੂੰ ਸਪੋਂਸਰ ਕਰਦੇ ਆ ਨਾ।

0: ਲਈ ਬੋਂਪਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਿਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
1: Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting.
2: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੈਂ ਤੁਹਾਡੀ ਕਾਲਾਂ ਵੀ ਲੈਣੀਆਂ, ਕਾਲਾਂ ਸਾਰੀਆਂ ਵਿਸ਼ੇ। ਜਤਿੰਦਰ ਜੀ ਤੁਹਾਡੀ ਵਾਰੀ ਨੈਕਸਟ ਆ ਜਾਣੀ ਹੈਗੀ ਆ, ਕਟਾਰੀਆ ਟੂਰਸ ਐਂਡ ਟਰੈਵਲ, ਅਵਤਾਰ ਕਟਾਰੀਆ ਸਾਹਿਬ ਨਾਲ ਸੰਪਰਕ ਕਰੇ 905-678-1200 ਦੇ। ਮਾਲਟ ਦੇ ਵਿੱਚ ਹਨ, ਬਰੈਂਪਟਨ ਹਨ, ਏਅਰਪੋਰਟ ਅਤੇ ਡੈਰੀ 'ਤੇ, ਨਾਲ ਨਾਲ ਬਰੈਂਪਟਨ ਵਿੱਚ ਗੋਰ ਐਂਡ ਅਵਨੀਜ਼ਰ 'ਤੇ ਕਾਲ ਕਰ ਲਿਓ। ਟਿਕਟਾਂ ਬੜੀਆਂ ਵਧੀਆ ਪ੍ਰਾਈਸ ਵਿੱਚ ਮਿਲ ਰਹੀਆਂ ਹਨ। 905-678-1200 ਇਹਨਾਂ ਦਾ ਨੰਬਰ ਆ। 8:30 ਵਜੇ ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਗ੍ਰੀਨ ਵੈਲੀ ਸੁਪਰ ਮਾਰਕੀਟ, ਗਰੋਸਰੀ ਸ਼ਾਪਿੰਗ ਕਰਨੀ ਹੋਵੇ, ਭਾਰੀ ਸੇਲ ਲੱਗਣ ਵਾਲੀ ਹੈ ਗ੍ਰੀਨ ਵੈਲੀ ਸੁਪਰ ਮਾਰਕੀਟ। ਹਰੇਕ ਵਾਰੀ ਪ੍ਰਾਈਸਾਂ ਬਹੁਤ ਵਧੀਆ ਹੁੰਦੀਆਂ ਹਨ। 905-913-1600 ਮਕਵੀਨ ਡਰਾਈਵ 'ਤੇ, ਮਕਵੀਨ ਅਤੇ ਮੇਫਿਲ ਦੇ ਬਿਲਕੁਲ ਖੁੰਝੇ 'ਤੇ। ਗਰੋਸਰੀ ਅਤੇ ਨਾਲ ਨਾਲ ਰੈਸਟੋਰੈਂਟ ਬਹੁਤ ਵਧੀਆ, ਅਤੇ ਨਰਸਰੀ ਵੀ ਇੱਥੇ ਹੈਗੀ ਆ। ਤੁਸੀਂ ਸ਼ੋਪਿੰਗ ਕਰਨੀ ਹੋਵੇ ਤਾਂ ਪਹੁੰਚੋ ਤੁਸੀਂ ਗ੍ਰੀਨ ਵੈਲੀ ਸੁਪਰ ਮਾਰਕੀਟ। ਨਾ ਵੀਰੇ ਕੰਫਰਟ ਮੈਂ ਦੱਸ ਦਿੱਤਾ ਹੈਗਾ ਪਹਿਲਾਂ। ਜਤਿੰਦਰ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਜੀ?
3: ਹਾਂਜੀ ਠੀਕ ਹੈ ਭਾਜੀ। ਭਾਜੀ ਮੈਂ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਸਿਸਟਮ ਉਹਨੇ ਕਹਿ ਕੇ ਨਾ ਬ੍ਰੈਂਪਟਨ ਦਾ ਕੀ ਬਣੂ, ਮੈਂ ਉਹਨਾਂ ਨੂੰ ਸਭ ਨੂੰ ਆਪਣੀ ਕੁਇਟਲ ਕਹਿਣਾ ਚਾਹੁੰਦਾ, ਤੁਹਾਡੇ ਹੱਥ 'ਚ ਹੀ ਆ ਜੀ, ਆਪਣੇ ਹੱਥ 'ਚ ਸਾਰੀ ਗੇਮ ਹੈਗੀ ਆ। ਹਾਂਜੀ, ਤੇ ਸਾਰਾ ਭਾਜੀ ਸਾਰਾ ਕੁਝ ਜੋ ਸੁਸਾਇਟੀ 'ਤੇ ਇੰਪੈਕਟ ਪੈਂਦਾ ਨਾ, ਇਹ ਫੈਡਰਲ ਤੋਂ ਪੈਂਦਾ। ਫੈਡਰਲ ਇਲੈਕਸ਼ਨ ਬਹੁਤ ਜ਼ਰੂਰੀ ਆ, ਉੱਥੇ ਆਪਾਂ ਜਦੋਂ ਇਲੈਕਸ਼ਨ ਨੇੜੇ ਆਉਂਦੇ ਆਪਾਂ ਸਭ ਕੁਝ ਭੁੱਲ ਜਾਂਦੇ ਹਾਂ। ਆਪਾਂ ਸਿਰਫ ਇੱਕ ਮਤਲਬ ਪਾਰਟੀ ਦੇ ਪ੍ਰਤੀ ਇੰਨੀ ਵਫ਼ਾਦਾਰ ਆ, ਇੰਨੇ ਪਿਆਰ ਹੈਗਾ, ਅਤੇ ਉਹਨੂੰ ਪਾਈ ਜਾਂਦੇ, ਉਹਨੂੰ ਚੇਂਜ ਨਹੀਂ ਕਰਦੇ। ਫੈਡਰਲ ਜਦੋਂ ਇਲੈਕਸ਼ਨ ਹੁੰਦੀ ਨਾ, ਮੈਂ ਪ੍ਰੋਵਿੰਸ ਦੀ ਇਲੈਕਸ਼ਨ ਦੀ ਗੱਲ ਨਹੀਂ ਕਰਦਾ, ਉਹ ਇੰਨਾ ਇੰਪੈਕਟ ਨਹੀਂ ਪਾਉਂਦੀ। ਫੈਡਰਲ ਆਪਣੇ ਸੁਸਾਇਟੀ ਦੇ ਬਹੁਤ ਇੰਪੈਕਟ ਪਾਉਂਦੀ ਹੈ, ਇਸ ਲਈ ਸੋਚ ਸਮਝ ਕੇ ਵੋਟ ਪਾਓ। ਜਿਹੜੀ ਲਿਬਰਲ ਹੈਗੀ ਉਹ ਕ੍ਰਿਮੀਨਲ ਦੇ ਨਾਲ ਲੀਨੀਅੰਟ ਹੈਗੀ ਆ, ਪਾਰਟੀ ਮਾੜੀ ਨਹੀਂ ਬਟ ਲੀਨੀਅੰਟ ਬਹੁਤ ਜ਼ਿਆਦਾ ਹੈਗੀ, ਬਹੁਤ ਨਰਮ ਹੈਗੀ ਆ। ਇਹ ਕਹਿੰਦੀ ਨਹੀਂ ਜੀ ਹਿਊਮਨ ਵੀ ਹੁਣ ਹਿਊਮਨ ਵੀ ਨਹੀਂ, ਇੱਦਾਂ ਨਹੀਂ ਸਰਦਾ ਹੈਗਾ, ਜਦੋਂ ਸਟ੍ਰਿਕਟ ਥੋੜ੍ਹਾ ਜਿਹਾ ਹੋਣਾ ਪੈਂਦਾ ਜਦੋਂ ਤੁਸੀਂ ਸੁਸਾਇਟੀ ਨੂੰ ਚਲਾਉਣਾ ਹੈਗਾ, ਇਸ ਲਈ ਆਪਣੇ ਹੱਥ 'ਚ ਆ। ਅਤੇ ਜਿਹੜੇ ਬੰਦੇ ਕਹਿੰਦੇ ਨਾ ਨਹੀਂ ਜੀ ਨਹੀਂ ਆਪਣੀ ਕਮਿਊਨਿਟੀ ਨਹੀਂ ਪਾਉਂਦੀ ਵੋਟ, ਭਾਜੀ ਸਾਰੇ MP ਜਿਹੜੇ ਹੈਗੇ ਪੰਜਾਬੀ ਹੈਗੇ ਆ, ਬ੍ਰੈਂਪਟਨ 'ਚ ਉੱਥੇ ਸਰੀ ਦੇ ਇਹੀ ਤਾਂ ਜਿਤਾਉਂਦੇ ਹੈਗੇ ਲਿਬਰਲ ਨੂੰ
2: ਜੀ।
3: ਆਪਣੇ ਕਿਉਂ ਨਹੀਂ ਹੈਗੇ, ਆਪਣੇ ਹੀ ਵੋਟਾਂ ਪਾਉਂਦੇ ਆ ਲਿਬਰਲ। ਲਿਬਰਲ ਨੂੰ ਛੱਡ ਕੇ ਇੱਕ ਵਾਰੀ ਤੁਸੀਂ ਚੇਂਜ ਲਿਆ ਕੇ ਤਾਂ ਦੇਖੋ, ਨਹੀਂ ਨਹੀਂ PC ਪਾਰਟੀ ਨਹੀਂ ਸਹੀ ਹੋਊਗੀ, ਆਪਾਂ ਫੇਰ ਲਿਆਵਾਂਗੇ ਇਹਨਾਂ ਨੂੰ, ਇੰਨੀ ਕੁ ਕਿਹੜਾ ਦੂਰ ਦੀ ਗੱਲ ਹੈਗੀ ਆ। ਇਸ ਲਈ ਜਿਹੜਾ ਮਾੜੇ ਬੰਦੇ ਆ ਉਹਨਾਂ ਨੂੰ ਨਾ ਚੁਣੋ।
2: ਧੰਨਵਾਦ ਤੁਹਾਡਾ, ਤੁਹਾਡੀ ਕਾਲ ਚਲੀਏ, ਮਾਫ਼ ਕਰਨਾ ਮੈਂ ਹੋਰ ਤੇ ਪਾਣੀ ਮੇਰੇ ਕੋਲ ਡਰੋਪ ਹੋ ਗਈ ਆ। TTC ਵਾਲੇ ਨੇ ਕੈਮਰੇ ਲਗਾ ਦੇਣੇ, ਕਹਿੰਦੇ ਸਾਡੇ ਐਕਸੀਡੈਂਟ ਬਹੁਤ ਹੋਏ ਆ ਜਦੋਂ ਗੱਡੀ ਖੜੀ ਹੁੰਦੀ ਆ, ਜਿੱਥੇ ਜਦੋਂ ਆਪਾਂ ਡੋਰ ਖੋਲੀਦਾ ਤੇ ਲੋਕੀ ਉੱਥੇ ਦੇਖਦੇ ਹੈ ਨਹੀਂ ਤੇ ਸੱਟਾਂ ਵੱਜ ਜਾਂਦੀਆਂ ਹਨ। 141 ਲੋਕਾਂ ਦੇ ਸੱਟਾਂ ਲੱਗੀਆਂ। ਹੁਣ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਵੀ ਕੈਮਰੇ ਲਗਾਉਣੇ ਆ, ਤੇ ਟਰੰਪ ਕਹਿ ਰਿਹਾ ਤੁਹਾਡਾ ਧੂੰਆਂ ਮੇਰੇ ਦਿਮਾਗ ਨੂੰ ਚੜ ਗਿਆ, ਉਹ ਤਾਂ ਪਹਿਲੇ ਚੜਿਆ ਸੀਗਾ ਤੇ ਹੁਣ ਕਹਿੰਦੇ ਵੀ ਆਪਾਂ ਨਾ ਹੋਰ ਟੈਰਿਫ ਲਾ ਦੇਣੇ ਹੈਗੇ ਆ, ਕਿਆ ਬਾਤ ਆ। ਪਰ ਡੱਗ ਪੋ ਨੇ ਸਹੀ ਜਵਾਬ ਦਿੱਤਾ, ਕਹਿੰਦੇ ਜੋ ਕੈਲੀਫੋਰਨੀਆ ਵਿੱਚ ਅੱਗ ਲੱਗੀ ਸੀ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਗਏ ਸੀ, ਹੁਣ ਵੀ ਮਦਦ ਕਰ ਰਹੇ ਹਾਂ, ਧੂੰਆਂ ਚੜਾ ਰਹੇ ਹਾਂ, ਦਿਮਾਗ ਨੂੰ ਜਿਹੜਾ ਅੱਗੇ ਚੜਿਆ ਹੋਇਆ ਹੈਗਾ। ਕੈਨੇਡਾ ਪੋਸਟ ਵਾਲੇ ਨੇ, ਮੈਂ ਫਿਰ ਖਬਰ ਪੜ੍ਹਨੀ ਆ, $30.8 million ਪਰਫੋਰਮੈਂਸ ਬੋਨਸ, ਕਹਿੰਦੇ ਕੰਪਨੀ ਤੁਸੀਂ ਡੋਬ ਕੇ ਰੱਖ ਦਿੱਤੀ ਆ ਪਰ $30.8 million ਤੁਹਾਨੂੰ ਦਿੱਤਾ ਜਾਵੇਗਾ, ਇਹ ਤੁਸੀਂ ਪੁੱਛ ਲਿਓ। ਸ੍ਰੀ ਬ੍ਰੈਂਪਟਨ ਨੇ ਕਾਫੀ ਸਾਰੀਆਂ ਟਿਕਟਾਂ ਦਿੱਤੀਆਂ ਅਤੇ ਦੇ ਰਹੇ ਹਨ, ਕਹਿੰਦੇ ਬਹੁਤ ਸਾਰਾ ਪੈਸਾ ਇਕੱਠਾ ਹੋ ਰਿਹਾ, ਗਲਤੀ ਕੀਤੀ ਸਾਡੀ ਨਾ ਪਾਰ ਕਰੋ ਗਲਤ ਜਗ੍ਹਾ 'ਤੇ, ਇਹੀ ਗੱਲ ਹੈਗੀ ਹੈ ਨਾ। MPP ਅਮਰਜੋਤ ਸੰਧੂ ਐਨੂਅਲ ਕਮਿਊਨਿਟੀ ਬਾਰਬਿਊ ਕੀਤਾ, ਬਹੁਤ ਸਾਰੇ ਪਹੁੰਚੇ। MPP ਹਰਦੀਪ ਗਰੇਵਾਲ ਵਜ਼ਾਲਸੋ ਦੇ, ਡੱਗ ਫੋਰ ਵਜ਼ਾਲਸੋ ਦੇ, ਕਿਹੜੇ ਕੁਐਸਚਨ ਪੁੱਛੇ ਤੁਸੀਂ ਮੈਨੂੰ ਏਅਰ 'ਤੇ ਦੱਸ ਦਿਓ ਪਲੀਜ਼। ਕੀ ਜਵਾਬ ਦਿੱਤਾ ਉਹਨਾਂ ਨੇ, ਨਿਊ ਸਟੱਡੀ ਕੀਤੀ ਗਈ ਆ ਬੇ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਚਾਹੀਦਾ, ਸਪੈਸ਼ਲੀ ਨਿਊ ਬੋਰਨ ਨੂੰ ਨਾਲ ਪਾਉਣਾ ਚਾਹੀਦਾ, ਇਹਦੇ ਇਫੈਕਟ ਬਹੁਤ ਵਧੀਆ ਹਨ, ਸੌਂਦਾ ਵੀ ਵਧੀਆ, ਅਤੇ ਮਾਂ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ, ਅਤੇ ਬੱਚਾ ਤਾਂ ਹੀ ਸੇਵਾ ਕਰੂਗਾ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। 200 ਤੋਂ ਬਾਅਦ ਅੱਗਾਂ ਲੱਗੀਆਂ ਹੋਈਆਂ ਹਨ, 57 ਆਊਟ ਆਫ ਕੰਟਰੋਲ। ਤੁਹਾਡਾ ਆਪਣਾ ਹੀ ਪ੍ਰੋਗਰਾਮ ਦਾ ਵਿਰਾਸਤ ਰੇਡੀਓ ਅਤੇ ਵਿਰਾਸਤ TV, ਕੋਸ਼ਿਸ਼ ਕਰੀ ਆ ਤੁਹਾਡੇ ਵਾਸਤੇ ਆਪਾਂ ਪ੍ਰੋਗਰਾਮ ਕਰੀਏ। ਬਹੁਤ ਸਾਰੇ ਮੇਰੇ ਜਿਹੜੇ ਲਿਸਨਰ ਆ ਮੈਨੂੰ ਇੱਕ ਕਾਫੀ ਸਾਰੇ ਫੰਕਸ਼ਨਾਂ 'ਤੇ ਮਿਲਦੇ ਹਨ, ਧੰਨਵਾਦ ਕਰਦੇ ਹਨ, ਆਵਾਜ਼ ਬਣ ਕੇ ਤੁਹਾਡੇ ਲਈ ਇੱਥੇ ਬੈਠੇ ਹਾਂ। ਸਾਡੇ ਕੋਲ ਵੀ ਕਈ ਵਾਰੀ ਗਲਤੀ ਹੋ ਜਾਂਦੀ ਹੈ, ਆਹ ਚੇਅਰ ਹੁੰਦੀ ਆ, ਆ ਕੇ ਦੱਸ ਜਿਆ ਕਰੋ, ਐਕਸਪਲੇਨ ਕਰ ਜਿਆ ਕਰੋ ਵੀ ਇੱਥੇ ਗਲਤੀ ਕੀਤੀ, ਸਹੀ ਕਰ ਲਈ, ਏਅਰ 'ਤੇ ਕਰਾਂਗੇ, ਉਹ ਫਿਰ ਮੈਂ ਇਕੱਲੀ ਪੂਛ ਪੂਛ ਕਰਾਂ, ਮੈਂ ਛੋਂਛਣੇ ਬਜਾਣੀ ਇੱਥੇ ਬੈਠਾ ਤੁਹਾਡੇ ਵਾਂਗੂ ਗੱਲਾਂ ਕਰਨ ਲਈ ਬੈਠਾ ਜੋ ਹੋ ਰਹੀਆਂ ਹਨ, ਕਿਉਂਕਿ ਮੈਂ ਲੋਕਾਂ ਦੀ ਟੇਕ ਕੇਅਰ ਕਰਦਾ। ਜਿਹੜਾ ਹੌਸਪੀਟਲ ਨੂੰ ਪੈਸਾ ਦਿੱਤਾ ਸਾ, ਇਕੱਲੇ ਇਕੱਲੇ ਸੈਂਟ ਦਾ ਹਿਸਾਬ ਕਿਤਾਬ ਲਊਂਗਾ, ਕਿਉਂਕਿ ਸਾਡੇ ਥਰੂ ਹੋ ਕੇ ਗਿਆ ਸਾ, ਐਂਡ ਆਈ ਐਮ ਇਨਵੋਲਵਡ ਇਨ ਦੈਟ। ਅਤੇ ਜਵਾਬ ਲੈ ਕੇ ਆਏ, ਕਲਾਸ ਸੈਕਸ਼ਨ ਲਾਸੂਟ ਆਪਾਂ ਜ਼ਰੂਰ ਲੈ ਕੇ ਆਵਾਂਗੇ, ਜਿਹੜੇ ਲੋਕਾਂ ਨੇ ਸਾਨੂੰ ਸੱਦਿਆ ਸੀਗਾ, ਚਾਹੇ ਸਾਡੇ ਸਟੇਸ਼ਨ ਵਾਲੇ ਹੋਣ, ਚਾਹੇ ਸਾਡੇ ਵਿੱਚ ਮੀਟਿੰਗ ਵਿੱਚ ਬੈਠੇ ਹੋਣ, ਚਾਹੇ ਸਿਟੀ ਵਾਲੇ ਹੋਣ, ਚਾਹੇ ਹੌਸਪੀਟਲ ਵਾਲੇ ਹੋਣ, ਕਿੱਥੇ ਗਿਆ ਪੈਸਾ, ਕਿੱਥੇ ਗਿਆ ਹੌਸਪੀਟਲ, ਜਵਾਬ

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸਵੇਰ ਅਤੇ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸਟੂਡੀਓ ਦੀ ਘੜੀ ਦੇ ਮੁਤਾਬਕ 7:04 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ। ਮੱਲੀ ਟੈਂਟ ਸਰਵਿਸ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਟੈਂਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਇੱਕੋ ਇੱਕ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਜੀ। 6474599 2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਤੁਸੀਂ ਗੈਲ ਫਾਰਮ ਨੂੰ ਯਾਦ ਰੱਖਣਾ ਜੀ, ਗੈਲ ਫਾਰਮ ਦੇ ਗੇੜਾ ਜ਼ਰੂਰ ਲਾ ਕੇ ਆਇਓ। ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਫੁੱਲਾਂ ਦੇ ਖੂਬਸੂਰਤ ਸ਼ਹਿਰ। ਹਰ ਤਰ੍ਹਾਂ ਦਾ ਤੁਸੀਂ ਜੇ ਉੱਥੋਂ ਪਨੀਰੀਆਂ ਲੈਣੀਆਂ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਔਰ ਨਾਲ ਦੀ ਨਾਲ ਫਰੈਸ਼ ਚੱਕੀ ਆਟਾ ਅਤੇ ਤਾਜ਼ਾ ਸਬਜ਼ੀਆਂ ਦੇ ਲਈ ਗੈਲ ਫਾਰਮ 4168987878 4168987878 'ਤੇ ਤੁਸੀਂ ਪਹੁੰਚ ਸਕਦੇ ਹੋ ਗਿੱਲ ਫਾਰਮ 'ਤੇ। ਪੰਜਾਬ ਦੀ ਖੂਬਸੂਰਤ ਸ਼ਾਮ ਲੋਡਾ ਵੇਲਾ ਤਰਕਾਲਾ ਅਤੇ ਕਨੇਡਾ ਦੀ ਸੋਹਣੀ ਸੱਜਰੀ ਸਵੇਰ ਵੱਲੋਂ ਰਮੇਸ਼ ਜੀ ਨੂੰ ਜੀਆਂ ਆਖਦੇ ਹਾਂ, ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ ਪੰਜਾਬੀ ਲਹਿਰਾਂ ਦੇ ਖੂਬਸੂਰਤ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ ਜੀ, ਠੀਕ ਠਾਕ ਹੋ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਬਹੁਤ ਸ਼ੋਰਟ ਜਿਹੇ ਸ਼ਬਦਾਂ 'ਚ ਸਾਨੂੰ ਦੱਸੋ ਕਿ ਪੰਜਾਬ ਦਾ ਮੌਸਮ ਦਾ ਕੀ ਹਾਲ ਚਾਲ ਆ। ਜਿਹੜਾ ਰਾਜਨੀਤਿਕ ਮੌਸਮ ਆ ਉਹ ਮੈਨੂੰ ਲੱਗਦਾ ਤੁਸੀਂ ਅੱਗੇ ਜਾ ਕੇ ਦੱਸ ਦੇਣਾ ਆ, ਪਰ ਵੈਸੇ ਸਾਡੇ ਪੰਜਾਬ ਤੋਂ ਠੰਡੀਆਂ ਹਵਾਵਾਂ ਆ ਰਹੀਆਂ ਜਾਂ ਅਜੇ ਸੇਕਾ ਹੀ ਮਾਰਦੀਆਂ ਤੱਤੀਆਂ ਹਵਾਵਾਂ ਚੱਲ ਰਹੀਆਂ?
1: ਨਹੀਂ ਪ੍ਰਭ ਸੰਧੂ ਜੀ, ਅੱਜ ਕੁਦਰਤੀ ਜਿਸ ਸਮੇਂ ਤੁਸੀਂ ਪੁੱਛਿਆ ਆ, ਅੱਜ ਪਿਛਲੇ 5-7 ਘੰਟੇ ਦੀ ਗੱਲ ਕਰਾਂ ਤੇ ਪੰਜਾਬ 'ਚ ਪਾਰਾ ਹੇਠਾਂ ਨੂੰ ਗਿਆ, ਟੈਂਪਰੇਚਰ ਹੇਠਾਂ ਨੂੰ ਗਿਆ, ਭਾਵ ਕਿ ਕਈ ਪਾਸਿਓਂ ਠੰਡੀਆਂ ਹਵਾਵਾਂ ਆਈਆਂ। ਨਹੀਂ ਤਾਂ ਪਿਛਲੇ 3-4 ਦਿਨ ਤੇ ਜਿਹਨੂੰ ਕਹਿੰਦੇ ਨਾ ਸਿਰੇ ਦੀ ਗਰਮੀ, ਗਰਮੀ ਨੇ ਅੱਤ ਕਰਾ ਦਿੱਤੀ ਸੀ, ਪਾਰਾ ਬਹੁਤ ਉੱਪਰ ਚਲਾ ਗਿਆ ਸੀ, ਉਬਾਲੇ ਖਾ ਰਹੇ ਸੀ ਲੋਕ। ਤੇ ਅੱਜ ਕਈ ਥਾਵਾਂ ਤੇ, ਜਿਵੇਂ ਪਹਿਲਾਂ ਹੀ ਮੈਂ ਦੱਸਿਆ ਸੀ ਕਿ 19 ਤਰੀਕ ਤੋਂ ਅੱਗੇ, ਅੱਜ 20 ਤਰੀਕ ਹੈ, ਮੌਸਮ ਵਿਗਿਆਨੀਆਂ ਦਾ ਇਸ਼ਾਰਾ ਸੀ ਕਿ ਮੀਂਹ ਪੈ ਸਕਦਾ, ਤੇ ਅੱਜ ਕਾਫੀ ਸਾਰੇ ਖੇਤਰਾਂ 'ਚ ਮੀਂਹ ਪੈ ਹਟਿਆ ਤੇ ਕਾਫੀ ਸਾਰਿਆਂ 'ਚ ਆਉਂਦੇ 24 ਘੰਟੇ 'ਚ ਮੀਂਹ ਹਨੇਰੀ ਦੀ ਸੰਭਾਵਨਾ ਹੈ। ਤੇ ਸੋ ਜਦੋਂ ਅਸੀਂ ਇਸ ਵੇਲੇ ਸਾਂਝ ਪਾ ਰਹੇ ਹਾਂ, ਤੁਸੀਂ ਪੰਜਾਬ ਦੇ ਮੌਸਮ ਦਾ ਪੁੱਛਿਆ ਹਾਲ ਚਾਲ, ਤੇ ਭਾਈ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਪਾਰਾ ਭੋਰਾ ਕੇ ਹੇਠਾਂ ਨੂੰ ਗਿਆ ਆ, ਜਿਹਦੇ ਨਾਲ ਖੇਤੀਬਾੜੀ ਝੋਨੇ ਨੂੰ ਵੀ ਭੋਰਾ ਕਰਾਹਤ ਹੈ, ਕੰਮ ਕਾਜੀ ਲੋਕਾਂ ਨੂੰ ਵੀ ਰਾਹਤ ਹੈ, ਤੇ ਸਭ ਤੋਂ ਵੱਡੀ ਰਾਹਤ ਕਿਉਂਕਿ ਬਿਜਲੀ ਦੇ ਕੱਟ, ਜਿਵੇਂ ਹੀ ਗਰਮੀ ਵੱਧਦੀ ਹੈ ਬਿਜਲੀ ਦੀ ਲੋੜ ਵੱਧਦੀ ਹੈ, ਜਦੋਂ ਬਿਜਲੀ ਦੀ ਲੋੜ ਵੱਧਦੀ ਓਨੀ ਪੂਰਤੀ ਹੁੰਦੀ ਨਹੀਂ, ਫਿਰ ਬਿਜਲੀ ਦੇ ਲੰਬੇ ਕੱਟ ਲੱਗਦੇ ਆ। ਸੋ ਮੈਨੂੰ ਲੱਗਦਾ ਕਿ ਅੱਜ ਦੀ ਰਾਤ ਪੰਜਾਬ 'ਚ ਕਾਫੀ ਥਾਵਾਂ ਤੇ ਬੀਤੇ ਦਿਨਾਂ ਦੇ ਮੁਕਾਬਲੇ ਪੂਰਾ ਠੰਡੀ ਰਾਤ ਰਹੇਗੀ।
0: ਮੌਸਮ ਤੁਸੀਂ ਕਿਹਾ ਠੰਡਾ, ਪਰ ਦੂਜੇ ਪਾਸੇ ਜਿਹੜਾ ਪੁਲਿਸ ਦਾ ਜਿਹੜਾ ਮੌਸਮ ਆ, ਉਹ ਪੁਲਿਸ ਦਾ ਜਿਹੜਾ ਦਿਮਾਗੀ ਸੰਤੁਲਨ ਤਾਂ ਉਹ ਬਹੁਤ ਗਰਮ ਹੋ ਗਿਆ। ਕਹਿੰਦੇ ਸੰਸਦ ਭਵਨ ਦੇ ਬਾਹਰ ਵਿਦਿਆਰਥੀਆਂ ਦਾ ਪੁਲਿਸ ਨੇ ਰੱਜ ਕੇ ਕੁਟਾਪਾ ਚਾੜਿਆ ਜੀ, ਇਹ ਸਾਰੀ ਕੀ ਖਬਰ ਆ?
1: ਸੰਧੂ ਜੀ, ਅੱਜ 20 ਤਰੀਕ ਹੈ, 20 ਤਰੀਕ ਦੇ ਲਈ ਕਾਕਰਜ ਜਨਤਾ ਪਾਰਟੀ, ਜਿਸ ਨੇ ਜੰਤਰ ਮੰਤਰ 'ਚ ਕਾਫੀ ਦਿਨਾਂ ਤੋਂ ਪੱਕਾ ਮੋਰਚਾ ਲਾਇਆ ਸੀ, ਉਹਨੂੰ ਬੜਾ ਵੱਡਾ ਐਲਾਨ ਕੀਤਾ ਸੀ ਕਿ ਅਸੀਂ ਸੰਸਦ ਭਵਨ ਵਾਲੇ ਪਾਸੇ ਨੂੰ ਮਾਰਚ ਕਰਨਾ ਹੈ, ਰੋਸ ਮਾਰਚ ਕਰਨਾ ਹੈ। ਸੋਨਾ ਬਣ ਚੁੱਕ ਜਿਸ ਨੇ ਭੁੱਖ ਹੜਤਾਲ ਰੱਖੀ ਸੀ, ਉਹਨੂੰ 1-2 ਦਿਨ ਪਹਿਲਾਂ ਪੁਲਿਸ ਨੇ ਜ਼ਬਰਦਸਤੀ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਉਹਦੀ ਥਾਂ ਤੇ ਅਭਿਜੀਤ ਦਿਪਕੇ ਤੇ ਕੁਝ ਹੋਰ ਵਿਦਿਆਰਥੀ ਜਿਹੜੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਨਾਲ ਸੰਬੰਧਿਤ ਹੈ, ਉਹ ਵੀ ਭੁੱਖ ਹੜਤਾਲ ਤੇ ਬੈਠ ਗਏ। ਉਹ ਅੱਜ 20 ਤਰੀਕ ਤੇ 20 ਤਰੀਕ ਦੀਆਂ ਖੈਰ ਹੁਣ ਤੇ ਤਰਕਾਲਾ ਨੇ, ਪਰੰਤੂ ਜੰਤਰ ਮੰਤਰ ਤੋਂ ਲੈ ਕੇ ਸੰਸਦ ਭਵਨ ਤੱਕ ਅਜੇ ਵੀ ਸਥਿਤੀ ਕੋਈ ਚੰਗੀ ਨਹੀਂ ਆਖ ਸਕਦੇ, ਅਜੇ ਵੀ ਉੱਥੇ ਜਿਹੜਾ ਥੋੜਾ ਜਿਹਾ ਤਣਾਅ ਬਣਿਆ ਹੋਇਆ। ਕਾਰਨ ਇਹ ਸੀ ਕਿ ਅੱਜ ਤਰਕਸਾਰ ਐਲਾਨ ਦੇ ਹਿਸਾਬ ਦੇ ਨਾਲ ਕਰੀਬ ਕਰੀਬ ਕਹਿ ਸਕਦੇ ਕਿ 5-6 ਵਜੇ ਪਹਿਲਾਂ ਤੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਜਾਂਦਾ ਤੜਕਸਾਰੀ, ਵੱਡੇ ਪੱਧਰ ਤੇ ਜਿਹੜੇ ਜੰਤਰ ਮੰਤਰ ਤੋਂ ਸੰਸਦ ਭਵਨ ਵਾਲੇ ਪਾਸੇ ਨੂੰ ਰਸਤੇ ਜਾਂਦੇ ਆ, ਬੈਰੀਕੇਡ ਲਾ ਕੇ ਪੈਰਾਮਿਲਟਰੀ ਫੋਰਸ ਲਾ ਕੇ ਰੋਕ ਦਿੱਤੇ ਜਾਂਦੇ ਆ। ਫਿਰ ਕਰੀਬ ਕਰੀਬ 8:30 ਜਦੋਂ ਭਾਰਤੀ ਸਮੇਂ ਦੇ ਵੱਜਦੇ ਆ, ਦਿਨ ਚੜ੍ਹਦਾ, ਜੰਤਰ ਮੰਤਰ ਵਿਖੇ ਜਿਹੜਾ ਸੱਦਾ ਦਿੱਤਾ ਸੀ ਕਾਂਗਰਸ ਜਨਤਾ ਪਾਰਟੀ ਨੇ, ਉਹਨਾਂ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ 9:30-10 ਵਜੇ ਉੱਥੋਂ ਇੱਕ ਮਾਰਚ ਸ਼ੁਰੂ ਹੁੰਦਾ ਹੈ ਜੰਤਰ ਮੰਤਰ ਤੋਂ। ਪਹਿਲਾਂ ਤੇ ਜਿਹੜੇ ਨਾਲ ਹੀ ਬੈਰੀਕੇਡ ਲੱਗੇ ਸੀ ਉੱਥੇ ਤੋੜ ਦਿੱਤੇ ਜਾਂਦੇ ਆ, ਉੱਥੇ ਝੜਪ ਹੁੰਦੀ ਹੈ, ਪਰੰਤੂ ਉਹ ਬੈਰੀਕੇਡਾਂ ਦੇ ਉੱਪਰ ਵਿਦਿਆਰਥੀ ਵਰਗ ਕਾਂਗਰਸ ਜਨਤਾ ਪਾਰਟੀ ਤੇ ਉਹਦੇ ਸਮਰਥਕ ਭਾਰੀ ਪੈ ਜਾਂਦੇ ਆ। ਜਦੋਂ ਭੋਰਾ ਕੋ ਅੱਗੇ ਨੂੰ ਵੱਧਦੇ ਆ ਤੇ ਉਸ ਵੇਲੇ ਤੱਕ 11 ਕੁ ਵੱਜ ਚੁੱਕੇ ਸੀ ਤੇ 11:30 ਜਿਹਨੂੰ ਅਸੀਂ ਪਾਰਲੀਮੈਂਟ ਸਟਰੀਟ ਆਖ ਸਕਦੇ ਹਾਂ, ਉੱਥੇ ਫਿਰ ਤਣਾਅ ਵਾਲੇ ਮਾਹੌਲ ਬਣ ਗਏ। ਹੁਣ ਪੁਲਿਸ ਦੇ ਕੋਲ ਤੇ ਇੱਕੋ ਇੱਕ ਢੰਗ ਸੀ, ਜਾਂ ਉਹਨਾਂ ਵਿਦਿਆਰਥੀਆਂ ਨੂੰ ਰੋਕੇ ਤੇ ਜਾਂ ਉਹ ਵਿਦਿਆਰਥੀ ਪਾਰਲੀਮੈਂਟ ਦੇ ਗੇਟ ਤੱਕ ਪਹੁੰਚਣਗੇ, ਤੇ ਫਿਰ ਉਹੀ ਕੁਛ ਕੀਤਾ ਜੋ ਪੁਲਿਸ ਫੋਰਸਾਂ ਕਰਿਆ ਕਰਦੀਆਂ। ਉਹਨਾਂ ਨੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ, ਲਾਠੀ ਚਾਰਜ ਵੀ ਕੀਤਾ, ਜੋ ਤਾਕਤ ਦੀ ਵਰਤੋਂ ਹੋ ਸਕਦੀ ਸੀ ਕੀਤੀ। ਫਿਰ 2 ਘੰਟੇ ਦੀ ਕਸ਼ਮਕਸ਼ ਦੇ ਬਾਅਦ ਜਿਹੜਾ ਵਿਦਿਆਰਥੀ ਪਛਾਣ ਮੁੜੇ, ਇਹਦੇ ਦੌਰਾਨ ਪ੍ਰਭ ਸੰਧੂ ਜੀ ਇੱਕ ਬੈਠਕ ਨਿਕਲਦੀ ਹੈ, ਉਹ ਬੈਠਕ ਨਿਕਲਦੀ ਹੈ ਜਗਤ ਪ੍ਰਕਾਸ਼ ਨੱਡਾ ਜੀ ਜਿਹੜੇ ਕੇਂਦਰੀ ਮੰਤਰੀ ਉਹਨਾਂ ਦੇ ਨਾਲ ਕਾਂਗਰਸ ਜਨਤਾ ਪਾਰਟੀ ਦੇ ਬੁਲਾਰਿਆਂ ਦੀ। ਹੁਣ ਉਹ ਬੈਠਕ ਵਿੱਚ ਕੀ ਹੋਇਆ ਅੱਜ ਤੱਕ ਖੁੱਲ ਕੇ ਖਬਰ ਬਾਹਰ ਨਹੀਂ। ਬੈਠਕ ਉਹ ਭਾਰਤੀ ਸਮੇਂ ਦੇ ਕਰੀਬ ਕਰੀਬ ਦੁਪਹਿਰ 12:00-1:00 ਹੋਈ। ਉਸ ਬੈਠਕ ਵਿੱਚੋਂ ਪਤਾ ਇਹ ਲੱਗਾ ਕਿ 2-3 ਮੁੱਖ ਮੰਗਾਂ ਜਿਹੜੀਆਂ ਕਾਂਗਰਸ ਜਨਤਾ ਪਾਰਟੀ ਨੇ ਰੱਖੀਆਂ, ਸੋਨਮ ਵਾਂਗਚੁੱਕ ਨੇ ਰੱਖੀਆਂ ਜਾਂ ਇਹਨਾਂ ਦੇ ਬੁਲਾਰਿਆਂ ਨੇ, ਇੱਕ ਉਹ ਕਹਿੰਦੇ ਕਿ ਭਾਈ ਸਰਕਾਰ ਸਿੱਖਿਆ ਵਿਵਸਥਾ ਨੂੰ ਠੀਕ ਕਰੇ, ਜਿਹੜੇ ਪੇਪਰ ਲੀਕ ਹੋਏ ਉਹਦੀ ਜ਼ਿੰਮੇਵਾਰੀ ਚੁੱਕੇ ਔਰ ਸੰਸਦ ਦੇ ਵਿੱਚ ਇਹ ਮੁੱਦਿਆਂ ਨੂੰ ਚੁੱਕਿਆ ਜਾਵੇ। ਹੁਣ ਗੱਲ ਹੈ, ਗੱਲ ਤੇ ਦਰੁਸਤ ਹੈ, ਪਰੰਤੂ ਇੱਕ ਮੰਗ ਜਿਹੜੀ ਪਹਿਲੇ ਦਿਨ ਤੋਂ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਜਿਹੜਾ ਭਾਰਤ ਦਾ ਕੇਂਦਰੀ ਸਿੱਖਿਆ ਮੰਤਰੀ ਹੈ, ਉਹ ਅਜੇ ਤੱਕ ਪ੍ਰਭ ਸੰਧੂ ਜੀ ਗੱਲ ਬਾਹਰ ਨਹੀਂ ਆ ਰਹੀ। ਲੱਗਦਾ ਕਿ ਕਿਤੇ ਨਾ ਕਿਤੇ ਇੱਥੇ ਸਮਝੌਤਾਬਾਦੀ ਕੁਛ ਗੱਲ ਸਾਹਮਣੇ ਆ ਗਈ ਹੈ, ਧਰਮਿੰਦਰ ਪ੍ਰਧਾਨ ਦਾ ਅਸਤੀਫੇ ਵਾਲੀ ਗੱਲ ਵਿੱਚ ਹੀ ਰਹਿ ਗਈ ਹੈ। ਹੁਣ ਇਹ ਤੇ ਗੱਲ ਕੀਤੀ ਮੈਂ ਦੁਪਹਿਰ ਭਾਰਤੀ ਸਮੇਂ ਦੀ, ਦੁਪਹਿਰ 1:30-2 ਵਜੇ ਤੱਕ। ਉਹ ਤੋਂ ਬਾਅਦ ਫਿਰ ਹੁਣ ਪਤਾ ਇਹ ਲੱਗ ਰਿਹਾ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਨੇ, ਇੱਕ ਤੇ ਕਾਂਗਰਸ ਜਨਤਾ ਪਾਰਟੀ ਦੇ ਸੰਸਥਾਪਕ ਜਿਹੜੇ ਅਭਿਜੀਤ ਦਿਪਕੇ ਨੇ, ਜਦੋਂ ਸੋਨਮ ਵਾਂਗਚੁੱਕ ਨੂੰ ਪੁਲਿਸ ਚੁੱਕ ਕੇ ਲੈ ਕੇ ਜਾਂਦੀ, ਉਹ ਭੁੱਖ ਹੜਤਾਲ ਤੇ ਬਹਿ ਗਏ ਸੀ। ਉਹਨਾਂ ਨੇ ਅੱਜ ਭੁੱਖ ਹੜਤਾਲ ਤੋੜ ਦਿੱਤੀ ਹੈ, ਉਹ ਉਹਨਾਂ ਨੇ ਤੋੜੀ ਹੈ ਸੋਨਮ ਵਾਂਗਚੁੱਕ ਦੀ ਅਪੀਲ ਤੇ। ਸੋਨਮ ਵਾਂਗਚੁੱਕ ਕਹਿੰਦਾ ਕਿ ਭਾਈ ਤੁਸੀਂ ਲੀਡ ਕਰਨਾ ਅੰਦੋਲਨ ਨੂੰ, ਭੁੱਖ ਹੜਤਾਲ ਮੈਂ ਰੱਖੀ ਹੈ, ਚਾਹੇ ਹਸਪਤਾਲ ਚ ਮੈਂ ਬੈਠਾ ਆ, ਤੁਹਾਡੀ ਐਨਰਜੀ ਦੀ ਜ਼ਰੂਰਤ ਹੈ, ਤੁਹਾਡੀ ਸਰੀਰਕ ਤਾਕਤ ਦੀ ਜ਼ਰੂਰਤ ਹੈ, ਇਸ ਕਰਕੇ ਤੁਸੀਂ ਭੁੱਖ ਹੜਤਾਲ ਖਤਮ ਕਰੋ। ਅਭਿਜੀਤ ਦਿਪਕੇ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਜਿਹੜੀਆਂ 2-3 ਕੁੜੀਆਂ ਹੋਰ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦੀਆਂ ਭੁੱਖ ਹੜਤਾਲ ਤੇ ਬੈਠੀਆਂ ਸੀ, ਉਹਨਾਂ ਨੇ ਵੀ ਆਪਣੀ ਐਸੋਸੀਏਸ਼ਨ ਤੇ ਕਹਿਣ ਤੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਹ ਤੋਂ ਬਾਅਦ ਜਿਹੜੇ ਹੁਣ ਪਿਛਲੇ 1-1.5 ਘੰਟੇ ਦੀਆਂ ਖਬਰਾਂ ਨੇ, ਜੰਤਰ ਮੰਤਰ ਚ ਜਿਹੜਾ ਇਹਨਾਂ ਦਾ ਪੰਡਾਲ ਲੱਗਾ ਸੀ, ਜੰਤਰ ਮੰਤਰ ਜਿੱਥੇ ਇਹਨਾਂ ਨੇ ਮੋਰਚਾ ਲਾਇਆ ਸੀ ਪੁਲਿਸ ਨੇ, ਉਹ ਸਾਰਾ ਕੁਛ ਖਿਲਾਰ ਦਿੱਤਾ ਹੈ, ਉਹ ਥਾਂ ਨੂੰ ਆਪਣੇ ਕੰਟਰੋਲ ਚ ਲੈ ਲਿਆ, ਤੇ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸੀ ਕੁਝ ਨੂੰ ਗ੍ਰਿਫਤਾਰ ਕਰ ਲਿਆ ਤੇ ਕੁਝ ਨੂੰ ਖਦੇੜ ਦਿੱਤਾ, ਭਾਵ ਕਿ ਪਰੇ ਪੂਰੇ ਧੱਕ ਦਿੱਤੇ, ਕਿਸੇ ਤੇ ਲਾਠੀਆਂ ਮਾਰ ਕੇ, ਕਿਸੇ ਤੇ ਹੋਰ ਢੰਗ ਦਾ ਤਾਕਤ ਦੀ ਵਰਤੋਂ ਕਰਕੇ। ਭਾਵ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਰੋਸ ਮਾਰਚ ਕਰਨਾ ਹੈ ਸੰਸਦ ਭਵਨ ਵਾਲੇ ਪਾਸੇ, ਭਾਵਾਂ ਕਿ ਯਤਨ ਕੀਤਾ, ਪਰੰਤੂ ਉਸ ਯਤਨ ਦੇ ਵਿੱਚ ਇੰਨਾ ਕੁ ਕਾਮਯਾਬ ਜ਼ਰੂਰ ਹੋਇਆ ਹੈ ਕਿ ਉਹਨਾਂ ਨੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਭੇਜ ਦਿੱਤੀ ਹੈ, ਲੋਕ ਉੱਥੇ ਇਕੱਠੇ ਹੋਏ ਆ ਤੇ ਲੋਕਾਂ ਨੇ ਪ੍ਰਦਰਸ਼ਨ ਜ਼ਰੂਰ ਸ਼ੁਰੂ ਕੀਤਾ, ਪਰੰਤੂ ਸੰਸਦ ਭਵਨ ਦੇ ਗੇਟਾਂ ਤੱਕ ਨਹੀਂ ਪਹੁੰਚ ਸਕੇ। ਦੂਜੇ ਪਾਸੇ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਉਹਨਾਂ ਦਾ ਜਿਹੜਾ ਚੱਲ ਰਿਹਾ ਲਗਾਤਾਰ ਪ੍ਰਦਰਸ਼ਨ ਹੈ ਉਹਨੂੰ ਖਦੇੜ ਦਿੱਤਾ ਹੈ, ਜੰਤਰ ਮੰਤਰ ਚ ਉਹ ਥਾਂ ਪੁਲਿਸ ਦੇ ਕੰਟਰੋਲ ਵਿੱਚ ਹੈ, ਉੱਥੇ ਹੁਣ ਕੋਈ ਆਗੂ ਨਹੀਂ ਨਜ਼ਰ ਆ ਰਿਹਾ। ਇਹਦੇ ਦੌਰਾਨ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਅਭਿਜੀਤ ਦਿਪਕੇ ਜਿਹੜਾ ਕਾਂਗਰਸ ਜਨਤਾ ਪਾਰਟੀ ਦਾ ਮੁਖੀ ਹੈ, ਉਹਦੀ ਗ੍ਰਿਫਤਾਰੀ ਦੀਆਂ ਵੀ ਖਬਰਾਂ ਨੇ ਕਿ ਉਹਨੂੰ ਵੀ ਗ੍ਰਿਫਤਾਰ ਕਰ ਲਿਆ, ਹਾਲਾਂਕਿ ਅਧਿਕਾਰਤ ਕੋਈ ਪੁਸ਼ਟੀ ਨਹੀਂ। ਸੋ ਰੌਲੇ ਰੱਪੇ ਚੱਲ ਰਹੇ ਹੈ, ਰੌਲੇ ਰੱਪਿਆਂ ਚ ਇੱਕ ਗੱਲ ਬੜੀ ਸਾਫ਼ ਹੈ ਕਿ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੇ, ਖਾਸ ਕਰਕੇ ਜੰਤਰ ਮੰਤਰ ਵਿਖੇ ਲੱਗੇ ਪੱਕੇ ਮੋਰਚੇ ਤੇ ਦਿੱਲੀ ਪੁਲਿਸ ਭਾਰੀ ਪੈ ਚੁੱਕੀ ਹੈ, ਤੇ ਉਹ ਥਾਂ ਇਸ ਵੇਲੇ ਦਿੱਲੀ ਪੁਲਿਸ ਦੇ ਕੰਟਰੋਲ ਵਿੱਚ ਹੈ। ਕਾਂਗਰਸ ਜਨਤਾ ਪਾਰਟੀ ਦੇ ਸਮਰਥਕ ਉੱਥੋਂ ਇੱਧਰ ਉੱਧਰ ਕੀਤੇ ਜਾ ਚੁੱਕੇ ਹੈ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਸੁਨੇਹਾ ਤੁਹਾਨੂੰ ਆਲ ਵੇ ਰੂਫਰਸ ਦਾ ਦੇ ਦਈਏ। ਤੁਸੀਂ ਘਰ ਦੀਆਂ ਛੱਤਾਂ ਫਿਕਸ ਕਰਵਾਉਣੀਆਂ ਨੇ, ਰਿਪੇਅਰ ਕਰਵਾਉਣੀਆਂ ਨੇ ਜਾਂ ਨਵੀਆਂ ਲਵਾਉਣੀਆਂ ਨੇ, ਘਰ ਦੀ ਛੱਤ ਹੋਵੇ ਜਾਂ ਕਮਰਸ਼ੀਅਲ ਪਲਾਜ਼ਾ, ਕਮਰਸ਼ੀਅਲ ਯੂਨਿਟ ਦੀ ਛੱਤ ਹੋਵੇ ਚਾਹੇ ਸ਼ਿੰਗਲ ਰੂਫ, ਫਲੈਟ ਰੂਫ, ਮੈਟਲ ਰੂਫ, 15 ਸਾਲਾਂ ਦਾ ਐਕਸਪੀਰੀਅੰਸ ਆ ਆਲ ਵੇ ਰੂਫਰਸ ਵਾਲਿਆਂ ਨੂੰ। ਸੋ 647-505-0943, 647-505-0943 ਆਲ ਵੇ ਰੂਫਰਸ ਵਾਲਿਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। GTO ਅਤੇ GT ਦੇ ਅਰਾਊਂਡ ਸੇਵਾਵਾਂ ਦਿੰਦੇ ਨੇ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਅੱਜ ਕਹਿੰਦੇ ਕਾਫੀ ਹੰਗਾਮਾ ਹੋਇਆ, ਇਹ ਸਾਰੀ ਖਬਰ ਕੀ ਹੈ ਜੀ?
1: ਅੱਜ ਪਹਿਲੇ ਦਿਨ ਪ੍ਰਭ ਸੰਧੂ ਜੀ, ਅੰਦਰ ਵੀ ਹੰਗਾਮਾ ਤੇ ਬਾਹਰ ਵੀ ਹੰਗਾਮਾ। ਬਾਹਰ ਅਸੀਂ ਸਰੋਤਿਆਂ ਦੇ ਕੰਨਾਂ ਚ ਪਾ ਹਟੇ ਹਾਂ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ, ਤੇ ਅੰਦਰ ਜਿਹੜਾ ਇਹਨਾਂ ਸਿਆਸੀ ਪਾਰਟੀਆਂ ਦਾ ਆਪਣਾ ਪ੍ਰਦਰਸ਼ਨ, ਵਿਰੋਧੀ ਪਾਰਟੀਆਂ ਦਾ ਖਾਸ ਕਰਕੇ। ਹੁਣ ਗੱਲ ਉਹੀ ਹੈ ਜਿਹੜੀ ਅਸੀਂ ਬੀਤੇ ਦਿਨਾਂ ਚ ਵੀ ਸਾਂਝੀ ਕੀਤੀ ਸੀ ਕਿ ਭਾਰਤ ਦੀ ਸਰਕਾਰ ਦਾ, ਲੋਕ ਸਭਾ ਤੇ ਰਾਜ ਸਭਾ ਦਾ ਕੇਂਦਰੀ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਹੁਣ ਉਸ ਮਾਨਸੂਨ ਸੈਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਕਹਿੰਦੀਆਂ ਜੀ ਅਸੀਂ ਨੀਟ ਪ੍ਰੀਖਿਆ ਜਿਹੜੀ ਲੀਕ ਹੋਈ ਉਹਦੀ ਗੱਲ ਕਰਨੀ ਹੈ, ਜਿਹੜਾ ਈਥੋਨੋਲ ਪੈਟਰੋਲ ਦੇ ਵਿੱਚ ਮਿਸ਼ਰਣ ਕਰਕੇ ਗੱਡੀਆਂ ਚ ਪਾਇਆ ਜਾ ਰਿਹਾ ਉਹਦੀ ਗੱਲ ਕਰਨੀ ਹੈ, ਅਸੀਂ ਮਨੀਪੁਰ ਦੀ ਗੱਲ ਕਰਨੀ ਹੈ, ਅਸੀਂ ਘਟਾਲਿਆਂ ਦੀ ਗੱਲ ਕਰਨੀ ਆ। ਔਰ ਵਿਰੋਧੀ ਪਾਰਟੀਆਂ ਦਾ ਕਹਿਣਾ ਆ ਕਿ ਜਿਸ ਢੰਗ ਦੇ ਨਾਲ ਸੱਤਾਧਾਰੀ ਦੂਜੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਪੁੱਟ ਕੇ ਆਪਣੇ ਚ ਰਲਾ ਰਹੀ, ਅਸੀਂ ਉਹ ਗੱਲ ਕਰਨੀ। ਤੇ ਸੱਤਾਧਾਰੀ ਧਿਰ ਕਹਿੰਦੀ ਤੁਸੀਂ ਹੁੰਦੇ ਕੌਣ ਹੋ, ਜੋ ਅਸੀਂ ਕਹਾਂਗੇ, ਜੋ ਅਸੀਂ ਸਮਾਂ ਸਾਰਨੀ ਤੈਅ ਕੀਤੀ ਗੱਲ ਉਸ ਹਿਸਾਬ ਦੇ ਨਾਲ ਹੋਵੇਗੀ। ਇਹਤੋਂ ਲੈ ਕੇ ਅੱਜ ਰੌਲਾ ਰੱਪਾ ਸ਼ੁਰੂ ਹੋ ਗਿਆ। ਅੱਜ ਪਹਿਲਾ ਦਿਨ ਸੀ ਕੀ ਲੋਕ ਸਭਾ ਤੇ ਕੀ ਰਾਜ ਸਭਾ, ਜਿਵੇਂ ਮੈਂ ਬੀਤੇ ਕੱਲ ਹੀ ਜ਼ਿਕਰ ਕਰ ਦਿੱਤਾ ਸੀ ਕਿ ਸ਼ਾਇਦ ਰਲਾ ਮਿਲਾ ਕੇ ਗੱਲ ਕਰਾਂ ਤੇ ਅੱਧੇ ਪੌਣੇ ਘੰਟੇ ਦੀ ਮਸਾਂ ਕਾਰਵਾਈ ਹੋਈ ਹੈ। ਤੇ ਜੇ ਆਪਾਂ ਕਹੀਏ ਕਿ ਮੁਲਤਵੀ ਕਿੰਨੀ ਵਾਰੀ, ਤੇ ਬਾਕੀ ਸਾਰੀ ਮੁਲਤਵੀ ਹੈ, ਭਾਰਤੀ ਸਮੇਂ ਦੀ ਸਵੇਰ ਤੋਂ ਸ਼ੁਰੂ ਹੋਈ ਸ਼ਾਮ ਪੈ ਗਈ ਹੈ। ਦੋ ਵਾਰੀ ਰਾਜ ਸਭਾ, ਦੋ ਵਾਰ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ, ਹੰਗਾਮਿਆਂ ਦੀ ਭੇਟ ਚੜ ਗਈ ਪਹਿਲੇ ਦਿਨ ਹੀ। ਹੁਣ ਵਿਰੋਧੀ ਧਿਰਾਂ ਦੇ ਆਪਣੇ ਤਰਕ ਹੈ ਕਿ ਸਾਨੂੰ ਤੁਸੀਂ ਸਮਾਂ ਜੇ ਦਊਂਗੇ ਲੋਕਾਂ ਦੇ ਮੁੱਦਿਆਂ ਤੇ ਗੱਲ ਕਰਨ ਦਾ, ਫੇਰੀ ਤੇ ਫਾਇਦਾ ਕੇਂਦਰੀ ਮਾਨਸੂਨ ਸੈਸ਼ਨ ਦਾ। ਜੇ ਤੁਸੀਂ ਆਪਣੀ ਸੁਣਾ ਕੇ ਚਲੇ ਜਾਣਾ, ਸਾਡੀ ਸੁਣਨੀ ਨਹੀਂ, ਤੇ ਫਿਰ ਸਾਡਾ ਇੱਥੇ ਬੈਠਣ ਦਾ ਕੀ ਫਾਇਦਾ? ਹੁਣ ਇੱਦਾਂ ਦੇ ਰੌਲੇ ਰੱਪਿਆਂ ਦੇ ਵਿੱਚ ਭਵਾਂ ਕਿ ਅੱਜ ਪਹਿਲਾ ਬਿੱਲ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਵਧਾਈ ਹੈ ਉਹ ਪਾਸ ਕਰ ਦਿੱਤਾ ਹੈ। ਹੋਰ ਵੀ ਕਈ ਬਿੱਲ ਮੈਂ ਦੱਸ ਦੇਵਾਂ ਕਿ ਅਗਲੇ 2-4 ਦਿਨ 'ਚ ਤੁਸੀਂ ਵੇਖੋਗੇ ਕਿ ਇਹਨਾਂ ਨੇ ਪਾਸ ਕਰ ਦੇਣੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਰੂਰ ਅਪੀਲ ਕੀਤੀ ਵਿਰੋਧੀ ਧਿਰ ਦੇ ਆਗੂਆਂ ਨੂੰ ਕਿ ਭਾਈ ਤੁਸੀਂ ਰੌਲਾ ਰੱਪਾ ਨਾ ਪਾਓ, ਸਾਰਥਿਕ ਚਰਚਾ ਦੇ ਲਈ ਅੱਗੇ ਆਓ, ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੇ। ਪਰੰਤੂ ਅਪੀਲ ਤੇ ਬਹੁਤਾ ਮੈਨੂੰ ਗੌਰ ਕੀਤਾ ਕਿਸੇ ਵਿਰੋਧੀ ਸਿਆਸੀ ਪਾਰਟੀ ਨੇ ਲੱਗਦਾ ਨਹੀਂ ਹੈ। ਸੋ ਪਹਿਲਾ ਦਿਨ ਸੀ ਤੇ ਪਹਿਲਾ ਦਿਨ ਤੇ ਅਸੀਂ ਕਹਿ ਸਕਦੇ ਹਾਂ ਕਿ ਹੰਗਾਮਿਆਂ ਦੀ ਭੇਟ ਚੜਿਆ ਹੈ, ਕੰਮ ਦੀ ਗੱਲ ਤੇ ਸਾਨੂੰ ਕੋਈ ਅਜੇ ਤੱਕ ਕੰਨਾਂ ਚ ਪਈ ਨਹੀਂ।
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
3: ਔਰ ਵਿਜ਼ਿਟ insuranceforyou.ca।
6: मिलना इवेंट्स लेके आ रहे ने तुहाटे वास्ते रू का सफर टूर। जी हाँ, लाइव मास्टर सलीम कॉन्सर्ट इन टोरंटो 24 जुलाई नो मिसिसागा कन्वेंशन सेंटर दे विच। एक ऐसे ही शाम जो छू लेगी तुहाडी रू नो।
7: मैं के अचन जी सलाम तीने
6: ਦਿਲਾਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟ।
0: ਸੋ ਓਕੇ, ਇਸ ਬਾਰੇ ਮੈਂ ਥੋੜੀ ਜੀ ਚਰਣਾ ਪਾ ਦੇਣਾ ਕਿ ਤੁਸੀਂ ਬਈ ਆ ਫਰਾਈਡੇ ਦੀ ਸ਼ਾਮ ਨੂੰ ਮਾਸਟਰ ਸਲੀਮ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਰੌਣਕਾਂ ਲਾਉਣਗੇ। ਟਿਕਟਾਂ ਬਹੁਤ ਲਿਮਿਟਡ ਰਹਿ ਗਈਆਂ, ਸੋ ਜਿਹੜੀਆਂ VVIP ਟਿਕਟ ਸਾਰੀਆਂ ਚਲੀਆਂ ਗਈਆਂ ਆ। ਸੋ VIP ਕੁਛ ਸੀਟਸ ਬਚੀਆਂ ਨੇ ਅਤੇ ਜਨਰਲ ਐਡਮਿਸ਼ਨ ਦੇ ਵਿੱਚ ਕੁਛ ਸੀਟ ਬਚੀਆਂ ਨੇ। ਸੋ ਦੋਨਾਂ ਸੀਟਸ ਦੇ ਵਿੱਚ ਚਾਹੇ ਤੁਸੀਂ ਜੇ ਤੁਸੀਂ ਡਿਸਕਾਊਂਟ ਲੈਣਾ ਤਾਂ ਤੁਸੀਂ ਸਪੈਸ਼ਲੀ ਕਾਲ ਕਰ ਲਿਓ 437-0001। ਸੋ ਆਈ ਥਿੰਕ ਇੱਕ ਦੋ ਦਿਨ ਤੱਕ ਸੋਲਡ ਆਊਟ ਹੋ ਜਾਣਾ ਆ। ਸੋ ਤੁਸੀਂ ਕਾਲ ਕਰ ਲਓ 437-870-0001, ਕਿਉਂਕਿ ਵਧੀਆ ਡਿਸਕਾਊਂਟ ਦੇ ਲਈ ਤੁਸੀਂ ਕਾਲ ਕਰ ਲਓ, ਕਿਉਂਕਿ ਉਹ ਚਾਹੁੰਦੇ ਆ ਕਿ ਬਸ ਇੱਕ ਦੋ ਤੱਕ ਸੋਲਡ ਆਊਟ ਦਾ ਫੱਟਾ ਲੱਗ ਜਾਵੇ। ਕੁਛ ਕੁ ਟਿਕਟਾਂ ਬਾਕੀ ਨੇ। ਸੋ ਜੇ ਤੁਸੀਂ ਇਸ ਖੂਬਸੂਰਤ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਮਾਸਟਰ ਸਲੀਮ ਦੀ ਖੂਬਸੂਰਤ ਗਾਇਕੀ ਦਾ ਆਨੰਦ ਮਾਣਨਾ ਚਾਹੁੰਦੇ ਹੋ, ਇੱਕ ਚੰਗਾ ਸੰਗੀਤ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ 437-870-001 437-870-0001 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਖੂਬਸੂਰਤ ਸ਼ਾਮ ਦਾ ਹਿੱਸਾ ਬਣ ਸਕਦੇ ਹੋ। ਸੋ 905-673-3337 905-673-3337 ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ। ਟੋਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ ਅਤੇ ਹੈਲਥ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਦੇ ਲਈ 416-817-6500 416-817-6500 'ਤੇ ਤੁਸੀਂ ਹਰਵੀਰ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਔਰ ਹਰਵੀਨ ਮਾਵੀ ਜੀ ਦਾ ਸੁਨੇਹਾ ਤੁਹਾਨੂੰ ਦਈਏ। ਜੇ ਤੁਹਾਡੀ ਇੰਸ਼ੋਰੈਂਸ ਦੀ ਕੋਟੇਸ਼ਨ ਬਹੁਤ ਵੱਧ ਕੇ ਆ ਗਈ ਆ, ਇੰਸ਼ੋਰੈਂਸ ਦੀ ਕੋਟੇਸ਼ਨ ਲੈਣਾ ਚਾਹੁੰਦੇ ਹੋ, ਤੁਸੀਂ ਆਪਣੇ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਪੈਸੇ ਬਚਾਉਣਾ ਚਾਹੁੰਦੇ ਹੋ, ਤਾਂ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਬਹੁਤ ਸਾਰੀ ਘਟਾ ਕੇ ਦੇਣਗੇ। 12 ਸਾਲਾਂ ਦਾ ਤਜਰਬਾ ਆ। ਸੋ ਹਰਵੀਨ ਮਾਵੀ ਜੀ ਨੂੰ ਕਾਲ ਕਰ ਲਓ 647-287-0976 ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦੇ ਤਜਰਬਾ ਵਾਲੀ ਹਰਵੀਨ ਮਾਵੀ ਜੀ 647-287-0976 ਹਰਵੀਨ ਮਾਵੀ ਜੀ। ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਅਗਲੀ ਖਬਰ ਥੋੜ੍ਹੀ ਜੀ ਇਸ ਤਰ੍ਹਾਂ ਦੀ ਆ ਕਿ ਸਿੱਟ ਨੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ, ਪਰ ਬਾਦਲ ਸਾਹਿਬ ਕਹਿੰਦੇ ਭੜਕ ਗਏ ਅਤੇ ਸਿੱਧੀ ਭਗਵੰਤ ਮਾਨ ਨੂੰ। ਵੈਸੇ ਇਹ ਕੋਈ ਨਵੀਂ ਗੱਲ ਨਹੀਂ, ਚੇਤਾਵਨੀਆਂ ਤਾਂ ਮੈਨੂੰ ਲੱਗਦਾ ਪਿਛਲੇ 4.5 ਸਾਲ ਤੋਂ ਇੱਕ ਦੂਜੇ ਨੂੰ ਦਿੰਦੇ ਹੀ ਆ ਰਹੇ ਹੋ, ਪਰ ਹੈ ਚੇਤਾਵਨੀਆਂ ਹੀ ਆ, ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਿਆ। ਰਮੇਸ਼ ਜੀ, ਇਸ ਖਬਰ 'ਤੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਕੀ ਚੇਤਾਵਨੀ ਦਿੱਤੀ ਅਤੇ ਕੀ ਪੁੱਛਗਿੱਛ ਦੇ ਵਿੱਚ ਅੰਦਰ ਸਾਰਾ ਹਾਲ ਜਿਹੜਾ ਹਾਲ ਸੀ ਉਹ ਵਾਪਰਿਆ।
1: ਕੁਛ ਚੇਤਾਵਨੀ ਕਿੰਨੀ ਸੱਚੀ ਹੁੰਦੀ ਜਾਂ ਨਹੀਂ ਹੁੰਦੀ ਉਹ ਤਾਂ ਨਹੀਂ ਸਾਨੂੰ ਪਤਾ, ਪਰੰਤੂ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਾਲੇ ਪਾਸਿਓਂ ਇੱਕ ਵਾਰ ਦਬਕਾ ਮਾਰਨ ਦਾ ਜ਼ਰੂਰ ਯਤਨ ਕੀਤਾ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਗੱਲ ਇਹ ਹੈ ਕਿ ਜਿੱਥੇ ਤੁਸੀਂ ਅੱਜ ਮੈਨੂੰ ਸੱਦਿਆ ਨਾ ਸਿੱਟ ਦੇ ਅੱਗੇ ਸਵਾਲ ਜਵਾਬ ਲਈ, ਪੁੱਛ ਪੜਤਾਲ ਲਈ, ਇੱਕ ਵਾਰ ਕਹਿੰਦੇ ਸਾਡੀ ਸਰਕਾਰ ਆਲਣ ਦੋ, ਇਸੇ ਥਾਂ ਤੇ ਭਗਵੰਤ ਮਾਨ ਪੇਸ਼ੀ ਭੁਗਤੇਗਾ, ਇਸੇ ਥਾਂ ਤੇ, ਨਾ ਭੋਰਾ ਇੱਧਰ ਤੇ ਨਾ ਭੋਰਾ ਉੱਧਰ, ਇਹ ਸੁਖਬੀਰ ਸਿੰਘ ਬਾਦਲ ਨੇ ਕਿਹਾ। ਮਾਮਲਾ ਜਿਹੜਾ ਪ੍ਰਭ ਸੰਧੂ ਜੀ ਆ ਕਿ ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਜਿੱਥੇ ਸੰਨ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਸਲੇ 'ਚ ਇਨਸਾਫ ਮੰਗ ਰਹੇ ਪੰਜਾਬ ਦੇ ਵਾਸੀਆਂ ਅਤੇ ਸਿੱਖਾਂ 'ਤੇ ਗੋਲੀਆਂ ਚਲਾਈਆਂ ਗਈਆਂ, ਮੌਕੇ ਦੀ ਸਰਕਾਰ, ਮੌਕੇ ਦੀ ਹਕੂਮਤ ਦੇ ਹੁਕਮਾਂ 'ਤੇ ਪੰਜਾਬ ਪੁਲਿਸ ਵੱਲੋਂ, ਉਹ ਮਸਲਾ ਲਗਾਤਾਰ ਅਜੇ ਤੱਕ ਘੁੰਮਣ ਘੇਰੀਆਂ 'ਚ ਹੈ। ਉਹ ਮਸਲਾ ਅੱਜ ਵੀ ਸ਼ੱਕੀ ਹੈ, ਅੱਜ ਵੀ ਉਸ ਮਸਲੇ ਦਾ ਸੱਚ ਪੂਰਨ ਰੂਪ ਚ ਸਾਹਮਣੇ ਨਹੀਂ ਆ ਸਕਿਆ ਕਿ ਆਖਿਰ ਕਿਉਂ ਗੋਲੀ ਚਲਾਈ ਗਈ, ਕਿਹਦੇ ਹੁਕਮਾਂ ਤੇ ਚਲਾਈ ਗਈ। ਸਰਕਾਰ ਉਸ ਵੇਲੇ ਬਾਦਲਾਂ ਦੀ ਸੀ, ਸੁਖਬੀਰ ਸਿੰਘ ਬਾਦਲ ਜਿਹਦਾ ਤੁਸੀਂ ਜ਼ਿਕਰ ਕੀਤਾ ਡਿਪਟੀ ਮੁੱਖ ਮੰਤਰੀ ਸੀ। ਹੁਣ ਮੌਕੇ ਦੀ ਸਰਕਾਰ ਭਵਾਂ ਕੇ ਚਲੋ ਪਹਿਲਾਂ ਕਾਂਗਰਸੀ ਸਰਕਾਰ ਹੁੰਦੀ ਸੀ, ਪਹਿਲਾਂ ਕੋਈ ਹੋਰ ਹੁੰਦੀ ਸੀ, ਹੁਣ ਮੌਕੇ ਦੀ ਸਰਕਾਰ ਜਦੋਂ 4.5 ਸਾਲ ਹੋ ਗਏ ਇਹਨਾਂ ਦੇ ਰਾਜ ਪ੍ਰਬੰਧ ਨੂੰ, ਤੇ ਇਹਨਾਂ ਨੂੰ ਯਾਦ ਆ ਗਿਆ ਕਿ ਭਾਈ ਉਸ ਮਸਲੇ ਵਿੱਚ ਵੀ ਪੁੱਛ ਪੜਤਾਲ ਕਰਨੀ ਹੈ। ਹੁਣ ਆ ਪਿਛਲੇ ਮਹੀਨੇ ਖੰਡ ਤੋਂ ਜਿਹੜੀ ਗੋਲੀ ਕਾਂਡ ਨਾਲ ਸੰਬੰਧਿਤ ਬਣੀ ਹੋਈ ਸਿੱਟ ਹੈ, ਸਪੈਸ਼ਲ ਜਾਂਚ ਟੀਮ ਜਿਹਨੂੰ ਆਖਦੇ ਹੈ, ਵਿਸ਼ੇਸ਼ ਜਾਂਚ ਟੀਮ, ਪ੍ਰਭ ਸੰਧੂ ਜੀ, ਉਹ ਪੁੱਛ ਪੜਤਾਲ ਕਰ ਰਹੀ ਹੈ। ਕਦੇ ਗਿਆਨੀ ਰਘਵੀਰ ਸਿੰਘ ਜੀ ਜਿਹੜੇ ਸਾਬਕਾ ਜਥੇਦਾਰ ਹੈ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਤੋਂ ਪੁੱਛ ਪੜਤਾਲ, ਕਦੇ ਭਾਜਪਾ ਦੇ ਆਗੂ ਵਿਜੇ ਸਾਂਪਲਾ ਨੂੰ ਸੱਦਿਆ ਗਿਆ, ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਸੱਦਿਆ ਸੀ, ਸੁਖਬੀਰ ਬਾਦਲ ਦੇ ਕੋਲੋਂ ਪੁੱਛ ਪੜਤਾਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਕਹਿੰਦਾ ਜਿੰਨੀ ਵਾਰੀ ਮਰਜ਼ੀ ਸੱਤ ਲਓ ਨਿਕਲਣਾ ਪੈਣਾ ਕੀ ਹੈ, ਮੈਂ ਸੱਚਾ ਬੰਦਾ, ਏਦਾਂ ਦੀ ਗੱਲ ਹੀ ਕੋਈ ਨਹੀਂ। ਕਹਿੰਦੇ ਇਹ ਜੋ ਕੁਛ ਮੌਕੇ ਤੇ ਹੋ ਰਿਹਾ ਇਹ ਤੇ ਭਗਵੰਤ ਮਾਨ ਆਪਣੀਆਂ ਗਲਤੀਆਂ ਦੇ ਉੱਪਰ ਪਰਦੇ ਪਾਉਣ ਲਈ ਸਿਆਸਤ ਦੇ ਤਹਿਤ ਸਾਰਾ ਕੁਛ ਕਰਵਾ ਰਿਹਾ ਹੈ। ਤੇ ਕਹਿੰਦੇ ਗੱਲ ਬੜੀ ਸਿੱਧੀ ਹੈ, ਜਦੋਂ ਸਾਡੀ ਸਰਕਾਰ ਆ ਗਈ ਤੇ ਸਾਡੀ ਸਰਕਾਰ ਆਉਣ ਤੇ ਇਸੇ ਥਾਂ ਤੇ ਭਗਵੰਤ ਮਾਨ ਪੇਸ਼ੀ ਭੁਗਤੇਗਾ, ਇਹ ਸੁਖਬੀਰ ਬਾਦਲ ਦੀ ਚੇਤਾਵਨੀ ਹੈ। ਦੂਜੇ ਪਾਸੇ ਇਹ ਵੀ ਖਬਰਾਂ ਪ੍ਰਭ ਸੰਧੂ ਜੀ ਕੰਨਾਂ ਚ ਪੈ ਰਹੀਆਂ ਨੇ ਕਿ ਜਿਹੜੀ ਸਿੱਟ ਹੈ, ਸਿੱਟ ਦੇ ਜਿਹੜੇ ਆਗੂ ਹੈ, ਭਾਰਤੀ ਉਹਦੀ ਟੀਮ ਦੇ ਜਿਹੜੇ ਕਰਤਾ ਤਰਤਾ ਨੇ, ਉਹਨਾਂ ਵਾਲੇ ਪਾਸਿਓਂ ਪੰਜਾਬ ਸਰਕਾਰ ਨੂੰ ਇਹ ਗੱਲ ਦੱਸ ਦਿੱਤੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੰਦਾ, ਉਹ ਤੇ ਸਾਨੂੰ ਸਹਿਯੋਗ ਹੀ ਨਹੀਂ ਕਰਦਾ। ਹੁਣ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਬੜਕਾ ਮਾਰ ਰਿਹਾ ਕਿ ਭਾਈ ਜੋ ਮੈਨੂੰ ਪੁੱਛ ਲਓ ਮਰਜ਼ੀ, ਮੈਂ ਤੇ ਸੱਚ ਹੀ ਬੋਲਣਾ ਹੈ, ਤੇ ਦੂਜੇ ਪਾਸੇ ਪਤਾ ਇਹ ਲੱਗ ਰਿਹਾ ਕਿ ਸਿੱਟ ਕਹਿੰਦੀ ਸਾਨੂੰ ਇਹ ਸਹਿਯੋਗ ਨਹੀਂ ਕਰਦਾ। ਮਸਲਾ ਬਹੁਤ ਵੱਡਾ ਹੈ, ਮਸਲਾ ਸੰਗੀਨ ਹੈ, ਸਾਲਾਂ ਬਾਅਦ ਹੀ ਸਮਾਂ ਹੋ ਗਿਆ, ਪਰੰਤੂ ਇੱਕ ਸੱਚ ਬੜਾ ਸਾਫ਼ ਹੈ ਕਿ ਜਿਹੜੀ ਉਹ ਗੋਲੀ ਚੱਲੀ ਸੀ ਵਾਕਿਆ ਹੀ ਇਹ ਤੇ ਹੋ ਨਹੀਂ ਸਕਦਾ ਕਿ ਕਿਸੇ ਸਿਪਾਹੀ ਤੇ, ਕਿਸੇ ਹੋਮਗਾਰਡ ਵਾਲੇ ਦੇ, ਕਿਸੇ ਥਾਣੇ ਦੇ SHO ਦੇ ਕਹਿਣ ਤੇ ਚੱਲ ਗਈ ਹੋਵੇ, ਜਾਂ ਕੋਈ ਜ਼ਿਲ੍ਹੇ ਦੇ ਅਫਸਰ ਦੇ ਕਹਿਣ ਤੇ ਚੱਲ ਗਈ ਹੋਵੇ। ਗੋਲੀ ਚੱਲਣ ਦਾ ਕਾਰਨ ਤੇ ਸੱਚਮੁੱਚ ਵੱਡਾ ਸੀ ਕਿ ਕਿਹੜਾ ਭਾਈ ਸਾਡੇ ਰਾਜ ਪ੍ਰਬੰਧ ਦੇ ਵਿੱਚ ਸਾਡੇ ਦੇ ਹੁਕਮਾਂ ਦੇ ਖਿਲਾਫ਼ ਚੱਲੂ, ਜੋ ਅਸੀਂ ਕਹਾਂਗੇ ਉਹੀ ਹੋਣਾ ਹੈ। ਧਰਨਾਕਾਰੀਆਂ ਨੂੰ ਡਰਾਉਣ ਦੇ ਲਈ, ਭਜਾਉਣ ਲਈ ਗੋਲੀ ਚੱਲੀ ਸੀ, ਮੌਕੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਗੱਲ ਬੜੀ ਸਿੱਧੀ ਮਨ ਨੂੰ ਲੱਗਦੀ ਹੈ ਕਿ ਉਹਨਾਂ ਦੇ ਕਹਿਣ ਤੇ ਚੱਲੀ ਹੋਵੇਗੀ, ਜੇ ਉਹਨਾਂ ਦੇ ਕਹਿਣ ਤੇ ਨਹੀਂ ਵੀ ਚੱਲੀ ਤੇ ਇਹ ਸਵਾਲ ਤੇ ਹੈ ਹੀ ਹੈ ਨਾ ਕਿ ਆਖਿਰ ਫਿਰ ਕੌਣ ਚਲਾ ਗਿਆ। ਸੋ ਇਸ ਕਰਕੇ ਉਹ ਮਸਲਾ ਬੜਾ ਗੰਭੀਰ ਤੇ ਵੱਡਾ ਮਸਲਾ ਜਿਹੜਾ ਲਗਾਤਾਰ ਹੀ ਕਹਿ ਲਈਏ ਕਿ ਠੰਡੇ ਵਾਸਤੇ ਚ ਹੈ। ਸੁਖਬੀਰ ਸਿੰਘ ਬਾਦਲ ਤੋਂ ਅੱਜ ਇੱਕ ਵਾਰ ਪੁੱਛ ਪੜਤਾਲ ਹੋ ਗਈ ਹੈ, ਇਸ ਤੋਂ ਪਹਿਲਾਂ ਵੀ 4 ਵਾਰ ਹੋਈ ਹੈ, ਨਿਕਲਿਆ ਪਿਆ ਕੁਛ ਨਹੀਂ। ਹੁਣ ਵੇਖਦੇ ਇਸ ਮਸਲੇ ਚੋਂ ਨਿਕਲਦਾ ਪੈਂਦਾ ਕੀ ਹੈ। ਸੁਖਬੀਰ ਸਿੰਘ ਬਾਦਲ ਨੇ ਅੰਦਰ ਕਿੰਨਾ ਕੁ ਕੋਪਰੇਟ ਕੀਤਾ ਉਹ ਤੇ ਪਤਾ ਨਹੀਂ, ਕਿੰਨਾ ਕੁ ਕੀਤਾ ਸਿੱਟ ਵਾਲੇ ਪਾਸਿਓ ਤੇ ਇਹੀ ਹੈ ਕਿ ਬਹੁਤਾ ਸਹਿਯੋਗ ਨਹੀਂ ਦਿੱਤਾ। ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਨੇ ਜ਼ਰੂਰ 2-4 ਬੜਕਾਂ ਮਾਰੀਆਂ।
0: ਸੋ ਬਿਲਕੁਲ ਜੀ, ਉਹ ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ, ਚਾਹੇ ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬਿਲਡਰ ਹੋ, ਜਾਂ ਤੁਸੀਂ ਘਰ ਮਾਲਕ ਹੋ, ਰੈਨੋਵੇਸ਼ਨ ਕਰਵਾਉਣੀ ਆ, ਤਾਂ ਬਿਲਡਿੰਗ ਸਪਲਾਈ ਦਾ ਸਮਾਨ ਇੱਕੋ ਛੱਤ ਥੱਲੇ ਤੁਹਾਨੂੰ ਮਿਲ ਸਕਦਾ। ਹੁਣ ਵਾਰ ਵਾਰ ਇੱਧਰ ਉੱਧਰ ਜਾ ਕੇ ਬ੍ਰੇਕਾਂ ਮਾਰਨ ਦੀ ਲੋੜ ਨਹੀਂ, ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਪਹੁੰਚਣਾ। ਇੱਥੇ ਤੁਹਾਨੂੰ ਸਾਰੀਆਂ ਹੀ ਰੈਨੋਵੇਸ਼ਨ ਦੇ ਸੰਬੰਧੀ ਬਿਲਡਿੰਗ ਸਪਲਾਈ ਦਾ ਸਮਾਨ, ਪਲੰਬਿੰਗ ਸਪਲਾਈ, ਫਿਕਚਰ, HVAC, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਟੂਲਸ, ਹਾਰਡਵੇਅਰ, ਵੈਂਟੀ, ਫੋਸਟ, ਸ਼ਾਵਰ ਸਿਸਟਮ ਅਤੇ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈ, ਕਹਿੰਦੇ ਕਿ ਅਸੀਂ ਵਧੀਆ ਕੀਮਤਾਂ ਦੇਵਾਂਗੇ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ, ਬੈਸਟ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਾਂਗੇ। ਤੁਸੀਂ ਇੱਕ ਵਾਰੀ ਇਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਝਲਕ ਮਾਰਿਓ, www.bestvaluebuildingsupplies.ca ਤੇ ਜਾ ਕੇ ਤੁਸੀਂ ਇੱਕ ਵਾਰੀ ਆਪਣੀ ਡਿਊ ਡਿਲੀਜੈਂਸ ਕਰ ਲੈਣੀ ਆ। ਨਾਲ ਦੀ ਨਾਲ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਬਰੈਂਪਟਨ, 6479610585, 647-961-0585, ਸਟੀਲ ਐਂਡ ਡਿਕਸੀ ਦੇ ਕੋਰਨਰ 'ਤੇ ਲੋਕੇਟਡ ਨੇ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਹਰਮਨ ਬੱਤਾਜਾ ਵੀ ਦੇ ਦਈਏ। ਹਰਮਨ ਬੱਤਾ ਜੀ ਮੌਰਗੇਜ ਬ੍ਰੋਕਰ ਨੇ, ਮੌਰਗੇਜ ਦੀਆਂ ਸੇਵਾਵਾਂ ਦਿੰਦੇ ਨੇ। ਮੌਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ, 647-685-9000। ਘਰ ਖਰੀਦਣਾ, ਰੀਨਿਊਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਲੱਭ ਰਹੇ ਹੋ ਨਾ, ਤਾਂ ਹਰਮਨ ਬੱਤਾ, 647-685-9000। 647-685-9000 ਤੇ ਰਾਬਤਾ ਕੀਤਾ ਜਾ ਸਕਦਾ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਸੋ ਲੀਡਰ ਵੋਟਾਂ ਲਈ ਡੇਰਿਆਂ ਦੇ ਹੁਣ ਜਿਹੜਾ ਹਮੇਸ਼ਾ ਹੀ ਜਦੋਂ ਵੀ ਇਹ ਵੋਟਾਂ ਦਾ ਸਮਾਂ ਆਉਂਦਾ ਆ, ਜਦੋਂ ਇਹ ਰੁੱਤ ਆਉਂਦੀ ਆ ਵੋਟਾਂ ਦੀ, ਉਦੋਂ ਫਿਰ ਇਹ ਜਿਹੜੀਆਂ ਉਡਾਰਾਂ ਡੇਰਿਆਂ ਦੇ ਵੱਲ ਭਰਨੀਆਂ ਸ਼ੁਰੂ ਹੋ ਜਾਂਦੀਆਂ। ਉੱਥੇ ਫਿਰ ਨੱਕ ਰਗੜਨ ਦਾ ਸਿਲਸਿਲਾ, ਉਹਨਾਂ ਕੋਲ ਜਾ ਕੇ ਹੱਥ ਜੋੜਨ ਦਾ ਸਿਲਸਿਲਾ, ਇਹ ਵੀ ਸ਼ੁਰੂ ਹੋ ਗਿਆ ਜੀ ਕਿ ਹੋਣਾ ਹਜੇ ਰਮੇਸ਼ ਜੀ?
1: ਸੰਤੂ ਜੀ, ਇਹ ਚੀਜ਼ ਪੰਜਾਬ ਦੇ ਵਿੱਚ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਈ ਔਰ ਕਾਫੀ ਵੱਡੇ ਪੱਧਰ ਤੇ ਹੈ ਔਰ ਡੇਰੇ ਵੀ ਸੁੱਖ ਦੇ ਨਾਲ ਕਹਿ ਸਕਦੇ ਹਾਂ ਕਿ ਚੰਗਾ ਖਾਸਾ ਆਪਣਾ ਪ੍ਰਭਾਵ ਵੋਟਰਾਂ ਵਿੱਚ ਬਣਾ ਕੇ ਫਿਰ ਸਿਆਸੀ ਪਾਰਟੀਆਂ 'ਚ ਆਪਣਾ ਪ੍ਰਭਾਵ ਜਮਾਉਂਦੇ ਹੈ, ਉਹਨਾਂ ਨੂੰ ਲਾਹਾ ਦਿੰਦੇ ਆ ਤੇ ਆਪਣਾ ਲਾਹਾ ਲੈਂਦੇ ਹੈ। ਪੰਜਾਬ ਦੇ ਵਿੱਚ ਸੁੱਖ ਦੇ ਨਾਲ ਡੇਰੇ ਵੀ ਬਥੇਰੇ ਹੈ, ਜਾਤ ਦੇ ਨਾਂ ਤੇ ਵੀ ਡੇਰੇ ਹੈ, ਧਰਮ ਦੇ ਨਾਂ ਤੇ ਵੀ ਡੇਰੇ ਆ। ਜਾਤ ਧਰਮ ਤੋਂ ਉੱਠ ਕੇ ਕਿ ਭਾਈ ਅਸੀਂ ਆ ਅਸਲ ਵਿੱਚ ਤੁਹਾਨੂੰ ਜਿਹੜਾ ਰੱਬ ਦਾ ਰਸਤਾ ਦਿਖਾ ਸਕਦੇ ਹਾਂ, ਰੱਬ ਦੇ ਲੜ ਲਾ ਸਕਦੇ, ਏਦਾਂ ਦੇ ਵੀ ਡੇਰੇ, ਆਪ ਚਾਹੇ ਜਿੱਡੇ ਮਰਜ਼ੀ ਕਾਰੋਬਾਰੀ ਹੋਣ, ਭਾਵਾਂ ਕੇਸ ਸੁਪਰੀਮ ਕੋਰਟ ਤੱਕ ਪਹੁੰਚੇ ਹੋਣ, ਏਦਾਂ ਦੇ ਵੀ ਬਥੇਰੇ ਡੇਰੇ ਆ। ਹੁਣ ਜਿਹੜਾ ਤੁਸੀਂ ਤਾਜ਼ਾ ਤਰੀਨ ਇਸ਼ਾਰਾ ਕੀਤਾ, ਤੁਸੀਂ ਹੈਰਾਨ ਹੋਵੋਗੇ, ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਪੰਜਾਬ ਦੇ ਵਿੱਚ ਨਾ, ਚਲੋ ਡੇਰਿਆਂ ਤੋਂ ਇੱਕ ਹੇਠਾਂ ਆ ਜਾਈਏ, ਮੜੀਆਂ ਮਸਾਣਾ ਵਾਲੇ ਮੇਲੇ ਵੀ ਲੱਗਦੇ ਆ, ਮੜੀਆਂ ਮਸਾਣਾ। ਹਾਲਾਂਕਿ ਉਹ ਕਿਸ ਵਿਚਾਰਧਾਰਾ ਚੋਂ ਹੈ, ਉਹ ਕੌਣ ਸੀ, ਜੇ ਤੁਸੀਂ ਥੋੜਾ ਜਿਹਾ ਘੋਖਣ ਪੜਤਾਲਣ ਲੱਗ ਪਓ ਤਾਂ ਦੱਬਣ ਨੂੰ ਹੈ ਹੀ ਕੁਛ ਨਹੀਂ, ਮਗਰ ਕੋਈ ਇਤਿਹਾਸ ਨਹੀਂ ਹੈ। ਘੱਟੋ ਘੱਟ ਜੇ ਇਤਿਹਾਸ ਵੀ ਹੋਊਗਾ ਤੇ ਏਦਾਂ ਦਾ ਹੋਊਗਾ ਜਿਹੜਾ ਹਾਸੋ ਹੀਣਾ ਹੋਊਗਾ, ਪਰੰਤੂ ਬੜੇ ਡੇਰੇ ਆ। ਹੁਣ ਇਹੋ ਜਿਹੇ ਡੇਰਿਆਂ ਤੇ ਵੀ ਸਿਆਸੀ ਲੋਕ ਜਾ ਰਹੇ ਆ। ਜੇ ਕੱਲ ਭਗਵੰਤ ਮਾਨ ਜੀ ਨਕੋਦਰ ਦੇ ਇੱਕ ਡੇਰੇ ਦੇ ਵਿੱਚ ਹਾਜ਼ਰੀ ਭਰ ਕੇ ਆਏ ਆ, ਨਕੋਦਰ ਦੇ ਡੇਰੇ 'ਚ, ਮੜੀਆਂ ਮਸਾਣਾ ਵਾਲੇ ਕਹਿ ਸਕਦੇ ਆ। ਤੇ ਪਤਾ ਇਹ ਲੱਗਾ ਕਿ ਉੱਥੇ ਅੱਜ ਨੈਬਸੂ ਸੈਣੀ ਨੇ ਆਉਣਾ, ਜਿਹੜਾ ਹਰਿਆਣੇ ਦਾ ਮੁੱਖ ਮੰਤਰੀ, ਭਾਵੇਂ ਕੱਲ ਆਮ ਆਦਮੀ ਪਾਰਟੀ ਉੱਥੇ ਪਧਾਰੀ ਭਰਿਆ ਹੀ ਹੈ ਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਭਰਨੀ ਹੈ। ਹੁਣ ਗੱਲ ਇਹ ਆ ਕਿ ਉਹ ਡੇਰਾ, ਜਿਹੜੇ ਡੇਰਿਆਂ ਦਾ ਆਪਣਾ ਇਤਿਹਾਸ ਕੋਈ ਏਦਾਂ ਦਾ ਹੋਵੇ ਹੀ ਨਾ ਜਿਸ ਇਤਿਹਾਸ ਨੂੰ ਅਸੀਂ ਕੋਈ ਸ਼ਾਨਾਵਤੀ ਕਹਿ ਸਕੀਏ, ਤੇ ਉੱਥੇ ਜਦੋਂ ਸਿਆਸੀ ਪਾਰਟੀਆਂ ਦੇ ਲੀਡਰ ਪਧਾੜੀਆਂ ਭਰਦੇ ਆ, ਤੇ ਪ੍ਰਭ ਸੰਤੂ ਜੀ ਗੱਲ ਤੇ ਸਮਝ ਆਉਂਦੀ ਆ ਨਾ ਕਿ ਗੱਲ ਕਿੱਦਾਂ ਨੂੰ ਹੈ, ਇਹ ਡੇਰਿਆਂ ਤੇ ਜਾ ਕੀ ਰਹੇ ਆ? ਕਿਉਂਕਿ ਉਹਨਾਂ ਬੇਸਿਕਲੀ ਕਹਾਣੀ ਇਹ ਹੈ ਕਿ ਚਾਹੇ ਉਹ ਨਕੋਦਰ ਦਾ ਡੇਰਾ ਆ, ਚਾਹੇ ਕਿਸੇ ਹੋਰ ਥਾਂ ਦਾ, ਲੋਕਾਂ ਦੀਆਂ ਪਰੇਸ਼ਾਨੀਆਂ ਇੰਨੀਆਂ ਕਿ ਪ੍ਰਭ ਸੰਤੂ ਜੀ ਇਸ ਸਮਾਜ ਚ ਪੁੱਛੋ ਨਾ। ਹੁਣ ਉਹ ਪਰੇਸ਼ਾਨੀਆਂ ਦਾ ਅਸਲ ਹੱਲ ਤੇ ਉਹਨਾਂ ਤੋਂ ਹੋ ਨਹੀਂ ਰਿਹਾ। ਜਿਹਨਾਂ ਨੇ ਅਸਲ ਹੱਲ ਕਰਨਾ, ਉਹ ਉਹਨਾਂ ਨੇ ਕਿਸੇ ਨੂੰ 1500 ਫੜਾ ਤਾ, ਕਿਸੇ ਨੂੰ ਬਿਜਲੀ ਦਾ ਬਿੱਲ ਫੜਾ ਤਾ, ਕਿਸੇ ਨੂੰ ਸਕੂਟਰੀ ਫੜਾ ਤੀ, ਕਿਸੇ ਨੂੰ ਮੋਬਾਈਲ ਫੜਾ ਤਾ, ਉਹ ਇੱਧਰ ਨੂੰ ਲਾ ਤੇ ਸਾਰੇ। ਤੇ ਉਹ ਜਿਹੜੀਆਂ ਅਸਲ ਸਮਾਜਿਕ ਸਮੱਸਿਆਵਾਂ ਨੇ, ਉਹਨਾਂ ਦਾ ਹੱਲ ਲੱਭਣ ਦੇ ਲਈ ਉਹ ਆਪਣੇ ਡੇਰਿਆਂ 'ਚ ਜਾ ਕੇ ਵਿਚਾਰੇ ਨੱਕ ਰਗੜਦੇ, ਭਾਵ ਕਿ ਉੱਥੇ ਭੀੜ ਹੁੰਦੀ ਹੈ। ਉਹ ਭੀੜ ਜਿਹੜੀ ਹੈ ਉਹ ਵੋਟਾਂ ਦੇ ਵਿੱਚ ਕਨਵਰਟ ਹੁੰਦੀ ਹੈ। ਉਹ ਇਸ ਕਰਕੇ ਆ ਜਿਹੜੇ ਅੱਜ ਕੱਲ੍ਹ ਇਹ ਬੜੀ ਸਿਆਸਤ ਹੈ ਜਿਹਨੂੰ ਅਸੀਂ ਡੇਰਿਆਂ ਦੀ ਸਿਆਸਤ ਕਹਿੰਦੇ ਹਾਂ, ਇਹ ਡੇਰਿਆਂ ਦੀ ਸਿਆਸਤ ਬੜੀ ਅਜਾਗਰ ਹੋ ਗਈ ਔਰ ਪੰਜਾਬ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਡੇਰੇ ਇਸ ਵੇਲੇ ਸਰਗਰਮ ਹੈ। ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ, ਉਵੇਂ ਉਵੇਂ ਸਿਆਸੀ ਪਾਰਟੀਆਂ ਦੇ ਜਿਹੜੇ ਪ੍ਰਭ ਸੰਧੂ ਜੀ, ਇਹਨਾਂ ਡੇਰਿਆਂ ਦੇ ਵਿੱਚ ਗੇੜੀਆਂ ਵੱਧ ਰਹੀਆਂ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਹੁਣਾਂ ਦਾ ਸੁਨੇਹਾ ਦੇ ਦਈਏ, ਹੋਮ ਅਤੇ ਆਟੋ ਇੰਸ਼ੋਰੈਂਸ ਐਡਵਾਈਜ਼ਰ ਨੇ। ਤੁਸੀਂ ਆਪਣੀ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ ਅਤੇ ਬਹੁਤ ਸਾਰੇ ਡਾਲਰ ਬਚਾਉਣਾ ਚਾਹੁੰਦੇ ਹੋ, 12 ਸਾਲਾਂ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਬੰਡਲ ਅਤੇ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਨੂੰ ਘਟਾ ਕੇ ਦੇਣਗੇ। ਇੰਗਲਿਸ਼, ਪੰਜਾਬੀ ਅਤੇ ਹਿੰਦੀ ਦੀ ਸਰਵਿਸ ਅਵੇਲੇਬਲ ਆ। ਤੁਸੀਂ ਡੈਡੀਕੇਸ਼ਨਲ ਕਲਾਇੰਟ ਨਾਲ ਔਰ ਪ੍ਰੀਮੀਅਮ ਵਧੀਆ ਤੁਹਾਡਾ ਕਟਵਾ ਕੇ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣੇ ਆ। ਸੋ ਕਾਲ ਕਰ ਲਓ ਤੁਸੀਂ ਹਰਵੀਨ ਮਾਵੀ ਜੀ ਉਹਨਾਂ ਨੂੰ। ਸੋ ਜੇ ਤੁਹਾਡੀ ਰੀਨਿਊਲ ਆਈ ਹੋਈ ਆ, ਇੰਸ਼ੋਰੈਂਸ ਲੱਭ ਰਹੇ ਸੀ, ਇੱਕ ਵਧੀਆ ਇੰਸ਼ੋਰੈਂਸ ਐਡਵਾਈਜ਼ਰ ਲੱਭ ਰਹੇ ਸੀ, ਤਾਂ ਹਰਵੀਨ ਮਾਵੀ ਜੀ ਨੂੰ ਕਾਲ ਕਰ ਲਓ, 647-287-0976, 647-287-0976। ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਆਪਣੀ ਬਹੁਤ ਸਾਰੀ ਬੱਚਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਇੱਕ ਮੈਸੇਜ ਦੇ ਦਈਏ। ਤੁਸੀਂ ਜੇ ਜਾਂਦੇ ਜੀ ਆਪਣੀਆਂ ਰਿਸਪੋਂਸਿਬਿਲਟੀਜ਼, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਚਾਹੁੰਦੇ ਹੋ, ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰਕੇ ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ। ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ। ਤੇ ਬ੍ਰੈਂਪਟਨ ਕ੍ਰੈਮਟੋਰੀਅਮ ਫਿਊਨਰਲ ਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਕਾਲ ਕਰ ਲਿਓ ਜੀ 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਔਰ 905-673-3337 905-673-3337 ਔਰ ਮੈਨੂੰ ਲੱਗਦਾ ਕਿ ਸਮੇਂ ਦੇ ਮੁਤਾਬਕ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ। ਇੱਕ ਵਾਰ ਆਪਾਂ ਰਮੇਸ਼ ਜੀ ਤੋਂ ਇਜਾਜ਼ਤ ਲੈ ਲਈਏ ਅਤੇ ਫਿਰ ਆਪਾਂ ਕਾਲਸ ਵੱਲ ਚੱਲਦੇ ਹਾਂ। ਰਮੇਸ਼ ਜੀ ਆਪਾਂ ਚੱਲੀਏ ਜੀ ਕਾਲ ਦੇ ਵੱਲ ਜੀ, ਥੋੜ੍ਹੀ ਇਜਾਜ਼ਤ ਆ ਕਿ ਖਬਰ ਲੈ ਲਈਏ।
1: ਪ੍ਰਭ ਸੰਧੂ ਜੀ, ਗੱਲ ਇਹ ਆ, ਖਬਰ ਇੱਕ ਮੈਂ ਵੀ ਸਰੋਤਿਆਂ ਤੇ ਕੰਨਾਂ ਚ ਪਾਉਣੀ ਚਾਹੁੰਦਾ ਹੈ
0: ਜੀ,
1: ਕਿਉਂਕਿ ਜੇ ਉਹ ਖਬਰ ਕੰਨਾਂ ਚ ਨਾ ਪਾਈ ਤੇ ਮੈਨੂੰ ਲੱਗਦਾ ਕਿ ਅੱਜ ਦੇ ਸਵਾਲ ਅਧੂਰੇ ਰਹਿ ਜਾਣਗੇ
0: ਜੀ।
1: ਬਾਰਸ ਪੰਜਾਬ ਦੀ ਇੱਕ ਜਥੇਬੰਦੀ ਜਿਹੜੀ ਪੰਜਾਬ ਦੇ ਵਿੱਚ ਕੁਝ ਸਮਾਂ ਪਹਿਲਾਂ ਹੋਂਦ ਵਿੱਚ ਆਈ ਹੈ, ਸਾਡੇ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਜਿਹਨੂੰ ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਵੀ ਆਖਿਆ ਜਾਂਦਾ, ਭਾਈ ਅੰਮ੍ਰਿਤਪਾਲ ਸਿੰਘ ਵੀ ਗਈ ਆਖਦੇ ਆ
0: ਜੀ,
1: ਜਿਹਨੂੰ ਕਦੇ ਐਨਐਸਏ ਦੇ ਤਹਿਤ ਖੁੜਿਆ ਸੀ, ਭਾਵੇਂ ਹੁਣ ਐਨਐਸਏ ਹਟ ਗਿਆ, ਪਰੰਤੂ ਉਸੇ ਜੇਲ੍ਹ ਚ ਬੰਦ ਕੀਤਾ ਹੋਇਆ। ਡਿਬਰੂਗੜ੍ਹ ਦੀ ਗੱਲ ਕਰਦਾ ਆਸਾਮ ਦੀ, ਉਸ ਪਾਰਟੀ ਨੇ ਪ੍ਰਭ ਸੰਧੂ ਜੀ ਅੱਜ ਇੱਕ ਵੱਡਾ ਐਲਾਨ ਕਰ ਦਿੱਤਾ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ, ਜਿਹਨੂੰ ਆਪਾਂ ਬਾਰਸ ਪੰਜਾਬ ਦੀ, ਅਕਾਲੀ ਦਲ ਬਾਰਸ ਪੰਜਾਬ ਦੀ ਪਾਰਟੀ ਆਖਦੇ, ਉਸ ਪਾਰਟੀ ਨੇ ਬੜਾ ਸਿੱਧੇ ਤੇ ਸਪਸ਼ਟ ਸ਼ਬਦਾਂ ਚ ਆਖ ਦਿੱਤਾ ਕਿ ਜਿਹੜੀਆਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਉਹਨਾਂ ਚੋਣਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਇੱਕ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਹਾਲਾਂਕਿ ਇਹ ਪਤੇ ਨਹੀਂ ਖੋਲੇ ਕਿ ਕਿਹੜੀ ਸੀਟ ਤੋਂ ਚੋਣ ਲੜਨਗੇ, ਪਰੰਤੂ ਇਹ ਸਪਸ਼ਟ ਕਰ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ। ਹੁਣ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨਾ, ਜਿਹੜਾ ਮੌਕੇ ਦਾ ਮੈਂਬਰ ਪਾਰਲੀਮੈਂਟ ਹੋਵੇ, ਪੰਜਾਬ ਦਾ ਇੱਕ ਚਰਚਿਤ ਵੱਖਰੇ ਢੰਗ ਦਾ ਨਾਮ ਹੋਵੇ, ਤੇ ਉਹਦੀ ਪਾਰਟੀ ਜਦੋਂ ਐਲਾਨ ਕਰਦੀ ਹੈ ਤੇ ਵੋਟਾਂ ਚ ਰਹੇ ਹੁਣ ਕੁਛ ਮਹੀਨੇ, ਤੇ ਪੰਜਾਬ ਦੀ ਸਿਆਸਤ ਪਹਿਲਾਂ ਹੀ ਉਬਾਲੇ ਖਾ ਰਹੀ ਹੋਵੇ, ਕਦੇ ਪ੍ਰਧਾਨ ਮੰਤਰੀ ਆ ਰਹੇ ਹੋਣ, ਕਦੇ ਪੰਜਾਬ ਦੇ ਕਾਂਗਰਸ ਇਕੱਠੇ ਹੋ ਕੇ ਦਿੱਲੀ ਜਾ ਰਹੇ ਹੋਣ, ਕਦੇ ਇੱਧਰ ਭਗਵੰਤ ਮਾਨ ਜੀ ਆਪਣੀ ਡੁਗ ਡੁਗੀ ਵਜਾ ਰਹੇ ਹੋਣ, ਤੇ ਕਦੇ ਨੈਬ ਸਿੰਘ ਸੈਣੀ ਇੱਕ ਨਕੋਦਰ ਵਾਲੇ ਡੇਰੇ ਚ ਪਧਾੜੀ ਭਰਨ ਆ ਰਹੇ ਹੋਣ। ਉਸ ਸਿਆਸਤ ਦੇ ਵਿੱਚ ਇਸ ਚੀਜ਼ ਨੂੰ ਮੈਂ ਬੜਾ ਵੱਡੀ ਚੀਜ਼ ਸਮਝਦਾ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਅੱਜ ਤੱਕ ਕੇਵਲ ਤੇ ਕੇਵਲ ਇੱਕ ਸੰਸਦ ਮੈਂਬਰ ਦੇ ਤੌਰ ਤੇ ਜਿਹੜਾ ਅਸੀਂ ਜਾਣਦੇ ਸੀ, ਉਹਨਾਂ ਦੀ ਪਾਰਟੀ ਬਣੀ ਆ, ਔਰ ਸੰਸਦ ਮੈਂਬਰ ਜੇ ਪੰਜਾਬ ਦੀ ਵਿਧਾਨ ਸਭਾ ਚੋਣ ਲੜਦੇ ਹੈ ਤੇ ਕੁਦਰਤੀ ਹੈ ਪੰਜਾਬ ਦਾ ਉਹ ਸਿਆਸੀ ਅਖਾੜਾ ਜਿਹੜਾ ਪਹਿਲਾਂ ਹੀ ਬਥੇਰੇ ਉਬਾਲੇ ਖਾ ਰਿਹਾ, ਮੈਨੂੰ ਲੱਗਦਾ ਕਿ ਦੋ ਉਬਾਲੇ ਹੋਰ ਆ ਜਾਣੇ ਹੈ। ਸੋ ਇਹ ਵੱਡਾ ਐਲਾਨ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਪ ਖੁਦ ਲੜਨ ਜਾ ਰਹੇ ਹੈ।
0: ਸੋ ਬਿਲਕੁਲ ਜੀ, ਇਹ ਤਾਂ ਵੈਸੇ ਵੀ ਸੰਵਿਧਾਨ ਦੇ ਮੂੰਹ ਤੇ ਚਪੇੜ ਵਾਲਾ ਕੰਮ ਹੈ। ਜੇ ਆਪਾਂ ਜੇ ਗੱਲਬਾਤ ਕਰੀਏ ਤੇ ਇੱਕ ਇਨਸਾਨ ਨੂੰ ਜ਼ਬਰਦਸਤੀ ਧੱਕੇ ਦੇ ਨਾਲ, ਔਰ ਮੈਨੂੰ ਲੱਗਦਾ ਕਿ ਇਹ ਐਸੀ ਮਿਸਾਲ ਕਿਤੇ ਦੁਨੀਆਂ ਦੇ ਵਿੱਚ ਮਿਲਣੀ ਨਹੀਂ ਕਿ ਮੈਂਬਰ ਆਫ ਪਾਰਲੀਮੈਂਟ ਹੋਵੇ ਅਤੇ ਉਸਨੂੰ ਇਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਸੋ ਇਹ ਮੈਨੂੰ ਲੱਗਦਾ ਕਿ ਇਸ 'ਤੇ ਕੋਈ ਗੱਲ ਕਰਨਾ ਵਾਜਬ ਨਹੀਂ ਸਮਝਦਾ, ਕਿਉਂਕਿ ਸਾਰੇ ਇਸ ਨੂੰ ਇੱਕ ਬਸ ਸੇਫਟੀ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੋ 905-673-3337 ਇੱਕ ਛੋਟੀ ਜਿਹੀ ਖਬਰ ਅਤੇ ਹੋਰ ਆਪਾਂ ਜੇ ਚਾਨਣਾ ਪਾ ਲਈਏ, ਰਲਦੀ ਮਿਲਦੀ ਖਬਰ ਆ, ਅਕਾਲੀ ਦਲ ਅਤੇ ਧਰਮ ਯੁੱਧ ਮੋਰਚੇ 'ਤੇ ਇਹਨਾਂ ਨੇ ਹੁਣ ਆਪ 'ਤੇ ਕੋਈ ਤੰਜ ਕੱਸਿਆ ਜੀ, ਇਹ ਕੋਈ ਇਹਦਾ ਰਲਦਾ ਮਿਲਦਾ ਕੋਈ ਤੰਦ ਆ ਜਾਂ ਕੋਈ ਹੋਰ ਤੰਜ ਆ?
1: ਇਹ ਪ੍ਰਭ ਸੰਧੂ ਜੀ, ਦੇਖੋ ਆਮ ਆਦਮੀ ਪਾਰਟੀ ਨੇ ਤੰਜ ਕੱਸਣਾ ਸੁਭਾਵਿਕ ਸੀ। ਗੱਲ ਉਸ ਵੇਲੇ ਦੀ ਹੈ ਜਦੋਂ ਪੰਜਾਬ ਚ ਕਰੀਬ ਕਰੀਬ ਆਪਾਂ ਕਹਿ ਲਈਏ ਕਿ 20-25 ਦਿਨ ਪਹਿਲਾਂ ਇੱਕ ਬਹੁਤ ਵੱਡਾ ਮੁੱਦਾ ਬਣਿਆ, ਜਦੋਂ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਦਾ ਮੌਕੇ ਦਾ ਮੁੱਖ ਮੰਤਰੀ ਧਰਮ ਵਿਰੋਧੀ, ਗੁਰੂ ਵਿਰੋਧੀ, ਧਰਮ ਦੋਖੀ ਕਰਾਰ ਦਿੱਤਾ ਗਿਆ ਸੀ। ਉਸ ਵੇਲੇ ਬੜੀ ਵਿਰੋਧਤਾ ਸ਼ੁਰੂ ਹੋਈ ਭਗਵੰਤ ਮਾਨ ਦੀ, ਹਾਲਾਂਕਿ ਮੈਂ ਬੀਤੇ ਦਿਨਾਂ ਚ ਸਪਸ਼ਟ ਕੀਤਾ ਕਿ ਇਹ ਚੀਜ਼ ਹੋਰ ਬਹੁਤ ਸਾਰੇ ਮੁੱਦਿਆਂ ਤੇ ਹੇਠਾਂ ਦੱਬੀ ਗਈ, ਬਹੁਤਿਆਂ ਨੂੰ ਭੁੱਲ ਵੀ ਗਿਆ ਹੋਣਾ। ਭਗਵੰਤ ਮਾਨ ਆਪਣੀ ਗੱਲ ਤੇ ਅੜੇ ਰਹੇ, ਅਕਾਲ ਤਖ਼ਤ ਸਾਹਿਬ ਆਪਣੀ ਕਹਿ ਕੇ ਹਟ ਗਏ, ਉਹ ਗੱਲ ਉੱਥੇ ਦੀ ਉੱਥੇ ਬਰਕਰਾਰ ਹੈ। ਉਹਦੇ ਦੌਰਾਨ ਅਕਾਲੀ ਦਲ ਨੇ ਜਦੋਂ ਰੌਲਾ ਰੱਪਾ ਕਾਫੀ ਭਖਿਆ ਸੀ, ਇੱਕ ਐਲਾਨ ਕਰ ਦਿੱਤਾ, ਕਹਿੰਦੇ ਜੀ ਅਸੀਂ ਤੇ ਧਰਮ ਯੁੱਧ ਮੋਰਚਾ ਲਾਉਣਾ। ਉਹਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਵਾਲਾ ਮੁੱਦਾ ਰੱਖ ਲਿਆ ਤੇ ਇੱਕ ਰੱਖ ਲਿਆ ਜਿਹੜੇ ਬੇਅਦਬੀ ਸੰਬੰਧੀ ਕਾਨੂੰਨ ਹੈ। ਉਹ ਹੁਣ ਨਾ ਤੇ ਬੇਅਦਬੀ ਸੰਬੰਧੀ ਕਾਨੂੰਨਾਂ ਚ ਪੰਜਾਬ ਦੀ ਸਰਕਾਰ ਨੇ ਕੋਈ ਮੋੜਾ ਪਾਇਆ, ਨਾ ਭਗਵੰਤ ਮਾਨ ਨੇ ਆਪਣੇ ਗੱਲ ਕਿਸੇ ਨਾ ਕਿਸੇ ਢੰਗ ਦੇ ਨਾਲ ਮਾਫ਼ੀਨਾਮਾ ਕੋਈ ਲਿਖਿਆ ਜਾਂ ਕਿਹਾ ਹੋਵੇ ਕਿ ਭਾਈ ਮੇਰੇ ਖਿਲਾਫ਼ ਸੱਚ ਝੂਠ ਹੈ ਅਕਾਲ ਤਖ਼ਤ ਸਾਹਿਬ ਆ ਜਾ ਕੇ। ਉਹ ਜਿਹੜਾ ਧਰਮ ਯੁੱਧ ਮੋਰਚਾ ਸੀ ਜੋ ਅਕਾਲੀ ਦਲ ਨੇ ਐਲਾਨ ਕੀਤਾ ਸੀ ਪ੍ਰਭ ਸੰਧੂ ਜੀ, ਉਹ 19 ਜੁਲਾਈ ਨੂੰ ਲੱਗਣਾ ਸੀ, ਜਿਹੜੀ 19 ਜੁਲਾਈ ਲੰਘ ਗਈ, ਅੱਜ 20 ਜੁਲਾਈ ਹੈ। ਤੇ ਫਿਰ ਆਮ ਆਦਮੀ ਪਾਰਟੀ ਵਾਲੇ ਨੂੰ ਮੌਕਾ ਮਿਲ ਗਿਆ ਕਿ ਭਾਈ ਉਹ ਜਿਹੜਾ ਧਰਮ ਯੁੱਧ ਮੋਰਚਾ ਤੁਸੀਂ ਚੰਦ ਤੇ ਲਾਇਆ ਸਾਨੂੰ ਦੱਸੋ ਤੇ ਸਹੀ, ਅਸੀਂ ਵੀ ਵੇਖਣਾ, ਸਾਨੂੰ ਦੱਸੋ ਤੇ ਸਹੀ ਜਿਹੜਾ ਉਹ ਧਰਮ ਯੁੱਧ ਮੋਰਚਾ ਤੁਸੀਂ ਕਿਹੜੇ ਸੋਸ਼ਲ ਮੀਡੀਆ ਤੇ ਲਾਇਆ, ਜਿੱਥੇ ਲਾਉਣਾ ਸੀ ਸਾਨੂੰ ਤੇ ਕਹਿੰਦੇ ਤੁਸੀਂ ਗਰਾਊਂਡ ਪੱਧਰ ਤੇ ਕਿਤੇ ਨਜ਼ਰ ਨਹੀਂ ਆ ਰਹੇ। ਉਹ ਆਮ ਆਦਮੀ ਪਾਰਟੀ ਨੇ ਹੁਣ ਉਸ ਅਕਾਲੀ ਦਲ ਦੇ ਤੰਜ ਕੱਸਣੇ ਸ਼ੁਰੂ ਕੀਤੇ ਆ ਜਿਹਨਾਂ ਨੇ ਆਮ ਆਦਮੀ ਪਾਰਟੀ ਨੂੰ ਧਰਮਜੋਤ ਮੋਰਚੇ ਦੀ ਚੇਤਾਵਨੀ ਦਿੱਤੀ ਸੀ, ਪਰੰਤੂ ਇਹ ਸੱਚ ਹੈ ਕਿ ਅਕਾਲੀ ਦਲ ਜਿੱਦਾਂ ਦੇ ਹਾਲਾਤਾਂ ਚ ਹੈ ਕੋਈ ਬਹੁਤ ਇਹੋ ਜਿਹਾ ਮੋਰਚਾ ਲਾਉਣ ਦੇ ਸਮਰੱਥ ਨਹੀਂ ਹੈ, ਕਿਉਂਕਿ ਜਿਹਦੇ ਉੱਪਰ ਆਪ ਇੰਨੀਆਂ ਉਂਗਲਾਂ ਉੱਠਦੀਆਂ ਹੋਣ, ਜਿਹਦੇ ਵਿੱਚ ਆਪ ਇੰਨੇ ਸ਼ੇਖ ਹੋਣ, ਤੇ ਉਹਨੂੰ ਦੂਜੇ ਨੂੰ ਕੀ ਕਰ ਲੈਣਾ। ਸੋ ਇਸ ਕਰਕੇ ਅਕਾਲੀ ਦਲ ਨੇ ਕਿਹਾ ਜ਼ਰੂਰ ਸੀ, ਕਿਉਂਕਿ ਉਸ ਵੇਲੇ ਮਾਹੌਲ ਕਾਫੀ ਤੱਤਾ ਸੀ, ਬਾਅਦ ਵਿੱਚ ਗੱਲ ਬਦਲ ਗਈ ਤੇ ਅਕਾਲੀ ਦਲ ਵੀ ਹੁਣ ਮੈਂ ਕਹਿ ਸਕਦਾ ਕਿ ਬਦਲ ਗਿਆ।
0: ਸੋ ਬਿਲਕੁਲ ਜੀ, ਕਾਲਸ ਦੇ ਵੱਲ ਚੱਲਦੇ ਹਾਂ। ਹਰਦੀਪ ਮਾਨ ਜੀ ਪਹਿਲੀ ਕਾਲ ਜੀ। ਸਰ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ।
8: ਮੈਂ ਤਾਂ ਭਾਜੀ ਤਾਂ ਕੀਤਾ ਸੀਗਾ ਜੀ ਫੋਨ, ਮੈਂ ਫੋਨ ਤੇ ਸੁਣਨ ਵਾਸਤੇ ਉਹ ਨੰਬਰ ਚਾਹੀਦਾ ਸੀਗਾ ਜੀ।
0: ਫੋਨ ਤੇ ਸੁਣਨ ਵਾਸਤੇ ਤੁਸੀਂ 416 477 2040 2040
8: ਓਕੇ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ,
8: ਥੈਂਕ
0: ਯੂ ਸੋ ਮਚ। 416 477 2040 ਤੁਸੀਂ ਨੰਬਰ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ। ਕੁਲਦੀਪ ਸਿੰਘ ਜੀ।
9: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
9: ਹਾਂਜੀ ਦੇਖੋ ਜੀ, ਆਪਾਂ ਪਿਛਲੀ ਵਾਰੀ ਪਿੱਛੇ ਵੀ ਬੜਾ ਰੌਲਾ ਪਿਆ ਸਾਡਾ, ਤੇ ਕਿੰਨੇ ਬੱਚਿਆਂ ਦੀ ਡੈਥ ਹੋ ਗਈ ਤੇ ਪੇਪਰ ਲੀਕ ਹੋ ਗਿਆ, ਸੈਂਟਰ ਗੌਰਮੈਂਟ ਨੇ ਪੇਪਰ ਲੀਕ ਕਰ ਦਿੱਤਾ ਜੀ। ਉਹ ਪੇਪਰ ਵੀ ਪੈ ਗਿਆ ਪ੍ਰਭ ਜੀ ਰਮੇਸ਼ ਜੀ, ਉਹਦਾ ਉਹਦੇ ਨਤੀਜੇ ਵੀ ਆ ਗਏ। ਜਿਹੜੇ ਫਰੀਦਕੋਟ ਦੇ ਪੇਪਰ ਪਿਆ ਜੀ, ਜਿਹੜਾ ਬੜਾ ਵਧੀਆ ਹੋਇਆ ਸਾਡਾ, ਕੁਛ 2.5 ਲੱਖ ਤੋਂ ਲਾ ਕੇ, 3 ਲੱਖ ਤੋਂ ਲਾ ਕੇ 17 ਲੱਖ ਤੱਕ ਲੁੱਟ ਬਜ਼ਾਰੀ ਦੇ ਪੇਪਰ ਲੀਕ ਹੋਇਆ। ਕਿੰਨੇ ਜਾਣੇ ਨੇ ਕਿਹੜੀ, ਕਿੰਨੇ ਆਪਣੀ ਰਿਸਪੋਂਸੀਬਿਲਟੀ ਲਈ ਆ, ਕਿੰਨੇ ਨੇ ਕਿਹੜਾ ਕਿਹਨਾਂ ਨੇ ਰਿਜ਼ਾਈਨ ਕੀਤਾ, ਉਹ ਜ਼ਰੂਰ ਦੱਸਿਓ ਜੀ। ਨਾਲ ਦੂਸਰੀ ਗੱਲ ਇਹ, ਨਰੇਗਾ ਵਾਲੇ ਅੱਜ ਇਕੱਠੇ ਹੋਏ ਸੀ, ਹਰ ਵਰਗ ਜਿਹੜਾ ਇਕੱਠਾ ਹੋਇਆ, ਇਹ ਪੁਲਿਸ ਸੁੱਤੀ ਪਈ ਹੈ ਸਾਰੀ, ਇਹ ਕੀ ਚੱਕਰ ਕੀ ਯਾਰ ਮੇਰੇ ਜੀ, ਇਹ ਨਹੀਂ ਸਮਝ ਆਉਂਦੀ ਵੀ ਇਹ ਜਦੋਂ ਇਕੱਠੇ ਹੁੰਦੇ ਨੇ ਇਹਨਾਂ ਨੂੰ ਤੇ ਫੜ ਫੜ ਕੇ ਹਨੇਰੀ ਲਿਆਉਣੀ ਚਾਹੀਦੀ, ਚੰਗੀ ਡਾਂਗ ਫੇਰਨੀ ਚਾਹੀਦੀ, ਕਿਉਂ ਇਕੱਠੇ ਹੋ ਦਿੰਦੇ ਕਿਸੇ ਨੂੰ। ਕਿਉਂਕਿ ਇਹ ਬਦਲਾਅ ਆਏ ਹੈ, ਬਦਲਾਅ ਦੇ ਵਿੱਚ ਕੋਈ ਵੀ ਬੰਦਾ ਇਕੱਠਾ ਹੋਵੇ, ਕੋਈ ਵੀ ਬੰਦਾ ਗੱਲ ਕਰੇ, ਇਹ ਗੱਲ ਕਰਕੇ ਜਾਣ ਕਿੱਥੇ, ਇਹ ਬੜੀ ਮਾੜੀ ਗੱਲ ਹੈ ਜੀ। ਇਹ ਬੜਾ ਦੁੱਖ ਹੁੰਦਾ, ਪ੍ਰੋਗਰਾਮ ਬੜਾ ਵਧੀਆ ਚੜ੍ਹਦੀ ਕਲਾ ਚ ਰਹੋ, ਲੇਕਿਨ ਅਸੀਂ ਇਹ ਜ਼ਰੂਰ ਕਹੀਏ ਵੀ ਬਿਲਕੁਲ ਬਦਲਾਅ ਪੂਰਾ ਆਇਆ ਪਿਆ, ਛਾਇਆ ਪਿਆ ਪੂਰਾ, ਕੋਈ ਬੰਦਾ ਵੀ ਦੁਖੀ ਨੀ ਆ। ਜਿਹੜੇ ਸੜਕਾਂ ਤੇ ਤੁਰੇ ਫਿਰਦੇ ਨੇ, ਇਹਨਾਂ ਨੂੰ ਜਾਂ ਅਕਲ ਦਾ ਘਾਟਾ ਤੇ ਜਾਂ ਫਿਰ ਵਿਰੋਧੀ ਪਾਰਟੀਆਂ ਦੇ ਸਫਾਈ ਹੋਏ ਨੇ। ਮਿਹਰਬਾਨੀ, ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਮੈਂ ਤੇ ਸਰੋਤਿਆਂ ਦੇਖੋ ਤਾਂ ਕੱਸਣ ਦਾ ਢੰਗ ਹੈ, ਬਾਕੀ ਹੈ ਜੀ। ਕੱਲ ਨਾ ਇੱਕ ਮੁੱਦਾ ਪ੍ਰਭ ਸੰਧੂ ਜੀ ਇੱਥੇ ਸਰੋਤੇ ਲੈ ਕੇ ਆਏ
0: ਜੀ,
1: ਉਹਨਾਂ ਨੇ ਕੇਂਦਰ ਵਾਲੀ ਸਰਕਾਰ ਤੇ ਕਾਫੀ ਤੰਜ ਕੱਸੇ, ਕੱਸਣੇ ਬਣਦੇ ਵੀ ਸੀ ਕਿ ਭਾਈ ਪੇਪਰ ਲੀਕ ਹੋ ਗਿਆ ਨੀਟ ਦਾ, ਜ਼ਿੰਮੇਵਾਰੀ ਨਹੀਂ ਚੁੱਕੀ, ਗ੍ਰਿਫਤਾਰੀ ਨਹੀਂ ਹੋਈ, ਫਲਾਨਾ ਪੀਐਮ ਮੋਦੀ ਜ਼ਿੰਮੇਵਾਰ ਹੈ। ਮੈਂ ਉਹਦਾ ਜਵਾਬ ਦਿੱਤਾ ਸੀ ਕਿ ਅਸੀਂ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਪਾਰਟੀ ਨੂੰ ਮਾੜਾ ਨਹੀਂ ਕਹਿ ਸਕਦੇ, ਭਾਰਤੀ ਤੰਤਰ ਸਾਰਿਆਂ ਦਾ ਇਹੋ ਹਾਲ ਹੈ, ਕਿਉਂਕਿ ਜੇ ਮੈਂ ਅੱਜ ਇੱਕ ਨੂੰ ਕਹੂੰਗਾ ਤੇ ਮੈਨੂੰ ਲੱਗਦਾ ਕਿ ਮੈਂ ਉਹ ਬੇਇਨਸਾਫੀ ਕਰ ਰਿਹਾ ਹਾਂ। ਇਹ ਕੱਲ ਦੀ ਗੱਲ ਹੈ, ਇਸ ਵੇਲੇ ਦੀ, ਉਸ ਵੇਲੇ ਮੇਰੇ ਕੋਲ ਖਬਰ ਨਹੀਂ ਸੀ। ਜਦੋਂ ਮੈਂ ਸ਼ੋਅ ਕਰਕੇ ਹਟਿਆ ਤੇ ਮੈਂ ਵੇਖਿਆ ਮੇਰੇ ਕੰਪਿਊਟਰ ਤੇ ਸਕਰੀਨ ਦੇ ਉੱਪਰ ਜਦੋਂ ਨੋਟੀਫਿਕੇਸ਼ਨ ਚੜ੍ਹਿਆ, ਜਿਹੜਾ ਸਰੋਤੇ ਤੰਜ ਕੱਸ ਕੇ ਗਏ, ਪ੍ਰਭ ਸੰਧੂ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਜਿਹੜੀ ਹੈਲਥ ਸਾਇੰਸ ਫਰੀਦਕੋਟ ਹੈ, ਉਹਨਾਂ ਨੇ ਇੱਕ ਪੇਪਰ ਲੈਣਾ ਸੀ, ਲਿਆ ਪੇਪਰ। 454 ਫਾਰਮੇਸੀ ਅਫਸਰ ਰੱਖਣੇ ਸੀ, 454 ਪੋਸਟਾਂ ਕੱਢੀਆਂ, ਉਹਦੇ ਲਈ ਪੇਪਰ ਹੈ। ਪ੍ਰਭ ਸੰਧੂ ਜੀ, ਉਸ ਪੇਪਰ ਦੀ, ਪੰਜਾਬ ਦੀ ਗੱਲ ਕਰਦਾ ਮੈਂ, ਜਿੱਥੇ ਆਪ ਦੀ ਸਰਕਾਰ ਹੈ, ਉੱਥੇ ਉਹ ਪੇਪਰ ਦੇ ਵਿੱਚ 17 ਗ੍ਰਿਫਤਾਰੀਆਂ ਹੋ ਗਈਆਂ। ਪੇਪਰ ਲੀਕ ਕਿਵੇਂ, ਟੈਕਨੀਕਲ ਸਾਧਨਾਂ ਦਾ ਸਹਾਰਾ ਲੈ ਕੇ, ਕੰਨਾਂ ਨੂੰ ਵਿਸ਼ੇਸ਼ ਟੂਟੀਆਂ ਲਾ ਕੇ ਕਿਵੇਂ ਬਾਹਰੋਂ ਮੈਨੇਜ ਕਰਾਇਆ ਗਿਆ ਪੇਪਰ, 3 ਲੱਖ ਤੋਂ ਲੈ ਕੇ 17 ਲੱਖ ਰੁਪਏ ਡੀਲ ਹੋਈ ਕਈਆਂ ਨੂੰ, ਮੌਕੇ ਤੇ ਜਾ ਕੇ ਪੁਲਿਸ ਹਰਕਤ ਵਿੱਚ ਆਈ ਔਰ ਕਈ ਮੌਕੇ ਤੇ ਫੜੇ ਗਏ, 17 ਗ੍ਰਿਫਤਾਰੀਆਂ ਹੋਈਆਂ ਪੰਜਾਬ ਦੇ ਵਿੱਚ। ਸੋ ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਹੀਏ। ਅਸੀਂ ਕੱਲ ਭਾਜਪਾ ਨੂੰ ਪੇਪਰ ਦੀ ਗੱਲ ਕਰਦੇ ਸੀ, ਅੱਜ ਆਮ ਆਦਮੀ ਪਾਰਟੀ ਦਾ ਖੁਲਾਸਾ ਹੋ ਗਿਆ
0: ਜੀ।
1: ਕਿਉਂਕਿ ਦੇਖੋ, ਜੇ ਅਸੀਂ ਕਹਾਂਗੇ ਨੀਟ ਦੇ ਲਈ ਭਾਜਪਾ ਜ਼ਿੰਮੇਵਾਰ ਹੈ, ਤੇ ਫਿਰ ਭਾਈ ਆ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਪੇਪਰ ਲਿਆ, ਕੰਡਕਟ ਕੀਤਾ, ਤੇ ਫਿਰ ਇਹਦੇ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ। ਅਸਲ ਵਿੱਚ ਸਰੋਤਿਓ, ਮੈਨੂੰ ਲੱਗਦਾ ਕਿ ਜ਼ਿੰਮੇਵਾਰ ਦੋਵੇਂ ਨੇ, ਜੇ ਹੋਰ ਵੀ ਕੋਈ ਤੀਜਾ ਚੌਥਾ ਵੀ ਕਹਿ ਲਈਏ ਕੋਈ ਗਲਤ ਨਹੀਂ। ਇੱਥੋਂ ਦਾ ਸਿਆਸੀ ਤਾਣਾ ਬਾਣਾ, ਭ੍ਰਿਸ਼ਟ ਤਾਣਾ ਬਾਣਾ ਜ਼ਿੰਮੇਵਾਰ ਹੈਗਾ ਆ। ਇਹਦੇ ਲਈ ਕੋਈ ਐ ਨਾ ਅਸੀਂ ਕਿਤੇ ਭੁਲੇਖੇ ਚ ਰਹਿ ਜਾਈਏ ਕਿ ਸ਼ਾਇਦ ਆਹ ਪਾਰਟੀ ਚੰਗੀ ਆ ਮਾੜੀ ਹੈ। ਜਿੰਨੀਆਂ ਕੁ ਪਾਰਟੀਆਂ ਇਸ ਵੇਲੇ ਭਾਰਤ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਰਾਜ ਕਰ ਰਹੀਆਂ, ਮੈਂ ਤੇ ਤੁਸੀਂ ਇਹਨੂੰ ਛੱਡੋ, ਇੱਕ ਮੈਂ ਤਾਂ ਖੱਬੇ ਪੱਖੀਆਂ ਦਾ ਕਿੰਨੀ ਵਾਰ ਜ਼ਿਕਰ ਕੀਤਾ, ਪੱਛਮੀ ਬੰਗਾਲ ਨੂੰ ਲੈ ਕੇ, ਕੇਰਲ ਨੂੰ ਲੈ ਕੇ। ਉੱਥੇ ਕੀ ਹੈ, ਜਿਹੜੇ ਖੱਬੇ ਪੱਖੀ ਜਿਹੜੇ ਕਹਿੰਦੇ ਹੈ ਹੀ ਅਸੀਂ ਆ ਸਮਾਜ ਦੇ ਵਿੱਚ, ਸਾਡੇ ਕੋਲ ਹੀ ਅਸਲੀ ਦੁੱਖਾਂ ਦਾ ਦਾਰੂ ਹੈ, ਹੋਰ ਕਿਸੇ ਤੋਂ ਹੋ ਹੀ ਨਹੀਂ ਸਕਦਾ। ਸੋ ਇਸ ਕਰਕੇ ਇੱਥੋਂ ਦਾ ਸਿਆਸੀ ਤਾਣਾ ਬਾਣਾ ਬਹੁਤ ਬੁਰੀ ਤਰ੍ਹਾਂ ਉਲਝਿਆ ਤੇ ਬੁਰੀ ਤਰ੍ਹਾਂ ਭ੍ਰਿਸ਼ਟ ਹੈ। ਅਸੀਂ ਉਸ ਸਿਆਸੀ ਤਾਣੇ ਬਾਣੇ ਦੀ ਪੁਸ਼ਤ ਪਨਾਹੀ ਤਾਂ ਨਹੀਂ ਕਹਿ ਸਕਦੇ, ਉਹਦੇ ਮਗਰ ਲੱਗੇ ਹੋਏ ਹਾਂ। ਸੋ ਆਪਣੇ ਚ ਬਦਲਾ ਲਿਆਈਏ, ਮੈਨੂੰ ਲੱਗਦਾ ਇਹੀ ਇੱਕ ਢੰਗ ਹੈ, ਕਿਤੇ ਨਾ ਕਿਤੇ ਸਬਕ ਸਿਖਾਈਏ, ਫਿਰ ਹੀ ਗੱਲ ਪਛਾਣ ਨੂੰ ਮੁੜਨੀ ਹੈ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਘਰ ਦੇ ਵਾਸਤੇ, ਵੱਡੇ ਛੋਟੇ ਅਪਲਾਇੰਸ ਲੈਣੇ ਆ, ਕਿਸੇ ਵੀ ਤਰ੍ਹਾਂ ਦਾ ਟੀਵੀ, ਫਰਿੱਜ, ਡੈਸ਼ ਵਾਸ਼ਰ, ਸਟੋਵ ਤੁਸੀਂ ਲੈਣੇ ਆ, ਤਾਂ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖੋ, 905-450-0054-905-450-0054 ਅਪਲਾਇੰਸ ਜੰਕਸ਼ਨ। ਅਤੇ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, 5028 ਤੁਸੀਂ ਓਨਰ ਹੋ।
10: ਹਾਂਜੀ ਰਮੇਸ਼ ਜੀ ਤੇ ਸੰਧੂ ਬਾਈ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
10: ਹਾਂਜੀ, ਇਹੀ ਲੱਗ ਰਿਹਾ ਜੀ ਹੁਣ ਜਿਵੇਂ ਅੰਮ੍ਰਿਤਪਾਲ ਦੀ ਕੋਈ ਲੋੜ ਆ ਆਪਾਂ ਨੂੰ ਪੰਜਾਬ ਨੂੰ ਵਧੀਆ, ਜਿਵੇਂ ਉਹਨੇ ਆਪਦਾ ਸੈਂਪਲ ਦਾ ਪੇਸ਼ ਕਰ ਗਿਆ ਮੁੰਡਾ ਜਾਣ ਤੋਂ ਪਹਿਲਾਂ, ਤੇ ਬਾਈ ਨੇ ਵੀ ਬਹੁਤ ਵਧੀਆ ਦੱਸਿਆ ਵੀ ਜਿਹੜਾ ਧੱਕਾ ਹੋ ਰਿਹਾ ਵੀ ਸੰਵਿਧਾਨ ਨਾਲ ਵੀ ਧੱਕਾ ਹੀ ਹੋ ਰਿਹਾ ਇੱਕ ਹਿਸਾਬ ਦਾ। ਤੇ ਇਹੀ ਲੱਗਦਾ ਵੀ ਜਿਵੇਂ ਉਹਦੇ ਆਉਣ ਨਾਲ ਆਪਾਂ ਇਹ ਨੀ ਕਹਿੰਦੇ ਵੀ ਰਾਤੋ ਰਾਤ ਜਾਦੂ ਹੋ ਜਾਊਗਾ, ਪਰ ਜਿਵੇਂ ਆ ਨਸ਼ੇ ਦੇ ਮੁੱਦੇ ਆ ਜਾਂ ਹੁਣ ਦਿੱਲੀ ਐਵੇਂ ਵਿੱਚ ਕੇਜਰੀਵਾਲ ਹੁਣੀ ਹਾਰ ਕੇ ਦਿੱਲੀ ਤੋਂ ਤੇ ਇੱਥੇ ਆਪਣੇ ਜਹਾਜ਼ ਵਿੱਚ ਖਿੱਚੀ ਫਿਰਦੇ, ਇਹ ਚੀਜ਼ਾਂ 'ਚ ਵੀ ਫਰਕ ਪੈ ਜਾਊਗਾ। ਇਹ ਤਾਂ ਮੇਰੀ ਰਿਪੋਰਟ ਦੇ ਸਵਾਲ ਮੇਰੇ ਦੋ ਛੋਟੇ ਜਿਹੇ ਆ ਰਮੇਸ਼ ਜੀ, ਜਵਾਬ ਜ਼ਰੂਰ ਦਿਓ ਜੀ। ਇੱਕ ਤਾਂ ਦੱਸਿਓ ਵੀ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੀਗੇ ਆਪਾਂ ਉਹ ਪਲਾਂਟ ਲਾਉਣਾ ਵਾ BMW ਦਾ, ਉਹ ਕਿੱਥੇ ਲਾਇਆ? ਤੇ ਇੱਕ ਜਿਹੜੇ ਸੋਲਾ ਮੈਡੀਕਲ ਕਾਲਜ ਕਹਿੰਦੇ ਸੀ ਉਹਦੇ 'ਚੋਂ ਦੱਸਿਓ ਜੀ, ਚਾਰ ਪੰਜ ਮੈਡੀਕਲ ਕਾਲਜ ਦੱਸਿਓ ਕਿੱਥੇ ਕਿੱਥੇ ਖੋਲਤੇ ਜੀ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ, ਤੰਜ ਕੱਸਣ ਦਾ ਆਪਣਾ ਆਪਣਾ ਢੰਗ ਹੈ ਸਰੋਤਿਓ, ਤੁਸੀਂ ਆਪਣੇ ਅੰਦਾਜ਼ ਕੱਸਦੇ ਹੋ, ਹੋਰ ਹੋਰਾਂ ਦੀ ਗੱਲ ਕਰੀਏ ਆਪਣੇ ਅੰਦਾਜ਼ ਵਿੱਚ ਕੱਸਦੇ ਹੈ। ਮੈਡੀਕਲ ਕਾਲਜਾਂ ਦਾ ਤੁਸੀਂ ਜ਼ਿਕਰ ਕੀਤਾ, ਇਹ ਵਾਕਈ ਪੰਜਾਬ ਦਾ ਬਹੁਤ ਵੱਡਾ ਦਰਦ ਹੈ। ਉਹਦੇ ਪੈਰਲਲ ਭਗਵੰਤ ਮਾਨ ਸਰਕਾਰ ਦੇ ਬੁਲਾਰੇ ਕੀ ਆਖਦੇ ਹੈ, ਭਗਵੰਤ ਮਾਨ ਸਰਕਾਰ ਦੇ, ਉਹ ਕਹਿੰਦੇ ਅਸੀਂ ਤੇ ਉਹ ਤੋਂ ਵੀ ਵੱਡਾ ਕੰਮ ਕਰਤਾ, ਅਸੀਂ ਤੇ ਪੂਰੇ ਪੰਜਾਬ ਦੇ 400 ਪਤਾ ਨੀ ਕਿੰਨੇ ਹੁਣ ਤੇ ਸ਼ਾਇਦ 400 ਤੋਂ ਵੱਧ ਕਹਿੰਦੇ ਆ, ਇੰਨੇ ਹਸਪਤਾਲ ਟਾਈ ਅਪ ਕਰਕੇ ਤੁਹਾਨੂੰ ਦੇ ਦਿੱਤੇ, 10 ਲੱਖ ਦਾ ਕਾਰਡ ਤੁਹਾਨੂੰ ਹਰੇਕ ਨੂੰ ਹੱਥ ਫੜਾ ਦਿੱਤਾ, ਚਾਹੇ ਤੁਸੀਂ ਮਾਸਟਰ ਹੋ, ਚਾਹੇ ਕਲਰਕ ਹੋ, ਚਾਹੇ ਜ਼ਿਮੀਂਦਾਰ ਹੋ, ਚਾਹੇ ਪੀਅਨ ਹੋ, ਚਾਹੇ ਤੁਸੀਂ ਘਰ ਵਿੱਚ ਮਹਿਮਾਨ ਬੈਠੇ ਹੋ, ਭਾਵ ਕਿ ਤੁਸੀਂ ਦਿਹਾੜੀਦਾਰ ਹੋ, ਕਿਸੇ ਵੀ ਰੂਪ ਦੇ ਵਿੱਚ ਹੋ, ਤੁਹਾਡੇ ਕੋਲ ਜਿੱਥੋਂ ਵੋਟਰ ਕਾਰਡ ਤੇ ਜਿਹਦੇ ਕੋਲ ਪੰਜਾਬ ਦਾ ਆਧਾਰ ਕਾਰਡ ਹੈ, ਕਹਿੰਦੇ 10 ਲੱਖ ਦਾ ਲੋੜ ਹੀ ਨਹੀਂ। ਉਹ ਵੱਖਰੀ ਗੱਲ ਹੈ ਕਿ ਪਹਿਲੇ ਦਿਨ ਤੋਂ ਮੈਂ ਦੂਜੇ ਪਾਸੇ ਖੜਾ ਹਾਂ, ਮੈਂ ਇਸ ਸਿਸਟਮ ਦੇ ਵਿਰੋਧ ਵਿੱਚ ਹੈ ਕਿ ਚਾਹੀਦਾ ਤੇ ਮੈਡੀਕਲ ਕਾਲਜ ਸੀ। ਬੇਸਿਕਲੀ ਜਦੋਂ ਆਮ ਆਦਮੀ ਪਾਰਟੀ ਨੇ ਉਹ ਐਲਾਨ ਕੀਤੇ ਸੀ, ਉਸ ਵੇਲੇ ਇੱਕ ਆਈਡੀਓਲੋਜੀ ਚੋਂ ਇੱਕ ਚੰਗੇ ਪੰਚੋ ਐਲਾਨ ਸੀ, ਤੇ ਜਦੋਂ ਆਪ ਉਸ ਤੰਤਰ ਦਾ ਹਿੱਸਾ ਬਣ ਗਏ ਲੀਡਰ, ਤੇ ਫਿਰ ਉਸੇ ਵਹਾਅ ਵਿੱਚ ਬਹਿ ਗਏ ਭਾਈ, ਤੇ ਉਸੇ ਵਹਾਅ ਵਿੱਚ ਬਹਿ ਗਏ ਸਾਡੇ ਮੈਡੀਕਲ ਕਾਲਜ। ਇਹ ਤੇ ਸਰੋਤਿਓ ਤੁਹਾਡੇ ਸਾਡੇ ਲੋਕਾਂ ਦੇ ਹੱਥ ਹੈ, ਵੋਟਰਾਂ ਦੇ ਹੱਥ ਹੈ ਕਿ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਿਸ ਢੰਗ ਦੇ ਨਾਲ ਸਵਾਲ ਪੁੱਛੀਏ, ਤਾਂ ਜੋ ਕਿ ਉਹ ਸਹੀ ਜਵਾਬ ਵੀ ਦੇ ਸਕਣ ਤੇ ਸਹੀ ਰਾਹ ਤੇ ਵੀ ਆ ਸਕਣ।
0: ਸੋ ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਉਹ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਤੁਸੀਂ ਜ਼ਰੂਰ ਕਾਲ ਕਰੋ, ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਇੱਕ ਵਧੀਆ ਇੰਸ਼ੋਰੈਂਸ ਬ੍ਰੋਕਰ ਲੱਭ ਰਹੇ ਸੀ, ਤਾਂ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509 ਤੁਹਾਡੀ ਹੈਲਪ ਕਰ ਸਕਦੇ ਨੇ। 416-509-1509 ਮੋਨਾ ਮਹਿੰਗੀ ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ। 3887777 ਤੁਸੀਂ ਆਉਣੇ ਰਹੋ ਜੀ।
11: ਹਾਂਜੀ, ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
11: ਮੇਰਾ ਸਵਾਲ ਇਹ ਆ ਵੀ ਵੇਖੋ ਜੀ, ਜੇ ਕਿਸੇ ਤੇ ਉਂਗਲ ਚੁੱਕੀ ਇਹਦੇ 4 ਉਂਗਲਾਂ ਉਹਦੇ ਤੇ ਜਾਂਦੀਆਂ। ਕੱਲ ਇੱਕ ਕਾਲਰ ਕਹਿਣ ਡਿਆ ਸੀ, ਆ ਕਾਲਰ ਜੇ ਇੱਕ ਨਾ ਗੱਲ ਕਰੀਏ ਨਾ ਇਨਸਾਨੀਅਤ ਦੀ, ਤੇ ਉਹ ਕਹਿੰਦੇ ਜੀ ਇਹ ਕਾਲਰ ਪੈਸੇ ਲੈ ਲੈ ਕਾਲਾਂ ਕਰਦੇ ਨੇ। ਮੈਂ ਤੇ ਉਹਦੇ ਕਾਲਰ ਤੇ ਆ ਸਾਹ ਗਿਆ ਵੀ ਮੈਨੂੰ ਲੱਗਦਾ ਤੇ ਪੈਸਿਆਂ ਦੀ ਦਿਮਾਗ ਦੀ ਗੱਲ ਤੇ ਦਿਰ ਚ ਆ, ਇਹਦਾ ਮਤਲਬ ਤੂੰ ਹੀ RSS ਦਾ ਏਜੰਟ ਆ ਤੇ ਪੈਸੇ ਲੈ ਕੇ ਗੱਲਾਂ ਕਰਦਾ। ਹਾਂਜੀ, ਤੇ ਉਹਨੂੰ ਬੰਦੇ ਨੂੰ ਸੋਚਣਾ ਚਾਹੀਦਾ ਵਾ, ਜੇ ਚੰਦ ਵੱਲ ਥੁੱਕੇਗਾ ਤੇ ਜਿਹੜਾ ਥੁੱਕਿਆ ਕਿੱਥੇ ਜਾਊਗਾ।
0: ਹਾਂਜੀ,
11: ਬਹੁਤ ਵਧੀਆ ਗੱਲ ਰਿਹਾ, ਵੇਖੋ ਜਿਹੜੀ ਇਨਸਾਨੀਅਤ ਦੀ ਗੱਲ ਕਰਦਾ ਵਾ, ਜੇ ਤੁਸੀਂ ਉਹਨਾਂ ਨੂੰ ਹੀ ਕਹੋਗੇ। ਹਾਂਜੀ, ਬੰਦੇ ਨੂੰ ਸੋਚਣਾ ਚਾਹੀਦਾ। ਥੈਂਕ ਯੂ ਸਰ,
0: ਥੈਂਕ ਯੂ ਸੋ ਮਚ ਜੀ। ਅੱਛਾ, ਇੱਦਾਂ ਵੀ ਹੁੰਦਾ ਆ, ਪੈਸੇ ਲੈ ਕੇ ਕਾਲ ਕਰਦਾ, ਇਹ ਸਾਨੂੰ ਅੱਜ ਪਤਾ ਲੱਗਿਆ। ਚਲੋ, 905-673-3337 ਜੀ। ਗੁਰਿੰਦਰ ਜੀ, ਜੀ ਤੁਸੀਂ ਓਨਰ ਹੋ ਜੀ। ਗੁਰਿੰਦਰ ਜੀ, ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
12: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
12: ਰਮੇਸ਼ ਜੀ, ਮੇਰਾ ਸਵਾਲ ਹੈ ਵੀ ਜਦੋਂ ਜਸਟਿਨ ਟਰੂਡੋ ਨੇ ਕਿਹਾ ਸੀਗਾ ਵੀ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਪਿੱਛੇ ਵੀ ਇੰਡੀਆ ਦਾ ਹੱਥ ਆ ਪਾਰਲੀਮੈਂਟ 'ਚ, ਉਦੋਂ ਸਾਰੇ ਹੀ ਮਤਲਬ ਜਿੱਦਾਂ ਕਹਿ ਲਓ ਵੀ ਇੰਡੀਅਨ ਨਿਊਜ਼ ਚੈਨਲ ਵੀ ਇੱਥੇ ਦੇ ਵੀ ਕੁਛ ਹੋਸਟ ਵੀ ਸਬੂਤ ਮੰਗਦੇ ਸੀ ਸਬੂਤ ਦਿਓ, ਪਰ ਐਤਕੀ ਹੈਰਾਨ ਹੈ ਵੀ ਐਫ ਬੀ ਆਈ ਨੇ ਕਿਹਾ ਉਹ ਕੋਈ ਉੱਥੇ ਪ੍ਰੈਜੀਡੈਂਟ ਨੇ ਵੀ ਨਹੀਂ ਕਿਹਾ, ਅਮਰੀਕਾ ਦੇ ਨੇ ਵੀ ਕਿਸੇ ਨੇ ਕੁਛ ਕਿਹਾ ਨਹੀਂ ਗਾ ਵੀ ਉਹਨਾਂ ਨੇ ਕਿਹਾ ਵੀ ਇੰਡੀਆ ਟ੍ਰਾਂਸਮਿਸ਼ਨ ਰਿਪਰੈਸ਼ਨ ਕਰਦਾ ਪਿਆ ਜਾਂ ਉੱਥੇ ਕ੍ਰਿਮੀਨਲ ਜਿਹੜੇ ਉੱਥੇ ਐਲੀਮੈਂਟ ਜਿਹੜੇ ਆ ਐਕਸਟੋਰਸ਼ਨ ਕਰਦੇ ਪਏ ਤੇ ਬੰਦੇ ਵੀ ਫੜ ਹੋਏ ਆ, ਜਿਹ ਚ ਇੱਕ ਪੁਲਿਸ ਵਾਲਾ ਵੀ ਹੈਗਾ ਸਰਕਾਰੀ ਨੌਕਰੀ ਕਰਦਾ, ਤੇ ਇਹਦੇ ਬਾਰੇ ਦੱਸਿਓ ਜੀ, ਮੈਂ ਆਫ ਦਾ ਏਅਰ ਸੁਣਦਾ
0: ਜੀ। ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
1: ਤੁਸੀਂ ਨਾ ਪ੍ਰਭ ਸੰਧੂ ਜੀ ਜਦੋਂ ਇਹਨਾਂ ਸਰੋਤਿਆਂ ਦੀ ਕਾਲ ਲਈ ਤੇ ਉਹਨਾਂ ਦਾ ਨਾਮ ਬੋਲਿਆ ਗੁਰਿੰਦਰ
0: ਜੀ,
1: ਜਿਸ ਪੁਲਿਸ ਅਫਸਰ ਦੀ ਗੱਲ ਕੀਤੀ ਹੈ ਸਰੋਤੇ ਉਹਦਾ ਨਾਮ ਵੀ ਗੁਰਿੰਦਰ ਹੈ ਜਿਹਦਾ ਐਫ ਬੀ ਆਈ ਨੇ, ਮੈਂ ਤਾਂ ਕਿਹਾ ਕਿ ਸੌਖਾ ਯਾਦ ਰਹੇਗਾ ਕਿ ਉਹ ਪੁਲਿਸ ਅਫਸਰ ਜਿਹੜਾ ਟਾਂਡਾ ਥਾਣੇ ਦਾ ਐਸ ਐਚ ਓ ਹੁੰਦਾ ਸੀ ਅੱਜ ਕੱਲ ਗ੍ਰਿਫਤਾਰ ਹੈ
0: ਜੀ,
1: ਐਫ ਬੀ ਆਈ ਨੇ ਅਮਰੀਕਾ ਦੇ ਵਿੱਚ ਉਹਦਾ ਨਾਮ ਉਸ ਮਸਲੇ ਦੇ ਵਿੱਚ ਫਰੌਤੀ ਮੰਗਣ ਵਾਲਿਆਂ ਚ ਸ਼ਾਮਿਲ ਕੀਤਾ। ਹੁਣ ਤੁਲਨਾ ਕੀਤੀ ਹੈ ਤੁਸੀਂ ਕਨੇਡਾ ਵਰਸਿਸ ਅਮੈਰੀਕਾ ਕਿ ਜਦੋਂ ਕਨੇਡਾ ਨੇ ਕਿਹਾ ਸੀ ਤੇ ਉਦੋਂ ਆਪਾਂ ਰੌਲਾ ਪੈ ਗਿਆ, ਜੇ ਮੈਂ ਥੋੜਾ ਜਿਹਾ ਜੋ ਮੈਂ ਸਮਝ ਪਾ ਰਹੇ ਜੇ ਆਪਾਂ ਹਰਦੀਪ ਸਿੰਘ ਨਿੱਜਰ ਵਾਲੇ ਮਸਲੇ ਦੀ ਗੱਲ ਕਰ ਲਈਏ, ਅੱਜ ਉੱਥੇ ਗੱਲ ਹੋਈ ਹੈ ਤੇ ਗੱਲ ਹੋਰ ਢੰਗ ਰਹਿ ਸਰੋਤਿਓ, ਬੜੀ ਸਿੱਧੀ ਪੱਧਰੀ ਗੱਲ ਹੈ। ਜਦੋਂ ਤੇ ਗੱਲ ਆਏਗੀ ਭਾਰਤੀ ਸਰਕਾਰ ਤੇ, ਜਦੋਂ ਭਾਰਤੀ ਸਰਕਾਰ ਤੇ ਅੰਗੁਲ ਉੱਠੇਗੀ ਕਿ ਭਾਰਤੀ ਸਰਕਾਰ ਨੇ ਕਿਸੇ ਢੰਗ ਦੇ ਨਾਲ ਮੈਨੇਜ ਕਰਕੇ ਫਲਾਨੇ ਨੂੰ ਮਰਵਾਇਆ ਜਾਂ ਮਰਵਾਉਣ ਦਾ ਯਤਨ ਕੀਤਾ ਤੇ ਭਾਰਤ ਵਿੱਚ ਉਹਦੀ ਵਿਰੋਧਤਾ ਹੋਣੀ ਹੋਣੀ ਹੈ। ਇੱਕ ਤੇ ਜਿਹੜਾ ਸਰਕਾਰੀ ਢਾਂਚਾ ਉਸਨੇ ਕਰਨੀ ਹੈ, ਦੂਜਾ ਜਿਹੜਾ ਭਾਜਪਾ ਪੱਖੀ ਹੈ ਉਹਨੇ ਕਰਨੀ, ਬਹੁਤ ਵੱਡੇ ਪੱਧਰ ਤੇ ਹੋਣੀ ਹੈ। ਜੇ ਆਪਾਂ ਬਿਨਾਂ ਕਿਸੇ ਇੱਕ ਅਧਿਕਾਰੀ ਐਸ ਐਚ ਓ ਕੀ ਹੈ ਕੁਛ ਵੀ ਨਹੀਂ ਹੈ, ਜਾਂ ਕਿਸੇ ਗੈਂਗਸਟਰ ਦਾ ਨਾਮ ਆਵੇ ਉਹਦੇ ਵਿੱਚ ਸਰਕਾਰਾਂ ਨੂੰ ਕੋਈ ਬਹੁਤਾ ਲਾਗਾ ਤੇਗਾ ਨਹੀਂ ਹੁੰਦਾ, ਸਗੋਂ ਉੱਥੇ ਤੇ ਮੇਰੇ ਕੋਲ ਖਬਰਾਂ ਇਹ ਆ ਕਿ ਐਫ ਬੀ ਆਈ ਜਿਹੜਾ ਲਾਇਰੈਂਸ ਪੁਸ਼ ਹੋਈ ਹੈ ਉਹਦਾ ਰਿਮਾਂਡ ਲੈਣਾ ਚਾਹੁੰਦੀ ਹੈ, ਉਹਨੂੰ ਪੁੱਛ ਪੜਤਾਲ ਲਈ ਅਮੈਰੀਕਾ ਲਿਜਾਣਾ ਚਾਹੁੰਦੀ ਹੈ, ਔਰ ਭਾਰਤ ਦੀ ਸਰਕਾਰ ਨੇ ਉਹਨੂੰ ਜਿਹੜਾ ਹੈਗਾ ਜੈਸ ਕਹਿਣ ਦੀ ਤਿਆਰੀ ਕਰ ਰਹੀ ਹੈ ਕਿ ਤੁਸੀਂ ਲੈ ਜਾਓ ਜੇ ਲੈ ਕੇ ਜਾਣਾ ਹੈ। ਸੋ ਇਸ ਕਰਕੇ ਇਹ ਮਸਲਾ ਤੇ ਉਸ ਮਸਲੇ ਚ ਅੰਤਰ ਹੈ, ਕਿਉਂਕਿ ਇੱਥੇ ਸਰਕਾਰ ਨੂੰ ਫਰਕ ਨਹੀਂ ਪੈਂਦਾ, ਇੱਥੇ ਸਰਕਾਰ ਦੇ ਨੰਬਰ ਬਣਦੇ ਨੇ ਐਫ ਬੀ ਆਈ ਦੇ ਅੱਗੇ ਅਮਰੀਕਾ ਦੇ ਅੱਗੇ, ਆਹ ਵੇਖੋ ਜੀ ਉਹਨਾਂ ਨੇ ਜਿਹੜਾ ਗੈਂਗਸਟਰ ਕਲਚਰ ਹੈ ਜਾਂ ਜੋ ਅਪਰਾਧ ਹੈ ਉਹਦੇ ਖਿਲਾਫ ਸਹਿਯੋਗ ਕੀਤਾ ਐਫ ਬੀ ਆਈ ਦਾ, ਇੱਥੇ ਨੰਬਰ ਬਣਦੇ ਆ। ਜਿੱਥੇ ਭਾਰਤ ਸਰਕਾਰ ਤੇ ਉਂਗਲ ਉੱਠਦੀ ਹੈ ਉੱਥੇ ਫਿਰ ਉਹ ਵਿਰੋਧ ਕਰਦੇ ਆ, ਤੇ ਸਿੱਧੀ ਪੱਧਰੀ ਗੱਲ ਹੈ
0: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ। ਨੈਕਸਟ ਕਾਲ 4146
13: ਹਾਂਜੀ ਹੁਸ਼ਿਆਰਪੁਰ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਹੁਸ਼ਿਆਰਪੁਰ ਜੀ, ਇਹ ਇੱਕੋ ਹੀ ਗੱਲ ਹੈਗੀ ਕਿ ਇੰਡੀਅਨ ਬੰਦੇ ਇਨਵੋਲਵ ਹੈ ਜਾਂ ਇੰਡੀਅਨ ਸਰਕਾਰ ਇਨਵੋਲਵ ਹੈ, ਜਰਾ ਇਹ ਵੀ ਦੱਸ ਦਿਓ। ਔਰ ਦੂਜਾ, ਉਹ ਜਿਹੜਾ ਨੀਟ ਦਾ ਐਗਜ਼ਾਮ ਹੈ ਇਤਨਾ ਰੌਲਾ ਰੱਪਾ ਪੈ ਰਿਹਾ ਹੈ, ਉਸਮੇ ਇਹ ਦੇਖੋ ਕਿ ਯੂਪੀ, ਬਿਹਾਰ, ਐਮ ਪੀ, ਮਹਾਰਾਸ਼ਟਰ ਕਿੰਨੇ ਬੰਦੇ ਸਿਲੈਕਟ ਹੋਏ ਔਰ ਪੰਜਾਬ ਕੇ ਕਿੰਨੇ ਸਿਲੈਕਟ ਹੋਏ, ਜਰਾ ਇਹ ਵੀ ਦੱਸ ਦਿਓ ਕਿ ਮੋਦੀ ਜਾਂ ਸੈਂਟਰਲ ਸਰਕਾਰ ਨੇ ਰੋਕਿਆ ਉਹਨਾਂ ਨੂੰ ਪੜ੍ਹਨ ਲਈ, ਇਹ ਦੱਸੋ ਜਰਾ ਕਿੰਨੇ ਬੰਦੇ ਸਿਲੈਕਟ ਹੋਏ, ਗਿਣਤੀ ਜਰਾ ਦੱਸ ਦਿਓ। ਧੰਨਵਾਦ ਜੀ।
0: ਜੀ ਸਰ,
1: ਸਰੋਤਿਓ ਗੱਲ ਇਹ ਹੈ ਕਿ ਮੇਰੀ ਡਿਊਟੀ ਜਿੱਥੇ ਤੁਸੀਂ ਲਾਈ ਹੈ ਮੈਂ ਤੇ ਟੈਕਨੀਕਲ ਚਰਚਾ ਕਰਾਂਗਾ, ਅਸੀਂ ਇਸ ਗੱਲ ਤੇ ਮਗਰ ਨਹੀਂ ਪੈਣਾ ਕਿ ਕਿਹੜੇ ਸੂਬੇ ਤੇ ਕਿੰਨੇ ਸਿਲੈਕਟ ਹੋਏ, ਕੌਣ ਚੰਗਾ ਪੜ੍ਹਦਾ ਕੌਣ ਮਾੜਾ ਪੜ੍ਹਦਾ ਹੈ। ਦੇਖੋ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਜਾਂ ਮੈਂ ਤੁਹਾਡੇ ਵਿੱਚੋਂ ਇੱਕ ਦੀ ਮੇਰੀ ਜਾਂ ਤੁਹਾਡੀ ਡਿਊਟੀ ਲਾ ਦਿੱਤੀ ਜਾਵੇ ਕਿ ਅਸੀਂ ਇਹ ਪੇਪਰ ਕੰਡਕਟ ਕਰਾਉਣਾ ਹੈ, ਅਸੀਂ ਇਹ ਪ੍ਰੀਖਿਆ ਦੇ ਪ੍ਰਬੰਧ ਕਰ, ਜੇ ਉਹਦੇ ਵਿੱਚ ਕਤਾਹੀ ਰਹਿੰਦੀ ਹੈ ਤੇ ਕੁਦਰਤੀ ਹੈ ਜੇ ਮੈਂ ਉਹਦਾ ਮੈਨੇਜਰ ਹੋਊਂਗਾ ਮੈਂ ਜ਼ਿੰਮੇਵਾਰ ਹਾਂ, ਜੇ ਤੁਸੀਂ ਹੋਊਂਗੇ ਤੁਸੀਂ ਜ਼ਿੰਮੇਵਾਰ ਹਾਂ, ਔਰ ਮੇਰੀ ਇਮਾਨਦਾਰੀ ਇਹ ਹੈ ਕਿ ਮੈਂ ਉਹਨੂੰ ਕਬੂਲ ਕਰਾਂ ਕਿ ਭਾਈ ਮੇਰੇ ਤੋਂ ਕਤਾਹੀ ਰਹੀ ਹੈ ਕਿਤੇ ਨਾ ਕਿਤੇ। ਇਹ ਹਾਲਾਤ ਨੀਟ ਦੀ ਪ੍ਰੀਖਿਆ ਚ ਭਾਰਤ ਦੇ ਸਿੱਖਿਆ ਮੰਤਰੀ ਦੇ ਹੋਣੇ ਚਾਹੀਦੇ ਸੀ, ਕਿੱਡੀ ਕੁ ਗੱਲ ਹੈ ਇਹ ਕਹਿਣ ਚ ਕਿ ਕਿਤੇ ਨਾ ਕਿਤੇ ਸਾਡੇ ਸਿਸਟਮ ਚ ਕਤਾਹੀ ਰਹੀ ਹੈ ਜਿਹਨੂੰ ਅਸੀਂ ਸੁਧਾਰਾਂਗੇ। ਇੰਨੀ ਗੱਲ ਜੇ ਅਸੀਂ ਨਹੀਂ ਮੰਨਣ ਨੂੰ ਤਿਆਰ ਕਿ ਕਤਾਹੀ ਨਹੀਂ ਰਹੀ, ਫਿਰ ਤੇ ਸਰੋਤਿਓ ਮੈਨੂੰ ਲੱਗਦਾ ਮਾੜੀ ਗੱਲ ਆ ਨਾ। ਇਸ ਕਰਕੇ ਉਹ ਨਹੀਂ ਹੈ ਕਿ ਆਪਾਂ ਸਵਾਲ ਨੂੰ ਕਨਵਰਟ ਕਰਕੇ ਦੂਜੇ ਪਾਸੇ ਲੈ ਕੇ ਜਾਈਏ ਜੀ, ਜਿਵੇਂ ਆਮ ਤੌਰ ਤੇ ਵਿਰੋਧੀ ਜਦੋਂ ਨਾ ਸਿਆਸੀ ਪਾਰਟੀਆਂ ਡਿਬੇਟ ਚ ਬੈਠਦੀਆਂ ਉਹ ਕਿਸੇ ਨੂੰ ਇੱਕ ਨੂੰ ਪੁੱਛ ਲਓ ਕਿ ਭਾਈ ਤੇਰੇ ਰਾਜ ਪ੍ਰਬੰਧ ਵਿੱਚ ਗੈਂਗਸਟਰ ਕਲਚਰ ਬੜਾ ਹੈ, ਉਹ ਕਹਿੰਦਾ ਤੇਰੇ ਕਿਹੜਾ ਘੱਟ ਸੀ, ਉਹ ਭਾਈ ਤੂੰ ਉਹਨੂੰ ਪਿਛਲੇ ਨੂੰ ਛੱਡ, ਜੇ ਪਿਛਲਿਆਂ ਚ ਵੱਧ ਸੀ ਤੇ ਲੋਕਾਂ ਨੇ ਤਾਂ ਹੀ ਉਹਨਾਂ ਨੂੰ ਹਰਾਇਆ, ਤੈਨੂੰ ਜੇ ਵੋਟਾਂ ਪਾਈਆਂ ਤੇ ਚੰਗੇ ਲਈ ਪਾਈਆਂ, ਤੂੰ ਜਵਾਬ ਦੇ ਆਪਣਾ, ਤੂੰ ਪਿਛਲਾ ਦੱਸੀ ਜਾਣਾ ਜੀ ਪਹਿਲਾਂ ਜ਼ਿਆਦਾ ਹੁੰਦਾ ਸੀ ਹੁਣ ਘੱਟ ਹੈ ਜਾਂ ਪਹਿਲਾਂ ਘੱਟ ਸੀ ਜਾਂ ਹੁਣ ਜ਼ਿਆਦਾ। ਸੋ ਇਸ ਕਰਕੇ ਸੋਚਿਓ ਸਾਡਾ ਤੁਹਾਡਾ ਇੱਥੇ ਅਸੀਂ ਪੋਲੀਟੀਕਲ ਪਾਰਟੀਆਂ ਦੇ ਆਗੂ ਦੇ ਤੌਰ ਤੇ ਡਿਬੇਟ ਨਾ ਕਰੀਏ, ਇੱਕ ਵਧੀਆ ਵਿਅਕਤੀ ਦੇ ਤੌਰ ਤੇ ਬੁੱਧੀਜੀਵੀ ਦੇ ਤੌਰ ਤੇ ਡਿਬੇਟ ਕਰੀਏ। ਮੈਨੂੰ ਲੱਗਦਾ ਕਿ ਨੀਟ ਪ੍ਰੀਖਿਆ ਜੇ ਲੀਕ ਹੋਇਆ, ਪੇਪਰ ਚੋਰੀ ਹੋਇਆ ਤੇ ਭਾਰਤੀ ਤੰਤਰ ਸਿਸਟਮ ਜਿਹੜਾ ਕਿਉਂਕਿ ਬਹੁਤ ਜੇ ਮੈਂ ਮੇਰਾ ਮੇਰੇ ਤੋਂ ਸਮਾਂ ਨਹੀਂ ਪ੍ਰਭ ਸੰਧੂ ਜੀ, ਉਹ ਇੱਕ ਇੱਦਾਂ ਦਾ ਸਿਸਟਮ ਹੈ ਜਿਸ ਸਿਸਟਮ ਦੇ ਵਿੱਚੋਂ ਪੇਪਰ ਲੀਕ ਹੋਣਾ ਕਹਿ ਲਈਏ ਕਿ ਬਹੁਤ ਵੱਡੀ ਗੱਲ ਹੈ, ਉਹਨੂੰ ਆਪਾਂ ਸਧਾਰਨ ਘਟਨਾ ਨਹੀਂ ਕਹਿ ਸਕਦੇ। ਉਹ ਇੱਕ ਅਫੀਸ਼ਲੀ ਕੌਨਫੀਡੈਂਸ਼ੀਅਲ ਤੋਂ ਕੌਨਫੀਡੈਂਸ਼ੀਅਲ ਡਾਕੂਮੈਂਟ ਹੁੰਦਾ ਹੈ ਪੇਪਰ ਲੀਕ ਹੋਣਾ। ਜੇ ਉਹ ਪੇਪਰ ਲੀਕ ਹੋ ਗਿਆ ਤੇ ਸਮਝੋ ਕਿ ਭਾਰਤ ਦੇ ਜਿਹੜੇ ਫੌਜੀਆਂ ਦੇ ਫੌਜੀ ਟਿਕਾਣਿਆਂ ਦੇ ਅਰਥ ਜਿਹੜੇ ਕੌਨਫੀਡੈਂਸ਼ੀਅਲ ਡਾਕੂਮੈਂਟ ਹੁੰਦੇ ਆ ਉਹ ਵੀ ਫਿਰ ਲੀਕ ਹੁੰਦੇ ਹੋਣਗੇ। ਇਸ ਕਰਕੇ ਇਹਨੂੰ ਸਧਾਰਨ ਘਟਨਾ ਨਾ ਲਈਏ, ਘਟਨਾ ਹੋਈ ਆ ਤੇ ਸਰਕਾਰ ਨੂੰ ਜ਼ਿੰਮੇਵਾਰੀ ਕਿਸੇ ਨਾ ਕਿਸੇ ਤੇ ਅਧਿਕਾਰੀ ਤੇ ਜਿਹੜੇ ਵਾਕਈ ਉਹਨੂੰ ਉਹਦੇ ਅਧਿਕਾਰੀ ਆ ਉੱਤੇ ਪਾਉਣੀ ਚਾਹੀਦੀ। ਹੇਠਲੀਆਂ ਗ੍ਰਿਫਤਾਰੀਆਂ ਨਾਲ ਥੋੜੋ ਗੱਲ ਬਣਨੀ ਹੈ ਕਿ ਅਸੀਂ ਫਲਾਣੇ ਫੜ ਲਏ ਜੀ, ਦੂਜੇ ਤਿੰਨ ਫੜ ਲਏ ਆ। ਸੋ ਇਸ ਕਰਕੇ ਭਾਈ ਇਹ ਕਤਾਹੀ ਸਰਕਾਰ ਦੀ ਕਿਤੇ ਨਾ ਕਿਤੇ ਸਰਕਾਰ ਦੀ ਊਣਤਾ ਹੀ ਹੈਗੀ ਹੈ, ਸਰਕਾਰ ਨੂੰ ਇਮਾਨਦਾਰੀ ਨਾਲ ਮੰਨਣੀ ਚਾਹੀਦੀ।
0: ਜੀ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਇੱਕ ਵਾਰ ਫਿਰ ਤੁਹਾਨੂੰ ਅਸੀਂ ਸੁਨੇਹਾ ਦੇ ਦਿੰਦੇ ਹਾਂ ਜੀ, ਲਵਾਨਾ ਵੈਲਨੈਸ ਸਪਾ ਦਾ। ਸੋ ਲਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ ਜੀ ਬ੍ਰੈਂਪਟਨ ਦੇ ਬਿਲਕੁਲ ਦਿਲ ਦੇ ਅੰਦਰ। ਤੁਸੀਂ ਬਿਊਟੀ ਸਰਵਿਸ ਜਿਹੜੀਆਂ ਜਿੰਨੀਆਂ ਵੀ ਜੀ ਟੀ ਦੀਆਂ ਲੇਡੀਜ਼ ਆ, ਜੇ ਬਿਊਟੀ ਸਰਵਿਸ ਵਾਸਤੇ ਇੱਕ ਵਧੀਆ ਜਗ੍ਹਾ ਲੱਭ ਰਹੇ ਸੀ ਜਿੱਥੇ ਤੁਹਾਨੂੰ ਪ੍ਰੋਫੈਸ਼ਨਲ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ, ਅਡਵਾਂਸ ਇਕਿਊਪਮੈਂਟ ਦੇ ਨਾਲ ਤੁਹਾਡਾ ਬਿਊਟੀ ਥੈਰੇਪੀ ਹੋ ਜਾਵੇ, ਮਸਾਜ ਥੈਰੇਪੀ ਜਾਂ ਬਿਊਟੀ ਸਰਵਿਸਿਜ਼ ਦੇ ਵਿੱਚ ਤੁਸੀਂ ਸੇਵਾਵਾਂ ਲੱਭ ਰਹੇ ਸੀ, ਜਿੱਥੇ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬੋਡੀ ਕੰਟੋਰਿੰਗ ਅਤੇ ਅੰਡਰ ਆਰਮ ਫੇਸ਼ੀਅਲ, ਹਰ ਤਰ੍ਹਾਂ ਦਾ ਫੇਸ਼ੀਅਲ ਹੋ ਜਾਣਾ ਹੈ ਜੀ। ਤੁਸੀਂ 341 ਪਾਰਕ ਹਸਟ ਸਕੁਐਰ ਬ੍ਰੈਂਪਟਨ ਦੇ ਵਿੱਚ ਪਹੁੰਚਣਾ ਹੈ ਜੀ। 416-8 5453-85-4168-81

0: ਕਹਿ ਰਿਹਾ ਸੀਗਾ ਕਿ ਜਿੰਨੇ ਵੀ ਬੇਅਦਬੀ ਕੀਤੀ ਆ ਉਹਨਾਂ ਦਾ ਕੱਖ ਨਾ ਰਵੇ, ਤੇ ਉਹ ਚਲੋ ਹੋ ਵੀ ਗਿਆ ਆ, ਹੁਣ ਜੋ ਕੁਛ ਇਹਨਾਂ ਦੇ ਹਾਲਾਤ ਬਣ ਗਏ ਆ, ਮਤਲਬ ਕੋਈ ਵੀ ਇਹਨਾਂ ਨੂੰ ਹੁਣ ਬਹੁਤਾ ਮੂੰਹ ਲਾਉਣ ਵਾਲਾ ਨਾ ਕੋਈ ਇਹਨਾਂ ਦੇ ਕੋਲ, ਬਹੁਤੀਆਂ ਸੀਟਾਂ ਬਚ ਗਈਆਂ
1: ਜੀ,
0: ਨੰਬਰ ਇੱਕ। ਨੰਬਰ ਦੋ, ਜਦੋਂ ਇਹ ਖਾਲੜਾ ਸਾਹਿਬ ਹੁਣਾਂ ਦੀ ਫਿਲਮ ਲੱਗੀ ਸੀਗੀ ਉਦੋਂ ਕਹਿ ਰਹੇ ਸੀਗੇ ਕਿ ਹਾਂ ਵੀ ਇਹ ਘਰ ਘਰ ਦਿਖਾਉਣੀ ਚਾਹੀਦੀ, ਜਦੋਂ ਇਹਨਾਂ ਦੇ ਫਾਦਰ ਸਾਹਿਬ ਹੁਣਾਂ ਦੀ ਸਰਕਾਰ ਸੀਗੀ ਉਦੋਂ ਇਹਨਾਂ ਨੇ ਕੀ ਮਤਲਬ ਕੀਤਾ ਸੀ, ਉਦੋਂ ਕਿਉਂ ਨੀ ਇਹਨਾਂ ਦੇ ਨਾਲ ਖੜੇ, ਇੱਕ ਇਹਦੇ ਬਾਰੇ ਦੱਸੋ।
1: ਥੈਂਕ ਯੂ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਜਿਹੜਾ ਨਾ ਕੱਖ ਨਾ ਰਹੇ, ਦੇਖੋ ਮੈਂ ਅੱਜ ਵੀ ਬਹੁਤ ਸਾਰੇ ਉਹੋ ਜਿਹੇ ਦ੍ਰਿਸ਼, ਬਹੁਤ ਸਾਰਾ ਉਹੋ ਜਿਹੇ ਵਰਤਾਰੇ ਵੇਖੇ ਆ, ਸੁਣੇ ਆ, ਜਦੋਂ ਚਾਰੇ ਪਾਸੇ ਕਿਸੇ ਨਾ ਪੰਚਾਇਤ ਵਿੱਚ ਕੋਈ ਗੱਲ ਅੜ ਜਾਏ, ਦੋਵੇਂ ਧਿਰਾਂ ਕਹਿਣ ਮੈਂ ਵੀ ਸੱਚ ਬੋਲਦਾ, ਮੈਂ ਵੀ ਸੱਚ ਬੋਲਦਾ, ਤੇ ਪ੍ਰਭ ਸੰਧੂ ਜੀ ਅੱਜ ਵੀ ਬਹੁਤ ਸਾਰੇ ਰਾਜੀਨਾਮੇ ਇਸ ਗੱਲ ਤੇ ਜਾ ਕੇ ਟਿਕ ਜਾਂਦੇ ਕਿ ਚਾਹ ਜੇ ਤੂੰ ਸੱਚਾ ਤੇ ਆ ਜਾ ਫਿਰ ਗੁਰੂ ਘਰ, ਉੱਥੇ ਜਾ ਕੇ ਕਹਿ ਦੇ ਤੇ ਸੱਚ ਜਾਣਿਓ, ਕੋਈ ਟਾਵਾਂ ਟਾਵਾਂ ਹੀ ਆ ਜਿਹੜਾ ਗੁਰੂ ਘਰ ਜਾਣ ਨੂੰ ਮੰਨਦਾ ਹੈ, ਨਹੀਂ ਤਾਂ ਕਹਿੰਦੇ ਭਰਾਵਾ ਅਸੀਂ ਪੈਸੇ ਵੱਧ ਦੇ ਦਿੰਦੇ, ਅਸੀਂ ਨਹੀਂ ਗੁਰੂ ਘਰ ਜਾ ਕੇ ਸਹੁੰ ਚੁੱਕਣੀ, ਤੇ ਜਿਹੜਾ ਵੀ ਸਹੁੰ ਫਿਰ ਗੁਰੂ ਘਰ ਜਾ ਕੇ ਚੁੱਕਦਾ, ਮੈਂ ਨੀ ਕਹਿੰਦਾ ਬਾਦਲਾਂ ਨੇ ਸੱਚੀ ਝੂਠੇ ਹੈ, ਉਹ ਨਤਾਰਾ ਹੋ ਜਾਂਦਾ ਹੈ, ਉਹ ਇਸ ਕਰਕੇ ਉਹ ਨਤਾਰਾ ਮੈਨੂੰ ਲੱਗਦਾ ਕਿ ਅੱਧਾ ਕੁ ਅਸੀਂ ਵੇਖ ਲਿਆ ਤੇ ਰੱਬ ਹੋਰ ਦੇਖਦੇ ਹਾਂ ਕਿੰਨਾ ਕੁ ਦਿਖਾਉਂਦਾ, ਸੋ ਇਸ ਕਰਕੇ ਉਹ ਗੱਲ ਨੂੰ ਆਪਾਂ ਛੱਡ ਦਿੰਦੇ ਹਾਂ। ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ ਖਾਲੜਾ ਸਾਹਿਬ ਦੀ ਮੂਵੀ ਦੀ ਕਿ ਭਾਈ ਉਦੋਂ ਕਿੰਨਾ ਕੁ ਇਹਨਾਂ ਨੇ ਬਤੌਰ ਸਰਕਾਰ ਰਹਿੰਦਿਆਂ ਜਸਵੰਸੂ ਖਾਲੜੇ ਦੇ ਪ੍ਰਤੀ ਜਾਂ ਜਸਵੰਸੂ ਖਾਲੜੇ ਦੀ ਲਹਿਰ ਦੀ ਪ੍ਰਤੀ ਜਾਂ ਉਹਦੇ ਪਰਿਵਾਰ ਦੇ ਪ੍ਰਤੀ, ਦੇਖੋ ਉਹ ਤਾਂ ਬੜਾ ਹੀ ਸੱਚ ਹੈ, ਮੌਕੇ ਮੌਕੇ ਤੇ ਇਹ ਬਦਲਦੇ ਰਹੇ ਨੇ ਪੋਲੀਟੀਕਲ ਲੋਕ। ਅੱਜ ਜਸਵੰਸੂ ਖਾਲੜੇ ਦੀ ਮੂਵੀ ਇੱਕ ਆਉਂਦੀ ਹੈ ਤੇ ਉਸ ਮੂਵੀ ਤੇ ਸਿਆਸੀ ਲਾਹਾ ਖੱਟਣ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ। ਚਲੋ ਅਸੀਂ ਆਮ ਆਦਮੀ ਪਾਰਟੀ ਨੂੰ ਪਿਛਾਂ ਰੱਖਦੇ ਕਿਉਂਕਿ ਇਹ ਕੱਲ੍ਹ ਦੀ ਪਾਰਟੀ ਹੈ, ਬਾਕੀ ਪਾਰਟੀਆਂ ਤੇ ਸਾਰੀਆਂ ਜਸਵੰਸੂ ਖਾਲੜੇ ਦੇ, ਮਾਫ ਕਰਨਾ, ਕਾਤਲਾਂ ਵਾਲੇ ਪਾਸੇ ਖੜੀਆਂ, ਇਸ ਕਰਕੇ ਅਸੀਂ ਉਹਨਾਂ ਤੋਂ ਆਸ ਹੀ ਅੱਗੇ ਰੱਖੀਏ। ਸੋ ਇਸ ਕਰਕੇ ਇਹ ਪੋਲੀਟੀਕਲ ਪਾਰਟੀਆਂ ਜੇ ਅੱਜ ਭੋਰਾ ਤੇ ਜਸਵੰਸੂ ਖਾਲੜੇ ਦੇ ਪ੍ਰਤੀ ਜਾਂ ਉਹਦੀ ਮੂਵੀ ਪ੍ਰਤੀ ਬੋਲ ਰਹੀਆਂ, ਉਹਦਾ ਇੱਕੋ ਇੱਕ ਕਾਰਨ ਹੈ ਸਿਆਸਤ ਅੱਜ ਦੀ, ਅਦਰਵਾਈਜ਼ ਤੇ ਇਹੋ ਜਸਵੰਸੂ ਖਾਲੜਾ ਦੇ ਕਾਤਲਾਂ ਵਾਲੇ ਪਾਸੇ ਅੱਜ ਤੱਕ ਖੜੀਆਂ ਰਹੀਆਂ।
1: ਸੋ ਬਿਲਕੁਲ ਜੀ, 905-673-3337 9056-733-3337 ਦੇ ਗੱਲਾਂ ਬਾਤਾਂ ਹੋਈਆਂ। ਜਾਂਦੇ ਜਾਂਦੇ ਇੱਕ ਛੋਟੀ ਜਿਹੀ ਖਬਰ ਤੇ ਇੱਕ ਕਾਲ ਲੈ ਲਈਏ ਜੀ, ਬੜੀ ਸ਼ੋਰਟ ਜੀ, ਵੈਸੇ ਮੇਰੇ ਕੋਲ 2 ਮਿੰਟ ਪਏ ਆ। ਪੰਦੇਸ਼ ਸਾਹਿਬ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
3: ਪ੍ਰਭ ਸੰਧੂ ਜੀ ਤੇ ਰਮੇਸ਼ ਜੀ, ਬਹੁਤ ਬਹੁਤ ਪਿਆਰ ਸਤਿਕਾਰ ਨਾਲ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਤੇ ਬਹੁਤ ਤੁਸੀਂ ਸਵੇਰੇ ਉੱਠਣ ਸਾਰ ਇੱਧਰ ਨਾ ਕੈਨੇਡਾ ਦੇ ਵਿੱਚ ਰਮੇਸ਼ ਜੀ ਸਾਨੂੰ ਤਾਜ਼ੀਆਂ ਤਾਜ਼ੀਆਂ ਖਬਰਾਂ ਸੁਣਾਉਂਦੇ ਹੋ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ।
1: ਬਹੁਤ ਸ਼ੁਕਰੀਆ ਪੰਦੇਰ ਸਾਹਿਬ, ਥੈਂਕ ਯੂ ਸੋ ਮਚ।
3: ਬਾਕੀ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ ਵੀ ਦਿਲਜੀਤ ਬਾਈ ਦਾ ਵੀ ਥੈਂਕ ਯੂ, ਜਿਹਨੇ ਜਿਹਨੇ ਦੁਬਾਰੇ ਮਤਲਬ ਇਹ ਸਤਲੁਜ ਫਿਲਮ ਕਰਕੇ ਨਾ ਇਹ ਖਾਲੜਾ ਸਾਹਿਬ ਚੇਤੇ ਕਰਾ ਤੇ। ਮੈਂ ਤਾਂ ਐਂ ਹੈਰਾਨ ਹਾਂ ਵੀ ਖਾਲੜਾ ਸਾਹਿਬ ਕਿਸੇ ਨੂੰ ਯਾਦ ਹੀ ਨਹੀਂ ਸੀਗੇ, ਜਥੇਦਾਰ ਸਾਹਿਬ ਨੂੰ ਵੀ ਅੱਜ ਤੱਕ ਯਾਦ ਨਹੀਂ ਸੀ, ਸਾਡੇ ਪੰਥ ਨੂੰ ਵੀ ਭੁੱਲੇ ਪਏ ਸੀਗੇ, ਐਡੇ ਕੌਮੀ ਸ਼ਹੀਦ ਵੀ ਇਹ ਇਕੱਲੀ ਫਿਲਮ ਦੇ ਨਾਲ ਇਹਨਾਂ ਨੂੰ ਪਤਾ ਲੱਗਿਆ ਜੀ ਵੀ ਇਹ ਹੈਗਾ ਸਾਡਾ ਕੋਈ ਕੌਮੀ ਸ਼ਹੀਦ, ਬੜੀ ਕਮਾਲ ਦੀ ਗੱਲ ਹੈ ਜੀ।
1: ਜੀ ਬਹੁਤ ਸ਼ੁਕਰੀਆ ਪੰਦੇਸ਼ ਸਾਹਿਬ, ਥੈਂਕ ਯੂ ਸੋ ਮਚ। ਸਮਾਂ ਬਹੁਤ ਸੀਮਿਤ ਆ ਜੀ, ਕੁਛ ਟਿੱਪਣੀ ਕਰਨੀ ਚਾਹੋਗੇ ਜਾਂਦੇ ਜਾਂਦੇ ਰਮੇਸ਼ ਜੀ?
2: ਮੈਂ ਪਹਿਲਾਂ ਹੀ ਕਹਿ ਚੁੱਕਾ ਜੀ ਕਿ ਜਿਹੜਾ ਅਕਾਲ ਤਖ਼ਤ ਜਾਂ SCPC, ਮਾਫ ਕਰਨਾ, ਉਹਨਾਂ ਦਾ ਵੀ ਰੋਲ ਇਸ ਮਸਲੇ 'ਚ ਕੋਈ ਅੱਛਾ ਨਹੀਂ ਰਿਹਾ। ਅੱਜ ਬੜੇ ਸਾਰਾ ਕੁਛ ਕਰ ਰਹੇ ਹੈ, ਜੇ ਸਮੇਂ ਸਿਰ ਕੀਤਾ ਹੁੰਦਾ ਤੇ ਅਸੀਂ ਧੰਨਵਾਦ ਹੋਰ ਤਰ੍ਹਾਂ ਨਾਲ ਕਰਨਾ ਸੀ। ਅੱਜ ਤੇ ਜੇ ਧੰਨਵਾਦ ਦੇ ਨਾਲ ਨਾਲ ਇੱਕ ਭਾਈ ਤੰਜ ਵੀ ਕਰ ਸੋਣਾ, ਚਲੋ ਅੱਜ ਵੀ ਕਰ ਦਿੱਤਾ, ਉਹਨਾਂ ਦਾ ਧੰਨਵਾਦ ਹੈ। ਬਾਕੀ ਸਿਆਸੀ ਪਾਰਟੀਆਂ ਦੀ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਉਹਨਾਂ ਤੋਂ ਤੇ ਆਸ ਰੱਖਣੀ ਕੀ ਗਲਤ ਹੈ।
1: ਬਿਲਕੁਲ ਜੀ। ਸੋ ਬਹੁਤ ਸ਼ੁਕਰੀਆ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵੇਂ ਦਿਨ ਨਵੀਆਂ ਖਬਰਾਂ ਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਹਿੱਸਾ ਲੈਣ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
2: ਮਿਹਰਬਾਨੀ ਜੀ।
1: ਸੋ ਇੱਥੇ ਮੈਨੂੰ ਦਿਓ ਇਜਾਜ਼ਤ ਜੀ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਬਾਦ ਰਾਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ, ਅਤੇ ਇਸ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹੋ। ਮੇਰਾ ਮਨਪਸੰਦ ਦਾ ਪ੍ਰੋਗਰਾਮ ਡਰਾਈਵ ਟਾਈਮ ਪ੍ਰਾਈਮ ਸ਼ਾਮ, ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।
4: ਗਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ।
5: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222. 22.

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰੋਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475057 6745504 1557। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕਿਆ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਤੁਹਾਡਾ ਸਾਥ ਰਵੇਗਾ ਤੇ ਚਲੋ ਸਾਥ ਆਪਣਾ ਬਣਿਆ ਹੀ ਹੋਇਆ। ਸਾਥ ਕਿੱਧਰ ਗਿਆ? ਸਵੇਰ ਦੇ ਹੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਸਵੇਰ ਦੇ 4 ਵਜੇ ਤੋਂ ਲੈ ਕੇ ਚੱਲ ਸੋ ਚੱਲ ਬੱਲੇ ਬੱਲੇ ਬਹਿ ਜਾ ਹੋ ਰਹੀ ਹੈ। ਸਵੇਰੇ 4 ਵਜੇ ਹਰਜੀਤ ਜੰਜੂਆ ਜੀ, ਤੇ ਫਿਰ 5 ਵਜੇ ਸ਼ਮੀ ਭੱਠਲ, ਤੇ ਫਿਰ 6 ਵਜੇ ਤੰਬੜ ਸਾਹਿਬ ਆ ਜਾਂਦੇ ਆ ਵਿਰਾਸਤ ਰੇਡੀਓ ਲੈ ਕੇ, 7 ਵਜੇ ਫਿਰ ਪੰਜਾਬੀ ਲਹਿਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਬਈ। ਐਂਡ ਹੁਣ ਤੁਸੀਂ ਮੇਰੇ ਨਾਲ ਜੁੜ ਚੁੱਕੇ ਹੋ, ਸੋ ਹੈਪੀ ਹੈਪੀ ਹੈਪੀ ਫਰਾਈਡੇ ਸਭ ਨੂੰ। ਫਰਾਈਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਹੁਣ ਵੀਕਐਂਡ ਦੀ ਉਡੀਕ ਦੇਖੋ ਕਿਹਨੂੰ ਨਹੀਂ ਰਹਿੰਦੀ। ਮੈਂ ਹਮੇਸ਼ਾ ਕਹਿੰਦਾ ਹੁੰਦਾ ਖਾਸ ਤੌਰ ਤੇ ਕੈਨੇਡਾ ਚ ਰਹਿੰਦਿਆਂ ਨੂੰ ਨਾ, ਬਸ ਇੱਕ ਗੱਲ ਹੈ, ਜੋ ਮਰਜ਼ੀ ਹੋ ਜਾਵੇ ਉਡੀਕ ਇਹੀ ਰਹਿੰਦੀ ਹੈ ਕਿ ਕਾਸ਼ ਕਿਤੇ ਵੀਕਐਂਡ ਆ ਜਾਵੇ ਤੇ ਬੈਠੀਏ, ਰਿਲੈਕਸ ਕਰੀਏ, ਨੀਂਦ ਪੂਰੀ ਕਰੀਏ, ਇਹੀ ਗੱਲਾਂ ਹੁੰਦੀਆਂ ਨੇ। ਆਪਾਂ ਹੋਰ ਕੀ ਕਰਨਾ ਹੈ, ਆਪਾਂ ਕਿੱਧਰ ਨੂੰ ਚੱਲ ਜਾਣਾ? ਸੋ ਇਹ 2-4 ਚੀਜ਼ਾਂ ਆਪਾਂ ਖਾਸ ਤੌਰ ਦੇ ਉੱਤੇ ਬਹੁਤ ਚੇਰਿਸ਼ ਕਰਦੇ ਹਾਂ ਅੱਜ ਕੱਲ੍ਹ। ਪਹਿਲਾਂ ਚਲੋ ਨਹੀਂ ਸੀ ਯਾਰ ਉਹ ਮਾਹੌਲ ਕੰਮਾਂ ਦਾ ਤੇ ਬਿੱਲ ਬੱਤੀਆਂ ਯੇ ਵੋ, ਇੱਥੇ ਬੰਦਾ ਆਉਂਦਾ ਤਾਂ ਪਤਾ ਲੱਗਦਾ ਯਾਰ ਕਿ ਰਿਲੈਕਸੇਸ਼ਨ ਅਤੇ ਲੀਜ਼ਰ ਟਾਈਮ ਜਿਹਨੂੰ ਕਹਿੰਦੇ ਆ ਉਹ ਕਿੰਨਾ ਕੀਮਤੀ ਆ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਆਪਣਾ ਫੋਨ ਨੰਬਰ ਹੈ। ਵੈਲਕਮ ਟੂ ਐਵਰੀ ਵਨ। ਐਂਡ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਤੇ ਅੱਜ ਦੀ ਇਸ ਖੂਬਸੂਰਤ ਸਵੇਰ ਨੂੰ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰਦੇ ਹਾਂ। ਇਸ ਵੀਕਐਂਡ ਫਿਰ ਫੀਫਾ ਵਰਲਡ ਕੱਪ ਦਾ ਫਾਈਨਲ ਹੋ ਰਿਹਾ। ਐਤਵਾਰ ਨੂੰ ਸਪੇਨ ਅਰਜਨਟੀਨਾ 3 ਵਜੇ, ਦੇਖਦੇ ਹਾਂ ਕੀ ਬਣਦਾ, ਕਿਹੜੀ ਟੀਮ ਜਿੱਤਦੀ ਹੈ। ਤੇ ਕੱਲ੍ਹ ਨੂੰ ਫਰਾਂਸ ਇੰਗਲੈਂਡ ਦਾ ਵੀ 3rd place ਪਲੇ ਆਫ ਮੈਚ ਹੈ, ਕੱਲ੍ਹ ਨੂੰ 5 ਵਜੇ ਹੈ। ਯਾਰ ਜੇ ਐਤਵਾਰ ਦਾ ਵੀ ਮੈਚ 5 ਵਜੇ ਹੁੰਦਾ ਵਧੀਆ ਨਹੀਂ ਸੀ ਹੋਣਾ, ਥੋੜ੍ਹਾ ਲੇਟ, ਬਟ ਚਲੋ ਯੂਰੋਪੀਅਨ ਕੰਟਰੀਜ਼ ਨੂੰ ਵੀ ਕੇਟਰ ਕਰਨਾ ਪੈਂਦਾ। ਹੁਣ ਜਿਹੜਾ 3 ਵਜੇ ਦਾ ਮੈਚ ਹੈ ਇੰਗਲੈਂਡ ਦੇ ਵਿੱਚ ਤਾਂ ਉਹ ਰਾਤ ਨੂੰ 8 ਵਜੇ ਹੈ ਨਾ, ਜਿਹੜਾ 5 ਵਜੇ ਦਾ ਮੈਚ ਹੈ ਉਹ ਇੰਗਲੈਂਡ ਦੇ ਵਿੱਚ ਹੋਊਗਾ ਆਪਣੇ 10 ਵਜੇ ਦੇ ਹਿਸਾਬ ਨਾਲ। ਸੋ ਗੋ ਜਿਹੜੀ ਵੀ ਟੀਮ ਨੂੰ ਸਪੋਰਟ ਕਰ ਰਹੇ ਹੋ, ਜੇ ਸਪੇਨ ਨੂੰ ਤਾਂ ਗੋ ਸਪੇਨ ਗੋ, ਜੇ ਮੈਸੀ ਨੂੰ ਤਾਂ ਗੋ ਅਰਜਨਟੀਨਾ ਗੋ। 7479 ਹੈਲੋ, ਤੁਸੀਂ ਇੱਕ ਨੰਬਰ ਨੋਟ ਕਰ ਲੋ, ਟਰਾਈ ਕਰ ਲੋ, 9059056077777777 ਕਿਵੇਂ ਆਪਣੀ ਏਅਰ ਕੁਆਲਿਟੀ? ਸੋ ਕਹਿੰਦੇ ਕਿ ਲੁਕਸ ਕੈਨ ਬੀ ਡਿਸੀਵਿੰਗ। ਟੋਰਾਂਟੋ ਦੀ ਹੁਣ ਆਪਾਂ ਦੇਖ ਰਹੇ ਨਾ ਸਕਾਈ ਵੱਲ, ਲੱਗ ਰਿਹਾ ਕਿ ਕਲੀਅਰ ਹੈ, ਬਟ ਹਜੇ ਵੀ ਏਅਰ ਕੁਆਲਿਟੀ ਪੂਰ ਹੈ। ਹੁਣ ਚਲੋ ਉਹ ਓਰੇਂਜਨੈਸ, ਉਹ ਹੇਜ਼ੀਨੈਸ ਮੇ ਬੀ ਅੱਜ ਨਹੀਂ ਦੇਖਣ ਨੂੰ ਮਿਲ ਰਹੀ, ਬਟ ਫਿਰ ਵੀ ਏਅਰ ਕੁਆਲਿਟੀ ਦੇ ਵਿੱਚ ਕਿਤੇ ਨਾ ਕਿਤੇ ਇਸ਼ੂ ਹੈ। ਟੋਰਾਂਟੋਜ ਸਮੋਕੀ ਕੰਡੀਸ਼ਨਸ ਕਰਕੇ ਆਊਟਡੋਰ ਫੈਸਿਲਿਟੀਜ਼, ਪੂਲਸ ਹਜੇ ਵੀ ਬੰਦ ਨਹੀਂ ਕੀਤੇ ਜਾ ਰਹੇ। ਐਜ ਆਫ ਫਰਾਈਡੇ ਮਾਰਨਿੰਗ ਹਜੇ ਵੀ ਏਅਰ ਕੁਆਲਿਟੀ ਵਾਰਨਿੰਗ ਓਰੇਂਜ ਅਲਰਟ, 3rd ਦਿਨ ਲਗਾਤਾਰ। ਗਲੋਬਲ ਏਅਰ ਕੁਆਲਿਟੀ ਟਰੈਕਰ IQ ਏਅਰ ਆਪਣੇ ਸ਼ਹਿਰ ਨੂੰ 5th worst ਏਅਰ ਕੁਆਲਿਟੀ ਇਨ ਦਾ ਵਰਲਡ ਅੱਜ ਵੀ ਰੈਂਕ ਕੀਤਾ ਜਾ ਰਿਹਾ। ਸੋ ਪਲੀਜ਼ ਬੀ ਕੇਅਰਫੁਲ, ਖਿਆਲ ਰੱਖੋ ਆਪਣਾ। ਹਲਕੀ ਫੁਲਕੀ ਕਹਿੰਦੇ ਆ ਕਿ ਆਫਟਰਨੂਨ ਦੇ ਵਿੱਚ ਹੋ ਸਕਦਾ ਕਿ ਆਪਣਾ ਚੇਂਜ ਆਵੇ, ਬਟ ਟੈਂਪਰੇਰੀ ਹੋਵੇਗਾ. ਜਸਟ ਬੀ ਕੇਅਰਫੁਲ, ਆਊਟਡੋਰ ਸਪੋਰਟਸ ਐਕਟੀਵਿਟੀਜ਼ ਇਵੈਂਟਸ ਨੂੰ ਰੀਸ਼ੈਡਿਊਲ ਕੈਂਸਲ ਕਰ ਸਕਦੇ ਹੋ. ਕਿਤੇ ਨਾ ਕਿਤੇ ਹਲਕੀ ਫੁਲਕੀ ਜੀ ਇਰੀਟੇਸ਼ਨ ਬਹੁਤ ਸਾਰੇ ਲੋਕਾਂ ਨੂੰ ਆ ਰਹੀ ਹੈ, ਅੱਖਾਂ ਨੱਕ ਥਰੋਟ ਇਰੀਟੇਸ਼ਨ, ਹੈਡੇਕਸ, ਹਲਕੀ ਫੁਲਕੀ ਕੌਫ. ਸੋ ਜਸਟ ਬੀ ਕੇਅਰਫੁਲ, ਖਿਆਲ ਰੱਖੋ ਆਪਣਾ. ਐਂਡ ਕੋਈ ਗੱਲ ਨਹੀਂ, ਜਿੱਥੇ ਹੋਰ ਉੱਥੇ ਹੋਰ ਹੈ, ਨਹੀਂ ਬਾਰਾ ਬਾਹਰ ਨਿਕਲਣ ਦੀ ਲੋੜ ਤਾਂ ਰਹੋ ਅੰਦਰ ਅਤੇ ਟੀਵੀ ਟੂਵੀ ਲਾ ਲਓ, ਮੂਵੀਆਂ ਮਾਵੀਆਂ ਦੇਖੋ ਅਤੇ ਇੰਜੋਏ ਕਰੋ. ਸਰਵਰਤਨ ਜੀ ਸਾਡੇ ਨਾਲ ਨੇ ਐਂਡ ਕਰਦੇ ਹਾਂ ਕੁਝ ਗੱਲਬਾਤ ਫਾਈਨੈਂਸ਼ੀਅਲ ਲਿਟਰੇਸੀ ਦੀ. ਸੋ ਸੌਰਵ ਜੀ ਵੈਲਕਮ.
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ
0: ਜੀ.
1: ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਬਹੁਤ ਵਧੀਆ. ਬੱਲੇ ਬੱਲੇ ਤੁਸੀਂ ਸੁਣਾਓ ਕੀ ਬਣਦਾ?
1: ਬਹੁਤ ਵਧੀਆ, ਬਸ ਹੁਣ ਥੋੜੀ ਵੈਕੇਸ਼ਨ ਦੀ ਤਿਆਰੀ ਹੈ.
0: ਕਿੱਥੇ ਘੁੰਮਣ ਜਾ ਰਹੇ ਹੋ?
1: ਹਾਂਜੀ,
0: ਕਿੱਥੇ ਘੁੰਮਣ ਜਾ ਰਹੇ ਹੋ?
1: ਆਈ ਥਿੰਕ ਵੀ ਆਰ ਗੋਇੰਗ ਟੂ ਦ ਸੇਮ ਲੋਕੇਸ਼ਨ.
0: ਵੀ ਆਰ ਗੋਇੰਗ ਟੂ ਦ ਸੇਮ ਲੋਕੇਸ਼ਨ? ਮੈਂ ਤਾਂ ਕਿੱਥੇ ਨਹੀਂ, ਮੈਂ ਤਾਂ ਕਿਤੇ ਨਹੀਂ ਚੱਲਿਆ.
1: ਹਾਂਜੀ ਨਹੀਂ, ਤੁਸੀਂ ਕਹਿ ਰਹੇ ਸੀ ਸਪੇਨ ਜਾ ਰਹੇ ਹੋ.
0: ਅੱਛਾ ਹਾਂ, ਮੈਂ ਪਰ ਹਜੇ ਮੇਰਾ ਪਿਆ ਮਹੀਨਾ. ਕਲਚਰ ਸਪੇਨ ਦਾ, ਖਾਣਾ ਬੜਾ ਕਮਾਲ ਦਾ.
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਚਲੋ ਨਹੀਂ, ਵੈਰੀ ਗੁੱਡ. ਦੇਖੋ ਇੰਜੋਏ ਕਰੋ ਐਂਡ ਵਕੇਸ਼ਨ ਵੀ ਦੇਖੋ ਸਰ ਵੀ. ਬੜੇ ਲੋਕ ਚਾਹੁੰਦੇ ਆ ਕਿ ਛੁੱਟੀਆਂ ਕੱਟੇ ਆਈਏ, ਵਕੇਸ਼ਨ ਤੇ ਜਾ ਆਈਏ. ਖਾਸ ਤੌਰ ਤੇ ਜਦੋਂ ਆਪਾਂ 50-60 ਹੁੰਦੇ ਆ ਉਦੋਂ ਹੁੰਦਾ ਕਿ ਕੰਮ ਬਥੇਰਾ ਕਰ ਲਿਆ, ਬਟ ਪੈਸੇ ਸੇਵ ਕੀਤੇ ਹੋਣਗੇ ਤਾਂ ਹੀ ਵਕੇਸ਼ਨ ਪੋਸੀਬਲ ਨੇ.
1: ਦੈਟਸ ਟਰੂ, ਦੈਟਸ ਵੈਰੀ ਟਰੂ ਮਾਈ ਫਰੈਂਡ.
0: ਸੋ ਦੱਸੋ ਕੀ ਬਣਦਾ,
1: ਪੈਸੇ ਬਣਾਣੇ ਕਿਵੇਂ? ਆਪਾਂ ਅੱਜ ਆਹ ਮੈਸੇਜ ਦਈਏ ਮੇਰੇ ਹਿਸਾਬ ਨਾਲ ਆਪਾਂ ਆਪਣੇ ਲਿਸਨਰਸ ਨੂੰ, ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਟਰਕਚਰਡ ਨੇ, ਹਾਈ ਟੈਕਸ ਬ੍ਰੈਕਟ ਦੇ ਵਿੱਚ ਨੇ, ਜਿਹੜੇ ਲਿਸਨਰਸ ਪ੍ਰੋਗਰਾਮ ਸੁਣ ਰਹੇ ਨੇ, ਜਿਨ੍ਹਾਂ ਦੀ ਆਲਰੇਡੀ ਇਨਵੈਸਟਮੈਂਟਸ ਕਾਫੀ ਡਾਇਵਰਸੀਫਾਈਡ ਹੈ, ਕਮਰਸ਼ੀਅਲ ਰੀਅਲ ਸਟੇਟ, ਰੈਜ਼ੀਡੈਂਸ਼ੀਅਲ ਔਰ ਅਦਰ ਐਸੈਟਸ, ਈਵਨ RRSPs, ਤੇ ਉਹਨਾਂ ਦੇ ਕੋਲ ਟੈਕਸ ਸਿਚੁਏਸ਼ਨ, ਪੋਜ਼ਿਟਿਵ ਕੈਸ਼ ਫਲੋ ਸਿਚੁਏਸ਼ਨ ਤੇ ਏਜ ਮੁਤਾਬਿਕ ਜਿਵੇਂ ਤੁਸੀਂ ਗੱਲ ਕੀਤੀ ਐਕਸਪੀਰੀਅੰਸ ਦੀ, ਉਹ ਕਾਫੀ ਰਿਚ ਹੈ. ਉਹਨਾਂ ਦੇ ਲਈ ਬੜਾ ਅੱਛਾ ਪ੍ਰੋਗਰਾਮ, ਇਨਵੈਸਟਮੈਂਟ ਲੈਂਡਿੰਗ ਪ੍ਰੋਗਰਾਮ ਆਪਾਂ ਲੈ ਕੇ ਆਏ ਹਾਂ, ਵਿਚ ਵਾਜ਼ ਡਿਊ ਫੋਰ ਲੌਂਗ ਟਾਈਮ. ਇਹ ਦੋਨਾਂ ਪਾਰਟੀਜ਼ ਦੇ ਲਈ ਹੈ, ਇਫ ਯੂ ਆਰ ਕਾਰਪੋਰੇਸ਼ਨ ਹੋਲਡਰ ਔਰ ਇਫ ਯੂ ਆਰ ਐਨ ਇੰਡੀਵਿਜੁਅਲ ਪ੍ਰੋਫੈਸ਼ਨਲ ਜਾਂ ਇੰਡੀਵਿਜੁਅਲ ਤੁਸੀਂ ਇਨਵੈਸਟਰ ਹੈਗੇ ਹੋ. ਕਾਰਨ ਕੀ ਹੈ ਕਿ ਅਪ ਟੂ ਮਿਲੀਅਨ ਡਾਲਰ ਯੂ ਵਿਲ ਗੈਟ ਵਿਦਆਊਟ ਐਨੀ ਗਰੰਟੀ, ਪਰਸਨਲ ਗਰੰਟੀ, ਵਿਦਆਊਟ ਹਿਟਿੰਗ ਦਾ ਕ੍ਰੈਡਿਟ ਬਿਊਰੋ, ਵਿਦਆਊਟ ਹਿਟਿੰਗ ਦਾ ਬਿਜ਼ਨਸ ਬਿਊਰੋ. ਸੋ ਉਹਦੇ ਵਿੱਚ ਕੀ ਹੈ ਕਿ ਤੁਸੀਂ ਜਿਹੜਾ ਡਾਲਰ ਕੰਟਰੀਬਿਊਟ ਕਰੋਗੇ ਉਹਦੇ ਗੇਨਸ ਤੁਹਾਨੂੰ $3 ਮਿਲ ਜਾਣਗੇ. ਭਾਵ ਇਫ ਯੂ ਆਰ ਪੁਟਿੰਗ $300, $300,000, ਯੂ ਵਿਲ ਗੈਟ $900,000 ਐਜ਼ ਅ ਇਨਵੈਸਟਮੈਂਟ ਲੋਨ. ਸੋ ਟੋਟਲ ਇਨਵੈਸਟਮੈਂਟ ਤੁਹਾਡੀ $1.2 million ਦੀ ਹੋਗੀ, ਵਿਚ ਇਜ਼ ਬੇਸਿਕਲੀ ਬੀਂਗ ਗਿਵਨ ਟੂ ਯੂ ਐਟ ਦਾ ਇੰਟਰਸਟ ਰੇਟ ਆਫ ਪ੍ਰਾਈਮ ਪਲੱਸ 0.75. ਸੋ ਤੁਸੀਂ ਇੰਟਰਸਟ ਰੇਟ ਹੀ ਪੇ ਕਰਨਾ ਹੈ ਜਿਹੜਾ ਕਿ ਕਲੋਜ਼ ਟੂ $46,800 ਬਣ ਰਿਹਾ ਹੈਗਾ ਔਨ $900,000, ਵਿਚ ਇਜ਼ ਪਿਓਰ ਟੈਕਸ ਡਿਡਕਟੇਬਲ. ਭਾਵ ਕਿ ਅੱਜ ਇਹ ਤੁਹਾਨੂੰ ਬੇਸਡ ਔਨ ਤੁਹਾਡੀ ਮਾਰਜਨਲ ਟੈਕਸ ਰੇਟ ਤੇ ਤੁਹਾਨੂੰ ਟੈਕਸ ਰੀਫੰਡ ਜਨਰੇਟ ਕਰ ਦੇਗਾ. ਸੋ ਤੁਹਾਡੀ ਨੈੱਟ ਕੋਸਟ ਜਿਹੜੀ ਹੈਗੀ ਹੈ, ਇਟ ਕੁਡ ਬੀ ਐਜ਼ ਲੋ ਐਜ਼, ਜੇ ਤੁਹਾਡੀ 50% ਦੀ ਟੈਕਸ ਬ੍ਰੈਕਟ ਹੈ, ਸਿਰਫ 2.7%. ਔਰ ਇਸ ਰੇਟ ਦੇ ਉੱਪਰ ਆਪਾਂ ਨੂੰ ਕਿਤੋਂ ਪੈਸੇ ਨਹੀਂ ਮਿਲਣੇ. ਅੱਛੀ ਗੱਲ ਕੀ ਹੈ ਕਿ ਤੁਸੀਂ ਇਸ ਪੈਸੇ ਨੂੰ ਇਨਵੈਸਟ ਕਰਕੇ ਕੈਪੀਟਲ ਗਰੋਥ ਜਨਰੇਟ ਕਰ ਰਹੇ ਹੈਗੇ ਹੋ. ਇਫ ਯੂਅਰ ਰੇਟ ਆਫ ਰਿਟਰਨ ਇਜ਼ 10%, ਮੈਂ ਕਹਿ ਰਿਹਾ ਹੈਗਾ, ਤਾਂ ਵੀ ਤੁਹਾਡੀ ਜਿਹੜੀ ਰਿਟਰਨ ਹੈਗੀ ਹੈ ਓਵਰ 400% ਦੀ ਬਣਦੀ ਹੈਗੀ ਹੈ, ਵਿਚ ਮੀਨਸ ਯੂ ਵਿਲ ਡਬਲ ਅਪ ਯੂਅਰ ਮਨੀ ਈਵਨ ਬਿਫੋਰ ਯੂਅਰ ਰਿਟਾਇਰਮੈਂਟ. ਔਰ ਆਲ ਦਾ ਕੈਸ਼ ਇਜ਼ ਰੈਡੀਲੀ ਅਵੇਲੇਬਲ ਟੂ ਲਿਕੁਇਡ ਰੂਪ ਦੇ ਵਿੱਚ, ਔਰ ਇਹਦੇ ਉੱਪਰ ਕੋਈ ਤੁਹਾਡੀ ਬੰਦਿਸ਼ ਨਹੀਂ ਹੈ, ਕੋਈ ਸਰੈਂਡਰ ਚਾਰਜਿਸ ਨਹੀਂ ਹੈ, ਪੈਨਲਟੀਜ਼ ਨਹੀਂ ਹੈ. ਸੋ ਪਿਓਰ ਕੈਸ਼ ਇਨਵੈਸਟਮੈਂਟ ਕ੍ਰੀਏਟਿਡ ਆਊਟ ਆਫ ਇਨਵੈਸਟਮੈਂਟ ਲੋਨ ਪ੍ਰੋਗਰਾਮ ਦੈਟ ਕੈਨ ਯੀਲਡ ਬੈਨੀਫਿਟਸ, ਜੇ ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਇਨਵੈਸਟ ਕਰਨੇ ਆ ਜਾਂ ਤੁਸੀਂ ਐਜ਼ ਅ ਇੰਡੀਵਿਜੁਅਲ ਕਰਨੇ ਆ. ਇਟਸ ਅ ਗ੍ਰੇਟ ਪ੍ਰੋਗਰਾਮ. ਬੜੇ ਲੰਬੇ ਸਮੇਂ ਤੋਂ ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਸੀ, ਵੀ ਰਿਸੀਵ ਦਾ ਗੋ ਅਹੈਡ ਦਿਸ ਈਅਰ, ਔਰ ਇਹ ਪ੍ਰੋਗਰਾਮ ਤੁਹਾਡੇ ਕਾਫੀ ਕੰਮ ਆ ਸਕਦਾ ਹੈਗਾ. ਬਟ ਕੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ, ਕੀ ਤੁਹਾਡਾ ਪ੍ਰੋਫਾਈਲ ਹੈ, ਇਹ ਗੱਲਾਂ ਬਾਤਾਂ ਕਰਨੀਆਂ ਬਹੁਤ ਜ਼ਰੂਰੀ ਨੇ. ਔਰ ਫੀਲ ਫਰੀ ਟੂ ਗਿਵ ਮੀ ਅ ਕਾਲ ਸੋ ਦੈਟ ਆਈ ਕੈਨ ਬਿਲਡ ਦ ਕੇਸ ਫੋਰ ਯੂ. 416 833-85-33 416-833-8580-33 ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਸਰ 416-833-85-33 ਦੇ ਉੱਤੇ ਤੁਸੀਂ ਸੌਰਵ ਜੀ ਨਾਲ ਗੱਲਬਾਤ ਕਰੋ 416-833-8530-33 ਇੱਕੋ ਇੱਕ ਫੋਨ ਨੰਬਰ ਹੈ ਕੱਲ ਨੂੰ ਕਹਿੰਦੇ ਸੀ ਕਣੀਆਂ ਪੈ ਰਹੀਆਂ ਹੈ ਦੇਖ ਲਓ ਵੀਕਐਂਡ ਆਉਂਦਾ ਵੀਕਐਂਡ ਤੇ ਪੈ ਜਾਂਦੀਆਂ ਕਣੀਆਂ ਸੀਗਾ ਕਿ ਕੱਲ ਨੂੰ ਯਾਰ ਵਧੀਆ ਖੇਡਾਂਗੇ ਗੋਲਫ ਗੁਲਫ ਇੰਜੋਏ ਕਰਾਂਗੇ ਬਟ ਕੱਲ ਦਾ ਮੌਸਮ ਮੈਨੂੰ ਵੀ ਕੀ ਕਹਿ ਰਿਹਾ ਸਵੇਰੇ ਕੱਲ ਨੂੰ ਸ਼ੁਰੂ ਨੇ ਕਣੀਆਂ ਅੱਛਾ ਸਵੇਰੇ 6 ਵਜੇ ਤੋਂ ਸ਼ੁਰੂ ਹੈ ਚੱਲ ਸੋ ਚੱਲ ਕੰਮ ਹੈ ਸੋ ਸਵੇਰੇ 6 ਤੋਂ ਲੈ ਕੇ ਕਹਿ ਰਿਹਾ ਕਿ ਸ਼ਾਮ ਦੇ 5 ਵਜੇ ਤੱਕ ਕਣੀਆਂ ਪੈਣਗੀਆਂ ਸੋ ਕਣੀਆਂ ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਵਾਹ ਬਈ ਵਾਹ ਸੋ ਖੈਰ ਗੱਲਬਾਤ ਅੱਜ ਆਪਾਂ ਥੋੜੀ ਜਿਹੀ ਕਰਦੇ ਹਾਂ ਇੱਕ ਨਾ ਦੋ ਜਾਣਿਆਂ ਦੀ ਡਿਬੇਟ ਹੋ ਰਹੀ ਸੀ ਇੱਕ ਲੇਡੀ ਹੈ ਤੇ ਉਹ ਲੇਡੀ ਕਹਿੰਦੀ ਕਿ ਭਾਵੇਂ ਮੇਰੇ ਬੱਚੇ ਬੱਚਿਆਂ ਦੇ ਵਿਆਹ ਹੋ ਜਾਣ ਵੀ ਮੈਂ ਫਿਰ ਵੀ ਫੈਮਿਲੀ ਵਕੇਸ਼ਨਸ ਕਰੂੰਗੀ ਕਰਨਾ ਚਾਹਵਾਂਗੀ ਮੈਂ ਮੇਰੇ ਹਸਬੈਂਡ ਤੇ ਮੇਰੇ ਦੋ ਬੱਚੇ ਵੀ ਉਹਨਾਂ ਦੇ ਹਸਬੈਂਡ ਵਾਈਫ ਨਹੀਂ ਆ ਸਕਦੇ ਸਿਰਫ ਅਸੀਂ ਚਾਰੇ ਤੇ ਇੱਕ ਬੰਦੇ ਨੇ ਬਹੁਤ ਉਸ ਗੱਲ ਨਾਲ ਡਿਸਅਗਰੀ ਕੀਤਾ ਉਹ ਕਹਿੰਦਾ ਬੀਬਾ ਤੂੰ ਪਾਗਲ ਆ ਉਹ ਕਹਿੰਦਾ ਜੇ ਤੂੰ ਹੁਣ ਤੇਰੇ ਬੱਚਿਆਂ ਦੇ ਵਿਆਹਾਂ ਤੋਂ ਬਾਅਦ ਕੋਈ ਛੁੱਟੀਆਂ ਕਰਨੀਆਂ ਨੇ ਤਾਂ ਤੈਨੂੰ ਲਾਜ਼ਮੀ ਆਪਣੇ ਬੱਚਿਆਂ ਦੇ ਸਪਾਊਸ ਨੂੰ ਇਨਵਾਈਟ ਕਰਨਾ ਪੈਣਾ ਹੀ ਪੈਣਾ ਹੁਣ ਉਹ ਜਿਹੜੀ ਫੈਮਿਲੀ ਹੈ ਉਹਨਾਂ ਦੀ ਤੋ ਉਹਨਾਂ ਨੂੰ ਥੋੜ੍ਹਾ ਨਿਗਲੈਕਟ ਆਏ ਕਰ ਸਕਦੀ ਹੈ ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਇਸ ਬਾਰੇ ਇੱਕ ਲੇਡੀ ਕਹਿ ਰਹੀ ਹੈ ਕਿ ਮੈਂ ਆਪਣੇ ਬੱਚਿਆਂ ਦੇ ਸਪਾਊਸਿਸ ਨੂੰ ਹਸਬੈਂਡ ਵਾਈਫ ਨੂੰ ਨਹੀਂ ਇਨਵੀਟੇਸ਼ਨ ਦੇਣੀ ਮੈਂ ਵਕੇਸ਼ਨ 'ਤੇ ਲੈਣਾ ਚਾਹਾਂਗੀ ਸਿਰਫ ਮੈਂ ਅਤੇ ਮੇਰੇ ਬੱਚੇ ਅਤੇ ਮੇਰਾ ਹਸਬੈਂਡ ਬਸ ਅਸੀਂ ਚਾਰੇ ਜਿਹੜੀ ਸਾਡੀ ਫੈਮਿਲੀ ਕੋਟ ਅਨ ਕੋਟ ਹੈ ਹੁਣ ਉਹ ਬੰਦਾ ਕਹਿੰਦਾ ਕਿ ਫੈਮਿਲੀ ਯਾਰ ਹੁਣ ਉਹਨਾਂ ਦੀ ਵੀ ਉਹ ਹੈ ਉਹ ਵੀ ਹੁਣ ਤੇਰੀ ਫੈਮਿਲੀ ਹੈ ਤੂੰ ਉਹਨਾਂ ਨੂੰ ਐਂ ਨਿਗਲੈਕਟ ਕਿਵੇਂ ਕਰ ਸਕਦੀ ਹੈ ਤੁਹਾਡਾ ਸਭ ਦਾ ਕੀ ਖਿਆਲ ਹੈ ਉਹ ਲੇਡੀ ਨੇ ਬੜਾ ਸਟਰੋਂਗਲੀ ਸੋਚਿਆ ਕਿ ਫਿਰ ਕੀ ਹੋ ਗਿਆ ਜੇ ਉਹਨਾਂ ਦੇ ਵਿਆਹ ਹੋ ਗਏ ਯਾਰ ਅਸੀਂ ਜੇ ਮੈਮਰੀਜ਼ ਕ੍ਰੀਏਟ ਕਰਨਾ ਚਾਹੁੰਦੇ ਹਾਂ ਹੋਰ ਸਿਰਫ ਅਸੀਂ ਚਾਰੇ ਜਾਣੇ ਹੁਣ ਮੈਂ ਮੇਰੇ ਹਸਬੈਂਡ ਨੇ ਬੱਚਿਆਂ ਨੂੰ ਅਸੀਂ ਦੁਨੀਆਂ 'ਤੇ ਲੈ ਕੇ ਆਏ ਹਾਂ ਕਿਤੇ ਨਾ ਕਿਤੇ ਸਾਡੇ ਵੀ ਕੁਝ ਰਾਈਟਸ ਨੇ ਸਾਡੀ ਵੀ ਸੋਚ ਹੈ ਸਾਡੀ ਵੀ ਲਾਈਫ ਹੈ ਅਸੀਂ ਜਿਵੇਂ ਮਰਜ਼ੀ ਕਰ ਲਈਏ 905-673-3337 ਆਪਣਾ ਨੰਬਰ ਹੈ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ 905-673-3337 ਵਟ ਡੂ ਯੂ ਸੇ ਲੇਡੀ ਨਾਲ ਤੁਸੀਂ ਸਹਿਮਤ ਹੋ ਜਾਂ ਜਿਹੜਾ ਬੰਦਾ ਤੁਸੀਂ ਉਹਦੀ ਸਾਈਡ ਲੈ ਰਹੇ ਹੋ ਕਿ ਹਾਂ ਯਾਰ ਬੰਦੇ ਦੀ ਵਾਕਈ ਗੱਲ 100% ਰਾਈਟ ਹੈ 905-673-3337 ਆਪਣਾ ਫੋਨ ਨੰਬਰ ਹੈ 905-673-3337 ਯਾਦ ਰੱਖੋ ਕੁਆਲਿਟੀ ਕਾਰ ਰਿਪੇਅਰ ਨੂੰ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਤੁਹਾਡੀ ਗੱਡੀ ਦਾ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ ਵੀਕਐਂਡ ਹੈ ਗੱਡੀ ਦਾ ਕੰਮ ਕਰਾਉਣਾ ਬ੍ਰੇਕਾਂ ਬਰੂਕਾਂ ਨਵੀਆਂ ਪੈਣ ਵਾਲੀਆਂ 905-460-1111 ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ 905-460-1111 8248 ਹੈਲੋ
2: ਦੂਸਰਾ ਪੁਆਇੰਟ ਇਹ ਆ ਬਈ ਜੇ ਉਹ ਆਪਣੇ ਬੱਚਿਆਂ ਦੇ ਹਸਬੈਂਡ ਵਾਈਫ ਨੂੰ ਲੈ ਕੇ ਜਾਂਦੀ ਆ ਜਿੱਥੇ ਹੋਟਲ ਚ ਸਟੇ ਕਰਨਗੇ ਉਹਨਾਂ ਨੇ ਤਾਂ ਜਾ ਕੇ ਰੂਮ ਦੇ ਵਿੱਚ ਆਪਣਾ ਬਣ ਜਾਣਾ ਉਹਨਾਂ ਨਾਲ ਫਿਰ ਉਹ ਮਦਰ ਦੀ ਬੱਚਿਆਂ ਨਾਲ ਕੋਈ ਅਟੈਚਮੈਂਟ ਰਹਿਣੀ ਨੀ ਹੈ
0: ਨਹੀਂ ਪਰ ਜਦੋਂ ਜਦੋਂ ਹੁਣ ਬੱਚਿਆਂ ਦੇ ਵਿਆਹ ਹੋ ਗਏ ਹੁਣ ਤਾਂ ਯਾਰ ਉਹਨਾਂ ਦੀ ਫੈਮਿਲੀ ਉਹੀ ਹੈ ਹੁਣ ਉਹਨਾਂ ਨੂੰ ਕਿਵੇਂ ਨੀ ਤੁਸੀਂ ਇਨਵਾਈਟ ਕਰਨਾ
2: ਉਹੀ ਨਾ ਬੱਚਿਆਂ ਨੂੰ ਇਸ ਗੱਲ ਤੋਂ ਡਰ ਰਹੀ ਹੈ ਨਾ ਵੀ ਜੇ ਮੈਂ ਬੱਚਿਆਂ ਨੂੰ ਨਾਲ ਲੈ ਗਈ ਅਸੀਂ ਉੱਥੇ ਘੁੰਮ ਰਹੇ ਹਾਂ ਤੇ ਉਹਦੀ ਵਾਈਫ ਨੇ ਕਹਿਣਾ ਨਹੀਂ ਇੱਧਰ ਆਓ ਜਾਨੂੰ ਆਪਾਂ ਤਾਂ ਉੱਧਰ ਜਾਣਾ ਜਾਨੂੰ ਆਪਾਂ ਇੱਧਰ ਜਾਣਾ ਫਿਰ ਉਹ ਪ੍ਰੋਬਲਮ ਆ ਜਾਣੀ ਹੈ ਜੀ
0: ਅੱਛਾ ਲੇਡੀ ਦੀ ਇੱਛਾ, ਸੋ ਉਹਦੀ ਇੱਛਾ ਹਜੇ ਵੀ ਜ਼ਰੂਰੀ ਹੈ।
2: ਹਾਂਜੀ ਉਹ ਹੁਣ ਮਾਂ ਫਿਰ ਵੀ ਜੇ ਉਹਦੀ ਹੈਗੀ ਇੱਛਾ, ਮਾਂ ਦੀ ਇੱਛਾ ਤਾਂ ਰੱਬ ਵੀ ਨਹੀਂ ਮੋੜ ਸਕਦਾ, ਤਾਂ ਬੱਚਿਆਂ ਨੂੰ ਵੀ ਮੰਨ ਲੈਣਾ ਚਾਹੀਦਾ। ਠੀਕ ਆ ਯਾਰ ਡਾਰਲਿੰਗ, ਤੂੰ 4-5 ਦਿਨ ਘਰੇ ਰਹਿ, ਮੈਂ ਆਪਣੀ ਮਦਰ ਨਾਲ ਜਾ ਕੇ ਆਉਣਾ ਬਈ ਫਿਰ। ਹਾਂ ਇਹ ਤਾਂ ਵੱਡੀ ਹੈ।
0: ਚਲੋ ਠੀਕ ਹੈ, ਲੈਟਸ ਸੀ। ਥੈਂਕ ਯੂ ਸਰ। ਸੋ ਭਾਈ ਜੀ ਕਹਿੰਦੇ ਕਿ ਉਸ ਮਾਂ ਦੀ ਇੱਛਾ ਹੈ ਤੇ ਉਹਨੂੰ ਡਰ ਇਹ ਹੈ ਕਿ ਬੱਚਿਆਂ ਨੇ ਤਾਂ ਜੇ ਉਹਨਾਂ ਦੇ ਹਸਬੈਂਡ ਜਾਂ ਵਾਈਫ ਆ ਗਏ ਤਾਂ ਕਮਰਿਆਂ 'ਚ ਵੜ ਜਾਣਾ ਉਹਨਾਂ ਨਾਲ, ਘੁੰਮਣ ਫਿਰਨ ਲੱਗ ਜਾਣਾ ਉਹਨਾਂ ਨਾਲ, ਤੇ ਫਿਰ ਮਦਰ ਦੀ ਜਿਹੜੀ ਇੱਕ ਵਕੇਸ਼ਨ ਰਹਿ ਜਾਣੀ। ਪਰ ਆਈ ਡੋਂਟ ਨੋ ਯਾਰ, ਤੁਸੀਂ ਕਿਵੇਂ ਇੰਝ ਉਹਨਾਂ ਨੂੰ ਕਹਿ ਲਓ ਕਿ ਐਕਸਕਲੂਡ ਕਰੋਗੇ। 6122 ਹੈਲੋ।
2: ਹੈਲੋ ਹਾਂਜੀ ਭਾਈ।
0: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
2: ਭਾਜੀ ਦਾ ਜਾਨੂ ਵਰਡ ਸੁਣ ਕੇ ਮੈਨੂੰ ਥੋੜਾ ਆ ਗਿਆ ਦੱਸਦੀ।
0: ਜਾਨੂ ਹੈ ਅੱਜ ਕੱਲ, ਜਾਨੂ ਜਾਨੂ ਬਹੁਤ ਹੋਣ ਲੱਗ ਗਈ।
2: ਹਾਂਜੀ ਭਾਈ, ਮੈਂ ਆਪਣਾ ਪੁਆਇੰਟ ਵੀ ਦੱਸ ਸਕਦਾ ਇਨ ਕੇਸ ਜੇ ਮੇਰੀ ਵਾਈਫ ਨੂੰ ਉਹਦਾ ਸਹੁਰਾ, ਮਤਲਬ ਕਿ ਮੇਰਾ ਉਹਦੇ ਮਾਂ ਪਿਓ ਜੇ ਕਹਿ ਲੱਗਿਆ ਕਿ ਮੈਨੂੰ ਲੈ ਕੇ ਜਾਣਾ, ਤਾਂ ਮੈਨੂੰ ਤੁਹਾਨੂੰ ਕੋਈ ਮਾਇੰਡ ਨਹੀਂ ਹੋਊਗਾ। ਆਈ ਵਿਲ ਲੈਟ ਹਰ ਗੋ।
0: ਤੁਸੀਂ ਅਪਸੈਟ ਨਹੀਂ ਹੋਵੋਗੇ ਕਿ ਯਾਰ ਤੁਸੀਂ ਮੇਰੇ ਬਾਰੇ ਕਿਵੇਂ ਨਹੀਂ ਸੋਚ ਰਹੇ?
2: ਨੋ, ਆਈ ਵਿਲ ਡੈਫੀਨਿਟਲੀ ਨਾਟ।
0: ਅੱਛਾ,
2: ਇਹਨਾਂ ਕੋ ਤਾਂ ਆਪਾਂ ਨੂੰ ਮੈਚੋਰ ਹੋਣਾ ਚਾਹੀਦਾ। ਪਰਸਨਲ ਸਪੇਸ ਆਲਵੇਜ਼ ਤੁਸੀਂ ਵੀ ਵੇਅਰ ਕਰਦੇ ਹੋ, ਪਰਸਨਲ ਸਪੇਸ ਹੋਣੀ ਚਾਹੀਦੀ ਹੈ। ਇਦਾਂ ਨਹੀਂ ਕਿ ਤੁਸੀਂ ਪੱਥਰ ਦੇ ਲਕੀਰ ਹੋ।
0: ਹਾਂ,
2: ਸੋ ਆਈ ਵਿਲ ਨਾਟ ਮਾਈਂਡ।
0: ਨਹੀਂ, ਪਰਸਨਲ ਸਪੇਸ ਤਾਂ ਠੀਕ ਹੈ, ਪਰ ਜਦੋਂ ਹੁਣ ਵਿਆਹ ਹੋ ਗਏ ਬੱਚਿਆਂ ਦੇ, ਤਾਂ ਯਾਰ ਅਕਸਰ ਉਹਨਾਂ ਦੇ ਹਸਬੈਂਡ ਨੇ, ਵਾਈਫ ਨੇ, ਉਹ ਵੀ ਯਾਰ ਉਹਨਾਂ ਦਾ ਹੀ ਹਿੱਸਾ ਹੀ ਹੈ ਇੱਕ।
2: ਨਹੀਂ, ਹਿੱਸਾ ਤਾਂ ਹੈਗਾ ਹੀ ਹੈ, ਪਰ ਉਹ ਤਾਂ ਫਿਰ ਸਟਿਲ ਆਪਾਂ ਨੂੰ ਚੀਜ਼ਾਂ ਚੇਂਜ ਹੋ ਰਹੀਆਂ, ਆਪਾਂ ਚੀਜ਼ਾਂ ਕੈਰੀ ਓਵਰ ਨਹੀਂ ਕਰ ਸਕਦੇ। ਚਲੋ ਇਨ ਕੇਸ ਉਹ ਖੁਸ਼ ਆ, ਮੇਰੇ ਨਾਲ ਕੋਈ ਉਹ ਬੈਡ ਨਹੀਂ ਕਰ ਰਹੇ, ਸੋ
0: ਓਕੇ। ਤੁਸੀਂ ਤੁਸੀਂ ਮਾਈਂਡ ਨਹੀਂ ਕਰੋਗੇ, ਬਟ ਤੁਸੀਂ ਆਪਦੀ ਵਾਈਫ ਨੂੰ ਪੁੱਛ ਕੇ ਦੇਖੋ, ਜੇ ਤੁਹਾਡੇ ਮੋਮ ਡੈਡ ਕਹਿਣ ਕਿ ਹਾਂ ਬਈ ਆਪਾਂ ਜਾਣਾ ਤੇ, ਪਰ ਉਹਨੂੰ ਨਹੀਂ ਲੈ ਕੇ ਆਉਣਾ, ਫਿਰ ਉਹ ਵਾਈਫ ਤੁਹਾਡੀ ਕਿਵੇਂ ਫੀਲ ਕਰੂਗੀ?
2: ਉਹੀ ਮੈਂ ਕਹਿ ਰਿਹਾ, ਉਹ ਤਾਂ ਪੁਆਇੰਟ ਆਫ ਵਿਊ ਹੋਊਗਾ, ਪਰ ਐਟ ਮਾਈ ਐਂਡ ਨੋ, ਮੈਂ ਨਹੀਂ ਕਰੂੰਗਾ।
0: ਤੁਸੀਂ ਮਾਈਂਡ ਨਹੀਂ ਕਰੋਗੇ? ਚਲੋ ਆਪਣੀ ਵਾਈਫ ਨੂੰ ਅੱਜ ਪੁੱਛਿਓ, ਫਿਰ ਮੈਨੂੰ ਦੱਸਿਓ, ਠੀਕ ਹੈ?
2: ਡੈਫੀਨੇਟਲੀ।
0: ਚਲੋ, ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ। ਭਾਜੀ ਕਹਿੰਦੇ ਕਿ ਨਵੀਂ ਮੈਂ ਤਾਂ ਮਾਈਂਡ ਨਹੀਂ ਕਰਾਂਗਾ, ਬਟ ਪੁੱਛੋ ਆਪਣੇ ਘਰ ਵਾਲੀ ਨੂੰ ਕਿੰਨਾ ਕੁ ਮਾਈਂਡ ਕਰਨਗੀਆਂ। ਮਨਜੀਤ ਸਾਡੇ ਨਾਲ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ ਸਰ।
3: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਬਾਕਸਿੰਗ ਵੀਕ ਇਨ ਜੁਲਾਈ, ਸੋ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਆ ਜੀ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਔਨ ਦਾ ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਬਾਕਸਿੰਗ ਵੀਕ ਇਨ ਜੁਲਾਈ ਸੇਲ ਤੇ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਇਸ ਟਾਈਮ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਆਫਰ ਕੀਤੀਆਂ ਜਾ ਰਹੀਆਂ, ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਅਵੇਲੇਬਲ ਹੈ। ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75-inch 75-inch ਦਾ LED ਸਮਾਰਟ 4K ਟੀਵੀ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 899 ਦੇ ਵਿੱਚ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 9054. Manjeet de naal galbaat tusi karo 9054500054 appliance junction. Grocery karni hai bhai, fresh food center 12570 Kennedy Road, Kennedy Dougal de corner te, Kennedy Mayfield de bilkul naal, fresh food center te call tusi kar sakde ho. Ya pahuncho HK Movers, number one apne shehar di moving company HK Movers nu tusi zarur call karna hai. 416-524-6704. ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਪਿਛਲੇ 25-30 ਸਾਲਾਂ ਤੋਂ ਦੇਖ ਲਓ ਯਾਰ ਕਿ ਮੂਵਿੰਗ ਦਾ ਕੰਮ ਹੀ ਕਰ ਰਹੇ ਆ, ਤੇ 416-524-6704 ਨੰਬਰ ਹੈ, 6664. ਹੈਲੋ, ਹਾਈ ਨਵੀ, ਹਾਊ ਆਰ ਯੂ? ਗੁੱਡ ਗੁੱਡ, ਤੁਸੀਂ ਸੁਣਾਓ? ਬਸ ਠੀਕ, ਨਹੀਂ ਆਈ ਡੋਂਟ
4: ਥਿੰਕ ਸੋ ਕਿ ਇਹ ਠੀਕ ਹੈਗਾ, ਸਟਰੋਂਗ ਨਹੀਂ ਪੁੱਛਣਾ, ਅਦਰ ਸਪਾਊਸਸ ਮਨਾ ਕਰ ਦਿੰਦੇ ਆ ਕਿ ਨਹੀਂ ਮੈਂ ਕੋਈ ਟਾਈਮ ਨਹੀਂ ਹੈ ਜਾਂ ਮੈਂ ਨਹੀਂ ਜਾਣਾ ਚਾਹੁੰਦੀ, ਉਹ ਅਲੱਗ ਗੱਲ ਹੈ ਨਾ, ਬਟ ਤੁਸੀਂ ਬਿਲਕੁਲ ਇਗਨੋਰ ਕਰ ਦੋ ਕਿ ਹਾਂਜੀ ਸਪਾਊਸਸ ਨੂੰ ਲੈ ਕੇ ਨਹੀਂ ਜਾਣਾ, ਇਹ ਗਲਤ ਹੈ, ਹੱਥ ਰਹਿ
0: ਗਲਤ ਗੱਲ ਹੈ। ਸੋ ਤੁਸੀਂ ਵੀ ਮਾਈਂਡ ਕਰੋਗੇ ਜੇ ਤੁਹਾਡੇ ਨਾਲ ਕਦੇ ਆਏ ਹੋਵੇ?
4: ਬਿਲਕੁਲ, ਜੇ ਪੁੱਛਣਾ ਹੀ ਨਹੀਂ ਬੰਦੇ ਨੂੰ ਫਿਰ ਤਾਂ ਇਹ ਹੈ ਨਾ ਕਿ ਐਗਜ਼ਿਸਟੈਂਸ ਹੀ ਖਤਮ ਕਰਤੀ ਬੰਦੇ ਦੀ, ਕਿ ਹੈ ਹੀ ਨਹੀਂ ਉਹ, ਕੁਛ ਮਤਲਬ ਹੀ ਨਹੀਂ ਉਸ ਬੰਦੇ ਦਾ ਕੁਛ।
0: ਹੁਣ ਕਈਆਂ ਨੇ ਕਿਹਾ ਕਿ ਉਸ ਮਾਂ ਦੀ ਵੀ ਇੱਛਾ, ਜੇ ਉਹ ਚਾਹੁੰਦੀ ਹੈ ਕਿ ਮੈਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਤਾਂ ਉਹਨੂੰ ਕਰ ਲੈਣ ਦੇਣਾ ਚਾਹੀਦਾ।
4: ਨਹੀਂ ਬਟ ਅਗਰ ਵਿਆਹ ਕੀਤੇ ਉਹਨਾਂ ਨੇ ਬੱਚਿਆਂ ਦੇ ਤੇ ਸੋਚ ਸਮਝ ਕੇ ਕੀਤੇ ਨਾ, ਤੇ ਉਹਨਾਂ ਦੀ ਵੀ ਫੈਮਿਲੀ ਅੱਗੇ ਵਧੇ ਤਾਂ ਇਗਨੋਰ ਨਹੀਂ ਕਰ ਸਕਦੇ ਬੱਚਿਆਂ ਨੂੰ।
0: ਬਿਲਕੁਲ ਬਿਲਕੁਲ, ਚਲੋ ਲੈਟਸ ਸੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337। ਤੁਹਾਡਾ ਕੀ ਕਹਿਣਾ? 905-673-3337, 905-673-3337 ਆਪਣਾ ਨੰਬਰ ਹੈ। ਸੋ ਗੱਲ ਅਸੀਂ ਅੱਜ ਕਰ ਰਹੇ ਹਾਂ, ਦੋ ਜਾਣਿਆਂ ਦੀ ਡਿਬੇਟ ਹੋਈ ਬੜੀ ਵੱਡੀ। ਇੱਕ ਲੇਡੀ ਹੈ, ਉਹ ਕਹਿ ਰਹੀ ਹੈ ਕਿ ਜੇ ਜਦੋਂ ਮੇਰੇ ਬੱਚਿਆਂ ਦੇ ਵਿਆਹ ਹੋ ਗਏ, ਭਾਵੇਂ ਉਹਨਾਂ ਦੇ ਵਿਆਹ ਹੋ ਗਏ, ਮੈਂ ਫਿਰ ਵੀ ਵਕੇਸ਼ਨਸ ਪਲਾਨ ਕਰਾਂਗੀ, ਸਿਰਫ ਮੈਂ, ਮੇਰੇ ਹਸਬੈਂਡ ਤੇ ਸਾਡੇ ਦੋ ਬੱਚੇ, ਉਹਨਾਂ ਦੇ ਗਾਹਾਂ ਹਸਬੈਂਡ ਵਾਈਫ ਨੂੰ ਨਹੀਂ ਮੈਂ ਇਨਵਾਈਟ ਕਰਾਂਗੀ। ਤੇ ਉਹ ਬੰਦੇ ਨੇ ਬਹੁਤ ਡਿਸਐਗਰੀ ਕੀਤਾ ਉਸ ਲੇਡੀ ਨਾਲ। ਉਹ ਬੰਦਾ ਕਹਿੰਦਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਐਂ ਯਾਰ ਤੁਸੀਂ ਕਰ ਸਕਦੇ ਹੋ, ਤੁਸੀਂ ਆਪਣੇ ਬੱਚਿਆਂ ਦੇ ਗਾਹਾਂ ਹਸਬੈਂਡ ਵਾਈਫ ਸਪਾਊਸਿਸ ਨੂੰ ਐਂ ਕਿਵੇਂ ਐਕਸਕਲੂਡ ਕਰ ਸਕਦੇ ਹੋ? ਉਹ ਕਹਿੰਦੀ ਯਾਰ ਵੀ ਮੇਰੀ ਵੀ ਇੱਛਾ ਕਿ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਮੈਮਰੀਜ਼ ਮੈਂ ਆਪਣੇ ਬੱਚਿਆਂ ਨਾਲ, ਸਿਰਫ ਉਹਨਾਂ ਨਾਲ ਕ੍ਰੀਏਟ ਕਰਾਂ, ਮੈਂ ਤੇ ਮੇਰੇ ਹਸਬੈਂਡ ਅਸੀਂ ਦੁਨੀਆਂ ਤੇ ਬੱਚੇ ਨੂੰ ਲੈ ਕੇ ਆਏ, ਸਾਡੇ ਵੀ ਕੁਝ ਕਹਿ ਲਓ ਕਿ ਯੂ ਨੋ ਡਰੀਮਸ ਨੇ। ਪਰ ਉਹ ਬੰਦਾ ਕਹਿੰਦਾ ਕਿ ਯਾਰ ਹੁਣ ਤੁਸੀਂ ਉਹ ਡਰੀਮਸ ਪੂਰੀਆਂ ਕਰੋ, ਉਹਨਾਂ ਦੇ ਵੀ ਗਾਹਾਂ ਸਪਾਊਸਿਸ ਦੇ ਨਾਲ ਆਏ, ਥੋੜੋ ਵੀ ਤੁਸੀਂ ਬੱਚੇ ਦੇ ਵਿਆਹ ਹੋ ਗਏ ਤੇ ਉਹਨਾਂ ਬਾਰੇ ਸੋਚਣਾ ਹੀ ਤੱਕ ਨਹੀਂ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ? ਹੁਣ ਦੋ ਕਾਲਾਂ ਹੀ, ਇੱਕ ਭਾਜੀ ਕਹਿੰਦੇ ਕਿ ਰਵੀ ਯਾਰ ਉਹ ਜਿਹੜੀ ਮਾਂ ਹੈ ਉਹਦੀ ਵੀ ਇੱਛਾ ਹੈਗੀ ਹੈ ਕਿ ਮੈਂ ਬੱਚਿਆਂ ਨਾਲ ਆਪਣੇ ਨਾਲ ਹੋਰ ਵੀ ਟਾਈਮ ਸਪੈਂਡ ਕਰਾਂ, ਇੱਕ ਪਰਸਨਲ ਟਾਈਮ ਸਪੈਂਡ ਕਰਾਂ। ਤੇ ਭਾਜੀ ਕਹਿੰਦੇ ਕਿ ਇੱਕ ਨਵੀਂ ਮੈਨੂੰ ਜੇ ਕੋਈ ਮੇਰੇ ਸੱਸ ਸਹੁਰਾ ਕਹਿਣ ਕਿ ਵੀ ਅਸੀਂ ਜਾਣਾ ਛੁੱਟੀਆਂ ਤੇ ਪਰ ਤੂੰ ਨਹੀਂ ਆਉਣਾ, ਭਾਜੀ ਕਹਿੰਦੇ ਮੈਂ ਤਾਂ ਮਾਇੰਡ ਨਹੀਂ ਕਰਾਂਗਾ। ਸੋ ਇੱਕ ਹੁਣ ਲੇਡੀ ਦੀ ਕਾਲ ਹੈ, ਉਹ ਕਹਿੰਦੇ ਨਵੀਂ ਯਾਰ ਮੈਂ ਤਾਂ ਬਹੁਤ ਅਪਸੈਟ ਹੋਵਾਂਗੀ ਜੇ ਮੇਰੇ ਨਾਲ ਕਦੇ ਐਂ ਹੋਵੇ। ਸੋ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। 7858 ਹੈਲੋ
5: ਜੀ,
0: ਸਤਿ ਸ਼੍ਰੀ ਅਕਾਲ ਜੀ।
5: ਮੈਂ ਹੁਣੀ ਵੈਸੇ ਰੇਡੀਓ ਲਗਾਇਆ, ਮੈਂ ਕੰਮ ਤੇ ਜਾ ਰਹੀ ਸੀਗੀ। ਮੈਂ ਸਮਝ ਗਈ ਆ ਜਿਹੜਾ ਸਵਾਲ ਆ, ਮੈਨੂੰ ਨੀ ਲੱਗਦਾ ਸ਼ੁੱਧ ਐਨੀ ਪ੍ਰੋਬਲਮ। ਪਤਾ ਕੀ ਆ, ਅਸੀਂ ਹੁਣ ਉਹ ਗੱਲਾਂ ਹੈ ਨੀ ਜਿੱਦਾਂ ਆਮ ਆ 50+ ਵੁਮਨ ਐਮਐਸ ਪਹਿਲਾਂ ਵਾਲੀਆਂ ਗੱਲਾਂ ਹੈ ਨੀ, ਨਾ ਤਾਂ ਸਫਾਈ ਓਦਾਂ ਦੀਆਂ ਹੁਣ ਅੱਜ ਕੱਲ੍ਹ ਤੇ ਨਾ ਹੀ ਲੋਹਾਂ ਓਦਾਂ ਦੀਆਂ, ਤੇ ਜਾਂ ਜਵਾਹੀ ਆ। ਮੇਰੇ ਖੁਦ ਦੇ ਬੱਚੇ ਮੈਰਿਡ ਆ ਤੇ ਸਮ ਟਾਈਮ ਐਕਚੁਅਲੀ ਦੇ ਪਲਾਨ ਟੂ ਹੈਵ ਓਕੇ ਵੁਮਨ, ਲੈਟਸ ਹੈਵ ਲੈਟਸ ਹੈਵ ਅ ਗੈਟ ਟੁਗੇਦਰ ਜਸਟ ਫॉर ਸਿਬਲਿੰਗ ਵੈਲਿਊ। ਮੈਨੂੰ ਨੀ ਲੱਗਦਾ ਉਹ ਸਪਾਊਸਸ ਕੁਝ ਉਹ ਦੱਸ ਕੇ ਪੁੱਛ ਕੇ ਵੈਸੇ ਤਾਂ ਆਉਂਦੇ ਆ, ਬਟ ਪਰ ਜੇ ਬੀਂਗ ਅ ਮਦਰ ਦੇ ਉਹਦੀ ਵਿਸ਼ ਆ, ਤਾਂ ਹੁਣ ਅਸੀਂ ਉਹਨਾਂ ਟਾਈਮਾਂ 'ਚ ਹੈ ਨੀ ਪੁਰਾਣੇ ਟਾਈਮਾਂ ਦੇ। ਹੁਣ ਜਿਹੜੀ ਅੰਡਰਸਟੈਂਡਿੰਗ ਦਾ ਜਿਹੜਾ ਲੈਵਲ ਆ, ਜਿਹੜਾ ਸੋਸਾਇਟੀ ਦੈਟ ਵੀ ਆਰ ਲਿਵਿੰਗ, ਵੀ ਆਰ ਟੋਟਲੀ ਡਿਫਰੈਂਟ। ਲਾਈਕ ਜਨਰੇਸ਼ਨ ਦਾ ਜਿਹੜਾ ਪਹਿਲੀਆਂ ਚੀਜ਼ਾਂ ਸੀਗੀਆਂ ਸਮਝਾਉਣਾ, ਜਿੱਦਾਂ ਫੋਰ ਐਗਜ਼ਾਮਪਲ ਮਾਈ ਮਦਰ ਲਾ, ਇਟ ਕੁਡ ਬੀ ਅ ਐਜੂਕੇਸ਼ਨਲ ਗੈਪ ਜਾਂ ਕੁਡ ਬੀ ਅ ਏਜ ਗੈਪ, ਜੋ ਵੀ ਕਹਿ ਸਕਦੇ ਆ, ਦ ਥਿੰਗਸ ਆਰ ਵੇ ਮੋਰ ਡਿਫਰੈਂਟ। ਸਿਬਲਿੰਗ ਸਿਬਲਿੰਗ ਇਕੱਠੇ ਜਾਂਦੇ ਆ, ਇਵਨ ਦੇ ਆਰ ਮੈਰਿਡ, ਦੇ ਗੋ ਆਊਟ ਫੋਰ ਵਕੇਸ਼ਨ ਔਰ ਗੋ ਆਊਟ ਫੋਰ ਅ ਡਿਨਰ ਔਰ ਸਪਰ ਵਾਂਸ ਇਨ ਅ ਵਾਈਲ। ਮੈਂ ਖੁਦ ਜਾਂਦੀ ਆ ਜੀ, ਆਮ ਅ ਮਦਰ ਔਰ ਆਮ ਅ ਮਾਈ ਡਾਟਰ ਇਜ਼ ਮੈਰਿਡ, ਐਂਡ ਸਮ ਟਾਈਮ ਵੀ ਟੇਕ ਅ ਪਲਾਨ ਟੂ ਜਸਟ ਗੋ ਹੈਵ ਅ ਲੈਟਸ ਸੇ ਕਿ ਦੋਸਤਾਂ ਚੱਲਦੇ ਆ, ਤੇ ਮੈਂ ਮਮ ਦੇ ਸਟਰੰਗ ਫਰਮ ਬੈਕ ਟੂ ਬ੍ਰਦਰ। ਬੱਚੇ ਇਵਨ ਕਮ ਅਪ ਵਿਦ ਦਿਸ ਟਾਈਪ ਆਫ ਕੰਸਰਨ, ਐਂਡ ਮਾਈ ਸਨ ਇਨ ਲਾ ਔਰ ਆਈ ਓਨਲੀ ਹੈਵ ਸਨ ਇਨ ਲਾ ਸੋ ਫਾਰ, ਮਾਈ ਸਨ ਇਜ਼ ਨਾਟ ਮੈਰਿਡ ਯੈਟ। ਪਰ ਮੈਨੂੰ ਨਹੀਂ ਲੱਗਦਾ ਸ਼ੁੱਧ ਲਾਈਕ ਵਿਦ ਵਿਦ ਅ ਮੈਚਿਓਰਿਟੀ ਲੈਵਲ, ਤੇ ਆਈ ਡੋਂਟ ਥਿੰਕ ਸੋ ਸ਼ੁੱਧ ਬੀ ਐਨੀ ਇਸ਼ੂ, ਐਂਡ ਵੀ ਕੈਨ ਜਸਟ ਸਟ੍ਰੈਚਿੰਗ ਅਪ ਫੋਰ ਦਾ ਲੈਵਲ ਵੀ ਓ।
0: ਸੋ ਓਕੇ, ਕੋਈ ਇਸ਼ੂ ਤੁਹਾਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ? ਬਟ ਤੁਸੀਂ ਆਪਦਾ ਸੋਚੋ, ਜੇ ਕਦੇ ਤੁਹਾਡੀ ਮਦਰ ਲਾ ਆਈ ਕਹਿੰਦੀ ਤੁਸੀਂ ਮਾਈਂਡ ਨਹੀਂ ਸੀ ਕਰਨਾ?
5: ਨੋ ਓਕੇ, ਸੋ ਵੈਨ ਦਾ ਟਾਈਮ ਵੈਨ ਆਈ ਗਾਟ ਮੈਰਿਡ, ਯੂ ਨੋ ਵੀ ਵਰ ਲਿਵਿੰਗ ਇਨ ਦਾ ਇੰਪ੍ਰੈਸ਼ਨ ਲਾਈਕ ਠੀਕ ਹੈ ਓਕੇ, ਮੈਨੂੰ ਨਹੀਂ ਪਤਾ ਹੈ ਕਿੰਨੀ ਰਾਈਟ ਹੈ, ਮੇਰਾ ਓਪੀਨੀਅਨ, ਦਿਸ ਇਜ਼ ਮਾਈ ਓਪੀਨੀਅਨ, ਸਮਬਡੀ ਡੋਨਟ ਹੈਵ ਟੂ ਬੀ ਅਗਰੀ ਵਿਦ ਦੈਟ, ਬਟ ਮੇਰਾ ਓਪੀਨੀਅਨ ਤਾਂ ਇਹ ਵੀ ਜਦੋਂ ਅਸੀਂ ਆਏ ਸੀ ਰਿਹਾ ਹੋ ਕੇ ਸੰਡੇ ਮਾਰਨ ਲਾ, ਉਸ ਟਾਈਮ ਅਸੀਂ ਤਾਂ ਸੈਟਰਡੇ ਸੰਡੇ ਵੀ ਛੇਤੀ ਉੱਠ ਜਾਈਦਾ ਬੇਟਾ, ਵੀ ਓ ਮਾਈ ਗੋਡ ਪ੍ਰੋਬਬਲੀ ਦੇ ਗੋਨਾ ਆਸਕ ਅਸ ਅ ਕੁਐਸਚਨ, ਵਾਈ ਯੂ ਆਰ ਸਲੀਪਿੰਗ ਦਿਸ ਲੇਟ, ਲਾਈਕ ਯੂ ਅੰਡਰਸਟੈਂਡ ਵਨ ਮਾਈ ਪੁਆਇੰਟ ਇਜ਼, ਇਟ ਡਸਨਟ ਮੀਨ ਕਿ ਉਹਨਾਂ ਨੇ ਮੈਨੂੰ ਕਦੇ ਪੁੱਛਿਆ, ਬਟ ਦ ਸੋਸਾਇਟੀ ਹੁਣ ਨਾ ਆਈ ਡੋਨਟ ਹੈਵ ਅ ਡਾਟਰ ਲਾ, ਬਟ ਮਾਈ ਬੋਥ ਸਿਸਟਰ ਹੈਜ਼ ਅ ਡਾਟਰ ਲਾ, ਐਂਡ ਉਹਨਾਂ ਨੇ ਮੈਂ ਜਦੋਂ ਅੰਡਰਸਟੈਂਡਿੰਗ ਦੇਖਦੀ ਹਾਂ ਮੈਂ ਕਹਿੰਦੀ ਹਾਂ ਵਾਓ ਵਾਟ ਅ ਗ੍ਰੇਟ ਅੰਡਰਸਟੈਂਡਿੰਗ, ਬਟ ਦੈਟ ਡਸਨਟ ਮੀਨ ਕਿ ਮੇਰੀ ਮਦਰ ਲਾ ਨੇ ਜੇ ਮੇਰਾ ਰਿਲੇਸ਼ਨ ਜਿੱਦਾਂ ਦਾ ਸੀ ਕਿ ਮੇਰੀ ਮਦਰ ਲਾ ਰੋਂਗ ਸੀ, ਉਹ ਜਿੱਦਾਂ ਦੇ ਇਨਵਾਇਰਮੈਂਟ ਚ ਪਲੇ ਉਹਨਾਂ ਨੇ ਉਦਾਂ ਦਾ ਮਾਹੌਲ ਬਣਾਇਆ, ਪਰ ਜਿੱਦਾਂ ਦੇ ਇਨਵਾਇਰਮੈਂਟ ਚ ਮੈਂ ਪਲ ਰਹੀ ਹਾਂ ਮੈਂ ਉਦਾਂ ਦਾ ਮਾਹੌਲ ਬਣਾਉਂਗੀ।
0: ਠੀਕ ਹੈ ਠੀਕ ਹੈ, ਚਲੋ ਨਹੀਂ, ਥੈਂਕ ਯੂ ਤੁਹਾਡਾ, ਬਹੁਤ ਸ਼ੁਕਰੀਆ, ਧੰਨਵਾਦ। ਤੇ ਸੁਖ ਭਾਜੀ ਵੀ ਸਾਡੇ ਨਾਲ ਨੇ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਅੱਜ ਸ਼ਾਮ ਨੂੰ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੇ ਹੋਵੇਗਾ ਵੀ, ਗੈਟ ਰੈਡੀ ਐਂਡ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਐਟ ਗ੍ਰੈਂਡ ਹੋਮ ਫਰਨੀਚਰ। ਸੁਖ ਭਾਜੀ ਵੈਲਕਮ।
6: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ ਅੱਜ ਸ਼ਾਰਪ 11 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਜਿਹੜੀ ਐਨਵਰਸਰੀ ਸੇਲ ਸਟਾਰਟ ਹੋ ਜਾਣੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਫਰਾਈਡੇ ਸੈਟਰਡੇ ਸੰਡੇ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਜਿੱਥੇ ਨਵੇਕਲੇ ਕਿਸਮ ਦੇ ਨਿਊ ਅਰਾਈਵਲ ਡਿਜ਼ਾਈਨਰ ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਮਸਾਜਰ, ਪਾਵਰ ਰਿਕਲਾਈਨਰ, ਹਾਰਡ ਫੋਮ ਦੇ ਮੈਟਰ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਲੋਐਸਟ ਪ੍ਰਾਈਸ ਮਿਲਣੀਆਂ ਐਨਵਰਸਰੀ ਸੇਲ ਦੇ ਉੱਪਰ। ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $6,700 ਸੀ, ਪਰ ਐਨਵਰਸਰੀ ਸਪੈਸ਼ਲ ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿਲੋ ਟੌਪ ਦੇ ਨਾਲ ਸਿਰਫ $199 ਦਾ, $199 ਦੇ ਵਿੱਚ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮਿਲੂਗਾ। ਸੋ ਸਾਰੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਨੂੰ ਯਾਦ ਰੱਖਣਾ। ਤੇ ਫਰੰਟ ਤੇ ਬਾਕਸ ਜਿਹੜਾ ਪਿਆ ਔਰ ਜੋ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹ ਚ $1,100 $500 ਕੈਸ਼ ਵੀ ਨਿਕਲ ਸਕਦਾ, ਜਿਹਦੇ ਵਿੱਚੋਂ ਐਪਲ ਦੀ ਸਮਾਰਟ ਵਾਚ, ਟੀਵੀ, ਬਹੁਤ ਸਾਰੇ ਤੋਹਫੇ ਨਿਕਲ ਸਕਦੇ ਆ। ਰਾਈਟ ਵੇ ਪਰਚੀ ਕੱਢਣੀ ਹੈ, ਜਿਹੜਾ ਵੀ ਤੋਹਫਾ ਨਿਕਲਿਆ ਗੱਡੀ ਵਿੱਚ ਰੱਖ ਕੇ ਤੁਸੀਂ ਰਾਈਟ ਵੇ ਲੈ ਕੇ ਜਾ ਸਕਦੇ ਹੋ। ਸੋ ਤੁਸੀਂ ਪਹੁੰਚੋ ਫਰਾਈਡੇ ਸੈਚਰਡੇ ਸੰਡੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। 8112 ਹੈਲੋ।
7: ਹਾਂਜੀ ਨਵੀ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।
7: ਨਵੀ ਜੀ, ਟੋਪਿਕ ਤੁਹਾਡਾ ਬੜਾ ਵਧੀਆ ਵਾ, ਰੀਅਲੀ ਮੇਰੇ ਹਿਸਾਬ ਨਾਲ ਟੋਪਿਕ ਟੱਚ ਨਹੀਂ ਕੀਤਾ ਕਦੀ ਕਿਸੇ ਨੇ, ਤੇ ਮੇਰੇ ਇਹ ਲੱਗਦਾ ਵੀ ਜਿਵੇਂ ਇੱਕ ਸੋਸ਼ਲ ਟੈਬੂ ਵੀ ਆ, ਬਟ ਬਹੁਤ ਵਧੀਆ ਹੋਣਾ ਚਾਹੀਦਾ। ਹਰ ਇੱਕ ਰਿਸ਼ਤੇ ਦੇ ਵਿੱਚ ਇੰਡੀਪੈਂਡੈਂਸ ਹੋਣੀ ਚਾਹੀਦੀ ਆ, ਕੋਈ ਵੀ ਰਿਸ਼ਤਾ ਡਾਊਨਵਰਡਸ। ਪਰ ਇਹ ਲੱਗਦਾ ਵੀ ਜਿਵੇਂ ਮੈਰਿਜ ਦੇ ਈਅਰਸ ਦਾ ਨਾਲ ਫਰਕ ਪੈਣਾ ਵਾ ਆਉਣ ਵਾਲੇ, ਜੇ ਮੰਨ ਲਓ ਕੋਈ ਨਵਾਂ ਨਵਾਂ ਮੈਰਿਡ ਆ, ਇਟਸ ਵੈਰੀ ਡਿਫੀਕਲਟ ਫਾਰ ਦੈਮ ਟੂ ਅੰਡਰਸਟੈਂਡ ਦੀ ਰਿਕੁਆਇਰਮੈਂਟ। ਬਟ ਓਵਰਆਲ ਮੇਰੇ ਹਿਸਾਬ ਨਾਲ ਜਿਹੜਾ ਵਾ ਇਹ ਚਾਹੀਦਾ ਹਰ ਇੱਕ ਰਿਲੇਸ਼ਨਸ਼ਿਪ ਦਾ, ਤੇ ਹਸਬੈਂਡ ਵਾਈਫ ਸਪਾਊਸ ਦੋਵੇਂ ਇੱਕ ਦੂਜੇ ਨਾਲ ਡਿਸਾਈਡ ਕਰਨ ਵੀ ਤੂੰ ਆਪਣੇ ਪੇਰੈਂਟਸ ਨਾਲ ਵੀ ਵੈਕੇਸ਼ਨ ਕਰ ਸਕਦੀ ਜਾਂ ਕਰ ਸਕਦਾ ਤੇ ਮੈਂ ਵੀ ਕਰ ਸਕਦਾ। ਮੇਰੇ ਹਿਸਾਬ ਨਾਲ ਦੋਵਾਂ ਦਾ ਬੜਾ ਜਿਹੜਾ ਵਧੀਆ ਅੰਡਰਸਟੈਂਡਿੰਗ ਹੋਵੇ ਤੇ ਇਹ ਬਹੁਤ ਹੀ ਵਧੀਆ ਜਿਹੜਾ ਵਾ ਕੰਸਟਰਕਟਿਵ ਆ ਆਉਣ ਵਾਲੇ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਵਾ
0: ਫਾਊਂਡੇਸ਼ਨ ਵਾਲੀ। ਤੁਹਾਨੂੰ ਲੱਗਦਾ ਕਿ ਇਦਾਂ ਅਲਾਊਡ ਹੋਣਾ ਚਾਹੀਦਾ?
7: ਹੋਣਾ ਚਾਹੀਦਾ ਜੀ,
0: ਹਸਬੈਂਡ ਵਾਈਫ ਉਹ ਸਾਡੇ ਬੱਚੇ ਨੇ, ਫਿਰ ਆਪਾਂ ਕਹਿੰਦੇ ਕਿ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਨਾਲ।
7: ਇਹ ਸਾਡੀ ਗੱਲ ਬਿਲਕੁਲ ਠੀਕ ਹੈ ਨਵੀਂ ਜੀ, ਬਟ ਮੇਰੇ ਹਿਸਾਬ ਨਾਲ ਹਰ ਇੱਕ ਰਿਲੇਸ਼ਨ ਦੇ ਵਿੱਚ ਇੱਕ ਹੁੰਦਾ ਨੀ ਜਿਵੇਂ ਆਪਾਂ ਵਨ ਔਨ ਵਨ ਰਿਲੇਸ਼ਨਸ਼ਿਪ, ਹਰ ਇੱਕ ਬੱਚੇ ਦਾ ਪਿਓ ਨਾਲ, ਭੈਣ ਨਾਲ, ਮਾਂ ਨਾਲ, ਉਹ ਬੜਾ ਜ਼ਰੂਰੀ ਆ। ਤਾਂ ਹੀ ਵਾਈਫ ਦਾ ਵੀ ਜਿਹੜਾ ਕਾਨੂੰਨ ਉਹਨਾਂ ਦਾ ਆਪਸ ਜਿਹੜਾ ਵਾ ਉਹ ਓਨਾ ਹੀ ਨਰਚਰਡ ਹੋਊਗਾ ਰਿਲੇਸ਼ਨਸ਼ਿਪ, ਜਿੰਨੀ ਇੰਡੀਪੈਂਡੈਂਸ ਹੋਊਗੀ ਇਹਨਾਂ ਦੇ ਵਿੱਚ। ਹਾਂਜੀ ਠੀਕ ਹੈ, ਬਟ ਦੋਵਾਂ ਦੀ ਅੰਡਰਸਟੈਂਡਿੰਗ ਦੇ ਨਾਲ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਬਟ ਦੇਖੋ ਯਾਰ, ਆਪਾਂ ਨਾਲੇ ਤਾਂ ਆਪਾਂ ਕਹਿੰਦੇ ਹਾਂ ਕਿ ਆਈ ਡੋਟ ਨੋ ਕਿ ਹੁਣ ਜੇ ਬੱਚਿਆਂ ਦੇ ਵਿਆਹ ਹੋ ਗਏ ਤਾਂ ਉਹਨਾਂ ਦੇ ਜਿਹੜੇ ਸਪਾਊਸ ਨੇ ਗਾਹਾਂ, ਉਹਨਾਂ ਦੇ ਹਸਬੈਂਡ ਵਾਈਫ ਨੇ ਯਾਰ, ਉਹ ਉਹਨਾਂ ਦਾ ਹੀ ਇੱਕ ਪਾਰਟ ਹੈ, ਉਹਨਾਂ ਯੂ ਨੋ ਉਹ ਇੱਕ ਦੂਜੇ ਦੀ ਇੱਕ ਕਹਿ ਲਓ ਕਿ ਕੰਪਨੀ ਬਿਨਾਂ ਕੁਛ ਕਰਦੇ ਨਹੀਂ ਗੇ। ਤੇ ਦੂਜੇ ਪਾਸੇ ਆਪਾਂ ਕਹਿੰਦੇ ਫਰੀਡਮ ਹੋਣੀ ਚਾਹੀਦੀ ਹੈ, ਅਲਾਊਡ ਹੋਣਾ ਚਾਹੀਦਾ। ਚਲੋ ਖੈਰ, ਤੁਹਾਡੀਆਂ ਗੱਲਾਂ ਬਾਤ ਸੁਣਦੇ ਹਾਂ। 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ, ਡਕਟ ਕਲੀਨ ਹਜੇ ਤੱਕ ਨਹੀਂ ਕਰਾਏ, ਬਹੁਤ ਹੀ ਰੀਜ਼ਨੇਬਲ ਰੇਟ ਹੈ। 5 Rivers ਡਕਟ ਕਲੀਨਿੰਗ ਦੀ ਟੀਮ ਨੂੰ ਤੁਸੀਂ ਕਾਲ ਕਰ ਲਓ, ਫੋਨ ਨੰਬਰ ਹੈ 4376887750। 5 Rivers ਡਕਟ ਕਲੀਨਿੰਗ 4376887775। 50 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਤੇ ਰੀਜ਼ਨੇਬਲ ਰੇਟ ਇਸ ਵੀਕਐਂਡ ਇਹਨਾਂ ਕੋਲ ਜੋ ਓਪਨਿੰਗਸ ਨੇ 437-7857-50 ਤੇ ਫੋਨ ਕਰੋ। ਫਾਈਵ ਰਿਵਰਸ ਫੈਸ਼ਨ ਆਈ ਕਿਊ ਕੋਟ ਪੈਂਟ ਚਾਹੀਦੇ ਆ, ਕੁੜਤੇ ਪਜਾਮੇ ਚਾਹੀਦੇ ਆ, ਇੱਕ ਕਿਲੋ ਦੂਜਾ 30% ਡਿਸਕਾਊਂਟ ਤੇ, ਕੁੜਤੇ ਪਜਾਮੇ ਵੀ ਤੇ ਕੋਟ ਪੈਂਟ ਵੀ, ਸ਼ੇਰਵਾਨੀਆਂ ਵੀ ਕਸਟਮ ਰੈਡੀ ਕਰਦੇ ਆ। ਕੋਈ ਵੀ ਵੈਡਿੰਗ ਵੇਅਰ ਚਾਹੀਦਾ, ਲੇਡੀਜ਼ ਦੇ ਲਹਿੰਗੇ, ਨਾਨ ਬ੍ਰਾਈਡਲ ਸੂਟ ਵੀ, ਇੱਕ ਲਓ ਦੂਜਾ 30% ਆਫ। 905-453-2225 905-453-2225 G2989 ਹੈਲੋ 2989 ਹਾਂਜੀ ਹਾਂਜੀ
8: ਜਾਵੇ ਤੇ ਇੱਕ ਜਾਣਾ ਘਰ ਰਵੇ ਆਪਣੇ ਮਦਰ ਫਾਦਰ ਨਾਲ, ਉੱਥੇ ਉਹ ਸਿਚੁਏਸ਼ਨਾਂ ਇੱਕ ਅਲੱਗ ਅਲੱਗ ਹੁੰਦੀਆਂ ਹੋ ਸਕਦੀਆਂ ਨੇ। ਵੀ ਉਹ ਜੇ ਤੇ ਜਿਹੜੀ ਨੂੰ ਫਾਦਰ ਨੂੰ ਜਾਂ ਮਦਰ ਨੂੰ ਆਪਣੀ ਮਾਂ ਬਾਪ ਹੀ ਸਮਝਣ ਤੇ ਉਹ ਉੱਥੇ ਸਿਚੁਏਸ਼ਨ ਹੋਰ ਹੁੰਦੀ ਹੈ ਜੀ। ਤੇ ਜੇ ਮਤਲਬ ਕਹਿਣ ਦਾ ਵੀ ਇੱਟ ਖੜਿੱਕਾ ਹੀ ਆ, ਫਿਰ ਤੇ ਉਹਨਾਂ ਇਕੱਲਿਆਂ ਜਾਣਾ ਹੀ ਜਾਣਾ ਹੈ ਜੀ। ਤੇ ਫੈਮਲੀ ਫੈਮਲੀ ਦੀ ਸਿਚੁਏਸ਼ਨ
0: ਮੈਨੂੰ ਤਾਂ ਯਾਰ ਬੜੀ ਇਹ ਗੱਲ ਗਲਤ ਲੱਗਦੀ ਹੈ ਕਿ ਕੱਲੇ ਕੱਲੇ ਜਾਣ। ਬਟ ਖੈਰ 0123 ਹੈਲੋ ਭਾਈ ਸਤਿ ਸ਼੍ਰੀ ਅਕਾਲ
9: ਜੀ।
0: ਸਤਿ ਸ਼੍ਰੀ ਅਕਾਲ
9: ਭਾਈ,
0: ਕੀ ਹਾਲ ਚਾਲ? ਵਧੀਆ।
9: ਵਧੀਆ ਭਾਜੀ, ਵਧੀਆ। ਮੈਂ ਰੇਡੀਓ ਜ਼ਿਆਦਾ ਤਾਂ ਭਾਜੀ ਕਦੀ ਨੀ ਸੁਣਿਆ, ਓਨੈਸਟਲੀ 15 ਸਾਲ ਹੋ ਗਏ ਕੈਨੇਡਾ ਆਏ, ਬਟ ਲੇਟਲੀ ਮੈਂ 4-5 ਦਿਨਾਂ ਤੋਂ ਸੁਣ ਰਿਹਾ ਤੇ ਮੈਂ ਗਾਣੇ ਸੁਣਨੇ ਬੰਦ ਕਰ ਦਿੱਤੇ।
0: ਚਲੋ ਚੰਗੀ ਗੱਲ, ਗਾਣੇ ਤੁਸੀਂ ਕੀ ਕਰਾਉਣ, ਗਾਣੇ ਤਾਂ ਸਾਰੇ ਸੁਣ ਲੈਂਦੇ।
9: ਹਾਂ ਸਾਲ ਇੱਥੇ ਦੇਖ ਲਿਆ, ਇਹ ਨਹੀਂ ਹੋਣਾ ਚਾਹੀਦਾ, ਏਦਾਂ ਹੋਣਾ ਨੀ ਚਾਹੀਦਾ। ਜੇ ਉਹ ਔਰਤ ਨੂੰ ਬਾਹਲਾ ਹੀ ਆ ਤੇ ਫੇਰ ਤੁਸੀਂ ਦੋਵਾਂ ਪਾਸੇ ਦਿਲ ਰੱਖ ਕੇ ਕੰਮ ਕਰ ਸਕਦੇ ਹੋ। ਏਦਾਂ ਵਾ ਵੀ ਜੇ ਤੁਹਾਡੀ ਧੀ ਪੇਕੇ ਆਈ ਆ ਤੇ ਜਵਾਈ ਆਪਣੇ ਨਾਲ ਕੰਮਾਂ ਚ ਬਿਜ਼ੀ ਆ, ਉਦੋਂ ਆਪਣੀ ਧੀ ਨਾਲ ਚੱਲ ਜਾਓ। ਤੇ ਜੇ ਤੁਹਾਡੀ ਨੂੰਹ ਪੇਕੇ ਚੱਲ ਗਈ ਆ ਤੇ ਆਪਣੇ ਪੁੱਤ ਨਾਲ ਘੁੰਮ ਫਿਰ ਆਓ, ਪਰ ਕਿਸੇ ਦਾ ਦਿਲ ਨਾ ਦਿਖਾਓ, ਕਿਉਂਕਿ ਜੇ ਅਸੀਂ ਬਗਾਨੇ ਪੁੱਤ ਜਾਂ ਧੀ ਨੂੰ ਪਿਆਰ ਨਹੀਂ ਕਰਦੇ, ਉਹ ਤੁਹਾਡੇ ਆਪਣੇ ਜੰਮੇ ਪੁੱਤ ਧੀ ਨੂੰ ਕਿੱਦਾਂ ਪਿਆਰ ਕਰਨਗੇ ਜੇ ਇੱਕ ਵਾਰੀ ਵੀ ਵਿਤਕਰਾ ਪੈ ਗਿਆ ਇਹ ਕਰਕੇ, ਹਨਾ। ਸੋ ਏਦਾਂ ਨੀ ਕਰਨਾ ਚਾਹੀਦਾ। ਹਾਂ, ਇਫ ਯੂ ਰੀਲੀ ਵਾਂਟ ਟੂ ਗੋ ਵਿਦ ਯੋਰ ਓਨ ਕਿਡ, ਜੋ ਮੈਂ ਸਕੀਮ ਦੱਸੀ ਆ ਤੇ ਪਾਸ ਕਰ ਦਿਓ ਉਹਨਾਂ ਨੂੰ ਕਿ ਜੇ ਤੁਹਾਡੀ ਧੀ ਪੇਕੇ ਆਈ ਜਾਂ ਮਹੀਨੇ ਲਈ ਜਾਂ ਹਫ਼ਤੇ ਲਈ, 2 ਹਫ਼ਤੇ ਲਈ, ਉਦੋਂ ਟ੍ਰਿਪ ਬਣਾ ਲਓ ਵੀ ਜਵਾਈ ਕੰਮ ਚ ਬਿਜ਼ੀ ਸੀਗਾ।
0: ਨਹੀਂ ਚਲੋ, ਨਾਲੇ ਦੇਖੋ ਜੇ ਵਾਕਈ ਤੁਹਾਡੀ ਕਹਿ ਲਓ ਡਾਟਰ ਇਨ ਲਾਅ ਹੈ, ਕੋਈ ਤੁਹਾਡਾ ਸਨ ਇਨ ਲਾਅ, ਜੇ ਉਹ ਵਾਕਈ ਨਹੀਂ ਜਾ ਸਕਦੇ, ਉਹ ਖੁਦ ਕਿਤੇ ਬਿਜ਼ੀ ਨੇ, ਚਲੋ ਵੱਖਰੀ ਗੱਲ ਹੈ, ਉਹ ਨੈਚੁਰਲੀ ਪਲਾਨ ਫਿਰ ਬਣ ਜਾਂਦਾ। ਬਟ ਆਏ ਪਲਾਨ ਕਰਨਾ ਕਿ ਮੈਂ ਇਹ ਟ੍ਰਿਪ ਕਰਨੀ ਆ ਤੇ ਉਹਨਾਂ ਨੂੰ ਆਪਾਂ ਲੈ ਕੇ ਨਹੀਂ ਜਾਣਾ, ਫਿਰ ਗੱਲ ਗਲਤ ਹੈ।
9: ਫਿਰ ਆਪਣੇ ਬੱਚੇ ਕੋਲ ਦਿੱਤੇ ਉਹਨਾਂ ਨੂੰ।
0: ਹਾਂ, ਉਹੀ ਤਾਂ ਮੈਂ ਕਹਿੰਦਾ।
9: ਫਿਰ ਇੱਕ ਹੋਰ ਪੁਆਇੰਟ ਆ ਭਾਜੀ, ਤੁਹਾਡੀ ਡਾਟਰ ਚੱਲ ਜਾਊਗੀ ਨਾਲ, ਹਨਾ, ਉਹਦੇ ਬੱਚੇ ਜੇ ਨਿੱਕੇ ਨਿੱਕੇ ਨੇ, ਹਨਾ, ਉਹ ਕੀ ਨਾਨੀ ਗਰੰਟੀ ਲੈ ਰਹੀ ਹੈ ਮੈਂ ਤੇਰੇ ਸਾਰੇ ਨਿੱਕੇ ਬੱਚੇ ਸਾਂਭ ਲਾਂ, ਕੀ ਪਤਾ ਉਹਨਾਂ ਆਪਣੇ ਭਾਪੇ ਕੋਈ ਟਿਕਣਾ ਵਾ, ਉਹ ਭਾਪੇ ਨਾ ਹੀ ਸੋਣਾ ਵਾ, ਡੈਡ ਟੇਕ ਕੇਅਰ ਕਰਦਾ, ਫਿਰ ਉਹਨਾਂ ਦੀ ਇਕੱਲੀ ਡਾਟਰ ਕਿੱਦਾਂ 2 ਬੱਚਿਆਂ ਦੀ ਟੇਕ ਕੇਅਰ ਕਰ ਲੂਗੀ? ਸ਼ੀ ਨੀਡਸ ਹਰ ਹਸਬੈਂਡ ਦੇਅਰ ਰਾਈਟ ਦੇਅਰ, ਹਨਾ। ਤੇ ਆਈ ਡੋਂਟ ਨੋ ਲਾਈਕ ਨੋ ਆਫੈਂਸ ਬਟ ਦੈਟ ਲੇਡੀ ਇਜ਼ ਬੀਇੰਗ ਸੋ ਮੀਨ, ਏਦਾਂ ਹੋਣਾ ਨੀ ਚਾਹੀਦਾ। ਬਾਕੀ ਹਰ ਕਿਸੇ ਦੀ ਆਪਣੀ ਆਪਣੀ ਸ਼ਰਧਾ ਵਾ, ਤੇ ਜੇ ਸ਼ਰਧਾ ਪੂਰੀ ਕਰਨੀ ਆ, ਚਾਹ ਪੂਰਾ ਲਾਉਣਾ, ਜੋ ਮੈਂ ਸਕੀਮ ਦੱਸੀ ਆ ਉਹ ਕਰ ਸਕਦੇ ਹੋ, ਬਿਕੋਜ਼ ਹਰ ਕਿਸੇ ਨੂੰ ਆਪਣੀ ਲਾਈਫ ਜਿਉਣ ਦਾ ਹੱਕ ਆ, ਹਨਾ। ਬਟ ਜਿਹੜੀ ਮੈਰਿਜ ਤੋਂ ਬਾਅਦ ਨਾ, ਜਵਾਈ ਨੂੰ ਪੁੱਤ ਸਮਝੀਦਾ ਆ ਤੇ ਨੂੰਹ ਨੂੰ ਆਪਣੀ ਧੀ ਸਮਝੀਦਾ, ਏਦਾਂ ਕਰਕੇ ਤਾਂ ਆਪਾਂ ਉਹਨਾਂ ਨੂੰ ਸਮਝਦੇ ਨਹੀਂ ਪਏ ਆਪਣੇ। ਫਿਰ ਆਪਾਂ ਓਦਾਂ ਕਹਿੰਦੇ ਆ ਵੀ ਨੂੰਹ ਪਿਆਰ ਨੀ ਕਰਦੀ, ਜਵਾਈ ਪਿਆਰ ਨੀ ਕਰਦਾ, ਤੇ ਇਹ ਕੰਮ ਕਰਕੇ ਤਾਂ ਫਿਰ ਆਪਾਂ ਵਧੇਰਾ ਦੇ ਰਹੇ ਹਾਂ ਇਹ ਚੀਜ਼ਾਂ ਨੂੰ, ਹਨਾ, ਡਿਫਰੈਂਸਿਸ ਆਪਾਂ ਪਾਉਂਦੇ ਹਾਂ। ਸੋ ਆਈ ਟੋਟਲੀ ਡਿਸਅਗਰੀ ਵਿਦ ਦਿਸ, ਆਈ ਹਰਡ ਆਲ ਦ ਕਨਵਰਸੇਸ਼ਨ ਲੇਟਲੀ ਯੂ ਹੈਡ ਵਿਦ ਅਦਰ ਪੀਪਲ, ਨੋ ਆਫੈਂਸ, ਬਟ ਦ ਪੀਪਲ ਹੂ ਵਰ ਐਗਰੀਇੰਗ ਵਿਦ ਇਟ, ਸੋਰੀ, ਨੋ, ਟੋਟਲੀ
0: ਡਿਸਅਗਰੀ। ਓਕੇ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫॉर योर ਕਾਲ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 905-673-3337 ਤੇ ਗੱਲਾਂ ਬਾਤਾਂ ਆਪਣੀਆਂ ਹੋ ਰਹੀਆਂ ਨੇ ਤੇ ਜ਼ਰੂਰ ਆਪਣਾ ਓਪੀਨੀਅਨ ਤੁਸੀਂ ਦਿਓ। ਲੇਡੀਜ਼ ਤੁਸੀਂ ਵੀ ਜ਼ਰੂਰ ਦਿਆ ਕਰੋ ਵੱਧ ਤੋਂ ਵੱਧ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਹੈ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਦਾ। ਸਬਜ਼ੀ ਮਾਰਕੀਟ ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਦੂਜਾ ਫ੍ਰੀ ਹੈ। 10 ਲੋਰ ਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ। ਬਹੁਤ ਫਰੈਸ਼ਨੈਸ ਐਂਡ ਬਿਯੋਂਡ ਆਈਓਏ ਹੰਬਰ ਵੈਸਟ ਤੇ ਗੋਰਵੇ ਤੇ ਹੈ। ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ ਇੱਥੇ, ਸਨਗਲਾਸਿਸ ਚਾਹੀਦੀਆਂ ਨੇ ਤਾਂ ਬਿਯੋਂਡ ਆਈਓਏ ਹੰਬਰ ਵੈਸਟ ਐਂਡ ਗੋਰਵੇ। 9057933937
10: ਜਦੋਂ ਤੁਹਾਡਾ ਮੈਰਿਜ ਹੁੰਦੀ ਬੱਚਿਆਂ ਦੀ, ਹਸਬੈਂਡ ਵਾਈਫ ਆਪਾਂ ਸਾਰੇ ਉਹਨਾਂ ਨੂੰ ਸਮਝਦੇ ਆ ਨਾ ਕਿ ਫੈਮਿਲੀ ਦਾ ਮੈਂਬਰ ਆ, ਜਿਹੜੀ ਬਹੂ ਵੀ ਆ ਜਾਂ ਜਵਾਈ ਵੀ ਆ, ਫੈਮਿਲੀ ਦਾ ਮੈਂਬਰ ਬਣਾ ਕੇ ਅਸੀਂ ਵਿਆਹ ਕਰਕੇ ਲੈ ਕੇ ਆਉਂਦੇ ਹਾਂ, ਬੜੇ ਗਾਣੇ ਵੀ ਲਗਾਉਂਦੇ ਆ ਪਾਰਟੀਆਂ, ਤੇ ਫਿਰ ਇਹ ਜਿਹੜਾ ਟੌਪਿਕ ਲਾਈਕ ਇਹਦੇ ਏਦਾਂ ਕਰਨਾ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਨੀ, ਕਿਉਂਕਿ ਉਹ ਵੀ ਤਾਂ ਸੇਮ ਫੈਮਿਲੀ ਦੇ ਮੈਂਬਰ ਆ, ਉਹਨਾਂ ਦਾ ਵੀ ਨਾਲ ਹੋਣਾ ਜ਼ਰੂਰੀ ਆ। ਇਸ ਤਰ੍ਹਾਂ ਫਿਰ ਘਰ ਦੇ ਵਿੱਚ ਫਰਕ ਪੈ ਸਕਦਾ ਉਹਨਾਂ ਦੇ ਮਨਾਂ ਚ ਕਿ ਸਾਨੂੰ ਪਸੰਦ ਨੀ ਕਰਦੇ, ਆਪਣਾ ਇੰਡੀਵਿਜੁਅਲ ਫੈਮਿਲੀ ਦੇ ਨਾਲ ਟ੍ਰਿਪ ਬਣਾ ਕੇ ਜਾ ਰਹੇ, ਕਿਉਂਕਿ ਦੇ ਆਰ ਪਾਰਟ ਆਫ ਯੂਅਰ ਫੈਮਿਲੀ, ਦੇ ਆਰ ਪਾਰਟ ਆਫ ਦਾ ਲਾਈਫ, ਸੋ ਤੁਹਾਨੂੰ ਉਹਨਾਂ ਨੂੰ ਨਾਲ ਰੱਖਣਾ ਜ਼ਰੂਰੀ ਆ। ਸੋ ਮੈਂ ਇਹਦੇ ਨਾਲ ਅਗਰੀ ਨਹੀਂ ਕਰਦੀ, ਜਿਹੜੇ ਬਾਕੀ ਲੋਕੀ ਕਰਦੇ ਨੇ ਉਹਨਾਂ ਦਾ ਆਪਣਾ ਓਪੀਨੀਅਨ ਆ
0: ਜੀ।
10: ਓਕੇ ਜੀ, ਥੈਂਕ ਯੂ।
0: ਥੈਂਕ ਯੂ, ਨਹੀਂ ਦੇਖੋ ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਤੁਸੀਂ ਇੱਕ ਡਿਫਰੈਂਸਿਸ ਕ੍ਰੀਏਟ ਕਰ ਰਹੇ ਹੋ, ਨਾਲੇ ਤਾਂ ਕਹਿੰਦੇ ਹੋ ਕਿ ਇਕਜੁੱਟ ਬਣ ਕੇ ਰਹੋ, ਨਾਲੇ ਫਿਰ ਇੱਦਾਂ ਦੀਆਂ ਹਲਕੀਆਂ ਹਲਕੀਆਂ ਨਿੱਕੀ ਨਿੱਕੀ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਇਹਦੇ ਨਾਲ ਡਿਫਰੈਂਸਿਸ ਹੀ ਪੈਦਾ ਹੋ ਰਹੇ ਆ। ਜੇ ਹੁਣ ਤੁਸੀਂ ਕੋਈ ਫੋਟੋ ਪਾ ਰਹੇ ਹੋ, ਤੁਸੀਂ ਆਪਣੇ ਬੱਚਿਆਂ ਬੁੱਚਿਆਂ ਦੇ ਗਾਹਾਂ ਹਸਬੈਂਡ ਵਾਈਫ ਨੂੰ ਨਹੀਂ ਇੰਕਲੂਡ ਕਰ ਰਹੇ, ਕੁਛ ਇੱਦਾਂ ਦੀਆਂ ਚੀਜ਼ਾਂ ਤੁਸੀਂ ਕਿਸੇ ਕੋਈ ਸਵਾਲ ਪੁੱਛ ਰਹੇ ਹੋ, ਸਿਰਫ ਇੱਕੋ ਹੀ ਤੁਸੀਂ ਆਪਣੇ ਬੱਚੇ ਨੂੰ ਪੁੱਛ ਰਹੇ, ਉਹਨਾਂ ਦੇ ਗਾਹਾਂ ਹਸਬੈਂਡ ਵਾਈਫ ਨੂੰ ਨਹੀਂ ਪੁੱਛ ਰਹੇ। ਸੋ ਦੀਸ ਸਮਾਲ ਥਿੰਗਸ ਦੇ ਮੇਕ ਅ ਬਿਗ ਡਿਫਰੈਂਸ। ਸਾਡੇ ਨਾਲ ਹਰਮਨ ਜੁੜੇ ਆ, ਟੀਮ ਹਰਮਨ ਬੱਤਾ, ਨੰਬਰ 1 ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਵੈਲਕਮ।
11: ਗੁੱਡ ਮਾਰਨਿੰਗ ਐਵਰੀਵਨ। ਨਵੀਂ ਐਕੋਫੈਕਸ ਦੇ ਟ੍ਰਾਂਸ ਯੂਨੀਅਨ ਬਾਰੇ ਕਲਾਇੰਟਸ ਨੂੰ ਥੋੜਾ ਅਪਡੇਟ ਕਰਦੇ ਆ। ਅਕਸਰ ਦੇਖਿਆ ਜਾਂਦਾ ਕਿ ਆਪਣੀ ਕਮਿਊਨਿਟੀ ਵਿੱਚ ਕਾਮਨ ਸਰਨੇਮਸ ਲਾਸਟ ਨੇਮ ਹੋਣ ਕਰਕੇ ਆਪਣਾ ਜਿਹੜਾ ਪ੍ਰੋਫਾਈਲ ਆ, ਕ੍ਰੈਡਿਟ ਪ੍ਰੋਫਾਈਲ ਆ, ਉਹ ਕਈ ਵਾਰ ਮਿਕਸ ਹੋ ਜਾਂਦੀ ਆ ਕਿਸੇ ਨਾਲ, ਜਿਹਦੇ ਕਰਕੇ ਜੋ ਤੁਹਾਡਾ ਕ੍ਰੈਡਿਟ ਸਕੋਰ ਆ ਉਹ ਕਾਫੀ ਡ੍ਰੌਪ ਕਰ ਜਾਂਦਾ। ਐਂਡ ਇਹ ਕਲਾਇੰਟਸ ਯੂਜਲੀ ਚੈੱਕ ਨਹੀਂ ਕਰਦੇ ਹੈਗੇ, ਤੇ ਜਦੋਂ ਅਸੀਂ ਕ੍ਰੈਡਿਟ ਪੁੱਲ ਕਰਦੇ ਹਾਂ ਦੈਨ ਅਸੀਂ ਚੈੱਕ ਕਰਦੇ ਹਾਂ ਕਿ ਜੀ ਆਹ ਡੈਟ ਤੁਹਾਡਾ ਐਡਾ ਖੜਾ। ਐਂਡ ਕਾਫੀ ਵਾਰ ਸੁਣਨ ਨੂੰ ਮਿਲਦਾ ਕਿ ਜੀ ਇਹ ਡੈਟ ਤਾਂ ਸਾਡੇ ਕੋਲ ਹੈ ਹੀ ਨਹੀਂ। ਫੋਰ ਐਗਜ਼ਾਮਪਲ ਬੀ ਐਮ ਓ ਦਾ ਕ੍ਰੈਡਿਟ ਕਾਰਡ 20-30,000 ਦਾ ਕਈ ਵਾਰ ਸ਼ੋਅ ਹੁੰਦਾ ਹੁੰਦਾ ਜਾਂ ਟੀ ਡੀ ਦਾ, ਤੇ ਕਲਾਇੰਟ ਬੜਾ ਹੀ ਸਰਪ੍ਰਾਈਜ਼ ਹੋ ਜਾਂਦੇ ਨੇ ਕਿ ਇਹ ਸਾਡੇ ਡੈਟ ਹੈ ਹੀ ਨਹੀਂ। ਸੋ ਮੇਰੀ ਸੁਜੈਸ਼ਨ ਇਹੀ ਹੁੰਦੀ ਹੈ ਕਿ 5-6 ਮਹੀਨੇ ਪਹਿਲਾਂ ਘਰ ਲੈਣ ਤੋਂ ਆਪਣਾ ਕ੍ਰੈਡਿਟ ਕੀਪ ਐਨ ਆਈ ਔਨ ਯੋਰ ਕ੍ਰੈਡਿਟ ਪ੍ਰੋਫਾਈਲ, ਦੇਖਿਆ ਕਰੋ ਕਿ ਤੁਹਾਡੇ ਜੋ ਸ਼ੋਅ ਹੋ ਰਹੇ ਨੇ ਕ੍ਰੈਡਿਟ ਲਾਈਨਸ ਉਹ ਤੁਹਾਡੀਆਂ ਹੀ ਨੇ। ਰੀਸੈਂਟਲੀ ਟ੍ਰਾਂਸ ਯੂਨੀਅਨ ਤੇ ਐਕੋਫੈਕਸ ਤੇ ਇੱਕ ਲਾਅ ਸੂਟ ਹੋਇਆ ਕੈਨੇਡਾ ਚ 2026 ਦੇ ਵਿੱਚ, ਜਿੱਥੇ ਜੇ ਪਾਸ ਹੋ ਜਾਂਦਾ ਦੈਨ ਟ੍ਰਾਂਸ ਯੂਨੀਅਨ ਐਂਡ ਐਕੋਫੈਕਸ ਨੂੰ $10,000 ਹਰੇਕ ਕਲਾਇੰਟ ਨੂੰ ਦੇਣਾ ਪੈਣਾ ਜਿਨ੍ਹਾਂ ਦਾ ਇਹ ਪ੍ਰੋਫਾਈਲ ਮਿਸ ਐਂਡ ਮੈਚ ਹੋ ਰਿਹਾ। ਸੋ ਤੁਸੀਂ ਵੀ ਧਿਆਨ ਰੱਖੋ, ਮੈਂ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਬਾਅਦ ਚ ਆਪਾਂ ਫਾਈਟ ਕਰੀਏ, ਉਹ ਤੋਂ ਪਹਿਲਾਂ ਆਪਣਾ ਥੋੜਾ ਕੇਅਰਫੁਲ ਹੋ ਜਾਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕ੍ਰੈਡਿਟ ਚ ਪ੍ਰੋਫਾਈਲ ਚ ਕੋਈ ਪ੍ਰੋਬਲਮ ਆ ਤਾਂ ਤੁਸੀਂ ਡਿਸਪਿਊਟ ਕਰੋ, ਆਨਲਾਈਨ ਹੀ ਡਿਸਪਿਊਟ ਕਰ ਸਕਦੇ ਹੋ। ਕੋਈ ਇਨਫੋਰਮੇਸ਼ਨ ਦੀ ਜਾਂ ਹੈਲਪ ਦੀ ਲੋੜ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇਹ ਤੋਂ ਇਲਾਵਾ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ ਤੁਹਾਡਾ, ਕੋਈ ਇਸ਼ੂ ਆ ਰਿਹਾ ਬੈਂਕ ਤੋਂ, ਮੈਂ ਕਹਿੰਦਾ ਹੁੰਦਾ ਬੈਂਕ ਜਾਣ ਤੋਂ ਪਹਿਲਾਂ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਬੈਠੋ ਤੇ ਅਸੀਂ ਹੋ ਸਕਦਾ ਤੁਹਾਨੂੰ ਬੈਂਕ ਤੋਂ ਵੀ ਵਧੀਆ ਇੰਟਰਸਟ ਰੇਟ ਆਫਰ ਕਰ ਦਈਏ ਤੇ ਬੈਟਰ ਸਰਵਿਸਿਜ਼। ਟੀਮ ਹਰਬਨ ਬੱਤਾ 6476859000 ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 6476859000 6476859000 ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਕਿ ਲੇਡੀ ਨੇ ਇੱਕ ਵੀਡੀਓ ਪਾਈ, ਉਹ ਕਹਿ ਰਹੀ ਹੈ ਕਿ ਮੇਰੇ ਬੱਚਿਆਂ ਦੇ ਜਦੋਂ ਵਿਆਹ ਹੋ ਗਏ ਮੈਂ ਫਿਰ ਵੀ ਫੈਮਿਲੀ ਵਕੇਸ਼ਨ ਕਰਾਂਗੀ, ਸਿਰਫ ਮੈਂ, ਮੇਰੇ ਹਸਬੈਂਡ ਤੇ ਮੇਰੇ ਦੋ ਬੱਚੇ। ਕਹਿੰਦੀ ਕਿ ਮੈਂ ਆਪਣੇ ਸਨ ਇਨ ਲਾਅ, ਡਾਟਰ ਇਨ ਲਾਅ ਨੂੰ ਨਹੀਂ ਇਨਵਾਈਟ ਕਰਾਂਗੀ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਅਸੀਂ ਜਿਹੜੇ ਚਾਰੇ ਹਾਂ, ਸਾਡੀ ਜਿਹੜੀ ਫੈਮਿਲੀ ਹੈ,

0: ਤੁਸੀਂ ਕੁਛ ਕਰਨਾ ਚਾਹੁੰਦੇ ਹੋ ਆਪਣੇ ਯੂ ਨੋ ਪੇਰੈਂਟਸ ਦੇ ਨਾਲ, ਆਪਣੇ ਹਸਬੈਂਡ ਵਾਈਫ ਤੋਂ ਬਗੈਰ, ਤਾਂ ਤੁਹਾਨੂੰ ਫਰੀਡਮ ਇੱਕ ਉਸ ਚੀਜ਼ ਦੀ ਹੋਣੀ ਚਾਹੀਦੀ ਹੈ। ਸੋ ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337 9056733337। ਇੱਕ ਬੰਦੇ ਨੇ ਕਿਹਾ ਜੇ ਮੇਰੇ ਪੇਰੈਂਟਸ ਨੇ ਮੈਨੂੰ ਇਨਵਾਈਟ ਕੀਤਾ ਬਟ ਮੇਰੀ ਵਾਈਫ ਨੂੰ ਨਹੀਂ, ਤਾਂ ਮੈਂ ਮਨਾ ਕਰਾਂਗਾ, ਮੈਂ ਤਾਂ ਜਾਵਾਂਗਾ ਹੀ ਨਾ। ਇੱਕ ਨੇ ਕਿਹਾ ਕਿ ਇਹ ਜੋ ਗੱਲ ਕੋਈ ਕਵੇਗੀ ਨਾ, ਸਿਰਫ ਕਿਸੇ ਮੁੰਡੇ ਦੀ ਮਾਂ ਕਹੂਗੀ, ਕਦੇ ਕੁੜੀ ਦੀ ਮਾਂ ਨਹੀਂ ਕਹੂਗੀ। ਐਂਡ ਹੋਰ ਕਿਹੜੇ ਕਿਹੜੇ ਕਮੈਂਟ ਨੇ? ਇੱਕ ਕੁੜੀ ਕਹਿੰਦੀ ਕਿ ਆਈ ਮੀਨ ਮੈਂ ਤਾਂ ਮਾਈਂਡ ਨਹੀਂ ਕਰਾਂਗੀ, ਜੇ ਮੇਰਾ ਹਸਬੈਂਡ ਜਾ ਕੇ ਚਾਹੁੰਦਾ ਕਿ ਉਹ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਕਰਨਾ ਮੇਰੇ ਬਗੈਰ, ਤਾਂ ਮੈਂ ਮਾਈਂਡ ਨਹੀਂ ਕਰਾਂਗੀ। ਸੋ ਨੰਬਰ ਹੈ ਆਪਣਾ 905-673-3337 905-673-3337। ਇੱਕ ਕੁੜੀ ਕਹਿੰਦੀ ਕਿ ਮੇਰੇ ਨਾਲ ਇੱਦਾਂ ਹੋਇਆ ਅਤੇ ਮੈਂ ਆਪਣੇ ਉਸ ਫੈਮਿਲੀ ਨੂੰ ਮਾਫ਼ ਹੀ ਨਹੀਂ ਕਰ ਪਾਈ, ਉਸ ਤੋਂ ਬਾਅਦ ਵੀ ਉਹ ਚੀਜ਼ ਹਜੇ ਵੀ ਮੈਨੂੰ ਹਰਟ ਕਰਦੀ ਹੈ ਕਿ ਇਹਨਾਂ ਨੇ ਆਏ ਕਿਵੇਂ ਕੀਤਾ, ਮੈਨੂੰ ਕਿਵੇਂ ਨਹੀਂ ਇਨਕਲੂਡ ਕੀਤਾ। ਸੋ 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਕੈਲਡਿਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, ਤੁਹਾਨੂੰ 10 ਸਾਲ ਦੀ ਵਾਰੰਟੀ ਮਿਲ ਰਹੀ ਹੈ, 10 ਈਅਰਸ ਗੱਡੀਆਂ ਤੇ ਯਾਰ, ਬਹੁਤ ਰੀਜ਼ਨੇਬਲੀ ਪ੍ਰਾਈਸਡ ਗੱਡੀਆਂ ਨੇ, ਟੋਪ ਟੋਪ ਟੋਪ ਦੀਆਂ ਗੱਡੀਆਂ ਨੇ। ਨੰਬਰ ਹੈ 6476782754 ਨੰਬਰ ਹੈ 6476782754 4791 ਹੈਲੋ।
1: ਹਾਂਜੀ ਭਾਜੀ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ। ਅੱਛਾ ਭਾਜੀ, ਇੱਕ ਤੁਹਾਨੂੰ ਯਾਰ ਇੰਸਟਾ ਤੇ ਕੀਤਾ ਸੀਗਾ ਮੈਂ ਮੈਸੇਜ, ਗੱਲ ਕਰਨੀ ਸੀ ਕੋਈ, ਤੁਸੀਂ ਰਿਪਲਾਈ ਨਹੀਂ ਕੀਤਾ ਹੋਵੇ, 4-5 ਦਿਨ ਬੜੇ ਦੇਖੇ ਹੋਏ ਉਹਨੂੰ।
0: ਕਿਸ ਚੀਜ਼ ਦੀ ਗੱਲ ਕਰਨੀ ਵੀਰੇ?
1: ਯਾਰ ਫੋਟੋਗ੍ਰਾਫੀ ਪਰ ਗੱਲ ਹੋਈ ਸੀ ਨਾ, ਉਦੋਂ ਯਾਦ ਹੈ ਤੁਹਾਨੂੰ, ਉਦੋਂ ਹੋ ਗਿਆ 5-7 ਦਿਨ, ਤੁਸੀਂ ਕਿਹਾ ਸੀ ਇੰਸਟਾ ਤੇ ਮੈਸੇਜ ਕਰਦੇ।
0: ਓਕੇ ਸੌਰੀ ਯਾਰ, ਫਿਰ ਦੁਬਾਰਾ ਤੋਂ ਕਰ ਦਿਓ ਤੇ ਅੱਜ ਸੁਣੋ ਅਸੀਂ ਕਾਲ ਕਰਦੇ ਹਾਂ।
1: ਚਲੋ ਠੀਕ ਹੈ
0: ਭਾਈ, ਥੈਂਕ ਯੂ। 0575 ਹਾਂਜੀ
2: ਜੀ। ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਜੀ ਵਧੀਆ, ਕਿਵੇਂ ਹੋ?
2: ਵਧੀਆ ਜੀ ਵਧੀਆ। ਹਾਂ ਨਹੀਂ ਭਾਈ, ਸਭ ਕੋ ਇਨਕਲੂਡ ਕਰਨਾ ਜੀ, ਮੈਂ ਤੋ ਮੇਰੀ ਮੰਮੀ ਤੋ ਮੇਰੇ ਸੇ ਬਾਤ ਵੀ ਨਹੀਂ ਕਰਤੀ, ਬਹੂ ਸੇ ਹੀ ਬਾਤ ਕਰਤੀ ਹੈ।
0: ਅੱਛਾ,
2: ਕਰਨਾ ਵੀ ਹੋਇਆ ਕੁਛ, ਇਨਵਾਈਟ ਵੀ ਭੇਜਣਾ ਹੋਏ ਤੋ ਮੇਰੇ ਕੋ ਤੋ ਕਈ ਵਾਰ ਉਸਕੇ ਥਰੂ ਪਤਾ ਚਲਤਾ, ਤੋ ਐਸੇ ਹੀ ਹੋਣਾ ਚਾਹੀਏ, ਔਰ ਜੋ ਉਸਕੇ ਪੇਰੈਂਟਸ ਹੈ ਵੋ ਮੇਰੇ ਸੇ ਬਾਤ ਕਰਤੇ ਹੈ, ਮਤਲਬ ਹਮਾਰਾ ਤੋ ਐਸੇ ਚਲਤਾ ਹੈ। ਤੋ ਮੇਰੇ ਪੇਰੈਂਟਸ ਜੋ ਹੈ ਵੋ ਮੇਰੀ ਵਾਈਫ ਕੋ ਜ਼ਿਆਦਾ ਤਵੱਜੋ ਦੇਤੇ ਹੈ, ਔਰ ਉਸਕੇ ਪੇਰੈਂਟਸ ਮੁਝੇ ਜ਼ਿਆਦਾ ਤਵੱਜੋ।
0: ਨਹੀਂ ਚਾਹੀਏ ਐਸੇ ਯਾਰ, ਦੇਖੋ ਆਪਕੀ ਵਾਈਫ ਵੀ ਫਿਰ ਵੋ ਫੀਲ ਕਰਤੀ ਕਿ ਮੈਂ ਇਸ ਫੈਮਿਲੀ ਕਾ ਪਾਰਟ ਹੂੰ।
2: ਹਾਂ ਐਗਜੈਕਟਲੀ, ਉਸਕੋ ਜ਼ਿਆਦਾ ਪ੍ਰਾਇਓਰਟੀ ਮਿਲਤੀ ਹੈ ਮੇਰੇ ਸੇ, ਔਰ ਉਸਕੀ ਫੈਮਿਲੀ ਮੇਂ ਮੁਝੇ ਜ਼ਿਆਦਾ ਪ੍ਰਾਇਓਰਟੀ ਮਿਲਤੀ ਹੈ।
0: ਹਾਂ ਚਲੋ, ਨਹੀਂ
2: ਲੇਕਿਨ ਇਹ ਕਿਸੇ ਨੇ
0: ਸਾਂਝੀ ਕਰਦੇ ਹੋ ਤਾਂ ਉਹਨਾਂ ਨੂੰ ਬੜਾ ਅੱਛਾ ਲੱਗਦਾ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਸੁਖ ਭਾਜੀ ਸਾਡੇ ਨਾਲ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ, ਅੱਜ ਸ਼ਾਮ ਨੂੰ 6 ਵਜੇ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਐਟ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ। ਜੀ ਭਾਜੀ
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਐਨਵਰਸਰੀ ਸੇਲ ਦੇ ਉੱਪਰ ਇਸ ਵੀਕਐਂਡ ਤੇ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦਾ ਮਿਲੂਗਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ।
4: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
5: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ, ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
6: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
5: ਤੈਨੂੰ ਇਹ ਸਭ ਕਿਵੇਂ ਪਤਾ?
6: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
5: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
6: saveonenergy.ca/eap

ਮੈਂ ਕਹਿੰਦਾ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ, ਤਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: ਸੋ ਗਾਜ਼ ਉਸ ਪਰਮੇਸ਼ੁਰ ਦੇ ਨਾਮ ਓਟ ਆਸਰੇ ਨਾ, ਜਿਸ ਦੇ ਨਾਮ ਓਟ ਆਸਰੇ ਨਾ ਗਾਜ਼ ਦੁਨੀਆਂ ਦੀ ਹਰ ਇੱਕ ਸ਼ੈ ਦਾ। ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ, ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਇੱਕ ਵਾਰ ਫਿਰ ਤੋਂ ਇੱਕ ਉਮੀਦ ਦੇ ਨਾਲ ਕਿ ਜ਼ਿੰਦਗੀ ਕੀ ਰੇਲਵੇ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਸੋ ਇੰਤਜ਼ਾਰ ਦੇ ਵਿੱਚ ਸਾਨੂੰ ਸ਼ਾਮਿਲ ਕਰਦੇ ਹਾਂ ਆਪਣੇ ਕੀਮਤੀ ਸਮੇਂ 'ਚੋਂ, ਰੀਲੀ ਅਪਰੀਸ਼ੀਏਟ ਔਰ ਦਿਲ ਦੀਆਂ ਗਹਿਰਾਈਆਂ 'ਚੋਂ ਅੱਜ ਦੇ ਦਿਨ ਦੀ ਮੁਬਾਰਕਬਾਦ, ਜਿੱਥੇ ਇੱਕ ਸੁਰਮਈ ਸਵੇਰ ਹੈ ਬਹੁਤ ਖੂਬਸੂਰਤ ਜਿਸ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ। ਟਰੈਕ 6 ਪੀਅਰਸਨ ਏਅਰਪੋਰਟ, ਜਿੱਥੇ ਟਰੈਕ ਖਾਲੀ ਨੇ ਪਰ 401 ਬਿਜ਼ੀ ਨਜ਼ਰ ਆ ਰਿਹਾ ਹੈਗਾ, ਅਤੇ ਤੁਸੀਂ ਆਵਣ ਜਾਵਣ ਇੱਕ ਖੇਡ ਬਣਾਈ, ਉਸ ਖੇਡ ਦਾ ਹਿੱਸਾ ਬਣੇ ਹੋ। ਚਲੀ ਫਿਰ ਅੱਜ ਦੀ ਸਰਕਸ ਨੂੰ ਅੱਗੇ ਲੈ ਕੇ ਕਿ ਜ਼ਿੰਦਗੀ ਇੱਕ ਸਰਕਸ ਹੈ, ਅਸੀਂ ਆਪਣਾ ਆਪਣਾ ਰੋਲ ਅਦਾ ਕਰ ਰਹੇ ਹਾਂ, ਅਤੇ ਆਪਣੇ ਰੋਲ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਕੁਛ ਖਬਰਾਂ ਜਿਨ੍ਹਾਂ ਨਾਲ ਤੁਹਾਨੂੰ ਅਗਾਓ ਕਰੋ। ਪਹਿਲਾਂ ਡੋਨਲਡ ਟਰੰਪ ਦੇ ਜਿਹੜੇ ਇੱਕ ਇਤਰਾਜ਼ਯੋਗ ਲੈਵਲ ਦੇ ਟਿੱਪਣੀਆਂ ਨੇ, ਉਸ ਦੇ ਉੱਪਰ ਨੈਸ਼ਨਲ ਮੀਡੀਆ ਆਪਣੀ ਆਪਣੀ ਪ੍ਰਤੀਕਰਮ ਦੇ ਰਿਹਾ ਹੈਗਾ, ਪਰ ਕਹਿੰਦੇ ਨੇ ਕਿ ਤੁਸੀਂ ਕਿਸੇ ਦੇ ਕਿਹਾ ਤਾਂ ਉਹ ਬਣ ਨਹੀਂ ਜਾਂਦੇ ਜੋ ਉਹ ਕਹਿੰਦੇ ਨੇ, ਜੇ ਤੁਸੀਂ ਮੰਨ ਜਾਂਦੇ ਹੋ ਕਿ ਉਹ ਕੀ ਕਹਿ ਰਿਹਾ ਹੈਗਾ ਫਿਰ ਤੁਸੀਂ ਉਹ ਹੋ। ਫਿਲਹਾਲ ਕੈਨੇਡਾ ਇਗਨੋਰ ਕਰਦਾ ਹੈ ਕਿ ਚਲੋ ਅੱਧਾ ਟਾਈਮ ਲੰਘ ਗਿਆ, ਅੱਧਾ ਰਹਿ ਗਿਆ, ਇਹ ਵੀ ਲੰਘ ਜਾਣਾ ਹੈਗਾ। ਦੂਸਰੇ ਪਾਸੇ ਜਿਹੜਾ ਹੈਗਾ ਵਾਇਲਡ ਫਾਇਰ ਦੇ ਉੱਪਰ, ਜਿਹੜੇ ਉੱਥੋਂ ਦੇ ਮਿਸ਼ੀਗਨ ਦੇ ਸੈਨੇਟਰ ਦੀ ਗੱਲ ਕੀਤੀ ਜਾਵੇ ਜਾਂ ਉੱਥੋਂ ਦੇ ਸੈਨੇਟਰਸ ਨੇ ਸੋ ਕਾਲਡ ਜਿਹੜੇ ਚਮਚਾਗਿਰੀ ਵਿੱਚ ਡੋਨਲਡ ਟਰੰਪ ਦੇ, ਕੋਸ਼ਿਸ਼ ਕਰ ਰਹੇ ਨੇ ਕਿ ਕੈਨੇਡਾ ਨੂੰ ਕਿਸ ਤਰ੍ਹਾਂ ਦਬਾਇਆ ਜਾ ਸਕੇ, ਬਸ ਜ਼ੋਰ ਨਹੀਂ ਚੱਲ ਰਿਹਾ। ਤਾਂ ਉਹਨਾਂ ਵੱਲੋਂ ਧੂੰਏ ਦੇ ਉੱਪਰ ਜਿਹੜੀ ਪ੍ਰਤੀਕਰਮ ਕੀਤਾ ਗਿਆ, ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਲੋਕਾਂ ਦੇ ਘਰ ਉੱਜੜ ਗਏ, ਜਿਨ੍ਹਾਂ ਦੇ ਜਾਨੀ ਮਾਲੀ ਨੁਕਸਾਨ ਹੋਏ, ਜਿਨ੍ਹਾਂ ਦਾ ਸਭ ਕੁਛ ਬਰਬਾਦ ਹੋ ਗਿਆ, ਅਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ 'ਤੇ ਟੈਰਿਫ ਲਾਵਾਂਗੇ ਕਿਉਂਕਿ ਤੁਹਾਡਾ ਧੂੰਆਂ ਸਾਡੇ ਵੱਲ ਆਉਂਦਾ ਪਿਆ ਹੈਗਾ, ਅਤੇ ਉਹ ਲੋਕ ਜਿਨ੍ਹਾਂ ਨੇ ਜਾਨਾਂ ਵਾਰ ਦਿੱਤੀਆਂ ਤੁਹਾਡੀਆਂ ਅੱਗਾਂ ਭਜਾਉਣ ਲਈ, ਜਿਨ੍ਹਾਂ ਨੇ ਜਾਨਾਂ ਵਾਰ ਦਿੱਤੀਆਂ ਤੁਹਾਡੀਆਂ ਜੰਗਾਂ ਦੇ ਵਿੱਚ ਤੁਹਾਡਾ ਸਾਥ ਦੇਣ ਲਈ, ਉਹ ਲੋਕ, ਉਹ ਮੁਲਕ ਜਿਸਨੇ ਤੁਹਾਨੂੰ ਜੰਗ 'ਚ ਹਰਾਇਆ ਹੋਇਆ, ਆਪਣੇ ਸਮੁੰਦਰੀ ਬੇੜੇ ਅਤੇ ਆਪਣਾ ਫੌਜ ਦਾ ਸਮਾਨ ਛੱਡ ਕੇ ਤੁਸੀਂ ਭੱਜੇ ਹੋਏ ਹੋ ਇੱਕ ਵਾਰ, ਉਸ ਮੁਲਕ ਨੂੰ ਅੱਜ ਤੁਸੀਂ ਵਾਰ ਵਾਰ ਕਮਜ਼ੋਰ ਦਿਖਾ ਕੇ ਜਾਂ ਤੁਸੀਂ ਦਿਖਾ ਰਹੇ ਹੋ ਕਿ ਸਾਡੇ ਉੱਤੇ ਹੀ ਬੇਸਡ ਹੈ, ਉਸ ਲੈਵਲ 'ਤੇ ਚੱਲ ਰਹੇ ਹੋ, ਅਤੇ ਆਉਣ ਵਾਲਾ ਸਮਾਂ ਐਸਾ ਆਏਗਾ ਕਿ ਅਮੈਰੀਕਾ ਨੂੰ ਦੇਖਣਾ ਪਵੇਗਾ ਕਿ ਜੋ ਗਲਤੀਆਂ ਡੋਨਲਡ ਟਰੰਪ ਨੇ ਕੀਤੀਆਂ ਉਹ ਅਮੈਰੀਕਾ ਹੁਣ ਹੱਥਾਂ ਨਾਲ ਲਾਈਆਂ ਹੋਈਆਂ ਗੰਢਾਂ ਮੂੰਹ ਨਾਲ ਕਿਵੇਂ ਖੋਲਦਾ ਹੈਗਾ। ਕੁਛ ਹੋਰ ਗੱਲਾਂ ਬਾਤਾਂ ਅਤੇ ਸਿਲਸਿਲੇ ਚੱਲਦੇ ਰਹਿਣਗੇ। ਰੇਡੀਓ ਆਵਾਜ਼ ਦੇ ਵਿੱਚ ਤੁਸੀਂ ਸ਼ਾਮਿਲ ਹੋ AM 530 ਡਾਲ ਦੇ ਉੱਤੇ, ਅਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤੁਸੀਂ ਜੋ ਸਟੂਡੀਓਜ਼ ਵਿੱਚ 905-673-3337 905-673-3337 ਦੇ ਉੱਤੇ ਗੱਲਬਾਤ ਕਰ ਰਹੇ ਹੋ, ਅਤੇ ਸਟੂਡੀਓਜ਼ ਵਿੱਚ 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ, ਅਤੇ 9-7 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਥੋੜ੍ਹਾ ਜਿਹਾ ਅੱਜ ਫਾਈਨਾਂਸ ਦੇ ਉੱਪਰ ਅਸੀਂ ਸ਼ੋਅ ਨੂੰ ਫੋਕਸ ਰੱਖਾਂਗੇ, ਕਿਸ ਤਰ੍ਹਾਂ ਦੇ ਨਾਲ ਫਾਈਨੈਂਸ਼ੀਅਲ ਲੈਵਲ 'ਤੇ ਤੁਸੀਂ ਆਪਣੀ ਲਾਈਫ ਵਧੀਆ ਕਰ ਸਕਦੇ ਹੋ। ਕੈਨੇਡਾ ਵਿੱਚ ਇੱਕ ਐਕਟ ਹੈ ਜਿਸ ਨੂੰ ਕਹਿੰਦੇ ਆ ਇਨਸੋਲਵੈਂਸੀ ਐਕਟ, ਯਾਨੀ ਕਿ ਤੁਸੀਂ ਡਿਕਲੇਅਰ ਕਰ ਦਿਓ ਕਿ ਮੈਂ ਇਨਸੋਲਵੈਂਟ ਹਾਂ। ਇਨਸੋਲਵੈਂਟ ਕੌਣ ਹੁੰਦਾ? ਇਨਸੋਲਵੈਂਟ ਹੁੰਦਾ ਜਿਹਨੂੰ ਗਵਰਨਮੈਂਟ ਪ੍ਰੋਟੈਕਸ਼ਨ ਦਿੰਦੀ ਹੈ, ਜਿਹਨੂੰ ਵਿਕਟਮ ਵਾਂਗੂ ਮੰਨਿਆ ਜਾਂਦਾ, ਅਤੇ ਉਸ ਪ੍ਰੋਟੈਕਸ਼ਨ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣੇ ਹਰ ਕਰਜ਼ੇ ਨੂੰ ਡਿਕਲੇਅਰ ਕਰ ਦਿੰਦੇ ਹੋ, ਅਤੇ ਉਸ ਡਿਕਲੇਅਰਡ ਜਿਹੜਾ ਡੈਟ ਹੈਗਾ ਉਹਨੂੰ ਇੱਕ ਐਕਟ ਦੇ ਤਹਿਤ ਪ੍ਰੋਟੈਕਟ ਕਰਦੇ ਹੋ। ਕੋਈ ਵੀ ਜਾਣਕਾਰੀ ਲਈ 416-518-3200 416-518-3200 'ਤੇ ਗੱਲ ਕਰ ਸਕਦੇ। ਇਸੇ ਤਰ੍ਹਾਂ ਫਾਈਨਾਂਸ ਦੇ ਵਿੱਚ ਲੈਣ ਦੇਣ ਬਣਿਆ, ਇਸ ਲੈਣ ਦੇਣ ਦੇ ਵਿੱਚ ਤੁਸੀਂ ਸ਼ਾਮਿਲ ਹੁੰਦੇ ਹੋ, ਅਤੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਡੈਟ ਨੂੰ ਜਿਹੜਾ ਹੈਗਾ ਕੰਸੋਲੀਡੇਟ ਕਰਨਾ। ਕੰਸੋਲੀਡੇਟ ਕਿਵੇਂ ਆ? 8% ਨੂੰ 4% 'ਚ ਲੈ ਕੇ ਆਉਣਾ। ਮੰਥਲੀ ਇਨਕਮ ਦਾ ਇੱਕ ਪੋਰਸ਼ਨ ਹੈ ਜਿਹੜਾ ਕਿ ਸੇਵਿੰਗ ਪਹਿਲਾਂ $300 ਸੀ, ਡੈਟ ਕੰਸੋਲੀਡੇਸ਼ਨ ਤੋਂ ਬਾਅਦ ਜਿਹੜੇ ਹੈਗਾ ਤੁਸੀਂ ਕੰਸੋਲੀਡੇਟ ਕੀਤੇ ਅਤੇ ਤੁਹਾਡੀ ਇਨਕਮ 600 ਹੋ ਗਈ, ਯਾਨੀ ਕਿ ਤੁਹਾਡੀ ਸੇਵਿੰਗ ਡਬਲ ਹੋ ਗਈ। ਸੇਵਿੰਗ ਤੁਹਾਡਾ ਪੈਸਾ, ਇਨਕਮ ਜਿੰਨੀ ਮਰਜ਼ੀ ਹੋਵੇ ਤਾਂ ਜਾ ਰਹੀ ਹੈ ਲੋਕਾਂ ਨੂੰ, ਸੇਵਿੰਗ ਤੁਹਾਡੀ ਆ। ਇਸੇ ਤਰ੍ਹਾਂ ਦੇ ਸੰਦਰਭ ਦੇ ਵਿੱਚ ਪਰਮਜੀਤ ਭਾਅ ਜੀ ਮੇਰੇ ਨਾਲ ਪਹੁੰਚ ਚੁੱਕੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਸਰ, ਕਿਵੇਂ ਹੋ?
1: ਬਹੁਤ ਵਧੀਆ, ਸੋਮਵਾਰ ਚੜ੍ਹ ਗਿਆ, ਬਹੁਤ ਦੇਖੋ ਕਿਆ ਫਸਟ ਕਲਾਸ ਦੇ
0: ਸਰ। ਤੁਹਾਡਾ ਪਰਫਿਊਮ ਬੜਾ ਜ਼ਬਰਦਸਤ ਹੈ ਜੀ।
1: ਬਸ ਇੱਦਾਂ ਹੀ ਆ, ਮਾੜਾ ਮੋਟਾ ਲਾ ਕੇ ਰੱਖਣਾ ਪੈਂਦਾ, ਆਲੇ ਦੁਆਲੇ ਪਤਾ ਲੱਗਣਾ ਚਾਹੀਦਾ ਬੰਦੇ ਆਏ ਦਾ।
0: ਬੰਦੇ ਆਏ ਦਾ ਜੀ, ਪਤਾ ਲੱਗ ਗਿਆ ਸੀ ਮੈਨੂੰ ਪਹਿਲੇ।
1: ਜਾਣ ਦਾ ਵੀ ਪਤਾ ਲੱਗਣਾ ਚਾਹੀਦਾ, ਬਾਅਦ ਦੇ ਵਿੱਚ ਘੱਟੋ ਘੱਟ 15-20 ਮਿੰਟ ਸਮੈਲ ਰਹਿਣੀ ਚਾਹੀਦੀ ਤੁਹਾਡੇ ਕਮਰੇ ਜਦੋਂ ਬੰਦਾ ਜਾਵੇ।
0: ਫ੍ਰੈਗਰੈਂਸ,
1: ਫ੍ਰੈਗਰੈਂਸ ਕਹੀ, ਖੁਸ਼ਬੋ।
0: ਹਾਂਜੀ, ਖੁਸ਼ਬੋ,
1: ਖੁਸ਼ਬੋ ਰਹਿਣੀ ਚਾਹੀਦੀ,
0: ਸਮੈਲ ਬਦਬੂ ਹੈ ਜੁਨੀਆ। ਸੋ ਇਸੇ ਤਰ੍ਹਾਂ ਆਉਣ ਜਾਣ, ਯਾਨੀ ਕਿ ਸਮੈਲ ਔਰ ਫ੍ਰੈਗਰੈਂਸ ਦਾ ਕੀ ਫਰਕ ਹੈ? ਜਿਵੇਂ ਤੁਹਾਡੇ ਕੋਲ ਡੈਟ ਨੇ, ਕਰਜ਼ਾ, ਉਹ ਕਿਸ ਤਰ੍ਹਾਂ ਦਾ? ਦੇਰ ਆਰ ਟੂ ਡੈਟਸ, ਵਨ ਇਜ਼ ਗੁੱਡ, ਵਨ ਇਜ਼ ਬੈਡ। ਗੁੱਡ ਐਂਡ ਬੈਡ ਦੇ ਵਿੱਚ ਕੀ ਫਰਕ ਹੈਗਾ? ਤੁਸੀਂ ਜਿਹੜਾ ਹੈਗਾ ਦੇਖ ਸਕਦੇ ਹੋ ਕਿ ਉਹਨੂੰ ਤੁਸੀਂ ਅਫੋਰਡ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ ਕਿ ਨਹੀਂ, ਇੱਕ ਹੈ ਕਿ ਸਟੇਬਲ ਹੈ। ਸੋ ਪਰਮਜੀਤ, ਸਭ ਤੋਂ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਸੰਦਰਪਾਲ ਭਾਅ ਜੀ ਜਿਹੜੇ ਹੈਗੇ ਆ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਰੇਡੀਓ 'ਚ ਬਾਬਾ ਬੋਰਡ ਨੇ ਟੋਰਾਂਟੋ ਦੇ
1: ਜੀ,
0: ਹਾਂਜੀ ਬਾਬਾ ਬੋਰਡ ਮੀਨਸ ਬਈ ਅੱਜ ਤੋਂ 30 ਸਾਲ ਪਹਿਲਾਂ ਜਦੋਂ ਲੋਕਾਂ ਦੇ ਇੰਟਰਸਟ ਨਹੀਂ ਹੁੰਦੇ ਸੀਗੇ ਵੀ ਰੇਡੀਓ ਕੀ ਹੁੰਦਾ, ਕੌਣ ਚਲਾਉਂਦਾ, ਕਿਉਂਕਿ ਹੁੰਦਾ ਨਹੀਂ ਸੀ ਕੁਛ
1: ਜੀ, ਬਿਲਕੁਲ ਜੀ।
0: ਉਸ ਟਾਈਮ ਦੇ ਉੱਤੇ ਰੌਣਕ ਲਾ ਕੇ ਇਕੱਲੇ ਹੀ ਬੈਠ ਜਾਣਾ, ਪੂਰਾ ਖਿੱਚਣਾ, ਆਕਰਸ਼ਣ ਕਰਨਾ, ਖਿੱਚ ਦਾ ਕੇਂਦਰ ਬਣਨਾ। ਅਤੇ ਰੇਡੀਓ ਦੇ ਵਿੱਚ ਅਗਰ ਟੋਰਾਂਟੋ 'ਚ ਕੋਈ ਨਾਮ ਲਊਗਾ ਤਾਂ ਰੇਡੀਓ 'ਚ ਸਤਿੰਦਰਪਾਲ ਸਿੰਘ ਸਿੱਧਵਾ, ਜਿਹੜੇ ਕਿ ਪੁਰਾਣੇ ਬ੍ਰੌਡਕਾਸਟਰਸ ਨੇ ਉਹਨਾਂ ਦੇ ਵਿੱਚੋਂ ਸਾਰਿਆਂ 'ਚੋਂ ਨੇ। ਅਤੇ ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਨੂੰ ਬਹੁਤ ਬਹੁਤ ਪਿਆਰ, ਅਤੇ ਮੈਂ ਫੋਨ 'ਤੇ ਹੀ ਪਹਿਲੀ ਹੱਥ ਲਾਉਂਦਾ ਜੀ ਤੁਹਾਡੇ। ਹਾਂਜੀ, ਸੋ ਪਰਮਜੀਤ, ਇੱਕ ਵਾਰ ਫਿਰ ਤੋਂ ਚੱਲਾਂਗੇ ਆਪਾਂ ਡੈਟਸ ਦੇ ਵੱਲ
1: ਜੀ,
0: ਕੰਸੋਲੀਡੇਸ਼ਨ ਦੇ ਵੱਲ। ਅਤੇ ਮੈਂ ਚਾਹੁੰਦਾ ਕਿ ਆਪਾਂ ਬਹੁਤ ਵਧੀਆ ਪੋਜ਼ਿਟਿਵ ਵੇ ਨਾਲ ਸਾਰਾ ਕੁਛ ਸਮਝਾਈਏ, ਠੀਕ ਹੈ
1: ਜੀ, ਬਿਲਕੁਲ।
0: ਕੰਟੈਕਟ ਕਰਨ ਜਿਹਦੇ ਕੋਲ ਵੀ ਕਿਸੇ ਕੋਲ ਫਸਟ ਐਂਡ ਸੈਕਿੰਡ ਮੋਰਗੇਜ ਹੈਗੀ ਹੈ। ਹੁਣ ਮੈਂ ਤੁਹਾਨੂੰ ਦੱਸਣ ਲੱਗਿਆ, ਹਰੇਕ ਦੇ ਦਿਮਾਗ 'ਚ ਇਹ ਬੈਠ ਚੁੱਕਿਆ ਪਰਮਜੀਤ ਇਸ ਵੇਲੇ ਕਿ ਅਪਰੇਜ਼ਲ ਨਹੀਂ ਆਉਣੀ ਹੈਗੀ
1: ਜੀ, ਬਿਲਕੁਲ।
0: ਦੇਅਰ ਆਰ ਲੈਂਡਰਸ ਅਤੇ ਦੇਅਰ ਆਰ ਵੇਸ, ਢੰਗ ਹੈਗੇ ਨੇ ਅਤੇ ਕੁਛ ਬੈਂਕਸ ਨੇ ਜਿਹੜੇ ਸਰਕਮਸਟੈਂਸਿਸ ਨੂੰ ਦੇਖ ਕੇ ਤੁਹਾਡੀ ਫੰਡਿੰਗ ਨੂੰ ਕਰ ਦਿੰਦੀਆਂ ਨੇ। ਸੋ ਉਹ ਸਭ ਕੁਛ ਉਹੀ ਕਰ ਸਕਦਾ ਜਿਨ ਸੇਵਿਆ ਤਿੰਨ ਪਾਇਆ ਮਾਣ, ਜਿਹਨੂੰ ਆਉਂਦਾ ਹੈ ਅਤੇ ਉਹਨੂੰ ਹੀ ਆਉਂਦਾ ਹੈ। ਇਸ ਵੇਲੇ ਬਿਲਕੁਲ ਧਿਆਨ ਨਾਲ ਸੁਣਿਓ, ਜਿਹੜੇ ਲੋਕ ਸੋਚ ਰਹੇ ਨੇ ਕਿ ਮੇਰਾ ਘਰ ਤਾਂ 8 ਲੱਖ ਦਾ ਹੀ ਹੈ, ਸ਼ਾਇਦ ਇੱਕ ਮਕਾਨ ਵਿਕੇ ਨੂੰ ਅਪਰੇਜ਼ਲ ਨਹੀਂ ਕਹਿ ਸਕਦੇ ਤੁਸੀਂ, ਠੀਕ ਹੈ। ਅਪਰੇਜ਼ਲ ਦਾ ਇੱਕ ਮੈਥਡ ਹੈ, ਉਹ ਮੈਥਡ ਕਿਵੇਂ ਕੰਮ ਕਰਦਾ ਤੁਹਾਨੂੰ ਪਰਮਜੀਤ ਦੱਸ ਦੇਣਗੇ। 8 ਲੱਖ ਵਾਲਾ ਘਰ ਅਪਰੇਜ਼ਲ 9:30 ਦੀ ਆਉਣੀ ਸੀ, ਤੁਸੀਂ 8 ਮੰਨੀ ਬੈਠੇ ਹੋ
1: ਜੀ,
0: ਅਤੇ ਤੁਸੀਂ ਜਿਹੜੀ ਵੀ ਚੀਜ਼ ਜਿਹੜਾ ਕਿ ਪੰਡ ਚੱਕੀ ਫਿਰਦੇ ਹੋ ਆਪਣੇ ਕੋਲ, ਉਹਨੂੰ ਸਖਾਲੀ ਕਰਨੀ ਚਾਹੁੰਦੇ ਹੋ, ਜਸਟ ਕਾਲ ਹਿਮ। ਭਾਜੀ ਜੀ ਦਿਓ ਮੈਸੇਜ ਅੱਜ
1: ਦਾ। ਬਿਲਕੁਲ ਜੀ, ਜਿਵੇਂ ਆਪਾਂ ਤੁਸੀਂ ਅਪਰੇਜ਼ਲ ਦੀ ਗੱਲ ਕੀਤੀ ਹੈ ਨਾ, ਹਰੇਕ ਬੰਦੇ ਨੂੰ ਲੱਗਦਾ ਯਾਰ ਮੇਰੇ ਨਾਲ ਦਾ ਘਰ ਤਾਂ 8 ਲੱਖ ਦਾ ਵਿਕਿਆ ਹੈ ਨਾ, ਇਸ ਤਰ੍ਹਾਂ ਨਹੀਂ ਹੁੰਦਾ ਵੀ ਜੇ ਨਾਲ ਦਾ ਘਰ 8 ਲੱਖ ਦਾ ਵਿਕਿਆ ਤਾਂ ਤੁਹਾਡੀ ਅਪਰੇਜ਼ਲ ਵੀ ਜਿਹੜੀ 8 ਲੱਖ ਦੀ ਆਏਗੀ। ਹੋ ਸਕਦਾ ਉਹਦੇ ਘਰ 'ਚ ਕੋਈ ਕਾਂਡ ਹੋਵੇ, ਹੁਣ ਜਿੰਨੀਆਂ ਵੀ ਅਪਗ੍ਰੇਡਸ ਨੇ, ਜਿੰਨੀਆਂ ਵੀ ਘਰ ਦੇ ਵਿੱਚ ਕੋਈ ਵੀ ਤੁਸੀਂ ਜਿਹੜੀ ਕੋਈ ਵਾਧੂ ਕੰਮ ਕਰਵਾਇਆ ਹੋ, ਸਾਰਾ ਅਪਗ੍ਰੇਡ ਦੀ ਵੈਲਿਊ ਹੀ ਹੁੰਦੀ ਹੈ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਤੁਸੀਂ ਨਾ ਆਪਣੇ ਸਵਾਲਾਂ ਦੇ ਜਾਲ ਦੇ ਵਿੱਚ ਨਾ ਫਸਿਆ ਕਰੋ। ਹੁਣ ਬਹੁਤ ਸਾਰੀਆਂ ਪ੍ਰੋਪਰਟੀਆਂ ਲੋਕ ਛੱਡ ਛੱਡ ਕੇ ਭੱਜ ਰਹੇ ਨੇ ਅਮਨ, ਜਿੰਨੀਆਂ ਬਿਲਡਰ ਦੇ ਕੋਲੋਂ ਬੁੱਕ ਕਰਵਾਈਆਂ ਸੀਗੀਆਂ, ਭਾਈ ਵੀ ਹੁਣ ਸਾਡਾ ਲੱਖ ਜਿਹੜਾ ਜਾਂਦਾ ਉਹ ਤਾਂ ਹੁਣ ਗਿਆ ਹੀ ਗਿਆ, ਸਾਡੀ ਅਪਰੇਜ਼ਲ ਵੈਲਿਊ ਘੱਟ ਆਉਣੀ ਕਿਉਂਕਿ ਮੇਰੇ ਯਾਰ ਦੀ ਵੈਲਿਊ ਵੀ ਘੱਟ ਆਈ ਹੈ। ਬਟ ਇਹ ਗੱਲ ਤੁਸੀਂ ਭੁੱਲ ਜਾਓ ਵੀ ਜਦੋਂ ਬਿਲਡਰ ਨੇ ਤੁਹਾਡੇ ਕੋਲੋਂ ਡਾਕੂਮੈਂਟ ਸਾਈਨ ਕਰਵਾਏ ਨੇ ਜੀ, ਉਹ ਇਕੱਲੇ ਇਹ ਨਹੀਂ ਕਰਵਾਏ ਵੀ ਇਹ ਸਕੇਅਰ ਫੁਟੇਜ ਕਿੰਨੀ ਹੈ ਅਤੇ ਇਹਦੀ ਪ੍ਰਾਈਸ ਕਿੰਨੀ ਹੈ। ਉਹਦੇ ਵਿੱਚ ਬਾਕੀ ਜਿਹੜਾ 200 ਪੇਜ ਹੈ ਨਾ ਜੀ, ਉਹ ਇਹੀ ਹੈ ਵੀ ਮੁੜ ਕੇ ਤੁਹਾਡੇ ਪਰਸਨਲ ਨਾਂ ਦੇ ਉੱਤੇ ਉਹਨਾਂ ਨੇ ਰਿਟ ਵੀ ਪਾ ਦੇਣੀ ਹੈ, ਤੁਹਾਡੇ ਪੁਰਾਣੇ ਘਰ ਦੇ ਉੱਤੇ ਲੀਨ ਵੀ ਪੈ ਜਾਣੀ ਹੈ। ਭੱਜਣਾ ਬੜਾ ਮੁਸ਼ਕਲ ਹੈ, ਇਸ ਕਰਕੇ ਮੈਂ ਕਹਿੰਦਾ ਭੱਜਣਾ ਕੋਈ ਵੀ ਹੱਲ ਨਹੀਂ ਹੈ। ਮੋਰਗੇਜ ਦੀ ਕੋਈ ਵੀ ਸਮੱਸਿਆ ਦੇ ਨਾਲ ਤੁਸੀਂ ਉਲਝ ਰਹੇ ਹੋ ਜਾਂ ਤੁਸੀਂ ਉਹਨੂੰ ਜੂਝ ਰਹੇ ਹੋ ਸਮੱਸਿਆ ਦੇ ਨਾਲ, ਤਾਂ ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015, 416-804-2015। ਔਰ ਮੈਂ ਹਮੇਸ਼ਾ ਜਿੱਦਾਂ ਹੁਣ ਅਮਨ ਨੇ ਗੱਲ ਕੀਤੀ ਸੀ ਵੀ ਜਿਹੜਾ ਆਪਣਾ ਜਿਹੜਾ ਗੁੱਡ ਡੈਟ ਹੈ ਅਤੇ ਬੈਡ ਡੈਟ ਹੈ, ਇਹਨੂੰ ਬਚਾ ਕੇ ਆਪਾਂ ਅਮਨ ਕਿੱਦਾਂ ਰੱਖਣਾ, ਲੋਕ ਫਸ ਕਿੱਦਾਂ ਜਾਂਦੇ, ਇਹਨੂੰ ਮੈਂ ਨਾ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਲੱਗਾ, ਗੱਲ ਮੇਰੀ ਸੱਚੀ ਮੰਨ ਕੇ ਚੱਲਿਓ। ਹਾਂਜੀ, ਅਮਨ ਮੇਰੇ ਨਾ ਦਾਦੇ ਨੇ VCR ਲਿਆ, ਮਸੀਂ ਪੈਸੇ ਜੋੜ ਕੇ,
0: ਅੱਛਾ
1: ਬੜੇ ਪੈਸੇ, ਉਹਨੇ ਧੇਲੀਆਂ ਚਵਾਉਣੀਆਂ ਜੋੜ ਜੋੜ ਕੇ VCR ਲੈ ਲਿਆ, ਸਾਰਾ ਹੀ ਟੱਬਰ ਬੜਾ ਕੁਛ, ਠੀਕ ਹੈ ਜੀ। ਉਹ ਮੁਹੱਲੇ ਵਾਲੇ ਕਹਿੰਦੇ ਜੀ ਹੁਣ ਤੁਸੀਂ VCR ਲੈ ਲਿਆ, ਪਾਰਟੀ ਦਿਓ, ਪਾਰਟੀ ਤੁਹਾਨੂੰ ਪਾਰਟੀ ਦੇਣ ਲਈ ਪੈਸੇ ਹੈ ਨਹੀਂ, ਹੁਣ VCR ਵੇਚ ਕੇ ਪਾਰਟੀ ਕਰਤੀ ਸਾਰੇ ਮੁਹੱਲੇ ਨੂੰ।
0: ਅੱਛਾ,
1: ਕਿੱਧਰ ਗਿਆ ਉਹ? ਆਹੀ ਕੁਛ ਹੋ ਰਿਹਾ, ਜੇ ਤੁਸੀਂ ਕੋਈ ਚੀਜ਼ ਲੈ ਲਈ ਹੈ ਨਾ ਤਾਂ ਉਹਨੂੰ ਸਾਂਭ ਲਓ, ਲੋਕਾਂ ਦੇ ਚੱਕਰ ਦੇ ਵਿੱਚ ਆ ਕੇ ਉਹਨੂੰ ਤੁਸੀਂ ਗਵਾਓ ਨਾ।
0: ਮੱਝ ਵੇਚ ਕੇ ਘੋੜਾ ਲਿਆਉਂਦਾ, ਦੁੱਧ ਪੀਣੋਗੇ, ਲਿੱਦ ਚੱਕਣੀ ਪਈ ਹੈ
1: ਜੀ।
0: ਅੱਛਾ, ਇਹ ਕੰਮ ਹੋ ਗਿਆ?
1: ਹਾਂ, ਕਹਿੰਦੇ ਇੱਕ ਮੱਝ ਵੇਚ ਕੇ
0: ਘੋੜਾ ਲਿਆ,
1: ਘੋੜੀ ਲਈ,
0: ਹਾਂ
1: ਹਾਂਜੀ, ਦੁੱਧ ਪੀਣੇ ਗਏ, ਲਿੱਦ ਸਿੱਟਣੀ ਪਈ। ਇਹ ਕਹਾਵਤ ਹੈ, ਇਸ ਕਰਕੇ ਮੈਂ ਕਹਿੰਦਾ ਵੀ ਜੇ ਕੋਈ ਤੁਸੀਂ ਪ੍ਰੋਪਰਟੀ ਲੈ ਲਈ ਹੈ ਨਾ ਬਿਲਡਰ ਦੇ ਕੋਲੋਂ ਵੀ ਲੈ ਲਈ, ਕੋਈ ਨਹੀਂ, ਅੱਜ ਨਹੀਂ ਤਾਂ ਕੱਲ੍ਹ ਪ੍ਰਾਈਸ ਤਾਂ ਵਧਣੀ ਹੈ ਨਾ।
0: ਹਾਂਜੀ,
1: ਆਪਾਂ ਨੂੰ ਢੇਰੀ ਢਾ ਕੇ ਤਾਂ ਕੋਈ ਫਾਇਦਾ ਨਹੀਂ, ਭੱਜ ਕੇ ਕਿਸੇ ਗੱਲ ਤੋਂ ਕੋਈ ਫਾਇਦਾ ਨਹੀਂ ਹੈਗਾ। ਬਟ ਤੁਸੀਂ ਕਿਸੇ ਵੀ ਅਗਰ ਕੋਈ ਮੋਰਗੇ ਦੀ ਸਮੱਸਿਆ ਦੇ ਵਿੱਚ ਹੋ ਤਾਂ ਮੋਰਗੇਜ ਵਾਲੇ ਨੂੰ ਹੀ ਕਾਲ ਕਰਿਆ ਕਰੋ, ਨਹੀਂ ਤਾਂ ਜੇ ਮੈਨੂੰ ਕਾਲ ਕਰੋਗੇ ਨਾ ਤਾਂ ਮੈਨੂੰ ਕਹੋਗੇ ਸਿਰ ਦੁਖਦਾ, ਤਾਂ ਮੈਂ ਕਹਿੰਦਾ ਬਈ ਟੈਨੋਲ ਲੈ ਲਾ ਜਾਂ ਐਡਵਿਲ ਲੈ ਲਾ। ਡਾਕਟਰ ਨੂੰ ਕਾਲ ਕਰੋਗੇ, ਉਹਨੇ ਕਹਿਣਾ ਆ ਜਾ ਬਈ ਤੇਰੇ ਟੈਸਟ ਕਰ ਦੇ, ਉਹਨੂੰ ਸਹੀ ਬਿਮਾਰੀ ਕੱਢ ਕੇ ਤੁਹਾਡੇ ਹੱਥ ਦੇ ਉੱਤੇ ਰੱਖ ਦੇਣੀ ਹੈ। ਐਵੇਂ ਕਿਸੇ ਕੋਈ ਮੋਰਗੇ ਦੀ ਸਮੱਸਿਆ, ਚਾਹੇ ਮੈਨੂੰ ਨਹੀਂ ਕਾਲ ਕਰਨੀ, ਦੇਖੋ ਮੇਰੀਆਂ ਬਾਹਾਂ ਟੰਗੀਆਂ ਨੇ ਨਾ, ਪਰ ਮੈਂ ਹੁਣ ਕਹਿ ਸਕਦਾ ਵੀ ਮੇਰੀਆਂ ਬਾਹਾਂ ਟੰਗੀਆਂ ਨੇ, ਮੈਂ ਬੈਠਾ, ਜਦੋਂ ਮਰਜ਼ੀ ਆ ਜਾਓ। 416-804-2015,
0: 416-804-2015 ਨੰਬਰ ਨੂੰ ਡਾਇਲ ਕਰ ਲਓ, 416-804-2015। ਕੋਈ ਪ੍ਰੋਡਕਟ ਮੋਰਗੇਜ ਦਾ ਦੱਸ ਜੋ ਹੈ ਜਾਂ ਜਿਹੜਾ ਵੀ ਲੋਕ ਕਹਿਣ ਵੀ ਬਈ ਆ ਤੁਸੀਂ ਸੁਣਿਆ ਸਾਨੂੰ ਪਤਾ ਹੀ ਨਹੀਂ ਸੀਗਾ,
1: ਲੈ ਲਓ ਜੀ। ਮੈਂ ਤਾਂ ਕਹਿੰਦਾ ਜਿਹੜੇ ਜਿਹੜੇ ਬੰਦੇ ਦਾ ਸਕੋਰ 650 ਤੋਂ ਉੱਪਰ ਆ, ਔਰ ਉਹ ਸੋਰੀ 650 ਤੋਂ ਉੱਪਰ ਜਿਹਦਾ ਸਕੋਰ ਹੈਗਾ, ਤੁਸੀਂ ਕੰਮ ਕਰਦੇ ਹੋ ਨਹੀਂ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ, ਕੈਸ਼ 'ਤੇ ਕੰਮ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ, ਸੈਲਫ ਇੰਪਲੋਇਡ ਹੋ ਕੋਈ ਫਰਕ ਨਹੀਂ ਪੈਂਦਾ। 3.5% ਰੇਟ ਮੇਰੇ ਕੋਲ ਹੈਗਾ, 35 ਸਾਲ ਦੀ ਅਮੋਰਟਾਈਜੇਸ਼ਨ ਦੇ ਨਾਲ, ਮੇਜਰ ਬੈਂਕ ਦੇ ਨਾਲ ਲੈਣਾ, ਅੱਧੀ ਪੇਮੈਂਟ ਰਹਿ ਜਾਣੀ ਤੁਹਾਡੀ।
0: ਅੱਛਾ, 35 ਸਾਲ ਸਾਲ
1: 35 ਸਾਲ ਦੀ ਐਮੋਰਟਾਈਜੇਸ਼ਨ ਲੱਗ ਗਈ ਜੀ।
0: ਓਕੇ ਮੈਂ ਸਮਝਾ ਦਵਾਂ ਤੁਹਾਨੂੰ, 3.5% 35 ਸਾਲ ਦੀ ਐਮੋਰਟਾਈਜੇਸ਼ਨ ਨਾਲ ਇੱਦਾਂ ਬਣ ਜਾਣਾ ਜਿਵੇਂ ਤੁਹਾਨੂੰ 1.5% ਜਾਂ 2% ਤੇ ਵਿਆਜ ਮਿਲ ਗਿਆ ਹੁੰਦਾ,
1: ਇੱਦਾਂ ਹੀ ਜੀ,
0: ਠੀਕ ਹੈ ਨਾ, ਕਿਸ਼ਤ ਤੇ ਨਹੀਂ ਬਣ ਜਾਣੀ। ਮੈਂ ਸਮਝਾ ਦਵਾਂ ਸਾਰਿਆਂ ਨੂੰ, ਐਮੋਰਟਾਈਜੇਸ਼ਨ ਜਿਹੜੀ ਲੰਬੀ ਹੈ ਉਹਦਾ ਮਤਲਬ ਕੀ ਹੈ, ਕਿਸ਼ਤ ਛੋਟੀ ਬਣੂਗੀ। ਸੋ ਤੁਹਾਡਾ ਲਾ ਲਓ 2% ਤੇ ਮੋਰਗੇਜ ਹੋ ਰਹੀ ਹੈ, 3.5 ਵਿਆਜ ਹੈਗਾ ਐਕਚੁਅਲ ਦੇ ਵਿੱਚ, ਪਰ 35 ਸਾਲ ਦੇ ਐਮੋਰਟਾਈਜੇਸ਼ਨ ਦੇ ਨਾਲ ਕਿਸ਼ਤ ਛੋਟੀ ਬਣੂਗੀ। ਜਦੋਂ ਵਿਆਜ ਹੋਰ ਵੀ ਥੱਲੇ ਆ ਗਏ ਉਦੋਂ ਜਾ ਕੇ ਸਵਿਚ ਕਰ ਸਕਦੇ 2-4 ਸਾਲ ਨੂੰ। ਫਿਲਹਾਲ ਕਿਸ਼ਤ ਛੋਟੀ ਕਰਾਓ। ਨੰਬਰ ਦੱਸੋ ਕਿੰਨਾ
1: ਪੈ? ਨੰਬਰ ਮੈਂ ਆਪਣਾ ਫਿਰ ਦੱਸ ਦਿੰਦਾ 416-804-2015, ਔਰ ਅਖੀਰ 'ਤੇ ਦੱਸ ਦਿੰਦਾ ਹਰੇਕ ਬੰਦਾ ਹੁਣ ਸੋਚੇਗਾ ਅਗਰ 35 ਸਾਲ ਦੀ ਐਮੋਰਟਾਈਜੇਸ਼ਨ ਹੈ ਉਹ 'ਚ ਤਾਂ ਇਕੱਲਾ ਵਿਆਜ ਹੀ ਜਾਏਗਾ, ਹੈ ਨਾ,
0: ਚੇਂਜ ਕਰ ਲੈਣੀ
1: ਤੁਸੀਂ। ਹਾਂ ਨਹੀਂ ਤੁਸੀਂ ਤੁਸੀਂ ਉਹਦੀ ਆਪਣੀ ਪੇਮੈਂਟ ਵਧਾ ਲਓ, ਜੇ 1300 ਜਾਂਦੀ ਉਹਨੂੰ 1500 ਕਰ ਲਓ, $200 ਸਿੱਧਾ ਪ੍ਰਿੰਸੀਪਲ ਦੇ
0: ਕਿਸ਼ਤ ਵੀ ਚੇਂਜ ਕਰ ਲਾਂਗੇ, ਸਾਨੂੰ ਕੋਈ ਪ੍ਰੋਬਲਮ ਨਹੀਂ,
1: ਕਿਸ਼ਤ ਵੀ ਚੇਂਜ ਹੋ
0: ਜਾਂਦੀ ਦਾ ਸਮਾਂ ਕੱਢਣਾ, ਅਸੀਂ ਅੱਗੇ ਜਾ ਕੇ ਠੀਕ ਕਰ ਲਾਂਗੇ ਭਾਜੀ।
1: ਬਿਲਕੁਲ ਜੀ, ਨੰਬਰ ਮੇਰਾ ਨੋਟ ਕਰੋ 416-804-2015, ਔਰ ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੌਮਕਨ ਦੇ ਜਿਹੜੇ ਸਿਵੇ ਨੇ ਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ, ਯੂਨਿਟ ਨੰਬਰ 22, ਰੀਫਾਈਨੈਂਸਿੰਗ ਚਾਹੀਦੀ ਹੈ 416-804-2015, ਘਰ ਦੀ ਅਪਰੇਜ਼ਲ ਨਹੀਂ ਆ ਰਹੀ 416-804-2015, ਸੈਕਿੰਡ ਮੋਰਗੇਜ ਚਾਹੀਦੀ ਹੈ 416-804-2015, ਅਗਰ ਕਿਸੇ ਨੂੰ ਪ੍ਰੀ ਅਪਰੂਵਲ ਚਾਹੀਦਾ ਬਿਲਡਰ ਨੇ ਤੁਹਾਡੇ ਕੋਲੋਂ ਮੰਗ ਲਿਆ ਤਾਂ ਉਹਦੀ ਕੋਈ ਸਾਡੇ ਵੱਲੋਂ ਫੀਸ ਚਾਰਜ ਨਹੀਂ ਕੀਤੀ ਜਾਂਦੀ, ਉਹਦੇ ਵਾਸਤੇ ਵੀ 416-804-2015 ਤੇ ਕਾਲ ਕਰ ਸਕਦੇ ਹੋ। ਅਮਨ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਤੁਹਾਨੂੰ ਮੈਂ ਰੋਕ ਕੇ ਰੱਖਣਾ, ਬ੍ਰੇਕ 'ਤੇ ਪੈਰ ਰੱਖਾਂਗਾ, ਮੈਂ 35 ਸਾਲ ਦਾ ਪ੍ਰੋਡਕਟ ਸਮਝਣਾ ਤੁਹਾਡੇ ਤੋਂ। 416-804-2015 ਦੇ ਉੱਤੇ ਤੁਸੀਂ ਸਾਰੇ ਇਹਨਾਂ ਨੂੰ ਟੈਕਸਟ ਕਰਨਾ ਸ਼ੁਰੂ ਕਰ ਦਿਉ, ਕਾਲ ਕਈ ਵਾਰੀ ਮਿਲਦੀ ਨਹੀਂ ਹੁੰਦੀ, ਜ਼ਿਆਦਾ ਕਾਲ ਕਰਕੇ ਤਾਂ ਸਿੱਧੀ ਮੈਸੇਜ 'ਤੇ ਚਲੀ ਜਾਂਦੀ, ਫਿਰ ਪਤਾ ਨਹੀਂ ਲੱਗਦਾ ਵੀ ਤੁਸੀਂ ਕਾਲ ਕੀਤੀ ਸੀ। ਟੈਕਸਟ ਹਿਮ 416-804-2015, 416-804-2015 'ਤੇ ਕਾਲ ਕਰਨੀ ਹੈ, ਅਤੇ ਸਟੂਡੀਓਜ਼ ਦਾ ਨੰਬਰ 905-673-3337 905-673-3337 ਤੇ ਤੁਸੀਂ ਕਾਲ ਕਰਿਓ। ਵਾਪਸ
2: ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
3: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
4: ਹੈਲੋ ਬ੍ਰੋ, ਕਿੱਥੇ ਆ ਤੂੰ?
5: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
4: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
5: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
4: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

0: Brampton. Major intersection Steels and Kennedy 90545-12600.
1: Rupinder Garewal Law Office. Real estate transaction, will banaunli, family law, ja fir power of attorney. All services under one roof. Community da janya pehchaniya naam Rupinder Garewal. Barrister, solicitor and notary public. Located at Chinkuzi and Bavet. For all services call 905-497-1211. 905-497-1211.
2: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8408-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0184-0
3: ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ। ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ।
4: ਦੇਖ ਬਾਈ, ਜੇ ਤੂੰ ਲੈਣਾ ਮੌਰਗੇਜ ਜਾਂ ਲੋਨ
5: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
3: ਅੱਛਾ ਜੀ,
6: ਆਹੋ ਜੀ, ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 9056712000, ਮਿਸਟਰ ਸੰਧੂ।
7: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
8: ਹੈਲੋ ਬ੍ਰੋ, ਕਿੱਥੇ ਆ ਤੂੰ?
9: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
8: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
9: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
8: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
10: ਪਾਪਾ ਪਾਪਾ, ਸੁਣਦੇ ਕਿਉਂ ਨਹੀਂ, ਚਾਕਲੇਟ ਲੈਣੀ ਹੈ।
11: ਅਜੀ ਸੁਣਤੇ ਹੋ, ਕਹਾਂ ਗੁੰਮ ਹੋ?
12: ਅਰੇ ਮਹੇਸ਼, ਅਭੀ ਤੱਕ ਆਫਿਸ ਨਹੀਂ ਆਏ, ਪਤਾ ਨਹੀਂ ਮੀਟਿੰਗ ਥੀ। ਹੈਲੋ ਹੈਲੋ ਹੈਲੋ,
13: ਜਬ ਮੈਂ ਰੇਡੀਓ ਆਵਾਜ਼ ਸੁਣਤਾ ਹੂੰ, ਤਬ ਤੋ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਬੰਪ ਟੂ ਬੰਪ ਟ੍ਰੈਫਿਕ ਐਂਡ ਬੰਪ ਟੂ ਬੰਪ ਕਾਲਸ, ਐਸਾ ਹੀ ਹੋਤਾ ਹੈ ਜਬ ਆਪ ਸੁਣਤੇ ਹੈ ਹਰ ਸੁਬਹ 9 ਟੂ 10, ਮੰਡੇ ਟੂ ਫ੍ਰਾਈਡੇ ਐਂਡ ਸੈਟਰਡੇ 11 ਟੂ 1 ਰੇਡੀਓ।

0: CHLM 530 ਡਾਕਟਰ ਰੇਡੀ ਵਾਸ ਸੁਣ ਰਹੇ ਹੋ ਔਰ ਮੈਂ ਹਮਦੀਪ ਸਿੰਘ ਬੈਨੀਪਾਲ, ਮੇਰੇ ਨਾਲ ਸੰਤੋਸ਼ ਆ ਚੁੱਕੇ। ਸੰਤੋਸ਼ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਬਹੁਤ ਵਧੀਆ, ਹੋਪਫੁਲੀ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ ਸਾਡਾ ਸ਼ੋਅ ਰੇਡੀਓ ਆਵਾਜ਼।
0: ਹਾਂਜੀ ਸੰਤੋਸ਼, ਮੈਨੂੰ ਕੀ ਚੀਜ਼ ਨਹੀਂ ਸਮਝ ਆਈ ਹੈ ਤੱਕ?
1: ਜੀ
0: ਸਾਰੀ ਜ਼ਿੰਦਗੀ ਲੰਘ ਗਿਆ, ਗੱਲਾਂ ਪੁੱਛਦੇ ਉਹਨੂੰ ਕਿ ਕੀ ਹਾਲ ਚਾਲ ਨੇ। ਹਾਲ ਤਾਂ ਪੁੱਛ ਲਿਆ ਵੀ ਹਾਲ ਕਿਵੇਂ ਨੇ, ਹਨਾ, ਚਾਲ ਕੀ ਹੋ ਸਕਦਾ?
1: ਸਾਡੇ ਪੰਜਾਬੀ ਦੇ ਵਿੱਚ ਕੁਝ ਗੱਲਾਂ ਮਨ ਕਿ ਏਦਾਂ ਦੀਆਂ ਹੁੰਦੀਆਂ ਕਿ ਉਹਦਾ ਮਤਲਬ ਨਹੀਂ ਬਣਦਾ, ਬਟ ਅਸੀਂ ਮਤਲਬ ਬਣਾ ਲੈਂਦੇ ਹਾਂ।
0: ਕਹਿੰਦੇ ਲਿਆ ਚਾਹ ਚੂ
1: ਚਾਹ ਚੂ। ਉਸ ਤੋਂ ਬਾਅਦ ਅਮਨ ਜੀ, ਕੱਲ ਮੈਂ ਦੇਖਦੀ ਸੀਗੀ ਜਦੋਂ ਕੋਈ ਟੈਨਸ਼ਨ ਵਾਲੀ ਗੱਲ ਕਿਸੇ ਨੇ ਲੈ ਕੇ ਨਹੀਂ ਹੁੰਦੀ ਤੇ ਉਹ ਕਹਿ ਦਿੰਦੇ, ਮੇਰੇ ਘਰ ਵਾਲੇ ਹਮੇਸ਼ਾ ਮੈਨੂੰ ਕਹਿੰਦੇ ਹੁਣ ਤੂੰ ਕੋਈ ਨਵਾਂ ਸੱਪ ਨਾ ਕੱਢ ਲਈ।
0: ਸੱਪ ਨਾ ਕੱਢ ਲਈ, ਕੋਈ ਇਹੋ ਜਿਹਾ ਵਰਡ ਕਿਸੇ ਹੋਰ ਨੂੰ ਯਾਦ ਹੋਵੇ ਬਈ 905-673-3337। ਜਿਵੇਂ ਚਾਹ ਚੂ, ਉਹ ਲਿਆ ਵੀ ਚਾਹ ਚੂ ਪੀਏਗਾ ਕਿ ਨਹੀਂ, ਲਿਆ ਬਈ ਜਿਹੜਾ ਹੈਗਾ ਕੀ ਹਾਲ ਚਾਲ ਨੇ। ਤੇ ਇਸੇ ਤਰ੍ਹਾਂ ਇੱਕ ਸੰਤੋਸ਼ ਨੇ ਕਿਹਾ ਕਿ ਕੋਈ ਹੋਰ ਨਵਾਂ ਸੱਪ ਨਾ ਕੱਢ ਲਈ। ਕੁਛ ਹੋਰ ਐਸੇ ਵਰਡ ਜਿਹੜੇ ਤੁਹਾਨੂੰ ਇੰਟਰਸਟਿੰਗ ਲੱਗਦੇ ਹੋਣ?
1: ਅਮਨ ਜੀ ਰੋਟੀ ਖਾਧੀ ਖੁੱਦੀ ਆ ਕਿ ਨਹੀਂ?
0: ਕਿਵੇਂ
1: ਮਤਲਬ ਮੇਰੀ ਮੰਮੀ ਮੈਨੂੰ ਕਹਿੰਦੀ ਤੂੰ ਰੋਟੀ ਖਾਧੀ ਖੁੱਦੀ ਆ ਕਿ ਨਹੀਂ?
0: ਖਾਧੀ ਖੁੱਦੀ
1: ਖੁੱਦੀ ਨਹੀਂ ਹੁੰਦਾ,
0: ਖੁੱਦੀ ਕੋਈ ਵਰਡ ਤਾਂ ਹੁੰਦਾ ਨੀਗਾ। 905-673-3337 ਕੋਈ ਇਹੋ ਜਿਹੇ ਵਰਡ ਤੁਹਾਡੇ ਦਿਮਾਗ 'ਚ ਹੋਣ ਜਿਹੜੇ ਅਸੀਂ ਉਹਨਾਂ ਕਦੇ ਸੁਣੇ ਹੋਣ, ਜ਼ਰੂਰ ਸਾਡਾ ਸ਼ੇਅਰ ਕਰ ਸਕਦਾ। 905-673-3337।

0: 9563333333 थोड़ा ना गल हो रही है। और मेरे नाल ब्रिजी है, ब्रिजी कैसे हैं आप, कैसे हैं ब्रिजी?
1: सर्दी गला जी, सर्दी गला।
0: और ब्रिजी आप अपने हरदा केरला आयुर्वेदा के बारे में बताएं पहले, ठीक है
1: जी? हम पूरा आयुर्वेदिक थेरेपी कर रहे हैं जी, किसी को कोई दर्द, लोअर बैक पेन, साइटिक पेन, क्रॉस एंड शोल्डर और नींद की प्रॉब्लम।
0: सो मैं ब्रिजी को आपके पास सैटरडे आया था, संडे आया था, संडे आया था,
1: संडे जी,
0: संडे आया था मैं। सो संडे ब्रिजी को मैं गया सी, ते तुसी किसी दे भी कोई भी पेन है तुसी जाओ हरदा केरला आयुर्वेदा, आयुर्वेदिक ढंग दे नाल तुहाडी किसी भी तरह की तकलीफ नूं दूर कर सकते ने। मालशा ने, इन्हां दियां तेल ने, इन्हां दियां पोटलियां ने, ते इक इन्हां दी पसीना लैके आने वाली मशीन आ, नैचुरल आयुर्वेदिक हीट, जिहड़ा आपां नूं पसीना नहीं हुंदा इस कंट्री च, थोड़ी बॉडी चो पसीना भी निकलता। नंबर टू कॉल ब्रिज जी, आपका नंबर बोलिए क्या है? 647-619-1369 नंबर से ब्रिजी नूं कॉल करनी है, 647-619-1369 647-619-1369 से ब्रिजी नूं कॉल करनी है। ब्रिजी बहुत शुक्रिया
1: जी।
2: ठीक
0: ठाक ठाक ठीक ठाक हो है ना? कहावत संतोष वाली मैं वधिया लगी, सपना कढ़ ली है। सपना कढ़ ली मतलब नवी प्रॉब्लम ना खड़ी कर दी। बहुत शुक्रिया, थैंक यू सो मच। 9056733333 संतोष बहुत उदास सी सवेरे अज के, दिल ही उदास है जी, बाकी सब खैर है, सुनने सुनने राहां उत्ते कोई कोई पैर है
3: जी, बिल्कुल
0: सुरजीत पात्र साहब के, सुनने सुनने राहां उत्ते कोई कोई पैर है, दिल ही उदास है जी, बाकी सब खैर है। सो जिथे दिदार सिंह परदेसी ते हे, ए चाचे ताया दे मुंडे सीगे, के रात चाननी मैं तुरा नी, मेरा नाल तुरे परछावा, जिंदे मेरीए जिधर जिधर भी जावा, मेरा नाल तुरे परछावा जिंदे मेरीए। शिव कुमार बटालवी ने लिखा, दिदार सिंह परदेसी ने गाया अंबी दा बूटा, ये भी शिव कुमार बटालवी ने लिखा। सो तकड़े तकड़े साहित्यकार पंजाबीयत नूं मिले, अज बेड़ा गर्क है जिस तरह का अज पंजाब चल रहा है, साहित्यकार जिहड़े खत्म हो गए ने। कित्थे शोभा सिंह की गल चलती सी कि शोभा सिंह जदों पौंटा साहब बैठ जांदा सीगा बेसमेंट च, जाके उत्थे बेसमेंट बनी हुई है, दरिया नाल वगदा, दरिया दे पानी दीआं छल्लां नूं महसूस करके एक काल्पनिक चेहरे जिहड़े लैके आए सी गुरु नानक पातशाह, गुरु गोबिंद सिंह महाराज, गुरु तेग बहादुर महाराज दीआं पेंटिंग्स ने, पेंटिंग्स बनाईआं उन्होंने, इह नहीं कहा सी इन्हां नूं पूजो, उन्होंने एक काल्पनिक विचित्र लैवल के उपर चेहरे बनाए, ऐसे चेहरे बनाए जिहड़े किसी ने भी मैच नहीं करते। सो जिथे साहित्यकार टॉप दे हुए, शिव कुमार बटालवी तो लैके पाश की गल करदा मैं, जिथे कि सब तो खतरनाक हुंदा मुरदा शांति ना भर जाना, सब तो माड़ा हुंदा तुहाडे सुपनिआं दा मर जाना, सब कुछ सहन कर जाना, कुछ ना कह पाउणा, सब तो खतरनाक हुंदा तुहाडे सुपनिआं दा मर जाना। सो उत्थे संतरा मदासी वर्गे के, माँ धरती है तेरी गोद नूं चन होर बथेरे, तूं मगदा रही होए सूरजा कमियां दे विड़े, जिन्हां दी जिंदगी च कुछ नहीं उन्हां दी जिंदगी च है सूरज, तू आउंदा रही रोशनी बरसाउंदा रही। उत्थे गल आ जांदी है डॉक्टर जगतार वर्गें दी कि कम दिलिया नूं दिल ना भरिया नूं भर दई या खुदा, सब बेघरिया नूं घर दई, हर सुहागण दा जिंदा रहे सुहाग, उम्र बीती जा रही नूं वर दई बेड़ियां ते झांजरां च इस वरे, बेड़ियां झांजरां जिहड़ियां गुलामी दियां दिमागां दे उत्ते पा लईआं, बेड़ियां ते झांजरां चों इस वरे मुक्त कैदी कस्बिआं नूं कर दई, सारिआं मुल्कां नूं बख्शी अमन तूं, मुद्दत दे खाक चेहरे रोशन कर दई, कम दिलिआं नूं दिल ना भरिआं नूं पर या खुदा, सब बेघरिआं नूं कर दई। सो रेडियो वाज दे विच सुन रहे हो अमरदीप सिंह बैनीपाल, जिथे सब कुछ अंदर बसिआ पिआ कि शहर तेरे तरकणां ढलीआं गल लग रोईआं, तेरीआं गलीआं यादां दे विच मुड़ मुड़ सुलगण, मेहंदी लगीआं तेरीआं तलीआं, मत्थे दा दीवा ना बलिआ, तेल तां पाया भर भर पलियां, इश्क तेरे दी सालगिरह ते एक इस कलियां कालियां कलियां, कालियां कलियां हंजुआं नूं कहा गया इश्क तेरे दी, मत्थे दा दीवा तकदीर नूं कहा गया। बड़ी खूबसूरत अंदाज, जिथे बूटा सिंह शाद वर्गे नावलकार होए ने उत्थे पंजाबी साहित भरिया पिया हैगा, ਤੇ ਅੱਜ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਜਿੱਥੇ ਨਾਮ ਸਿਮਰਨ ਤੋਂ ਦੂਰ ਹੋ ਗਏ ਸੀ ਅੱਜ, ਉੱਥੇ ਅਸੀਂ ਅੱਜ ਸਾਡੇ ਸਾਹਿਤ ਤੋਂ ਵੀ ਦੂਰ ਹੋ ਗਏ। ਸਾਹਿਤਕਾਰ ਤੋਂ ਅੰਮ੍ਰਿਤਰਾ ਪ੍ਰੀਤਮ ਵਰਗੇ ਕਿ ਅੱਜ ਅੱਖਾਂ ਵਰਸ਼ਾ ਨੂੰ ਕਿਤੇ ਕਬਰਾਂ ਵਿੱਚ ਉੱਠ, ਹੈ ਨਾ। ਸੋ ਉੱਥੇ ਇਹ ਸਭ ਕਾਸੇ ਦੇ ਵਿੱਚ ਚੱਲਦੇ ਚਲਾਏ ਦੇ ਵਿੱਚ ਜ਼ਿੰਦਗੀ ਦੇ ਨਾ ਸਾਹਿਤਕਾਰਾਂ ਨੂੰ ਜ਼ਰੂਰ ਪੜ੍ਹੋ। ਡਾਕਟਰ ਪੰਨੂ ਹੁਣਾਂ ਨੂੰ ਸੁਣੋ, ਉਹਨਾਂ ਦੇ ਯੂਟਿਊਬ ਦੇ ਉੱਤੇ ਪਏ ਨੇ। ਕਦੇ ਕਿਸੇ ਨੂੰ ਕੋਈ ਜ਼ਿੰਦਗੀ 'ਚ ਚੇਂਜ ਲੈ ਕੇ ਆਉਣੀ ਚਾਹੁੰਦਾ ਆਪਣੀ 'ਚ, ਮੈਨੂੰ ਕਾਲ ਕਰ ਲਿਓ, ਮੈਂ ਤੁਹਾਨੂੰ ਦੱਸ ਦੂੰਗਾ ਕਿ ਜੇ ਆਹ ਹਾ ਹਾ ਹਾ ਪੜ੍ਹੋ, ਇਹਨਾਂ ਨੂੰ ਦੇਖੋ, ਅਤੇ ਤੁਸੀਂ ਫਿਰ ਨਾ ਮਹਿਸੂਸ ਕਰੋਗੇ ਕਿ ਜ਼ਿੰਦਗੀ ਹੈ ਕੀ ਹੈ। ਐਕਚੁਅਲ 'ਚ ਤਾਂ ਮੈਂ ਭੱਜ ਦੌੜ 'ਚ ਫਸ ਗਿਆ ਹੈਗਾ, ਮੈਂ ਸਟੱਕ ਕਰ ਲਿਆ ਆਪਣੇ ਆਪ ਨੂੰ। ਡਰਾਈਵਿੰਗ ਕਰਦੇ ਹੋਏ ਲੋਕਾਂ ਦੀਆਂ ਗੱਡੀਆਂ 'ਤੇ ਧਿਆਨ, ਟ੍ਰੈਫਿਕ ਸਿਗਨਲਸ 'ਤੇ ਧਿਆਨ, ਮੈਂ ਡਰਾਈਵਿੰਗ ਨੂੰ ਇੰਜੋਏ ਨਹੀਂ ਕਰ ਸਕਿਆ। ਮੈਨੂੰ ਯਾਦ ਹੈ ਕਰੋਨਾ ਵਾਇਰਸ ਦੇ ਵਿੱਚ ਸੰਤੋਸ਼, ਜਦੋਂ ਗੱਡੀ ਚਲਾਉਣੀ ਨਾ ਹੌਲੀ ਚਲਾਉਣੀ, ਜਾਣ ਕੇ ਵੀ ਛੇਤੀ ਸਫ਼ਰ ਨਾ ਖਤਮ ਹੋ ਜਾਵੇ, ਕਿਤੇ ਮਸਾ ਬਾਹਰ ਨਿਕਲਣਾ ਮਿਲਦਾ ਸੀ ਨਾ, ਹਾਂਜੀ, ਹੌਲੀ ਚਲਾਉਣੀ ਵੀ ਕਿਤੇ ਸਫ਼ਰ ਨਾ ਖਤਮ ਹੋ ਜਾਵੇ। ਹਾਂਜੀ ਬਈ ਬਈ, ਸ਼ੁਕਰ ਕਰਨਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਸ਼ੁਕਰ ਕਰਨਾ ਬਹੁਤ ਜ਼ਰੂਰੀ ਹੈ। ਦੂਜਾ, ਤੇਰਾ ਭਾਣਾ ਮਿੱਠਾ ਲਾਗੇ, ਜਿਸ ਤਰ੍ਹਾਂ ਵੀ ਜਿੱਥੇ ਵੀ ਜਿਵੇਂ ਵੀ ਰੱਖਦੇ ਸਤਿਗੁਰ ਸੱਚੇ ਪਾਤਸ਼ਾਹ। ਸੋਚਣ ਵਾਲੀ ਗੱਲ ਸੰਤੋਸ਼ ਇਹ ਆ ਕਿ ਜਿਹਦੇ ਪਿਤਾ ਦਾ ਐਡਾ ਵੱਡਾ ਘਰ ਹੋਵੇ, ਉਹਨੂੰ ਆਪਣੇ ਘਰਾਂ ਦੀ ਚਿੰਤਾ ਕਿਵੇਂ ਰਹਿ ਜਾਵੇ। ਪਿਤਾ ਦਾ ਘਰ ਕੀ ਹੈ? ਗੁਰੂ ਰਾਮਦਾਸ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਉਸ ਨਾ। ਹਾਂਜੀ, ਰਾਮ ਦੇ ਨਾਮ ਦੇ ਸਰੋਵਰ 'ਚ ਰਮ ਦੀ ਗੱਲ ਕੀਤੀ ਹੈ ਕਿ ਇੱਥੇ ਰਾਮ ਕਿਸੇ ਵਿਅਕਤੀ ਖਾਸ ਜਾਂ ਕਿਸੇ ਨੂੰ ਪਰਮੇਸ਼ਵਰ ਬਣਾ ਕੇ ਨਹੀਂ ਦਰਸਾਇਆ ਗਿਆ, ਪਰਮੇਸ਼ਵਰ ਦੇ ਨਾਮ ਨੂੰ ਵਿੱਚ ਰਮਨ ਦੀ ਗੱਲ ਕੀਤੀ ਹੈ, ਰਮ ਗਏ। ਹਾਂਜੀ, ਸੋ ਉੱਥੇ ਉੱਥੇ ਗੁਰੂ ਰਾਮਦਾਸ ਪਿਤਾ ਦਾ ਘਰ, ਅਗਰ ਇਤਿਹਾਸ ਚੱਕੋਗੇ ਗੁਰੂ ਰਾਮਦਾਸ ਪਿਤਾ ਵਾਸਤੇ ਇਹ ਗੱਲ ਕਹੀ ਜਾਂਦੀ ਸੀ ਕਿ ਇਹਨੂੰ ਕੌਣ ਧੀ ਵਿਆਹੂਗਾ, ਅਤੇ ਇਹਦਾ ਘਰ ਨਹੀਂ ਕੋਈ ਹੈਗਾ, ਇਹ ਕਿੱਥੇ ਰਹੂਗਾ। ਅੱਜ ਦੁਨੀਆਂ ਦਾ ਸਭ ਤੋਂ ਵੱਡਾ ਪਰਿਵਾਰ ਗੁਰੂ ਰਾਮਦਾਸ ਪਿਤਾ ਦਾ।
2: ਬਿਲਕੁਲ,
0: ਅਸੀਂ ਅਗਰ ਦੇਖੀਏ, ਅਸੀਂ ਬਹੁਤ ਅਕਰਤ ਘਾਣਾ ਸਾਰੇ ਜਾਣੇ, ਮਾਫ਼ੀ ਚਾਹੂੰਗਾ, ਤੁਸੀਂ ਮੇਰੇ ਲਈ ਇਹ ਸ਼ਬਦ ਮੇਰੇ ਲਈ ਲੈ ਲਿਓ, ਅਸੀਂ ਮੈਂ ਤੇ ਸੰਤੋਸ਼ ਨੂੰ ਕਹਿਤਾ, ਤੁਹਾਨੂੰ ਨਹੀਂ ਕਹਿ ਰਹੇ ਅਸੀਂ। ਮੈਂ ਕੁਛ ਜਿਹੜੇ ਸਿੰਘ ਸ਼ਹੀਦ ਹੋਏ ਅਖਾੜਕੂ ਲਹਿਰ ਦੇ ਵਿੱਚ, ਵੀ ਬੜੇ ਚੰਗੇ ਚੰਗੇ ਲੋਕ ਸੀ ਜਿਨ੍ਹਾਂ ਦੇ ਘਰਾਂ ਘਰਦਿਆਂ ਨੂੰ ਆਹ ਫਿਲਮ ਨੇ ਨੰਗਾ ਕਰ ਦਿੱਤਾ ਸਿਸਟਮ ਸਾਰਾ, ਇਹਨਾਂ ਨੇ ਅੱਤਵਾਦ ਖਾਲਿਸਤਾਨਿਕ ਨਾਂ ਦੇ ਦਿੱਤਾ ਗਿਆ। ਉਹ ਭਾਈ ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨ ਕਹਿੰਦੇ ਪਏ ਹੋ ਨਾ, ਤੁਹਾਡੀ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਇਹ ਇੱਕ ਮੁਲਕ ਸੀਗਾ। ਤੁਸੀਂ ਕਿਸੇ ਤੋਂ ਕਿਸੇ ਦਾ ਮੁਲਕ ਖੋਹ ਕੇ ਉਹਨਾਂ ਨੂੰ ਅੱਤਵਾਦੀ ਦੱਸਦੇ ਹੋ, ਪਹਿਲਾਂ ਚੱਪਣੀ 'ਚ ਮੂੰਹ ਡਬੋ ਕੇ ਮਰ ਜਾਓ। ਸਿਧਾਂਤਾਂ ਦੀ ਗੱਲ ਕਰੋ, ਦਾਇਰੇ ਦੇ ਵਿੱਚ ਰਹਿ ਕੇ ਮੈਂ ਗੱਲ ਕਰਦਾ ਪਿਆ। 1947 ਤੋਂ ਪਹਿਲਾਂ ਸਾਡਾ ਖਾਲਸਾ ਰਾਜ ਸੀਗਾ ਜੀ, ਤੇ ਅਸੀਂ 13% 14% ਦੀ ਪਾਪੂਲੇਸ਼ਨ ਕੈਰੀ ਕਰਦੇ ਸੀ, ਪਰ ਅਸੀਂ ਮੋਹਰੀ ਰੱਖ ਕੇ ਚੱਲਦੇ ਸੀ ਹਰ ਧਰਮ, ਹਰ ਜਾਤ, ਹਰ ਫਿਰਕੇ ਨੂੰ, ਤਾਂ ਜੋ ਉਹ ਮਹਿਸੂਸ ਨਾ ਕਰ ਸਕਣ ਕਿ ਉਹ ਘੱਟ ਗਿਣਤੀਆਂ ਦੇ ਰਾਜਕਾਲ ਦੇ ਵਿੱਚ ਬੈਠੇ ਨੇ। ਹਰ ਬੰਦੇ ਨੂੰ ਇਨਸਾਨ, ਮਾਨਸ ਕੀ ਏਕ ਜਾਤ, ਸਭੇ ਪਹਿਚਾਨ ਬੋਧ ਦੇ ਆਧਾਰ ਦੇ ਉੱਤੇ ਸਾਡਾ ਮਹਾਰਾਜਾ ਰਿਹਾ ਰਣਜੀਤ ਸਿੰਘ, ਗੁਰੂ ਪਾਤਸ਼ਾਹ ਦੇ ਹੁਕਮ ਦੇ ਅੰਦਰ ਰਹਿ ਕੇ, ਉਹ ਰਾਜਾ ਜਿਸਨੂੰ ਜੁੱਤੀਆਂ ਸਾਫ਼ ਕਰਨ ਦੇ ਹੁਕਮ ਲੱਗੇ, ਭਾਂਡੇ ਮਾਂਜਣ ਦੇ ਹੁਕਮ ਲੱਗੇ, ਬਾਦਸ਼ਾਹ ਹੋ ਕੇ ਉਹ ਭਾਂਡੇ ਅਤੇ ਜੁੱਤੀਆਂ ਸਾਫ਼ ਕਰ ਰਿਹਾ ਸੀ। ਇਤਿਹਾਸ ਪੜ੍ਹੋਗੇ ਨਾ, ਹਿੱਲ ਜਾਓਗੇ, ਹਿੱਲ, ਜ਼ਿੰਦਗੀ ਬਦਲ ਕੇ ਰੱਖ ਦੂਗਾ ਇਤਿਹਾਸ ਇਸ ਤਰ੍ਹਾਂ ਦਾ। ਅਤੇ ਅਸੀਂ ਉਹ ਲੋਕ ਹਾਂ ਜਿਹੜੇ ਆਪਣਾ ਮੁਲਕ ਰੱਖਦੇ ਸੀ, ਸਭ ਤੋਂ ਬਾਅਦ ਅਸੀਂ ਅੰਗਰੇਜ਼ਾਂ ਦੇ ਦਾਇਰੇ ਦੇ ਵਿੱਚ ਆਏ, ਅਤੇ ਸਭ ਤੋਂ ਪਹਿਲਾਂ ਅਸੀਂ ਇਹ ਜੰਗਾਂ ਛੇੜੀਆਂ ਆਜ਼ਾਦੀ ਦੀਆਂ, ਸ਼ਹਾਦਤਾਂ ਦਿੱਤੀਆਂ ਬਹੁਤ ਜ਼ਿਆਦਾ, ਅਤੇ ਉਹ ਤੋਂ ਬਾਅਦ ਸਾਨੂੰ ਨਾਂ ਦੇ ਦਿੱਤੇ ਗਏ ਵੀ ਇਹਨਾਂ ਨੂੰ ਕਿਵੇਂ ਬਦਨਾਮ ਕਰੀਏ, ਚਲੋ ਇਹਨਾਂ ਦਾ ਨਾਂ ਖਾਲਿਸਤਾਨੀ ਰੱਖ ਲਓ, ਨਾਂ ਰੱਖ ਲਓ ਇਹਨਾਂ ਦਾ ਖਾਲਿਸਤਾਨੀ, ਗਾਲ ਨਹੀਂ ਕੱਢਣੀ ਸਿੱਧੀ ਆਪਾਂ ਇਹਨਾਂ ਨੂੰ, ਆਪਾਂ ਇਹਨਾਂ ਨੂੰ ਐਂ ਕਹਿ ਕੇ ਦੁਨੀਆਂ 'ਚ ਮਸ਼ਹੂਰ ਕਰਦੇ ਹਾਂ ਅੱਤਵਾਦੀ ਲੋਕ ਨੇ। ਨਹੀਂ, ਮੈਂ ਕੋਈ ਖਾਲਿਸਤਾਨੀ ਨਹੀਂ, ਮੈਂ ਕੁਛ ਨਹੀਂ ਹੈਗਾ, ਮੈਂ ਇੱਕ ਭਾਰਤ ਦਾ ਬਸ਼ਿੰਦਾ ਹਾਂ, ਅਤੇ ਜਿਹਨੂੰ ਬੋਲਣ ਅਤੇ ਗੱਲ ਕਹਿਣ ਦਾ ਹੱਕ ਹੈ, ਅਤੇ ਅੱਛੇ ਅੰਦਾਜ਼ ਦੇ ਵਿੱਚ ਉਹ ਆਪਣੀ ਗੱਲ ਕਿਸੇ ਸਾਹਮਣੇ ਵੀ ਰੱਖ ਸਕਦਾ, ਆਪਣੇ ਪੱਖ ਨੂੰ ਰੱਖ ਸਕਦਾ। ਸੁਤੰਤਰ ਭਾਰਤ ਜਿਹੜਾ ਸੰਵਿਧਾਨ ਜਿਹਨੂੰ ਕਹਿੰਦੇ ਨੇ, ਡਾਕਟਰ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੂੰ ਨਿਚਲੀ ਜਾਤੀ ਕਹੀ ਜਾਂਦੇ ਆ, ਉਸ ਆਦਮੀ ਨੇ ਤਾਂ ਸੰਵਿਧਾਨ ਲਿਖਿਆ, ਉਸ ਆਦਮੀ ਨੇ ਸੰਵਿਧਾਨ ਲਿਖਿਆ। ਮੈਂ ਹੈਰਾਨ ਰਹਿ ਗਿਆ, ਮਾਸਟਰ ਤਾਰਾ ਸਿੰਘ ਦੇ ਕੋਲ ਡਾਕਟਰ ਭੀਮ ਰਾਓ ਅੰਬੇਦਕਰ ਜਾਂਦੇ ਨੇ, ਕਹਿੰਦੇ ਨੇ ਕਿ ਸਿੱਖੀ ਦੇ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ ਸਾਰੇ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਟ੍ਰਾਂਸਲੇਸ਼ਨਸ ਪੜ੍ਹੀਆਂ, ਨਮ ਨਮ ਕਰ ਉੱਠਿਆ ਮੈਂ, ਅਸ਼ ਅਸ਼ ਹੋ ਉੱਠਿਆ ਕਿ ਐਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ। ਸਾਨੂੰ ਨਿਚਲੇ ਕਹਿ ਕੇ ਬੁਲਾਇਆ ਜਾਂਦਾ, ਅਤੇ ਸਾਨੂੰ ਤਾਂ ਊਚ ਕਰ ਦਿੱਤਾ, ਵਿੱਚ ਗੁਰੂ ਸਾਹਿਬਾਨ ਦੇ ਬਰਾਬਰ ਜਗ੍ਹਾ ਦੇ ਦਿੱਤੀ ਗਈ। ਐਕਚੁਅਲ ਅਸੀਂ ਇਦਾਂ ਦੇ ਹੈਗੇ ਆ, ਖਾਲਸਾ ਰਾਜ ਇਦਾਂ ਦਾ ਸੀ ਭਾਈ, ਅਸੀਂ ਤਾਂ ਉਹ ਉੱਪਰ ਤੱਕ ਬੈਠੇ ਸੀ, ਉਹ ਤਾਂ ਤੱਕ ਚੀਨ ਦੇ ਨਾਲ ਜਾ ਲੱਗੇ ਸੀਗੇ, ਤੇ ਭਾਈ ਜਿਹੜੇ ਉਧਰੋਂ ਲੁੱਟਣ ਆਉਂਦੇ ਹੁੰਦੇ ਸੀਗੇ ਸਾਰੇ, 600 ਸਾਲ ਲੁੱਟਣ ਆਈ ਗਏ ਨੇ ਉਧਰੋਂ, 600 ਸਾਲ ਲੁੱਟਿਆ ਗਿਆ, ਤੇ 600 ਸਾਲ ਉੱਪਰਲੇ ਪਾਸਿਓ ਅਫਗਾਨ ਤੇ ਇਰਾਨੀ ਰਾਜੇ ਸਾਨੂੰ ਲੁੱਟਣ ਆਉਂਦੇ ਸੀ, ਲੁੱਟ ਕੇ ਲੈ ਜਾਂਦੇ ਸੀ, ਸਿਕੰਦਰ ਤੋਂ ਲੈ ਕੇ ਕਿਹੜੇ ਮਰਜ਼ੀ ਰਾਜੇ ਨੂੰ ਪੜ੍ਹ ਲਓ, ਹਰ ਬੰਦਾ ਲੁੱਟਾਂ ਖੋਹਾਂ ਕਰਨਾ, ਪੈਸਾ ਇਕੱਠਾ ਕਰਕੇ ਵਾਪਸ ਆਪਣੇ ਮੁਲਕਾਂ ਨੂੰ ਚਲੇ ਗਏ। ਤੇ ਅਸੀਂ ਖੈਬਰ ਦਰਿਆ ਦੇ ਕੋਲ ਜਾ ਕੇ ਉੱਥੇ ਬੰਨ ਲਾ ਦਿੱਤਾ ਸੀ, ਕਿਲੇ ਬਣਾਤੇ ਸੀ, ਤੇ ਉਹ ਕਿਲਿਆਂ ਤੋਂ ਡਰਦੇ ਸੀ ਕਿਉਂਕਿ ਸਾਡੇ ਜਰਨੈਲਾਂ ਦੇ ਨਾਂ ਹਜੇ ਸੀ, ਹਰੀ ਸਿੰਘ ਨਲੂਆ ਇੰਚਾਰਜ ਸੀਗਾ ਉਸ ਪਾਸੇ ਦਾ, ਡਰਦੇ ਸੀ ਪਠਾਣ ਅੰਦਰ ਆਉਣ ਤੋਂ ਕਿ ਨਲੂਏ ਨੂੰ ਹਰਾਉਣਾ ਇੰਪੋਸੀਬਲ ਹੈ, ਮੁਸ਼ਕਿਲ ਹੈ ਹਰਾਉਣਾ ਉਸ ਆਦਮੀ ਨੂੰ, ਅਤੇ ਫਾਇਦਾ ਨਹੀਂ ਜੰਗ ਲਾਉਣ ਦਾ ਉਹਨਾਂ। ਅੱਜ ਕੋਈ ਛੋਟਾ ਜਿਹਾ ਮੁਲਕ ਕਹੇ ਮੈਂ ਅਮੈਰੀਕਾ ਦੇ ਉੱਤੇ ਹਮਲਾ ਕਰ ਦਿੰਦਾ ਤਾਂ ਉਹ ਸੋਚੂਗਾ 4 ਵਾਰ ਕਿ ਇੰਪੋਸੀਬਲ ਆ, ਇਸੇ ਤਰ੍ਹਾਂ ਹਰੀ ਸਿੰਘ ਨਲੂਆ ਸੀ। ਇਹ ਮੈਂ ਕੋਈ ਗੱਲਾਂ ਨਹੀਂ ਬਣਾ ਰਿਹਾ, ਇਹ ਦੁਨੀਆ ਦੇ ਟੌਪ 12 ਜਰਨੈਲ, ਦੁਨੀਆ ਦੇ ਟੌਪ 5 ਰਾਜੇ ਜਿਹੜੇ ਨੇ, ਜਿਹੜੇ ਅੰਗਰੇਜ਼ਾਂ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਪਏ ਨੇ, ਜਿੱਥੇ ਰੇਟਿੰਗ ਦਿੱਤੀ, ਜਿਵੇਂ ਅੱਜ ਮਾਰਕ ਕਾਰਨੀ ਨੂੰ ਰੇਟਿੰਗ ਦਿੱਤੀ ਗਈ ਆ, ਉਹ ਕਿ ਪਾਪੂਲਰਿਟੀ 'ਚ ਬਹੁਤ ਉੱਪਰ ਹੈਗਾ, ਪਰ ਜਦੋਂ ਥੱਲੇ ਕੁਐਸਚਨ ਪੁੱਛੇ ਗਏ ਬੈਟਰ ਵੇ ਨਾਲ ਕਿਹੜੀ ਪਾਰਟੀ ਡੀਲ ਕਰ ਸਕਦੇ, ਕਈਆਂ ਲਿਖਿਆ ਕੰਜ਼ਰਵੇਟਿਵ ਪਾਰਟੀ, ਪਰ ਲੀਡਰ ਦੇ ਤੌਰ ਦੇ ਉੱਤੇ ਲੋਕ ਕਹਿੰਦੇ ਮਾਰਕ ਕਾਰਨੀ ਹੀ ਲੀਡਰ ਹੋਣਾ ਚਾਹੀਦਾ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਰੇਟਿੰਗ ਤੈਅ ਹੋਈ, ਰਾਜਕਾਲ ਦੇਖਿਆ ਗਿਆ, ਤੁਸੀਂ ਹੈਰਾਨ ਹੋਵੋਗੇ ਉਸ ਸਮੇਂ ਡੈਪੂਟੇਸ਼ਨ ਲਗਾਏ ਜਾਂਦੇ ਸੀਗੇ, ਡੈਪੂਟੇਸ਼ਨ ਸਾਡੇ ਮੁਲਕ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਬੋਲਦੇ ਹੋ, ਗੱਲ ਖਾਲਿਸਤਾਨੀ ਦੀ ਨਹੀਂ ਹੈ, ਤੁਸੀਂ ਕਿਸੇ ਕੌਮ ਨੂੰ ਬਦਨਾਮ ਕਰਨ ਲਈ ਗੰਦੀਆਂ ਹਰਕਤਾਂ ਕਰਦੇ ਹੋ, ਗੱਲ ਉਹਦੀ ਹੈ। ਅਸੀਂ ਤਾਂ ਮਨੁੱਖਤਾ ਅਤੇ ਮਾਨਵਤਾ ਦੀ ਗੱਲ ਕਰਦੇ ਹਾਂ। ਕੋਰੋਨਾ ਵਾਇਰਸ ਦੇ ਵਿੱਚ ਦੇਖ ਲਓ, ਗੁਰਦੁਆਰਿਆਂ ਦੇ ਵਿੱਚ ਸਿਲੰਡਰ ਲੱਗੇ ਹੋਏ ਸੀ, ਪੁੱਛਿਆ ਜਾਂਦਾ ਸੀ ਕਿਸੇ ਨੂੰ ਕਿ ਤੇਰਾ ਨਾਮ ਕੀ ਹੈ, ਤੇਰਾ ਨਾਮ ਖਾਨ ਹੈ, ਸਿੰਘ ਹੈ, ਕੁਮਾਰ ਹੈ, ਕੁਛ ਹੈ। ਉੱਥੇ ਮਰੀਜ਼ਾਂ ਨੂੰ ਦੇਖਿਆ ਜਾਂਦਾ ਸੀ। ਸ਼੍ਰੀ ਹਰਕ੍ਰਿਸ਼ਨ 'ਤੇ ਆਇਆ, ਜਿਸ ਡਿੱਠੇ ਸਭ ਦੁੱਖ ਜਾਏ, ਬੰਗਲਾ ਸਾਹਿਬ ਗੁਰਦੁਆਰਾ ਜਿੱਥੇ ਔਰੰਗਜ਼ੇਬ ਸ਼੍ਰੀ ਹਰਕ੍ਰਿਸ਼ਨ ਮਹਾਰਾਜ ਨੂੰ ਬੁਲਾਉਂਦਾ ਹੈਗਾ ਸਜ਼ਾ ਜਾਪਤਾ ਦੇ ਵਾਸਤੇ, ਅਤੇ ਸ਼੍ਰੀ ਹਰਕ੍ਰਿਸ਼ਨ ਮਹਾਰਾਜ ਬਿਨਾਂ ਭਾਓ ਬਿਨਾਂ ਡਰ ਤੋਂ ਪਰਮੇਸ਼ਵਰ ਦਾ ਰੂਪ ਸੀਗੇ, ਸ਼੍ਰੀ ਹਰਕ੍ਰਿਸ਼ਨ ਮਹਾਰਾਜ ਨੇ ਉੱਥੇ ਲੋਕਾਂ ਦਾ ਚੇਚਕ ਦਾ ਇਲਾਜ ਕੀਤਾ, ਅਤੇ ਔਰੰਗਜ਼ੇਬ ਡਰ ਗਿਆ ਉਹਨਾਂ ਨੂੰ ਦਰਬਾਰ 'ਚ ਬੁਲਾਉਣ ਤੋਂ, ਕਿ ਇੱਥੇ ਸਾਨੂੰ ਚੇਚਕ ਨਾ ਹੋ ਜਾਵੇ, ਡਰ ਗਿਆ ਔਰੰਗਜ਼ੇਬ, ਕਹਿੰਦਾ ਰਹਿਣ ਦਿਓ ਉੱਥੇ, ਮਰੀਜ਼ਾਂ ਦੇ ਵਿੱਚ ਰਹਿੰਦੇ ਨੇ, ਬਿਮਾਰੀ ਸਾਡੇ 'ਚ ਫੈਲ ਜੂਗੀ, ਰਹਿਣ ਦਿਓ, ਬੁਲਾਓ ਨਾ। ਅਤੇ ਮਹਾਰਾਜ ਕਹਿੰਦੇ ਆ ਜਾਂਦੇ ਹੋ, ਕਹਿੰਦਾ ਨਹੀਂ ਜੀ ਰਹਿਣ ਦਿਓ, ਤੁਸੀਂ ਆਓ ਨਾ। ਅਤੇ ਉੱਥੇ ਹੀ ਮਹਾਰਾਜ ਜੋਤੀ ਜੋਤ ਸਮਾ ਗਏ, ਉੱਥੇ ਹੀ ਆਪਣੇ ਆਪ ਨੂੰ ਮਹਾਰਾਜ ਨੇ, ਜਿੱਥੇ ਜੋਤ ਜੋਤ 'ਚ ਰਲ ਗਈ ਉੱਥੇ ਰਲ ਗਈ ਜਾ ਕੇ। ਹੁਣ ਗੱਲ ਆ ਗਈ ਸਾਡੇ ਮੁਲਕ ਦੀ, ਸਾਡਾ ਤਾਂ ਮੁਲਕ ਵਿੱਚ ਰਲਿਆ ਸੀਗਾ, ਤੁਸੀਂ ਉਹਨੂੰ ਤੋੜ ਕੇ ਪਹਿਲਾਂ ਸਟੇਟਸ ਬਣਾਈਆਂ, ਫਿਰ ਤੁਸੀਂ ਉਹਦੇ 2 ਮੁਲਕ ਬਣਾਤੇ ਕੱਟ ਕੇ ਵਿੱਚੋਂ, ਤੁਸੀਂ ਕੀ ਕੁਛ ਨਹੀਂ ਕੀਤਾ ਉਹਦੇ ਨਾਲ, 2 ਪਾਸੇ ਕੱਟੇ ਗਏ, ਉੱਧਰਲੇ ਪਾਸੇ ਬੰਗਾਲ ਵਾਲੇ ਪਾਸੇ ਅਤੇ ਇੱਧਰ ਪੰਜਾਬ ਵਾਲੇ ਪਾਸੇ। ਇਹ ਗੱਲਾਂ ਨਾ, ਮਤਲਬ ਇਤਿਹਾਸ ਨੂੰ ਅਗਰ ਚੱਕੋਗੇ ਤਾਂ ਲੋਕ ਵਿਕਟਮ ਲੱਗਣ ਲੱਗ ਜਾਣਗੇ, ਪਰ ਲੋਕਾਂ ਨੂੰ ਗਾਣਿਆਂ 'ਚ ਨੱਚਣ ਵਾਲੀਆਂ 'ਚ ਇਹੋ ਜਿਹਾ ਉਲਝਾਇਆ। ਅੱਜ ਇਹਨਾਂ ਕੋਲ ਨੱਚਣ ਵਾਲੀਆਂ ਗਾਉਣ ਵਾਲੀਆਂ ਦੇ ਨੰਬਰ, ਨਾ ਕਿਹੜੀ ਜਨਾਨੀ ਕਿੰਨੇ ਕੱਪੜੇ ਪਾ ਕੇ ਬਹਿੰਦੀਆਂ ਨੂੰ ਪੁੱਛ ਲਿਓ। ਅੱਜ ਇਹ ਇੰਸਟਾਗ੍ਰਾਮ ਫੇਸਬੁੱਕ 'ਤੇ ਸਭ ਤੋਂ ਵੱਧ ਬਹਿਣੇ ਵਾਲੀ ਕੌਮ ਬਣ ਗਈ। ਕਿਹੜੀ ਕੌਮ? ਜਿਹਦੇ 'ਚ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਭਾਰਤ ਦੇ ਵਿੱਚ ਜਿਹੜੇ ਗਿਣੇ ਜਾਂਦੇ ਸੀ, ਜਿਵੇਂ ਅੱਜ ਅੱਜ ਸਾਊਥ ਬੈਠਾ ਨਾ, ਸਾਊਥ ਫੁੱਲ ਅਵੇਅਰ ਆ। ਅੱਜ IT ਜੇ ਅਮੈਰੀਕਾ ਦੀ ਚੱਲ ਰਹੀ ਹੈ ਤਾਂ ਸਾਊਥ ਇੰਡੀਅਨ ਲੋਕ ਉਹਦੇ ਵਿੱਚ 35% ਦਾ ਹਿੱਸਾ ਪਾਈ ਬੈਠੇ ਨੇ ਪੂਰੀ ਦੁਨੀਆ, ਅਤੇ 35% ਭਾਰਤ ਦੇ ਇੱਕ ਖਿੱਤੇ ਦੇ ਲੋਕ IT ਦੇ, ਆ ਬ੍ਰਿਜੀ ਹੋਣਾਂ ਦੀਆਂ ਸਟੇਟਾਂ ਦੇ, ਕੇਰਲਾ ਉੱਪਰਲੇ ਪਾਸੇ, ਤੇਲੰਗਾਨਾ ਜਾਂ ਜਿਹੜੀਆਂ ਤਾਮਿਲਨਾਡੂ ਸਟੇਟਸ ਨੇ ਇਹਨਾਂ ਦੇ, ਕਿਉਂਕਿ ਇਹਨਾਂ ਨੇ ਪੜ੍ਹਾਈ ਨੂੰ ਫੜ ਲਿਆ, ਉਹਨਾਂ ਕੋਲ ਹੈ ਨਹੀਂ ਸੀ ਕੁਛ ਹੋਰ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪੜ੍ਹਾਇਆ ਸਾਰਿਆਂ ਨੂੰ ਕਿ ਜਿੰਨੇ ਐਜੂਕੇਟਡ ਹੋਣਗੇ ਉਨੇ ਹੀ ਲੋਕ ਇਹਨਾਂ ਨੂੰ ਘੱਟ ਵੰਡ ਸਕਣਗੇ, ਪਾੜ ਸਕਣਗੇ, ਅਤੇ ਇਹਨਾਂ 'ਤੇ ਰਾਜ ਕਰ ਸਕਣਗੇ। ਮੈਂ ਆਪਣੇ ਲੋਕਾਂ ਨੂੰ ਪੜ੍ਹਾਊਂਗਾ, ਜਾਗਰੂਕ ਕਰੂੰਗਾ। ਸੋ ਇਹ ਚੀਜ਼ਾਂ ਨੇ ਫਿਲਹਾਲ। ਸ਼ੇਰਜੰਗ ਸਿੰਘ ਰਾਣਾ ਮੇਰੇ ਨਾਲ ਨੇ, ਰਾਣਾ ਜੀ ਤੁਸੀਂ ਆਉਂਦੇ ਹੋ।
2: ਥੈਂਕ ਯੂ ਸੋ ਮਚ ਅਮਨਜੀਤ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਦੀ ਆਪਾਂ ਗੱਲਬਾਤ ਕਰਦੇ ਹਾਂ, ਜਿਹੜੇ ਵੀ ਆਪਣੇ ਲਿਸਨਰ ਅਗਰ ਪਰਿਵਾਰ ਦੇ ਵਿੱਚ ਕੋਈ ਇਦਾਂ ਦੇ ਮੈਂਬਰ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ ਹੁਣ $90,000 ਤੱਕ ਦੀ ਜਿਹੜੀ RDSP ਦੇ ਅੰਡਰ ਗ੍ਰਾਂਟ ਲਈ ਜਾ ਸਕਦੀ ਹੈ, ਐਂਡ ਫੈਡਰਲ ਗਵਰਨਮੈਂਟ ਦੀ ਇਹ ਗ੍ਰਾਂਟ ਹੈਗੀ ਆ। ਸਿੰਪਲ ਉਹਨਾਂ ਨੇ ਇਹੀ ਕਿਹਾ ਵੀ ਅਗਰ ਅਸੀਂ ਅਨਏਬਲ ਟੂ ਪਰਫੋਰਮ ਆਵਰ ਡੇਲੀ ਐਕਟੀਵਿਟੀ, ਅਗਰ ਆਪਾਂ ਨੂੰ ਦੇਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਦੇ ਵਿੱਚ, ਫੀਡਿੰਗ ਦੇ ਵਿੱਚ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ। ਉਹਦੇ ਲਈ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ, ਜੋ ਕਿ ਜੋ ਸਾਡੇ ਡਾਕਟਰਸ ਹੈਗੇ ਨੇ ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ CRA ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ। ਅਪਰੋਕਸੀਮੇਟਲੀ 2 ਮਹੀਨੇ ਲੱਗਦੇ ਹੈਗੇ ਨੇ। ਅਗਰ ਤੁਹਾਡੀ ਉਮਰ 49 ਸਾਲ ਜਾਂ ਇਸ ਤੋਂ ਘੱਟ ਹੈ ਤੇ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਐਂਡ ਕੁਛ ਉਹਨਾਂ ਨੇ ਚੇਂਜਿਸ ਵੀ ਕੀਤੀਆਂ ਹੈਗੀਆਂ ਨੇ, ਜਿਹੜੇ ਹੋਰ ਬੈਨੀਫਿਟਸ ਹੈਗੇ ਨੇ। ਅਗਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਐਂਡ ਜਿਹੜਾ ਬੱਚਾ ਹੈਗਾ ਜਿਹਦਾ ਸਰਟੀਫਿਕੇਟ ਹੈ 18 ਸਾਲ ਦੀ ਏਜ ਤੋਂ ਘੱਟ ਉਹਨਾਂ ਦੀ ਏਜ ਹੈਗੀ ਹੈ, ਤੇ $3480 ਜਿਹੜਾ ਹੈਗਾ ਪੇਰੈਂਟਸ ਨੂੰ ਐਕਸਟਰਾ ਦਿੱਤੇ ਜਾ ਰਹੇ ਹਰ ਸਾਲ। ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਅਬਾਵ ਹੈਗੀ ਹੈ ਉਹਨਾਂ ਨੂੰ $2450 ਜਿਹੜੇ ਹੈਗੇ ਨੇ ਗੌਰਮੈਂਟ ਵੱਲੋਂ, ਜੋ ਕਿ ਪਿਛਲੇ ਸਾਲ ਨਵਾਂ ਬੈਨੀਫਿਟ ਸਟਾਰਟ ਕੀਤਾ ਸੀ ਕੈਨੇਡਾ ਵਾਈਡ, ਉਹ ਅਲੱਗਾ ਉਹਨਾਂ ਨੂੰ ਮਿਲਣਗੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਇਹ ਸਾਰੇ ਬੈਨੀਫਿਟਸ ਅਪਲਾਈ ਕਰਨ ਲਈ। ਮੇਰਾ ਨੰਬਰ ਹੈ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਕੁਛ ਕਾਮਨ ਕੰਡੀਸ਼ਨ ਦੱਸਣਾ ਚਾਹਾਂਗਾ। 2023 ਤੋਂ ਬਾਅਦ ਇਨਸੁਲਿਨ ਜਿਹੜੇ ਲੋਕ ਡਿਪੈਂਡੈਂਟ ਹੈ ਉਹਨਾਂ ਨੂੰ ਵੀ ਉਹਨਾਂ ਨੇ ਕਵਰ ਕੀਤਾ ਹੈਗਾ। ਸੋ ਇਨਸੁਲਿਨ ਡਿਪੈਂਡੈਂਟ, ਡਾਊਨ ਸਿੰਡਰਮ, ਆਟਿਜ਼ਮ, ADHD, ਡੈਮੈਂਸ਼ੀਆ, ਅਲਜ਼ਾਈਮਰ, ਇਸ ਤੋਂ ਇਲਾਵਾ CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼, ਕਰੋਨਿਕ ਕੰਡੀਸ਼ਨ ਅਗਰ ਕੋਈ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਇਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਐਂਗਜ਼ਾਇਟੀ ਡਿਸਆਰਡਰ, PTSD, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਗੁਲਕੋਮਾ, ਪੇਨ। ਸੋ ਕਾਫੀ ਲੰਬੀ ਲਿਸਟ ਹੈ। ਈਵਨ ਦੈਨ ਕੋਈ ਪਰਸਨ ਐਕਸੀਡੈਂਟ ਦੇ ਵਿੱਚ ਕੋਈ ਆਪਣਾ ਆਪਾਂ ਡਿਸੇਬਲ ਹੋ ਗਏ ਤਾਂ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਐਂਡ ਅਗਰ ਅਸੀਂ ਐਲੀਜੀਬਿਲਿਟੀ ਰੱਖਦੇ ਹਾਂ ਤੇ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਐਂਡ ਜਿਹੜੇ ਪ੍ਰੋਵਿੰਸ਼ੀਅਲ ਬੈਨੀਫਿਟ ਆਪਾਂ ਨੂੰ ਆਲਰੇਡੀ ਮਿਲ ਰਹੇ ਨੇ ਕੋਈ, ਉਹ ਤੁਹਾਨੂੰ ਉਦਾਂ ਹੀ ਮਿਲਦੇ ਰਹਿਣੇ ਨੇ, ਤੇ ਫੈਡਰਲ ਗਵਰਨਮੈਂਟ ਵੱਲੋਂ ਤੁਹਾਡੀ ਹੈਲਪ ਕੀਤੀ ਜਾ ਰਹੀ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ ਟੂ ਅਪਲਾਈ RDSP ਅਕਾਊਂਟ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਅਮਨ ਜੀ।
0: ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਤੇ 416-910-9000 ਤੇ ਗੱਲ ਕਰਨੀ ਹੈ। ਸੰਤੋਸ਼, ਘੇਰਾਬੰਦੀ ਕਰੀ ਬੈਠੇ ਨੇ ਲੋਕ ਅੱਜ, ਬੜੀ ਵੱਡੀ ਗਿਣਤੀ ਹੈ, ਕੋਈ ਨੈਸ਼ਨਲ ਮੀਡੀਆ ਨੂੰ ਕਵਰ ਨਹੀਂ ਕਰ ਰਿਹਾ ਹੈਗਾ। ਮੈਂ ਇੱਕ ਡਰੋਨ ਦੇ ਦੁਆਰਾ ਕੈਪਚਰ ਕੀਤੀ ਤਸਵੀਰ ਦੇਖ ਰਿਹਾ ਸੀ, ਕਿਸੇ ਨੇ ਆਪਣੇ ਪੇਜ ਦੇ ਉੱਤੇ ਪਾਇਆ, ਜਿਹਦੇ ਵਿੱਚ ਤਕਰੀਬਨ ਬੜੀ ਵੱਡੀ ਗਿਣਤੀ 'ਚ ਕਈ ਹਜ਼ਾਰ ਲੋਕ ਹੋ ਸਕਦੇ ਨੇ ਜਿਹੜੇ ਕਿ ਤਕਰੀਬਨ ਕਿਲੋਮੀਟਰ ਦੇ ਏਰੀਆ ਦੇ ਵਿੱਚ ਬੈਠੇ ਨੇ, ਅਤੇ ਉਹ ਪ੍ਰਾਈਮ ਮਿਨਿਸਟਰ ਅਤੇ ਜਿਹੜਾ ਉਹਦਾ ਐਜੂਕੇਸ਼ਨ ਮਿਨਿਸਟਰ ਹੈ ਜਿਹਨੇ ਪੇਪਰ ਐਗਜ਼ਾਮ ਲੀਕ ਕੀਤਾ ਹੈਗਾ, ਸਾਬਤ ਹੋ ਚੁੱਕਿਆ, ਉਹਦੇ ਉੱਪਰ ਚੁੱਪੀ ਦੇ ਉੱਪਰ ਜਵਾਬ ਮੰਗ ਰਹੇ ਨੇ ਅਤੇ ਰੈਜ਼ਿਗਨੇਸ਼ਨ ਮੰਗ ਰਹੇ ਨੇ। ਸੋ ਤੁਸੀਂ ਅੱਜ ਸੰਤੋਸ਼ ਦਾ ਇੱਕ ਤਕਲੀਫਾ ਸੁਣੋਗੇ ਅਤੇ ਦੱਸੋਗੇ ਵੀ ਕੀ ਕਰੀਏ। ਵੀ ਸੰਤੋਸ਼ ਜੀ, ਕੀ ਦੇਖਿਆ ਤੁਸੀਂ ਜਾ ਕੇ ਉੱਥੇ?
3: ਜੀ ਅਮਨ ਜੀ, ਬਿਲਕੁਲ, ਮੈਂ ਸੈਟਰਡੇ ਨੂੰ ਨਾ ਕਿਤੇ ਪਾਰਟੀ ਤੇ ਗਈ ਸੀ। ਉਸ ਪਾਰਟੀ ਦੇ ਵਿੱਚ ਅਮਨ ਜੀ ਮੈਂ ਨਾ ਕਾਫੀ ਫੈਮਿਲੀਜ਼ ਆਈ ਹੋਈ ਸੀਗੀਆਂ, ਉਹਦੇ ਵਿੱਚ ਮੈਂ 2 ਇਦਾਂ ਦੀਆਂ ਫੈਮਿਲੀਜ਼ ਦੇਖੀਆਂ। ਉਹਦੇ ਵਿੱਚ ਇੱਕ ਦੇ ਪਾਪਾ ਸੀਗੇ ਇੱਕ ਫੈਮਿਲੀ ਦੇ ਨਾਲ, ਤੇ ਇੱਕ ਫੈਮਿਲੀ ਦੇ ਨਾਲ ਮੰਮੀ ਪਾਪਾ ਸੀ, ਬਜ਼ੁਰਗ ਸੀਗੇ ਉਹ। ਤੇ ਅਮਨ ਜੀ, ਉਹ ਜਿਹੜੇ ਅੰਕਲ ਜੀ ਇਕੱਲੇ ਸੀਗੇ ਆਪਣੀ ਫੈਮਿਲੀ ਦੇ ਨਾਲ, ਆਪਣੀ ਡਾਟਰ ਇਨ ਲਾ ਤੇ ਆਪਣੇ ਸਨ ਦੇ ਨਾਲ, ਉਹ ਅੰਕਲ ਜੀ ਇਕੱਲੇ ਬੈਠੇ ਹੋਏ ਸੀਗੇ, ਤੇ ਉਹ ਆਪਣੇ ਆਪ ਹੀ ਉਹਨਾਂ ਦੇ ਬੇਟੇ ਜਿਹੜੀ ਉਹਨਾਂ ਦੀ ਨੂੰਹ ਆਪਣਾ ਖਾਣਾ ਪੀਣਾ ਖਾਣ ਚ ਮਸਤ ਸੀ। ਅੰਕਲ ਸਾਨੂੰ ਕਹਿ ਰਹੇ ਸੀ ਪੁੱਤਰ ਆਹ ਲਿਆ ਕੇ ਦੇਂਗੀ ਮੈਨੂੰ, ਆਹ ਪੁੱਤ ਲਿਆ ਕੇ ਦੇਂਗੀ। ਚਲੋ ਅਸੀਂ ਲਿਆ ਕੇ ਦਿੱਤਾ। ਦੂਜੇ ਪਾਸੇ ਇੱਕ ਹੋਰ ਫੈਮਿਲੀ ਸੀਗੀ, ਉੱਥੇ ਅੰਕਲ ਆਂਟੀ ਦਾ ਉਹਨਾਂ ਦਾ ਬੇਟਾ ਉਹਨਾਂ ਦੀ ਨੂੰਹ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਸੀਗੇ। ਤੇ ਮੈਨੂੰ ਦੇਖ ਕੇ ਨਾ ਬਹੁਤ ਅਜੀਬ ਜੀ ਫੀਲਿੰਗ ਆਈ ਕਿ ਇੱਕ ਪਾਸੇ ਕੋਈ ਕਿੰਨਾ ਧਿਆਨ ਰੱਖ ਰਿਹਾ, ਇੱਕ ਪਾਸੇ ਕੋਈ ਉਹਨਾਂ ਵੱਲ ਧਿਆਨ ਵੀ ਨਹੀਂ ਦੇ ਰਿਹਾ। ਤੇ ਮੇਰੇ ਦਿਮਾਗ 'ਚ ਆਹ ਕੁਐਸਚਨ ਹੈ ਕਿ ਅੱਜ ਕੱਲ੍ਹ ਬਜ਼ੁਰਗਾਂ ਨੂੰ ਕਈ ਲੋਕ ਤਾਂ ਪੁੱਛਦੇ ਆ, ਕਈ ਨਹੀਂ ਪੁੱਛਦੇ। ਜੇ ਤੁਸੀਂ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਦੇ ਹੋ, ਪੁੱਛਦੇ ਹੋ, ਉਹਨਾਂ ਨਾਲ ਟਾਈਮ ਸਪੈਂਡ ਕਰਦੇ ਹੋ, ਤਾਂ ਤੁਸੀਂ ਕਿਵੇਂ ਕਰ ਰਹੇ ਹੋ? ਆਹ ਮੈਂ ਜਾਣਨਾ ਚਾਹੁੰਦੀ। ਜੇ ਨਹੀਂ ਕਰਦੇ ਹੋ ਤੇ ਕੀ ਤੁਹਾਡੇ ਦਿਲ 'ਚ ਸਵਾਲ ਨਹੀਂ ਆਉਂਦਾ ਕਿ ਅਸੀਂ ਗਲਤ ਕਰ ਰਹੇ ਹਾਂ, ਕੱਲ੍ਹ ਨੂੰ ਸਾਡੇ ਨਾਲ ਵੀ ਇਹੀ ਹੋਣਾ ਆ?
0: ਨੰਬਰ 905-673-3337। ਸੰਤੋਸ਼ ਕਹਿੰਦੀ ਵੀ ਮੈਂ ਇੱਦਾਂ ਦਾ ਦੇਖਿਆ ਕਿ ਤੁਸੀਂ ਆਪਣੇ ਬਾਰੇ ਜਾਂ ਕਿਸੇ ਹੋਰ ਬਜ਼ੁਰਗ ਜਾਂ ਕੋਈ ਐਸੇ ਪਰਿਵਾਰ ਨੇ ਜਿਹਨਾਂ ਬਾਰੇ ਜਾਣਦੇ। ਮੈਂ ਸਭ ਤੋਂ ਪਹਿਲਾਂ ਦੱਸੂਗਾ, ਮੇਰੇ ਮਦਰ ਨੇ, ਮੇਰੇ ਫਾਦਰ ਹੈ ਨਹੀਂ। ਸਭ ਤੋਂ ਪਹਿਲਾਂ ਮੈਂ ਯਕੀਨੀ ਕੀਤਾ ਕਿ ਮੇਰੇ ਮਦਰ ਦੀ ਇੱਕ ਅੱਛੀ ਇਨਕਮ ਹੈ, ਜਿਹੜੀ ਕਿ ਸਪੋਜ਼ ਕੱਲ੍ਹ ਨੂੰ ਕੋਈ ਮੈਂ ਨਾ ਹੋਵਾਂ ਐਗਜ਼ਾਮਪਲ, ਤਾਂ ਮੇਰੇ ਮਦਰ ਨੇ ਜਿਹੜੇ ਉਹ ਕਿਸੇ ਅੱਗੇ ਹੱਥ ਨਹੀਂ ਹੇਡਣਗੇ ਜਿੰਨਾ ਟਾਈਮ ਉਹਨਾਂ ਦੀ ਲਾਈਫ ਹੈ। ਮੈਂ ਇੱਕ ਯਕੀਨੀ ਇਹ ਬਣਾਇਆ। ਦੂਸਰਾ ਹੈਗਾ ਕਿ ਜਿਹੜੀ ਚੀਜ਼ 'ਚ ਉਹਨਾਂ ਨੂੰ ਹੈਪੀਨੈਸ ਮਿਲਦੀ ਹੈ, ਹਰ ਟਿਊਜ਼ਡੇ ਨੂੰ ਮੂਵੀ ਦੇਖਣ ਜਾਂਦੇ ਨੇ, ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਂਦੇ ਪਏ ਨੇ, ਜਿਵੇਂ ਦਿਲ ਕਰਦਾ, ਜਿਹੜੀ ਚੀਜ਼ ਖਰੀਦਣੀ ਹੁੰਦੀ ਆ ਉਹ ਖਰੀਦ ਲੈਂਦੇ ਨੇ, ਜਿਹੜੀ ਵੀ ਜੀ ਕਰਦਾ। ਈਵਨ ਉਹਨਾਂ ਨੇ ਗੁਰਦੁਆਰੇ ਜਾਣਾ ਹੁੰਦਾ, ਨਹੀਂ ਵੀ ਅਵੇਲੇਬਿਲਟੀ ਹੁੰਦੀ ਤਾਂ ਮੈਂ ਉਹਨਾਂ ਨੂੰ ਊਬਰ ਜਿਹੜੀ ਲਗਵਾ ਕੇ ਦਿੱਤੀ ਹੈ, ਪੱਕੀ ਊਬਰ ਤੁਸੀਂ ਤੁਹਾਨੂੰ ਛੱਡ ਕੇ ਆਊਗੀ ਆਉਂਦੇ ਹੋਏ, ਕਹਿੰਦੇ ਮੈਂ ਬੱਸ 'ਚ ਆਉਣਾ ਹੁੰਦਾ ਆਪਣੇ ਨਾਲ ਦਿਆਂ ਨਾਲ ਸਾਰਿਆਂ ਨਾਲ। ਸੋ ਸ਼ੀ ਇਜ਼ ਡੂਇੰਗ ਐਵਰੀਥਿੰਗ ਆਰ ਬੈਸਟ, ਅਤੇ ਪੁੱਛ ਵੀ ਲਈਦਾ ਕਿ ਕੋਈ ਚੀਜ਼ ਦੀ ਕਮੀ ਪੇਸ਼ੀ ਹੋਵੇ, ਬਾਕੀ 100% ਕੋਈ ਵੀ ਨਹੀਂ ਕਰ ਸਕਦਾ ਹੁੰਦਾ। ਤੁਸੀਂ ਆਪਣੇ ਬਜ਼ੁਰਗਾਂ ਬਾਰੇ ਜਾਂ ਆਪਣੇ ਪਰਿਵਾਰ 'ਚ ਵੱਡਿਆਂ ਵਡੇਰਿਆਂ ਬਾਰੇ ਕੁਛ ਗੱਲ ਕਰਨੀ ਚਾਹੁੰਦੇ ਹੋ? ਸੰਤੋਸ਼ ਦਾ ਕੁਐਸਚਨ ਸੀ ਜੋ ਸੰਤੋਸ਼ ਨੇ ਦੇਖਿਆ, ਬੜੀ ਅਪਸੈਟ ਸੀ ਮੈਨੂੰ, ਇਹਨੇ ਰਾਤ ਕੁਐਸਚਨ ਭੇਜਿਆ, ਮੈਂ ਲਿਖ ਕੇ ਇਹਨੂੰ ਵਾਪਸ ਭੇਜਿਆ, ਮੈਂ ਕਿਹਾ ਕੋਈ ਨਹੀਂ ਵੀ ਵਿਲ ਆਸਕ ਪੀਪਲ ਕਿ ਬਜ਼ੁਰਗਾਂ ਨਾਲ ਇੱਦਾਂ ਦਾ ਦੁਰਵਿਹਾਰ, ਯਾਨੀ ਕਿ ਉੱਥੇ ਇੱਕ ਆਂਟੀ ਸੀਗੇ, ਕਹਿੰਦੀ ਉਹ ਆਂਟੀ ਵੀ ਇਕੱਲੇ ਬੈਠੇ ਸੀ ਸਾਈਡ 'ਤੇ, ਉਹਨਾਂ ਦੀ ਫੈਮਿਲੀ ਉਹਨਾਂ ਕੋਲ ਇੱਕ ਵਾਰ ਵੀ ਨਹੀਂ ਆਈ, ਉਹ ਸਾਈਡ 'ਤੇ ਬੈਠੇ ਰਹੇ ਨੇ ਚੁੰਨੀ ਸਿਰ 'ਤੇ ਲੈ ਕੇ ਖੂੰਜੇ 'ਚ ਕੁਰਸੀ ਜਿਹੀ 'ਤੇ ਬੈਠੇ ਸੀ, ਅਤੇ ਇੱਕ ਅੰਕਲ ਆਂਟੀ ਸੀ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀ ਅਤੇ ਉਹਨਾਂ ਦੀ ਹੈਲਪ ਇਹਨਾਂ ਨੇ ਕੀਤੀ ਸੰਤੋਸ਼ ਉਹਨਾਂ ਨੇ। ਜਿਵੇਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ, ਜਾਂ ਤੁਹਾਡੇ ਘਰਾਂ 'ਚ ਬਜ਼ੁਰਗਾਂ ਲਈ ਕਿਵੇਂ ਹੈ? ਜੇ ਕੋਈ ਅੱਛਾ ਕਰ ਰਿਹਾ ਆਪਣੇ ਬਜ਼ੁਰਗਾਂ ਦੇ ਨਾਲ, ਪਲੀਜ਼ ਕਮ ਔਨ ਏਅਰ, ਆਲਵੇਜ਼ ਦੱਸਿਆ ਕਰੋ ਤਾਂ ਜੋ ਬਾਕੀਆਂ ਨੂੰ ਪਤਾ ਲੱਗੇ ਕਿ ਮੈਂ ਯਾਰ ਘੱਟ ਕਰ ਰਿਹਾ, ਮੈਂ ਇਹ ਨਹੀਂ ਕਰ ਰਿਹਾ, ਕਿਸੇ ਵਜ੍ਹਾ ਕਰਕੇ ਮੈਂ ਨਾਰਾਜ਼ ਆਪਣੇ ਬਜ਼ੁਰਗਾਂ ਤੋਂ। ਆਈ ਸ਼ੁੱਡ ਡੂ ਸੇਮ ਥਿੰਗ ਆਲਸੋ। 905-673-3337-905-673-3337 ਸਟੂਡੀਓ ਨੰਬਰ ਨੇ। ਬੜਾ ਸਿੰਪਲ ਜਿਹਾ ਸਧਾਰਨ ਜਿਹਾ ਕੁਐਸਚਨ ਹੈ, ਸਾਡੇ ਬਜ਼ੁਰਗ ਜਿਹੜੇ ਸਰਮਾਇਆ ਨੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਕੀ ਕਰ ਰਹੇ? ਸੰਤੋਸ਼, ਤੁਸੀਂ ਆਪਣੇ ਮਦਰ ਬਾਰੇ ਦੱਸੋਗੇ ਸਾਰਿਆਂ ਨੂੰ?
3: ਜੀ ਬਿਲਕੁਲ, ਮੇਰੇ ਵੀ ਅਮਨ ਜੀ ਪਾਪਾ ਨਹੀਂ ਹੈਗੇ, ਅਸੀਂ ਬਹੁਤ ਛੋਟੇ ਹੁੰਦੇ ਸੀ, ਸੋ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਜੇ ਮੇਰੇ ਕੋਲ ਟਾਈਮ ਨਹੀਂ ਹੈਗਾ, ਮੇਰਾ ਬ੍ਰਦਰ ਮੰਮੀ ਨੂੰ ਕਿਤੇ ਨਾ ਕਿਤੇ ਲੈ ਕੇ ਜਾਂਦਾ, ਔਰ ਮੇਰੇ ਨਾਲੋਂ ਮੈਂ ਸੱਚੀ ਕਹਾਂਗੀ ਮੈਨੂੰ ਕਿਤੇ ਕਿਤੇ ਲੱਗਦਾ ਕਿ ਮੈਂ ਆਪਣੀ ਮੰਮੀ ਨੂੰ ਟਾਈਮ ਨਹੀਂ ਦੇ ਪਾ ਰਹੀ, ਇਸ ਕਰਕੇ ਮੇਰੇ ਦਿਮਾਗ 'ਚ ਕੁਐਸਚਨ ਆਇਆ। ਜਦਕਿ ਮੇਰਾ ਭਰਾ ਮੇਰੀ ਮੰਮੀ ਦੇ ਨਾਲ ਸਾਇਆ ਵਰਗੋ ਹੁੰਦਾ, ਮਤਲਬ ਉਹਦੀ ਪਰਛਾਈ ਵਰਗੋ ਚੱਲਦਾ, ਜਿੱਥੇ ਮੰਮੀ ਨੇ ਜਾਣਾ ਜਿਵੇਂ ਤੁਸੀਂ ਮੰਮੀ ਦਾ ਧਿਆਨ ਰੱਖਦੇ ਹੋ, ਉਦਾਂ ਮੇਰਾ ਬ੍ਰਦਰ, ਬਟ ਮੈਨੂੰ ਲੱਗਦਾ ਕਿ ਮੈਂ ਨਹੀਂ ਦੇ ਪਾ ਰਹੀ ਆਪਣਾ 100%, ਔਰ ਕਦੇ ਕਦੇ ਮੈਨੂੰ ਲੱਗਦਾ ਕਿ ਮੇਰੇ ਬੱਚੇ ਜੇ ਮੇਰੇ ਨਾਲ ਕੱਲ ਨੂੰ ਇੰਝ ਕਰਨਗੇ ਫਿਰ ਮੇਰਾ ਵੀ ਬਹੁਤ ਮਨ ਖਰਾਬ ਹੋ।
0: 905-673-3337 ਸਟੂਡੀਓਜ਼ ਦੇ ਨੰਬਰ ਨੇ, ਤੁਹਾਡੇ ਕਾਲ ਸਾਡੇ ਨਾਲ ਸ਼ੇਅਰ ਹੋਣੇ ਸ਼ੁਰੂ ਹੋ ਗਏ ਨੇ, ਦੋ ਲਾਈਨ ਖਾਲੀ ਨੇ। ਤੁਸੀਂ ਆਪਣੇ ਬਜ਼ੁਰਗਾਂ ਦਾ ਟੇਕ ਕੇਅਰ ਕਿਵੇਂ ਕਰਦੇ ਹੋ, ਤੇ ਕੀ ਤੁਸੀਂ ਕਿਸੇ ਬਾਰੇ ਦੇਖਦੇ ਹੋ ਵੀ ਉਹਨਾਂ ਨਾਲ ਵੀ ਇਦਾਂ ਹੁੰਦਾ ਬਜ਼ੁਰਗਾਂ ਦੇ ਨਾਲ? 905-673-3337
4: ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
5: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
6: 50 Sunnyvale Gate, Brampton, Mountnesh and Bovedda intersection, ya visit karo www.tawakitchen.ca, 905-790-1699, tawakitchen.ca।
0: ਹਾਂਜੀ, ਫਸਟ ਕਾਲ ਤੇ ਚੱਲੇ, ਸਤਿ ਸ਼੍ਰੀ ਅਕਾਲ ਜੀ। ਹੈਲੋ,
7: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
7: ਮੈਂ ਕਿਹਾ ਜੀ ਮੇਰੇ, ਚਲੋ ਮੰਮੀ ਡੈਡੀ ਤਾਂ ਨਹੀਂ ਹੈਗੇ ਤੇ, ਪਰ ਇੱਥੇ ਇੱਕ ਫੈਮਿਲੀ ਇੰਨੀ ਨਾਈਸ ਫੈਮਿਲੀ ਆ, ਉਹਨਾਂ ਦੇ ਨਾ ਇੱਕ ਇੱਕ ਬੇਟਾ ਵਾ, ਤੇ ਉਹਨਾਂ ਦਾ ਸੁਪਰ ਵੀਜ਼ੇ ਤੇ ਆਈ ਹੋਈ ਸੀ ਮੰਮੀ ਡੈਡੀ, ਰਾਈਟ। ਉਹਨਾਂ ਦਾ ਸੁਪਰ ਵੀਜ਼ਾ ਖਤਮ ਹੋ ਗਿਆ ਤੇ ਵਾਪਸ ਚਲ ਗਏ, ਤੇ ਉਹਨਾਂ ਦੀ ਬਹੂ ਇੰਨੀ ਚੰਗੀ ਆ ਤੇ ਇੱਥੇ ਨਰਸ ਦਾ ਕੰਮ ਕਰਦੀ ਸੀ, ਛੱਡ ਕੇ ਪਿੱਛੇ ਆਪਣੇ ਸੱਸ ਸਹੁਰੇ ਸੰਭਾਲ ਦੀ ਖਾਤਰ ਉਹ ਪਿੱਛੇ ਇੰਡੀਆ ਵਾਪਸ ਚਲ ਗਈ ਜੀ, ਆਪਦੇ ਸੱਸ ਸਹੁਰੇ ਦੇ ਕੋਲ। ਉਹਨਾਂ ਦਾ ਘਰ ਵਾਲਾ ਸਿਰਫ ਇੱਥੇ ਟਰੱਕ ਚਲਾਉਂਦਾ ਵਾ। ਮੈਂ ਬਹੁਤ ਵਧੀਆ ਉਸ ਫੈਮਿਲੀ ਨੂੰ ਨਾਈ ਸਮਝਦਾ ਵੀ ਏਦਾਂ ਦੇ ਨੌ ਬੇਟਾ ਬੱਚੇ ਬੱਚੇ ਸਭ ਦੇ ਹੋਣੇ ਚਾਹੀਦੇ, ਪਰ ਕੁਛ ਫੈਮਿਲੀ ਏਦਾਂ ਦੀ ਵੀ ਜਿਹੜੇ ਕੇਅਰ ਨਹੀਂ ਕਰਦੇ ਹੈਗੇ।
0: ਸੋ ਆਪਾਂ ਹੋਰ ਵੀ ਜਾਣਨਾ ਚਾਹੁੰਦੇ, 905-673-3337 ਤੁਹਾਡੇ ਵੱਡੇ ਵਧੇਰੇ ਬਜ਼ੁਰਗਾਂ ਤੇ ਗੱਲ ਚੱਲ ਰਹੀ ਆ, ਡੋਨਲਡ ਟਰੰਪ ਤੇ ਨਹੀਂ ਗੱਲ ਚੱਲ ਰਹੀ, ਜਾਂ ਅਮਰੀਕਾ 'ਚ ਰਹਿੰਦੇ ਕਿਸੇ ਬਜ਼ੁਰਗਾਂ ਬਾਰੇ ਨਹੀਂ ਗੱਲ ਕਰ, ਤੁਹਾਡੇ ਘਰਾਂ 'ਚ ਜਿਹੜੇ ਬਜ਼ੁਰਗ ਨੇ, ਜਾਂ ਤੁਸੀਂ ਆਸ ਪਾਸ ਦੇਖਦੇ ਹੋ ਕਿ ਤੁਸੀਂ ਆਪਣੇ ਬਜ਼ੁਰਗਾਂ ਲਈ, ਮੈਂ ਸੰਤੋਸ਼ ਜਾਂ ਵੀਰ ਜੀ ਨੇ ਸ਼ੇਅਰ ਕੀਤਾ, ਇਹਦੇ 'ਤੇ ਤੁਸੀਂ ਕੀ ਓਪੀਨੀਅਨ ਰੱਖਦੇ ਹੋ? 905-673-3337, ਦੋ ਲਾਈਨ ਖਾਲੀ ਨੇ ਬਈ, ਦੋ ਜਲਦੀ ਕਰ ਲਿਆ ਕਰੋ ਕਾਲ, ਫਿਰ ਲਾਈਨ ਬਿਜ਼ੀ ਹੋ ਜਾਂਦੀ ਹੈ। ਅਤੇ ਐਸੇ ਮੌਕੇ ਦੇ ਉੱਤੇ ਜ਼ਰੂਰ ਆਪਣਾ ਫੀਡਬੈਕ ਦਿਆ ਕਰੋ ਕਿ ਤੁਸੀਂ ਆਪਣੇ ਘਰ 'ਚ ਬਜ਼ੁਰਗਾਂ ਨਾਲ ਕਿਵੇਂ ਹੈਗੇ ਹੋ, ਤਾਂ ਜੋ ਬਾਕੀ ਸੁਣ ਕੇ ਉਹਨਾਂ 'ਤੇ ਵੀ ਅਸਰ ਜਾਂਦਾ। ਇਹ ਅੱਛੀਆਂ ਚੀਜ਼ਾਂ ਨੇ, ਕਿਸੇ ਦਾ ਬੈਡ ਹੈਗਾ ਦੇਖ ਲਿਆ ਅਸੀਂ, ਕਿਸੇ ਦਾ ਗੁੱਡ ਅਸੀਂ ਦੇਖ ਲਿਆ। 905-673-3337 ਸਟੂਡੀਓਜ਼ ਦੇ ਨੰਬਰ ਨੇ, ਅਤੇ ਬਜ਼ੁਰਗਾਂ ਦੇ ਉੱਪਰ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਕਿਵੇਂ ਦੇਖਦੇ, ਔਰ ਬਹੁਤ ਬਹੁਤ ਵਾਰੀ ਜਗ੍ਹਾ ਦੇ ਵਿੱਚ ਇਹ ਵੀ ਦੇਖਿਆ ਕਿ ਬਜ਼ੁਰਗਾਂ ਦੀ ਪ੍ਰੋਬਲਮ ਆ, ਆਪਣਾ ਸੁਭਾਅ ਨਹੀਂ ਚੇਂਜ ਕਰਦੇ, ਜਾਂ ਆਪਣੀ ਜ਼ਿੱਦ 'ਤੇ ਅੜੇ ਰਹਿੰਦੇ ਨੇ, ਸਮਾਂ ਚੇਂਜ ਹੋ ਜਾਂਦਾ, ਸਭ ਕੁਝ ਚੇਂਜ ਹੋ ਜਾਂਦਾ, ਰਾਈਟ। ਸੋ ਇਹ ਵੀ ਸਵਾਲ ਹੁੰਦੇ ਨੇ, ਪਰ ਸੰਤੋਸ਼ ਦਾ ਸਵਾਲ ਇਸ ਸਟਿਲ ਦੇ ਆ, ਆ ਜਾਈਏ ਆ ਬੈਠੀਏ। ਸੋ 905-673-3337 ਸਟੂਡੀਓਜ਼ ਦੇ ਨੰਬਰ ਨੇ, ਅਤੇ ਮਾਸਟਰ ਯੂਅਰ ਐਗਜ਼ਾਮ, ਤੁਸੀਂ ਅਗਰ ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ ਜਾਂ ਬਿਲਡਰ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਲਾਇਸੈਂਸ ਲੈਣਾ ਚਾਹੁੰਦੇ ਹੈਗੇ ਹੋ ਤਾਂ ਮਾਸਟਰ ਯੂਰ ਐਗਜ਼ਾਮ 437-376-5556 ਨੰਬਰ ਹੈ 4373765656 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਹੋ। ਬਹੁਤ ਸਾਰੇ ਲੋਕ ਨੇ ਉਹਨਾਂ ਬਜ਼ੁਰਗਾਂ ਦੇ ਨਾਂ 'ਤੇ ਪਿੰਡਾਂ ਵਿੱਚ ਫੱਟੇ ਲਗਵਾਏ ਹੋਏ ਨੇ, ਪਿੰਡਾਂ ਦੇ ਵਿੱਚ ਮੈਂ ਦਿਖਿਆ ਹੈਗਾ ਆਪਣੇ ਬਜ਼ੁਰਗਾਂ ਨੂੰ ਯਾਦਗਾਰ ਲਗਵਾਏ ਹੋਏ ਨੇ। ਸੰਤੋਸ਼, ਇਹ ਕੁਐਸਚਨ ਇਹੋ ਜਿਹਾ ਕੁਐਸਚਨ ਤਾਂ ਹੈ ਨਹੀਂ ਵੀ ਇਹਦੇ 'ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ,
3: ਬਾਕੀਆਂ ਨੂੰ ਵੀ ਇਨਫੋਰਮੇਸ਼ਨ ਮਿਲਦੀ ਹੈ। ਸੋ ਮੈਨੂੰ ਲੱਗਦਾ ਬਹੁਤ ਹੀ ਵਧੀਆ ਕੁਐਸਚਨ ਹੈ, ਬਟ ਸਾਰਿਆਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ।
0: ਨਹੀਂ ਨਹੀਂ, ਇਹ ਤਾਂ ਇੱਕ ਇਸ਼ੂ ਹੁੰਦੇ ਨੇ ਹੈਜੇ ਨਾ,
3: ਇਹਨਾਂ ਦੀ
0: ਗੱਲ ਕਰਨੀ ਚਾਹੀਦੀ ਹੈ। ਟ੍ਰਿਪਲ ਏ ਲੈਂਡਸਕੇਪਿੰਗ, ਤੁਸੀਂ ਲੈਂਡਸਕੇਪਿੰਗ ਦਾ ਕੋਈ ਵੀ ਕੰਮ ਹੈ, ਕੋਈ ਵੀ ਪ੍ਰੋਜੈਕਟ ਹੈਗਾ, ਵੱਡੀ ਲੈਂਡਸਕੇਪਿੰਗ ਕੰਪਨੀਆਂ ਜਿਹੜੇ ਵੱਡੇ ਪਲਾਜ਼ੇ ਨੇ ਉਹਨਾਂ ਨੂੰ ਲੈਂਡਸਕੇਪ ਕਰ ਰਹੀ ਹੈ, ਕੋਈ ਵੀ ਕੰਪਨੀ ਵੱਡੀ ਜਾਂ ਫੈਕਟਰੀ ਜਾਂ ਟਰਾਂਸਪੋਰਟ ਟਰਮੀਨਲ ਆ, ਲੈਂਡਸਕੇਪਿੰਗ ਦਾ ਕੰਮ, ਸਨੋ ਰਿਮੂਵਲ ਦਾ ਕੰਮ ਕਰਾਉਣਾ, ਤਾਂ ਤੁਸੀਂ 647-784-1213 ਦੇ ਉੱਤੇ ਕੰਟੈਕਟ ਕਰੋਗੇ। ਇਸੇ ਤਰ੍ਹਾਂ ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡ, ਹਾਈਲੀ ਰਿਕਮੈਂਡਡ ਹਾਈਲੈਂਡ ਆਟੋ ਰਿਪੇਅਰ ਸੈਂਟਰ, ਆਇਲ ਚੇਂਜ ਰਿਪੇਅਰ ਕਿਸੇ ਵੀ ਗੱਡੀ ਦੀ ਵੱਡੀ ਜਾਂ ਛੋਟੀ, ਬਸ ਇੱਕ ਨਾ ਇੱਕ ਥਾਂ ਗੈਰੀ ਗਰੇਵਾਲ ਹੋਣਾ ਦੀ ਵਰਕਸ਼ਾਪ ਹੈ, ਯਾਰਾਂ ਦੇ ਯਾਰ ਗੈਰੀ ਗਰੇਵਾਲ 19 ਸਾਲ ਤੋਂ MTO ਅਪਰੂਵਡ ਵਰਕਸ਼ਾਪ ਰਨ ਕਰ ਰਿਹਾ ਹਾਈਲੈਂਡ ਆਟੋ ਰਿਪੇਅਰ ਸੈਂਟਰ। 905-463-6363 9054-636-3-6363 38 ਆਟੋਮੈਟਿਕ ਡਰਾਈਵ, ਇਹ ਹੈਗੇ ਨੇ ਏਅਰਪੋਰਟ ਐਂਡ ਵਿਲੀਅਮ ਦੇ ਇੰਟਰਸੈਕਸ਼ਨ ਦੇ, ਤੁਹਾਡੇ ਦਿਲਾਂ ਅਤੇ ਘਰਾਂ ਦੇ ਕੋਲ ਜ਼ਰੂਰ ਤੁਸੀਂ ਕੰਟੈਕਟ ਕਰੋਗੇ। ਰੀਤੂ, ਤੁਸੀਂ ਨਾਲ ਸੀਗੇ ਸਾਡੇ?
8: ਗੁੱਡ ਮਾਰਨਿੰਗ ਜੀ ਸਾਰਿਆਂ ਨੂੰ।
0: ਗੁੱਡ ਮਾਰਨਿੰਗ ਜੀ।
8: ਹਾਂਜੀ, ਮੈਂ ਕਹਿਣਾ ਸੀਗਾ ਕਿ ਸਾਡੇ ਪੇਰੈਂਟਸ ਵੀ ਇੱਥੇ ਆ, ਲੱਕੀ ਆ ਕਿ ਸਾਡੇ ਦੋਨੋਂ ਪੇਰੈਂਟਸ ਹੈਗੇ ਆ, ਮੇਰੇ ਮਦਰ ਫਾਦਰ, ਤੇ ਅਸੀਂ ਸਾਰੇ ਭੈਣ ਭਰਾ ਇੱਥੇ ਪੂਰਾ ਉਹਨਾਂ ਦੀ ਕੇਅਰ ਕਰਦੇ ਆ, ਉਹਨਾਂ ਦੀ ਸਾਰੀਆਂ ਅਪੋਇੰਟਮੈਂਟਸ ਕਰਾਉਂਦੇ ਆ ਜਿਹਨੂੰ ਜਿੱਦਾਂ ਟਾਈਮ ਲੱਗਦਾ ਅਕੋਰਡਿੰਗਲੀ, ਤੇ ਲੰਘਦੇ ਵੜਦੇ ਅਸੀਂ ਹਫ਼ਤੇ 'ਚ 2-3 ਵਾਰੀ ਉਹਨਾਂ ਦੇ ਘਰ ਜਾ ਕੇ ਸਾਰੇ ਬੱਚੇ ਮਿਲ ਕੇ ਆਉਂਦੇ, ਉਹਨਾਂ ਨੂੰ ਬੈਠਦੇ ਆ, ਉਹਨਾਂ ਨਾਲ ਗੱਲਾਂ ਕਰਦੇ ਆ, ਸ਼ੇਅਰ ਕਰਦੇ ਆ ਉਹਨਾਂ ਦੀਆਂ ਵੀ ਪ੍ਰੋਬਲਮ ਆਪਣੀਆਂ ਵੀ,
0: ਪਰਮਪ੍ਰੀਤ ਸਿੰਘ। ਹਾਂਜੀ,
9: ਲਾਸਟ ਵੀਕ ਉਹ ਲੈਂਡ ਕੀਤੇ ਆ, ਤੇ ਹਲੇ ਵੀ ਉਹ ਵੀਕ ਨੇ, ਮੈਂ ਸਟਿਲ ਕੋਈ ਵਧੀਆ ਫਿਜ਼ੀਓਥੈਰੇਪਿਸਟ ਤੇ ਉਹ ਲੱਭ ਰਿਹਾ, ਜੇ ਤੁਸੀਂ ਮੈਨੂੰ ਕੋਈ ਰੈਫਰ ਕਰ ਸਕੋ।
0: ਇੱਕ ਤਾਂ ਬ੍ਰਿਜੀ ਦਾ ਜਾ ਕੇ ਤੁਸੀਂ ਆਯੁਰਵੈਦਿਕ ਤਰੀਕੇ ਨਾਲ ਜੇ ਕੁਝ ਫਰਕ ਪੈਂਦਾ, 647
9: ਆਯੁਰਵੇਦਾ ਹੀ ਇਲਾਜ ਕਰਾਉਂਦੇ ਪਏ ਨੇ।
0: ਹਾਂਜੀ,
9: ਬਟ ਮੈਂ ਬੀਜੀ ਕੋਲ ਜ਼ਰੂਰ ਜਾਊਂਗਾ 100%।
0: ਹਾਂਜੀ,
9: ਤੇ ਜਾਂ ਮਹਾਰਾਜ ਜੇ ਰੱਬ ਹੈਗਾ, ਪਤਾ ਨੀ ਹਲੇ ਹੈਗਾ ਕਿ ਨਹੀਂ ਹੈਗਾ, ਬਟ ਮਾਂ ਪਿਓ ਜਿੰਨਾ ਚਿਰ ਹੈਗੇ ਨੇ ਉਹਨਾਂ ਨੂੰ ਰੱਬ ਕੰਸੀਡਰ ਕਰਕੇ ਜਿੰਨੀ ਸੇਵਾ ਕਰ ਸਕਦੇ ਜੇ ਕਰ ਲਓ, ਮੈਂ ਤੇ ਇਹੋ ਹੀ ਕਹੂੰਗਾ। ਜਿਹੜੀ ਮੈਂ ਮੈਨੀਫੈਸਟੇਸ਼ਨ ਕੀਤੀ ਸੀ ਕਿ ਇੱਥੇ ਆਉਣ, ਵਿਦ ਗੋਡ ਗ੍ਰੇਸ 3 ਸਾਲ ਬਾਅਦ ਆਏ ਨੇ ਅੱਜ, ਤੇ ਬੜੇ ਹੀ ਖੁਸ਼ ਨੇ ਇੱਥੇ ਦੀ ਲਾਈਫ ਸਟਾਈਲ 'ਚ ਵੀ, ਤੇ ਉਹਨਾਂ ਦੀ ਉਹਨਾਂ ਕਰਕੇ ਹੀ ਅੱਜ ਮੈਂ 3 ਦਿਨ ਆਫਿਸ ਜਾਣਾ ਤੇ ਬਾਕੀ 4 ਦਿਨ ਮੈਂ ਘਰ ਰਹਿਣਾ, ਵਰਕ ਫਰੋਮ ਹੋਮ ਕਰਦਾ ਹਾਂ। ਜਸਟ ਬਿਕੋਜ਼ ਆਫ ਦੈਮ ਮੈਂ ਆਫਿਸ ਵਾਲਿਆਂ ਨੇ ਵੀ ਮੈਨੂੰ ਪ੍ਰੋਪਰ ਅਪਰੂਵਲ ਦਿੱਤੀ ਹੈ ਕਿ ਇਟਸ ਓਕੇ ਯੂ ਸਟੇ ਹੋਮ, ਡੋਨਟ ਵਰੀ।
0: ਵੈਰੀ ਗੁੱਡ, ਚਲੋ ਇੱਕ ਇੱਕ ਮਿੰਟ ਜਿਹੜਾ ਹੈਗਾ ਨਾ, ਇਹ ਸਮਾਂ ਬਹੁਤ ਕੀਮਤੀ ਹੈ ਬਾਈ ਜੀ, ਇਹ ਜ਼ਰੂਰ ਆਪਣੇ ਪੇਰੈਂਟਸ ਦੇ ਨਾਲ ਵਧੀਆ ਤਰੀਕੇ ਨਾਲ ਬਤਾਇਓ, ਤੇ ਜੋ ਉਹਨਾਂ ਦੀ ਖੁਆਇਸ਼ ਹੈ, ਮਤਲਬ ਮੂੰਹੋਂ ਕੱਢਣ, ਆਪਾਂ ਇੰਨੇ ਜੋਗੇ ਹੋਈਏ ਕਿ ਉਹ ਮੂੰਹੋਂ ਕੱਢਣ ਬੱਚੇ ਤੇ ਬਜ਼ੁਰਗ ਸਾਡੇ, ਅਸੀਂ ਉਹਨਾਂ ਦਾ ਪੂਰਾ ਕਰ ਸਕੀਏ, ਬੱਚਿਆਂ ਤੇ ਬਜ਼ੁਰਗਾਂ ਦੋਨਾਂ ਦਾ, ਠੀਕ ਹੈ ਨਾ?
9: ਸ਼ੁਕਰ ਹੈ ਸਭ।
0: ਹਾਂ, ਜਦੋਂ ਤੁਸੀਂ ਇੰਨੇ ਜੋਗੇ ਹੋ ਗਏ, ਸਮਝ ਲਓ ਤੁਸੀਂ ਰਾਜੇ ਹੋ, ਬਾਕੀ ਤਾਂ ਦੁਨੀਆ ਉੱਪਰ ਤੋਂ ਉੱਪਰ ਪਈਏ ਕਿਤੇ ਮੁੱਕਣੀ ਹੈਗੀ ਹੈ। ਬੜੇ ਬੜੇ ਜੋ ਦੀਸੈਨ ਲੋਕ ਤੇ ਨੇ ਵਿਆਪੇ, ਚਿੰਤਾ ਰੋਕ, ਸੰਤ ਸਿੰਘ ਮਸਕੀਨ ਕਹਿ ਗਏ ਨੇ, ਪੇਰੈਂਟਸ ਦੇ ਉੱਪਰ ਸੰਤੋਸ਼ ਗੱਲ ਕਰ ਰਹੀ ਸੀ। ਸੰਤੋਸ਼ ਜੀ
10: ਜੀ, ਅਮਨ ਜੀ,
0: ਔਰ ਬਹੁਤ ਵਾਰੀ ਮੈਂ ਦੇਖਿਆ ਕਿ ਪੇਰੈਂਟਸ ਅਨਹੈਪੀ ਨੇ, ਇੱਕ ਚੀਜ਼ ਯਾਦ ਰੱਖਿਓ, ਜੇ ਉਹ ਨਾ ਖੁਸ਼ ਨੇ ਨਾ ਤੁਹਾਡੇ ਕਰਕੇ, ਹਾਂ ਲੜਾਈ ਝਗੜੇ ਲੱਗ ਚੀਜ਼ਾਂ, ਆਪਣਾ ਮਾਪਿਓ ਤੋਂ ਇਲਾਵਾ ਹੋਰ ਕਿਹਨਾਂ ਲੜਨਾ ਹੁੰਦਾ, ਆਪਾਂ ਕਿਹੜਾ ਕਿਸੇ ਸੜਕ 'ਤੇ ਖੜੇ ਬੰਦਿਆਂ ਲੜਨਾ ਹੁੰਦਾ, ਨਾ ਖੁਸ਼ ਨੇ ਤੁਹਾਡੇ ਕਰਕੇ, ਤਾਂ ਤੁਸੀਂ ਇਸ ਚੀਜ਼ ਨੂੰ ਅੱਜ ਵਧੀਆ ਤਰੀਕੇ ਨਾਲ ਰਿਸਪੋਂਸੀਬਿਲਟੀ ਦੇ ਤੌਰ 'ਤੇ ਲਓ, ਆਪਣੇ ਪੇਰੈਂਟਸ ਦਾ ਜ਼ਰੂਰ ਜ਼ਰੂਰ ਜ਼ਰੂਰ ਖਿਆਲ ਰੱਖੋ। ਬਜ਼ੁਰਗ ਸਾਡਾ ਸਰਮਾਇਆ ਨੇ, ਅਤੇ ਇਹਨਾਂ ਤੋਂ ਬਹੁਤ ਕੁਛ ਮਿਲ ਸਕਦਾ ਹੈਗਾ, ਬਹੁਤ ਕੁਛ। ਕੋਈ ਹੋਰ ਪਰਿਵਾਰ ਜਿਹੜਾ ਆਪਣੇ ਮਾਪਿਓ ਬਾਰੇ ਕੋਈ ਸਿਫਤ ਸਲਾਹ ਕਰਨੀ ਚਾਹੁੰਦਾ ਹੋਵੇ, ਖਬਰਾਂ ਕਿਹੋ ਜਿਹਾ ਮਾਣਾ ਕਿਸੇ ਤੇ ਅੱਗੇ ਆਵੇ ਕਿ ਮੈਂ ਤਾਂ ਯਾਰ ਆਹ ਚੀਜ਼ ਕਰਦਾ ਨਹੀਂ, ਮੈਂ ਕਿਉਂ ਨਾ ਕਰਾਂ, 905-673-3337 905-673-3337 ਸਟੂਡੀਓਜ਼ ਦੇ ਨੰਬਰ ਨੇ 905-673-3337
10: ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
11: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
6: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-709-0169
0: TAWA ਔਰ ਅਗਰ ਦਾਦੀ ਦੇ ਹੱਥਾਂ ਦਾ ਖਾਣਾ ਖਾਣਾ ਚਾਹੁੰਦੇ ਹੋ ਨਾ, ਤਵਾ ਕਿਚਨ 'ਚ ਤਿੰਨ ਆਂਟੀ ਇਹੋ ਜਿਹੀਆਂ ਨੇ ਜਿਹੜੇ ਮਿੱਸੀਆਂ ਰੋਟੀਆਂ, ਮਿੱਸੇ ਪਰੌਂਠੇ, ਸਾਗ ਜਾਂ ਕੁਛ ਆਈਟਮਸ ਐਸੀਆਂ ਨੇ ਜਿਹੜੀਆਂ ਤੁਸੀਂ ਘਰ ਦੀਆਂ ਮਿਸ ਕਰਦੇ ਹੋ। ਦਾਲ ਅਤੇ ਚਣੇ ਖਾ ਕੇ ਦੇਖਿਓ ਸਫੇਦ, ਇਹਨਾਂ ਦੇ ਯੂ ਵਿਲ ਫੀਲ ਅਮੇਜ਼ਿੰਗ। ਸੋ ਤਵਾ ਕਿਚਨ 'ਤੇ 905-790-1699 'ਤੇ ਕਾਲ ਕਰਨੀ। ਕੱਲ੍ਹ ਵੀ ਤਿੰਨ ਪਰਿਵਾਰਾਂ ਨੇ ਕੇਟਰਿੰਗ ਕਰਾਏ, ਥੈਂਕਸ ਕਰਨ ਲਈ ਚਰਨਪ੍ਰੀਤ ਨੇ ਸਪੈਸ਼ਲੀ ਲਿਖ ਕੇ ਭੇਜਿਆ ਕਿ ਪਲੀਜ਼ ਥੈਂਕਸ ਕਰ ਦਿਓ ਉਹਨਾਂ ਦਾ ਔਨ ਏਅਰ। ਥੈਂਕ ਯੂ ਵੀ ਤੁਹਾਡਾ ਸਾਰਿਆਂ ਦਾ ਜਿਹੜੇ ਰੇਡੀਓ ਸੁਣ ਕੇ ਉਹਨਾਂ ਕੋ ਗਏ ਸੀ। ਡੀ ਐਸ ਮੇਰੇ ਨਾਲ ਆ। ਡੀ ਐਸ
12: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਈ ਜੀ।
12: ਮੈਂ ਵਧੀਆ ਲੱਗਿਆ। ਮੈਂ ਹੁਣੇ ਐਕਚੁਅਲੀ ਆਪਣੇ ਬੇਟੇ ਨੇ ਸਕੂਲ ਛੱਡਿਆ ਤੇ ਮੈਂ ਆਨ ਕੀਤਾ ਸੀਗਾ ਤੇ ਗੱਲ ਬਹੁਤ ਵਧੀਆ ਜੀ। ਮੈਂ ਤਾਂ ਸਿਰਫ ਇਹੀ ਕਹਿਣਾ ਵੀ ਫੈਮਿਲੀ ਤੋਂ ਬਿਨਾਂ ਕੁਛ ਹੈ ਨੀ। ਆਪਾਂ ਬਹੁਤ ਡਿਸੀਜਨ, ਮੇਰੀ ਏਜ ਕੋਈ ਬਾਹਲੀ ਨੀ ਹੈ, ਮੈਂ 30-31 ਸਾਲ ਦਾ ਹੀ ਹਾਂ, ਬਟ ਜਿਹੜਾ ਲਾਈਫ ਐਕਸਪੀਰੀਅੰਸ ਦੀ ਗੱਲ ਕਰਦਾ ਮੈਨੂੰ ਲੱਗਦਾ ਵੀ ਫੈਮਿਲੀ ਤੋਂ ਵਧੀਆ ਚੀਜ਼ ਕੋਈ ਹੈ ਨੀ। ਜਿੰਨਾ ਟਾਈਮ ਇਹਨਾਂ ਨੂੰ ਦੇ ਸਕਦੇ ਹਾਂ ਉਹੀ ਸਿਰਫ ਸਾਡੀ ਇੱਕ ਲਗਜ਼ਰੀ ਆ। ਮੇਰੇ ਫਾਦਰ ਮਦਰ ਇੰਡੀਆ ਮੋਹਾਲੀ ਰਹਿੰਦੇ ਨੇ ਤੇ 25th ਲਾਸਟ ਈਅਰ ਦਸੰਬਰ ਦੇ ਵਿੱਚ 25th ਕ੍ਰਿਸਮਸ ਵਾਲੇ ਦਿਨ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ, ਹਨਾ। ਸਾਡੇ ਮੇਰੇ ਨਾਲ ਫੋਨ ਤੇ ਹੀ ਸੀਗੇ ਬੇਸਿਕਲੀ, ਮੈਂ ਫੋਨ ਤੇ ਵੀਡੀਓ ਕਾਲ ਕਰ ਰਿਹਾ ਸੀਗਾ, ਬੱਚਿਆਂ ਨਾਲ ਗੱਲ ਕਰਾਉਂਦਾ ਹੁੰਦਾ ਫੋਨ ਤੇ ਹੀ। ਉਹ ਮਤਲਬ ਕਿ ਰੱਬ ਨੂੰ ਪਿਆਰੇ ਹੋ ਗਏ ਮੇਰੇ ਫੋਨ ਤੇ ਹੀ, ਮਤਲਬ ਕਿ ਮੈਂ ਲਾਸਟ ਨਹੀਂ ਦੇਖੇ, ਹਨਾ। ਤੇ ਹੁਣ ਮੈਂ ਆਪਣੇ ਮਦਰ ਨੂੰ ਬੁਲਾ ਲਿਆ ਇੱਥੇ। ਮੇਰੇ ਮਦਰ ਮੇਰੇ ਬੱਚਿਆਂ ਨਾਲ ਰਹਿੰਦੇ ਨੇ, ਮੇਰੇ ਬੱਚੇ ਮੇਰੇ ਮਦਰ ਨਾਲ ਬਹੁਤ ਪਿਆਰ ਕਰਦੇ ਨੇ, ਹਨਾ। ਤੇ ਟਰਾਈ ਇਹੀ ਹੈ ਵੀ ਜਿੰਨਾ ਸਮਾਂ ਮਾਂ ਪਿਓ ਨੂੰ ਦੇ ਲਈਏ, ਜਿੰਨਾ ਆਪਣੇ ਵੱਲੋਂ ਐਫਰਟ ਕਹਿ ਲਓ, ਪਿਆਰ ਕਹਿ ਲਓ, ਸੇਵਾ ਕਹਿ ਲਓ, ਕਿਸੇ ਵੀ ਨੂੰ ਦੇ ਲਈਏ, ਉਹੀ ਆਪਣੇ ਲਈ ਕਹਿ ਦੋ ਵੀ ਲਾਈਫ ਦੀ ਲਗਜ਼ਰੀ ਉਹੀ ਆ, ਬਾਕੀ ਸਭ ਸੈਕੰਡਰੀ ਚੀਜ਼ਾਂ ਨੇ। ਮੈਂ ਇਹ ਫੀਲ ਕੀਤਾ ਕਿਉਂਕਿ ਮੈਂ ਬਹੁਤ ਛੋਟਾ ਸੀਗਾ, 18 ਸਾਲ ਦਾ ਜਦੋਂ ਮੈਂ ਇੱਥੇ ਆ ਗਿਆ।

0: ਸਾਰੇ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਹੋਣਗੇ, ਪਿਆਰ ਕਰੋ ਉਹਨਾਂ ਨੂੰ, ਹਮੇਸ਼ਾ ਆਪਣੇ ਆਸ ਪਾਸ ਫੀਲ ਕਰੋ. ਔਰ ਨਾਨਕ ਡਕ ਕਲੀਨਿੰਗ ਦਾ ਨੰਬਰ ਨੋਟ ਕਰ ਲਓ ਵੀ, ਨਾਨਕ ਡਕ ਕਲੀਨਿੰਗ, ਡਕ ਕਲੀਨਿੰਗ 'ਚ ਟੋਪ ਦਾ ਨਾਮ ਹੈ. 416-769-1521 ਜਿੰਨੇ ਵੀ ਲੋਕ ਕਾਲ ਕਰਨਗੇ ਉਹਨਾਂ ਦੀ ਡਕਟ ਕਲੀਨਿੰਗ ਬਿਲਕੁਲ ਫਰੀ ਦੇ ਵਿੱਚ, ਜਿਹੜਾ ਨਹੀਂ ਹੋਣਾ ਉਹਨਾਂ ਦਾ ਫਿਲਟਰ ਫਰੀ ਹੋਊਗਾ, ਉਹਨਾਂ ਦੀ ਫਰਨਸ ਦਾ ਫਿਲਟਰ ਚੇਂਜ ਕਰ ਦੇਣਗੇ. 416-769-1521. ਔਰ ਇਸੇ ਤਰ੍ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ, ਆਪਣੇ ਪੇਰੈਂਟਸ ਨੂੰ ਤੋਹਫਾ ਦਿਓ, ਫੁੱਲਾਂ ਦੀਆਂ ਕਿਆਰੀਆਂ ਲਾ ਕੇ ਦਿਓ ਉਹਨਾਂ ਨੂੰ, ਫੁੱਲ ਲਾ ਕੇ ਦਿਓ ਘਰਾਂ ਦੇ ਵਿੱਚ, ਤੁਹਾਡੇ ਮਾਂ ਪਿਓ ਬਹੁਤ ਖੁਸ਼ ਹੋਣਗੇ. ਬੂਟੇ ਲਿਆ ਕੇ ਦਿਓ ਉਹਨਾਂ ਨੂੰ, ਬਹੁਤ ਖੁਸ਼ ਹੋਣਗੇ. ਮੇਰੇ ਮਦਰ ਨੇ ਸਾਰੇ ਘਰ ਦੇ ਅੰਦਰ ਗ੍ਰੀਨਰੀ ਕੀਤੀ ਪਈ ਹੈ, ਗ੍ਰੀਨਰੀ ਓ ਗ੍ਰੀਨਰੀ, ਬਹੁਤ ਖੁਸ਼ ਹੁੰਦੇ ਆ ਬੂਟਿਆਂ ਦੇ ਨਾਲ ਉਹ. ਅਤੇ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜ਼ਰੂਰ ਔਰ ਜ਼ਰੂਰ ਤੁਸੀਂ ਪਹੁੰਚੋਗੇ. ਨੰਬਰ ਹੈ 647-222-5601. ਹੋਰ ਕਾਲ ਨਹੀਂ ਲੈ ਸਕਣੇ ਬਾਈ ਜੀ, 6000 ਨੰਬਰ ਕਾਲ ਕਰ ਦਿਓ. ਟਰੂ ਨੌਰਥ ਦਾ ਨੰਬਰ ਨੋਟ ਕਰੋ, ਫਾਊਂਡੇਸ਼ਨ ਪਾਉਣੀ ਆ, ਬਜਰੀ ਪਾਉਣੀ ਆ, ਗ੍ਰੈਵਲ ਦਾ ਕੰਮ ਆ, ਡਰਾਈਵੇ ਪੱਟਿਆ ਕਿਸੇ ਕੰਟਰੈਕਟਰ ਨੇ, ਉਹਦੀ ਗਾਰਵੇ ਸਿੱਟਣੀ ਆ, ਐਸ਼ਫਾਲਟ ਸਿੱਟਣੀ ਆ, ਤੁਸੀਂ ਟਰੂ ਨੌਰਥ ਕੈਨੇਡੀ ਐਂਡ ਡੇਰੀ ਦੇ ਉੱਪਰ ਇਹਦਾ ਯਾਰਡ ਹੈ. 416-803-0623, 416-803-0623. ਅਤੇ ਕਿਸੇ ਨੇ ਵੀ ਕਸਟਮ ਸੋਫੇ ਬਣਾਉਣੇ ਨੇ, ਕਸਟਮ ਸੋਫਿਆਂ ਲਈ RSG ਸੋਫਾ, ਔਰ ਕਿਸੇ ਨੇ ਪੁਰਾਣੇ ਸੋਫਿਆਂ ਨੂੰ ਨਵੇਂ ਵਰਗੇ ਬਣਾਉਣਾ, 647-705-1317 ਦੇ ਉੱਤੇ ਤੁਸੀਂ ਕਾਲ ਕਰੋਗੇ. ਔਰ ਅਸ਼ੋਕ ਸੈਣੀ CPSE ਜੀ ਨੇ, ਅੱਛੇ ਅਕਾਊਂਟੈਂਟ ਦੀ ਜ਼ਰੂਰਤ ਹੈ ਤਾਂ ਅੱਛੇ ਅਕਾਊਂਟੈਂਟ ਲਈ ਅਸ਼ੋਕ ਸੈਣੀ ਨੂੰ 905-458-1399 'ਤੇ ਕਾਲ ਕਰੋਗੇ. ਜਿਹੜੇ ਫਸਟ ਟਾਈਮ ਬਾਹਰ ਨੇ, ਅਗਰ ਕੋਈ ਘਰ ਖਰੀਦਣਾ ਚਾਹੁੰਦਾ, ਸੰਤੋਸ਼ ਉਹਨਾਂ ਨੂੰ ਕਾਲ ਕਰੋ. ਇਹਨਾਂ ਕੋਲ ਮੋਰਗੇਜ 'ਚ ਸਪੈਸ਼ਲ ਪ੍ਰੋਡਕਟ ਆਇਆ ਅਤੇ ਕੁਛ ਪਾਵਰ ਆਫ ਸੇਲ ਦੀ ਪ੍ਰੋਪਰਟੀਜ਼ ਨੇ, ਬਿਲਡਰ ਦਾ ਐਕਸੈਸ ਵੀ ਹੈਗਾ. ਸੰਤੋਸ਼ ਦਾ ਨੰਬਰ ਹੈ 416-473-4242, 416-473-4242.
1: Another Don Clean with the Don Ducks.
2: Oh, he's doing dishes with Don Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Don Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 9054-450-0054।

0: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
1: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
0: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ ਜੀਟੀਏ ਦੇ ਵਿੱਚ ਚਾਰ ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
1: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878
2: ਅੰਬਾ ਗਿਆ ਮੈਂ ਜਿੱਥੇ ਜਾਵਾਂ ਮੁੰਡੇ ਕਹਿੰਦੇ ਬੰਬਾ ਗਿਆ

0: ਫੂਡ ਬ੍ਰੈਂਪਟਨ।
1: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ
5: 647-765-2340. You're listening to Gumtash Radio on AM 530 from 10 to 11 a.m. Monday to Friday with Jazz Tagar, your favorite show.
4: ਤੁਸੀਂ ਜੁੜਿਆ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਮਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 20 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਸੋਮਵਾਰ ਦੇ ਦਿਨ ਦੇ ਵਿੱਚ ਤੁਹਾਡਾ ਨਿੱਘਾ ਨਿੱਘਾ ਸਵਾਗਤ ਕਰਦੇ ਹਾਂ। ਤੇ ਜੇ ਆਪਾਂ ਗੱਲ ਕਰੀਏ ਅੱਜ ਸਾਵਣ ਮਹੀਨੇ ਦੀ ਹੋਈ ਹੋਈ ਹੈ ਸ਼ੁਰੂਆਤ, ਤੇ ਸਾਵਣ ਮਹੀਨੇ ਦੀ ਕਿੰਨੀ ਤਰੀਕ ਹੋ ਗਈ ਜੀ? ਅੱਜ ਹੋ ਗਈ 5 ਤਰੀਕ, 5 ਸਾਵਣ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਫਿਰ ਜਦੋਂ ਗੱਲਾਂ ਬਾਤਾਂ ਤੁਸੀਂ ਕਰਨੀਆਂ ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰੋਗੇ ਤਾਂ ਨੰਬਰ ਹੋਣਗੇ 647-874-1313, 647-874-1313 ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਪਰ ਅੱਜ ਸੋਮਵਾਰ ਦਾ ਦਿਨ ਹੈ ਜੀ, ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਮੌਸਮ ਦੀ ਜਾਣਕਾਰੀ ਵੀ ਫਿਰ ਤੁਹਾਨੂੰ ਦੇਵਾਂਗੇ। ਤੇ ਲਓ ਜੀ ਸਭ ਤੋਂ ਪਹਿਲਾਂ ਸੁਣੀਏ ਸ਼ਬਦ ਤੇ ਫਿਰ ਵਾਪਸ ਆਉਂਦੇ ਹਾਂ।

0: ਲਓ ਜੀ, ਵੀਕਐਂਡ ਤੋਂ ਬਾਅਦ ਅੱਜ ਮੰਡੇ ਮਾਰਨਿੰਗ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ ਅਤੇ ਲਓ ਜੀ, ਸਭ ਤੋਂ ਪਹਿਲਾਂ ਹੁਣ ਸ਼ਬਦ ਤੋਂ ਬਾਅਦ ਆਪਾਂ ਮੌਸਮ ਦੀ ਲਈਏ ਖਬਰਸਾਰ ਕਿ ਮੌਸਮ ਕੀ ਕਹਿੰਦਾ ਹੈ। ਮੌਸਮ ਇਸ ਸਮੇਂ 21 ਡਿਗਰੀ ਸੈਲਸੀਅਸ ਟੈਂਪਰੇਚਰ ਹੋਇਆ ਹੋਇਆ ਜੀ ਬ੍ਰੈਂਪਟਨ ਦੇ ਵਿੱਚ। ਸਨੀ ਡੇ, ਅੱਜ ਪੂਰੀ ਧੁੱਪ ਚਮਕਣੀ ਹੈ। ਹਾਈ ਜਾਣਾ 27 ਡਿਗਰੀ, ਲੋ ਜਾਣਾ 11 ਡਿਗਰੀ ਸੈਲਸੀਅਸ ਅਤੇ ਹਵਾ ਜਿਹੜੀ ਹੈ 12 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ। ਸੋ ਪਲੈਜ਼ੈਂਟ ਜਿਹਾ ਮੌਸਮ, ਵੈਸੇ ਗਰਮੀ ਵੀ ਨਹੀਂ ਹੈਗੀ ਅਤੇ ਠੰਡਕ ਜੀ ਹੈਗੀ ਮੌਸਮ ਦੇ ਵਿੱਚ। ਅਤੇ ਇਸ ਸਮੇਂ 21 ਡਿਗਰੀ ਸੈਲਸੀਅਸ ਹੈ ਜੀ, 27 ਡਿਗਰੀ ਤੱਕ ਹੀ ਮੈਕਸੀਮਮ ਜਾਣਾ ਅਤੇ 3 ਵਜੇ ਤੋਂ ਬਾਅਦ ਬੱਦਲ ਸ਼ੋਅ ਹੋ ਰਹੇ ਆ, ਫਿਰ ਸ਼ਾਮ ਤੱਕ ਬੱਦਲਵਾਈ ਹੋਵੇਗੀ। 8:54 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ ਵਧੀਆ ਜੀ, 22-20-19 ਅਤੇ ਕੱਲ੍ਹ ਸਵੇਰੇ 5 ਵਜੇ 19 ਡਿਗਰੀ ਸੈਲਸੀਅਸ ਹੋਵੇਗਾ ਅਤੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ 5:57 ਅਤੇ ਕੱਲ੍ਹ ਨੂੰ ਬੱਦਲਵਾਈ ਸ਼ੋਅ ਹੋ ਰਹੀ ਹੈ ਅਤੇ 9 ਵਜੇ ਮੀਂਹ ਵੀ ਕੱਲ੍ਹ ਨੂੰ ਪਵੇਗਾ ਸਵੇਰੇ। ਸੋ ਵਧੀਆ ਮੌਸਮ ਹੈ ਜੀ ਹੁਣ, ਅਤੇ ਕਰੋ ਇੰਜੋਏ ਅੱਜ ਦੇ ਦਿਨ ਨੂੰ ਸਾਡੇ ਨਾਲ ਅਤੇ ਗੱਲਾਂ ਬਾਤਾਂ ਕਰਦੇ ਹਾਂ। 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ ਜੀ। ਅਤੇ ਲਓ ਜੀ, ਨਾਲ ਦੀ ਨਾਲ ਪਹਿਲਾਂ ਇੱਕ ਵਾਰ ਸੁਨੇਹਾ ਮੈਂ ਆਪਣਾ ਜ਼ਰੂਰ ਦੇ ਦੇਵਾਂ ਤੁਹਾਨੂੰ, ਕਿਉਂਕਿ ਕਈ ਵਾਰ ਨਾ ਆਪਾਂ ਜਦੋਂ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਜਾਂ ਕੋਈ ਵੀ ਵਿਜ਼ਟਰ ਇੱਥੇ ਵਿਜ਼ਿਟ ਕਰਨ ਆਉਂਦਾ ਤੁਹਾਡੇ ਕੋਲ ਮਿੱਤਰ ਪਿਆਰਾ, ਅਤੇ ਆਪਾਂ ਉਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਨਹੀਂ ਲੈਂਦੇ, ਪਰ ਜ਼ਰੂਰ ਗੌਰ ਕਰਿਆ ਕਰੋ ਕਿ ਤੁਹਾਡੀ ਹੀ ਮਨੀ ਜਿਹੜੀ ਹੈ ਫਿਰ ਸਪੈਂਡ ਹੋਣੀ ਹੈ। ਜੇ ਕਿਸੇ ਵੀ ਤਰ੍ਹਾਂ ਦੇ ਆ ਉਹਨਾਂ ਨੂੰ ਹੋਸਪਿਟਲ ਜਾਣ ਦਾ ਜਾਂ ਡਾਕਟਰ ਕੋਲ ਜਾਣ ਦੀ ਲੋੜ ਪਈ ਤਾਂ ਫਿਰ ਬਿੱਲ ਜਿਹੜਾ ਵੱਡਾ ਬਣ ਜਾਂਦਾ। ਸੋ ਜ਼ਰੂਰ ਉਹਨਾਂ ਲਈ ਵਿਜ਼ਟਰ ਜਾਂ ਸੁਪਰਵੀਜ਼ਾ ਦੇ ਬੈਸਟ ਕੋਟ ਲੈਣੇ ਆ ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰਨੀ ਹੈ ਜੀ। ਬਾਕੀ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੇ ਤੁਸੀਂ ਪਲਾਨ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ, ਚਾਹੇ ਤੁਸੀਂ ਸਟੈਂਡ ਅਲੋਨ ਪੋਲਿਸੀਜ਼ ਲੈਣੀਆਂ, ਚਾਹੇ ਤੁਸੀਂ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ। ਅਤੇ $99 'ਚ ਜੇ ਤੁਹਾਡੀ ਉਮਰ 40 ਸਾਲ ਦੇ ਕਰੀਬ ਹੈ, ਹੈ ਨਾ, ਜਾਂ ਉਸ ਤੋਂ ਜ਼ਿਆਦਾ, ਫਿਰ ਜ਼ਿਆਦਾ ਹੋ ਸਕਦੇ, ਘੱਟ ਹੈ ਤਾਂ ਪ੍ਰੀਮੀਅਮ ਹੋਰ ਵੀ ਘੱਟ ਸਕਦਾ। ਅਤੇ ਤੁਸੀਂ ਮੈਨੂੰ ਕਾਲ ਕਰਨੀ ਹੈ, ਵਧੀਆ ਤੁਹਾਨੂੰ ਜਿਹੜੇ ਕੋਟ ਹੈ ਦੇਵਾਂਗੇ ਜੀ। ਅਤੇ ਬਾਕੀ ਤੁਸੀਂ ਆਪਣੀ ਸੇਵਿੰਗ ਜ਼ਰੂਰ ਕਰਿਆ ਕਰੋ, ਚਾਹੇ ਤੁਸੀਂ ਕੋਈ ਅਕਾਊਂਟ ਹਾਲੇ ਓਪਨ ਨਹੀਂ ਕਰਵਾਇਆ ਤਾਂ ਕਰਵਾਓ, ਅਤੇ ਉਹਦੇ ਵਿੱਚ ਤੁਸੀਂ $50, $100 ਮੰਥਲੀ ਪਾ ਕੇ ਵਧੀਆ ਜਿਹੜੀ ਸੇਵਿੰਗ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਹੋ। ਯੂ ਨੈਵਰ ਨੋ ਕਦੋਂ ਤੁਹਾਨੂੰ ਲੋੜ ਪੈ ਜੇ ਜੀ ਮਨੀ ਦੀ, ਅਤੇ ਕਈ ਵਾਰ ਆਪਣੀ ਸੇਵਿੰਗ ਫਿਰ ਉਹ ਕੰਮ ਆ ਜਾਂਦੀ, ਨਹੀਂ ਤਾਂ ਦੂਜੇ ਅੱਗੇ ਹੱਥ ਅੱਡਣੇ ਪੈਂਦੇ ਆ। ਸੋ ਲਓ ਜੀ, ਬਿਲਕੁਲ ਮੇਰਾ ਨੰਬਰ ਨੋਟ ਕਰ ਲਓ, 647-7563-6542340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਹੁਣ ਆਪਣੀ ਅਗਲੀ ਗੱਲਬਾਤ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਇੱਕ ਵਾਰ ਪੰਜਾਬ ਇੰਸ਼ੋਰੈਂਸ ਤੋਂ। ਸਾਡੇ ਨਾਲ ਰਾਣਾ ਭਾਅ ਜੀ ਜੁੜੇ ਆ ਅਤੇ RDSP ਦੀ ਜਾਣਕਾਰੀ ਲੈ ਲੈਂਦੇ ਹਾਂ, ਫਿਰ ਗੁਰਜੀਤ ਗੋਸਲ ਭਾਅ ਜੀ ਦੀ ਕਾਲ ਹੈ ਅਤੇ ਇੱਕ ਹੋਰ ਕਾਲ ਹੈ, ਫਿਰ ਆਪਾਂ ਤੁਹਾਡੀਆਂ ਕਾਲਾਂ ਲੈਂਦੇ ਹਾਂ। ਅਤੇ ਰਾਣਾ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ ਜੀ।
1: ਤੇ ਆਪਾਂ ਜਿਵੇਂ RDSP ਦੀ ਗੱਲ ਕਰਦੇ ਆ, $90,000 ਦੀ ਭੈਣ ਜੀ ਗ੍ਰਾਂਟ ਹੈ ਜੋ ਕਿ ਉਹਨਾਂ ਲੋਕਾਂ ਨੂੰ ਫੈਡਰਲ ਗਵਰਨਮੈਂਟ ਦੇ ਰਹੀ ਹੈ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਪਰ ਜਿਹੜੀ ਉਮਰ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਐਂਡ 2008 ਤੋਂ ਇਹ ਗ੍ਰਾਂਟ ਸਟਾਰਟ ਹੋਈ ਹੈ, ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਸ ਬਾਰੇ ਪ੍ਰੋਪਰ ਜਾਣਕਾਰੀ ਸੀਗੀ ਜਾਂ ਕਿੱਦਾਂ ਅਪਲਾਈ ਕਰਨਾ ਸੀਗਾ। ਨਾਓ ਅੱਜ ਕੱਲ੍ਹ ਬਹੁਤ ਹੀ ਈਜ਼ੀ ਹੈ, 10 ਮਿੰਟਾਂ ਦੇ ਵਿੱਚ ਜਿਹੜਾ ਔਨਲਾਈਨ ਅਕਾਊਂਟ ਓਪਨ ਹੋ ਜਾਂਦਾ, ਫਿਰ ਤੁਹਾਡੀਆਂ ਗ੍ਰਾਂਟ ਸਾਨੀਆਂ ਸ਼ੁਰੂ ਹੋ ਜਾਂਦੀਆਂ ਨੇ। ਐਂਡ ਗਵਰਨਮੈਂਟ ਨੇ ਇਹ ਕਿਹਾ ਹੈ ਕਿ ਵੀ ਜਿਹੜੀ ਡੇਲੀ ਐਕਟੀਵਿਟੀ ਆਪਾਂ ਕਰਦੇ ਹਾਂ, ਅਗਰ ਉਹ ਐਕਟੀਵਿਟੀ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਵਿਜ਼ਨ ਦੀ, ਸਪੀਕਿੰਗ ਦੀ, ਹੀਅਰਿੰਗ ਦੀ, ਸਾਨੂੰ ਡਰੈਸਿੰਗ ਦਾ ਕੋਈ, ਵਾਕਿੰਗ ਦਾ ਪ੍ਰੋਬਲਮ ਹੈ, ਫੀਡਿੰਗ ਦਾ, ਇਹਨਾਂ 'ਚੋਂ ਅਗਰ ਇੱਕ ਵੀ ਕੋਈ ਪ੍ਰੋਬਲਮ ਹੈਗੀ ਹੈ ਤੇ ਆਪਾਂ ਆਪਣੇ ਡਾਕਟਰ ਨਾਲ ਗੱਲ ਕਰਕੇ T2201 ਫਾਰਮ ਸਾਈਨ ਕਰਵਾਉਣਾ ਹੁੰਦਾ, ਫਿਰ CRA 2 ਮਹੀਨਿਆਂ ਦੇ ਵਿੱਚ ਆਪਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰ ਦਿੰਦਾ। ਜਦੋਂ ਇਹ ਗ੍ਰਾਂਟ ਸਟਾਰਟ ਹੋਈ ਸੀ ਉਦੋਂ ਗਵਰਨਮੈਂਟ ਨੇ PR ਜਿਹੜੇ ਲੋਕ ਸਿਟੀਜ਼ਨ ਸੀ ਉਹਨਾਂ ਤੋਂ ਸਟਾਰਟ ਕੀਤਾ ਸੀ, ਪਰ ਲੇਟਰ ਔਨ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਉਹਨਾਂ ਨੂੰ ਵੀ ਉਹਨਾਂ ਨੇ ਐਡ ਕਰਤਾ। ਇਸ ਤੋਂ ਇਲਾਵਾ 2023 ਦੇ ਵਿੱਚ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈਗੇ, ਡੇਲੀ ਇਨਸੂਲਿਨ ਲੈਂਦੇ ਹੈਗੇ ਨੇ, ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਦਿੱਤੀ ਜਾ ਰਹੀ ਹੈਗੀ ਹੈ। ਲੇਕਿਨ ਉਮਰ ਜਿਹੜੀ ਹੈ 49 ਸਾਲ 49 ਤੋਂ ਜਿਹੜਾ ਘੱਟ ਹੋਣਾ ਚਾਹੀਦਾ, ਕਹਿਣ ਤੋਂ ਭਾਵ 1977 ਜਾਂ ਉਸ ਤੋਂ ਬਾਅਦ ਦਾ ਅਗਰ ਕੋਈ ਵੀ ਬਰਥ ਪਰਸਨ ਹੈਗਾ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਅਗਰ ਪੇਰੈਂਟਸ ਮੇਰਾ ਪ੍ਰੋਗਰਾਮ ਸੁਣਦੇ ਨੇ, ਸੋ ਜ਼ਰੂਰ ਜਿਹੜਾ ਹੈਗਾ ਗ੍ਰਾਂਟ ਇਹ ਆਪਾਂ ਅਪਲਾਈ ਕਰੀਏ, ਕਿਉਂਕਿ ਗਵਰਨਮੈਂਟ ਇਹ ਜਿਹੜੇ ਪੈਸੇ ਨੇ $90,000 ਜਿਹੜਾ ਉਸ ਬੱਚੇ ਦੇ ਫਿਊਚਰ ਲਈ ਦੇ ਰਹੇ ਨੇ, ਤਾਂ ਕਿ ਕੱਲ੍ਹ ਨੂੰ ਬਾਏ ਚਾਂਸ ਜੇ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਜਾਂਦਾ ਤੇ ਉਹ ਬੱਚਾ ਕਿਸੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਨਾ ਰਹੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਈਵਨ ਅਗਰ ਕੋਈ ਐਲੀਜੀਬਿਲਿਟੀ ਪਰਸਨ ਰੱਖਦਾ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਫੋਨ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca. ਐਂਡ ਇਸ ਤੋਂ ਇਲਾਵਾ ਭੈਣ ਜੀ ਕੁਛ ਕਾਮਨ ਜਿਹੜੀਆਂ ਇੰਪੇਅਰਡ ਕੰਡੀਸ਼ਨ ਹੈਗੀਆਂ ਨੇ ਜਿਹਦੇ ਨਾਲ ਕੀ ਹੈਗਾ ਸਾਨੂੰ ਡੇਲੀ ਰੂਟੀਨ ਦੇ ਵਿੱਚ ਜਿਹੜਾ ਹੈਗਾ ਇਸ਼ੂ ਆ ਰਿਹਾ ਹੈਗਾ, ਆਪਾਂ ਅਗਰ ਇਹਨਾਂ ਚੋਂ ਕੋਈ ਕੰਡੀਸ਼ਨ ਹੈਗੀ ਹੈ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ. ਸੋ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਇੰਸੂਲਿਨ ਡਿਪੈਂਡੈਂਟ ਦੀ ਗੱਲ ਕੀਤੀ, ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD ਦਾ ਇਸ਼ੂ ਹੈ, ਡਾਇਮੈਂਸ਼ੀਆ ਹੈ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਿਟੀਜ਼ ਹੈ, ਕੋਈ ਕਰੋਨਿਕ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈਗਾ, ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ, ਅਗਰ ਉਮਰ 59 ਸਾਲ ਤੋਂ ਘੱਟ ਹੈ ਉਹ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ. ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ ਕਿਸੇ ਨੂੰ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਜਾਂ ਕਿਸੇ ਦਾ ਕੋਈ ਐਕਸੀਡੈਂਟ ਇੱਦਾਂ ਦਾ ਹੋ ਗਿਆ ਜਿਹਦੇ ਨਾਲ ਕੀ ਹੈਗਾ ਉਹ ਡੇਲੀ ਜਿਹੜੀ ਐਕਟੀਵਿਟੀ ਕਰਨ ਦੇ ਵਿੱਚ ਉਹਨਾਂ ਨੂੰ ਇਸ਼ੂ ਆ ਰਹੀ ਹੈਗੀ ਹੈ, ਤਾਂ ਤੁਸੀਂ ਜਿਹੜਾ ਹੈਗਾ ਇਹ $90,000 ਦੀ ਗ੍ਰਾਂਟ ਜਿਹੜੀ RDSP ਪ੍ਰੋਗਰਾਮ ਦੇ ਅੰਡਰ ਲੈ ਸਕਦੇ ਹੋ. ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca. ਤੇ ਨਾਲ ਹੀ ਪੈਂਦੀ ਲਾਸਟ ਵਿੱਚ ਮੈਂ ਦੋ ਹੋਰ ਬੈਨੀਫਿਟ ਜਿਹੜੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਦੇ ਨਾਲ ਹੈਗੇ ਨੇ ਉਹ ਦੱਸਣਾ ਚਾਹੂੰਗਾ. ਅਪ ਟੂ $10,000 ਤੱਕ ਨੋਨ ਰਿਫੰਡੇਬਲ ਜਿਹੜਾ ਹੈਗਾ ਬੈਨੀਫਿਟ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਇਹ ਵੀ ਦਿੱਤਾ ਜਾਂਦਾ ਹੈਗਾ ਅਗਰ ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ. ਐਂਡ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ, ਸੋ ਅਗਰ ਪੇਰੈਂਟਸ ਦੇ ਕੋਲ ਉਹਨਾਂ ਦਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ $3,480 ਹਰ ਸਾਲ ਪੇਰੈਂਟਸ ਨੂੰ ਐਕਸਟਰਾ ਦਿੱਤੇ ਜਾ ਰਹੇ ਨੇ ਇਸ $90,000 ਤੋਂ ਇਲਾਵਾ. ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ ਉਹਨਾਂ ਦਾ $2,450 ਹਰ ਸਾਲ ਜਿਹੜਾ ਗਵਰਨਮੈਂਟ ਨੇ ਪਿਛਲੇ ਸਾਲ ਇਹ ਨਵਾਂ ਬੈਨੀਫਿਟ ਸਟਾਰਟ ਕੀਤਾ ਉਹ ਵੀ ਤੁਹਾਨੂੰ ਮਿਲ ਸਕਦਾ. ਇਹ ਸਾਰੀਆਂ ਗ੍ਰਾਂਟਸ ਲੈਣ ਲਈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca. ਥੈਂਕ ਯੂ ਸੋ ਮਚ ਭੈਣ ਜੀ ਸਮਾਂ ਦੇਣ ਲਈ.
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ. ਤੇ ਬਿਲਕੁਲ ਜੀ ਤੁਸੀਂ ਜ਼ਰੂਰ ਇਹ ਨੰਬਰ ਨੋਟ ਕਰ ਲਓ ਤੇ ਜ਼ਰੂਰ ਤੁਸੀਂ ਕਾਲ ਕਰਨੀ ਹੈ ਕਿਉਂਕਿ RDSP ਦੀ ਜਾਣਕਾਰੀ ਲੈਣੀ ਹੈ ਤਾਂ ਤੁਹਾਨੂੰ ਕਾਲ ਕਰਨੀ ਪੈਣੀ ਹੈ ਨਾ. ਸੋ ਗੌਰਮੈਂਟ ਤੁਹਾਡੇ ਲਈ ਬੜਾ ਵਧੀਆ ਉਪਰਾਲਾ ਕਰ ਰਹੀ ਹੈ, ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰੋ 416-910-9000, 416-910-9000 ਤੇ ਤੁਹਾਡੀ ਗੱਲਬਾਤ ਪੰਜਾਬ ਇੰਸ਼ੋਰੈਂਸ ਦੇ ਰਾਣਾ ਭਾਜੀ ਦੇ ਨਾਲ ਹੋ ਸਕਦੀ ਹੈ. ਤੇ ਲਓ ਜੀ ਤੁਹਾਡੇ ਨਾਲ ਕਰਾਂਗੇ ਹੁਣ ਗੱਲਾਂ ਬਾਤਾਂ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਤੁਸੀਂ ਇੱਕ ਨੰਬਰ ਪਹਿਲਾਂ ਨੋਟ ਕਰ ਲਓ ਦੁਆਬਾ ਟੂਰਸ ਐਂਡ ਟਰੈਵਲਸ ਦਾ. ਦੀਪਾਂਸ਼ ਦੇ ਕੋਲ ਨਾ ਬਹੁਤ ਵਧੀਆ ਰੇਟ ਦੇ ਉੱਪਰ ਟਿਕਟਾਂ ਆਈਆਂ ਹੋਈਆਂ ਜਿਹੜੀਆਂ ਕਿ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਜਾਣਾ ਇੰਡੀਆ ਨੂੰ. ਤੇ ਇਹ ਟਿਕਟਾਂ ਤੁਹਾਨੂੰ ਮਿਲ ਸਕਦੀਆਂ ਕਿਉਂਕਿ ਲਿਮਿਟਡ ਸੀਟਸ ਹੈਗੀਆਂ, ਥੋੜੀਆਂ ਜਿਹੀਆਂ ਸੀਟਾਂ ਕਹਿੰਦੇ ਹੈਗੀਆਂ ਹਲੇ. ਜੇਕਰ ਤੁਸੀਂ ਹੁਣ ਤੋਂ ਲੈ ਕੇ ਜਨਵਰੀ, ਫਰਵਰੀ, ਮਾਰਚ ਤੱਕ ਹੈ ਨਾ ਨੈਕਸਟ ਈਅਰ ਤੱਕ ਜੇ ਜਾਣਾ ਇੰਡੀਆ ਨੂੰ ਤੇ ਟਿਕਟਾਂ ਕਰਾਓ ਬੁੱਕ. ਬਹੁਤ ਵਧੀਆ ਰੇਟ ਤੇ ਤੁਹਾਨੂੰ ਜਿਹੜੇ ਏਅਰ ਫੇਅਰ ਮਿਲ ਰਹੇ ਆ ਤੇ ਸਰਵਿਸ ਵੀ ਬੜੀ ਲਾਜਵਾਬ ਹੈਗੀ. ਤੇ ਨਾਲ ਦੀ ਨਾਲ ਤੁਸੀਂ ਜਿਵੇਂ ਕਹਿੰਦੇ ਇੱਕ ਸਟੋਪ ਹੈ ਤੇ ਦੋ ਬੈਗ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਕਿਉਂਕਿ ਜਦੋਂ ਇੰਡੀਆ ਨੂੰ ਜਾਣਾ ਹੁੰਦਾ ਨਾ ਕਾਫੀ ਸਮਾਨ ਲੈ ਕੇ ਵੀ ਜਾਣਾ ਹੁੰਦਾ ਫਿਰ ਆਉਂਦੇ ਹੋਏ ਵੀ ਲੈ ਕੇ ਆਉਣਾ ਹੁੰਦਾ ਹੈ ਨਾ. ਸੋ ਨੰਬਰ ਨੋਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਦਾ 905-673-1400, ਕਿਉਂਕਿ ਜੇ ਤਾਂ ਟਿਕਟਾਂ ਹੋਈਆਂ ਹੁਣ ਅਵੇਲੇਬਲ ਹੈ ਨਾ ਜਿਹੜੀਆਂ ਘੱਟ ਰੇਟ ਵਾਲੀਆਂ ਫਿਰ ਤਾਂ ਤੁਹਾਨੂੰ ਉਹ ਮਿਲ ਜਾਣਗੀਆਂ, ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਰੇਟ ਐਕਚੁਅਲ ਦੇ ਵਿੱਚ ਹੁਣ ਹੋਊਗਾ ਫਿਰ ਉਹ ਹੀ ਮਿਲੂਗਾ. ਸੋ ਕਾਲ ਕਰਕੇ ਪਤਾ ਕਰ ਲਓ ਜੀ ਦੁਆਬਾ ਟੂਰਸ ਐਂਡ ਟਰੈਵਲਸ 905-673-1400, 905-673-1400 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਆ. ਤੇ ਹੁਣ ਕਰੋ ਜੀ ਕਾਲ ਕਿਉਂਕਿ ਤੁਹਾਡੀਆਂ ਕਾਲਸ ਆ ਰਹੀਆਂ ਸੀ ਫਿਰ ਤੁਹਾਡੀਆਂ ਡਰੋਪ ਹੋ ਗਈਆਂ ਤੇ ਹੁਣ ਤੁਸੀਂ ਕਾਲ ਕਰੋ ਤੇ ਆਪਾਂ ਤੁਹਾਨੂੰ ਔਨ ਏਅਰ ਕਰਾਂਗੇ. ਤੇ ਲਓ ਜੀ ਜਿਹੜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਸ਼ੇਅਰ ਕਰੀਏ ਹੈ ਨਾ ਜਿਹੜਾ ਫੀਫਾ ਵਰਲਡ ਕੱਪ ਚੱਲ ਰਿਹਾ ਸੀ. ਸੋ ਫਾਈਨਲ ਮੈਚ ਸੀਗਾ ਕੱਲ੍ਹ ਤੇ ਫਿਰ ਸਪੇਨ ਜਿਹੜਾ ਹੈਗਾ ਵਰਲਡ ਕੱਪ ਚੈਂਪੀਅਨ ਬਣ ਗਿਆ ਫੀਫਾ ਦਾ. ਸੋ 16 ਸਾਲ ਬਾਅਦ ਸਪੇਨ ਨੇ ਬਾਜੀ ਮਾਰੀ ਹੈ. ਸੋ ਗੇਮ ਵੈਸੇ ਬੜੀ ਤਕੜੀ ਸੀ, ਐਨ ਕਮਾਲ ਦੀ ਗੇਮ ਸੀ. ਕਿਹਦੀ? ਸਪੇਨ ਦੀ. ਸੋ ਅਰਜਨਟੀਨਾ ਨੂੰ ਜਿਹੜਾ ਹੈਗਾ 1-0 ਦੇ ਨਾਲ ਹਰਾ ਦਿੱਤਾ. ਸੋ ਗੋਲ ਇੱਕੋ ਹੀ ਹੋਇਆ, ਉਹ ਵੀ ਐਕਸਟਰਾ ਟਾਈਮ ਦੇ ਵਿੱਚ ਕੀਤਾ ਤੇ ਪਲੇਅਰ ਸੀਗਾ ਫੈਰਨ ਟੋਰੈਸ ਜਿਹਨੇ ਇਹ ਗੋਲ ਕੀਤਾ ਤੇ ਉਸ ਗੋਲ ਕਰਕੇ ਹੀ ਫਿਰ ਸਪੇਨ ਨੂੰ ਜਿਹੜੀ ਜਿੱਤ ਹੈ ਉਹ ਮਿਲੀ ਹੈ। ਸੋ ਵੈਸੇ ਤਾਂ ਜੇ ਪੂਰੀ ਗੇਮ ਦੇਖੀਏ ਤੁਸੀਂ ਦੇਖੀ ਹੋਣੀ ਜੀ ਸਾਰਿਆਂ ਨੇ, ਸੋ ਤੁਸੀਂ ਆਪਣੇ ਵਿਊ ਵੀ ਕੋਈ ਸ਼ੇਅਰ ਕਰਨੇ ਆ ਕਿਵੇਂ ਲੱਗੀ ਤੁਹਾਨੂੰ ਗੇਮ ਤੇ ਕੀ ਕਮੀ ਲੱਗੀ ਤੇ ਕੀ ਵਧੀਆ ਲੱਗਿਆ, ਸਾਰਾ ਕੁਝ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ। ਸੋ ਵੈਸੇ ਤਾਂ ਕਮਾਲ ਹੀ ਕਰਤੀ ਸਪੇਨ ਨੇ, ਬਾਲ ਤਾਂ ਜ਼ਿਆਦਾ ਵੈਸੇ ਇਹਨਾਂ ਦੇ ਕੋਲ ਹੀ ਰਹੀ ਹੈ ਨਾ, ਇਹੀ ਡੋਮੀਨੇਟ ਇਹਨਾਂ ਨੇ ਕੀਤਾ ਗੇਮ ਨੂੰ ਪੂਰੀ ਨੂੰ, ਤੇ ਬਹੁਤ ਵਧੀਆ ਜਿਹੜੀ ਗੇਮ ਦਾ ਪ੍ਰਦਰਸ਼ਨ ਸਪੇਨ ਨੇ ਕੀਤਾ, ਕਮਾਲ ਹੀ ਕਰ ਦਿੱਤੀ। ਵੈਸੇ ਤਾਂ ਬਹੁਤੇ ਲੋਕ ਸੀਗੇ ਅਰਜਨਟੀਨਾ ਦੇ ਨਾਲ ਜਿਹੜੇ ਕਹਿੰਦੇ ਸੀ ਵੀ ਅਰਜਨਟੀਨਾ ਹੀ ਜਿੱਤੂਗਾ, ਮੈਸੀ ਹੀ ਜਿੱਤੂਗਾ, ਕਿਉਂਕਿ ਮੈਸੀ ਦਾ ਵੀ ਇਹ ਲਾਸਟ ਹੀ ਸੀਗਾ ਵਰਲਡ ਕੱਪ ਤੋਂ ਬਾਅਦ, ਤਾਂ ਆਈ ਥਿੰਕ ਉਹਨੇ ਰਿਟਾਇਰਮੈਂਟ ਜਿਹੜੀ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਇਹ ਮੈਚ ਹੁੰਦੇ ਆ ਹੈ ਨਾ ਉਹਨਾਂ ਤੋਂ, ਬਾਕੀ ਪਤਾ ਨਹੀਂ ਨੈਸ਼ਨਲ ਲੈਵਲ ਤੇ ਖੇਲਣ ਕਿ ਨਹੀਂ, ਪਰ ਉਹਨੂੰ ਵੀ ਦੁੱਖ ਹੋਇਆ ਹੈ ਨਾ ਕਾਫੀ ਬਾਅਦ ਚੋਂ, ਰੋਇਆ ਅਰਜਨਟੀਨਾ ਦਾ ਜਦੋਂ ਉਹਨੂੰ ਲੱਗਿਆ ਵੀ ਹੁਣ ਤਾਂ ਗਿਆ ਮੈਚ ਹੱਥ ਦੇ ਵਿੱਚੋਂ, ਫਿਰ ਬਾਅਦ ਦੇ ਵਿੱਚੋਂ ਵੀ ਕਾਫੀ ਜਿਹੜਾ ਜਦੋਂ ਦਿਖਾ ਰਹੇ ਸੀ ਤਾਂ ਜਿਹੜਾ ਮੈਸੀ ਸੀਗਾ ਹੈ ਨਾ ਉਹਦਾ ਦਿਲ ਭਰਿਆ ਹੋਇਆ ਸੀ। ਸਾਡੇ ਨਾਲ ਕਮਲਜੀਤ ਭਾਜੀ ਹੈ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
0: ਜੀ ਜੀ ਵਧੀਆ, ਤੁਸੀਂ ਦੱਸੋ ਸਰ।
1: ਹਾਂਜੀ, ਤੇ ਗੇਮ ਵੈਸੇ ਪਲੜਾ ਭਾਰੀ ਰਿਹਾ ਸਪੇਨ ਦਾ, ਪਰ ਤੁਸੀਂ ਇਹ ਦੇਖੋ ਉਹਨੀ ਐਂਡ ਤੱਕ ਭਾਵੇਂ ਇੱਕ ਪਲੇਅਰ ਉਹਨਾਂ ਦਾ ਨਿਕਲ ਵੀ ਆ ਸਕਾ ਰੈਡ ਕਾਰਡ ਤੇ, ਉਹ ਐਂਡ ਤੱਕ ਲੜੇ ਉਹ, ਔਰ ਐਕਸਟਰਾ ਟਾਈਮ ਤਾਂ ਲੈ ਕੇ ਗਏ, ਗੋਲ ਇੱਕ ਹੀ ਹੋਇਆ
0: ਹਾਂਜੀ
1: ਹੈ, ਤੇ
0: ਬਿਲਕੁਲ
1: ਚਲੋ ਖੈਰ ਸਪੇਨ ਨੂੰ ਵਧਾਈਆਂ। ਪਰ ਹੁਣ ਕਈ ਬੰਦੇ ਨਾ ਪਹਿਲਾਂ ਹੁਣ ਕਈ ਕਹਿੰਦੇ ਜੀ ਮੈਸੀ ਏਦਾਂ ਮੈਸੀ, ਦੇਖੋ ਆਪਣੀ ਇੱਕੋ ਟੀਮ ਸੀ, ਇੱਕੋ ਹੀ ਆਪਣੀ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ, ਉਹਨਾਂ ਵੀ ਡਾਂਕੇ ਦੀ ਜੋੜ ਨਾਲ ਖੜੇ ਆ ਹਮੇਸ਼ਾ, ਜਲਦੀ ਬਣੀ ਆਏ ਤੇ ਸਪੇਨ ਦਾ ਹੀ 1900 ਆਪਣੇ ਸੋਰੀ ਅਰਜਨਟੀਨਾ ਦਾ ਵੀ 98 ਤੋਂ ਮੈਂ ਮਤਲਬ ਦੋਨਾਂ ਦੇ ਟਾਈਮ ਦੇ ਅਸੀਂ ਫੈਨ ਹੈਗੇ, ਸਾਡੇ ਪਿੰਡ ਵੀ ਬੜੇ ਨੇ ਬੰਦੇ ਜਿਹੜੇ ਉਹ, ਤੇ ਵਧੀਆ ਸੀ ਗੇਮ, ਪਰ ਇੱਕ ਟੀਮ ਨਾਲ ਖੜਨਾ ਚਾਹੀਦਾ, ਇੰਨੀ ਪਹਿਲਾਂ ਇੰਗਲੈਂਡ ਆ ਗਈ ਫਿਰ ਜਰਮਨ ਆ ਗਈ ਫਿਰ ਹੁਣ ਮੁੜ ਕੇ ਸਪੇਨ ਆ ਗਈ, ਇਹ ਨੀ ਵੀ ਜਿਹੜਾ ਬੰਦਾ ਜਿੱਤਦਾ ਆ, ਖੈਰ ਅਸੀਂ ਫਾਈਨਲ ਤੱਕ ਗਈ ਸਾਡੀ ਟੀਮ, ਬਹੁਤ ਵਧੀਆ ਰਿਹਾ, ਔਰ ਮੈਸੀ ਵਨ ਆਫ ਦਾ ਗ੍ਰੇਟ ਪਲੇਅਰ, ਤਿੰਨ ਪਹਿਲਾ ਪਲੇਅਰ ਹੈ ਜਿਹਨੇ ਤਿੰਨ ਫਾਈਨਲ ਖੇਲੇ ਨੇ ਵਰਲਡ ਕੱਪ ਦੇ
0: ਜੀ,
1: ਹਨਾ ਤਿੰਨ ਤਾਂ ਅੱਜ ਤੱਕ ਇੱਕ ਜਾਂ ਦੋ ਤੱਕ ਹੀ ਬੰਦੇ ਗਏ ਆ, ਤੇ ਕਹਿ ਰਹੇ ਨੀ ਬਈ ਸਪੇਨ ਇਜ਼ ਦਾ ਵਰਲਡ ਚੈਂਪੀਅਨ ਨਾਓ। ਅੱਛਾ ਤੁਹਾਡੇ ਨਾ ਇੱਕ ਐਡ ਆ ਦੇਖੀ ਕਿ ਪਿਛਲੇ ਵੀਕ ਕੋਈ ਡਰਾਈਵਿੰਗ ਸੂਟ ਫਾਰ ਸੇਲ ਤੇ ਆ ਮਿਸੀ ਸਾਗਾ ਦੇ ਵਿੱਚ, ਕੋਈ ਰੀਅਲਟਰ ਦੇ ਰਿਹਾ ਸੀ ਐਡ,
0: ਠੀਕ ਹੈ ਨੰਬਰ ਚਾਹੀਦਾ
1: ਤੁਹਾਡੇ? ਹਾਂਜੀ ਹਾਂਜੀ, ਨੰਬਰ ਚਾਹੀਦਾ ਉਹਨਾਂ ਦਾ,
0: 416
1: ਹਾਂਜੀ,
0: 993
1: ਹਾਂਜੀ,
0: 73 78
1: 78 78
0: ਠੀਕ
1: ਠੀਕ
0: ਹੈ
1: ਹੈ ਜੀ, ਨਾਮ ਕੀ ਨਾਮ?
0: ਪਰਮਜੀਤ ਦਿਓਲ।
1: ਠੀਕ ਹੈ, ਓਕੇ ਜੀ, ਥੈਂਕ ਯੂ
0: ਜੀ ਜੀ, ਬਹੁਤ ਬਹੁਤ ਧੰਨਵਾਦ
1: ਥੈਂਕ ਯੂ
0: ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਜਿੱਤ ਤਾਂ ਇੱਕ ਦੀ ਹੋਣੀ ਹੈ ਨਾ, ਭਰਪਾਜੀ ਦਾ ਅਰਜਨਟੀਨਾ ਨਾਲ ਸੀ ਤੇ ਕਹਿੰਦੇ ਆ ਵੀ ਅੜ ਕੇ ਉਹਨਾਂ ਨਾਲ ਹੀ ਖੜੇ ਆ, ਬਿਲਕੁਲ ਸਹੀ ਹੈ, ਆਪਣੀ ਆਪਣੀ ਪਸੰਦ ਹੈ। ਹਾਂਜੀ ਰੇਸ਼ਮ ਭਾਜੀ, ਹਾਂਜੀ ਸਤਿ ਸ਼੍ਰੀ ਅਕਾਲ
1: ਜੀ,
0: ਹਾਂਜੀ
1: ਟਰੰਪ ਨੇ 24 ਨਾ ਜੀ 24 ਚ, ਉਦੋਂ ਵੀ ਮੈਂ ਆਖਿਆ ਵੀ ਟਰੰਪ ਨੇ ਬਣ ਜਾਣਾ, ਮੈਂ ਆਖਿਆ ਜੀ ਸਪੇਨ ਜਿੱਤ ਜਾਣਾ, ਸਪੇਨ ਜਿੱਤ ਗਿਆ ਨਾ ਸਾਨੂੰ ਪਤਾ ਹੁੰਦਾ ਜੀ,
0: ਅੱਛਾ ਬਾਬੇ ਬੜੇ ਆਪਣੇ ਇੱਧਰ ਹੈ
1: ਸਾਨੂੰ ਭਗਵੰਤ ਮਾਨ ਨੇ ਪਤਾ ਹੀ ਆ ਜੀ, ਪਤਾ ਹੁੰਦਾ ਭੈਣ ਜੀ ਆਪਾਂ ਪਤਾ ਹੀ ਹੁੰਦਾ ਸੀ ਗੱਲ,
0: ਅੱਛਾ
1: ਜਿਵੇਂ ਜਿਵੇਂ ਹੁਣ ਬੰਦੇ ਹੋਣ ਵੱਧਦੀ ਉਹ ਸਪੀਡ ਵੱਧਦੀ ਬੰਦੇ ਵੱਧ
0: ਜੀ ਜੀ ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਲਓ ਜੀ, ਕਹਿੰਦੇ ਵੀ ਸਾਨੂੰ ਪਤਾ ਹੁੰਦਾ ਹੁਣ ਬਾਬੇ ਕਈ ਆਪਣੇ ਇੱਥੇ, ਤੇ ਜਿਹੜੇ ਕਹਿ ਦਿੰਦੇ ਵੀ ਆਹ ਅਸੀਂ ਕਿਹਾ ਸੀ ਦੇਖੋ ਅੱਧੇ ਹੀ ਹੋ ਗਿਆ ਹੈ, ਤਾਂ ਭਵਿੱਖਬਾਣੀ ਇਹਦਾ ਮਤਲਬ ਉਹਨਾਂ ਦੀ ਕੰਮ ਕਰਦੀ ਹੈ ਹੈ। ਤੇ ਭਾਜੀ ਕਹਿੰਦੇ ਆ ਵੀ ਅਰਜਨਟੀਨਾ ਜਿਹੜਾ ਹੈਗਾ ਉਹਨੇ ਆਪਣਾ 3 ਵਾਰ ਹੈ ਨਾ ਮੈਸੀ ਜਿਹੜਾ ਹੈਗਾ ਵਰਲਡ ਕੱਪ 'ਚ ਆਇਆ, ਪਰ ਆਈ ਥਿੰਕ ਜਿਹੜਾ ਕ੍ਰਿਸਟੀਆਨੋ ਰੋਨਾਲਡੋ ਹੈ ਨਾ ਉਹ 4 ਵਾਰ ਆਇਆ ਆਈ ਥਿੰਕ, 2006 ਤੋਂ ਲੈ ਕੇ 2000 ਹੁਣ ਆਪਣੇ 2026 ਤੱਕ, ਤੇ ਉਹਦੇ ਜ਼ਿਆਦਾ ਹੋ ਗਿਆ ਉਹਦੇ ਨਾਲੋਂ, ਇਹ 3 ਵਾਰ ਦੱਸਿਆ ਭਾਜੀ ਨੇ ਤਾਂ ਉਹ ਆਈ ਥਿੰਕ 4 ਵਾਰ ਆਇਆ। ਤੇ ਲਓ ਜੀ, ਡਿਫਰੈਂਟ ਡਿਫਰੈਂਟ ਟੂਰਨਾਮੈਂਟ ਮੈਂ ਇੱਥੇ ਦੇਖ ਰਹੀ ਸੀਗੀ, 2006 10 14 18 22 26, ਸੋ ਹੀ ਮੇਡ ਹਿਸਟਰੀ ਐਜ਼ ਦਾ ਫਸਟ ਪਲੇਅਰ ਟੂ ਐਵਰ ਸਕੋਰ ਅ ਗੋਲ ਇਨ 6 ਡਿਸਟਿੰਕਟ ਵਰਲਡ ਕੱਪ ਐਡੀਸ਼ਨਸ, ਬ੍ਰਿੰਗਿੰਗ ਹਿਸ ਟੋਟਲ ਕੈਰੀਅਰ ਵਰਲਡ ਕੱਪ ਗੋਲਸ ਟੂ 11 ਸੋ ਕ੍ਰਿਸਟੀਆਨੋ ਰੋਨਾਲਡੋ ਇਜ਼ ਨੋਟ ਅ ਹੈਜ਼ ਨੋਟ ਵਨ ਅ ਵਰਲਡ ਕੱਪ ਵਰਲਡ ਕੱਪ ਨਹੀਂ ਉਹਨੇ ਜਿੱਤਿਆ ਹੈਗਾ ਪਰ 6 ਡਿਫਰੈਂਟ ਡਿਫਰੈਂਟ ਟੂਰਨਾਮੈਂਟ ਦੇ ਵਿੱਚ ਉਹਨੇ ਪਾਰਟੀਸਪੇਟ ਕੀਤਾ ਅਤੇ 11 ਗੋਲਸ ਹੁਣ ਤੱਕ ਇੰਟਰਨੈਸ਼ਨਲ ਲੈਵਲ ਦੀਆਂ ਇਹਨਾਂ ਗੇਮਾਂ ਦੇ ਵਿੱਚ ਉਹਨੇ ਦਿੱਤੇ ਆ ਸੋ ਬਾਕੀ ਚਲੋ ਹੁਣ ਜਿਹੜੀ ਟੀਮ ਹੈ ਉਹ ਸਪੇਨ ਦੀ ਜਿੱਤੀ ਹੈ ਸੋ ਸਪੇਨ ਪਹਿਲਾਂ ਵੀ ਜਿੱਤਿਆ ਹੈ ਨਾ ਸੋ ਦਿਸ ਦਿਸ ਵਾਜ਼ ਦੇਅਰ ਸੈਕਿੰਡ ਵਰਲਡ ਕੱਪ ਚੈਂਪੀਅਨਸ਼ਿਪ ਹੈ ਨਾ ਸੋ 16 ਈਅਰਸ ਤੋਂ ਬਾਅਦ ਸਪੇਨ ਜਿਹੜਾ ਵਰਲਡ ਕੱਪ ਚੈਂਪੀਅਨ ਬਣਿਆ ਜੀ ਹੁਣ ਔਰ ਸਪੇਨ ਦਾ ਜਿਹੜਾ ਸਪੇਨ ਦੀ ਗੇਮ ਸੀ ਨਾ ਵੈਸੇ ਬੜੀ ਵਧੀਆ ਸੀ ਦੇਖੋ ਅਰਜਨਟੀਨਾ ਨੂੰ ਤਾਂ ਆਈ ਥਿੰਕ ਬਹੁਤ ਘੱਟ ਮੌਕੇ ਮਿਲਿਆ ਕਿ ਉਹਨਾਂ ਦੇ ਗੋਲ ਤੱਕ ਉਹ ਪਹੁੰਚੇ ਜ਼ਿਆਦਾਤਰ ਬਾਲ ਜਿਹੜੀ ਹੈ ਬਸ ਇਹਨਾਂ ਦੇ ਕੋਲ ਹੀ ਰਹੀ ਇਹਨਾਂ ਦੇ ਪਲੇਅਰਸ ਦੇ ਕੋਲ ਹੀ ਸੋ ਵਧੀਆ ਪ੍ਰਦਰਸ਼ਨ ਵੈਸੇ ਇਹਨਾਂ ਨੇ ਕੀਤਾ ਅਤੇ ਜਿਹੜਾ ਲੈਮਿਨ ਯਮਾਲ ਹੈ 19 ਈਅਰਸ ਓਲਡ ਹੈ ਉਹ ਅਤੇ ਕਈ ਵਾਰੀ ਨਾ ਕੋਈ ਕਈ ਗੱਲਾਂ ਜਿਵੇਂ ਕਹਿੰਦੇ ਕੋ ਇੰਸੀਡੈਂਟਲੀ ਵੀ ਹੁੰਦੀਆਂ ਅਤੇ ਦੇਖੋ 19 ਜੁਲਾਈ ਨੂੰ ਮੈਚ ਹੋਇਆ 19 ਹੈ ਵੀ ਉਹਦੀ ਜਰਸੀ ਦਾ ਨੰਬਰ ਵੀ 19 ਹੈ ਅਤੇ ਉਹਦੇ ਏਜ ਵੀ 19 ਸਾਲ ਦੀ ਆ ਸੋ 19 ਕਈ ਵਾਰੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਲੱਕੀ ਹੋ ਜਾਂਦਾ ਅੱਛਾ ਕਈ ਨਾ ਸੁਪਰਸਟੀਸ਼ੀਅਸ ਵੀ ਬੜੇ ਹੁੰਦੇ ਆ ਜਦੋਂ ਕੋਈ ਮੈਚ ਚੱਲਦੇ ਆ ਜੇ ਉਹ ਬੈਠੇ ਆ ਤਾਂ ਬੈਠੇ ਆ ਜੇ ਉਹ ਖੜ੍ਹੇ ਆ ਤਾਂ ਖੜ੍ਹੇ ਆ ਕਹਿੰਦੇ ਆ ਵੀ ਜੇ ਮੈਂ ਹਿੱਲਿਆ ਤਾਂ ਫਿਰ ਦੂਜੀ ਟੀਮ ਨੇ ਬਾਜੀ ਮਾਰ ਜਾਣੀ ਹੈ ਹਨਾ ਅਤੇ ਇੱਦਾਂ ਦੀ ਹੀ ਗੱਲ ਜਿਹੜੀ ਆ ਸਾਹਮਣੇ ਆਈ ਆ ਔਰ ਇਹ ਸਾਹਮਣੇ ਆਈ ਆ ਜਿਹੜੇ ਅਰਜਨਟੀਨਾ ਦੇ ਰਾਸ਼ਟਰਪਤੀ ਦਾ ਫਾਈਨਲ ਬਾਰੇ ਕਹਿੰਦੇ ਅੰਧ ਵਿਸ਼ਵਾਸ ਹੈ ਕਿ ਜਿਹੜੇ ਅਰਜਨਟੀਨਾ ਦੇ ਰਾਸ਼ਟਰਪਤੀ ਹੈ ਨਾ ਜ਼ਾਵੀਅਰ ਮਿਲੇਈ ਉਹ ਕਹਿੰਦੇ ਆ ਵੀ ਸੁਪਰਸਟੀਸ਼ੀਅਸ ਬਣੇ ਕਿਸ ਤਰ੍ਹਾਂ ਕਿ ਉਹਨਾਂ ਨੇ ਨਾ ਸੰਡੇ ਨੂੰ ਸਪੇਨ ਨਾਲ ਹੋਣ ਵਾਲਾ ਜਿਹੜਾ ਫੀਫਾ ਵਰਲਡ ਕੱਪ ਹੈ ਉਹ ਕਹਿੰਦੇ ਆ ਵੀ ਮੈਂ ਨਾ ਲਾਈਵ ਨਹੀਂ ਦੇਖਣ ਜਾਣਾ ਮੈਂ ਲਾਈਵ ਦੇਖਣ ਦੀ ਬਜਾਏ ਘਰ ਬੈਠ ਕੇ ਹੀ ਕਹਿੰਦੇ ਇਹ ਮੈਚ ਦੇਖਣਾ ਔਰ ਉਹਨਾਂ ਨੇ ਕਹਿੰਦੇ ਦੱਸਿਆ ਵੀ ਅਰਜਨਟੀਨਾ ਦੇ ਇਸ ਵਿਸ਼ਵ ਕੱਪ ਦੇ ਪਿਛਲੇ ਸਾਰੇ 7 ਮੈਚ ਵੀ ਉਹਨਾਂ ਨੇ ਘਰ ਤੋਂ ਹੀ ਦੇਖੇ ਅਤੇ ਇਹ ਟੀਮ ਫਿਰ ਉਹ ਜਿੱਤੀ ਸੋ ਜਿਵੇਂ ਕਈ ਵਾਰ ਬੰਦੇ ਨੂੰ ਹੁੰਦਾ ਨਾ ਮੈਂ ਘਰ ਤੋਂ ਹੀ ਦੇਖਦਾ ਅਤੇ ਟੀਮ ਜਿੱਤ ਜਾਂਦੀ ਹੈ ਸੋ ਇਸ ਵਾਰ ਵੀ ਕਹਿੰਦੇ ਮੈਂ ਘਰ ਤੋਂ ਹੀ ਦੇਖਣੀ ਆ ਪਰ ਉਹਨਾਂ ਨੇ ਦੇਖਿਆ ਘਰ ਤੋਂ ਪਰ ਨਹੀਂ ਲੱਕੀ ਰਹੇ ਯਾਨੀ ਕਿ ਜਿੱਤੀ ਨਹੀਂ ਜਿਹੜੀ ਅਰਜਨਟੀਨਾ ਦੀ ਟੀਮ ਹੈ ਸੋ ਕਈ ਵਾਰ ਇੱਦਾਂ ਵੀ ਹੋ ਜਾਂਦਾ ਕਿਉਂਕਿ ਹਰ ਵਾਰ ਵੀ ਉਹ ਚੀਜ਼ ਕੰਮ ਨਹੀਂ ਕਰਦੀ ਹੈ ਨਾ ਚਲੋ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਹੈ ਨਾ ਪਰ ਉਂਝ ਮੋਸਟ ਆਫ ਦਾ ਪੀਪਲ ਜਿਹੜੇ ਆ ਉਹ ਇਹੀ ਸੀਗਾ ਵੀ ਅਰਜਨਟੀਨਾ ਜਿੱਤੂਗਾ ਪਰ ਸਪੇਨ ਜਿਹੜੀ ਹੈ ਨਾ ਉਹਦੀ ਗੇਮ ਜੇ ਤੁਸੀਂ ਪਿਛਲੇ ਮੈਚਾਂ 'ਚ ਵੀ ਦੇਖੋ ਨਾ ਬਹੁਤ ਵਧੀਆ ਰਹੀ ਆ ਸੋ ਚਲੋ ਜੀ ਸਪੇਨ ਬਣ ਗਿਆ ਸੋ ਸਪੇਨ ਜਿਹੜਾ ਹੈਗਾ ਜੀ ਵਰਲਡ ਚੈਂਪੀਅਨ ਬਣ ਗਿਆ ਜੀ ਔਰ ਜੇ ਆਪਾਂ ਹੁਣ ਗੱਲ ਕਰੀਏ ਨਰਦੇਵ ਸਿੱਧੂ ਜੀ ਨੂੰ ਆਪਾਂ ਲੈ ਲੈਂਦੇ ਹਾਂ ਅਤੇ ਤੁਹਾਡੀਆਂ ਕਾਲਾਂ ਵੀ ਆਪਾਂ ਨੇ ਲਈ ਜਾਣੀਆਂ ਤੁਸੀਂ ਵੀ ਕਾਲ ਕਰਕੇ ਆਪਣੇ ਕੋਈ ਵਿਊ ਪੁਆਇੰਟ ਆ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਅਤੇ ਆਪਾਂ ਮੌਰਗੇਜ ਦੀ ਲਈਏ ਪਹਿਲਾਂ ਜਾਣਕਾਰੀ ਨਰਦੇਵ ਜੀ ਸਵਾਗਤ ਤੁਹਾਡਾ
1: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਪ ਰੇਡੀਓ ਸੁਣਨ ਵਾਲੇ ਸਾਰੇ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ
0: ਜੀ
1: ਤੇ ਵਰਲਡ ਕੱਪ ਫਿਰ ਤੁਸੀਂ ਸਪੇਨ ਨੂੰ ਜਿਤਾਤਾ ਹੈ
0: ਹਾਂਜੀ ਬਿਲਕੁਲ ਸਪੇਨ ਜਿੱਤ ਗਿਆ ਦੇਖਿਆ ਤੁਸੀਂ
1: ਚਲੋ ਮੈਂ ਥੋੜਾ ਜਿਹਾ ਦੇਖਿਆ ਸੀ ਜੀ ਐਜੇ ਸਾਈਡ ਕਿ ਮੈਂ ਬਿਜ਼ੀ ਸੀਗਾ ਮੈਂ ਬਹੁਤਾ ਫੋਲੋ ਨਹੀਂ ਕਰ ਸਕਿਆ ਬਟ ਜਿੰਨਾ ਕਿ ਮੈਂ ਕੱਲ ਦੇਖਿਆ ਵਧੀਆ ਸੀ ਮੈਨੂੰ ਮੈਸੀ ਦਾ ਬਹੁਤ ਬੈਡ ਫੀਲ ਹੋਇਆ ਜੀ ਤੇ ਉਹ ਮੇਰਾ ਫੇਵਰੇਟ ਪਲੇਅਰ ਹੈਗਾ ਮਤਲਬ ਕਿ ਮੈਂ ਜਿੰਨਾ ਕਿ ਵੀ ਦੇਖਦਾ ਰਿਹਾਗਾ
0: ਫਾਉਲ ਪਲੇ ਕਰਦੇ ਮਤਲਬ ਜਿਵੇਂ ਕੋਈ ਧੱਕਾ ਜਾ ਮਾਰਤਾ ਕੋਈ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਵੀ ਹਾਂ ਕਾਰਨਰ ਮਿਲ ਜੇ ਪੈਨਲਟੀ ਮਿਲ ਜੇ ਹੈ ਨਾ ਥੋੜਾ ਏਦਾਂ ਕਰ ਕੀਤਾ ਉਹਨਾਂ ਨੇ ਤੁਹਾਨੂੰ ਲੱਗਿਆ
1: ਕਿ ਫਿਰ ਅਲਟੀਮੇਟਲੀ ਫਿਰ ਉਹਦੇ ਚ ਖੱਟਿਆ ਕੀ ਜੀ ਉਹਨਾਂ ਨੇ
0: ਹਾਂ ਉਹੀ ਨਾ ਫਿਰ ਉਹ ਫਾਇਦਾ ਤਾਂ ਉਹਦਾ ਕੋਈ ਹੁੰਦਾ ਨਹੀਂ ਪੁੱਠਾ ਹੀ ਕੰਮ ਉਹ ਰੈਡ ਕਾਰਡ ਦੇ ਦਿੱਤਾ ਫਿਰ ਉਹਦੇ ਇੱਕ ਪਲੇਅਰ ਨੂੰ ਹੈ ਨਾ ਜੀ
1: ਤੇ ਚਲੋ ਆਪਾਂ ਗੱਲ ਕਰਾਂਗੇ ਜੀ ਅੱਜ ਜਸਵਿੰਦਰ ਜੀ ਐਕੁਇਟੀ ਟੇਕ ਆਊਟ ਕਰਨ ਦੇ ਬਾਰੇ ਬਹੁਤ ਵਾਰੀ ਹੁੰਦਾ ਜੀ ਕਿ ਪੈਸੇ ਦੀ ਆਪਾਂ ਨੂੰ ਲੋੜ ਪੈਂਦੀ ਹੈਗੀ ਹੈ ਤੇ ਜਦੋਂ ਆਪਾਂ ਨੂੰ ਆਪਾਂ ਕੋਈ ਵੀ ਕੰਮ ਕਾਰ ਕਰਨਾ ਹੈ ਪੈਸੇ ਦੀ ਲੋੜ ਤਾਂ ਹੁੰਦੀ ਹੈ ਤੇ ਫਿਰ ਆਪਾਂ ਨੋਰਮਲੀ ਜੇ ਆਪਣੇ ਕੋਲੇ ਨਹੀਂ ਹੈਗੇ ਪੈਸੇ ਜਾਂ ਆਪਣੇ ਕੋਲੇ ਕੋਈ ਹੋਰ ਕੋਈ ਇੰਤਜ਼ਾਮ ਨਹੀਂ ਹੈਗਾ ਘਰ ਤੇ ਕੋਈ ਸਿਕਿਓਰ ਲਾਈਨ ਕ੍ਰੈਡਿਟ ਵਗੈਰਾ ਨਹੀਂ ਬਣੀ ਹੋਈ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਭੈਣ ਭਰਾਵਾਂ ਤੋਂ ਦੋਸਤਾਂ ਮਿੱਤਰਾਂ ਤੋਂ ਆਪਣੇ ਜਿਹੜੇ ਪੈਸੇ ਫੜ ਕੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਇਹ ਹੈ ਜੀ ਕਿ ਕਈ ਵਾਰੀ ਪੈਸੇ ਆਪਾਂ ਨੂੰ ਮਿਲ ਜਾਂਦੇ ਕਈ ਵਾਰੀ ਨਹੀਂ ਵੀ ਮਿਲਦੇ ਹੈਗੇ ਤੇ ਜੇ ਮਿਲਦੇ ਵੀ ਹੈ ਉਹਦੇ ਨਾਲ ਆਪਣਾ ਕੋਈ ਆਪਣਾ ਕੰਮ ਕਾਰ ਸਟਾਰਟ ਕਰ ਲੈਂਦੇ ਹਾਂ, ਲੈਟ ਸੇ ਕਿ ਆਪਾਂ ਕੋਈ ਬੇਸਮੈਂਟ ਫਿਨਿਸ਼ ਕਰਨੀ ਹੈਗੀ ਹੈ, ਉੱਧਰੋਂ ਹੁਣ ਜਦੋਂ ਪੈਸੇ ਲਏ ਆ ਉਹਨੂੰ ਪੈਸੇ ਦੀ ਲੋੜ ਪੈ ਜਾਂਦੀ ਹੈਗੀ ਹੈ, ਫਿਰ ਦਿੱਕਤ ਹੁੰਦੀ ਹੈ ਜੀ ਉਸ ਚੀਜ਼ ਦੇ ਨਾਲ। ਤੇ ਜੇਕਰ ਇਹ ਨਹੀਂ ਤੇ ਫਿਰ ਕਈ ਵਾਰੀ ਇਹ ਹੁੰਦਾ ਕਿ ਵੀ ਆਪਾਂ ਆਪਣੇ ਕ੍ਰੈਡਿਟ ਕਾਰਡ ਤੋਂ ਪੈਸੇ ਚੱਕ ਕੇ ਉਹਨੂੰ ਯੂਜ਼ ਕਰਦੇ ਹੈਗੇ ਆ, ਪਰ ਬਹੁਤ ਮਹਿੰਗਾ ਜੀ ਕ੍ਰੈਡਿਟ ਕਾਰਡ ਦਾ ਜਿਹੜਾ ਡੈਟ ਹੈਗਾ। ਸੋ ਕਿਉਂ ਨਾ ਆਪਾਂ ਕੁਛ ਇਸ ਤਰ੍ਹਾਂ ਦਾ ਕਰੀਏ ਕਿ ਆਪਾਂ ਨੂੰ ਪੈਸਾ ਵੀ ਰੀਜ਼ਨੇਬਲ ਰੇਟ ਤੇ ਮਿਲ ਜਾਏ ਤੇ ਆਪਣੇ ਕੋਲ ਫੈਸਿਲਿਟੀ ਵੀ ਅਵੇਲੇਬਲ ਹੋਵੇ ਤੇ ਆਪਣਾ ਜਿਹੜਾ ਕੰਮ ਕਾਰ ਆ ਉਹ ਵੀ ਸਮੇਂ ਸਿਰ ਕੰਪਲੀਟ ਹੋ ਜਾਵੇ। ਸੋ ਉਹਦੇ ਚ ਇਹ ਹੈ ਜੀ ਕਿ ਆਪਣਾ ਤਿੰਨ ਆਪਸ਼ਨ ਆਮ ਤੌਰ ਤੇ ਤੁਹਾਡੇ ਕੋਲ ਹੋ ਸਕਦੀਆਂ ਹੈਗੀਆਂ। ਤੁਸੀਂ ਇਹ ਪੈਸੇ ਜਿਹੜੇ ਹੈਗੇ ਰੀਫਾਈਨਾਂਸ ਕਰਕੇ ਤੁਸੀਂ ਐਕੁਇਟੀ ਟੇਕ ਆਊਟ ਕਰ ਸਕਦੇ ਹੈਗੇ ਹੋ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਕੁਝ ਕੇਸ ਦੇ ਵਿੱਚ ਸੈਕਿੰਡ ਪ੍ਰਾਈਵੇਟ ਮੌਰਗੇਜ ਵੀ ਕੀਤੀ ਜਾ ਸਕਦੀ ਹੈਗੀ ਹੈ। ਇਹ ਡਿਪੈਂਡ ਕਰਦਾ ਕਿ ਤੁਹਾਡੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਨੂੰ ਜਿਹੜਾ ਜਿਹੜਾ ਪ੍ਰੋਡਕਟ ਹੈ ਜੋ ਰਿਕਮੈਂਡ ਕਰਦੇ ਹੈਗੇ ਹਾਂ। ਲੈਟਸ ਸੇ ਕਿ ਤੁਹਾਨੂੰ $50,000 ਚਾਹੀਦਾ ਐਗਜ਼ਾਮਪਲ ਦੇ ਤੌਰ ਤੇ, ਤੇ ਤੁਸੀਂ ਕ੍ਰੈਡਿਟ ਕਾਰਡ ਤੇ ਚੱਕਦੇ ਹੈਗੇ ਤਾਂ ਤੁਸੀਂ $1,500 ਦੇ ਆਸ ਪਾਸ ਉਸਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੋ। ਦੂਜੇ ਪਾਸੇ ਆ ਜਿਹੜੇ ਤਿੰਨ ਆਪਸ਼ਨ ਦੀ ਆਪਾਂ ਗੱਲ ਕੀਤੀ ਹੈ, ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ। ਉਸੇ $50,000 ਦੀ ਕਿਸ਼ਤ 1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ ਜਿਹੜਾ ਹੈਗਾ ਜੀ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੈਗੇ ਹੋ। ਤੇ ਨਾਲੇ ਤੁਹਾਡੀ ਜਿਹੜੀ ਅਗਰ ਲੈਟਸ ਸੇ ਤੁਸੀਂ ਘਰ 'ਚ ਰੈਨੋਵੇਸ਼ਨ ਕਰਨੀ ਹੈ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਹੈ, ਉਹ ਬਣ ਕੇ ਤਿਆਰ ਹੋ ਜਾਂਦੀ ਹੈ, ਰੈਂਟ 'ਤੇ ਵੀ ਚੜ੍ਹਦੀ ਹੈ $1,500-$2,000 ਤੇ, ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਜੀ ਉਹੀ ਪੈਸਾ ਤੁਹਾਡਾ ਵਾਪਸ ਹੋ ਜਾਣਾ ਹੈਗਾ, ਨਾਲੇ ਤੁਹਾਨੂੰ ਪੈਸਾ ਵੀ ਰੀਜ਼ਨੇਬਲ ਰੇਟ 'ਤੇ ਮਿਲ ਜਾਣਾ। ਸੋ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਪੈਸੇ ਚਾਹੀਦੇ ਹੈਗੇ ਹੈ, ਐਕਵੀ ਟੇਕ ਆਊਟ ਕਰਨੀ ਚਾਹੁੰਦੇ ਹੈਗੇ ਹੋ, ਤਾਂ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਇੱਦਾਂ ਹੀ ਕਰਾਂਗੇ। ਤੇ ਸਾਡੇ ਨਾਲ ਇੱਕ ਕਾਲਰ ਜੁੜੇ ਆ ਤੇ ਉਹਨਾਂ ਦੀ ਕਾਲ ਵੀ ਆਪਾਂ ਔਨ 에ਅਰ ਕਰਦੇ ਆ। ਹਾਂਜੀ ਸਤਿ ਸ੍ਰੀ ਅਕਾਲ।
2: ਹੈਲੋ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਅਸੀਂ ਵੀ ਮੈਚ ਦੇਖਿਆ, ਤੁਹਾਡੀ ਪਹਿਲਾਂ ਤੋਂ ਨਹੀਂ ਦੇਖਿਆ, ਫਾਈਨਲ ਦਾ ਬੜਾ ਕਰੇਜ਼ ਜਿਹਾ ਹਾਈਪ ਵੀ ਹੁੰਦੀ ਸੀ, ਦੇਖੀ ਸੀ ਗੱਲ। ਤੇ ਉਹ ਤੁਸੀਂ ਗੱਲ ਕੀ ਹੈ ਨਾ ਵੀ ਬੜਾ ਅਪੋਰਚੁਨਿਟੀ ਖੇਲਦੇ ਸੀਗੇ ਜਿੱਦਾਂ ਅਰਜਨਟੀਨਾ ਵਾਲੇ, ਉਹ ਬੜੇ ਦੂਜੇ ਜਿਹੜੇ ਟੀਮ ਦੀ ਟੀਮ ਸੀ ਉਹ ਬੜੇ ਓਨੈਸਟੀ ਨਾਲ ਇੱਕ ਪਲੇਅਰ ਨਾ ਹੀ ਮੈਚ ਵਿੱਚ ਇੱਕ ਵਾਰ ਕੁਛ ਕੀਤਾ, ਇਹ ਤਾਂ ਬਾਰ ਬਾਰ ਕੁਛ ਕਰਦੇ ਸੀਗੇ, ਉਹਨਾਂ ਨੂੰ ਰੋਕਦੇ, ਮਤਲਬ ਬੜਾ ਹੀ ਮਤਲਬ ਰੂਡ ਏਦਾਂ ਲੱਗਦੇ ਸੀ, ਜਿੱਦਾਂ ਕਹਿੰਦੇ ਨਾ ਕਿ ਮੈਂ 3-4 ਵਾਰ ਜਿੱਤਿਆ ਜਾਂ ਤਾਂ ਉਹ ਦਿਮਾਗ ਨੂੰ ਨੀ ਚੜਿਆ ਹੁੰਦਾ, ਐਰੋਗੈਂਟ ਹੋਇਆ ਸੀ ਇੱਦਾਂ ਉਹ ਲੱਗਦੇ ਸੀ। ਬਟ ਸਾਡੇ ਬੱਚੇ ਵੀ ਮਤਲਬ ਛੋਟੇ ਛੋਟੇ ਆ, ਬੇਸ਼ਕ ਉਹ ਵੀ ਹੁੰਦਾ, ਮਤਲਬ ਉਹਨਾਂ ਨੂੰ ਲਾਈਕ ਕੀਤਾ ਵੀ ਦੂਜੀ ਟੀਮ ਵਿਨ ਕੀਤੀ ਆ, ਜਿਹਨਾਂ ਨੇ ਓਨੈਸਟ ਕਿਵੇਂ ਖੇਲਿਆ ਕਹਿੰਦੇ।
0: ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ, ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ। ਨਹੀਂ ਸਹੀ ਹੈ, ਜਦੋਂ ਨਾ ਕੋਈ ਗੇਮ ਖੇਲ ਰਿਹਾ ਉਹਨੂੰ ਗੇਮ ਦੇ ਹਿਸਾਬ ਨਾਲ ਖੇਲਣਾ ਚਾਹੀਦਾ। ਇਹ ਨਹੀਂ ਹੈ ਵੀ ਜੇ ਲੱਗੇ ਵੀ ਉਹੀ ਗੱਲ ਪੰਜਾਬੀ ਚ ਜਿਵੇਂ ਕਹਿੰਦੇ ਰੌਂਡੀ ਪਿੱਟਣਾ, ਵੀ ਹੁਣ ਜੇ ਲੱਗੇ ਵੀ ਹੁਣ ਨਹੀਂ ਸਾਡੇ ਕੋਲ ਹੱਥ ਬਸ ਹੋ ਰਿਹਾ ਤੇ ਫਿਰ ਧੱਕੇ ਮੁੱਕੇ ਮਾਰਨ ਲੱਗ ਜਾਓ, ਹੈ ਨਾ, ਜਾਂ ਮੂਡ ਏਦਾਂ ਦਾ ਬਣਾ ਲਓ ਬਸ ਵੀ ਹੁਣ ਕੀ ਕਰੀਏ ਅਸੀਂ ਤੇ ਕੀ ਨਾ ਕਰੀਏ, ਉਵੇਂ ਉਹ ਦਿਖ ਰਹੇ ਸੀਗੇ ਅਰਜਨਟੀਨਾ ਦੇ ਪਲੇਅਰ। ਹਾਂਜੀ ਰਾਜਵਿੰਦਰ ਭਾਜੀ ਕੀ ਹਾਲ ਚਾਲ?
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ।
3: ਜਿਹੜੇ ਜਿਹਨੂੰ ਕੋਨਫੀਡੈਂਸ ਹੋਵੇ ਨਾ ਮੈਂ ਜਿੱਤਣਾ ਆ, ਤਾਂ ਉਹ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਉਹ ਗੇਮ ਤੇ, ਹਾਂਜੀ ਇਸ ਕਰਕੇ ਉਹਨਾਂ ਦੇ ਪ੍ਰੈਸ਼ਰ ਅਰਜਨਟੀਨਾ ਦੇ ਬਹੁਤ ਹੀ ਵੱਧਾ। ਵੈਸੇ ਮੈਂ ਮੇਰੀ ਦੂਜਾ ਡਾਕਟਰ ਲਾ ਕਹਿੰਦੀ ਵੀ ਕੌਣ ਜਿੱਤੂਗਾ, ਮੈਂ ਕਿਹਾ ਸਪੇਨ ਤਾਂ ਹੋਰ ਤਰ੍ਹਾਂ ਹੋ ਗਈ, ਕਹਿੰਦੀ ਹੈ
0: ਅੱਛਾ,
3: ਤੇ ਮੈਂ ਕਿਹਾ ਤੁਹਾਡੀ ਟੀਮ ਇਹ ਆ, ਮੈਂ ਕਿਹਾ ਹਾਂਜੀ। ਕਈ ਵਾਰ ਹੋ ਜਾਂਦਾ ਵੀ ਕਹਿੰਦਾ ਜ਼ਿਆਦਾ ਬੰਦਾ ਕੋਨਫੀਡੈਂਸ ਤਾਂ ਹਾਰ ਜਾਂਦਾ ਹੈ ਨਾ, ਬਾਕੀ ਇਹ ਪਲੇ ਤੇ ਆ, ਜੇ ਤੁਸੀਂ ਵਧੀਆ ਪਲੇਅਰ ਜਿਹੜਾ ਪਲੇਅਰ ਕਰ ਗਿਆ ਬਸ ਉਹ ਲੈ ਗਿਆ ਗੇਮ, ਗੇਮ ਹੈ ਦੋਨਾਂ ਨੇ, ਇੱਕ ਨੇ ਜਿੱਤਣਾ। ਹਾਂਜੀ ਇੰਟਰਟੇਨਮੈਂਟ ਦੇ ਹਿਸਾਬ ਨਾਲ ਹੀ ਸੋਚਣਾ ਚਾਹੀਦਾ, ਇਹਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ, ਕਈ ਤਾਂ ਵਿਚਾਰੇ ਟੀਵੀ ਵੀ ਤੋੜ ਦਿੰਦੇ, ਫੋਨ ਤੋੜ ਦਿੰਦੇ, ਆਏ ਮੇਰੀ ਟੀਮ ਹਾਰ ਗਈ।
0: ਬਿਲਕੁਲ
3: ਹਾਂਜੀ, ਹੁਣ ਦੋ ਖੇਡਦੇ, ਹੁਣ ਇੱਕ ਨੇ ਜਿੱਤਣਾ ਜੀ ਉਹਨਾਂ ਦੇ ਵਿੱਚੋਂ, ਪਰ ਗੇਮ ਵਧੀਆ ਰਹੀ, ਬਹੁਤ ਵਧੀਆ ਖੇਡੇ ਉਹ ਵੀ, ਮੈਸੀ ਹੋਣੀ ਵੀ ਐਂਡ ਤੱਕ ਵੇ ਓਵਰ ਟਾਈਮ ਜਾ ਕੇ ਕਿਤੇ ਗੋਲ ਹੋਇਆ, ਇੰਨੀ ਇੰਨੇ ਚਿਰ ਹੋਲਡ ਕਰਨਾ ਗੇਮ ਨੂੰ ਬਹੁਤ ਔਖਾ,
0: ਉਂਝ ਪ੍ਰੈਸ਼ਰ ਉਹੀ ਗੱਲ ਆ ਜ਼ਿਆਦਾ ਹੁੰਦਾ ਨਾ ਉਹਦੇ ਕਰਕੇ ਵੀ ਥੋੜਾ ਏਦਾਂ ਦਾ ਸ਼ੋਅ ਹੋ ਜਾਂਦਾ ਵੀ ਕੀ ਚੱਲ ਰਿਹਾ ਇਹ ਗੇਮ ਦੇ ਵਿੱਚ।
3: ਉਹ ਕਹਿੰਦਾ ਜਿੰਨਾ ਤਕੜਾ ਪਲੇਅਰ ਓਨਾ ਪ੍ਰੈਸ਼ਰ ਉੱਤੇ ਜ਼ਿਆਦਾ।
0: ਜੀ ਜੀ ਜੀ ਜੀ ਬਿਲਕੁਲ, ਥੈਂਕ ਯੂ ਭਾਜੀ।
3: ਚਲੋ ਜੀ ਬਹੁਤ ਵਧੀਆ ਰਿਹਾ, ਬਹੁਤ ਵਧੀਆ ਸੰਪੰਨ ਹੋਏ ਸਾਰੇ, ਵਧੀਆ ਮੈਚ ਹੋਏ ਸਾਰੇ।
0: ਜੀ ਬਿਲਕੁਲ, ਥੈਂਕ ਯੂ। ਤੇ ਲਓ ਜੀ ਬਿਲਕੁਲ ਇਹ ਨਾ ਜਿਵੇਂ ਨਾ ਉਂਝ ਇਸ ਵਾਰ ਵੀ ਬਹੁਤਿਆਂ ਨੇ ਜਿਵੇਂ ਹੁਣ ਇੱਥੇ ਹੋਸਟ ਹੋਏ ਹੈ ਨਾ ਤੇ ਪਹਿਲਾਂ ਚਲੋ ਆਪਾਂ ਦੇਖਦੇ ਹਾਂ ਪਰ ਇੰਨਾ ਨਹੀਂ ਇਸ ਵਾਰ ਥੋੜ੍ਹਾ ਜਿਹੜਾ ਹੈਗਾ ਜ਼ਿਆਦਾ ਕਰੇਜ਼ ਸੀਗਾ ਸਾਰਿਆਂ ਦੇ ਵਿੱਚ ਇੱਕ ਤਾਂ ਇੱਥੇ ਹੋਏ ਕੈਨੇਡਾ ਮੈਕਸੀਕੋ ਅਤੇ ਯੂ ਐਸ ਏ ਦੇ ਵਿੱਚ ਤਾਂ ਵੀ ਹੋ ਗਿਆ ਅਤੇ ਫਿਰ ਜਿਵੇਂ ਕਈ ਵਾਰੀ ਨਿਊਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਉਹ ਨਿਊਜ਼ ਅੱਗੇ ਆਈ ਜਾਂਦੀ ਹੈ ਤਾਂ ਵੀ ਲੋਕਾਂ 'ਤੇ ਬੜਾ ਪ੍ਰਭਾਵ ਪਿਆ ਅਤੇ ਬੜਾ ਦੇਖਿਆ ਲੋਕਾਂ ਨੇ ਹੈ ਨਾ ਚਲੋ ਵਧੀਆ ਰਿਹਾ ਪਰ ਚਲੋ ਜਿਵੇਂ ਭਾਅ ਜੀ ਕਹਿ ਕੇ ਗਏ ਆ ਸੋ ਆਪਣੇ ਕਮਲਜੀਤ ਭਾਅ ਜੀ ਸੋ ਬਿਲਕੁਲ ਮੈਸੀ ਜਿਹੜਾ 3 ਵਰਲਡ ਕੱਪ ਫਾਈਨਲ ਤੱਕ ਪਹੁੰਚਿਆ ਹੈ ਨਾ ਇਹ ਉਹਨਾਂ ਨੇ ਇਹੀ ਕਿਹਾ ਹੋਣਾ ਮੈਂ ਕਿਹਾ ਹੋਣਾ ਸੋਚਿਆ ਹੋਣਾ ਸ਼ਾਇਦ ਟੋਟਲ ਸੋ ਮੈਸੀ ਜਿਹੜਾ ਹੈ ਵਰਲਡ ਕੱਪ ਫਾਈਨਲ ਦੇ 3 ਦੇ ਵਿੱਚ ਉਹ ਪਹੁੰਚ ਚੁੱਕਿਆ ਹੈ ਨਾ ਇਹ ਤੀਸਰਾ ਸੋ ਜਿਹੜਾ ਆਪਣਾ ਪੋਰਚੁਗਲ ਆ ਉਹ ਤਾਂ ਚਲੋ ਉਹੀ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਨੇ ਵਰਲਡ ਕੱਪ ਦੇ ਵਿੱਚ ਪਾਰਟੀਸਪੇਟ ਕੀਤਾ ਪਰ ਉਹ ਫਾਈਨਲ ਤੱਕ ਤਾਂ ਪਹੁੰਚੇ ਨਹੀਂ ਕਿਉਂਕਿ ਉਹਨਾਂ ਨੇ ਕੋਈ ਵਰਲਡ ਕੱਪ ਜਿੱਤਿਆ ਨਹੀਂ ਹੈਗਾ ਨਾ ਸੋ ਉਂਝ ਉਹਨਾਂ ਨੇ ਖੇਲੇ ਆ 6 ਵਰਲਡ ਕੱਪ ਕ੍ਰਿਸਟੀਆਨੋ ਰੋਨਾਲਡੋ ਨੇ ਸੋ ਬਾਕੀ ਚਲੋ ਹੁਣ ਸਪੇਨ ਜਿੱਤਿਆ ਉਂਝ ਗੇਮ ਇਹਨਾਂ ਦੀ ਬੜੀ ਉਂਝ ਫੇਅਰ ਵੀ ਬੜੀ ਸੀ ਗੇਮ ਕਿਤੇ ਇਹਨਾਂ ਨੇ ਕੋਈ ਇੰਨਾ ਉਹ ਨਹੀਂ ਕੀਤਾ ਜੇ ਕੁਛ ਹੋਇਆ ਗਲਤੀ ਨਾਲ ਹੋਇਆ ਪਰ ਅਰਜਨਟੀਨਾ ਦੇ ਪਲੇਅਰਸ ਨੇ ਇੱਦਾਂ ਕਿਸੇ ਨੂੰ ਪੁਸ਼ ਕਰਤਾ ਲੜੇ ਜਾਂ ਖਿਜੇ ਉਹ ਇੱਦਾਂ ਦਾ ਉਹਨਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਪਰ ਸਪੇਨ ਦੀ ਟੀਮ ਵਾਕਈ ਹੀ ਹੈ ਵੀ ਹਾਂ ਵਰਲਡ ਕੱਪ ਜਿੱਤੀ ਹੈ ਤਾਂ ਵਧੀਆ ਪ੍ਰਦਰਸ਼ਨ ਉਹਨਾਂ ਨੇ ਗੇਮ ਦਾ ਕੀਤਾ ਅਤੇ ਪੁਜੈਸ਼ਨ ਵੈਸੇ ਜ਼ਿਆਦਾ ਹੁਣ ਦੇਖੋ ਜਿਹੜੀ ਅਰਜਨਟੀਨਾ ਦੀ ਟੀਮ ਹੈ ਉਹ ਉਂਝ ਤਕੜੀ ਜਿਹੜੇ ਟੀਮ ਹੈ ਸਾਰੀ ਪਰ ਜ਼ਿਆਦਾ ਪੁਜੈਸ਼ਨ ਸਪੇਨ ਵਾਲਿਆਂ ਕੋਲ ਰਿਹਾ ਔਰ ਜੇ ਉਹ ਤਾਂ ਨਾ ਕਈ ਵਾਰੀ ਜਿਵੇਂ ਹੁੰਦਾ ਵੀ ਹਾਂ ਸੂਤ ਜਾਣੀ ਬਹਿੰਦਾ ਵੀ ਗੋਲ ਨਹੀਂ ਹੋਇਆ ਪਰ ਇਹਨਾਂ ਨੇ ਕਾਫੀ ਵਾਰ ਕੋਸ਼ਿਸ਼ ਕੀਤੀ ਸਪੇਨ ਵਾਲਿਆਂ ਨੇ ਜੇ ਉਹ ਸਾਰੇ ਗੋਲ ਹੋ ਜਾਂਦੇ ਫਿਰ ਤਾਂ 5-6 ਤੱਕ ਹੋ ਸਕਦੇ ਸੀਗੇ ਹੈ ਨਾ ਪਰ ਓਵਰਆਲ ਜਿਹੜੀ ਗੇਮ ਬੜੀ ਵਧੀਆ ਸੀ ਜੀ ਬੜਾ ਵਧੀਆ ਸਾਰਾ ਕੁਛ ਹੋਇਆ ਅਤੇ ਵਧੀਆ ਜਿਹੜੀ ਜਿੱਤ ਹੋ ਗਈ ਸਪੇਨ ਦੀ ਪਰ ਜਿਵੇਂ ਨਾ ਜਿਹੜੇ ਪਲੇਅਰ ਹੈ ਦੇਖੋ ਉਹ ਕਈ ਵਾਰੀ ਕਿੱਦਾਂ ਸ਼ੋਅ ਕਰਦੇ ਆ ਜਦੋਂ ਕੋਈ ਗੇਮ ਹੁੰਦੀ ਹੈ ਨਾ ਹੁਣ ਕਹਿੰਦੇ ਆ ਜਿਹੜਾ ਸਪੇਨ ਹੈ ਨਾ ਸਪੇਨ ਹੈਜ਼ ਰਿਮੂਵਡ ਪ੍ਰੈਜ਼ੀਡੈਂਟ ਡੋਨਲਡ ਟਰੰਪ ਫਰੋਮ ਇਟਸ ਓਫੀਸ਼ੀਅਲ ਵਰਲਡ ਕੱਪ ਸੈਲੀਬ੍ਰੇਸ਼ਨ ਫੋਟੋ ਜਿਹੜੀ ਫੋਟੋ ਹੋਣੀ ਹੈ ਨਾ ਕਿਉਂਕਿ ਮਿਸਟਰ ਡੋਨਲਡ ਟਰੰਪ ਸੀਗੇ ਜਿਹੜੇ ਕਿ ਮੈਡਲਸ ਵਗੈਰਾ ਦੇ ਰਹੇ ਸੀਗੇ ਹੈ ਨਾ ਅਤੇ ਜਦੋਂ ਫਿਰ ਵਰਲਡ ਕੱਪ ਜਿਹੜਾ ਦਿੱਤਾ ਟਰੋਫੀ ਦਿੱਤੀ ਹੈ ਜਿਹੜੀ ਹੈ ਨਾ ਉਹਦੇ ਵਿੱਚ ਵੀ ਇਕੱਲੇ ਡੋਨਲਡ ਟਰੰਪ ਸਾਹਿਬ ਅਤੇ ਉੱਧਰ ਫਿਰ ਜਿਹੜਾ ਫੀਫਾ ਦਾ ਮੇਨ ਪਰਸਨ ਸੀਗਾ ਹੈ ਨਾ ਉਹ ਸੀਗਾ ਨਾਲ ਪਰ ਬਾਕੀਆਂ ਨੂੰ ਤੋਰਤਾ ਵੀ ਚਲੋ ਭਾਈ ਤੁਸੀਂ ਜਾਓ ਚਾਹੇ ਆਪਣੇ ਮਾਰਕ ਕਾਰਨੀ ਸਾਹਿਬ ਵੀ ਸੀਗੇ ਮੈਕਸੀਕੋ ਦੀ ਪ੍ਰਾਈਮ ਮਿਨਿਸਟਰ ਵੀ ਸੀਗੀ ਪਰ ਤੁਸੀਂ ਇਹ ਲਾ ਲਓ ਕਿ ਇਹਨਾਂ ਨੂੰ ਜਿਹੜੀ ਜ਼ਿਆਦਾ ਮਹੱਤਤਾ ਦਿੱਤੀ ਪਰ ਜਿਹੜੇ ਸਪੇਨ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਫੋਟੋ ਹੈ ਆਪਣੇ ਓਫੀਸ਼ੀਅਲ ਵਰਲਡ ਕੱਪ ਸੈਲੀਬ੍ਰੇਸ਼ਨ ਫੋਟੋ ਦੇ ਵਿੱਚੋਂ ਉਹਨਾਂ ਨੇ ਰਿਮੂਵ ਕਰਤੀ ਹੈ ਸੋ ਇੱਕ ਜਿਹੜੀ ਹੈ ਹੋਰ ਉਹਨਾਂ ਦੇ ਨਾਲ ਸੰਬੰਧਿਤ ਹੈਗੀ ਹੈ ਖਬਰ ਕਿ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੈਜ਼ ਅਨਾਊਂਸਡ ਕੈਨੇਡਾਜ਼ ਲਾਰਜੈਸਟ ਐਵਰ ਇਨਵੈਸਟਮੈਂਟ ਇਨ ਸਪੋਰਟ ਕਮਿਟਿੰਗ $1 million ਟੂ ਇੰਪਰੂਵ ਐਕਸੈਸ ਟੂ ਸਪੋਰਟਸ ਅਪਗ੍ਰੇਡ ਲੋਕਲ ਸਟੇਡੀਅਮਸ ਫੀਲਡਸ ਪਾਰਕਸ ਐਂਡ ਆਈਸ ਰਿੰਕਸ ਐਂਡ ਹੈਲਪ ਡਿਵੈਲਪ ਦਾ ਨੈਕਸਟ ਜਨਰੇਸ਼ਨ ਆਫ ਕੈਨੇਡੀਅਨ ਐਥਲੀਟਸ ਸੋ ਜਿਵੇਂ ਇਹ ਗੇਮਾਂ ਹੋਈਆਂ ਨਾ ਇਹ ਵਰਲਡ ਕੱਪ ਇੱਥੇ ਹੋਇਆ ਹੋਸਟ ਕੀਤਾ ਇਹਨਾਂ ਨੇ ਸੋ ਉਹਦਾ ਪ੍ਰਭਾਵ ਵੀ ਬੜਾ ਪੈਂਦਾ ਹੁਣ ਬੱਚੇ ਵੀ ਬੜਾ ਸੋਕਰ ਖੇਲਣਾ ਸ਼ੁਰੂ ਹੋ ਗਏ ਅਤੇ ਹੋਰ ਗੇਮਾਂ ਦੇ ਵਿੱਚ ਵੀ ਦਿਲਚਸਪੀ ਉਹਨਾਂ ਦੀ ਹੋ ਗਈ ਅਤੇ ਹੁਣ ਮਿਸਟਰ ਮਾਰਕ ਕਾਰਨੀ ਨੇ $1 billion ਜਿਹੜਾ ਹੈਗਾ ਉਹ ਇਨਵੈਸਟ ਕਰਨ ਦਾ ਸਪੋਰਟਸ ਦੇ ਵਿੱਚ ਅਨਾਊਂਸਮੈਂਟ ਕੀਤੀ ਹੈ ਸੋ ਗੁੱਡ ਹੈ ਜੀ ਇਹ ਕਿਉਂਕਿ ਜਿਹੜੀਆਂ ਸਪੋਰਟਸ ਹੈ ਬੜੀਆਂ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਨਾਲ ਬੱਚੇ ਜੇ ਸਪੋਰਟਸ ਖੇਲਦੇ ਆ ਚਾਹੇ ਹੈਲਥ ਵਾਈਜ਼ ਲਾ ਲਓ ਹੈ ਨਾ ਅਤੇ ਬਾਕੀ ਸਾਰਾ ਕੁਛ ਜਿਹੜਾ ਹੈ ਆਪਣੇ ਦੇਸ਼ ਨੂੰ ਪ੍ਰਜੈਂਟ ਕਰਨਾ ਜਦੋਂ ਦੂਜੇ ਦੇਸ਼ਾਂ 'ਚ ਜਾਂਦੇ ਹਾਂ ਉਹ ਵੀ ਬੜਾ ਜ਼ਰੂਰੀ ਹੈ ਅਤੇ ਲਓ ਜੀ ਪਹਿਲਾਂ ਹੁਣ ਆਪਾਂ ਸੁਣ ਲਈਏ ਰਾਜਵੀਰ ਤੋਂ ਸੈੱਲਫੋਨ ਡੀਲਸ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਇੱਕ ਅਨਾਊਂਸਮੈਂਟ ਮੈਂ ਬੜੀ ਵਧੀਆ ਕਰਨੀ ਹੈ ਇੱਕ ਸੈਲੋਨ ਓਪਨ ਹੋਣ ਜਾ ਰਿਹਾ ਜੀ ਇੱਥੇ ਅਤੇ ਗ੍ਰੈਂਡ ਓਪਨਿੰਗ ਹੋਣ ਵਾਲੀ ਹੈ ਬੜੀ ਜਲਦੀ ਉਹਦੀ ਜਾਣਕਾਰੀ ਮੈਂ ਦੇਵਾਂਗੀ ਪਹਿਲਾਂ ਆਪਾਂ ਰਾਜਵੀਰ ਦੀ ਗੱਲਬਾਤ ਸੁਣਦੇ ਹਾਂ ਰਾਜਵੀਰ ਕੀ ਹਾਲ ਚਾਲ ਰਾਜਵੀਰ ਦੀ ਕਾਲ ਹੀ ਡਰੋਪ ਹੋ ਗਈ ਤੇ ਦੁਬਾਰਾ ਮਿਲਾ ਲਓ ਤੁਸੀਂ ਫਿਰ ਆਪਾਂ ਰਾਜਵੀਰ ਨਾਲ ਗੱਲਬਾਤ ਕਰ ਲੈਂਦੇ ਹਾਂ ਜੀ ਰਾਜਵੀਰ ਸਤਿ ਸ੍ਰੀ ਅਕਾਲ ਹੈਲੋ
4: ਹਾਂਜੀ ਸਤਿ ਸ੍ਰੀ ਅਕਾਲ ਜੀ
0: ਜੀ ਸਰ
4: ਬਈ ਸਤਿ ਸ੍ਰੀ ਅਕਾਲ ਹਾਂਜੀ ਤੇ ਅੱਜ ਫਿਰ ਲਾਸਟ ਦਿਨ ਆ ਗਿਆ ਜੀ ਪ੍ਰਮੋਸ਼ਨ ਦਾ ਫਾਈਨਲੀ ਈਮੇਲ ਰਿਸੀਵ ਹੋ ਗਈ ਤੇ ਲਾਸਟ ਦਿਨ ਹੈ ਜੀ ਮੰਡੇ ਤੇ ਜਿਨ੍ਹਾਂ ਨੇ ਚਾਰ ਲੈਣ ਵਾਲੇ ਪਲਾਨ ਦਾ ਫਾਇਦਾ ਨਹੀਂ ਚੱਕਿਆ ਚਾਹੇ ਲਾਸਟ ਦਿਨ ਹੈ ਜੀ ਕਿਹਦੇ ਵਿੱਚ ਮੈਂ ਦੱਸ ਦਿੰਦਾ $50 ਦਾ ਪਲਾਨ ਹੈਗਾ ਵਰਲਡ ਵਾਈਡ ਚਾਹੇ ਤੁਸੀਂ ਇੰਡੀਆ ਜਾਓ, ਯੂਰਪ, ਕਿਤੇ ਵੀ ਜਾਂਦੇ ਆ, ਪਾਕਿਸਤਾਨ ਜਾਂ ਦੁਬਈ, ਕਿਤੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ, 60 ਕੰਟਰੀ ਆ ਜੀ, ਕਿਤੇ ਵੀ ਜਾਓ, ਹੁਣ ਤੁਸੀਂ ਕੈਨੇਡੀਅਨ ਨੰਬਰ ਸੇਮ ਉੱਥੇ ਜਾ ਕੇ ਚਲਾ ਸਕਦੇ ਹੋ, ਅਨਲਿਮਿਟਡ ਵਿੱਚ ਡਾਟਾ ਹੋਊਗਾ, ਤੇ ਕੈਨੇਡਾ ਤੋਂ ਲੈ ਕੇ ਇੰਡੀਆ ਕਾਲਿੰਗ ਵਗੈਰਾ ਵੀ, ਪਾਕਿਸਤਾਨ ਹੋਰ ਕੰਟਰੀਆਂ ਵੀ ਤੁਸੀਂ ਕਾਲ ਕਰ ਸਕਦੇ, ਮਹੀਨੇ $50 ਦੇਣੇ ਆ। ਦੂਜਾ ਪਲਾਨ ਹੈ ਜੀ ਆਪਣਾ $40 ਦਾ, ਕਿਹੜੇ ਵਿੱਚ ਤੁਹਾਨੂੰ ਕੈਨੇਡਾ, US, ਮੈਕਸੀਕੋ ਰੋਮਿੰਗ ਇੰਕਲੂਡ ਹੈਗੀ, ਅਨਲਿਮਿਟਡ ਵਿੱਚ ਡਾਟਾ ਹੈਗਾ, ਕੈਨੇਡਾ 'ਚ ਰਹਿ ਕੇ ਤੁਸੀਂ ਇੰਡੀਆ, ਪਾਕਿਸਤਾਨ ਜਾਂ ਹੋਰ ਵੀ 27 ਕੰਟਰੀਆਂ ਤੁਸੀਂ ਕਾਲ ਕਰ ਸਕਦੇ, ਆਸਟ੍ਰੇਲੀਆ, ਇੰਗਲੈਂਡ ਵਗੈਰਾ, ਕੈਨੇਡਾ ਰਹਿ ਕੇ ਕਾਲ ਕਰ ਸਕਦੇ। ਤੇ ਤੀਜੀ ਆਪਸ਼ਨ ਹੈ $30 'ਚ 60 GB ਡਾਟਾ ਕੈਨੇਡਾ ਵਾਈਡ ਕਾਲਿੰਗ ਦੇ ਨਾਲ, ਤੁਸੀਂ ਚਾਰੇ ਲਾਈਨਾਂ ਦੇ ਇੱਕ ਮਿਕਸ ਐਂਡ ਮੈਚ ਬੰਡਲ ਕਰਵਾ ਸਕਦੇ ਹੋ, ਚਾਹੇ 40-50 ਦੀਆਂ ਲੈ ਲਓ, 40-30 ਜਾਂ 50-40-30 ਮਿਕਸ ਐਂਡ ਮੈਚ, ਜਿੱਦਾਂ ਤੁਹਾਡੀ ਰਿਕੁਆਇਰਮੈਂਟ ਹੈ ਉਹ ਭਾਣਾ ਤੁਸੀਂ ਇੱਕ ਪੈਕੇਜ ਸੈਟਅਪ ਕਰ ਸਕਦੇ ਹੋ। ਤੇ ਅਗਰ ਇਹਨਾਂ ਨੇ ਫੋਨ ਲੈਣੇ ਜੀ, 10-12 ਪਲਾਨ ਦੇ ਵੱਧ ਜਾਂਦੇ ਨੇ, 50 ਵਾਲਾ ਪਲਾਨ 60, 40 ਵਾਲਾ 50 ਜਾਂ 30 ਵਾਲਾ 40 ਤਾਂ ਹੁੰਦਾ, ਤੇ ਇਹਦੇ ਨਾਲ ਕੋਈ ਫੋਨ ਵੀ ਐਡ ਕਰਾਉਣਾ ਕਿ ਸੈਮਸੰਗ ਤੇ ਡਿਸਕਾਊਂਟ ਚੱਲ ਰਿਹਾ ਜਾਂ ਆਈਫੋਨ 8 ਤੇ ਵੀ ਡਿਸਕਾਊਂਟ ਚੱਲ ਰਿਹਾ, ਉਹ ਵੀ ਐਡ ਕਰਵਾ ਸਕਦੇ ਹੋ। ਨੰਬਰ ਹੈ ਜੀ ਆਪਣਾ 6445635345। ਅਗਰ ਤੁਸੀਂ ਸਿੰਗਲ ਲੈਣੀ ਵੀ ਲੈਣੀ ਹੈ 50 ਵਾਲਾ ਪਲਾਨ ਜਾਂ 2 ਜਾਂ 3, ਉਹ ਵੀ ਤੁਹਾਨੂੰ ਮਿਲ ਜਾਣਗੀਆਂ, ਡਿਪੈਂਡ ਤੁਹਾਡੀ ਕੀ ਨੀਡ ਹੈ। ਉਹ ਭਾਣਾ ਅੱਜ ਪਰ ਲਾਸਟ ਦਿਨ ਹੈਗਾ ਜੀ ਇਸ ਡੀਲ ਦਾ, ਤੇ ਪਲੈਨਰ ਦੀ ਪ੍ਰਾਈਸ ਕਾਫੀ ਮਹਿੰਗੀ ਹੋ ਜਾਣੀ। ਨੰਬਰ ਮੈਂ ਇੱਕ ਵਾਰੀ ਫੇਰ ਦੇ ਦਿੰਦਾ ਜੀ, 6445635345 ਜੀ। ਥੈਂਕ ਯੂ ਜੀ,
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਹੁਣ ਆਪਾਂ ਸਾਰਾਂਸ਼ ਨਾਲ ਵੀ ਗੱਲਬਾਤ ਕਰੀਏ। ਸਾਰਾਂਸ਼ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਤੁਹਾਡੇ ਲਈ ਨਾ ਬਹੁਤ ਵਧੀਆ ਗ੍ਰਾਂਟ ਦਾ ਉਪਰਾਲਾ ਕਰ ਰਿਹਾ। ਗ੍ਰਾਂਟ ਤਾਂ ਦੇਣੀ ਗੌਰਮੈਂਟ ਨੇ, ਪਰ ਕਿਵੇਂ ਲੈਣੀ ਤੁਸੀਂ ਇਹ ਵੀ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਨਾ। ਸੋ ਉਹਦੀ ਜਾਣਕਾਰੀ ਲੈ ਕੇ ਪਹੁੰਚੇ ਸਾਰਾਂਸ਼। ਸਾਰਾਂਸ਼ ਕੀ ਹਾਲ ਚਾਲ?
5: ਪ੍ਰੋਗਰਾਮ ਕੀ ਸਾਥ ਹੀ ਸਾਥ ਅਲਗ ਸੇ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਡਾਇਰੈਕਟ 30-100,000 ਕੀ ਫੰਡਿੰਗ ਦੇਤੀ ਹੈ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ। ਉਹ ਪੈਸਾ ਆਪ ਕਹੀਂ ਵੀ ਕੈਸੇ ਵੀ ਕਹੀਂ ਵੀ ਖਰਚ ਕਰ ਸਕਤੇ, ਕੋਈ ਇਸਮੇਂ ਰਿਸਟ੍ਰਿਕਸ਼ਨ ਨਹੀਂ ਹੈ। ਫੰਡਿੰਗ ਆਪ ਅਕਾਊਂਟ ਮੇਂ ਆਤੀ ਹੈ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਪੈਨਸ਼ਨ ਪੇ ਆਪ ਐਲੀਜੀਬਲ ਹੈ, ਨੋ ਕ੍ਰੈਡਿਟ ਚੈੱਕ, ਗਵਰਨਮੈਂਟ ਫੰਡਿੰਗ ਕਦੇ ਬੈਂਕ ਨਹੀਂ ਕਰਦਾ ਆਪਕੋ, ਤੋ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ। ਮੇਨ ਥਿੰਗ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਲੈਸ ਦੈਨ $70,000 ਹੈ, ਕਿਸਕੀ ਹੋਤੀ ਹੈ, ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਤੋ ਕਾਲ ਕਰੇ, ਆਫਿਸ ਆਏ, ਕਿਉਂਕਿ ਗ੍ਰਾਂਟ ਆਫ ਗਵਰਨਮੈਂਟ ਬੰਦ ਕਰਨੇ ਵਾਲੀ ਹੈ।
0: ਠੀਕ ਹੈ, ਔਰ ਇਸਕੇ ਲਈ ਐਲੀਜੀਬਿਲਟੀ ਕਿਆ ਬਣਤੀ ਹੈ, ਕੌਣ ਕੌਣ ਅਪਲਾਈ ਕਰ ਸਕਤੇ ਹੈ, ਮੈਕਸਿਮਮ ਏਜ ਕਿਤਨੀ ਹੈ?
5: ਹਾਂਜੀ, ਇਸਮੇਂ ਨਾ ਗਵਰਨਮੈਂਟ ਕਾ ਪ੍ਰੋਗਰਾਮ ਹੈ, ਤੋ ਫਿਰ ਇਸਮੇਂ ਏਜ ਕੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। ਤੋ ਹਮਾਰੇ ਕਲਾਇੰਟ ਹੈ ਜਿਨਕੀ ਏਜ 30 ਵੀ ਹੈ, 55 ਵੀ ਔਰ 75 ਈਅਰਸ ਵੀ, ਜੋ ਕਿ ਪੈਨਸ਼ਨ ਪੇ ਹੈ, ਕਹੀਂ ਵੀ ਆਪ ਰਹਤੇ ਓਨਟਾਰੀਓ ਮੇਂ ਐਲੀਜੀਬਲ ਹੈ ਆਪ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਇਨਕਮ ਕਮ ਹੈ ਆਪਕੀ, NOA ਪੇ ਨੋਟਿਸ ਅਸੈਸਮੈਂਟ ਪੇ, ਨੋ ਕ੍ਰੈਡਿਟ ਚੈੱਕ, ਐਂਡ ਇਸਮੇਂ ਨਾ ਆਸਾਨ ਸੇ ਕੋਰਸਿਸ ਹੈ, ਆਪ ਸਕਿੱਲ ਵੀ ਡਿਵੈਲਪ ਕਰ ਰਹੇ ਹੈ, ਆਪ ਫੰਡਿੰਗ ਵੀ ਹਾਸਿਲ ਕਰ ਰਹੇ ਹੈ। ਫੰਡਿੰਗ ਕਾ ਮੇਜਰ ਹਿੱਸਾ ਅੱਜ ਕੀ ਡੇਟ ਮੇਂ ਗ੍ਰਾਂਟਸ ਹੈ, ਗ੍ਰਾਂਟਸ ਉਸੇ ਕਹਤੇ ਹੈ ਜੋ ਪੈਸਾ ਆਪਣੇ ਵਾਪਸ ਨਹੀਂ ਕਰਨਾ, ਜਬ ਆਪਕੀ ਗਵਰਨਮੈਂਟ $1 billion ਕੈਨੇਡਾ ਪੋਸਟ ਕੋ ਦੇਤੀ ਹੈ, ਜੋ ਕਿ ਪਹਿਲੇ ਸੀ ਬੈਂਕਰਪਟ ਕੇ ਕਗਾਰ ਪਰ ਹੀ ਹੈ, ਉਸਕੋ ਔਰ ਉਸਮੇ ਸੇ 30 ਮਿਲੀਅਨ ਤੋਂ ਖਾਸ ਆਦਮੀ, ਜੋ ਉਸਕੇ ਉੱਪਰ ਕੇ ਲੈਵਲ ਕੇ ਜੋ ਬੌਸ ਹੈ, ਵੋ ਹੀ ਖਾ ਜਾਤੇ ਹੈ ਬੋਨਸ ਆਪਣੇ ਆਪ ਕੋ ਦੇ ਕੇ, ਤਬ ਤੋ ਕੋ ਹੈਰਾਨੀ ਹੋਤੀ ਹੈ। ਜਬ ਗਵਰਨਮੈਂਟ ਆਪ ਪੇ ਇਨਵੈਸਟ ਕਰ ਰਹੀ ਹੈ, ਤਾਂ ਆਪਣੇ ਕੰਮ ਖੜੇ ਜਾਤੇ ਹੈ, ਤੋ ਇਸ ਲਈ ਆਪ ਇਸਕੋ ਮਿਸ ਨਾ ਕਰੇ, ਫੰਡਿੰਗ ਵੀ ਹਾਸਿਲ ਕਰੇ, ਆਸਾਨ ਸੇ ਕੋਰਸਿਸ ਫੁੱਲੀ ਔਨਲਾਈਨ, ਕਹੀਂ ਨਹੀਂ ਜਾਣਾ ਆਪਣੇ, ਫੋਨ ਪੇ ਰੀਲ ਘੁਮਾਤੇ ਹੈ, ਫੋਨ ਪੇ ਕਲਾਸ ਅਟੈਂਡ ਕਰੇ, ਸਾਥ ਮੇਂ ਫੰਡਿੰਗ ਹਾਸਿਲ ਕਰੇ, ਆਸਾਨ ਸੇ ਕੋਰਸ ਐਗਜ਼ਾਮਸ ਨਹੀਂ ਹੈ, ਛੋਟੀ ਸੀ ਅਸਾਈਨਮੈਂਟ ਹੈ, ਬੇਸਿਕ ਇੰਗਲਿਸ਼ ਆਪ ਕੋ ਆਨੀ ਚਾਹੀਏ, ਦੈਟਸ ਇਟ
0: ਜੀ। ਤੇ ਲਓ ਜੀ ਮੈਂ ਇੱਕ ਵਾਰ ਨੰਬਰ ਦੇ ਦਿੰਦੀ ਸਾਰਾਂਸ਼ ਨੂੰ, ਤੁਸੀਂ ਕਾਲ ਕਰਨੀ ਹੈ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਤੁਸੀਂ ਕਿਵੇਂ ਗ੍ਰਾਂਟ ਮਿਲਣੀ ਹੈ, ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਹੈਗੇ ਆ, ਹੈ ਨਾ, ਹਰ ਇੱਕ ਚੀਜ਼ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ 437-200-3475 ਤੇ ਗੱਲਬਾਤ ਕਰਨੀ ਹੈ, 437 264-3175 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਸਾਰਾਂਸ਼ ਜਿਹੜੀ ਗ੍ਰਾਂਟ ਇਹਨਾਂ ਨੂੰ ਮਿਲਣੀ ਹੈ ਜਿਹੜੇ ਅਪਲਾਈ ਕਰਨਗੇ ਉਹ ਸਿਰਫ ਐਜੂਕੇਸ਼ਨ ਤੇ ਹੀ ਉਹ ਗ੍ਰਾਂਟ ਖਰਚ ਕਰ ਸਕਦੇ ਪੈਸੇ ਨੂੰ ਕਿ ਕਿਧਰੇ ਵੀ ਖਰਚ ਕਰ ਸਕਦੇ ਆ?
5: गवर्नमेंट आपको फंडिंग दे ही इसलिए रही है क्योंकि आप कहीं भी खर्च करें, कोई लोग उससे ग्रोसरी कर सकते हैं, कुछ लोग बैक होम भेजते हैं, उनकी इच्छा है, कोई रिस्ट्रिक्शन नहीं है उसके ऊपर। और लाइक थर्ड, अब फैमिली खर्च पर डिपेंड करता है कि फंडिंग कितनी बनती है। अब हमें कॉल करेंगे, अब हम आपसे तीन चीजें पूछेंगे, आपकी नोटिस ऑफ असेसमेंट पे इनकम कितनी रही है 2024 में, अभी अकेडमी के चल रहे 25-26 इस पर 24 का एनुइटी इनकम देखी जाती है। नंबर टू, मैरिड है या सिंगल है। नंबर थ्री, आपके किड्स कितने अगर आप मैरिड हैं, फिर है ना, तो इसमें सिंगल मदर भी एलिजिबल है, ऐसा नहीं कि एलिजिबल नहीं है। सो इसमें ये तीन चीज से हम एस्टिमेटर पर डालते हैं गवर्नमेंट के, आपकी फंडिंग निकल के आती है कि ग्रांट कितना बनता है, लोन कितना बनता है। तो इसलिए आप हमें कॉल करें, असेसमेंट कराएं, इसमें कोई भी मीठी बातें नहीं है, कोई सेटिंग नहीं है, असली कागज लगते हैं, गवर्नमेंट को सबमिट हो रहा है आपका एनओए, आपका मैरिज सर्टिफिकेट, बर्थ सर्टिफिकेट, इसमें क्या कारीगरी है, कोई कारीगरी नहीं है तो कोई चलाकी भी नहीं है, ऑनेस्टी से काम कर रहे हैं, कोई कुंडी नहीं है इसके अंदर।
0: ठीक है, तो सारांश अपना ऑफिस का एड्रेस बताएं और साथ में बताएं एक बार फोन नंबर। जी
5: हाँ जी, और इसमें एक और चीज, हमारी फीस जो है वो सिर्फ $199 या $499 है। कोई भी इसमें लाइक कह सकते हैं चलाकी मत समझिए आप, हम कोई फंडिंग में डील नहीं करते जहां पे कैच होता है। सिंपल सी चीज है, आप एडुकेशन डेवलप करते हैं, गवर्नमेंट आपको फंडिंग दे रही है, बैंक नहीं दे रहा, फंडिंग आपके खाते में आती है, 30 से 100,000 है, फैमिली ऑफ फोर है तो अप टू 80,000 की फंडिंग आती है, $40,000 उसमें आज की डेट में ग्रांट है, जो रेस्ट $40,000 है, 0% पे लोन है, क्योंकि अपने 1.5 साल बाद लौटाना स्टार्ट करना आसान से किस्तों में, 15 साल में लौटा सकते हैं, शुरू में ब्याज सिर्फ 0%, बाद में ब्याज 2.5% का साल का, मतलब 40,000 का लोन अगर आपको ऑप्शनल आया है तो आपने सिर्फ 44,000 सिर्फ $4,000 ब्याज देना है 15 साल में। तो इस अपॉर्चुनिटी को मिस ना करें, कॉल करें, असेसमेंट कराएं, 2 से 3 घंटे आराम से कोर्सेज करें, इतने क्लाइंट्स कर रहे हैं, हजारों क्लाइंट्स कर रहे हैं, 8 साल हो गए, बाल सफेद हो गए, कोई कुंडी नहीं है इसके अंदर। नंबर नोट करें, अभी कॉल करें, ग्रांट से सप्ते के बाद बंद हो रही है, नंबर 437-234-3175 437-234-3175 437-264-3175। जब गवर्नमेंट यूक्रेन पर 60 बिलियन लगाती है, आप पे थोड़ा सा पैसा लगा रही, 2 बिलियन मिस ना करें, अगले कैंपेन गवर्नमेंट बंद कर रही है, 437-234-3175 437-264-3175 437-234-3175 ऑफिस एड्रेस प्रॉपर ऑफिस 1,000 स्क्वायर फीट का, 7 से 8 एम्प्लॉई है, कोई कुंडी नहीं है, कैफे में नहीं मिलते हम, 218 एक्सपर्ट बुलेवर्ड पे, यूनिट 212, आज भी आप आ सकते हैं, ये इन्फॉर्मेशन वैलिड है सिर्फ इस वीक के लिए, 437-234-3175 437-264-3175 नुकसान 30 से 100,000 डॉलर का कॉल करें, 437-234-3175
0: जी। थैंक यू सराज, ते बिल्कुल जी गलबात करो ते वधिया जानकारी तुसी ले सकदे हो। नंबर मैं एक बार फिर दे दिंदी हां, 437-234-3175 ते गलबात हो सकदी है। ते लो जी साडे नाल इक कॉलर जुड़े आ, ते मैनू ना कईआं दे मैसेज भी वैसे आए जदों मैच चल रहा सी, जो खलील जी दा भी मैसेज आया कि जिहड़ी टीम है स्पेन दी बड़ी वधिया खेल रही है ना, सो साडे नाल जुड़ भी गए आ। ते खलील जी की हाल चाल तुहाडा?
6: सत श्री अकाल, मैं ठीक हूँ। मेरा इम्पोर्टेंट मैसेज का ये है कि गेम शुरू होने से 3 घंटे पहले बता दिया था आपको। हाँ, मैं
0: जी बिल्कुल
6: ये बोलिए इम्पोर्टेंट है, क्योंकि 3 घंटे पहले कोई बंदा नहीं बता सकता, तो इसका मतलब ये है जरूर कहीं ना कहीं कनेक्शंस है, कोई जाप्ता है, कोई जोडियाक साइन है, कोई नक्षत्र है। एक बेहतरीन नजूमी है मेरे पास, बड़े जबरदस्त देखने वाले हो, यहाँ नहीं रहते इंडिया में। अच्छा। तो मेरी उनसे बात हो रही थी तो मुझसे बोले पहले अर्जेंटीना जीतेगा। मैं बोला मुबारक भाई, मैं भी यही चाहता हूँ। उसके आधे घंटे के बाद मुझे कॉल आई, उन्होंने कहा ऐसी क्या बात हुई कि नक्षत्र चेंज हुए? मैंने कहा कोई खास बात नहीं, नहीं कुछ हुआ है स्टेडियम में, मुझे तो नजर नहीं आता, टीवी नहीं है मुझे, ये बताओ क्या हुआ? अच्छा। मैंने कहा कुछ नहीं हुआ, डोनाल्ड ट्रंप और उनकी बीवी आए, बस पुनौती लग गई, अब नहीं जीतेगा अर्जेंटीना। मैं बोला क्यों? तो बोले वो ढेर सारे उसमें लगाए हुए थे, उनकी ख्वाहिश थी कि हाँ स्पेन ने मेरा साथ नहीं दिया सी वॉर विच, है ये मेरे साथ ऐसा करता मैं इसका बदला लूंगा। बोले स्वयं परमात्मा नाराज हो गया। मैं बोला ऐसा भी होता गुरुजी? बोले बिल्कुल, क्यों नहीं होता, ये कायनात कौन चला रहा, तुम चला रहे, ये ट्रंप चला रहा या ऊपर वाला चला रहा? मैं बोला सारी चीजें ऊपर वाला चला रहा, जिस दिन वो नाराज हो जाए मच्छर की तरह मार देता किसी को भी, बोला तो बोले ऐसी हुआ है, अगर ये ना आता स्टेडियम में तो अर्जेंटीना जीतता था, मैसी वैसी खूब ठीक ठाक पैसे बनाता और ये चौथा मैच था उसका और उसको ढेर सारी इनाम इकराम मिलते। मैं बोला गुरु जी एक बंदे से ऐसा होता है? बोले हाँ एक बंदे से ही सब कुछ होता। बोले तो ये बड़े लोगों की बातें लोग बात नहीं समझते, मत समझे, मगर सत्य तो ये है ना कि ये आ गई बात बताए आप।
0: जी जी जी बिल्कुल, थैंक यू।
6: तो ये बात है, शुक्रिया,
0: अर्जेंटीना वास्ते भी आईया कई कई मैसेज आए मैनू के अर्जेंटीना जितूगा, पर अल्टीमेटली उंज लगदा सानू भी सीगा कि स्पेन है ना जिहड़ा, स्पेन ने जिहड़ा मारका मार जाना, क्यों क्योंकि ना कई बार जो हो रहा हुंदा ना कुदरत उस हिसाब नाल भी साथ दिंदी है, जो गाजा दे विच हो रहा है ना ते कोई उन्हां दी बाह नहीं फड़ रहा, ते फिर जेड़ा उन्हां दा साथ दिंदा ते रब भी फिर उन्हां दा साथ दिंदा। कमलजीत भाजी हुण कुछ कहना है भी? हां जी भाजी की हाल चाल? अगली भविखवाणियां भी करो कुछ।
7: नहीं नहीं मैं मजाक नहीं कर रहा, जे कोई रियल हैगा ना बाबा इधर दा मैं जरूर मिलने जाऊंगा, मैं इत्थे गल कर रहा मिलूंगा जरूर, ठीक है, दसूंगा भी किन्नी भविष्यवाणी। थैंक यू,
0: ठीक है, थैंक यू।

ਲਓ ਜੀ, ਇੱਕ ਤੁਹਾਨੂੰ ਜਾਣਕਾਰੀ ਦਈਏ, ਬੜੀ ਵਧੀਆ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ ਪੀਐਲ ਪ੍ਰਾਈਮ ਲੁੱਕ ਸਟੂਡੀਓ, ਯਾਨੀ ਕਿ ਇੱਕ ਸੈਲੂਨ ਖੁੱਲਣ ਜਾ ਰਿਹਾ ਜੀ, ਬੜਾ ਵਧੀਆ ਯੂਨੀਸੈਕਸ, ਯਾਨੀ ਕਿ ਜਿਹਦੇ ਵਿੱਚ ਔਰਤਾਂ ਮਰਦਾਂ ਦੋਨਾਂ ਦੇ ਲਈ ਇਹ ਬਹੁਤ ਵਧੀਆ ਸਟੂਡੀਓ ਖੁੱਲਣ ਜਾ ਰਿਹਾ ਜੀ। ਤੁਸੀਂ ਫੇਸ਼ੀਅਲ ਕਰਾਉਣਾ, ਥਰੈਡਿੰਗ ਕਰਾਉਣੀ, ਵੈਕਸਿੰਗ ਕਰਾਉਣੀ, ਹੇਅਰ ਕੱਟ, ਹੇਅਰ ਕਲਰ, ਹੇਅਰ ਟਰੀਟਮੈਂਟ, ਯਾਨੀ ਕਿ ਬਹੁਤ ਕਮਾਲ ਦਾ ਇਹ, ਤੁਸੀਂ ਜਾਓਗੇ ਨਾ ਨਜ਼ਾਰਾ ਹੀ ਬੰਨ ਹੋ ਜਾਣਾ। ਕਿਉਂ? ਕਿਉਂਕਿ ਇਹ ਗ੍ਰੈਂਡ ਓਪਨਿੰਗ ਹੋਣੀ ਸੰਡੇ ਨੂੰ, ਉਸ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਕਰਨੀ ਹੈ ਕਾਲ। ਇੱਕ ਤਾਂ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ, ਔਰ ਤੁਹਾਨੂੰ ਰੇਟ ਬੜੇ ਕਮਾਲ ਦੇ ਮਿਲਣਗੇ, ਕਿਉਂਕਿ ਓਬਵੀਅਸ ਹੈ ਕਿ ਗ੍ਰੈਂਡ ਓਪਨਿੰਗ ਹੋਣੀ ਹੈ ਤਾਂ ਰੇਟ ਇਹਨਾਂ ਨੇ ਘਟਾ ਦੇਣੇ ਕਾਫੀ। ਜਿਵੇਂ ਗੋਲਡ ਫੇਸ਼ੀਅਲ $60 ਦਾ ਹੁੰਦਾ ਹੈ ਨਾ, ਤੇ ਡਿਟੋਕਸ ਫੇਸ਼ੀਅਲ $75 ਦਾ, ਐਂਟੀ ਏਜਿੰਗ ਫੇਸ਼ੀਅਲ $85 ਦਾ ਕਰਨਾ ਇਹਨਾਂ ਨੇ, ਬ੍ਰਾਈਟਨਿੰਗ ਫੇਸ਼ੀਅਲ $75 ਦਾ, ਮਾਈਕਰੋ ਨੀਡਲਿੰਗ ਤੁਸੀਂ ਕਰਾਉਂਦੇ ਹੋ $185 ਚ, ਤੇ ਮਾਈਕਰੋ ਡਰਮਾ ਫੇਸ਼ੀਅਲ $85 ਦੇ ਵਿੱਚ। ਇਹ ਤਾਂ ਹੈਗੀਆਂ ਇਹਨਾਂ ਦੀਆਂ ਕੀਮਤਾਂ, ਪਰ 20% ਆਫ ਤੁਹਾਨੂੰ ਮਿਲਣਾ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ, ਨਾਲੇ ਵਧਾਈ ਦਿਓ, ਕਿਉਂਕਿ ਜਦੋਂ ਕੋਈ ਨਵਾਂ ਕੰਮ ਖੋਲ੍ਹਦਾ ਹੈ ਨਾ, ਹਰ ਉਹਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਜਿਵੇਂ ਆਪਾਂ ਕਹਿੰਦੇ, ਜੇ ਖੁਸ਼ੀ ਆ ਤਾਂ ਵੀ ਬੰਦੇ ਦੀ ਦੁੱਗਣੀ ਹੋ ਜਾਂਦੀ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ, ਗੱਲਬਾਤ ਕਰਦੇ ਹੋ, ਇੱਕ ਤੁਹਾਡਾ ਫਾਇਦਾ ਹੋ ਜਾਣਾ। ਸੋ ਤੁਸੀਂ ਪੀਐਲ ਪ੍ਰਾਈਮ ਲੁੱਕ ਸਟੂਡੀਓ, ਯਾਨੀ ਕਿ ਇਹ ਸੈਲੂਨ ਸਪਾ ਤੁਹਾਡੇ ਵਾਸਤੇ ਖੁੱਲ੍ਹਣ ਜਾ ਰਿਹਾ, ਲੇਡੀਜ਼ ਜੈਂਟਸ ਦੋਨਾਂ ਵਾਸਤੇ ਹੀ ਹੈ। 20% ਆਫ ਤੁਹਾਨੂੰ ਮਿਲਣਾ, 20% ਆਫ ਮਿਲਣਾ, ਕੋਈ ਵੀ ਤੁਸੀਂ ਜਿਹੜੀ ਸਰਵਿਸ ਇਹਨਾਂ ਤੋਂ ਲੈਣੀ ਹੈ, ਠੀਕ ਹੈ ਨਾ। ਸੋ ਲਿਮਿਟਿਡ ਟਾਈਮ ਦੇ ਲਈ ਹੈ। ਸੋ ਤੁਸੀਂ ਅੱਜੇ ਕਾਲ ਕਰਨੀ, ਪਹਿਲਾਂ ਤਾਂ ਨੰਬਰ ਨੋਟ ਕਰੋ ਫਟਾਫਟ, 416-722-4115, 416-722-4215।

0: ਤੇ ਗੱਲਬਾਤ ਹੋ ਸਕਦੀ ਹੈ। ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰੋ, ETN ਟਰੈਵਲਸ ਨੂੰ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਟਿਕਟਾਂ ਬੁੱਕ ਕਰਾਓ। ਏਅਰ ਫੇਅਰ ਬੜੇ ਕਮਾਲ ਦੇ ਆ, 905-453-1301 ਤੇ ਗੱਲਬਾਤ ਤੁਸੀਂ ਕਰਨੀ ਹੈ। ਕਹਿੰਦੇ ਟੂਰ ਟ੍ਰਿਪ ਕਰੂਜ਼ ਕਿਤੇ ਵੀ ਜਾਣਾ ਚਾਹੁੰਦੇ ਹੋ, ਨੰਬਰ ਵਨ ਸਰਵਿਸ ETN ਟਰੈਵਲਸ 905-453-1301। ਤੇ ਨੋਬਲ ਫਰੈਸ਼ ਫੂਡ ਤੇ ਕੱਲ ਵੀ ਮੈਨੂੰ ਕਈਆਂ ਦੀ ਕਾਲ ਆਈ, ਕਹਿੰਦੇ ਭੈਣ ਜੀ ਕਿੱਥੇ ਹੈ ਇਹਨਾਂ ਦਾ ਜਿਹੜਾ ਗਰੋਸਰੀ ਸਟੋਰ ਹੈ, ਇੱਕ ਹੈਗਾ ਗਲਿੰਗਮ ਡਰਾਈਵ ਤੇ ਇੱਕ ਹੈਗਾ ਸੈਂਡਲਵੁੱਡ ਪਾਰਕਵੇ ਤੇ। ਸੋ ਤੁਸੀਂ ਵਧੀਆ ਗਰੋਸਰੀ ਕਰਨੀ ਹੈ, ਸਬਜ਼ੀਆਂ ਦਾਲਾਂ ਆਟਾ ਮਸਾਲੇ ਚੌਲ ਜੋ ਮਰਜ਼ੀ ਹਰ ਇੱਕ ਚੀਜ਼ ਅਵੇਲੇਬਲ ਹੈ, ਡਰਾਈ ਫਰੂਟ ਦੇ ਤਾਂ ਵੱਟ ਕੱਢੇ ਪਏ ਇਹਨਾਂ ਨੇ। ਸੋ ਨੰਬਰ ਨੋਟ ਕਰੋ ਜੀ, ਨੋਬਲ ਫਰੈਸ਼ ਫੂਡ 2898010566 ਤੇ ਜਾਣਕਾਰੀ ਲੈ ਸਕਦੇ ਹੋ, 2998010566। ਤੇ ਆਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੇ ਬੜੇ ਸਪੈਸ਼ਲ ਰੇਟ ਲਾਏ ਹੋਏ ਆ ਜੀ, ਤੁਸੀਂ ਆਪਣਾ ਟਰੱਕ ਤੋਂ ਆਉਣਾ ਤਾਂ ਵੀ ਸਪੈਸ਼ਲ ਹੈ, ਟਿਮ ਹੋਟਨ ਦਾ ਕਾਰਡ ਤੁਹਾਨੂੰ ਮਿਲ ਜਾਣਾ, ਤੁਸੀਂ ਕੈਟ ਬੈਟਰੀਜ਼ ਚੇਂਜ ਕਰਾਓ $850 ਦੇ ਵਿੱਚ ਇੰਸਟਾਲ ਕਰਕੇ ਦੇਣਗੇ, ਤੇ ਏਸੀ ਤੁਸੀਂ ਜਿਹੜਾ ਹੈਗਾ ਉਹ ਰੀਚਾਰਜ ਕਰਾ ਸਕਦੇ ਹੋ ਬੜੇ ਵਧੀਆ ਰੇਟ ਦੇ ਉੱਪਰ। ਸੋ ਕਹਿਣ ਦਾ ਮਤਲਬ ਕੀ ਹੈ, ਸਾਰੀ ਤਰ੍ਹਾਂ ਦੀ ਸਰਵਿਸ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਮਿਲਣੀ ਹੈ, 24/7 ਸਰਵਿਸ ਹੈ। 905-452-9955 ਨੰਬਰ ਹੈ ਜੀ, 9054529955 ਤੇ ਗੱਲਬਾਤ ਕਰਨੀ ਹੈ। ਤੇ ਸਗਨਦੀਪ ਸੋਫੇ ਇੰਨੇ ਕਮਾਲ ਦੇ ਕੋਈ ਵੀ ਨਹੀਂ ਬਣਾ ਸਕਦਾ, ਕੈਨੇਡਾ ਵਾਈਡ ਡਿਲੀਵਰੀ ਹੈ, ਹੋਰ ਪ੍ਰੋਵਿੰਸਿਸ ਤੋਂ ਵੀ ਜਿਹੜੇ ਆ ਆਰਡਰ ਆਉਂਦੇ ਆ ਸਗਨਦੀਪ ਨੂੰ। ਸੋ ਇੰਨਾ ਨੇਮ ਫੇਮ ਬਣ ਚੁੱਕੀ ਹੈ ਸਗਨਦੀਪ ਦੀ। ਸੋ ਸਗਨਦੀਪ ਸੋਫਾ ਸਟੂਡੀਓ ਬਹਿ ਜਾ ਕਰਦੇ ਆ ਸੋਫੇ, ਕਹਿੰਦੇ ਆ ਵੀ ਕਮਾਲ ਹੀ ਹੋ ਜਾਂਦੀ, ਗਰੰਟੀ ਵਰੰਟੀ ਨਾਲ ਸੋਫੇ ਤਿਆਰ ਕਰਾਓ ਤੇ ਤੁਹਾਨੂੰ ਡਿਲੀਵਰ ਵੀ ਕਰ ਦੇਣਗੇ। 905-799-8877 ਤੇ ਗੱਲਬਾਤ ਕਰਨੀ ਹੈ, ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਤੁਸੀਂ ਕਾਲ ਕਰਨੀ ਹੈ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਜੋਬ ਦੀ ਭਾਲ ਦੇ ਵਿੱਚੋਂ, ਤੁਹਾਡੇ ਕੋਲ ਏਜ ਐਂਡ ਲਾਇਸੈਂਸ ਹੈਗਾ, ਤੁਹਾਨੂੰ ਜੋਬ ਤੇ ਗੇੜੇ ਵਧੀਆ ਮਿਲਣਗੇ ਤੇ ਪੇ ਤਾਂ ਨੰਬਰ ਵਨ ਹੀ ਮਿਲੂਗੀ। 647-292-5757 ਤੇ ਤੁਸੀਂ ਕਾਲ ਕਰਨੀ ਹੈ ਜੀ, ਤੇ ਬਾਕੀ ਤੁਹਾਨੂੰ ਹੋਰ ਕੋਈ ਵੀ ਨੰਬਰ ਚਾਹੀਦਾ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ, ਚਾਹੇ ਤੁਹਾਨੂੰ ਇੰਸ਼ੋਰੈਂਸ ਦੀ ਕੋਈ ਨੀਡ ਹੈ ਜਾਂ ਤੁਹਾਨੂੰ ਆਟੋ ਇੰਸ਼ੋਰੈਂਸ ਚਾਹੀਦੀ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲਓ, 647-765-3040-64।
1: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,
0: ਪੰਜਾਬੀ ਦੀ ਸੇਵਾ ਵਿੱਚ ਸੁਣੋ ਰੇਡੀਓ ਪ੍ਰੋਗਰਾਮ ਪੰਜਾਬੀ ਵਿਰਸਾ।

ਅਸੀਂ ਅੱਜ ਸ਼ੇਅਰ ਕਰਾਂਗੇ ਇੱਕ ਰੈਸਟੋਰੈਂਟ ਜਿਹੜਾ ਕਿ ਹੈਮਿਲਟਨ ਡਾਊਨਟਾਊਨ ਦੇ ਵਿੱਚ ਹੀ ਹੈ, ਜਿਹਦੀ ਨੇਬਰਹੁੱਡ ਦੇ ਵਿੱਚ ਤਮਾਮ ਰੈਸਟੋਰੈਂਟ 24/7 ਚੱਲਦੇ ਨੇ, ਹਾਈ ਰਾਈਜ਼ ਬਿਲਡਿੰਗਸ ਦੇ ਨਾਲ। ਉਹਦੇ ਵਿੱਚ ਜਿਹੜਾ ਹੈਗਾ ਬਿਲਕੁਲ ਨਾਲ ਮੈਕਮਾਸਟਰ ਦਾ ਇੱਕ ਕੈਂਪਸ ਵੀ ਹੈਗਾ ਜੀ, ਬਹੁਤ ਬਿਜ਼ੀ ਲੋਕੇਸ਼ਨ, ਪ੍ਰੋਪਰ ਡਾਊਨਟਾਊਨ ਹੈਮਿਲਟਨ, ਬਹੁਤ ਬਿਜ਼ੀ ਲੋਕੇਸ਼ਨ। 2000 ਸਕੇਅਰ ਫੀਟ ਦਾ ਏਰੀਆ, ਫੁੱਲ ਕਿਚਨ, ਉਹਦੇ 'ਚ 65 ਬੰਦੇ ਦੇ ਬੈਠਣ

0: जगह थ्री वॉशरूम के नाल नंबर ऑफ फीचर्स तुहानू कॉल करनी होगी फॉर फर्दर डिटेल 6479884449 हसीब शेख 6479884449 सेवा का मौका जरूर देना जी।
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ। ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ। ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
1: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
5: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ, ਯੂਨਿਟ 9, ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ। ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ, ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900।

0: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਆਨ ਕਰ ਲਿਆ ਹੈ ਔਰ 11 ਵਜ ਕੇ ਤਕਰੀਬਨ 7 ਮਿੰਟ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਆ। ਅੱਜ ਮੰਡੇ ਮਾਰਨਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਵੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਪੂਰਾ ਮਨੋਰੰਜਨ ਔਰ ਗੀਤ ਸੰਗੀਤ ਦੇ ਨਾਲ ਤੁਹਾਡੀਆਂ ਹੀ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਜ਼ਰੂਰ ਕੀਤੀ ਜਾਏਗੀ। ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ ਸੇਮ ਹੀ ਹੁੰਦੇ ਆ 905-673-3337 9053337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਬਹੁਤ ਪਰਿਵਾਰਾਂ ਨੇ ਵੀਕਐਂਡ ਦੇ ਪੂਰੀ ਮੌਜ ਮਸਤੀ ਕੀਤੀ ਹੋਣੀ ਹੈ, ਫੈਮਿਲੀ ਗੈਦਰਿੰਗਸ ਹੁੰਦੀਆਂ ਪਰਿਵਾਰਾਂ ਦੇ ਵਿੱਚ, ਵਿਆਹ ਸ਼ਾਦੀਆਂ, ਫੰਕਸ਼ਨ, ਐਨਵਰਸਰੀ ਪਾਰਟੀਜ਼, ਬਰਥਡੇ ਪਾਰਟੀਜ਼ ਔਰ ਬਹੁਤਿਆਂ ਦੇ ਘਰਾਂ 'ਚ ਪੰਗੇ ਸ਼ੰਗੇ ਵੀ ਪਏ ਹੋਣੇ ਆ ਅਤੇ ਬਹੁਤਿਆਂ ਨੇ ਆਪਣੀ ਮਾਂ ਨੂੰ, ਆਪਣੇ ਬਾਪੂ ਨੂੰ ਫੋਨ ਕਰਤਾ ਉਹਨਾਂ ਵੀ ਘਰ ਵਾਲਾ ਤੰਗ ਕਰਦਾ ਮੈਨੂੰ, ਲੈ ਜਾ ਬਾਪੂ ਆ ਗਏ, ਪੰਗੇ ਸ਼ੰਗੇ ਕਈ ਪੈ ਜਾਂਦੇ। ਜ਼ਿੰਦਗੀ ਹੈ, ਇਹ ਜ਼ਿੰਦਗੀ ਦੀ ਰੂਟੀਨ ਹੈ, ਇਹ ਰੂਟੀਨ ਦੇ ਨਾਲ ਦੁਨੀਆ ਚੱਲਦੀ ਹੈ, ਪਰ ਇਹ ਵੀ ਚੀਜ਼ਾਂ ਜ਼ਰੂਰੀ ਹੈ ਅਤੇ ਇਹ ਚੀਜ਼ਾਂ ਜੇ ਨਾ ਹੋਣ ਤਾਂ ਫਿਰ ਬੰਦੇ ਦਾ ਪਿਆਰ ਵੀ ਘੱਟ ਜਾਂਦਾ। ਕਿਤੇ ਮਾੜੀ ਮਾੜੀ ਲੜਾਈ ਝੜਾਈ ਹੁੰਦੀ ਰਹੇ ਨਾ, ਨੋਕ ਝੋਕ ਹੁੰਦੀ ਰਹੇ, ਫਿਰ ਬੰਦੇ ਦਾ ਪਿਆਰ ਵੀ ਹੋਰ ਜ਼ਿਆਦਾ ਹੋ ਜਾਂਦਾ ਹੈ। ਲਓ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਜਨਾਬ ਹੰਸ ਰਾਜ ਹੰਸ ਦੀਆਂ ਟਿਕਟਾਂ ਅੱਜ ਪੂਰੇ 12 ਵਜੇ ਰਿਲੀਜ਼ ਹੋ ਜਾਣਗੀਆਂ ticketmaster.ca ਤੇ। ਅਸੀਂ ਕੋਈ ਟਿਕਟਾਂ ਪ੍ਰੀ ਸੇਲ ਨਹੀਂ ਰੱਖੀਆਂ ਜਾਂ ਅਸੀਂ ਕੁਛ ਇੱਦਾਂ ਦਾ ਸਿਸਟਮ ਨਹੀਂ ਰੱਖਿਆ ਕਿ ਪਹਿਲਾਂ ਯਾਰ ਅੱਧਾ ਕੁ ਖੋਲ ਦਿਓ ਐਡੀਟੋਰੀਅਮ, ਅੱਧਾ ਕੁ ਬਾਅਦ 'ਚ ਖੋਲ ਦੀ, ਇੱਦਾਂ ਦਾ ਕੋਈ ਕੰਮ ਨਹੀਂ। ਸਾਰੀਆਂ ਟਿਕਟਾਂ ਓਪਨ ਕਰ ਦਿੱਤੀਆਂ ਅੱਜ ਅਤੇ ਜੇ ਤੁਸੀਂ ਟਿਕਟਾਂ ਆਪਣੀਆਂ ਮਨ ਮਰਜ਼ੀ ਦੀ ਲੈਣੀ ਆ ਤਾਂ ticketmaster.ca ਤੇ 12 ਵਜੇ ਪੂਰੇ ਟਿਕਟਾਂ ਖੁੱਲ ਜਾਣੀਆਂ। ਕਿਉਂਕਿ ਤੁਹਾਨੂੰ ਪਤਾ ਕਿ ਸਾਰੇ ਕੈਨੇਡੀਅਨ ਕੰਪਨੀਆਂ ticketmaster.ca ਔਰ ਇੱਥੇ ਇੱਕ ਇੱਕ ਸੀਟ 'ਤੇ ਬੈਠ ਕੇ ਤੁਹਾਨੂੰ ਹੰਸ ਰਾਜ ਦੀ ਆਵਾਜ਼ ਦੇ ਜਿਹੜੇ ਨਜ਼ਾਰੇ ਔਰ ਜਿਹੜਾ ਸਾਊਂਡ ਸਿਸਟਮ ਹੁੰਦਾ ਐਡੀਟੋਰੀਅਮ ਦਾ, ਤੁਹਾਨੂੰ ਪਤਾ ਕਿ ਉਹ ਫਿਰ ਇੱਕ ਵੱਖਰਾ ਹੀ ਮਾਹੌਲ ਹੁੰਦਾ। ਔਰ ਹੰਸ ਭਾਈ ਨਾਲ ਕੱਲ੍ਹ ਵੀ ਗੱਲ ਹੋਈ ਸੀ, ਨਕੋਦਰ ਸੀ ਭਾਅ ਜੀ ਯਾਨੀ ਉੱਥੇ ਮੇਲੇ 'ਤੇ ਗਏ ਹੋਏ ਸੀ, ਕਹਿੰਦੇ ਹਰਜੀਤ ਜੀ ਜਰਾ ਟਰਾਂਟੋ ਵਾਲਿਆਂ ਨੂੰ ਕਹਿ ਦਿਓ, ਬੜੀ ਜਲਦੀ ਤੁਹਾਨੂੰ ਗੱਲਬਾਤ ਵੀ ਕਰਾਊਂਗਾ ਔਨ ਏਅਰ ਵੀ। ਕਹਿੰਦੇ ਸਾਰੇ ਟਰਾਂਟੋ ਵਾਲਿਆਂ ਨੂੰ ਕਹਿ ਦਿਓ, ਜਿਹੜੇ ਬਫਲੋ ਵੀ ਸੁਣਦੇ ਆ ਸਾਨੂੰ, ਇੱਧਰੋਂ ਮਾਰਕਮ ਸਕਾਰ ਵਾਲੇ ਸੁਣਦੇ ਆ, ਵੈਸਟਵਰੀ ਸਾਈਡ ਦੇ ਸੁਣਦੇ ਆ, ਕਿ ਮੈਂ ਜਨਾਬ ਨੁਸਰਤ ਸਾਹਿਬ ਦੀਆਂ ਕਵਾਲੀਆਂ ਸਪੈਸ਼ਲੀ ਤੌਰ 'ਤੇ ਇਸ ਵਾਰੀ ਗਾਉਣੀਆਂ। ਮੈਨੂੰ ਰਾਤੀ ਉਹਨਾਂ ਨੇ ਕਵਾਲੀਆਂ ਦੱਸੀਆਂ, ਕਹਿੰਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ, ਇਹ ਮੈਂ ਕਵਾਲੀ ਪੱਕੀ ਗਾਉਣੀ ਆ, ਮੇਰੇ ਰਕਸ਼ੇ ਕਮਰ, ਅਤੇ ਇਹ ਵੀ ਕਵਾਲੀਆਂ ਗਾਉਣੀਆਂ। ਅਤੇ ਨਾਲੇ ਕਹਿੰਦੇ ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਮਾਈ ਆਵੇ ਮੈਨੂੰ ਯਾਦ ਆਉਂਦਾ। ਅਤੇ ਸਪੈਸ਼ਲੀ ਤੌਰ 'ਤੇ ਭਾਅ ਜੀ ਨੇ ਸੱਦਾ ਭੇਜਿਆ ਵੀ ਸਾਡੇ ਜਿਹੜੇ ਹਿੰਦੁਸਤਾਨੀ ਆ, ਪਾਕਿਸਤਾਨੀ ਆ, ਦੂਸਰੀ ਕਮਿਊਨਿਟੀਆਂ ਵੀ ਸੁਣ ਰਹੀਆਂ, ਔਰ ਇਸ ਵਾਰੀ ਮਾਹੌਲ ਇੱਕ ਐਸਾ ਬਣਨਾ ਜਿੱਥੇ ਉਹਨਾਂ ਦੇ ਆਪਣੇ ਗੀਤ ਤਾਂ ਹੋਣਗੇ ਨਾਲੇ ਕਵਾਲੀਆਂ ਹੋਣਗੀਆਂ ਸਪੈਸ਼ਲੀ ਤੌਰ 'ਤੇ। ਪੂਰਾ ਬੈਂਡ ਤੁਹਾਡੇ ਵਾਸਤੇ ਸਪੈਸ਼ਲੀ ਤੌਰ 'ਤੇ ਆ ਰਿਹਾ ਹੈ ਇੰਡੀਆ ਤੋਂ, ਔਰ ਤੁਹਾਨੂੰ ਪਤਾ ਕਿ ਜਦੋਂ ਪੂਰੇ ਬੈਂਡ ਦੇ ਨਾਲ 8-10 ਮਜੀਸ਼ੀਅਨ ਨਾਲ ਹੋਣ ਅਤੇ ਪਿੱਛੇ ਤਾੜੀਆਂ ਚੱਲਦੀਆਂ ਹੋਣ ਅਤੇ ਪਿੱਛੇ ਕਵਾਲੀਆਂ ਚੱਲਦੀਆਂ ਹੋਣ ਅਤੇ ਪਿੱਛੇ ਫਿਰ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ, ਫਿਰ ਤੂੰ ਮੇਰਾ ਕੀ ਲੱਗਦਾ ਹੈ, ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਅਤੇ ਫਿਰ ਸਭਨਾਂ ਨੂੰ ਇੱਕ ਹੋਕਾ ਵੀ ਦੇਵਾਂਗੇ, ਅਤੇ ਇੱਦਾਂ ਦੇ ਗੀਤ ਚੱਲਦੇ ਹੋਣੇ ਆ ਤਾਂ ਫਿਰ ਤੁਹਾਡਾ ਮੱਲੋ ਮਲੀ ਜਿਹੜਾ ਪੈਰ ਹੋਣੇ ਨੱਚਣ ਵਾਸਤੇ ਮਜਬੂਰ ਤੁਹਾਨੂੰ ਕਰ ਦੇਣਗੇ ਹੰਸ ਰਾਜ ਹੰਸ ਸਾਹਿਬ। ਅੱਜ ਪੂਰੇ 12 ਵਜੇ ਜਦੋਂ ਮੇਰਾ ਸ਼ੋਅ ਖਤਮ ਹੋਣਾ ਉਦੋਂ ਟਿਕਟਾਂ ਰਿਲੀਜ਼ ਹੋ ਜਾਣੀਆਂ ticketmaster.ca ਤੇ। ਜਿਨ੍ਹਾਂ ਨੇ ਵੀ ਟਿਕਟਾਂ ਲੈਣੀਆਂ ਆਪਣੀਆਂ ਰਾਖਵੀਆਂ ਟਿਕਟਾਂ ਕਰ ਲਓ, 1300 ਕੁਛ ਸੀਟ ਆ ਟੋਟਲ, ਔਰ ਤੁਸੀਂ ਆਪ ਹਿਸਾਬ ਲਾ ਸਕਦੇ ਆ ਟੋਰਾਂਟੋ ਵਿੱਚ ਕਿੰਨੇ ਲੋਕ ਆ। ਔਰ ਮੈਂ ਹਾਲ ਵਾਲਿਆਂ ਨੂੰ ਕਿਹਾ ਸ਼ਾਇਦ ਸਾਨੂੰ ਸ਼ੋਅ ਦੁਬਾਰਾ ਕਰਾਉਣਾ ਪਵੇ ਕਿਉਂਕਿ 1300 ਕੁਛ ਲੋਕ ਹੰਸ ਭਾਈ ਨੂੰ ਸੁਣਨ ਵਾਸਤੇ ਬਹੁਤ ਘੱਟ ਆ। ਟਿਕਟਾਂ ਮੈਂ ਤੁਹਾਨੂੰ ਵਾਰ ਵਾਰ ਦੱਸ ਰਿਹਾ, ਅੱਜ 12:01 ਦੇ ਟਿਕਟਾਂ ਰਿਲੀਜ਼ ਹੋ ਜਾਣੀਆਂ ticketmaster.ca ਦੇ। ਤੁਸੀਂ ਆਪਣੇ ਵਾਸਤੇ ਟਿਕਟਾਂ ਜਿਹੜੀਆਂ ਵੀ ਵਧੀਆ ਤੁਹਾਨੂੰ ਲੱਗਦੀਆਂ ਉਹ ਟਿਕਟਾਂ ਆਪਣੀਆਂ ਰਾਖਵੀਆਂ ਕਰ ਸਕਦੇ ਹਾਂ। ਕੋਈ ਅਸੀਂ ਟਿਕਟਾਂ ਰਿਜ਼ਰਵ ਨਹੀਂ ਕੀਤੀਆਂ, ਕੋਈ ਅਸੀਂ ਸੀਟਾਂ ਨਹੀਂ ਰਿਜ਼ਰਵ ਕੀਤੀਆਂ। ਕਈ ਵਾਰ ਹੁੰਦਾ ਯਾਰ ਪਹਿਲੇ ਸੀਟਾਂ ਚੰਗੀਆਂ ਰਿਜ਼ਰਵ ਕਰ ਲਓ ਅਤੇ ਬਾਅਦ 'ਚ ਅਸੀਂ ਖੋਲ੍ਹ ਦਾਂਗੇ, ਨਹੀਂ, ਜਿਹੜੀ ਸੀਟ ਤੁਹਾਨੂੰ ਪਸੰਦ ਆ ਉਹ ਸੀਟ ਤੁਸੀਂ ਲੈ ਸਕਦੇ ਆ। $60 ਤੋਂ ਟਿਕਟ ਸਟਾਰਟ ਹੋ ਰਹੀ ਹੈ, ਤੁਹਾਡੇ ਵਾਸਤੇ ਰੇਟ ਬੜਾ ਰੀਜ਼ਨੇਬਲ ਜਿਹਾ ਰੱਖਿਆ। ਔਰ ਤੁਸੀਂ ਇਹ ਟਿਕਟਾਂ ticketmaster.ca ਤੋਂ ਅੱਜ ਪੂਰੇ 12 ਵਜੇ ਓਪਨ ਹੋ ਜਾਣਗੀਆਂ। ਬਹੁਤ ਦੀਵਾਨੇ ਬੈਠੇ ਆ ਹੰਸ ਰਾਜ ਹੰਸ ਸਾਹਿਬ ਨੂੰ ਸੁਣਨ ਵਾਲੇ, ਔਰ ਜਿਵੇਂ ਮੈਂ ਜ਼ਿਕਰ ਕੀਤਾ ਕਿ ਕਵਾਲੀਆਂ ਦੀ ਮਹਿਫਲ ਵੱਖਰੀ ਲੱਗੇਗੀ। ਔਰ ਰਾਤੀ ਮੈਨੂੰ ਕਹਿੰਦੇ ਭਾਅ ਜੀ ਨੇ, ਕਹਿੰਦੇ ਹਰਜੀਤ ਜੀ ਆਡੀਅੰਸ ਦੇ ਵਿੱਚੋਂ ਵੀ ਜਿਹੜਾ ਕੋਈ ਫਰਮਾਇਸ਼ ਕਰੇਗਾ ਕਿ ਹੰਸ ਭਾਅ ਜੀ ਆਹ ਗੀਤ ਸੁਣਾਓ, ਉਹੀ ਗੀਤ ਸੁਣਾਏ ਜਾਣਗੇ, ਇੱਦਾਂ ਵੀ ਹੋਏਗਾ ਸਾਰੀ ਬੜੀ ਕਮਾਲ ਦੇ ਗੀਤ ਹੰਸ ਭਾਅ ਜੀ ਦੇ। ਜੋਈਆ ਸਾਹਿਬ ਕੀ ਹਾਲ ਚਾਲ ਆ
1: ਜੀ? ਫਸਟ ਕਲਾਸ।
0: ਕਿਵੇਂ ਸਿਹਤ?
1: ਹਾਂਜੀ ਹਾਂਜੀ ਬਿਲਕੁਲ ਏ ਵਨ।
0: ਤੁਸੀਂ ਤਾਂ ਪੱਕੇ ਦੇਖਣ ਆਓਗੇ।
1: ਹਾਂਜੀ ਹਾਂਜੀ ਬਿਲਕੁਲ।
0: ਤੁਹਾਨੂੰ ਕਿਹੜਾ ਕੀ ਜ਼ਿਆਦਾ ਵਧੀਆ ਲੱਗਦਾ ਹੰਸ ਭਾਈ ਦਾ?
1: ਉਹ ਤਾਂ ਸਿੱਲੀ ਸਿੱਲੀ ਆਉਂਦੀ ਹੈ ਹਵਾ।
0: ਅੱਛਾ,
1: ਪਰਦੇਸੀਆਂ ਨੂੰ ਦਿਓ ਹੀ ਪਸੰਦ ਆਉਂਦਾ
0: ਸਿੱਲੀ
1: ਸਿੱਲੀ ਦੇ ਸਾਰੇ ਗਾਣੇ ਅੱਛੇ ਹੈਗੇ ਨੇ।
0: ਸਾਰਾ ਬੈਂਡ ਉੱਥੇ ਹੀ ਆ ਰਿਹਾ
1: ਜ਼ਬਰਦਸਤ।
0: ਜਦੋਂ ਮੈਨੂੰ ਕਿਹਾ ਨਾ, ਮੈਂ ਕਿਹਾ ਭਾਜੀ ਕੁਛ ਕਵਾਲੀਆਂ ਦਾ ਵੀ ਆਪਾਂ ਪ੍ਰੋਗਰਾਮ ਕਰ ਦਈਏ ਥੋੜਾ ਜਿਹਾ, ਕਹਿੰਦੇ ਹਰਜੀਤ ਚਾਰ ਬੰਦੇ ਨਾਲ ਐਕਸਟਰਾ ਹੋਰ ਪਾਣੇ ਪੈਣੇ ਆ।
1: ਖੁਦ ਵੀ ਬੜੀ ਰਿਸਪੈਕਟ ਕਰਦੇ ਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ।
0: ਇਹਨਾਂ ਦਾ ਗੀਤ ਸੀ, ਖਾਲੀ ਦਿਲ ਨਹੀਂ ਜਾਨ ਵੀ ਮੰਗਦਾ
1: ਮੰਗਦਾ,
0: ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਸੁਣਿਆ ਤੁਸੀਂ ਗੀਤ? ਨਹੀਂ
1: ਮੈਂ ਸੁਣਿਆ।
0: ਇਹ ਮੂਵੀ ਚ ਗੀਤ ਆਇਆ ਸੀ, ਕਿਸੇ ਨੂੰ ਯਾਦ ਹੈ ਕਿਹੜੀ ਮੂਵੀ ਚ ਇਹ ਗੀਤ ਆਇਆ ਸੀ? ਯਾਰ ਮੈਨੂੰ ਮੂਵੀ ਦਾ ਨਾਂ ਭੁੱਲ ਗਿਆ। ਖਾਲੀ ਦਿਲ ਨਹੀਂ ਜਾਨ ਵੀ ਮੰਗਦਾ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਤੇ ਇਹ ਗੀਤ ਕਿਹੜੀ ਮੂਵੀ ਚ ਆਇਆ ਸੀ ਕਿਸੇ ਨੂੰ ਯਾਦ ਆ ਜ਼ਰੂਰ ਦੱਸਿਓ। ਹੈਲੋ, ਹੈਲੋ ਜੀ,
2: ਹੈਲੋ
0: ਜੀ ਸਰ,
2: ਗੀਤ ਹੰਸਰਾਜ ਜੀ ਨੇ ਯਾਰਾ ਹੋ ਯਾਰਾ।
0: ਅੱਛਾ,
2: ਜੇ ਕਿਤੇ ਦੋ ਬੋਲ ਉਹਦੇ ਲਾ ਦੇ ਵਧੀਆ।
0: ਨਹੀਂ ਉਹ ਵੀ ਲਾ ਦਿੰਦੇ ਆ। ਤੁਸੀਂ ਹੰਸਰਾਜ ਹੰਸਾ ਬਾਰੇ ਕੀ ਕਹਿਣਾ ਚਾਹੋਗੇ? ਹੈਜ਼ ਤੁਸੀਂ ਸਿੰਗਰ ਹੋ, ਇਹਨਾਂ ਦੀ ਕਾਮਯਾਬੀ ਜਾਂ ਇਹਨਾਂ ਦੀ ਗਾਇਕੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਹੈਜ਼ ਏ ਸਿੰਗਰ ਕਿੰਨੀ ਕੁ ਰਿਸਪੈਕਟ ਕਰਦੇ ਹੋ ਹੰਸਰਾਜ ਹੰਸ ਸਾਹਿਬ ਦੀ?
2: ਮੈਂ ਕਿਹਾ ਜੀ, ਚੋਟੀ ਦੇ ਜਦੋਂ ਉਹ ਹੰਸਰਾਜ ਸਨ, ਚਲੋ ਕਲਾਕਾਰ ਸਾਰੇ ਵਧੀਆ ਹੁੰਦੇ ਆ, ਪਰ ਜਿੱਥੇ ਆ ਜਾਣ ਉੱਥੇ ਵੀ ਤੇਰੇ ਨਾਲ ਆਪਣਾ ਹੀ ਰੰਗ ਹੁੰਦਾ, ਸੂਫੀ ਰੰਗ ਹੈ ਨਾ ਕੋਲ, ਬਾਕੀ ਦੂਸਰਾ ਨੱਚਣ ਟੱਪਣ ਵਾਲੇ ਗੀਤ ਸਾਰਾ ਉਹਨਾਂ ਕੋਲ, ਸਾਰਾ ਮਤਲਬ ਕੋਈ ਐਸੀ ਚੀਜ਼ ਨੀ ਜਿਹੜੀ ਇਹਨਾਂ ਦੇ ਕੋਲ, ਗੁਣ ਜਿਹੜੇ ਇਹਨਾਂ ਕੋਲ ਹੈ ਨੀਗਾ।
0: ਤੁਸੀਂ ਤਰੀਕ ਤਾਂ ਮੈਨੂੰ ਪੁੱਛੀ ਨੀ, ਕਿਹੜੀ ਤਰੀਕ ਨੂੰ ਸ਼ੋਅ ਹੋ ਰਿਹਾ? ਤੁਹਾਨੂੰ ਪਤਾ ਕਿ ਇਹ ਜਿਹੜਾ ਥੀਏਟਰ ਹੈ, ਇੱਥੇ ਸ਼ੋਅ ਦੇਖਣ ਦਾ ਇੱਕ ਮਜ਼ਾ ਹੀ ਅਲੱਗ ਆ। ਇੱਥੇ
2: ਆਪਣੀਆਂ ਪੂਰੀਆਂ ਫੈਮਿਲੀਆਂ ਨੂੰ ਬਫਲੋ ਜਿੰਨੇ ਜਾਣਕਾਰ ਹੈਗੇ ਜ਼ਰੂਰ ਲੈ ਕੇ ਆਵਾਂਗੇ।
0: ਹਾਂ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ ਚੀਮਾ ਸਾਹਿਬ, ਥੈਂਕ ਯੂ ਤੁਹਾਡੀ ਕਾਲ ਦਾ। 905-673-3337 ਦੀ ਅਗਲੀ ਕਾਲ ਤੁਹਾਡੀ ਆਜ਼ਾਦੀ ਹੈ। ਮੈਂ ਇੱਕ ਵਾਰੀ ਤਰੀਕ ਫਿਰ ਦੁਬਾਰਾ ਦੱਸ ਦੇਣਾ, ਸਤੰਬਰ 18 ਨੂੰ ਇਹ ਸ਼ੋਅ ਹੋਏਗਾ, ਫਰਾਈਡੇ ਨਾਈਟ ਬਣਦੀ ਹੈ ਔਰ ਤੁਹਾਡੇ ਵਾਸਤੇ ਖੂਬਸੂਰਤ ਨਾਈਟ ਹੋਏਗੀ। ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਅਸੀਂ ਵੈਨਿਊ ਚੁਣਿਆ ਹੈ, ਉਹ ਵੈਨਿਊ ਬੜਾ ਕਮਾਲ ਦਾ ਹੈ ਜੋਈਆ ਸਾਹਿਬ
1: ਜੀ।
0: ਤੁਸੀਂ ਇੱਕ ਇੱਕ ਸੀਟ ਤੇ ਬੈਠੇ ਹੋ, ਜਦੋਂ ਤਬਲੇ ਦੀ ਤਾਲਾਂ ਖੜਕਣੀਆਂ, ਉਹ ਨਜ਼ਾਰਾ ਅਲੱਗ ਹੀ ਹੁੰਦਾ ਜਿਹੜਾ ਵੈਨਿਊ ਤੁਸੀਂ ਚੁਣ ਲਓ ਵਧੀਆ। ਹੈਲੋ
3: ਹਾਂਜੀ ਸਿੰਘ ਅਜੀਤ ਜੀ।
0: ਜੀ ਸਰ, ਕੀ ਹਾਲ ਚਾਲ ਜੀ?
3: ਦੋ ਗੱਲਾਂ ਨੇ ਅੱਜ,
0: ਹੁਕਮ।
3: ਇੱਕ ਤਾਂ ਮੈਨੂੰ ਫੇਰ ਸ਼ਿਕਾਇਤ ਆ, ਤੁਸੀਂ ਜਦੋਂ ਮੈਂ ਉਦੋਂ ਸ਼ੋਅ ਲਾਉਂਦੇ ਜਦੋਂ ਮੇਰੇ ਤੇ ਨਹੀਂ ਹੁੰਦਾ,
0: ਮੈਂ ਤਾਂ ਹੈਰਾਨ
3: ਉਦੋਂ ਸਤੰਬਰ ਚ ਲਾਤਾ। ਫੇਰ
0: ਤੁਸੀਂ ਹੁਣ ਜਾ ਰਹੇ ਫਿਰ
3: ਸਤੰਬਰ ਚ ਜਾਣਾ, ਹੁਣ ਥੋੜਾ ਜਾਣਾ?
0: ਨਹੀਂ ਨਹੀਂ, ਕਿਹੜੀ ਤਰੀਕ ਨੂੰ ਜਾ ਰਹੇ ਆ?
3: ਮੈਂ ਜਾਣਾ ਜੀ 9 ਨੂੰ।
0: ਤੇ ਕੋਈ ਨੀ, ਮੈਂ ਤਰੀਕ ਅੱਗੇ ਕਰ ਲਓ, 9 ਦਿਨ ਬਾਅਦ ਕਰ ਲਓ। ਕੋਈ ਪਿਆਰ ਦਿਖਾਓ ਨਾ ਸਾਨੂੰ, ਕੋਈ ਪਤਾ ਲੱਗੇ ਵੀ ਸਾਡੇ ਟੋਰਾਂਟੋ ਪਿਆਰ ਵੀ ਦਿਖਾਉਂਦੇ ਆ ਬੰਦੇ, ਜੇ ਟਿਕਟ ਕਿਹੜੀ ਲੇਟ ਨੀ ਹੋ ਸਕਦੀ?
3: ਪਿਆਰ ਤਾਂ ਦਿਖਾ ਦਾਂਗੇ। ਇੱਕ ਤੁਸੀਂ ਹੋਰ ਕਿਹਾ ਵੀ ਇਸ਼ਕ ਦੀ ਗਲੀ ਵਿੱਚ ਖੇਡਾ, ਸਾਡੇ ਵੇਲੇ ਸਾਰੀਆਂ ਗਲੀਆਂ ਹੁੰਦੀਆਂ ਨੀ ਸੀਗੀਆਂ,
0: ਉਹ ਹੁਣ ਨਹੀਂ ਹੁੰਦੀਆਂ ਸੀ, ਤੇ ਮੈਂ ਹੁਣ ਕੀ ਕਰ ਸਕਦਾ? ਉਸ ਵੇਲੇ ਗਲੀਆਂ
3: ਸਾਡੇ ਵੇਲੇ ਤਾਂ ਛਿੱਤਰ ਦੀਆਂ ਗਲੀਆਂ ਹੁੰਦੀਆਂ ਸੀ।
0: ਕਿਉਂ, ਕੀ ਗੱਲ? ਉਹ ਫਿਰ ਗੱਲ ਪੈਂਦੇ
3: ਉਦੋਂ ਪਿੰਡਾਂ ਚ ਇਸ਼ਕ ਨੀ ਨਾ ਹੁੰਦਾ, ਛੋਟਾ ਪਿੰਡਾਂ ਦੀਆਂ ਕੁੜੀਆਂ ਨਾਲ ਸ਼ਾਦੀ ਕਰਨ ਲੱਗ ਗਏ ਮੁੰਡੇ।
0: ਹਾਂ, ਇਹ ਗੱਲ ਤੁਹਾਡੀ ਗੱਲ ਸਹੀ ਹੈ। ਦੇਖੋ ਸਮਾਂ, ਦੇਖੋ ਕੈਸਾ ਚੇਂਜ ਹੋ ਗਿਆ, ਅੱਜ ਕੱਲ ਦੇ ਪੇਰੈਂਟਸ ਵੀ ਨੀ ਵਿੱਚ ਇਨਵੋਲਵ ਕਰਦੇ, ਬੱਚੇ ਆਪੇ ਵਿਆਹ ਕਰਾ ਲੈਂਦੇ। ਦੱਸੋ, ਦੱਸਦੇ ਉਦੋਂ ਹੀ ਜਦੋਂ ਵਿਆਹ ਕਰਾਉਣਾ।
3: ਸ਼ੁਕਰ ਆ ਪਰਮਾਤਮਾ ਦਾ, ਅਸੀਂ ਪਹਿਲਾਂ ਜੰਪੇ ਇਹ ਜੇ ਗੱਲਾਂ ਤੋਂ ਬਚੇ ਰਹੇ।
0: ਨਹੀਂ ਪਰ ਮੈਂ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਚੇਂਜ ਹੋ ਜਾਂਦੀਆਂ ਹੁੰਦੀਆਂ ਆਪਣੇ ਗਰਿਆਲ ਸਾਹਿਬ। ਹੈ ਤੁਸੀਂ ਤਰੀਕ ਚੇਂਜ ਕਰਾ ਕੇ ਮੈਨੂੰ ਫੋਨ ਕਰਨਾ, ਤੁਹਾਡੀ ਫਲਾਈਟ 19 ਦੀ ਹੋਣੀ ਚਾਹੀਦੀ। ਹੁਣ ਮੇਰੀ ਨੋਟ ਕਰ ਲਿਓ ਗੱਲ ਅੱਜ, ਨਹੀਂ ਤਾਂ ਮੈਂ ਤੁਹਾਡਾ ਨਾਰਾਜ਼ ਹੋ ਜਾਣਾ। ਠੀਕ ਹੋ
2: ਬਹੁਤ ਵਧੀਆ ਬਹੁਤ ਵਧੀਆ ਜੀ ਧੰਦਨ ਕਰਾਤਾ ਜੀ ਇਹਦਾ ਗਾਣਾ ਆਇਆ ਸੀ ਬਨਜਾਨ ਕੁੜੀਏ ਦਾ
0: ਦੇਖੋ ਗੱਲ ਪਤਾ ਕੀ ਆ ਮੈਂ ਤੁਹਾਨੂੰ ਇੱਕ ਆਪਣੇ ਭਰਾਵਾਂ ਦੇ ਬੇਸ ਤੇ ਗੱਲ ਕਰਦਾ ਮੈਨੂੰ ਨਾ ਜ਼ਿਆਦਾ ਕਹਿਣ ਦਾ ਮੌਕਾ ਨਾ ਮਿਲਿਆ ਕਰੇ ਤੁਸੀਂ ਅੱਜ 12 ਟਿਕਟਾਂ ਖੋਲੀਆਂ ਮੈਨੂੰ ਪਤਾ ਲੱਗੇ 500 ਟਿਕਟ ਅੱਜ ਵੇਖ ਹੀ ਗਈ ਆ
2: ਇਨਸ਼ਾਅੱਲਾ ਸਾਡੇ ਨਿਆਣੇ ਤਿਆਰ ਆ ਜੀ ਟਿਕਟਾਂ ਪਹਿਲੇ ਲੈਣ ਨੂੰ ਤਿਆਰ ਉਹਨਾਂ ਨੂੰ ਪਤਾ ਲੱਗਾ ਵੀ ਆ ਰਿਹਾ
0: ਹਾਂ
2: ਤੇ ਉਹ ਤਿਆਰ ਆ ਯਾਨੀ ਨਾ ਮੈਂ ਸਿਧੀ ਦੱਸਣ ਲੱਗਾ ਇਹਨਾਂ ਦਾ ਗਾਣਾ ਨਵਾਂ ਨਵਾਂ ਤੁਰਿਆ ਨਾ ਉਹ ਆਪਣੇ ਛਣਕਾਰਾ ਹੁੰਦਾ ਸੀ
0: ਹਾਂਜੀ ਮਨਜਾਨ ਕੁੜੀ ਹਾਂ
2: ਜੇ ਮਨਜਾਨ ਕੁੜੀ ਦੇ ਆਇਆ ਤੇ ਸਾਡੇ ਨਾਲ ਦੇ ਪਿੰਡਾਂ ਦੇ ਵਿੱਚ ਨਾ ਬੰਜਾਰੇ ਆਏ ਸੀ ਗੱਡੀਆਂ ਵਾਲੇ
0: ਅੱਛਾ ਗੱਡੀਆਂ ਵਾਲੇ ਆਏ ਸੀ
2: ਤੂੰ ਯਕੀਨ ਜਾਣੀ ਉਹ ਸਾਰੇ ਹੀ ਉਹ ਦੇਖਣ ਗਏ ਜਲੰਧਰ ਬਹੁਤ ਅਪਰੇਟ ਕੀਤਾ ਇਹਨੂੰ ਬਜ਼ਾਰਾਂ ਨੇ
0: ਚਲੋ ਤੁਸੀਂ ਕਿੰਨੇ ਜਣੇ ਆ ਰਹੇ ਆਪਣੇ ਕਿੰਨੇ ਜਣੇ ਆ ਰਹੇ ਪਰਿਵਾਰ ਦੇ ਜੀ ਆਪਣੇ
2: ਦੇਖੋ ਜੀ ਅਸੀਂ ਤਾਂ ਅਸੀਂ ਤਿੰਨੇ ਹੀ ਆ ਬਾਕੀ ਸਾਡੇ ਨਾਲ ਫੈਮਿਲੀ ਹੋਰ ਜੁੜ ਲਈ ਚੰਗੀ ਗੱਲ ਆ
0: ਚਲੋ ਚੰਗੀ ਗੱਲ ਆ ਟਿਕਟਾਂ ਆਪਣੀਆਂ ਰਾਖਵੀਆਂ ਗੱਲ ਹੈ ticketmaster.ca ਤੇ ਠੀਕ ਹੈ ਸਰ
2: ਜਰੂਰ
0: ਬੜੀ ਮਿਹਰਬਾਨੀ ਅੱਜ 12 ਵਜੇ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਅੱਜ ਟਿਕਟਾਂ ਕਿਉਂਕਿ ਇਹ ਤੁਹਾਨੂੰ ਪਤਾ ਸਿਸਟਮ ਸਾਰਾ ਗੋਰਿਆਂ ਦੇ ਹੱਥ ਹੁੰਦਾ ਟਿਕਟਮਾਸਟਰ ਦਾ ਸਿਸਟਮ ਸਾਡੇ ਹੱਥ ਨਹੀਂ ਹੁੰਦਾ ਔਰ ਮੈਂ ਸਮਝਦਾ ਕਿ ਜੇ ਤੁਸੀਂ ਸੀਟਾਂ ਆਪਣੀਆਂ ਰਾਖਵੀਆਂ ਕਰ ਲਓਗੇ ਅੱਜ 500 ਸੀਟ ਘੱਟੋ ਘੱਟ ਨਿਕਲ ਜਾਵੇ ਪੰਜਾਬੀ ਵਿਰਸਾ ਮੈਂ ਅਨਾਊਂਸ ਕੀਤਾ ਮੈਨੂੰ ਪਤਾ ਲੱਗਿਆ ਸ਼ਾਮ ਨੂੰ ਜਦੋਂ ਰਿਪੋਰਟ ਆਉਣੀ ਨਾ ਟਿਕਟ ਮਾਸਟਰ ਦੀ ਵੀ ਹਰਜੀਤ ਜੀ ਤੁਹਾਡੇ ਰੇਡੀਓ ਨੇ ਇਹਨਾਂ ਪਰਿਵਾਰਾਂ ਨੇ ਸੁਣ ਕੇ 400-500 ਸੀਟ ਅੱਜ ਸੋਲਡ ਆਊਟ ਕਰ ਦਿੱਤੀ ਹੈ ਰੇਟ ਬੜਾ ਰੀਜ਼ਨੇਬਲ ਹੈ ਟਿਕਟ ਦੀ ਪ੍ਰਾਈਸ ਐਨੀ ਟਾਈਮ ਚੇਂਜ ਹੋ ਸਕਦੀ ਹੈ ਮੈਂ ਤੁਹਾਨੂੰ ਹੁਣ ਦੱਸ ਰਿਹਾ ਜੇ ਟਿਕਟਾਂ ਜਲਦੀ ਵੇਖ ਗਈਆਂ ਮੈਂ ਪ੍ਰਾਈਸ ਚੇਂਜ ਕਰ ਦੇਣੀ ਹੈ ਮੈਂ ਤੁਹਾਨੂੰ ਸਾਫ਼ ਗੱਲ ਦੱਸੀ ਜਾਣਾ ਚੱਕ ਲਓ ਜਲਦੀ ਜਲਦੀ ਹੈਲੋ ਹੈਲੋ ਜੀ ਹੈਲੋ ਹਾਂਜੀ ਬਲਵਿੰਦਰ ਜੀ ਕੀ ਹਾਲ ਆ ਬਸ ਵਧੀਆ ਹੁਣ ਤੁਸੀਂ ਘਰੇ ਹੀ ਅੱਜ ਤੇ ਗਏ ਸੀ ਕਿਤੇ ਬਾਹਰ
2: ਨਹੀਂ ਬਾਈ ਜੀ ਮੈਂ ਤਾਂ ਜਾਂਦਾ ਤਾਂ ਸਿਆਸਤ ਨੂੰ ਕਰ ਲਈ ਆ ਫਿਲਮ ਫਿਲਮ ਦੇ ਲਈ ਥੋੜਾ ਪਿਆਰ ਆ ਮੀਡੀਆ ਤੇ ਗੱਲ ਕਰ ਲੈਂਦੀ ਆ
0: ਚਲ ਚੰਗੀ ਗੱਲ ਆ ਪਿਆਰ ਹੋਣਾ ਵੀ ਚਾਹੀਦਾ ਪਿਆਰ ਸਾਰਿਆਂ ਨਾਲ ਨੀ ਪਾਉਣਾ ਗੱਲ ਸੁਣੋ ਪਿਆਰ ਸਾਰਿਆਂ ਨਾਲ ਨੀ ਪਾਈਦਾ ਪਿਆਰ ਇੱਕ ਨਾਲ ਹੀ ਹੁੰਦਾ ਸਿੰਘ ਅਜੀਤ ਨਾਲ ਹੀ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਹੰਸ ਰਾਜ ਹੰਸ ਦੀਆਂ ਟਿਕਟਾਂ ticketmaster.ca ਤੇ 12 ਰਿਲੀਜ਼ ਹੋ ਰਹੀਆਂ ਸਤੰਬਰ 18 ਨੂੰ ਇਹ ਸ਼ੋਅ ਹੋ ਰਿਹਾ ਲਿਵਿੰਗ ਆਰਟ ਸੈਂਟਰ ਮਿਸਿਸਾਗਾ

ਦੇਖੋ ਵੀਰ ਮੇਰੇ ਉਹ ਜੇ ਤਾਂ ਚੰਗਾ ਸ਼ੋਅ ਦੇਖਣਾ ਹੁੰਦਾ ਤੇ ਫਿਰ ਮੇਰਾ ਸਾਥ ਦਿਆ ਕਰੋ, ਜੇ ਤੁਸੀਂ ਚੰਗੇ ਸ਼ੋਅ ਨਹੀਂ ਦੇਖਣਾ ਫਿਰ ਮੇਰਾ ਸਾਥ ਦੇਣ ਦੀ ਬਿਲਕੁਲ ਲੋੜ ਨਹੀਂ, ਠੀਕ ਹੈ। ਮੈਂ ਸ਼ਰਮ ਕਹਿ ਰਿਹਾ, ਆਨ ਏਅਰ ਕਹਿ ਰਿਹਾ, ਟਿਕਟਾਂ ਲੈਣ ਦੀ ਲੋੜ ਨਹੀਂ। ਜੇ ਚੰਗੇ ਸ਼ੋਅ ਦਾ ਸਾਥ ਦੇਣਾ, ਪਹਿਲੇ ਦਿਨ ਪਹਿਲੇ ਰੇਡੀਓ ਦੀ ਅਨਾਊਂਸਮੈਂਟ ਕੀਤੀ ਆ ਕਿ ਟਿਕਟਾਂ 'ਚ ਪੂਰੇ 12 ਵਜੇ ਰਿਲੀਜ਼ ਹੋ ਜਾਣਗੀਆਂ ਹੰਸ ਰਾਜ ਹੰਸ ਦੇ।

ਪ੍ਰੋਬਲਮਸ ਹੋ ਰਹੀ ਆ ਔਰ ਫੈਕਟਰੀ ਦੇ ਵਿੱਚ ਕਈ ਵਾਰੀ ਕਾਰਾਂ ਦੇ ਵਿੱਚ ਜਾ ਰਹੇ ਆ ਔਰ ਊਬਰ ਵਾਲੇ ਮੇਰੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ, ਟਰੱਕਾਂ ਵਾਲੇ ਮੇਰੇ ਵੀਰ ਸੁਣ ਰਹੇ ਆ ਔਰ ਮੈਂ ਸਮਝਦਾ ਕਿ ਤੁਸੀਂ ਆਪਣੀਆਂ ਫਰੈਂਡ ਸਰਕਲ ਦੇ ਵਿੱਚ ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਔਰ ਆਪਣੇ ਹਸਬੈਂਡ ਨਾਲ ਤੁਸੀਂ ਤਾਂ ਆਉਣਾ ਹੀ ਆ ਨਾ, ਨਾਲ ਜਿਹੜੀਆਂ ਤੁਹਾਡੀਆਂ ਕਿੱਟੀ ਦੀਆਂ ਫਰੈਂਡਸ ਆ ਗਰੁੱਪ ਦੇ ਵਿੱਚ ਵੀ ਇਹ ਗੱਲ ਪਾਓ ਔਰ ਤੁਸੀਂ ਮੈਨੂੰ ਫੋਲੋ ਕਰਨਾ ਅਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਤੁਹਾਨੂੰ ਸਾਰੀ ਇਨਫੋਰਮੇਸ਼ਨ ਉੱਥੋਂ ਮਿਲ ਜਾਣੀ ਆ, ਪੋਸਟਰ ਉੱਥੇ ਪਏ ਆ ਜਾਂ ਸਿੰਘ ਹਰਜੀਤ ਫੇਸਬੁੱਕ 'ਤੇ ਜਾਂ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਫੇਸਬੁੱਕ 'ਤੇ ਪੇਜ ਨੂੰ ਵੀ ਫੋਲੋ ਕਰ ਸਕਦੇ ਆ। ਤੁਹਾਨੂੰ ਸਾਰੀਆਂ ਡੇਟਾਂ ਦੱਸ ਦਿੱਤੀਆਂ ਗਈਆਂ, ਸਤੰਬਰ 18 ਦਾ ਦਿਨ ਆ, ਫਰਾਈਡੇ ਨਾਈਟ ਹੋਏਗੀ, ਮਿਸੀ ਸਾਗਾ ਵਿੱਚ ਸ਼ੋਅ ਹੋ ਰਿਹਾ ਦ ਲਿਵਿੰਗ ਆਰਟ ਸੈਂਟਰ।

0: ਜੋਈਆ ਸਾਹਿਬ ਇੰਨੀਆਂ ਵੀ ਥੋੜੀਆਂ ਟਿਕਟਾਂ ਤਾਂ ਵਿਕ ਜਾਣ ਜਲਦੀ ਜਲਦੀ, 1400 ਟਿਕਟ 1300 ਕੋਈ ਟਿਕਟ ਆ ਮੈਨੂੰ ਪਤਾ ਬਹੁਤ ਜਲਦੀ ਵਿਕ ਜਾਣੀ ਹੈ। ਜੋਈਆ ਸਾਹਿਬ ਵੀਕਐਂਡ ਤੁਸੀਂ ਘਰ ਦਿਖਾਇਆ ਬਹੁਤਿਆਂ ਨੂੰ, ਦੱਸੋ ਅੱਜ ਕਿਹੜੀ ਇਨਫੋਰਮੇਸ਼ਨ ਹੋਰ ਦੇਣੀ ਹੈ ਸਰ?
1: ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਅਸੀਂ ਇੱਕ ਬਹੁਤ ਸਪੈਸ਼ਲ ਪ੍ਰਾਪਰਟੀ ਲੈ ਕੇ ਆਏ ਸਿਟੀ ਆਫ ਵਾਨ ਦੇ ਅੰਦਰ, ਜਿਹੜੀ ਕਿ 8500 ਸਕੁਏਅਰ ਫੁੱਟ ਦੀ ਲਿਵਿੰਗ ਸਪੇਸ ਹੈਗੀ ਔਰ 9 ਬੈਡਰੂਮ ਨੇ ਇਹਦੇ ਅੰਦਰ ਔਰ 8 ਵਾਸ਼ਰੂਮ ਨੇ ਔਰ 3 ਕਿਚਨ ਨੇ ਔਰ ਇਹ ਰੀਅਲੀ ਇੱਕ ਬੜੀ ਸਪੈਸ਼ਲ ਕਸਟਮ ਮੇਡ ਸਟੇਟ ਆਫ ਦਾ ਆਰਟ ਪ੍ਰਾਪਰਟੀ ਹੈਗੀ ਜਿਹੜੀ ਆਪਣੀ ਪ੍ਰਾਪਰਟੀ ਦੇ ਅੰਦਰ ਔਰ ਇਸ ਪ੍ਰਾਪਰਟੀ ਦੀ ਜਿਹੜੀ ਲੈਂਡ ਹੈ ਹਰਜੀਤ ਜੀ ਉਹ ਟੋਟਲ ਹੈਗੀ 2 ਏਕੜ ਲੈਂਡ ਹੈ।
0: ਅੱਛਾ ਜੀ,
1: ਵਾਨ ਦੇ ਅੰਦਰ ਔਰ ਇਸ 2 ਏਕੜ ਲੈਂਡ ਦੇ ਅੰਦਰ 9 ਬੈਡਰੂਮ ਨੇ, 8 ਵਾਸ਼ਰੂਮ ਨੇ, 3 ਕਿਚਨ ਨੇ ਔਰ ਜਿਹੜੀ ਸਪੈਸ਼ਲ ਚੀਜ਼ ਹੋਏਗੀ ਕਿ ਪੂਰੇ 2 ਏਕੜ ਦੀ ਲੈਂਡ ਜਿਹੜੀ ਹੈ ਉਹ ਮੈਟਲ ਦੀ ਫੈਂਸ ਨਾਲ ਕਵਰ ਕੀਤੀ ਗਈ ਹੈ ਔਰ 2 ਆਟੋ ਗੇਟ ਲੱਗੇ ਨੇ, ਇੱਕ ਸਾਈਡ ਤੋਂ ਤੁਸੀਂ ਇੰਟਰ ਹੋਗੇ, ਦੂਸਰੀ ਸਾਈਡ ਤੋਂ ਐਗਜ਼ਿਟ ਲਓਗੇ ਔਰ ਸਟੋਨ ਦਾ ਡਰਾਈਵਵੇ ਜਿਹੜਾ ਹੈਗਾ ਉਹਦੇ ਉੱਤੇ ਤੁਸੀਂ 30-35 ਕਾਰਾਂ ਆਪਣੀਆਂ ਜਿਹੜੀਆਂ ਨੇ ਪਾਰਕ ਕਰ ਸਕਦੇ ਹੋ। ਯਾਨੀ ਕਿ ਅਗਰ ਤੁਹਾਡੇ ਘਰ ਦੇ ਵਿੱਚ ਅਗਰ ਕੋਈ 50-100 ਫੈਮਿਲੀ ਦੇ ਅਗਰ ਕੋਈ ਤੁਹਾਡੇ ਘਰ ਪਾਰਟੀ ਵੀ ਹੈਗੀ ਤੇ ਤੁਹਾਡੇ ਆਪਣੇ ਘਰ ਦੇ ਅੰਦਰ ਇੰਨੀ ਵਸੀ ਪਾਰਕਿੰਗ ਹੈ ਤੁਸੀਂ ਆਪਣੇ ਡਰਾਈਵਰ ਦੇ ਸਾਰੀ ਪਾਰਕਿੰਗ ਕਰ ਸਕਦੇ ਹੋ। ਅੱਛਾ, ਫਿਰ ਹਰਜੀਤ ਜੀ ਐਵੇਂ ਕਿ ਇਹਦੇ ਜਿੰਨੇ ਹੀ ਬੈਡਰੂਮ ਨੇ ਉਹ ਸਾਰੇ ਐਕਸਟਰਾ ਲਾਰਜ ਸਾਈਜ਼ ਦੇ ਬੈਡਰੂਮ ਨੇ, ਉਹਦੇ ਅੰਦਰ ਉਹ ਵੇਨਸ ਕੋਟਿੰਗ ਕੀਤੀ ਗਈ ਹੈਗੀ, ਕਫਰਡ ਸੀਲਿੰਗ ਬਣਾਈ ਗਈ ਹੈਗੀ ਜਿਹੜੀ ਡਿਜ਼ਾਇਨ ਉਹਦਾ ਸੀਲਿੰਗ ਦੇ ਅੰਦਰ, ਹਾਈ ਐਂਡ ਦੀਆਂ ਲਾਈਟਾਂ ਉਹਦੇ ਅੰਦਰ ਲਗਾਈਆਂ ਗਈਆਂ ਨੇ ਔਰ ਥਰੂ ਆਊਟ ਜਿਹੜਾ ਵੇ ਹਾਰਡਵੁੱਡ ਫਲੋਰ ਤੇ ਟਾਈਲਾਂ ਲਗਾਈਆਂ ਗਈਆਂ ਨੇ ਔਰ ਇਹਦੀ ਜਿਹੜੀ ਬੇਸਮੈਂਟ ਹੈਗੀ ਹਰਜੀਤ ਜੀ ਉਹ ਵੀ ਆਲਮੋਸਟ ਵਾਕਆਊਟ ਹੈਗੀ 50-60%
0: ਜੀ ਜੀ
1: ਔਰ ਉਹਦੇ ਅੰਦਰ 2 ਇੰਟਰਸ ਹੈਗੀਆਂ ਨੇ, ਇੱਕ ਲੈਫਟ ਸਾਈਡ ਤੇ ਹਾਊਸ ਦੇ ਔਰ ਇੱਕ ਰਾਈਟ ਸਾਈਡ ਦੇ ਹਾਊਸ ਦੇ ਔਰ ਇੱਕ ਘਰ ਦੇ ਮਿਡਲ ਚੋਂ ਰਸਤਾ ਜਾ ਰਿਹਾ ਹੈਗਾ ਔਰ ਕੋਈ ਵੀ ਦੋਸਤ ਇਸ ਸਪੈਸ਼ਲ ਪ੍ਰਾਪਰਟੀ ਦੇ ਬਾਰੇ ਜਿਹੜੀ ਕਿ ਵਾਨ ਦੇ ਅੰਦਰ ਹੈਗੀ 8 ਵਾਸ਼ਰੂਮ 9 ਬੈਡਰੂਮ ਔਰ 35 ਪਾਰਕਾਂ ਦਾ ਡਰਾਈਵ ਵੇ, ਉਹ ਮੈਨੂੰ ਕਾਲ ਕਰ ਸਕਦਾ ਹੈ। ਮੇਰਾ ਨੰਬਰ ਹੈਗਾ 416-400-3315, 416-400-3315 ਔਰ ਹਰਜੀਤ ਜੀ ਇਹ ਘਰ ਜਿਹੜਾ ਹੈਗਾ ਇਹਦੀ ਜਿਹੜੀ ਲੈਂਡਸਕੇਪਿੰਗ ਹੈਗੀ ਉਹ ਬਹੁਤ ਹੀ ਸਪੈਸ਼ਲ ਹੈਗੀ, ਯਾਨੀ ਇਹਦਾ ਪੂਰੇ 2 ਏਕੜ ਲੈਂਡ ਦੇ ਅੰਦਰ ਸਪੈਸ਼ਲ ਜਿਹੜੀਆਂ ਨੇ ਉਹ ਕੋਈ 70 ਟ੍ਰੀ ਲਗਾਈ ਗਈਆਂ ਨੇ, ਫਿਰ ਹਰ ਟ੍ਰੀ ਦੇ ਥੱਲੇ ਲਾਈਟ ਲਗਾਈ ਗਈ ਹੈ ਔਰ ਇਹਦਾ ਜਿਹੜਾ ਨਾਈਟ ਵਿਊ ਹੈਗਾ ਉਹ ਰੀਅਲੀ ਰੀਅਲੀ ਅਮੇਜ਼ਿੰਗ ਵਿਊ ਹੈ ਔਰ ਕੋਈ ਵੀ ਦੋਸਤ ਇਸ ਪ੍ਰਾਪਰਟੀ ਨੂੰ ਦੇਖਣਾ ਚਾਹੁੰਦਾ ਹੈ, ਇਸ ਪ੍ਰਾਪਰਟੀ ਦੀ ਲਿਸਟਿੰਗ ਦੇਖਣਾ ਚਾਹੁੰਦਾ ਹੈ ਤਾਂ ਮੈਨੂੰ ਉਹ ਕਾਲ ਜਾਂ ਮੈਸੇਜ ਕਰ ਦੇ, ਮੈਂ ਸਭ ਤੋਂ ਪਹਿਲੇ ਉਹਨੂੰ ਪਿਕਚਰਾਂ ਭੇਜਾਂਗਾ, ਉਸ ਤੋਂ ਬਾਅਦ ਅਗਰ ਉਹਨੇ ਪ੍ਰਾਪਰਟੀ ਪਸੰਦ ਆਏਗੀ ਤੇ ਫਿਰ ਅਸੀਂ ਸ਼ੋਮਿੰਗ ਬੁੱਕ ਕਰਕੇ ਤੇ ਅਸੀਂ ਉਹਨਾਂ ਨੂੰ ਦਿਖਾਵਾਂਗੇ।
0: ਠੀਕ ਹੈ,
1: ਜਿਹੜਾ ਅਸੀਂ ਫਰਾਈਡੇ ਪ੍ਰੋਗਰਾਮ ਕੀਤਾ ਸੀ ਉੱਥੇ 2-3 ਸਰੋਤੇ ਆਏ ਨੇ, ਉਹਦੇ 'ਚ ਇੱਕ ਸਪੈਸ਼ਲੀ ਬੋਬੀ ਜੀ ਆਏ ਸਨ।
0: ਅੱਛਾ,
1: ਉਹ ਕਹਿੰਦੇ ਨੇ ਕਿ ਜਿੰਨਾ ਤੁਸੀਂ ਰੇਡੀਓ ਤੇ ਦੱਸ ਰਹੇ ਸੀ ਉਹਦੇ ਨਾਲੋਂ ਜ਼ਿਆਦਾ ਹੀ ਅੱਛੀ ਅਸੀਂ ਘਰ ਪਾਇਆ ਹੈਗਾ।
0: ਵੈਰੀ ਗੁੱਡ,
1: ਔਰ ਉਹ ਬੜਾ ਉਸ ਨੂੰ ਸੀਰੀਅਸ ਕੰਸੀਡਰ ਕਰ ਰਹੇ
0: ਹਨ। ਜ਼ਿਆਦਾ ਦੱਸ ਨਹੀਂ ਸਕਦੇ ਨਾ, ਇੱਥੇ ਰੇਡੀਓ ਦੇ ਨਾਲ ਸਮਾਂ ਨਹੀਂ ਹੈ।
1: ਹਾਂਜੀ, ਔਰ ਇਹ ਸਪੈਸ਼ਲੀ ਜਿਹੜੇ ਸਾਡੇ ਦੇਸੀ ਪਰਿਵਾਰ ਨੇ ਜਿਨ੍ਹਾਂ ਦੀ ਬੜੇ ਫੈਮਿਲੀ ਸਾਈਜ਼ ਨੇ, ਕੋਈ 2-3 ਭਾਈ ਇਕੱਠੇ ਰਹਿੰਦੇ ਨੇ, ਬੜੀ ਫੈਮਿਲੀ ਹੈਗੀ, ਕਿਉਂਕਿ ਦੇਖੋ ਕਿ ਜਿੱਥੇ 9 ਬੈਡਰੂਮ 8 ਵਾਸ਼ਰੂਮ ਔਰ 2 ਏਕੜ ਦੀ ਲੈਂਡ ਹੈਗੀ ਉੱਥੇ ਕੋਈ ਬੜੀ ਫੈਮਿਲੀ ਰਹਿ ਸਕਦੀ ਹੈ। ਫਿਰ ਇਹ ਵੇਖ ਕੇ ਘਰ ਵੀ ਜਿਹੜਾ ਸਪੈਸ਼ਲ, ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਦੁਬਈ ਦੇ ਵਿੱਚ ਇੱਕ ਸਪੈਸ਼ਲੀ ਆਲੀਸ਼ਾਨ ਮਤਲਬ ਘਰ ਬਣਾਏ ਜਾਂਦੇ ਨੇ, ਉਸ ਤਰ੍ਹਾਂ ਦਾ ਘਰ ਹੈਗਾ ਔਰ ਕੋਈ ਵੀ ਦੋਸਤ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਤਾਂ ਮੈਨੂੰ ਕਾਲ ਕਰ ਸਕਦਾ ਹੈ 416-400-3315, 416-400-3315 ਔਰ ਇਹਦੇ ਨਾਲ ਹਰਜੀਤ ਜੀ ਮੇਰੇ ਕੋਲ ਇੱਕ ਸਪੈਸ਼ਲ ਫਾਰਮ ਹਾਊਸ ਹੈਗਾ ਪੀਟਰਬਰੋ ਦੇ ਅੰਦਰ, ਆਲਮੋਸਟ 100 ਏਕੜ ਦੀ ਲੈਂਡ ਹੈਗੀ, ਬਿਊਟੀਫੁਲ 3 ਬੈਡਰੂਮ ਦਾ ਜ਼ਬਰਦਸਤ ਕਿਸਮ ਦਾ ਘਰ ਹੈਗਾ ਔਰ ਫਾਰਮ ਰੈਡੀ ਟੂ ਗੋ ਹੈਗਾ, ਉਹਦੇ ਅੰਦਰ ਬਾਰਨ ਰੈਡੀ ਹੈਗੇ ਨੇ, ਤੁਸੀਂ ਉੱਥੇ ਬਫਲੋ ਕਹੋ ਕੋਈ ਵੀ ਫਾਰਮਿੰਗ ਕਰਨਾ ਚਾਹੁੰਦੇ ਹੋ ਬਿਲਕੁਲ ਰੈਡੀ ਟੂ ਗੋ ਔਰ ਇਸ ਪੂਰੇ 100 ਏਕੜ ਦੇ ਆਲ ਅਰਾਊਂਡ ਜਿਹੜਾ ਸਾਰਾ ਵਾਟਰ ਹੈਗਾ, ਸਮਰ ਕੈਂਪਿੰਗ ਹੈਗੀ, ਬਹੁਤ ਹੀ ਖੂਬਸੂਰਤ ਬਿਊਟੀਫੁਲ ਏਰੀਆ ਹੈਗਾ ਇਹ ਫਾਰਮ ਹਾਊਸ ਜਿਹੜਾ, ਔਰ ਕੋਈ ਵੀ ਦੋਸਤ ਅਗਰ ਫਾਰਮ ਹਾਊਸ ਦੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਤਾਂ ਉਹ ਵੀ ਮੈਨੂੰ ਕਾਲ ਕਰ ਸਕਦਾ 416-400-3315, 416-400-3315। ਨਸੂਲਾ ਜੀ
0: ਨੰਬਰ ਇੱਕ ਵਾਰੀ ਦੁਬਾਰਾ ਦਿਓ।
1: ਹਾਂਜੀ, ਨੰਬਰ ਹੈਗਾ 416-400-3315, 416-400-3315।
0: ਦੇਖ ਲਓ, ਮੈਂ ਨਾ ਫਰਾਈਡੇ ਵਾਲੇ ਅਨਾਊਂਸ ਕੀਤਾ ਜਿਹੜਾ ਨਾ ਪੋਸਟਰ ਪਾਇਆ ਸੀ,
1: ਜੀ ਜੀ
0: ਥਰਸਡੇ ਪਾਇਆ ਫਰਾਈਡੇ ਪਾਇਆ, ਮੈਨੂੰ ਉਹਨਾਂ ਦੀ ਈਮੇਲ ਆ ਗਈ ਕਹਿੰਦੇ 146 ਬੰਦਿਆਂ ਨੇ ਹਿੱਟ ਕੀਤੀ ਹੈ ਵੈਬਸਾਈਟ ਟਿਕਟ ਮਾਸਟਰ ਸਿਰਫ ਇਸੇ ਸ਼ੋਅ ਵਾਸਤੇ।
1: ਜੀ ਜੀ,
0: ਮਤਲਬ ਕਿ ਹਲੇ ਟਿਕਟਾਂ ਰਿਲੀਜ਼ ਨਹੀਂ ਹੋਈਆਂ ਸੀ, ਕਿਉਂਕਿ ਟਿਕਟ ਮਾਸਟਰ ਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਬੰਦੇ ਹਿੱਟ ਕਰਦੇ ਆ ਵੈਬਸਾਈਟ ਨੂੰ ਉਹਨੇ ਜਾ ਕੇ,
1: ਜੀ ਜੀ,
0: ਖਾਸ ਕਰਕੇ ਜਿਹੜਾ ਵੀ ਸ਼ੋਅ ਹੋਵੇ ਨਾ ਤੁਸੀਂ ਉਹਨੂੰ ਕਲਿੱਕ ਕਰਦੇ ਜਾ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ, ਨੰਬਰ ਆ ਜਾਂਦੇ ਆ ਕਿ ਇੰਨੇ ਬੰਦੇ ਆਲਰੇਡੀ ਇਹਨੂੰ ਇਸ ਵੈਬਸਾਈਟ ਨੂੰ ਇਸ ਸ਼ੋਅ ਨੂੰ ਹਿੱਟ ਕਰ ਚੁੱਕੇ ਆ। ਤੇ ਮੈਨੂੰ ਉਹਨਾਂ ਦੀ ਈਮੇਲ ਆ ਜਾਂਦੀ ਹੈ ਕਹਿੰਦੇ ਵੀ ਅਸੀਂ 146 ਬੰਦੇ ਫਰਾਈਡੇ ਆ ਗਈ ਸੀ, ਮੈਨੂੰ ਈਮੇਲ ਦੇ ਲਓ, ਅੱਜ ਮੰਡੇ ਆ ਤੇ ਕਿਉਂਕਿ ਰਿਪੋਰਟ ਵੀਕਐਂਡ ਤੇ ਨਹੀਂ ਆਉਂਦੀ, ਫਰਾਈਡੇ ਨੂੰ ਆਉਂਦੀ ਹੈ ਜਾਂ ਮੰਡੇ ਨੂੰ ਫਰਾਈਡੇ ਆਉਂਦੀ ਹੈ ਰਿਪੋਰਟਾਂ ਨਾ, ਤੇ ਕਹਿੰਦੇ 146 ਬੰਦੇ ਆਲਰੇਡੀ ਇਹਨੂੰ ਹਿੱਟ ਕਰ ਚੁੱਕੇ ਆ ਹੰਸਰਾ ਜਹਾਜ਼ ਦੇ ਟਿਕਟ ਮਾਸਟਰ ਨੂੰ।
1: ਤੁਸੀਂ ਦੇਖਣਾ 12 ਵਜੇ ਤੋਂ ਬਾਅਦ ਤੁਹਾਨੂੰ ਟਿਕਟਾਂ ਮਿਲਣੀਆਂ ਹੀ ਨਹੀਂ
0: ਹੈਗੀ। ਇਹ ਵੀ ਗੱਲ ਸਹੀ ਹੈ, ਲਓ ਜੀ ਚੱਕ ਲਓ ਕੰਮ ਨੂੰ, ਰੋਈਆ ਸਾਹਿਬ ਨੇ ਕਹਿ ਤਾ ਔਰ 1300 ਕੁਛ ਟਿਕਟ ਆ ਸਿਰਫ ਵੀਰ ਮੇਰੇ, ਤੇ 12 ਵਜੇ ਅੱਜ ਹਿੱਟ ਕਰ ਦੋ ticketmaster.ca ਜਾ ਕੇ ਹੰਸਰਾਜ ਹੰਸ ਸਾਹਿਬ ਦੀ ਜਿਹੜੀ ਟਿਕਟ ਮਾਸਟਰ ਹੈ ਆਪਣੀਆਂ ਟਿਕਟਾਂ ਚੱਕ ਲਓ। ਪਰ ਇੰਨੀ ਗੱਲ ਤਾਂ ਤੁਹਾਨੂੰ ਪਤਾ ਕਿ ਮੇਰੇ ਸ਼ੋਅ ਜਿੰਨੇ ਵੀ ਹੁੰਦੇ ਆ ਉਹ ਤੁਸੀਂ ਵਾਕਈ ਕਹਿੰਦੇ ਆ ਹਰਜੀਤ ਜੀ ਇਹ ਸ਼ੋਅ ਕੈਸੇ ਕਮਾਲ ਦੇ ਸ਼ੋਅ ਕਰਾਉਣੇ ਤੁਸੀਂ, ਕਿਉਂਕਿ ਜਿਹੜੇ ਸੁਰ ਨੂੰ ਬੜਾ ਪਿਆਰ ਕਰਦੇ ਆ, ਮੁਹੱਬਤ ਕਰਦੇ ਆ ਸੁਰ ਨੂੰ, ਉਹਨਾਂ ਵਾਸਤੇ ਸ਼ੋਅ ਇਹ ਹੁੰਦੇ ਆ। ਔਰ ਜੇ ਤੁਸੀਂ ਚਾਹੁੰਦੇ ਆ ਕਿ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਜਨਾਬ ਨੁਸਰਤ ਸਾਹਿਬ ਦੀਆਂ ਕਵਾਲੀਆਂ ਸੁਣੀਆਂ ਜਾਣ, ਉਹਨਾਂ ਦੇ ਇੱਕ ਮੈਂ ਗੀਤ ਪੁੱਛਿਆ ਸੀ ਖਾਲੀ ਦਿਲ ਨੇ ਵੀ ਜਾਨ ਵੀ ਮੰਗਦਾ, ਇਹ ਕਿਹੜੀ ਮੂਵੀ ਦਾ ਗੀਤ ਹੈ ਕਿਸੇ ਨੂੰ ਪਤਾ ਨਹੀਂ, ਦੱਸਿਆ ਨਹੀਂ ਕਿਸੇ ਨੇ ਯਾਰ ਮੈਨੂੰ। ਵਕਾਰ ਖਾਨ ਸਾਹਿਬ ਜੀ ਕੀ ਹਾਲ ਚਾਲ ਹੈ
2: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਨਵੇਂ ਵੀਕ ਦੀ ਸ਼ੁਰੂਆਤ ਹੋਈ ਹੈ, ਆਪਣੇ ਵੀਕਐਂਡ ਪੇ ਬਹੁਤ ਆਪਕੋ ਕਾਲਸ ਆਈ, ਮੈਨੇ ਵੀ ਨੰਬਰ ਦੀ ਹੈ ਲੋਕੋ ਕੇ ਜੋ ਇੰਟਰਨੈਟ ਲਗਵਾਉਣਾ ਚਾਹਤੇ ਹੈ। ਇਸ ਨਵੇਂ ਵੀਕ ਮੇ ਆਪ ਕਿਆ ਸਪੈਸ਼ਲ ਕਰ ਰਹੇ ਹੈ, ਰੋਜਰ ਕੀ ਹਮੇ ਅੱਛੀ ਸੱਚੀ ਡੀਲ ਦੇ ਕੋਈ?
2: ਜੀ ਥੈਂਕ ਯੂ ਸੋ ਮਚ ਹਰਜੀਤ ਜੀ, ਬਿਲਕੁਲ ਸਹੀ ਕਹਿ ਰਹੇ, ਬਹੁਤ ਲਿਸਨਰਸ ਨੇ ਕਾਲ ਕੀ ਔਰ ਪ੍ਰੋਮੋਸ਼ਨ ਵੀ ਬਹੁਤ ਸਪੈਸ਼ਲ ਹੈ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨਸ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000।
0: ਨੰਬਰ ਇੱਕ ਵਾਰ ਫਿਰ ਦੇ ਰਹੇ ਵਕਾਰ ਖਾਨ ਸਾਹਿਬ
2: ਜੀ। ਹਰਜੀਤ ਜੀ ਨੰਬਰ ਹੈ 6478648000, 6478648000।
0: ਸ਼ੁਕਰੀਆ ਆਪਕੀ ਕਾਲ ਕਾ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ ਤੇ ਜਾਣੇ, ਹੈਲੋ
3: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਵੀਰ ਜੀ,
3: ਕੱਚੇ ਧਾਗੇ ਹੈ ਜੀ ਫੀਚਰ ਦਾ ਨਾਮ,
0: ਕਿਹੜੀ ਮੂਵੀ ਆ?
3: ਕੱਚੇ ਧਾਗੇ,
0: ਕੱਚੇ ਹਾਂ ਗਾਣਾ, ਇਹਦਾ ਮਿਊਜ਼ਿਕ ਜਿਹੜਾ ਜਨਾਬ ਨੁਸਰਤ ਸਾਹਿਬ ਨੂੰ ਦਿੱਤਾ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਨੂੰ ਹੁਣ ਆ ਗਿਆ ਜੀ।
3: ਹਾਂਜੀ ਸਰ, ਹਾਂਜੀ ਬਹੁਤ ਵਧੀਆ ਮੂਵੀ ਸੀ।
0: ਤੁਹਾਡੇ ਖਿਆਲ ਨਾਲ ਹੰਸਰਾਜ ਹੰਸ ਸਾਹਿਬ ਦਾ ਮੁਕਾਮ ਕਿੰਨਾ ਵੱਡਾ, ਗਵਰਨਮੈਂਟ ਆਫ ਇੰਡੀਆ ਵਾਲੇ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ, ਇਹ ਐਵੇਂ ਤਾਂ ਨਹੀਂ ਮਿਲਦੇ ਕਿਸੇ ਨੂੰ ਪਦਮ ਸ਼੍ਰੀ, ਹੈ ਨਾ?
3: ਨਹੀਂ ਬਹੁਤ ਵਧੀਆ, ਬਹੁਤ ਵਧੀਆ।
0: ਤੁਸੀਂ ਆਓਗੇ ਸ਼ੋਅ ਤੇ?
3: ਬਿਲਕੁਲ ਆਵਾਂਗੇ।
0: ਬੜੀ ਮਿਹਰਬਾਨੀ, ਅੱਜ 12 ਵਜੇ ਨਾ ਚੱਕ ਦਿਓ ਕੰਮ ਨੂੰ, ticketmaster.ca ਤੇ ਜਾ ਕੇ ਨਾ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਮੈਨੂੰ ਹੀ ਪਤਾ ਲੱਗਿਆ ਸ਼ਾਮਾਂ ਨੂੰ ਜਦੋਂ ਰਿਪੋਰਟ ਆਈ ਟਿਕਟ ਮਾਸਟਰ ਬਈ ਹਰਜੀਤ ਸਿੰਘ, ਅੱਜ ਤਾਂ 500 ਕੱਢ ਦਿਓ ਅੱਜ, ਬਸ ਇੰਨੀ ਬਹੁਤ ਆ। ਕਿਉਂ ਜੋਇਆ ਸਾਹਿਬ, ਇੰਨੀ ਬਹੁਤ ਆ ਆਪਾਂ ਨੂੰ, ਇੰਨੀ ਕੱਢਦੀ ਸਮਝੋ ਸ਼ੋਅ ਸੋਲਡ ਆਊਟ ਆ, ਕਿਉਂਕਿ ਮਹੀਨੇ ਵਾਲੇ ਤਕਰੀਬਨ 2 ਪਏ ਆ। ਤੇ ਮੈਨੂੰ ਇੰਨੀ ਗੱਲ ਦਾ ਪਤਾ ਯਾਰ, ਪੰਜਾਬੀ ਵਿਰਸਾ ਲਿਸਣ 13-14 ਸਮੇਂ ਨਾ ਹੋਊਗਾ, ਇੱਕ ਸੋਚਣ ਵਾਲੀ ਗੱਲ ਹੈ, ਕਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ, ਬਫਲੋ ਤੱਕ ਮੇਰੀ ਆਵਾਜ਼ ਆ ਰਹੀ ਹੈ, ਸਕਾਰਬੋ, ਮਾਰਕਮ, ਵਿਟਵੀ, ਔਸ਼ਵਾ, ਵੰਡਰਲੈਂਡ, ਇੱਧਰ ਵੌਨ ਵਾਲ ਸਾਈਡ, ਰਿਚਮੰਡ ਹਿੱਲ, ਨੈਗਰਾ ਫਾਲ, ਹੈਮਿਲਟਨ, ਓਕਵਿਲ, ਮਿਸੀਸਾਗਾ, ਬ੍ਰੈਂਪਟਨ, ਇਹ ਤਾਂ ਬ੍ਰੈਂਪਟਨ ਵਾਲਿਆਂ ਦੀ ਵਾਰੀ ਆਉਂਦੇ ਨਹੀਂ ਲੱਗਦੀ ਮੈਨੂੰ।
4: ਸਹੀ ਗੱਲ,
0: 1300-1350 ਸੀਟ ਕੀ ਹੁੰਦੀ ਹੈ, ਕੁਛ ਵੀ ਨਹੀਂ ਹੁੰਦੀ ਬਈ। ਚੱਕ ਦਿਓ ਕੰਮ ਨੂੰ, ticketmaster.ca ਦੇ ਚੱਕ ਦਿਓ ਕੰਮ ਨੂੰ ਜਾ ਕੇ। 900 ਨਾਲ ਹੀ ਅਸੀਂ ਇੱਕ ਸ਼ੋਅ ਦੁਬਾਰਾ ਅਨਾਊਂਸ ਕਰ ਦਈਏ, ਇੱਕ ਹੋਰ ਸ਼ੋਅ, 905-673-3337, 905-673-3337। ਔਰ ਅੱਜ 12 ਵਜੇ ਹੰਸਰਾਜ ਹੰਸ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਓਪਨ ਹੋ ਜਾਣਗੀਆਂ। ਸ਼ੋਅ ਦੀ ਤਰੀਕ ਹੈ 17 September, ਸ਼ਾਮ ਨੂੰ 8 ਵਜੇ ਸ਼ੋਅ ਸਟਾਰਟ ਹੋਏਗਾ, 7:30 ਡੋਰਸ ਓਪਨ ਹੋ ਜਾਣਗੀਆਂ, ਲਿਵਿੰਗ ਆਰਟ ਸੈਂਟਰ ਮਿਸੀਸਾਗਾ ਵਿੱਚ, ਪਾਰਕਿੰਗ ਬਿਲਕੁਲ ਫਰੀ ਹੈ। 905-673-3337 ਸਟੂਡੀਓ ਨੰਬਰ ਹੈ। $7,000 ਦੇ ਵਿੱਚ ਜੇ ਤੁਸੀਂ ਆਪਣੇ ਘਰ ਦੇ ਵਾਸ਼ਰੂਮ ਤਿਆਰ ਕਰਾਉਣੇ ਆ ਤਾਂ ਨੰਬਰ ਨੋਟ ਕਰ ਲਓ। ਇਹ ਨੰਬਰ ਐਸਾ ਨੰਬਰ ਹੈ ਕਿ ਬਹੁਤ ਪਰਿਵਾਰ ਬੰਦੇ ਬਹੁਤ ਜ਼ਿਆਦਾ ਬਿਜ਼ੀ ਹੋ ਕਰਦੇ ਆ ਹਰਜੀਤ ਸਿੰਘ ਨੇ, ਅਤੇ ਚੱਕਰ ਇਹ ਆ ਕਿ ਕੰਮ ਹੀ ਬਾਹਲਾ ਵਧੀਆ ਕਰਦੇ ਆ, ਠੀਕ ਹੈ ਨਾ? ਜੇ ਤੁਸੀਂ ਵੀ ਵਧੀਆ ਵਾਸ਼ਰੂਮ ਤਿਆਰ ਕਰਾਉਣੇ ਆ, 416-678-8100 ਦੇ ਕੋਕ ਦੀ ਇਜਾਜ਼ਤ ਹੈ, 416-678-8100 ਦੇ ਕਾਲ ਵੀ ਤੁਸੀਂ ਜਲਦੀ ਜਲਦੀ ਕਰ ਲਿਓ। $7,000 ਜੇ ਵਾਸ਼ਰੂਮ ਬਣ ਰਹੇ ਆ। ਆਹ ਗੀਤ ਹੈ, ਐਸਾ ਪਿਆਰਾ ਗੀਤ ਹੈ ਨਾ, ਓਹੋ ਹੋ ਕੈਸਾ ਪਿਆਰਾ ਗੀਤ ਹੈ ਆਲਾ, ਪੰਜਾਬੀ ਵਿਰਸਾ। ਹੈਲੋ
5: ਹਾਂਜੀ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
5: ਮੈਂ ਤੁਹਾਨੂੰ ਦੱਸਤਾ ਸੀ ਹੁਣ ਭੈਣ ਜੀ ਦੱਸ ਗਿਆ, ਬਸ ਕੱਚੇ ਦਾ ਗਏ ਸੈਫ ਅਲੀ ਖਾਨ ਅਜੇ ਦੇਵਗਨ ਤੇ ਤੱਬੂ ਦਾ
0: ਪ੍ਰਵੀਨ ਜੀ ਤੁਹਾਡਾ ਲਾਸਟ ਟਾਈਮ ਸ਼ਰਮਾ ਹੈ ਨਾ ਹਾਂ ਸ਼ਰਮਾ ਜੀ ਤੁਸੀਂ ਬੜੇ ਗੀਤ ਸੁਣਦੇ ਹੋਵੋਗੇ ਹਿੰਦੀ ਦੇ ਵੀ ਪੰਜਾਬੀ ਦੇ ਵੀ ਤੁਹਾਡੀ ਕੀ ਰਾਏ ਆ ਹੰਸ ਰਾਜ ਹੰਸ ਦੇ ਗੀਤਾਂ ਬਾਰੇ ਸਰ
5: ਭਾਜੀ ਉਹਨਾਂ ਮੈਂ ਆਪਣੀ ਜਵਾਨੀ ਦਿਨਾਂ ਜਿਨ੍ਹਾਂ ਦੇ ਬੜੇ ਗਾਣੇ ਸੁਣੇ ਆ
0: ਅੱਛਾ ਵੀ ਤੁਸੀਂ ਦੁਬਾਰਾ ਜਵਾਨ ਹੋਣਾ ਹੁਣ
5: ਹਾਂਜੀ ਭਾਜੀ
0: ਤੇ ਫਿਰ ਸ਼ੋਅ ਦੇਖਣ ਆਉਣਾ ਪੈਣਾ ਤੁਹਾਨੂੰ
5: 100% ਹਰਜੀਤ ਭਾਜੀ ਦਿਸ ਇਜ਼ ਫਸਟ ਟਾਈਮ ਆਮ ਕਾਲਿੰਗ ਯੂ
0: ਥੈਂਕ ਯੂ
5: ਆਈ ਆਲਵੇਜ਼ ਲਵ ਦ ਵੇ ਯੂ ਟਾਕ
0: ਥੈਂਕ ਯੂ
5: ਮੈਂ ਬੋਰਨ ਪੰਜਾਬੀ ਆ ਬਟ ਆਈ ਲਿਵਡ ਜੈਪੁਰ ਰਾਜਸਥਾਨ
0: ਅੱਛਾ ਜ਼ਿੰਦਗੀ ਕੋਈ ਗੱਲ ਨਹੀਂ ਸਰ
5: ਜੀ ਜੀ ਆਈ ਆਲਵੇਜ਼ ਲਿਸਨ ਟੂ ਯਰ ਸ਼ੋਅ ਬਟ ਆਈ ਨੈਵਰ ਕਾਲਡ ਯੂ
0: ਥੈਂਕ ਯੂ ਪ੍ਰਵੀਨ ਸ਼ਰਮਾ ਜੀ
5: ਉਹ ਕਹਿੰਦੇ ਤੁਹਾਡੇ ਲਈ ਇੱਕ ਗੱਲ ਦੱਸ ਦੇਣਾ ਕਿ ਕਹਿੰਦੇ ਜੋ ਝੁਕਾ ਦੇ ਆਸਮਾਨ ਕੋ ਉਸਕਾ ਨਾਮ ਹਰਜੀਤ ਕੇ ਸਿਵਾ ਕੁਛ ਹੋ ਨਹੀਂ
0: ਸਕਤਾ ਕੀ ਬਾਤ ਹੈ ਬੜੀ ਅੱਛੀ
5: ਸਰ ਦਿਲੋਂ ਪਰ ਰਾਜ ਕਰਤੇ ਹੈ ਬਾਤੋਂ ਸੇ ਹਿਸਾਬ ਹੋ ਨਹੀਂ ਸਕਤਾ
0: ਕੀ ਬਾਤ ਹੈ
5: ਥੈਂਕ ਯੂ ਭਾਜੀ
0: ਬੜੀ ਮਿਹਰਬਾਨੀ ਸ਼ਰਮਾ ਜੀ ਆਇਓ ਮੈਨੂੰ ਮਿਲਿਓ ਇੱਥੇ ਆ ਕੇ ਸ਼ੋਅ ਦੇ ਵੀ ਔਰ ਕਿਉਂਕਿ ਚੰਗਾ ਲੱਗਦਾ ਦੇਖੋ ਬੜੇ ਪਰਿਵਾਰ ਹੈ ਨਾ ਉੱਥੇ ਮਿਲਦੇ ਆ ਕੇ ਜਿਸ ਵੇਲੇ ਮੈਂ ਸ਼ੋਅ ਕਰਾਉਂਦਾ ਹੁੰਦਾ ਆਪਾਂ ਕਈ ਵਾਰੀ ਫੇਸ ਟੂ ਫੇਸ ਮਿਲੇ ਨਹੀਂ ਹੁੰਦੇ ਰੇਡੀਓ 'ਤੇ ਸਾਡੀਆਂ ਆਵਾਜ਼ਾਂ ਤੋਂ ਹੀ ਸੁਣਦੇ ਹੋ ਮੈਂ ਤੁਹਾਡੀਆਂ ਆਵਾਜ਼ਾਂ ਸੁਣ ਲੈਂਦਾ ਕਿਉਂਕਿ ਮੈਂ ਤੁਹਾਨੂੰ ਦੇਖ ਨਹੀਂ ਸਕਦਾ ਸ਼ਾਇਦ ਤੁਸੀਂ ਮੈਨੂੰ ਬਹੁਤ ਜਗ੍ਹਾ 'ਤੇ ਬਹੁਤ ਫੰਕਸ਼ਨ ਪਾਰਟੀਜ਼ 'ਤੇ ਬਹੁਤ ਕਿਤੇ ਹੋਰ ਦੇਖਿਆ ਹੋਏਗਾ ਜ਼ਰੂਰ ਪਰ ਮੈਨੂੰ ਨਹੀਂ ਤੁਹਾਡੇ ਬਾਰੇ ਪਤਾ ਹੁੰਦਾ ਇਹ ਇੱਕ ਕਹਿੰਦੇ ਹੁੰਦੇ ਨਾ ਇੱਕ ਰਸਤਾ ਬਣਦਾ ਹੈ ਇੱਕ ਦੂਜੇ ਨੂੰ ਮਿਲਣ ਦਾ ਔਰ ਬਹੁਤ ਫੈਮਲੀਜ਼ ਉੱਥੇ ਆਉਂਦੀਆਂ ਇੱਕ ਮੈਮਰੀਜ਼ ਵਾਸਤੇ ਆਪਾਂ ਇੱਕ ਦੂਜੇ ਨਾਲ ਸਾਰਿਆਂ ਨਾਲ ਫੋਟੋ ਖਿਚਵਾਉਂਦੇ ਹਾਂ ਔਰ ਤੁਸੀਂ ਵੀ ਉੱਥੇ ਆਓ ਮੈਂ ਚਾਹੂੰਗਾ ਕਿ ਜਿਹੜਾ ਕਿ ਸਤੰਬਰ 18 ਦਾ ਸ਼ੋਅ ਹੈ ਮੈਂ ਬਾਰ ਬਾਰ ਕਹਿ ਰਿਹਾ ਕਪੈਸਿਟੀ ਬਹੁਤ ਘੱਟ ਆ ਥੀਏਟਰ ਦੀ ਕਿਉਂਕਿ ਅਸੀਂ ਥੀਏਟਰ 'ਚ ਕਰਨਾ ਚਾਹੁੰਦੇ ਸੀ ਸ਼ੋਅ ਸਾਨੂੰ ਥੀਏਟਰ ਹੋਰ ਮਿਲ ਨਹੀਂ ਰਿਹਾ ਸੀ ਵੱਡਾ ਵਾਲਾ ਅਤੇ ਇਸ ਕਰਕੇ 1300 ਕੁਛ ਦੀ ਕਪੈਸਿਟੀ ਹੈ ਮੈਂ ਕਿਹੜਾ ਝੂਠ ਬੋਲਣਾ 2500-2600 ਨਾ ਜਿੰਨੀ ਕਪੈਸਿਟੀ ਉਨੀ ਕਹਿਣੀ ਹੈ ਤੁਹਾਨੂੰ ਹੈ ਨਾ ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਸ਼ੋਅ ਜਲਦੀ ਜਲਦੀ ਸੋਲਡ ਆਊਟ ਹੋ ਕੇ ਇੱਕ ਨਵਾਂ ਸ਼ੋਅ ਹੋਰ ਕਰਾਇਆ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਮੈਨੂੰ ਪਤਾ ਸ਼ੋਅ ਤੁਸੀਂ ਬਹੁਤ ਜਲਦੀ ਸੋਲਡ ਆਊਟ ਕਰ ਦੇਣਾ 1300 ਕੁਛ ਬੰਦੇ ਕੁਛ ਵੀ ਨਹੀਂ ਹੁੰਦੇ ਇਹ ਇਕੱਲਾ ਬ੍ਰਹਮਟਨ ਵਾਸਤੇ ਵੀ ਥੋੜ੍ਹਾ ਹੀ ਹੈ ਅਤੇ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਹਾਂ ticketmaster.ca ਤੋਂ ਅੱਜ ਟਿਕਟਾਂ ਚੱਕ ਲਓ ਕਿਉਂਕਿ ਟਿਕਟ ਮਾਸਟਰ ਦੇ ਪਤਾ ਲੱਗ ਜਾਂਦਾ ਟਿਕਟਾਂ ਜਦੋਂ ਨਾ ਮਹਿੰਗੀਆਂ ਜ਼ਿਆਦੀਆਂ ਜਾਂਦੀਆਂ ਫਿਰ ਉਹ ਮਹਿੰਗੀਆਂ ਕਰ ਦਿੰਦੇ ਆ ਉਹਨਾਂ ਪਤਾ ਵੀ ਸ਼ੋਅ ਜਲਦੀ ਜਲਦੀ ਜਾ ਰਿਹਾ ਅਤੇ ਤੁਸੀਂ ਸ਼ੋਅ ਜਲਦੀ ਚੱਕ ਲਓ ਟਿਕਟਾਂ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਟਿਕਟ ਬਾਅਦ 'ਚ ਮਹਿੰਗੀ ਲੈਣੀ ਪਵੇ $60 ਦਾ ਟਿਕਟ ਸਟਾਰਟ ਹੋ ਰਹੀ ਆ $59 ਤੋਂ ਅੱਗੇ ਫਿਰ 17 ਦੀ ਆ 80 ਦੀ ਆ ਇੱਦਾਂ ਵੱਖਰੇ ਵੱਖਰੇ ਰੇਟ ਆ ਸਾਰੇ ਆਪਣੀਆਂ ਟਿਕਟਾਂ ਲੈਣੀਆਂ ticketmaster.ca 12:01 ਦੇ ਪੂਰੀਆਂ ਵੈਬਸਾਈਟ ਖੁੱਲ੍ਹ ਜਾਣੀਆਂ ਹੰਸ ਰਾਜ ਦੇ ਸ਼ੋਅ ਦੀਆਂ ਚੱਕ ਲਓ ticketmaster.ca ਤੋਂ ਹੈਲੋ
4: ਜੀ ਸਤਿ ਸ਼੍ਰੀ ਅਕਾਲ ਕੈਸੇ ਹੈਂ
0: ਜੀ ਸਰ ਆਪ ਕੈਸੇ ਹੈਂ ਸਰ
4: ਆਪ ਲੰਡਨ ਦਾ ਨਾਮ ਭੁੱਲ ਗਏ ਸੀ ਇਸ ਲਈ ਆ ਗਿਆ ਮੈਂ
0: ਲੰਡਨ ਵਾਲੇ ਤੋਂ ਆਪ ਤੋਂ ਵੈਸੇ ਹੀ ਮੇਰੇ ਕੋ ਆਲਵੇਜ਼ ਯਾਦ ਰਹਤੇ ਹੈ ਔਰ ਆਈ ਵਿਸ਼
4: ਥੈਂਕ ਯੂ ਆਪ ਪੁੱਛ ਰਹੇ ਥੇ ਹੰਸਰਾਜ ਸਾਹਿਬ ਕੀ ਬਾਤ ਤੋ ਮੈਂ ਆਪਸੇ ਬਤਾ ਦੂੰ ਯੇ ਸ਼ਖਸ ਕੇ ਪੀਛੇ ਖਾਸ ਤੌਰ ਸੇ ਬੜੀ ਦੁਆਏ ਹੈ ਬੜੇ ਬੜੇ ਪੀਰੋਂ ਕੀ ਗੁਰੂਓਂ ਕੀ ਕਿਉਂਕਿ ਇਨਕੇ ਹੱਥ ਮੇਂ ਇੱਕ ਅੰਗੂਠੀ ਹੈ
0: ਅੱਛਾ
4: ਇਹ ਬਹੁਤ ਕਮ ਲੋਕ ਜਾਣਤੇ ਆਪ ਪੁੱਛੀ ਇਹ ਬਾਤ ਤੋ ਆਪਸੇ ਬੋਲੇਂਗੀ ਯੇ ਇਤੀ ਅੰਦਰ ਦੀ ਗੱਲ ਕਿਸੀ ਕਿਸਨੇ ਬਤਾਈ ਤੁਸੀਂ ਪੁੱਛੇ ਅਰਜੀਤ ਜੀ ਬੋਲ ਕੇ ਪੁੱਛੇਂਗੇ ਤੋ ਯੇ ਜੋ ਹੈ ਕੁਛ 1.25 ਲੱਖ ਮਰਤਬਾ ਪੜਾ ਹੁਆ ਅਮਲ ਹੈ ਉਸਕੇ ਉਪਰ ਉਸ ਪੇ ਦਮ ਕਰੀ ਹੋਈ ਹੈ ਇਨਕੋ ਜੋ ਹੈ ਵਹਾਂ ਸੇ ਮਿਲੀ ਯੇ ਖਾਜਾ ਬੰਦੇ ਨਵਾਜ਼ ਰਹਿਮਤੁਲਾ ਅਲੈ ਕੇ ਪਾਸ ਸੇ ਯੇ ਬਾਬਾ ਫਰੀਦ ਗੰਜ ਸ਼ਕਰ ਕੇ ਸਿਲਸਿਲੇ ਮੇਂ ਬਜ਼ੁਰਗ ਗੁਜ਼ਰੇ ਹੈ ਉਨਕੇ ਔਰ ਯੇ ਬੜੀ ਗਹਿਰੀ ਬਾਤ ਹੈ ਸਿੰਪਲ ਅਗਰ ਇੱਕ ਵਰਡ ਮੇਂ ਮੈਂ ਬਿਆਨ ਕਰੂੰ ਕਿ ਆਖਿਰ ਹੰਸਰਾਜ ਸਾਹਿਬ ਆਪਕੀ ਕਾਮਯਾਬੀ ਔਰ ਉਨਕੀ ਆਵਾਜ਼ ਔਰ ਯੇ ਤਾਕਤ ਕਿਆ ਚੀਜ਼ ਹੈ ਤੋ ਉਸਕਾ ਇੱਕ ਹੀ ਜਵਾਬ ਹੈ ਕਿ ਯੇ ਬਾਰਗਾਹ ਹੈ ਖਾਜਾ ਹੈ ਬੰਦਾ ਨਵਾਜ਼ ਹੈ ਇਸ ਦਰ ਪੇ ਜਿਸਕਾ ਸਰ ਹੈ ਵਹੀ ਸਰਫਰਾਜ਼ ਹੈ
0: ਕਿਆ ਬਾਤ ਹੈ ਬੜਾ
4: ਕਨੈਕਸ਼ਨ ਹੋ ਤੋ ਸਭ ਹੋਤਾ ਯਾਦ ਰੱਖਣਾ ਬਗੈਰ ਕਨੈਕਸ਼ਨ ਕੇ ਕੁਛ ਨਹੀਂ ਮਿਲਤਾ
0: ਕੁਛ ਨਹੀਂ ਹੋਤਾ
4: ਔਰ ਯੇ ਬੜੋਂ ਕੀ ਆਪ ਉਨਸੇ ਗੁਫਤਗੂ ਕਰਕੇ ਦੇਖ ਲੋ ਆਮ ਇੰਟਰਵਿਊ ਮੇਂ ਰੇਡੀਓ ਪੇ ਨਜ਼ਰ ਨਹੀਂ ਆਏਗਾ ਮਗਰ ਪੁਰਾਣੇ ਉਨਕੇ ਟੀਵੀ ਕੇ ਯੂਟਿਊਬ ਪੇ ਦੇਖੀਏ ਕਿਸੀ ਕਾ ਬੜੇ ਕਾ ਨਾਮ ਲੇਤੇ ਵੋ ਆਪਣੇ ਕਾਨ ਕੋ ਹੱਥ
0: ਲਗਾਤੇ ਹਾਂ ਮੈਂ
4: ਦੇਖਾ ਹੈ ਬਹੁਤ ਬੜੀ ਬਾਤ ਹੈ ਬਤਾ ਰਹਾ ਹੂੰ ਯਾਨੀ ਇਤਰਾਮ ਇਤਰਾਮ ਸੇ ਬੜੀ ਦੁਨੀਆ ਮੇਂ ਕੋਈ ਚੀਜ਼ ਨਹੀਂ ਕਿਤਾ ਬੜਾ ਉਹਨੇ ਸ਼ਸ਼ੀ ਹੋ ਜਾਣੇ ਦੋ ਗੁਰੂ ਕਾ ਜਬ ਤੱਕ ਇਤਰਾਮ ਨਹੀਂ ਕਰਾ ਉਸਕੋ ਪ੍ਰਾਪਤ ਹੋ ਹੀ ਨਹੀਂ ਸਕਤੀ ਵੋ ਰਮੇ ਸਾਰੀ ਗਿਆਨ ਯੇ ਹੈ ਬਾਤ
0: ਜੀ ਸੱਚੀ ਹੈ ਥੈਂਕ ਯੂ ਵੈਰੀ ਮਚ
4: ਆਊਂਗਾ ਸ਼ੋਅ ਮੇਂ ਵੀ ਮੁਲਾਕਾਤ ਕਰੂੰਗਾ
0: ਜ਼ਰੂਰ ਆਣਾ ਜੀ
4: ਆਪਸੇ ਦੁਬਈ ਮੇਂ ਵੀ ਮਿਲਾ ਬੜੇ ਜ਼ਬਰਦਸਤ ਸ਼ਖਸੀਅਤ ਕੇ ਮਾਲਿਕ ਹੈ
0: ਆਪ ਜ਼ਰੂਰ ਆਣਾ ਮੇਰੇ ਕੋ ਵੀ ਅੱਛਾ ਲੱਗੇਗਾ ਆਪਸੇ ਮਿਲ ਕੇ ਕਿਉਂਕਿ ਮੈਨੇ ਪਹਿਲੇ ਹੀ ਬੋਲਿਆ ਹੈ ਕਿ ਹਮ ਲੋਗ ਫੋਨ ਕੇ ਉੱਪਰ ਬਾਤੇਂ ਕਰਤੇ ਹੈ ਕਈ ਵਾਰ ਕਿਸੀ ਕੋ ਮਿਲਨੇ ਕਾ ਯੂ ਨੋ ਟਾਈਮ ਨਹੀਂ ਮਿਲਤਾ ਇੱਕ ਸਮਾਂ ਹੋਤਾ ਇੱਕ ਐਸੀ ਕੁਛ ਵਜ਼ਹ ਬਣਤੀ ਹੈ ਜਿਸਕੋ ਮਿਲੇਗੀ
4: ਹਾਂ
0: ਔਰ ਪਿਆਰ ਹੈ ਆਪ ਸਭੀ ਕਾ
4: ਸਭ ਕੇ ਸ਼ੋਅ ਸੇ ਹੀ ਸੁਨ ਸੁਨ ਕੇ ਦਿਨ ਭਰ ਗੁਜ਼ਰ ਜਾਤਾ ਵਰਨਾ ਯਹਾਂ ਤਨਹਾਈ ਕਾਮ ਕਾਮ ਕਾਮ ਕਿਆ ਕਰਤੇ کہتے وہ لوگ, کام کے بعد بھی کچھ چاہیے. اور یہ اپنے رانا صاحب کا شعر ہے بڑا چنگا, وہ یہ کہ فضا سے, فضا بولتے ہیں ہیمسفیئر کو آسمان کے جوڑتے نا, فضا سے شام ہوتے ہی پرندے لوٹ آتے ہیں, زمین پہ جو سکون ہے وہ آسمانوں میں نہیں ملتا.
0: کیا بات ہے, آپ آنا, میں شاید آپ کو دو منٹ آپ کو اسٹیج کے اوپر بھی ٹائم دوں گا, آپ ضرور آنا سر. تھینک یو ویری مچ.

0: ਪੰਜਾਬੀ ਵਿਰਸਾ ਹੈਲੋ
1: ਹੈਲੋ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਜੀ
1: ਠੀਕ ਹੈ ਵਧੀਆ ਮੈਂ ਤੁਹਾਨੂੰ ਪੁੱਛਣਾ ਸੀ
0: ਜੀ ਵੀਰ ਜੀ
1: ਜੇ ਇੱਥੋਂ ਜੇ ਫੋਨ ਦੇ ਵਿੱਚ ਚਿੱਪ ਪੈ ਜਾਂਦਾ ਜੇ ਇੰਡੀਆ ਜਾ ਕੇ ਚਲਾਉਣਾ ਹੋਵੇ ਜਾਂ ਕਿਤੇ
0: ਤੇ ਜੇ ਤਾਂ ਨੰਬਰ ਇੱਥੇ ਵਾਲਾ ਫਿਰ ਤਾਂ ਚੱਲ ਜਾਓ ਜੇ ਚਿੱਪ ਇੰਡੀਆ ਵਾਲਾ ਫਿਰ ਇੰਡੀਆ ਵਾਲਾ ਪਾ ਲਓ ਵਿੱਚ ਚੱਲ ਤਾਂ ਦੋਨੇ ਜਾਣੇ ਜੀ ਫੋਨ ਅਨਲੌਕ ਹੋਣਾ ਚਾਹੀਦਾ ਤੁਹਾਡਾ
1: ਅਨਲੌਕ ਹੀ ਆ
0: ਨਵੇਂ ਫੋਨ ਤਾਂ ਲਾਉਂਦੇ ਅਨਲੌਕ ਹਾਂ ਚੱਲ ਜੂਗਾ ਜੀ ਇੱਥੇ ਵਾਲਾ ਸੇਮ ਉੱਥੇ ਚੱਲ ਜੂ ਜੀ ਜਾ ਕੇ
1: ਇੱਥੇ ਕੋਈ ਹੈਗਾ ਜਿੱਦਾਂ ਜੇ ਇੱਥੋਂ ਪਾ ਦਈਓ ਕਿ ਸਾਰੇ ਫਿਰ ਫੋਨ ਜਿੱਦਾਂ ਭਾਈ ਦਿੱਲੀ ਜਾਂਦੇ ਹਨ ਉਹ ਭਾਈ
0: ਤੁਸੀਂ 647
1: 647
0: 864 8000 ਤੇ ਕਾਲ ਕਰੋ ਠੀਕ ਹੈ ਜੀ 8000 ਤੇ
1: ਓਕੇ
0: ਥੈਂਕ ਯੂ ਜੀ ਧੰਨਵਾਦ ਜੀ ਪ੍ਰੋਗਰਾਮ ਪੰਜਾਬੀ ਵਿਰਸਾ 905-673-3300 ਇੱਕ ਗੱਲ ਮੈਂ ਇੱਥੇ ਹੋਰ ਅਨਾਊਂਸ ਕਰਨੀ ਸੀ ਹੰਸ ਰਾਜ ਹੰਸ ਸਾਹਿਬ ਦਾ ਜਿਨ੍ਹਾਂ ਨੇ ਮੀਟ ਐਂਡ ਗ੍ਰੀਟ ਕਰਨਾ ਹੈ ਉਹਨਾਂ ਦੇ ਨਾਲ ਡਿਨਰ ਕਰਨਾ ਹੈ ਜਿਨ੍ਹਾਂ ਨੇ ਉਹਨਾਂ ਵਾਸਤੇ ਸਪੈਸ਼ਲ ਪੈਕੇਜ ਆ ਬਿਜ਼ਨਸਮੈਨ ਵੀਰਾਂ ਵਾਸਤੇ ਉਹਨਾਂ ਦੇ ਜਿਹੜੇ ਕਿ ਬਿਜ਼ਨਸ ਹੋਣਗੇ ਉੱਥੇ ਥੀਏਟਰ ਦੇ ਵਿੱਚ ਉਹਨਾਂ ਦਾ ਪਿੱਛੇ ਜਿਹੜੀ ਸਕਰੀਨ ਲੱਗੀ ਹੁੰਦੀ ਉੱਥੇ ਉਹਨਾਂ ਦਾ ਨਾਮ ਹੋਏਗਾ ਉਹਨਾਂ ਦਾ ਅਨਾਊਂਸ ਕੀਤੇ ਜਾਣਗੇ ਨਾਮ ਰੇਡੀਓ 'ਤੇ ਵੀ ਔਰ ਇਸ ਸ਼ੋਅ ਨੂੰ ਸਪੈਸ਼ਲੀ ਤੌਰ 'ਤੇ ਰੋਜਰਸ ਵਾਲੇ ਸਪੋਂਸਰ ਕਰ ਰਹੇ ਆ ਔਰ ਸੈਲੂਲਰ ਪੁਆਇੰਟ ਵਾਲੇ ਸਪੋਂਸਰ ਕਰ ਰਹੇ ਆ ਏ ਟੂ ਜ਼ੀ ਕਿਚਨ ਕੈਬਨ ਵਾਲੇ ਸਪੋਂਸਰ ਕਰ ਰਹੇ ਆ ਰੈਵ ਸਿੰਘ ਜੀ ਸਪੋਂਸਰ ਕਰ ਰਹੇ ਆ ਔਰ ਹਰਪ ਗਰੇਵਾਲ ਸਾਹਿਬ ਹੋਮ ਲਾਈਫ ਸਿਲਵਰ ਸਿਟੀ ਦੇ ਬ੍ਰੋਕਰ ਆ ਉਹ ਸਪੈਸ਼ਲੀ ਤੌਰ 'ਤੇ ਸ਼ੋਅ ਨੂੰ ਸਪੋਂਸਰ ਕਰ ਰਹੇ ਆ ਜੇ ਤੁਸੀਂ ਵੀ ਚਾਹੁੰਦੇ ਆ ਕਿ ਸ਼ੋਅ ਨੂੰ ਸਪੋਂਸਰ ਕਰਨਾ ਹੈ ਥੋੜ੍ਹੀ ਜਿਹੀ ਸਪੋਂਸਰਸ਼ਿਪ ਪੈਕੇਜ ਹੈ ਔਰ ਇਹ ਸਪੋਂਸਰਸ਼ਿਪ ਪੈਕੇਜ ਦੇ ਤੁਹਾਨੂੰ ਵੀ ਆਈ ਪੀ ਟਿਕਟ ਮਿਲਣਗੀਆਂ ਨਾਲ ਹੰਸ ਰਾਜ ਹੰਸ ਨਾਲ ਡਿਨਰ ਹੋਏਗਾ ਤੁਹਾਡਾ ਨਾਲ ਉਹਨਾਂ ਨਾਲ ਤੁਹਾਡੀਆਂ ਫੋਟੋਆਂ ਹੋਣਗੀਆਂ ਜੇ ਤੁਸੀਂ ਚਾਹੁੰਦੇ ਆ ਕਿ ਇਹ ਸਾਰਾ ਪੈਕੇਜ ਲੈਣਾ ਫਿਰ ਵੀ ਮੈਨੂੰ ਕਾਲ ਕਰ ਸਕਦੇ ਨੰਬਰ ਮੇਰਾ ਤੁਹਾਡੇ ਸਾਰਿਆਂ ਕੋਲ ਹੈ 647-448-1000 ਟਿਕਟਾਂ ਅੱਜ ਪੂਰੇ 12 ਵਜੇ ਰਿਲੀਜ਼ ਹੋ ਜਾਣਗੀਆਂ

0: ਇਹ ਬਾਲੀਵੁੱਡ ਦੀ ਕਹਿੰਦੇ ਹੁੰਦੇ ਆ ਵੀ ਬੜੀ ਫੇਮਸ ਕਲਾਕਾਰ ਹੈ ਫੀਮੇਲ, ਅਲਕਾ ਜੀ ਜਿਹਨਾਂ ਦੇ ਨਾਲ ਇਹ ਗੀਤ ਸ਼ੇਅਰ ਹੋਇਆ ਹੈ। ਜੋਈਆ ਸਾਹਿਬ ਹੋਰ ਦੱਸੋ ਕੀ ਕਹਿਣਾ ਚਾਹੋਗੇ ਸਰ?
1: ਹਾਂਜੀ ਆਪਣਾ ਮੈਂ
0: ਤੁਸੀਂ ਲੱਗਦੇ ਪਹੁੰਚ ਗਏ ਕਿਤੇ ਥੀਏਟਰ ਜੀ ਨਾਲ ਹੀ ਝੂਮੀ ਜਾਂਦੇ ਤੁਸੀਂ ਗਾਣੇ ਦਾ ਮਜ਼ਾ ਲੈ ਰਹੇ ਮੈਨੂੰ ਤੁਹਾਡਾ ਲੱਗ ਗਿਆ ਪਤਾ। ਤੁਹਾਨੂੰ ਆਰਟਿਸਟ ਪਸੰਦ ਹੈ, ਕਈ ਵਾਰੀ ਬੰਦੇ ਨੂੰ ਆਰਟਿਸਟ ਪਸੰਦ ਹੋਵੇ ਨਾ ਫਿਰ ਬੰਦੇ ਨੂੰ ਓਦਾਂ ਵੀ ਚਾਅ ਜਿਹਾ ਚੜਿਆ ਹੁੰਦਾ ਯਾਰ ਮੈਂ ਬੰਦੇ ਦਾ ਕਾਨਸਰਟ ਦੇਣਾ ਲਾਈਵ, ਨਾਲੇ ਸਭ ਤੋਂ ਵੱਡੀ ਗੱਲ ਇਹ ਪੂਰਾ ਬੈਂਡ।
1: ਉਹ ਇੱਕ ਦਿਨ ਮੈਂ ਨਾ ਆਪਣਾ ਕਪਿਲ ਸ਼ਰਮਾ ਦਾ ਸ਼ੋਅ ਦੇਖ ਰਿਹਾ ਸੀ ਤੇ ਇਹ ਵੀ ਬੈਠੇ ਸਨ ਤੇ ਨਾਲ ਨਾ ਦੂਸਰੇ ਆਪਣਾ ਦਲੇਰ ਮਹਿਦੀ
0: ਸਾਹਿਬ
1: ਦੋਨੋਂ ਸਾਡੂ ਵੀ ਨੇ।
0: ਨਹੀਂ ਸਾਨੂੰ ਨੀ ਕੋੜਾ ਮੈਂ
1: ਇੱਕ ਦੂਸਰੇ ਰਿਸ਼ਤੇਦਾਰ ਨੇ
0: ਇਹਨਾਂ ਦੀ ਜਿਹੜੀ ਦਲੇਰ ਮਹਿੰਦੀ ਦੀ ਕੁੜੀ ਹੈ ਨਾ ਇਧਰ ਹੰਸ ਭਾਜੀ ਇਹਨਾਂ ਦੇ ਮੁੰਡੇ ਨਾਲ ਵਿਆਹੀ ਹੋਈ ਹੈ।
1: ਅੱਛਾ ਅੱਛਾ ਤੇ ਉਹ ਕਪਿਲ ਸ਼ਰਮਾ ਕਹਿੰਦਾ ਵੀ ਤੁਹਾਡੇ ਘਰ ਤੇ ਜਦੋਂ ਗੈਦਰਿੰਗ ਹੁੰਦੀ ਹੋਏਗੀ ਤੁਹਾਡੇ ਘਰ ਤੇ ਫਿਰ ਫੁੱਲ ਮਾਹੌਲ ਹੀ ਹੁੰਦਾ ਹੋਏਗਾ।
0: ਅੱਛਾ
1: ਕਿਉਂਕਿ ਦੋਨੋਂ ਹੀ ਗੁਲੂਕਾਰ ਨੇ ਨਾ,
0: ਦੋਨੇ ਹੀ ਅੱਛੇ ਕਲਾਕਾਰ। ਹਾਂ ਚਲੋ ਕੀ ਆਪਾਂ ਪ੍ਰੋਪਰਟੀ ਦੀ ਗੱਲ ਕਰੀਏ ਹੋਰ?
1: ਹਾਂਜੀ ਜੀ, ਜਿਸ ਤਰ੍ਹਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈਗਾ ਸਾਡੇ ਕੋਲ ਇੱਕ ਬਹੁਤ ਸਪੈਸ਼ਲ ਵਧੀਆ ਪ੍ਰੋਪਰਟੀ ਆਈ ਹੈਗੀ ਜਿਹੜੀ ਕਿ ਕਸਟਮ ਮੇਡ ਇੱਕ ਪ੍ਰੋਪਰਟੀ ਹੈਗੀ ਸਟੇਟ ਆਫ ਦਾ ਆਰਟ, ਔਰ ਇਹ ਪ੍ਰੋਪਰਟੀ ਹੈਗੀ ਲੋਕੇਟਡ ਵਾਨ ਸਿਟੀ ਦੇ ਅੰਦਰ ਜਿਹੜਾ ਕਿ ਬੜਾ ਸੇਫ ਔਰ ਸਿਕਿਓਰ ਕੰਟਰੀ ਸਿਟੀ ਹੈਗਾ। ਔਰ ਇਹ ਪ੍ਰੋਪਰਟੀ ਹਰਜੀਤ ਜੀ 8500 ਸਕੇਅਰ ਫੁੱਟ ਦੀ ਲਿਵਿੰਗ ਸਪੇਸ ਹੈਗੀ, 9 ਲਗਜ਼ਰੀ ਬੈਡਰੂਮਸ ਨੇ, 8 ਵਾਸ਼ਰੂਮ ਨੇ, 3 ਫੁੱਲ ਕਿਚਨ ਨੇ, ਔਰ 30-35 ਕਾਰਾਂ ਜਿਹੜੀਆਂ ਨੇ ਉਹ ਤੁਹਾਡੇ ਆਪਣੇ ਡਰਾਈਵੇ ਤੇ ਪਾਰਕ ਹੋ ਸਕਦੀਆਂ ਨੇ, ਔਰ 2 acres ਦੀ ਲੈਂਡ ਹੈਗੀ, ਔਰ ਫੁੱਲੀ ਬੈਕ ਯਾਰਡ ਜਿਹੜਾ ਉਹ ਕਹਿ ਲਓ ਕਿ ਗ੍ਰੀਨ ਏਰੀਆ ਹੈਗਾ ਸਾਰਾ, ਆਪਣਾ ਕੀ ਕਹਿੰਦੇ ਨੇ ਫੋਰੈਸਟ ਹੈਗਾ ਉਹਦੀ ਬੈਕ ਸਾਈਡ ਤੇ, ਔਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹਦੀ ਲੈਂਡਸਕੇਪਿੰਗ ਕੀਤੀ ਗਈ ਹੈ। ਇਹਦੇ ਸਾਹਮਣੇ 2 gates ਨੇ, ਇੱਕ ਚ ਤੁਸੀਂ ਇੰਟਰ ਹੋਗੇ, ਦੂਸਰੇ ਚ ਐਗਜ਼ਿਟ ਲਓਗੇ, ਔਰ ਸਾਰੇ ਡਰਾਈਵ ਦੇ ਉੱਪਰ ਜਿਹੜੀਆਂ ਨੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਤੁਸੀਂ ਕਹਿ ਰਹੇ ਸੀ ਲਾਈਟਾਂ ਕਿਸ ਤਰ੍ਹਾਂ ਲੱਗੀਆਂ ਗਈਆਂ, ਸਟੋਨ ਦੇ ਅੰਦਰ ਲਾਈਟਾਂ ਲਗਾਈਆਂ ਗਈਆਂ ਨੇ ਆਲ ਅਰਾਊਂਡ ਜਿੰਨਾ ਵੀ ਉਹਦਾ ਡਰਾਈਵੇ ਹੈਗਾ।
0: ਅੱਛਾ,
1: ਔਰ ਫਿਰ ਉਹਦੇ ਅੰਦਰ ਉਹ 70 ਮਚੋਰ ਟ੍ਰੀ ਲਗਾਈਆਂ ਗਈਆਂ, ਔਰ ਹਰ ਟ੍ਰੀ ਦੇ ਅੰਦਰ ਜਿਹੜੀ ਉਹ ਲੈਂਡਸਕੇਪਿੰਗ ਲਾਈਟ ਲਗਾਈ ਗਈ ਹੈ, ਔਰ ਇਹ ਬਹੁਤ ਹੀ ਖੂਬਸੂਰਤ ਔਰ ਸਪੈਸ਼ਲ ਘਰ। ਅਗਰ ਕੋਈ ਵੀ ਦੋਸਤ ਇਹਦੇ 'ਚ ਇੰਟਰਸਟਿਡ ਹੈਗਾ, ਦੇਖਣਾ ਚਾਹੁੰਦਾ ਹੈਗਾ, ਪਿਕਚਰਾਂ ਹੀ ਦੇਖਣਾ ਚਾਹੁੰਦਾ ਹੈ, ਆ ਕੇ ਫਿਜ਼ੀਕਲੀ ਦੇਖਣਾ ਚਾਹੁੰਦਾ ਹੈ, ਤਾਂ ਉਹ ਮੈਨੂੰ ਕਾਲ ਕਰ ਸਕਦਾ। ਮੇਰਾ ਨੰਬਰ ਹੈਗਾ 416-400-3315, 416-400-3315। ਔਰ ਇਹਦੇ ਨਾਲ ਇੱਕ ਦੂਸਰੀ ਸਾਡੇ ਕੋਲ ਲਿਸਟਿੰਗ ਹੈਗੀ ਜਿਹੜਾ ਕਿ ਇੱਕ ਫਾਰਮ ਹਾਊਸ ਹੈਗਾ ਪੀਟਰ ਬਰੋ ਦੇ ਅੰਦਰ, ਜਿਹੜਾ ਕਿ 98 acres ਲੈਂਡ ਹੈਗੀ, ਬਿਊਟੀਫੁੱਲ 3 bedroom ਦਾ ਘਰ ਹੈਗਾ, ਔਰ ਇਹਦੇ ਸਾਰੇ ਸਰਾਊਂਡਿੰਗ ਦੇ ਅੰਦਰ ਜਿਹੜਾ ਉਹ ਪਾਣੀ ਹੈਗਾ, ਜਿਹਨੇ ਕਿ ਓਸ਼ਨ ਦੇ ਕਾਰਨਰ 'ਤੇ ਹੈਗਾ, ਔਰ ਜਿੰਨਾ ਵੀ ਸਮਰ ਦੇ ਵਿੱਚ ਉਹ ਤੁਹਾਡੀ ਕੈਂਪਿੰਗ ਆਉਂਦੀ ਹੈ, ਔਰ ਇਸ ਪ੍ਰਾਪਰਟੀ ਦੇ ਆਲ ਅਰਾਊਂਡ ਆਉਂਦੀ ਹੈਗੀ, ਯਾਨੀ ਕਿ ਪ੍ਰਾਪਰਟੀ ਹੈਗੀ ਔਰ ਇਹਦੇ ਚਾਰੋਂ ਸਾਈਡ 'ਤੇ ਤੁਹਾਨੂੰ ਪਾਣੀ ਨਜ਼ਰ ਆਏਗਾ। ਔਰ ਅਗਰ ਕੋਈ ਵੀ ਦੋਸਤ ਇਸ ਖੂਬਸੂਰਤ ਫਾਰਮ ਹਾਊਸ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ, ਇਸ ਫਾਰਮ ਹਾਊਸ ਨੂੰ ਵਿਜ਼ਿਟ ਕਰਨਾ ਚਾਹੁੰਦਾ ਹੈ, ਤਾਂ ਉਹ ਮੈਨੂੰ ਕਾਲ ਕਰ ਸਕਦਾ ਹੈ। ਮੇਰਾ ਨੰਬਰ ਹੈਗਾ 416-400-3315, 416-400-3315। ਵਾਨ ਵਾਲੀ ਪ੍ਰਾਪਰਟੀ ਹਰਜੀਤ ਜੀ ਜ਼ਿਆਦਾ ਦੇਰ ਟਿਕਣੀ ਨਹੀਂ ਹੈਗੀ, ਜਿੰਨਾ ਉਹ ਖੂਬਸੂਰਤ ਘਰ ਹੈਗਾ, ਜਿੰਨੀ ਉਹਦੇ ਉੱਤੇ ਲੈਂਡਸਕੇਪਿੰਗ ਹੋਈ ਹੈ, ਜਿੰਨੀ ਉਹਦੇ ਉੱਤੇ ਅਪਗ੍ਰੇਡਿੰਗ ਕੀਤੀ ਗਈ ਹੈ, ਉਹ ਪ੍ਰਾਪਰਟੀ ਕੋਈ ਵੀ ਬੜੀ ਫੈਮਿਲੀ ਜਿਹੜੀ ਹੈ ਉਹ ਇੱਕ ਲਗਜ਼ਰੀ ਸਟੇਟ ਆਫ ਦਾ ਆਰਟ ਹਾਊਸ ਵਾਨ ਹੀ ਖਰੀਦਣਾ ਚਾਹੁੰਦਾ ਹੈ, ਤਾਂ ਉਹ ਮੈਨੂੰ ਕਾਲ ਕਰ ਸਕਦਾ ਹੈ। ਔਰ ਇਹ ਪ੍ਰਾਪਰਟੀ ਜ਼ਿਆਦਾ ਦੇਰ ਟਿਕੇਗੀ ਨਹੀਂ ਮਾਰਕੀਟ ਦੇ ਅੰਦਰ, ਔਰ ਇਹਦੀ ਅਪੁਆਇੰਟਮੈਂਟ ਬਣਾ ਕੇ ਉਹ ਆ ਕੇ ਫਿਜ਼ੀਕਲੀ ਪ੍ਰਾਪਰਟੀ ਦੇਖ ਸਕਦੇ ਨੇ। ਔਰ ਮੇਰਾ ਨੰਬਰ ਹੈਗਾ 416-400-3315, 416-400-3315।
0: ਨੰਬਰ ਜੋ ਹੈ ਸਭ ਦੁਆਰਾ ਦੋ ਇੱਕ ਵਾਰੀ ਪਲੀਜ਼।
1: ਨੰਬਰ ਹੈਗਾ ਮੇਰਾ 416-400-3315। ਮੈਨੂੰ ਆਲਰੇਡੀ ਕੋਈ 5-6 ਕਾਲ ਆਈਆਂ ਨੇ, ਤੇ ਜਿਹੜੇ ਦੋਸਤ ਮੈਨੂੰ ਕਾਲ ਕਰ ਰਹੇ ਨੇ
0: ਜੀ ਜੀ,
1: ਮੈਂ ਜਿਵੇਂ ਪ੍ਰੋਗਰਾਮ ਖਤਮ ਹੋਏਗਾ ਵਾਪਸ ਕਾਲ ਬੈਕ ਕਰਕੇ ਸਾਰੀ
0: ਘਰ ਹੈ। ਬੜਾ ਵਧੀਆ ਨਾ, ਕਸਟਮ ਘਰ ਆ ਜਿਵੇਂ ਤੁਸੀਂ ਦੱਸ ਰਹੇ ਹਾਂ, ਸਟੋਨ ਦੇ ਚ ਲਾਈਟਾਂ ਲੱਗੀਆਂ ਇੰਨਾ ਵਧੀਆ, ਉਹਦੇ 35-40 ਗੱਡੀਆਂ ਪਾਰਕਿੰਗ ਲੱਗ ਜਾਂਦੀ ਹੈ, ਏਰੀਆ ਬਹੁਤ ਵਧੀਆ, ਜਗ੍ਹਾ ਬੜੀ ਹੈ, 2 acres ਜਗ੍ਹਾ।
1: ਹਾਂਜੀ 2 acres ਲੈਂਡ ਹੈਗੀ
0: ਪਿੱਛੇ
1: ਸਿਟੀ ਆਫ ਵਾਨ ਦੇ ਅੰਦਰ ਹੈਗੀ।
0: ਹਾਂ ਸਿਟੀ ਆਫ ਵਾਨ ਦੇ ਚ, ਵਾਨ ਚ ਦਾ ਘਰ, ਹਾਈਵੇ ਨੇੜੇ ਉਹਦੇ,
1: ਇਹਦੇ ਬਿਲਕੁਲ ਮੇਨ ਰੋਡ ਜਿਹੜਾ ਹੈਗਾ ਕਿੰਗ ਵਾਨ ਰੋਡ, ਉਹਦੇ ਉੱਤੇ ਪ੍ਰਾਪਰਟੀ ਹੈਗੀ, ਔਰ ਉੱਥੋਂ ਜਿਹੜੀ ਇੱਕ ਨਵੀਂ ਹਾਈਵੇ ਬਣ ਰਹੀ ਹੈ ਨਾ, ਆਈ ਥਿੰਕ 413 ਬਣ ਰਹੀ ਹੈ, ਰਾਈਟ?
0: ਹਾਂਜੀ।
1: ਔਰ ਉਹ ਉਸੇ ਕਿੰਗ ਵਾਨ ਰੋਡ ਤੋਂ ਉਹ ਜਿਹੜੀ ਇੰਟਰ ਹੋਏਗੀ, ਤੇ ਯਾਨੀ ਕਿ ਤੁਸੀਂ ਸਿੱਧਾ ਫਿਰ ਬ੍ਰੈਂਪਟਨ ਮਿਸੀਸਾਗਾ ਜਾਣਾ ਹੈ ਤੇ ਇਸ ਘਰ ਤੁਸੀਂ ਜਾ ਸਕਦੇ ਹੋ।
0: ਇਹ ਵੀ ਜ਼ਿਆਦਾ ਵਧੀਆ ਹਾਈਵੇ
1: ਬਣ ਰਿਹਾ, ਇਸ ਵਕਤ ਤੋਂ ਸਿਰਫ ਮੇਰੇ ਖਿਆਲ 4-5 ਮਿੰਟ ਦੀ ਡਰਾਈਵ 400 ਜਿਹੜੀ ਉਹ ਹਾਈਵੇ ਤੋਂ ਦੂਰ ਹੈਗੀ।
0: ਲਓ ਜੀ ਇਹ ਬੜੀ, ਨੰਬਰ ਦਿਓ ਸਰ ਇੱਕ ਵਾਰੀ ਦੁਬਾਰਾ।
1: ਹਾਂਜੀ ਨੰਬਰ ਹੈਗਾ 416-400-3315, 416-400-3315।
0: ਆਹ ਦੇਖ ਲਓ ਮੈਂ ਟਿਕਟ ਮਾਸਟਰ ਖੋਲ ਲਿਆ ਸਰ।
1: ਜੀ ਜੀ
0: ਆਹ ਦੇਖ ਲਓ, ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਪ੍ਰੈਜ਼ੈਂਟ ਹੰਸ ਰਾਜ ਹੰਸ ਲਾਈਵ ਲਾਈਵ, ਠੀਕ ਹੈ ਸਰ। ਕਿੰਨੇ ਮਿੰਟ ਰਹਿ ਗਏ ਆ ਜੋਈਆ ਸਾਹਿਬ?
1: 12 minutes 11 minutes
0: ਦੇ 59 seconds ਰਹਿ ਗਏ ਜੀ। ਇਹ ਦੇਖ ਲਓ ਟਿਕਟਾਂ ਚੱਕ ਲਓ ਜਾ ਕੇ, ਇਹ ਤੁਸੀਂ ਅੱਜ ਕਹੋਗੇ ਵੀ ਹਰਜੀਤ ਜੀ ਸਾਨੂੰ ਤੁਸੀਂ ਦੱਸਤਾ, ਚੰਗਾ ਕੀਤਾ, ਕਿਉਂਕਿ ਬਾਅਦ 'ਚ ਫਿਰ ਕਈ ਵਾਰੀ ਔਖਾ ਜਿਹਾ ਹੋ ਜਾਂਦਾ ਕੰਮ। ਨਾਲੇ ਬੈਂਕਟ ਹਾਲ ਹੋਵੇ ਨਾ, ਅਸੀਂ 50-100 ਬੰਦੇ ਐਕਸਟਰਾ ਵਾਰਡ ਦਿੰਦੇ ਹੁੰਦੇ ਹਾਂ, ਉੱਥੇ ਚੱਲ ਜਾਂਦੀ ਗੱਡੀ, ਇੱਥੇ ਤਾਂ ਜਿੰਨੀਆਂ ਟਿਕਟਾਂ ਜਿੰਨੇ ਸੀਟਾਂ ਲੱਗੀਆਂ ਇੱਕ ਬੰਦਾ ਵੀ ਅੰਦਰ ਨਹੀਂ ਜਾ ਸਕਦਾ। ਇਹਦੀ ਖਾਸੀਅਤ ਥੀਏਟਰ ਦੀ ਇਹ ਹੁੰਦੀ ਹੈ ਕਿ ਇੱਕ ਬੰਦਾ ਵੀ ਅੰਦਰ ਨਹੀਂ ਜਾ ਸਕਦਾ। ਇਸ ਕਰਕੇ ਮੈਂ ਚਾਹੁੰਦਾ ਕਿ ਟਿਕਟਾਂ ਬਾਈ ਤੁਸੀਂ ਜਲਦੀ ਜਲਦੀ ਜਲਦੀ ਆਪਣੀਆਂ ਰਾਖਵੀਆਂ ਕਰ ਲਓ। ਪੰਜਾਬੀ

0: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
1: A1 केक्स एंड पेस्ट्रीज 1997 तो थोड़ी सेवा करदा आ रहा है. केक्स, पेस्ट्रीज, मठियाईयां, समोसे ते पार्टी डेकोरेशन भी लै सकते हो. नकल करके केक्स ते पेस्ट्रीज बेचण वालियां तो बचो ते जसपाल नागरा नू फोन करो. A1 के तुम गालिए.
2: नजर बदलो, नजारे बदल जाएंगे. आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज.
3: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव, ब्रैम्पटन इन वॉलमार्ट प्लाजा. कॉल 905-460-8888. दैट्स 905-460-8888.
2: सर्विंग फ्रॉम टू लोकेशंस, बेस्ट सर्विस, बेस्ट प्राइस, स्पेक्स एक्सप्रेस के साथ.
4: यार इना इंश्योरेंस ने ते धुआं कढ़ाता, वधिया ते जायज रेट कित्थों मिलेगा?
5: टॉप फाइनेंशियल इंक तो, जो अपनियां बेहतर ते भरोसेमंद सेवावां लई जाने जांदे ने.
6: क्रिटिकल मॉर्गेज, RESP, RRSP, विजिटर इंश्योरेंस, सुपर वीजा, स्पेशल डिसेबिलिटी प्लान फॉर ट्रकर्स. जे थोड़े कोल 20 नालों ज्यादा ड्राइवर ने तां तुहानूं अनबीटेबल प्राइस लेके देंगे.
5: कॉल करो 20 सालां दे तजुर्बे वाले सुरजीत सिंह पड्डा जी नूं 647-300-3100.
6: या मिलो 70 डेल्टा पार्क बुलेवार्ड, यूनिट 11, ब्रैम्पटन. जब HK मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात. HK मूवर्स होम, ऑफिस, अपार्टमेंट्स एंड डिलीवरी, बिग और स्मॉल, वी मूव इट ऑल. वी आल्सो शिप कार्स, वी आल्सो डू स्टोरेज. 30 years एक्सपीरियंस, वी सर्व विद अ स्माइल. HK मूवर्स, गिव अस अ कॉल. मिस्टर हरमिंदर, 416-524-6704. 416-524-6704.
7: हैसल फ्री मूविंग के लिए HK मूवर.
8: HK मूवर्स ਵਾਲਿਆਂ ਦਾ ਨੰਬਰ ਤੁਸੀਂ ਨੋਟ ਕਰੋ. ਕੋਈ ਤੁਹਾਡੀਆਂ ਗੱਡੀਆਂ ਕੈਲਗਰੀ ਖੜੀਆਂ, ਵੈਨਕੂਵਰ ਖੜੀਆਂ, ਕਿਤੇ ਐਡਮਿੰਟਨ ਖੜੀਆਂ, ਜਾਂ ਤੁਸੀਂ ਵਿਨੇਪੈਗ ਖੜੀਆਂ, ਜਾਂ ਆਟਵਾ ਮੌਂਟਰੀਅਲ ਤੋਂ ਗੱਡੀ ਚੁਕਾਉਣੀ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਆ 416-524-6604. ਆਪ ਜਾਣ ਦੀ ਲੋੜ ਨਹੀਂ, ਦਿਹਾੜੀ ਬੰਨਣ ਦੀ ਲੋੜ ਨਹੀਂ. ਨਾਲੇ ਕਿਲੋਮੀਟਰ ਪਾਓ ਗੱਡੀ 'ਚ, 200-400-500 ਦੇ ਕੇ ਗੱਡੀ ਇੱਥੇ ਮੂਵ ਕਰਾ ਲਿਓ. ਨਾਲੇ ਤੇਲ ਨਹੀਂ ਲੱਗਣਾ, ਵਧੀਆ ਸੌਖਾ ਕੰਮ ਹੈ, ਨਾਲੇ ਟੈਨਸ਼ਨ ਫਰੀ, ਠੀਕ ਹੈ ਨਾ. 416-524-6604 ਦੇ ਕੋਕ ਦੀ ਜਾ ਸਕਦੀ ਹੈ. ਕਈ ਵਾਰੀ ਅਸੀਂ ਗੱਡੀਆਂ ਮੌਂਟਰੀਅਲ ਤੋਂ ਖਰੀਦਦੇ ਹਾਂ, ਫਿਰ ਆਪ ਹੀ ਲਿਆਉਣਾ ਪੈਂਦਾ, ਆਪ ਹੀ ਜਾਣਾ ਪੈਂਦਾ, ਦਿਹਾੜੀ ਵੀ ਭੰਨੀ ਪੈਂਦੀ ਹੈ ਨਾ ਆਪਣੇ ਨੂੰ. ਅਤੇ ਇਸ ਤੋਂ ਬਚਣ ਵਾਸਤੇ ਨਾਲੇ ਗੱਡੀ ਦੇ ਕਿਲੋਮੀਟਰ ਨਹੀਂ ਪੈਣੇ, ਗੱਡੀ ਬਿਨਾਂ ਸਕਰੈਚ ਤੋਂ ਆ ਜਾਣੀ, ਟ੍ਰੇਲਰ ਦੇ ਅੰਦਰ ਪੈਕ ਹੋ ਕੇ ਗੱਡੀ ਆਉਣੀ. ਉੱਤੇ ਇਹਨਾਂ ਨੇ ਕੱਪੜੇ ਬਣਾਏ, ਕੱਪੜੇ ਚੜ੍ਹਾ ਕੇ ਵਧੀਆ, ਜਿਵੇਂ ਨਾ ਕੋਈ ਚੀਜ਼ ਕਵਰ ਕਰ ਦਿੰਦੇ ਆ ਪੂਰੀ, ਕੋਈ ਸਕਰੈਚ ਨਹੀਂ ਪਊਗਾ ਗੱਡੀ ਦੇ ਉੱਤੇ. ਨੰਬਰ ਤੁਸੀਂ ਨੋਟ ਕਰੋ HK ਮੂਵਰਸ ਵਾਲਿਆਂ ਦਾ. ਔਰ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਕੋਈ ਸਮਾਨ ਆਪਣਾ ਮੂਵ ਕਰਾਉਣਾ ਵੀਰ ਮੇਰਿਓ, ਜਿੱਦਾਂ ਕਿ ਮੌਂਟਰੀਅਲ ਤੋਂ ਆਟੋ ਦਾ ਸਮਾਨ ਮੂਵ ਕਰਾਉਣਾ ਹੈ, ਟਰੱਕ ਕਿਰਾਏ 'ਤੇ ਕਰਨਾ, ਖੱਜਲ ਖਰਾਬੀ ਹੋਣੀ ਆ, ਚੱਕਣਾ ਲੱਥਣਾ ਪੈਣਾ, ਇਹ ਆਰਾਮ ਦੇ ਨਾਲ ਇਹਨਾਂ ਕੋਲ ਟਰੱਕ ਹੈ, ਆਪੇ ਚੱਕ ਚੁੱਕੇ ਸਾਰਾ ਸਮਾਨ ਲੈਣਾ, ਡੱਬਿਆਂ 'ਚ ਪੈਕ ਕਰਕੇ ਰੱਖ ਦਿਓ, ਸੌਖਾ ਕੰਮ ਆ. ਵਿਨੀਪੈਗ, ਕੈਲਗਰੀ, ਐਡਮਿੰਟਨ, ਵੈਨਕੋਟ ਦਾ ਸਮਾਨ ਵੀ ਮੂਵ ਕਰ ਦਿੰਦੇ ਆ. 416-524-6604 416-524-6604 'ਤੇ ਕਾਲ ਵੀ ਕੀਤੀ ਜਾ ਸਕਦੀ ਹੈ. ਇੱਕ ਨੰਬਰ ਹੋਰ ਤੁਸੀਂ ਨੋਟ ਕਰੋ, A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ. ਬਹੁਤ ਹੀ ਕਮਾਲ ਦੇ A1 ਕੇਕ ਐਂਡ ਪੇਸਟਰੀ ਵਾਲਿਆਂ ਦੇ ਕੇਕ ਹੁੰਦੇ ਆ, ਔਰ ਤੁਹਾਨੂੰ ਪਤਾ ਕਿ ਪਿਓਰ ਵੈਜੀਟੇਰੀਅਨ ਕੇਕ ਹੁੰਦੇ ਆ. ਸਾਡੇ ਪਿਆਰੇ ਵੀਰ ਜਸਪਾਲ ਸਿੰਘ ਨਾਗਰਾ ਸਾਹਿਬ ਦਾ ਬੂਟਾ ਲਾਇਆ ਹੋਇਆ, ਉਹਨਾਂ ਦਾ ਬੇਟਾ ਹੁਣ ਉੱਥੇ ਤੁਹਾਨੂੰ ਸੇਵਾਵਾਂ ਦੇ ਰਿਹਾ ਹੈ. 1075 ਲੋਰੀ ਮਾਲ ਡਰਾਈਵ ਦੇ ਉੱਤੇ ਇਹਨਾਂ ਦਾ ਜਿਹੜਾ ਕਿ ਯੂਨਿਟ ਹੈ, ਜਿੱਥੇ ਇਹਨਾਂ ਦੀ ਫੈਕਟਰੀ ਹੈ. ਤਾਜ਼ੇ ਤਾਜ਼ੇ ਤੁਸੀਂ ਕੇਕ ਲਿਆ ਸਕਦੇ ਆ, ਤਾਜ਼ੇ ਤਾਜ਼ੇ ਬਿਸਕੁਟ ਵੀ ਲਿਆ ਸਕਦੇ ਆ. ਬੌਬੀ ਭਾਜੀ ਵੀ ਪ੍ਰੋਗਰਾਮ ਨੂੰ ਸੁਣ ਰਹੇ ਆ. ਬੌਬੀ ਭਾਜੀ, ਥੈਂਕ ਯੂ ਵੈਰੀ ਮੱਚ, ਸੁਣਾਓ ਕਿੱਦਾਂ, ਠੀਕ ਹੋ? ਲਓ ਜੀ, ਮੈਂ ਨੰਬਰ ਦੇ ਰਿਹਾ ਤੁਹਾਨੂੰ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ. ਨੰਬਰ ਤੁਸੀਂ ਨੋਟ ਕਰੋ ਇੱਕ ਵਾਰੀ ਫਿਰ ਤੋਂ, 1075 ਲੋਰੀ ਮਾਲ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀ ਵਾਲੇ. ਤੁਸੀਂ ਜਾਓ, ਤਾਜ਼ੇ ਤਾਜ਼ੇ ਬਿਸਕੁਟ ਚੱਕ ਲਿਆਓ ਜਾ ਕੇ ਘਰੇ. ਵੈਸੇ ਇੱਕ ਗੱਲ ਹੈ, ਪੀਪੇ ਵਾਲੇ ਬਿਸਕੁਟ ਖਾਣ ਦਾ ਨਜ਼ਾਰਾ ਆਪਣਾ ਹੀ ਹੈ, ਕਿਉਂ ਜੋਈਆ ਸਾਹਿਬ?
9: ਹਾਂਜੀ ਬਿਲਕੁਲ,
8: ਆਪਣਾ ਹੀ ਨਜ਼ਾਰਾ ਪੀਪੇ ਵਾਲੇ ਬਿਸਕੁਟ ਖਾਣ ਦਾ. ਅਤੇ ਸਾਡੇ ਭਾਜੀ ਹਰਾਂ ਨੇ ਪਹਿਲੀ ਵਾਰੀ ਟੋਰਾਂਟੋ ਦੇ ਬਿਸਕੁਟ ਲਾਂਚ ਕੀਤੇ ਸੀ. ਇਹਨਾਂ ਨੇ 905-564-2663 ਦੇ ਕੋਕ

0: ਮੈਨੂੰ
1: ਮੈਨੂੰ ਇਨਕੁਆਇਰੀ
0: ਇੱਕ ਇੱਕ ਲਫ਼ਜ਼ ਸੁਣਨ ਵਾਲੇ
1: ਮੈਨੂੰ ਇਨਕੁਆਇਰੀ ਆ ਰਹੀ ਹੈ ਔਰ ਭਾਜੀ ਸਾਨੂੰ ਚਾਰ ਟਿਕਟਾਂ ਚਾਹੀਦੀਆਂ ਵੀਰ ਮੇਰੇ ਚੱਕ ਲਓ ਟਿਕਟਾਂ ticketmaster.ca ਤੋਂ ਜਾ ਕੇ

0: का मजा हमसे पूछिए। शेर सुनिएगा जनाब। भूले है रफ्ता रफ्ता उन्हें
1: ਗਜ਼ਲ ਸੁਣੀ ਹੈ ਤੁਸੀਂ ਭੁੱਲ ਗਏ ਆਪਣੀਆਂ ਪ੍ਰਾਪਰਟੀਆਂ ਸੇਲ ਕਰਨੀਆਂ।

0: ਹਮਸੇ ਪੂਛੀਏ। ਵੈਸੇ ਕਿੰਨੇ ਇਹਨਾਂ ਦੇ ਕੋਲ ਚੀਜ਼ਾਂ ਗਜ਼ਲਾਂ ਗਾਣੀਆਂ ਸੌਖੀਆਂ ਨੀ ਹੈਗੇ ਦੇ। ਗਜ਼ਲਾਂ ਗਾਣੀਆਂ ਤਾਂ ਬੰਦੇ ਦੀ ਕਮਰਸ ਜਿਹੜੇ ਕਹਿੰਦੇ ਨਾ ਕਲਾਸੀਕਲ ਚੀਜ਼ਾਂ ਗਾਣੀਆਂ ਬੜੀਆਂ ਔਖੀਆਂ ਹੁੰਦੀਆਂ। ਔਰ ਕੈਸੀ ਇਹਨਾਂ ਨੇ ਪੜ੍ਹਾਈ ਕੀਤੀ ਹੋਏਗੀ, ਕੈਸੀ ਵਿਦਿਆ ਇਹਨਾਂ ਦੇ ਕੋਲ ਹੋਏਗੀ, ਕਮਾਲ ਦੀ ਗੱਲ ਹੈ। ਜੋਈਏ ਸਾਹਿਬ ਅਖੀਰ ਤੇ ਹੋਰ ਕੀ ਕਹਿਣਾ ਚਾਹੋਗੇ?
1: ਹਾਂਜੀ, ਮੈਂ ਅਖੀਰ ਦੇ ਵਿੱਚ ਵਾਈਂਡ ਅਪ ਕਰਨਾ ਚਾਹਾਂਗਾ ਹਰਜੀਤ ਜੀ। ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਸਾਡੇ ਕੋਲ ਇੱਕ ਬਹੁਤ ਹੀ ਸਪੈਸ਼ਲ ਵਧੀਆ ਸਟੇਟ ਆਫ ਦੀ ਆਰਟ ਪ੍ਰਾਪਰਟੀ ਆਈ ਹੈ ਵਾਨ ਦੇ ਅੰਦਰ, ਔਰ ਇਹ ਪ੍ਰਾਪਰਟੀ 2 acre ਲੈਂਡ 'ਤੇ ਹੈਗੀ, 9 bedroom 8 washroom 3 full kitchen ਔਰ ਡਰਾਈਵੇ ਜਿਹੜਾ ਉਹ 30-35 ਕਾਰਸ ਦਾ ਨੈਚੁਰਲ ਸਟੋਨ ਦਾ ਬਣਿਆ ਜਿਹਦੇ ਅੰਦਰ ਫੁੱਲ ਲੈਂਡਸਕੇਪਿੰਗ ਕੀਤੀ ਗਈ ਹੈ। ਔਰ ਇਹ ਪ੍ਰਾਪਰਟੀ ਜਿਹੜੀ ਹੈਗੀ ਕਸਟਮ ਪ੍ਰਾਪਰਟੀ ਹੈਗੀ, ਕਸਟਮ ਮੇਡ ਪ੍ਰਾਪਰਟੀ ਹੈਗੀ, ਔਰ ਹਰ ਬੈਡਰੂਮ ਜਿਹੜਾ ਹੈਗਾ ਉਹ ਐਕਸਟਰਾ ਲਗਜ਼ਰੀ ਸਾਈਜ਼ ਦਾ ਹੈਗਾ, ਔਰ ਬਾਈ ਜੀ ਹਰ ਵਾਸ਼ਰੂਮ ਜਿਹੜਾ ਹੈਗਾ ਉਹ ਇੱਕ ਨਾਰਮਲ ਬੈਡਰੂਮ ਦੇ ਸਾਈਜ਼ ਤੋਂ ਬੜਾ ਹੈਗਾ। ਔਰ ਇਸ ਖੂਬਸੂਰਤ ਔਰ ਬਿਊਟੀਫੁਲ ਘਰ ਨੂੰ ਅਗਰ ਕੋਈ ਦੇਖਣਾ ਚਾਹੁੰਦਾ ਹੈ, ਵਿਜ਼ਿਟ ਕਰਨਾ ਚਾਹੁੰਦਾ ਹੈ ਜਾਂ ਪਿਕਚਰਾਂ ਦੇਖਣਾ ਚਾਹੁੰਦਾ, ਤਾਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 416-400-3315, 416-400-3315। ਕਸਟਮ ਹਾਊਸ ਵਾਨ ਦੇ ਅੰਦਰ 2 acre ਲੈਂਡ 'ਤੇ, 8 bedroom 9 washroom 3 full kitchen। ਔਰ ਇਹਦੇ ਬਾਰੇ ਕੋਈ ਵੀ ਦੋਸਤ ਜਾਣਕਾਰੀ ਲੈਣਾ ਚਾਹੁੰਦਾ ਹੈ ਕਾਲ ਕਰ ਸਕਦਾ ਹੈ 416-400-3315, 416-400-3315। ਔਰ ਇਸੇ ਤਰ੍ਹਾਂ ਹਰਜੀਤ ਜੀ ਸਾਡੇ ਕੋਲ ਇੱਕ ਸਪੈਸ਼ਲ ਫਾਰਮ ਹਾਊਸ ਹੈਗਾ ਜਿਹੜਾ ਕਿ 100 acre ਲੈਂਡ 'ਤੇ ਹੈਗਾ, ਬਿਊਟੀਫੁਲ 3 bedroom ਦਾ ਘਰ ਹੈਗਾ ਔਰ ਰੈਡੀ ਟੂ ਗੋ ਫਾਰ ਦਾ ਫਾਰਮਿੰਗ। ਔਰ ਕੋਈ ਵੀ ਦੋਸਤ ਜਿਹੜਾ ਕਿ ਇੱਕ ਅੱਛੇ ਖੂਬਸੂਰਤ ਘਰ 'ਚ ਰਹਿਣਾ ਚਾਹੁੰਦਾ ਹੈ, ਨਾਲ ਫਾਰਮਿੰਗ ਕਰਨਾ ਚਾਹੁੰਦਾ ਹੈ, ਦੋਦੇ ਵਾਸਤੇ ਬਿਊਟੀਫੁਲ ਆਪਸ਼ਨ ਹੈਗੀ। ਔਰ ਇਹਦੇ ਆਲ ਸਰਾਊਂਡਿੰਗ ਦੇ ਵਿੱਚ ਸਾਰਾ ਵਾਟਰ ਏਰੀਆ ਹੈਗਾ, ਸਮਰ ਦੀ ਕੈਂਪਿੰਗ ਏਰੀਆ ਹੈਗਾ। ਔਰ ਇਹਦੇ ਬਾਰੇ ਵੀ ਅਗਰ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਮੈਨੂੰ ਕਾਲ ਕਰ ਸਕਦਾ ਹੈ 416-400-3315, 416-400-3315।

0: ਜਿਹੜਾ ਵੀ ਸ਼ੋਅ ਅਨਾਊਂਸ ਕਰਦੇ ਆ ਸੁਪਰ ਪੈਕ ਹੀ ਹੁੰਦਾ। ਔਰ ਇਹ ਸ਼ੋਅ ਮੇਰਾ ਦਿਲ ਕਹਿ ਰਿਹਾ ਕਿ ਦੋ ਸ਼ੋਅ ਕਰਾਉਣੇ ਪੈਣੇ ਆਪਾਂ,
1: ਬਿਲਕੁਲ ਸਹੀ ਕਹਿ,
0: ਕਿਉਂਕਿ ਐਡਾ ਕਮਾਲ ਦਾ ਆਰਟਿਸਟ ਪੰਜਾਬੀ ਵਿਰਸਾ ਦੇ ਹਿੱਸੇ ਆਇਆ ਹੈ। ਔਰ ਕੱਲ ਹੋਰ ਗੱਲਾਂ ਕਰਾਂਗੇ, ਇੱਕ ਮਿੰਟ ਦੇ ਕੁਝ ਸੈਕਿੰਡ ਰਹਿ ਗਏ, ਟਿਕਟਾਂ ਓਪਨ ਹੋਣ ਦੇ ticketmaster.ca ਦੇ 17 September ਨੂੰ ਇਹ ਸ਼ੋਅ ਹੋ ਰਿਹਾ, ਟਿਕਟਾਂ ਆਪਣੀਆਂ ਰਾਖੀਆਂ ਕਰ ਲਓ, ticketmaster.ca ਤੁਸੀਂ ਓਪਨ ਕਰ ਲਓ ਆਪਣੀਆਂ ਟਿਕਟਾਂ, ਜਲਦੀ ਜਲਦੀ ਜਲਦੀ ਜਲਦੀ ਹੁਣ ਰਾਖੀਆਂ ਕਰ ਲਓ। ਥੈਂਕ ਯੂ। ਜੇ ਕੋਈ ਵੀ ਇਨਫੋਰਮੇਸ਼ਨ ਲੈਣੀ, ਮੈਨੂੰ ਮੈਸੇਜ ਆ ਰਹੇ ਆ ਭਾਜੀ, ਅਸੀਂ ਚਾਰ ਲੇਡੀਜ਼ ਦੇ ਕਈਆਂ ਦੇ ਮੈਸੇਜ ਆਇਆ, ਸਾਡੀ ਕਿੱਟੀ ਪਾਰਟੀ ਜੋ ਕਹਿੰਦੇ ਪੋਸਟਰ ਪਾਤਾ ਤੁਹਾਡੇ ਫੇਸਬੁੱਕ ਤੋਂ ਚੱਕ ਕੇ, ਥੈਂਕ ਯੂ ਜੀ ਜਿਹਨਾਂ ਦੇ ਵੀ ਮੈਸੇਜ ਆਏ ਆ। ਔਰ ਟਿਕਟਾਂ ਤੁਸੀਂ, ਮੈਂ ਬਸ ਇੱਕੋ ਗੱਲ ਹੀ ਕਹੂੰਗਾ, ਜਲਦੀ ਚੱਕ ਲਓ ticketmaster.ca ਤੋਂ, ਠੀਕ ਹੈ ਵੀਰ ਮੇਰੇ। ਉਹ ਜਿਹਨਾਂ ਨੇ ਸਪੋਂਸਰ ਕਰਨਾ ਸ਼ੋਅ, ਉਹ ਮੈਨੂੰ ਕਾਲ ਕਰ ਲਿਓ 6474484 1000। ਹੰਸ ਰਾਜ ਹੰਸ 17 September ਨੂੰ ਮਿਸੀ ਸਾਗਾ ਜਾ ਰਿਹਾ।

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: Hello. Kataria Tours and Travel.
1: Hanji, Kataria Tours and Travel.
2: India diyan tickets chahidiyan si.
1: Oh, India ki tusi jitthon marzi diyan tickets le lo. India kithe jana?
2: Char tickets Delhi diyan te do Amritsar diyan. Mil jangiyan?
1: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tickets kadon diyan chahidiyan ne. Te haan, special tour packages te honeymoon packages vi saade kol available ne.
2: Par usse man service te sab to vadhiya rates le ikko ikna. Kataria Tours and Travel. Booking le aaj hi call karo 905-6 9056781200 Kataria Tours and Travel
3: 32 55 80
4: 98
3: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
4: ਉਹ ਕਾਊਂਟਿੰਗ ਨਹੀਂ ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ
5: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
3: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 801 ਬੋਵੇ ਡਰਾਈਵ ਨੀਅਰ ਚਿੰਗੋਜ਼ੀ ਕਾਲ 905 450 2828 905 450 2828

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Tobler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10

0: ਲੈਣ ਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
1: 647-7310-647-739-8710।
3: ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
7: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
8: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
9: ਮੈਂ ਕਿਹਾ ਕਿੱਥੇ ਜਾ ਰਹੀ ਹੈ?
10: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
9: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
10: 100 Kennedy Road, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100। Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
11: ਕੰਡੀਸ਼ਨਸ ਅਪਲਾਈ।
12: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
13: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
14: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ, ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
16: ਵੈਸੇ ਮੈਡਮ ਜੀ, ਇੱਕ ਗੱਲ ਹੈ, ਗੁੱਸਾ ਨਾ ਕਰਿਓ। ਹਰ ਰੋਜ਼ ਤੁਸੀਂ ਮੇਰੀ ਦੁਕਾਨ ਤੇ ਆਉਂਦੇ ਹੋ, ਘੰਟੇ
11: ਬੱਜੀ ਸਮਾਨ ਨੂੰ ਕਦੇ ਮੈਨੂੰ ਇੱਧਰ ਉਲਟਾ ਦਿਓ, ਉੱਧਰ ਕਰ ਦਿਓ, ਆਹ ਲੈਣਾ, ਫਲਾਨਾ ਲੈਣਾ, ਢਮਕਾਨਾ ਲੈਣਾ, ਐਵੇਂ ਟਾਈਮ ਵੇਸਟ ਕਰਦੇ ਲੈਣੇ ਕਦੇ ਕੁਝ ਹੈ ਨੀ।
16: ਏਦਾਂ ਕਰੋ, ਆ ਲੋ 500 ਰੁਪਏ ਦਾ ਨੋਟ, 300 ਦੇ ਤੇ 4 50 ਦੇ ਨੋਟ ਦੇ ਦਿਓ, ਹੁਣ ਖੁਸ਼
11: ਹੈ।

0: गुड आफ्टरनून, वेलकम टू डेव टांडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं तो अड्डा अड्डा दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरां ना जोड़ के रखिए। अगे चल के वतनों दूर सुखी निजर साहब तो अड़ले पेश करनगे और मनप्रीत जी हिंदुस्तान तो जिहड़ी लेटेस्ट खबरां ने ओ सांझियां करनगे। नाले भी दसणगे हरी पग बन के मोदी ने की कीता। सब तो पहला छतरी छत रिपोर्ट हाजिर है। अज 5:54 ते सवेरे सूरज आया और शाम 8:53 ते चले जाना। मामा चांद साहब सानू पता लवारस जा हैगा। होर किन्ने बज गए अपने इत्थे हुण की टाइम होया? 5 मिंट तक आया। 1:15 ते आएगा ते रात नू 11:58 ते चले जाएगा जदों सारिआं दा सौण दा समा होएगा। अज तक तापमान 28-29 डिग्री तक जाएगा। तकरीबन सारा दिन सूरज चमकता रहेगा। कल मिक्स ऑफ सन एंड क्लाउड, चखड़ चोले, थंडरस्टॉर्म सब कुछ आएगा। मीह आएगा, बारिश आएगी, हवा चलेगी। टेम्परेचर गोना बी अराउंड 29। वधवा नू मिक्स ऑफ सन एंड क्लाउड, टेम्परेचर गोना बी 25। थर्सडे नू 28 डिग्री, सूरज चमकता रहेगा। फ्राइडे नू मिक्स ऑफ सन एंड क्लाउड, हल्की हल्की शावर दिना, तापमान 29 डिग्री। सैटरडे नू 26 डिग्री तापमान रहेगा, सारा दिन सूरज चमकता रहेगा। ਪਾਸਾ ਥੋੜਾ ਜਿਹਾ ਬਿਜ਼ੀ ਆ, ਉਹਨਾਂ ਨੇ ਵੀ ਗੱਲਬਾਤ ਕਰਦੇ, ਮਾੜਾ ਜਿਹਾ ਵਿਹਲੇ ਹੋ ਰਹਿਣ ਦੋ। ਇੱਕ ਸਰਵੇ ਹੋਇਆ, ਸਰਵੇ ਚ ਪੁੱਛਿਆ ਗਿਆ ਆਪਣੇ ਇੱਥੇ ਲੋਕਲ ਬੰਦਿਆਂ ਨੂੰ, ਆਰ ਯੂ ਫੈਡ ਅਪ ਵਿਦ ਅ ਪੋਲੀਟੀਸ਼ੀਅਨ ਅਬਿਊਜ਼ਿੰਗ ਯੂਰ ਟੈਕਸ ਡਾਲਰ। 98% ਨੇ ਕਿਹਾ ਯੈਸ, 98% ਨੇ। ਜਿਨ੍ਹਾਂ ਚ ਆ ਜਿਹੜਾ ਸਟੈਨ ਚੋ ਸੀ, ਜਿਹੜਾ ਡਗ ਫੋਰਡ ਦਾ ਚੌਧਰੀ ਸੀਗਾ, ਮਿਨਿਸਟਰ ਸੀ, ਉਹਨੇ ਆਪਦੀ ਮਿਨਿਸਟਰੀ ਛੱਡ ਤੀ ਤੇ ਕਹਿੰਦਾ ਮੈਂ ਪੈਸੇ ਵੀ ਮੋੜੂੰਗਾ। ਉਹ ਬਾਕੀ ਹੋਰ 15-20 ਜਾਣੇ ਆ ਜਿਨ੍ਹਾਂ ਚ ਨੀਨਾ ਟਾਂਗੜੀ ਆ, 18,976 ਡਾਲਰ ਟੈਕਸ ਪੇਅਰ ਦੇ ਲੈ ਲਏ 3 ਸਾਲਾਂ ਚ। ਉਹਦਾ ਕੋਈ ਬਿਆਨ ਵੀ ਨਹੀਂ ਆਇਆ ਵੀ ਆ ਮੀ ਸੋਰੀ, ਮੀ ਨੋ ਅੰਗਰੇਜ਼ੀ, ਮੀ ਮਨੀ ਬੈਕ, ਨਥਿੰਗ। ਹਰਦੀਪ ਗਰੇਵਾਲ, ਉਹਨੇ 27,275 ਡਾਲਰ ਚੱਕੇ ਟੈਕਸ ਪੇਅਰ ਦੇ, ਉਹਦਾ ਵੀ ਕੋਈ ਜਵਾਬ ਨਹੀਂ ਆਇਆ ਪਬਲਿਕਲੀ। ਆਈ ਐਮ ਸੋਰੀ, ਮੀ ਨੋ ਅੰਗਰੇਜ਼ੀ, ਮੀ ਮਨੀ ਬੈਕ, ਨਥਿੰਗ, ਨਥਿੰਗ ਐਟ ਆਲ। ਇਦੂ ਦਾ ਚਾਓ ਵਧੀਆ ਰਿਹਾ, ਗਲਤੀ ਤਾਂ ਮੰਨ ਗਿਆ, ਇਹਨਾਂ ਦਾ ਕੁਛ ਕਿਹਾ ਵੀ ਨਹੀਂ, ਬਿਆਨ ਵੀ ਨਹੀਂ ਦਿੱਤਾ। ਇਹਦਾ ਮਿੱਤਰੋ ਮੋੜਨੇ ਪੈਣੇ ਆ, ਜਿਹਨਾਂ ਜੇ ਨਹੀਂ ਮੋੜਦੇ ਰੋਜ਼ ਯਾਦ ਕਰਾਇਆ ਕਰਾਂਗੇ ਲੋਕਾਂ ਨੂੰ।
1: ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
0: I am Dave Tatla and you are not. Indian Food Land di navi location Sandalwood te Highway 10 wali location te zabardast sale lag chuki hai ji. Share atta 699 da 10 pound, India Gate Basmati rice 999 te 10 pound, Broad Desi Ghee 2299 da 1.8 kg, Tata Tea Premium ya Gold 899 di 1 kilo, kale ate chitte chane 299 de 4 pound each, Gobi 199 te Hindustani bhindiyan 299 di pound milniyan. Eh sale sirf Sandalwood te Highway 10 wali location te hai. Saving da dusra ਨਾਮ ਇੰਡੀਅਨ ਫਰੂਟਲੈਂਡ। ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ। ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 6474940.
2: ਮਸਕੋਕਾ ਅੰਦਰ 1.5 acre ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2622-2622। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 to 3 o'clock ਤੱਕ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਸ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਲਓ ਜੀ, 8 ਦਿਨ ਹੋ ਗਏ ਅਮਰੀਕਾ ਤੇ ਇਰਾਨ ਦਾ ਜਿਹੜਾ ਹੱਲਾ ਦੁਬਾਰਾ ਸ਼ੁਰੂ ਹੋਇਆ, ਨਾਲੇ ਕਹਿੰਦੇ ਆਪਾਂ ਸਮਝੌਤਾ ਕਰ ਲਈਏ, ਨਾਲੇ ਇੱਕ ਦੂਜੇ ਦੇ ਗੋਲੇ ਮਾਰਦੇ ਆ, ਕਾਫੀ ਲੋਕਾਂ ਦੀ ਮੌਤ ਹੋ ਗਈ, ਜਿਹੜੇ ਪੁਲ ਵਗੈਰਾ ਇਰਾਨ ਦੇ ਆ ਹੁਣ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਨੂੰ ਤੋੜਿਆ ਜਾ ਰਿਹਾ। ਪਿਛਲੇ ਦਿਨੀ ਮੈਕਸੀਕੋ ਦੇ ਇੱਕ ਹਿੱਸੇ ਚ ਅਰਥਕੁਏਕ ਆਇਆ 7.3 ਮੈਗਨਾਟਿਊਡ ਦਾ, ਔਰ ਯੋਰਕ ਰੀਜਨ ਚ ਮਸਕੀਟੋ ਦਾ ਵੈਸਟ ਨਾਈਲ ਵਾਇਰਸ ਪੋਜ਼ਿਟਿਵ ਮਿਲ ਗਏ ਨੇ। ਇਹ ਕੀ ਕਰਦੇ ਨੇ, ਜਿੱਥੇ ਪਾਣੀ ਖੜਾ ਹੁੰਦਾ, ਜਿੱਥੇ ਡਰੇਨ ਵਗੈਰਾ, ਜਿੱਥੇ ਮੀਂਹ ਦਾ ਪਾਣੀ ਜਾਂਦਾ, ਉੱਥੋਂ ਮੱਛਰ ਫੜ ਕੇ ਲਿਆਉਂਦੇ ਨੇ, ਫਿਰ ਉਹਦੀਆਂ ਲੱਤਾਂ ਬੰਨ ਲੈਂਦੇ ਨੇ, ਫਿਰ ਦੇਖਦੇ ਟੀਕਾ ਟੂਕਾ ਵੀ ਵੈਸਟ ਨਾਈਲ ਵਾਇਰਸ ਇਹਨੂੰ ਹੈ ਕਿ ਨਹੀਂ ਹੈ। ਖੈਰ, ਵੈਸਟ ਨਾਈਲ ਵਾਇਰਸ ਕੁਡ ਬੀ ਸੀਰੀਅਸ, ਇਹਦੇ ਨਾਲ ਬੁਖਾਰ ਵਗੈਰਾ ਵੀ ਚੜ੍ਹਦਾ ਹੈ ਤੇ ਕਦੇ ਨਾ ਕਦੇ ਮੌਤ ਵੀ ਹੋ ਜਾਂਦੀ ਆ। ਇਹ ਉੱਥੇ ਜ਼ਿਆਦਾ ਪੈਦਾ ਹੁੰਦਾ ਜਿੱਥੇ ਪਾਣੀ ਖੜਾ ਹੁੰਦਾ ਹੈ। ਜੇ ਤੁਹਾਡੇ ਘਰ ਦੇ ਸੱਜੇ ਖੱਬੇ ਕੋਈ ਐਸੀ ਚੀਜ਼ ਹੈ ਜਿੱਥੇ ਪਾਣੀ ਖੜਾ ਹੈ, ਪਲੀਜ਼ ਪਾਣੀ ਨੂੰ ਡੋਲ ਦਿਓ ਤੇ ਬਚੇ ਰਹੋਗੇ। ਔਰ ਪਿਛਲੇ ਦਿਨੀ ਫਰੈਂਕ ਸਟਰੋਨਕ, ਉਹਦੇ ਤੇ ਅੱਜ ਤੋਂ 30 ਕੁ ਸਾਲ ਪਹਿਲਾਂ ਬੀਬੀਆਂ ਕਹਿੰਦੀਆਂ ਜੀ ਸਾਡੇ ਨਾਲ ਐਂ ਕੀਤਾ, ਸਾਡੇ ਨਾਲ ਗਲਤ ਹਰਕਤ ਕੀਤੀ, ਆਹ ਕੀਤਾ, ਉਹ ਕੀਤਾ, ਬਹੁਤ ਸਾਰੇ ਜਿਹੜੇ ਕੇਸ ਸੀ ਉਹ ਸਾਰੇ ਛੱਡਤੇ ਸੀ, ਲੇਕਿਨ 2 ਕੇਸਾਂ ਜਿਹਨਾਂ ਨੂੰ ਗਿਲਟੀ ਕਰਾਰ ਦਿੱਤਾ ਸੀ, ਲੇਕਿਨ ਜੱਜ ਸਾਹਿਬ ਨੇ ਉਹ ਵੀ ਕੇਸ ਚੱਕ ਕੇ ਵਿੰਡੋ ਵੱਜਦੀ ਬਾਹਰ ਮਾਰਿਆ। 25-30 ਸਾਲ ਬਾਅਦ ਯਾਰ ਆਉਣਾ ਵਾਪਸ, ਦੈਟਸ ਰੋਂਗ। ਖੈਰ, ਪੀਅਰ ਪੋਲੀਵਰ ਦੀ ਸੁਣਾਈਏ, ਕਹਿੰਦਾ ਜਿਹੜਾ ਗੋਡੀ ਹਾਊ ਬ੍ਰਿਜ ਆ ਉਹਦੀ ਡੀਲ ਦੀ ਇੱਕ ਇੱਕ ਜਾਣਕਾਰੀ ਮੈਨੂੰ ਦਿਓ, ਇੱਕ ਇੱਕ ਜਾਣਕਾਰੀ। ਉਹ ਭਗਤਾ ਆਪਦੀ ਸੀਟ ਤੂੰ ਲੂਜ਼ ਕਰ ਗਿਆ ਸੀਗਾ, ਤੇਰੇ ਜਿਹੜੇ ਐਮ ਪੀ ਸਾਹਿਬਾਨ ਨੇ ਉਹ ਤੈਨੂੰ ਛੱਡ ਕੇ ਜਾਈ ਜਾਂਦੇ ਨੇ, ਪਾਰਟੀ ਦੇ ਤੇਰੇ ਗ੍ਰਿਪ ਨਹੀਂ ਹੈ, ਤੇ ਤੂੰ ਕੜਾ ਰੱਖਦਾ ਮੇਜ ਤੇ ਕਿ ਹਮੇ ਯਹਾਂ ਕਾ ਹਿਸਾਬ ਬਤਾਓ। ਵਾਹ ਸ਼ੇਰਾ, ਕਈ ਮਾਰਕਾ ਨੇ ਇਹਨੂੰ ਗਲੇ ਹੀ ਕਹੀ ਜਾਂਦੇ ਯਾਰ, ਸਦਕੇ ਉਹਨਾਂ ਲੋਕਾਂ ਦੇ। ਲਓ ਜੀ, 4 ਹੋਰ ਟਰੱਕ ਡਰਾਈਵਰ ਆ ਜਿਹਨਾਂ ਨੂੰ ਡਰੱਗ ਦੇ ਰਿਲੇਟਡ ਫੜਿਆ ਹੈ ਪੁਲਿਸ ਨੇ। ਕੈਨੇਡੀਅਨ ਬਾਰਡਰ ਅਫੀਸ਼ਲ ਨੇ ਦੱਸਿਆ 23 ਤੇ ਜੂਨ 24 ਤੱਕ ਇਹਨਾਂ ਵਿੱਚ ਸਾਰਨੀਆਂ ਤੋਂ ਇੱਕ ਨੂੰ ਫੜਿਆ, ਤਕਰੀਬਨ 15 ਸਾਲ ਦੀ ਇਹਨਾਂ ਨੂੰ ਸਜ਼ਾ ਹੋਈ ਹੈ। ਤਜਵਿੰਦਰ ਸੰਧੂ 30 ਸਾਲ ਆ, ਹਰਜਿੰਦਰ ਸੰਧੂ 34 ਸਾਲ ਆ, ਇਹ ਦੋਨੇ ਬ੍ਰੈਂਪਟਨ ਦੇ ਰਹਿਣ ਵਾਲੇ ਨੇ, ਪੰਜਾਬਟਨ ਦੇ ਰਹਿਣ ਵਾਲੇ ਨੇ, ਔਰ ਜਿਹੜੇ ਦੋਨੇ ਨੇ ਇਹਨਾਂ ਨੇ ਸਾਰਨੀਆਂ 'ਚ ਜਾਣਾ ਹੈ ਜੂਨ ਆਉਣ ਵਾਲੇ ਦਿਨਾਂ 'ਚ, ਤਾਂ ਕਿ ਜਿਹੜੀ ਇਹਨਾਂ ਦੀ ਜੇਲ੍ਹ ਉਹਦੀ ਸਜ਼ਾ ਹੋ ਸਕੇ। ਗੁਣਦੀਪ ਸਿੰਘ ਤਰੀਵਾਲ 32 ਸਾਲ ਦਾ, ਇਹ ਵੀ ਪੰਜਾਬਟਨ ਦਾ ਰਹਿਣ ਵਾਲਾ, ਇਹਨਾਂ ਦੇ ਵੱਖੋ ਵੱਖਰੇ ਚਾਰ। ਅੱਛਾ, ਅਵਤਾਰ ਸੋਹੋਤਾ ਹੈ 55 ਸਾਲ ਦਾ, ਸ਼ਲਬਨ ਦਾ, ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਯਾਰ, ਹੱਦ ਹੋ ਗਈ ਤੁਹਾਡੀ। AAA ਲੈਂਡਸਕੇਪਿੰਗ,
3: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
4: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
5: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
4: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ,
5: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
5: 905-671-8400 or 905-796-8800 or visit giltravels.ca।
6: सारे घर का काम तो मैं ही करती हूं, हुन कारपेट तुसी क्लीन करोगे?
4: जेड़े काम लई इतनी वधिया प्रोफेशनल हेल्प मिलती होवे ओ मैं क्यों करा? मैं ते अमन नु फोन मिलाऊंगा 416-277-4416 ते।
5: फिर तुसी भी कॉल करो बेस्ट डक्ट एंड कारपेट क्लीनिंग, पावे होवे डक्ट क्लीनिंग, रेजिडेंशियल, बैंक्वेट या ऑफिस कारपेट क्लीनिंग। कॉल बेस्ट डक्ट एंड कारपेट क्लीनिंग 416-277-4616।
7: अपने बच्चे मैनू ए दसो कि दुनिया दा सब तो पुराना जानवर केड़ा तुहानु जट गए?
8: फिट्टे मुतेरे।
9: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
10: काव्या होम्यो केयर, काफी इलाज जहां बेअसर हो जाते हैं वहां से शुरू होता है होम्योपैथी का असर। बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है। काव्या होम्यो केयर, जहां से शुरू होता है हेल्दी लाइफ का सफर। 10 Cottrell Boulevard, Unit 104 in Brampton, 647-760-2779, 647-760-2779.
11: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
12: ਜਸ਼ਨ ਟੈਂਟਸ ਦੇ ਨਾਲ।
11: ਵਿਆਹ ਹੋਵੇ, ਬਰਥਡੇ ਪਾਰਟੀ,
12: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
11: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
12: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
11: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
12: 416-294-2857।
11: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
13: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
14: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushaba, Etobicoke ate Walton. Je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension है 4 या फिर 905-334-8222 यानी 905-846-2229 ते, या फिर कॉल करो 905-334-82 एक्सटेंशन है 4।
15: I am Dev Tatla and you are not.
0: Indian Foodland ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 699 ਦਾ 10 ਪਾਉਂਡ, ਇੰਡੀਆ ਗੇਟ ਬਾਸਮਤੀ ਰਾਈਸ 999 ਦੇ 10 ਪਾਉਂਡ, ਬਰਾਡ ਦੇਸੀ ਘਿਓ 2299 ਦਾ 1.8 kg, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 899 ਦੀ 1 kg, ਕਾਲੇ ਅਤੇ ਚਿੱਟੇ ਚਨੇ 299 ਦੇ 4 ਪਾਉਂਡ ਈਚ, ਗੋਭੀ 199 ਤੇ ਹਿੰਦੁਸਤਾਨੀ ਭਿੰਡੀਆਂ 299 ਦੀਆਂ ਪਾਉਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ। ਆਪਣੇ ਐਵਰੇਜ ਟਰਾਂਸਪੋਰਟ ਆ ਜਿਹੜੇ, ਇਹਨਾਂ ਨੂੰ ਬਹੁਤ ਸਾਰੇ ਡਰਾਈਵਰ ਚਾਹੀਦੇ ਨੇ ਵੱਖੋ ਵੱਖਰੇ ਏਰੀਏ ਦੇ ਵਿੱਚ। ਤੁਸੀਂ ਇਹਨਾਂ ਨਾਲ ਟਿਊਨ ਇਨ ਕਰ ਸਕਦੇ ਹੋ, ਜੁਆਇਨ ਕਰ ਸਕਦੇ ਹੋ। ਜਿਵੇਂ ਕ੍ਰੋਸ ਬਾਰਡਰ ਏਜੰਟ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, ਸੇਮ ਟਰੱਕ ਅਤੇ ਸੇਮ ਟ੍ਰੇਲਰ ਹੋਵੇਗਾ, 3000 ਮੀਲ ਵੀ ਦਿੱਤੇ ਜਾਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਐਂਡ ਯੂ ਐਸ ਈਸਟ ਲਈ ਡਰਾਈਵਰ ਚਾਹੀਦੇ ਨੇ 905-846-2229 ਐਕਸਟੈਂਸ਼ਨ 4 ਹੈ। ਸਾਡੇ ਨਾਲ ਇਸ ਸਮੇਂ ਲਾਈਨ ਤੇ ਪ੍ਰਭਾ ਸਾਹਿਬ ਜੁੜ ਚੁੱਕੇ ਨੇ। ਸਰ ਵੈਲਕਮ ਟੂ ਦਾ ਸ਼ੋਅ।
8: ਧੰਨਵਾਦ ਦੀਪ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ ਜੀ।
0: ਮਾਇਆ ਜੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਪਿਆਰ ਵਾਲੀ ਤੇ ਨਿੱਘੀ ਨਿੱਘੀ ਜੀ ਸਤਿ ਸ੍ਰੀ ਅਕਾਲ। ਮੌਸਮ ਦੇ ਹਿਸਾਬ ਨਾਲ ਪਹਿਲਾਂ ਚੱਲਦੇ ਹਾਂ ਸੈਡ ਨਿਊਜ਼ ਕਰਨੀ, ਉਹ ਹੈ ਆਪਣਾ 92-93 ਦਾ ਹੀਰੋ ਬਲੂਜੇ ਦਾ ਡਵੇਨ ਵਾਰਡ। ਇਹ ਸਾਰੇ ਇਕੱਠੇ ਹੋਏ ਇੱਥੇ, ਇਹਨਾਂ ਨੇ ਆਪਦੀ 50 ਸਾਲਾਂ ਦੀ ਐਨੀਵਰਸਰੀ ਮਨਾਉਣੀ ਸੀ ਟੀਮ ਦੇ ਜਿੰਨੇ ਵੀ ਪਲੇਅਰ ਸੀਗੇ, ਔਰ ਇਹ ਵੀ ਆ ਗਿਆ ਫਰਾਈਡੇ। ਪਰ ਜਦੋਂ ਮਨਾਉਣ ਲੱਗੇ ਪਤਾ ਲੱਗਿਆ ਵਿਚਾਰੇ ਦੀ ਅਚਾਨਕ ਮੌਤ ਹੋ ਗਈ ਯਾਰ।
8: ਬਿਲਕੁਲ ਸਰ, ਇਹਨਾਂ ਦੀ ਜਿਹੜੀ ਆ ਨਿਊਜ਼, ਡੈਥ ਨਿਊਜ਼ ਕਾਫੀ ਜਿਹੜੀ ਆ ਤੁਸੀਂ ਕਹਿ ਸਕਦੇ ਹੋ ਕਿ ਵਾਇਰਲ ਹੋਈ ਹੈ ਬਲੂਜੇ ਫੈਨਸ ਦੇ ਵਿੱਚ, ਕਿਉਂਕਿ ਖਾਸ ਤੌਰ ਤੇ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਟ੍ਰਿਬਿਊਟ ਵੀ ਦੇਣਾ ਸੀਗਾ, ਜੋ ਕਾਰਟਰ ਸਾਹਿਬ ਦਾ ਸਟੈਚੂ ਅਨਵੀਲ ਕਰਨਾ ਸੀਗਾ ਆਊਟਸਾਈਡ ਰੋਜਰ ਸੈਂਟਰ। ਸੋ ਯੂ ਨੋ, ਇੱਕ ਪਾਸੇ ਖੁਸ਼ੀ ਸੀ ਤੇ ਦੂਜੇ ਪਾਸੇ ਫਿਰ ਇਹ ਗਮ ਵਾਲੀ ਨਿਊਜ਼ ਆ ਗਈ। ਸੋ ਉਹ ਥੋੜਾ ਜਿਹਾ ਮਿਕਸਡ ਜੀ ਰਿਐਕਸ਼ਨ ਜਿਹੜੀ ਹੈ ਜੀ, ਉਹ ਸਾਰੇ ਫਿਰ ਫੈਨਸ ਦੇ ਵਿੱਚ ਹੋ ਗਈ।
0: ਹੁੰਦੀ ਵੀ ਆ ਯਾਰ, ਹੁੰਦੀ ਆ, ਪਰ ਇਟ ਵਾਸ ਸੈਡ ਬਿਕਾਜ਼ ਮੈਂ ਤਾਂ 92-93 ਦਾ ਵਰਲਡ ਸੀਰੀਜ਼ ਦੇਖਿਆ ਹੋਇਆ। ਇਹ ਜਦੋਂ ਆਉਂਦਾ ਸੀ ਨਾ ਪਤੰਦਰ, ਪਹਿਲਾਂ ਗਰਮੋ ਗਰਮੀ ਐਂ ਲੱਗਦਾ ਹੁੰਦਾ ਵੀ ਯਾਰ ਪਹਿਲਾਂ ਹੀ ਥੱਕਿਆ ਹੋਇਆ ਵਿਚਾਰਾ, ਪਰ ਬਾਲ ਬੜੀ ਸੋਹਣੀ ਸਿੱਟਦਾ ਸੀ। ਚਲੋ ਜਿਹੜਾ ਇਹ ਹੋ ਗਿਆ। ਅੱਛਾ ਫਿਰ ਉਹ ਤੋਂ ਹੁਣ ਚੱਲਦੇ ਹਾਂ ਥੋੜੀ ਉਦੋਂ ਵਧੀਆ ਖਬਰ ਆ, ਉਹ ਹੈਗੀ ਬਲੂਜੇ ਵਾਲੀ, 2-3 ਚੋਂ 1 ਜਿੱਤ ਗਏ
8: ਸੀਰੀਜ਼, ਫਿਰ ਹਾਰ ਗਏ ਜੀ। ਤੇ ਹੁਣ ਨਵੀਂ ਸੀਰੀਜ਼ ਜਦੋਂ ਸ਼ੁਰੂ ਹੋਣੀ ਆ, ਹੁਣ ਦੇਖਦੇ ਹਾਂ ਕਿ ਨਵੀਂ ਸੀਰੀਜ਼ ਦੇ ਵਿੱਚ ਫਿਰ ਟੈਂਪਾ ਬੇ ਦੇ ਨਾਲ ਕੀ ਬਣਦਾ। ਵੈਸੇ ਟੈਂਪਾ ਬੇ ਦੀ ਟੀਮ ਬਹੁਤ ਚੰਗੀ ਆ, ਸੋ ਬਹੁਤ ਹੀ ਆਸ ਨਾ ਹੀ ਰੱਖੀ ਤਾਂ ਚੰਗੀ ਗੱਲ।
0: ਇਹ ਵੀ ਗੱਲ ਸੀਗਾ, ਅੱਜ ਮੈਂ ਰਾਜ ਹੋਰਾਂ ਨਾਲ ਕਰ ਰਿਹਾ ਸੀ ਗੱਲ ਕਾਫੀ ਦੇਰ ਤੋਂ, ਬੈਂਕਿੰਗ ਇੰਡਸਟਰੀ ਚ ਮੋਰਗੇਜ ਵਗੈਰਾ ਦਾ ਕੰਮ ਕਰਦੇ ਆ, ਤੇ ਮੈਂ ਉਹ ਵੀ ਦੱਸਦੇ ਜੀ, ਕਹਿੰਦੇ ਆਸ ਨਾ ਰੱਖੋ ਕਿਸੇ ਤੋਂ, ਆਸ ਰੱਖਦੇ ਹੋ ਤੇ ਬੰਦਾ ਮੂਹਰੋਂ ਕੰਮ ਨਾ ਕਰੇ ਫਿਰ ਨਿਰਾਸ਼ਤਾ ਹੁੰਦੀ ਆ, ਜੇ ਆਸ ਹੀ ਨਾ ਰੱਖੋ ਤਾਂ ਨਿਰਾਸ਼ਤਾ ਹੋਣੀ ਕੀ ਹੈ।
8: ਬਿਲਕੁਲ ਜੀ, ਔਰ ਤਾਂ ਹੀ ਆਪਾਂ ਲਾਸਟ ਈਅਰ ਬਹੁਤ ਖੁਸ਼ ਸੀਗੇ, ਕਿਉਂਕਿ ਆਪਾਂ ਨੂੰ ਕਿਸੇ ਨੂੰ ਉਮੀਦ ਨਹੀਂ ਸੀਗੀ ਕਿ ਵਰਲਡ ਸੀਰੀਜ਼ ਦੇ 7ਵੇਂ ਗੇਮ ਤੱਕ ਜਾਣਗੇ, ਇਸੇ ਕਰਕੇ ਆਪਾਂ ਇੰਜੋਏ ਕੀਤਾ।
0: ਅੱਛਾ ਕੱਲ ਹੋਇਆ ਵਰਲਡ ਕੱਪ, ਵਰਲਡ ਕੱਪ ਚ ਜਿਹੜਾ ਗੋਲ ਹੋਇਆ ਉਹ ਐਕਸਟਰਾ ਟਾਈਮ ਤੇ ਜਾ ਕੇ ਹੋਇਆ, ਪਹਿਲਾਂ 2 ਗੋਲ ਹੋਏ ਉਹਨਾਂ ਚੋਂ 2 ਵਾਪਸ ਲੈ ਲਏ ਸੀਗੇ ਰੈਫਰੀ ਨੇ, 1 ਮੈਂ ਸਮਝਦਾ ਲੈਣਾ ਨਹੀਂ ਚਾਹੀਦਾ ਸੀ, 1 ਤਾਂ ਚਲੋ ਬਣਦਾ ਸੀਗਾ। ਟੋਟਲ ਕੀ ਤੁਹਾਡੀ ਅਪਡੇਟ ਆ, ਤੁਹਾਡੇ ਕੀ ਵਿਚਾਰ ਨੇ ਇਹ 1-0 ਜਿਹੜਾ 106ਵੇਂ ਮਿੰਟ ਤੇ ਜਾ ਕੇ ਗੋਲ ਹੋਇਆ?
8: ਸਰ ਪਹਿਲਾਂ ਤਾਂ ਗੱਲ ਇਹ ਆ ਵੀ ਜਿਹੜੀ ਟੀਮ ਡਿਜ਼ਰਵ ਕਰਦੀ ਸੀ ਉਹ ਚੈਂਪੀਅਨ ਬਣੇ ਨੇ, ਇਹ ਸਭ ਤੋਂ ਵਧੀਆ ਚੀਜ਼ ਹੈ, ਕਿਉਂਕਿ ਸਪੇਨ ਨੇ ਟੋਟਲੀ ਜਿਹੜਾ ਅਰਜਨਟੀਨਾ ਨੂੰ ਕੱਲ ਫਾਈਨਲ ਦੇ ਵਿੱਚ ਆਊਟ ਪਲੇ ਕੀਤਾ। ਈਵਨ ਦੋ ਆਈ ਵਾਜ਼ ਰੂਟਿੰਗ ਫਾਰ ਦਾ ਅੰਡਰ ਡੋਗਸ ਅਰਜਨਟੀਨਾ, ਬਟ ਇਟ ਵਾਜ਼ ਅ ਹੋਪ ਅਗੇਂਸਟ ਹੋਪ, ਕਿਉਂਕਿ ਸਪੇਨ ਦੀ ਟੀਮ, ਵੀ ਆਲ ਨਿਊ ਦੈਟ ਕਿ ਸਪੇਨ ਦੀ ਟੀਮ ਬਹੁਤ ਬਿਹਤਰ ਹੈ ਸਾਰੇ ਪਾਸਿਓ, ਚਾਹੇ ਉਹ ਡਿਫੈਂਸ ਦੀ ਗੱਲ ਹੋਵੇ, ਚਾਹੇ ਆਫੈਂਸ ਦੀ ਗੱਲ ਹੋਵੇ, ਤੇ ਚਾਹੇ ਮੇਨ ਉਹਨਾਂ ਦਾ ਜਿਹੜਾ ਵੈਪਨ ਸੀ ਮਿਡਫੀਲਡ ਉਹਦੀ ਗੱਲ ਹੋਵੇ। ਸੋ ਉਹਨਾਂ ਨੇ ਕੱਲ ਜਿਸ ਤਰੀਕੇ ਦੇ ਨਾਲ ਅਰਜਨਟੀਨਾ ਨੂੰ ਖੜਾਇਆ, ਮੈਂ ਖੜਾਇਆ ਇਸ ਲਈ ਵਰਡ ਯੂਜ਼ ਕਰ ਰਿਹਾ ਜੀ ਕਿਉਂਕਿ ਇਸ ਤਰ੍ਹਾਂ ਲੱਗ ਹੀ ਨਹੀਂ ਰਿਹਾ ਸੀ ਕਿ ਅਰਜਨਟੀਨਾ ਦੀ ਟੀਮ ਖੇਡ ਰਹੀ ਹੈ। ਇਨ ਦਾ ਹਿਸਟਰੀ ਆਫ ਸੋਕਰ 60 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਫਾਈਨਲ ਦਾ ਮੈਚ ਹੋਵੇ ਤੇ 90 ਮਿੰਟ ਦੇ ਵਿੱਚ ਇੱਕ ਟੀਮ ਨੇ ਦੂਜੀ ਟੀਮ ਸਿਰ ਕੋਈ ਸ਼ਾਟ ਹੀ ਨਾ ਮਾਰਿਆ ਹੋਵੇ। ਸੋ ਇੰਨੀ ਇੱਕ ਪਾਸ ਗੇਮ ਹੋਈ ਆ
0: ਸੈਡ ਯਾਰ, ਇੰਨੀ ਤਗੜੀ ਟੀਮ ਫਾਈਨਲ ਚ ਪਹੁੰਚੀ ਆ, 2-4 ਤਾਂ ਮਾਰੋ ਉੱਥੇ, ਮੈਨੂੰ ਘੜਾ ਦੋ, ਮੈਂ ਮਾਰ ਦੂ ਤੁਰਿਆ ਫਿਰਦਾ।
8: ਦੇਖੋ ਇਹਦੇ ਚ ਤੁਸੀਂ ਹੁਣ ਇਹ ਵੀ ਦੇਖੋ ਕਿ ਬਈ ਜਦੋਂ ਪਤਾ ਹੋਵੇ ਕੋਚਿੰਗ ਸਟਾਫ ਨੂੰ, ਕੋਚਿੰਗ ਸਟਾਫ ਨੇ ਪਹਿਲੀ ਗੱਲ ਜਿਹੜੀ ਹੈ ਨਾ ਸਟ੍ਰੈਟਜੀ ਬਹੁਤ ਮਾੜੀ ਲੈ ਕੇ ਮੈਦਾਨ ਦੇ ਵਿੱਚ ਉਤਰੇ, ਮੈਦਾਨ ਦੇ ਵਿੱਚ ਜਿੱਤਣ ਲਈ ਤਾਂ ਉਤਰੇ ਹੀ ਨਹੀਂ, ਉਹ ਤਾਂ ਸਿਰਫ ਡਿਫੈਂਸ ਕਰਨ ਵਾਸਤੇ ਉਤਰੇ ਸੀ। ਸੋ ਕਦੇ ਨਾ ਕਦੇ ਜਦੋਂ ਤੁਸੀਂ ਮੈਂਟਲੀ ਇਸ ਚੀਜ਼ ਦੇ ਨਾਲ ਇਸ ਸਟ੍ਰੈਟਜੀ ਨਾਲ ਗਰਾਊਂਡ 'ਚ ਉਤਰਦੇ ਹੋ, ਫਿਰ ਥੋੜੀ ਦੇਵ ਜੀ ਜਿੱਤ ਹੋ ਹੀ ਨਹੀਂ ਸਕਦੀ। ਤੁਸੀਂ ਆਪਣੇ ਮਾਰਟੀਨੇਜ਼ ਵਰਗੇ ਪਲੇਅਰ ਨੂੰ, ਜਿਹੜਾ ਕਿ ਉਹਨਾਂ ਦਾ ਬਹੁਤ ਵਧੀਆ ਗੋਲ, ਲਤਾਰੋ ਮਾਰਟੀਨੇਜ਼ ਬਹੁਤ ਵਧੀਆ ਖੇਡਦਾ, ਉਹਨੂੰ ਗੇਮ 'ਚ ਹੀ ਨਹੀਂ ਲੈ ਕੇ ਆਉਂਦਾ, ਅਖੀਰ ਦੇ ਵਿੱਚ ਤੁਸੀਂ ਅਲਵਾਰੇਜ਼ ਨੂੰ ਵੀ ਬਾਹਰ ਕੱਢ ਲਿਆ, ਤੁਸੀਂ 10 ਪਲੇਅਰ ਡਿਫੈਂਸ ਵਾਲੇ ਖਿਡਾਏ ਤੇ ਸਿਰਫ ਮੈਸੀ, ਮੈਸੀ ਕੱਲਾ ਕੀ ਕਰੂਗਾ ਜੀ, ਉਹਦੇ ਕੋਲੇ ਤਾਂ ਬਾਲ ਹੀ ਨਹੀਂ ਪਹੁੰਚਣ ਦਿੱਤੀ ਸਪੇਨ ਦੀ ਮਿਡਫੀਲਡ ਨੇ। ਤੇ ਬਾਕੀ ਜਿਹੜੀ ਤੁਸੀਂ 2 ਗੋਲਸ ਦੀ ਗੱਲ ਕੀਤੀ ਆ ਵੀ ਜਿਹੜੇ ਨਹੀਂ ਹੋਏ, ਇੱਕ ਤਾਂ ਚਲੋ ਕਲੀਅਰ ਆਫਸਾਈਡ ਸੀਗਾ
0: ਜੀ,
8: ਤੇ ਦੂਸਰਾ ਜਿਹੜਾ ਸੀਗਾ ਦੇਵ ਜੀ ਉਹ ਇਸ ਲਈ ਨਹੀਂ ਹੋਇਆ ਕਿਉਂਕਿ ਜਿਹੜਾ ਰੈਫਰੀ ਸੀਗਾ ਉਸਨੇ ਪਹਿਲਾਂ ਹੀ ਜਿਹੜਾ ਤੁਸੀਂ ਕਹਿ ਸਕਦੇ ਹੋ ਸੀਟੀ ਵਜਾ ਦਿੱਤੀ ਸੀਗੀ। ਸੋ ਜਦੋਂ ਫਾਊਲ ਕਮਿਟ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਹੋਇਆ ਕਿੱਕ ਕਰਕੇ ਜਿਹੜਾ ਗੋਲ ਹੋਇਆ, ਫਿਰ ਉਹ ਬੇਮਾਇਨੇ ਹੋ ਜਾਂਦਾ। ਸੋ ਜੇਕਰ ਉਹ ਵਿਸਲ ਬਲੋ ਨਾ ਕਰਦੇ ਤੇ ਫਿਰ ਗੋਲ ਹੋ ਜਾਂਦਾ, ਫਿਰ ਉਹ ਗੋਲ ਮੰਨਿਆ ਜਾਣਾ ਸੀ ਕਿਉਂਕਿ ਵਿਸਲ ਬਲੋ ਪਹਿਲਾਂ ਹੋ ਗਈ ਤੇ ਗੋਲ ਉਦੋਂ ਬਾਅਦ ਚ ਹੋਇਆ, ਇਸ ਕਰਕੇ ਫਿਰ ਉਹ ਗੋਲ ਜਿਹੜਾ ਜੀ ਉਹ ਨਹੀਂ ਮੰਨਿਆ ਗਿਆ। ਬਟ ਨੈਵਰ ਦਾ ਲੈਸ ਸਪੇਨ ਵਾਜ਼ ਦਾ ਬੈਸਟ ਟੀਮ ਆਫ ਦਿਸ ਟੂਰਨਾਮੈਂਟ ਤੇ ਬੈਸਟ ਟੀਮ ਜਿਹੜੀ ਟੂਰਨਾਮੈਂਟ ਦੀ ਉਹ ਚੈਂਪੀਅਨ ਬਣੇ ਆ। ਮੈਨਜ਼ ਤੇ ਫੀਮੇਲ ਸੈਕਸ਼ਨ ਦੇ ਵਿੱਚ ਦੋਨੋਂ ਟਰਾਫੀਜ਼ ਜਿਹੜੀਆਂ ਵਰਲਡ ਕੱਪ ਦੀਆਂ ਸਪੇਨ ਦੇ ਕੋਲੇ ਨੇ ਜੀ ਔਰ ਇਹ ਵੀ ਪਹਿਲੀ ਵਾਰੀ ਹੋਇਆ ਸੌਕਰ ਦੇ ਇਤਿਹਾਸ ਦੇ ਵਿੱਚ।
0: ਇੱਕ ਪਹਿਲੀ ਗੱਲ ਤਾਂ ਨਾ ਜਿਹੜਾ ਰੈਫਰੀ ਦੇ ਮੂੰਹ ਚੋਂ ਸੀਟੀ ਕੱਢ ਲੈਣੀ ਚਾਹੀਦੀ ਹੈ, ਜਿਹੜਾ ਸੀਟੀਆਂ ਮਾਰਦਾ ਉਹਦੇ ਛਿੱਤਰ ਪੈਂਦੇ ਪੈਂਦੇ ਹੁੰਦੇ ਆ। ਦੂਜੀ ਗੱਲ, ਜਿਹਨੇ ਗੋਲ ਕੀਤਾ ਉਹਨੂੰ ਤਾਂ ਮੋਢਿਆਂ ਦੇ ਚੱਕੇ ਜਾਂਦੇ ਸੀ, ਪਰ ਜਿਹਨੇ ਪਾਸ ਮਾਰਿਆ ਹੈਡ ਦਾ ਪਿੱਛੇ ਜੇ ਨੂੰ, ਤਰੀਫ ਉਹਦੀ ਵੀ ਬਣਦੀ ਆ।
8: ਡੈਫੀਨੇਟਲੀ ਸਰ, ਜਿਹੜਾ ਉਸ ਨੂੰ ਵੀ ਬਾਅਦ ਦੇ ਵਿੱਚ ਪਾਇਆ ਗਿਆ। ਦੇਖੋ ਦੋਨੋਂ ਪਲੇਅਰ ਜਿਹੜੇ ਸੀ ਚੇਂਜ ਕਰਕੇ ਆਏ ਸੀਗੇ, ਨੀਕੋ ਵਿਲੀਅਮਸ ਜੂਨੀਅਰ ਤੇ ਨਾਲ ਦੀ ਨਾਲ ਟੋਰੇਸ, ਦੋਨਾਂ ਨੂੰ ਜਦੋਂ ਚੇਂਜ ਕਰਕੇ ਪਾਇਆ ਗਿਆ ਸੀ ਔਰ ਨਾਲ ਦੀ ਨਾਲ ਇਹਨਾਂ ਦੇ ਪੈਡਰੀ ਤੇ ਰੋਡਰੀ, ਇਹ ਚਾਰ ਬੰਦੇ ਜਦੋਂ ਟੀਮ ਦੇ ਵਿੱਚ ਖੇਡਦੇ ਹੁੰਦੇ ਨੇ ਸਰ, ਸਪੇਨ ਦੀ ਟੀਮ ਇੱਕ ਡਿਫਰੈਂਟ ਲੈਵਲ ਤੇ ਖੇਡਦੀ ਆ। ਉਹ ਤਾਂ ਤੁਸੀਂ ਇਹ ਕਹਿ ਲਓ ਵੀ ਜੇ ਕਿਤੇ ਅਰਜਨਟੀਨਾ ਦਾ ਗੋਲ ਹੀ ਨਾ ਹੁੰਦਾ ਤਾਂ ਗੋਲ ਤਿੰਨ ਚਾਰ ਹੋਰ ਹੋਣੇ ਸੀ।
0: ਰੋਕੇ ਬਈ ਹੁਣੇ ਗੋਲ, ਬਹੁਤ ਗੋਲ ਰੋਕੇ।
8: ਇਟ ਲੁੱਕ ਲਾਈਕ ਕਿ ਗੋਲੀ ਮਾਰਟੀਨੇਜ ਵਰਸਸ ਸਪੇਨ ਦਾ ਹੀ ਮੈਚ ਸੀਗਾ, ਅਰਜਨਟੀਨਾ ਵਾਲੇ ਬਾਕੀ 10 ਖਿਡਾਰੀ ਤਾਂ ਵਿੱਚ ਤੋਰੇ ਫੇਰੇ ਤੇ ਹੀ ਸੀਗੇ ਜੀ।
0: ਅੱਛਾ ਫੇਰ ਜੀ, ਪਹਿਲੀ ਵਾਰ ਹਿਸਟਰੀ ਚ ਹੋਇਆ ਸੌਕਰ ਦੇ ਤੇ ਹਾਫ ਟਾਈਮ ਚ ਇਹਨਾਂ ਨੇ ਉੱਥੇ ਸ਼ੋਅ ਕੀਤਾ
8: ਜੀ।
0: ਉਹ ਚ ਮੰਡੈਨਾ ਸੀ, ਸ਼ਕੀਰਾ ਸੀ, ਬੀਬਰ ਸੀ, ਵਧੀਆ ਉਹਨਾਂ ਨੇ ਪਰਫਾਰਮੈਂਸ ਕੀਤੀ। ਲੇਕਿਨ ਜਿਹੜੀ ਸ਼ਕੀਰਾ ਸੀ ਨਾ, ਉਹਦੇ ਕੱਪੜੇ ਬੜੇ ਜੱਚਦੇ ਸੀ ਉੱਥੇ ਪਾਏ ਯਾਰ
8: ਉਹਨਾਂ ਦੀ ਜਿਹੜੀ, ਦੇਖੋ ਸ਼ੀ ਇਜ਼ ਫੇਮਸ ਫੋਰ ਦੈਟ, ਉਹਨਾਂ ਨੂੰ ਪਤਾ ਹੈਗਾ ਕਿ ਲੱਕ ਕਿਵੇਂ ਹਿਲਾਉਣਾ ਤੇ ਦੁਨੀਆ ਭਰ ਦੇ ਵਿੱਚ ਫੈਨ ਕਿਸ ਤਰੀਕੇ ਦੇ ਨਾਲ ਇਕੱਠੇ ਕਰਨੇ ਨੇ, ਉਹਨਾਂ ਦਾ ਕੋਈ ਆਸਾਨੀ ਨਹੀਂ ਹੈਗਾ ਦੁਨੀਆ ਭਰ ਦੇ ਵਿੱਚ। ਹਰ ਕੋਈ ਕੋਸ਼ਿਸ਼ ਤਾਂ ਕਰਦਾ ਸ਼ਕੀਰਾ ਬਣਨ ਦੀ, ਪਰ ਬਣਿਆ ਨਹੀਂ ਜਾਂਦਾ। ਪਰ ਮੈਂ ਤੁਹਾਨੂੰ ਦੇਵ ਜੀ ਇੱਕ ਗੱਲ,
0: ਇੱਥੇ ਡਰੇਕ ਬਣੀ ਜਾਂਦੇ ਇੱਕ ਗਾਣਾ ਕੱਢ ਕੇ ਯਾਰ, ਤੁਸੀਂ ਕਹਿੰਦੇ ਸ਼ਕੀਰਾ ਨਹੀਂ ਬਣਿਆ ਜਾਂਦਾ।
8: ਨਹੀਂ, ਸ਼ਕੀਰਾ ਬਣਨਾ ਥੋੜਾ ਜਿਹਾ ਔਖਾ ਦੇਵ ਜੀ।
0: ਠੀਕ ਹੈ,
8: ਤੇ ਫੀਫਾ ਨੇ $15 billion ਬਣਾ ਲਏ।
0: $15 billion
8: $15 billion, 11 billion ਦੀ ਐਕਸਪੈਕਟੇਸ਼ਨ ਸੀ ਸਰ।
0: ਠੀਕ ਹੈ,
8: ਐਕਸਪੈਕਟੇਸ਼ਨ ਨਾਲੋਂ 4 billion ਜ਼ਿਆਦਾ ਬਣਾਏ ਨੇ, ਤੇ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਜਿੱਤੇ ਨੇ ਉਹਨਾਂ ਨੂੰ ਵੀ 51 million ਦਾ ਜਿਹੜਾ ਜੀ ਉਹਨਾਂ ਨੇ ਚੈੱਕ ਦਿੱਤਾ, ਤੇ ਜਿਹੜੇ ਦੂਸਰੇ ਨੰਬਰ ਤੇ ਅਰਜਨਟੀਨਾ ਉਹਨੂੰ 33 million ਦਾ ਚੈੱਕ ਮਿਲਿਆ ਜੀ।
0: ਗੁਰਪ੍ਰੀਤ ਜੀ, ਤੁਸੀਂ ਸਿਆਣੇ ਮਿਆਣੇ ਬੰਦੇ ਹੋ, ਹਿੰਮਤੀ ਬੰਦੇ ਹੋ, ਮੇਰੇ ਕੋਲ ਤਾਂ ਭੱਜਣਾ ਠੁੰਦੀ ਨਹੀਂ ਨਾ, ਕਿ ਉਹ ਸਾਲੇ ਉਹਦੇ ਤੁਹਾਡੇ ਰੋਜ਼ ਗੋਗੇ ਗਾਉਂਦੇ ਆ ਇੱਥੇ ਰੇਡੀਓ ਤੇ, ਸਾਨੂੰ ਵੀ ਚੋਣੀਠਿਆ ਨਹੀਂ ਦੇ ਦਿਓ, ਇੱਥੇ ਅਖਬਾਰਾਂ ਵਾਲੇ ਲਾ ਕੇ ਪੋਲੀਟੀਸ਼ੀਅਨਾਂ ਤੋਂ ਲਈ ਜਾਂਦੇ ਆ ਰੇਡੀਓ ਵਾਲੇ।
8: ਅਗਲੀ ਵਾਰੀ ਜ਼ਰੂਰ ਮਿਲਣਗੇ ਜੀ ਹੁਣ, ਕਿਉਂਕਿ ਅਗਲੀ ਵਾਰੀ ਜਿਹੜਾ ਵਰਲਡ ਕੱਪ ਹੋਣਾ ਨਾ, ਉਹ 6 ਨੇਸ਼ਨਸ ਦੇ ਵਿੱਚ ਹੋਣਾ, ਮੋਰਾਕੋ, ਪੋਰਚੁਗਲ ਤੇ ਸਪੇਨ, ਦੇ ਆਰ ਦਾ ਪ੍ਰਾਇਮਰੀ ਹੋਸਟ ਆਫ ਦਾ ਨੈਕਸਟ ਵਰਲਡ ਕੱਪ। ਪਰ ਇੱਕ ਇੱਕ ਮੈਚ, ਕਿਉਂਕਿ ਫੀਫਾ ਨੇ ਆਪਣੀ 100th ਐਨੀਵਰਸਰੀ ਮਨਾਉਣੀ ਹੈ, ਤਾਂ ਇੱਕ ਮੈਚ ਉਰੂਗਵੇ, ਇੱਕ ਮੈਚ ਪੈਰਾਗੁਏ ਤੇ ਇੱਕ ਅਰਜਨਟੀਨਾ ਦੇ ਵਿੱਚ ਵੀ ਹੋਣਾ, ਤੇ ਆਪਾਂ ਹੁਣ ਤੋਂ ਹੀ ਸੀਟਾਂ ਬੁੱਕ ਕਰ ਲੈਣੀਆਂ ਜੀ, ਫਿਰ ਆਪਾਂ ਸਪੇਨ 'ਚ ਚੱਲ ਕੇ ਮੈਚ ਵੇਖਾਂਗੇ।
0: ਹਾਂ, ਨਾਲ ਠੰਡੀ 20 ਰੁਪਏ ਮੰਗੇ। ਅੱਛਾ, ਕਾਮਨਵੈਲਥ ਕਦੋਂ ਸ਼ੁਰੂ ਹੋ ਰਹੀ ਹੈ ਜਨਾਬ?
8: 30 ਤਰੀਕ ਤੋਂ ਸ਼ੁਰੂ ਹੋ ਜਾਣੇ ਜੀ, ਉਹ ਵੀ ਫਿਰ ਆਪਾਂ ਪ੍ਰੋਪਰ ਕਵਰੇਜ ਕਰਾਂਗੇ।
0: ਸ਼ੋਰ ਸ਼ੋਰ, ਆਪਣਾ ਫੋਨ ਨੰਬਰ ਦੇ ਦਿਓ ਜਨਾਬ
8: ਜੀ। 416-669-1423, 416-669-1423, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਵੀ।
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ। ਚੱਲਦੇ ਆ ਰੂਪਾ ਬਰਾੜ ਦਾ ਆ ਸੁਨੇਹਾ ਕੰਨੀ। ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939, 416-991-5939, 991-5939। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਆਲ ਰਾਈਟ, ਸਾਡੇ ਨਾਲ ਕਾਲ ਲਾਈਨ ਤੇ ਨੇ। ਹੈਲੋ ਜੀ। ਹਾਂਜੀ ਵੀਰਾ ਜੀ, ਕੀ ਹਾਲ ਹੈ?
16: ਗੁਰਪ੍ਰੀਤ ਜੀ ਨੇ ਬਹੁਤ ਹੀ ਸੋਹਣੇ ਸੁਚੱਜੇ ਢੰਗ ਦੇ ਨਾਲ ਫੁੱਟਬਾਲ ਦਾ ਜਿਹੜਾ ਫਾਈਨਲ ਹੈ ਵਰਲਡ ਕੱਪ ਦਾ, ਉਹਦਾ ਵਿਸਤਾਰ
0: ਦੱਸਿਆ।
16: ਜਿਵੇਂ ਤੁਸੀਂ ਕਹਿ ਰਹੇ ਫ੍ਰੀ, ਉਹ ਬਿਲਕੁਲ ਸਹੀ ਆ। ਜਿਹੜੇ ਆਪਾਂ ਦੇਖਦੇ ਹੁੰਦੇ ਹਾਂ ਕਿ ਇਹਦਾ ਵਾਪਸ ਇੱਧਰ ਉੱਧਰ ਰੱਖ ਲੈਂਦੀ ਹੈ, ਪਰ ਰੈਫਰੀ ਦੀ ਅੱਖ ਮੋਸਟਲੀ ਉੱਥੇ ਹੁੰਦੀ ਆ, ਉਹ ਬਿਲਕੁਲ ਸਹੀ ਸੀ, ਉਹ ਇਹਨੇ ਪਹਿਲਾਂ ਫਾਊਲ ਦੇ ਦਿੱਤਾ ਸੀ।
0: ਸੁਲਤਾਨ ਜੀ ਨੇ ਗੱਲ ਕਰੀ, ਇੱਕ ਖਬਰ ਸਾਡੇ ਹੱਥ ਆਈ ਹੈ, 13,000 hectares ਮੈਡ੍ਰਿਡ ਦੇ ਨੇੜੇ ਤੇੜੇ ਉੱਥੇ ਜਿਹੜੀ ਅੱਗ ਲੱਗੀ ਹੋਈ ਹੈ, 13,000 hectares ਜਿਹੜੇ ਤਕਰੀਬਨ 32,000 acres ਹੈ ਬਣਦੀ ਆ, 700 ਜਿਹੜੇ ਘਰ ਨੇ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ। ਜਸ਼ਨ ਟੈਂਟ ਦਾ ਨੰਬਰ ਮੰਗਿਆ ਸੀ ਬਾਈ ਨੇ, ਨੋਟ ਕਰ ਲਓ, 416-294-2897 ਇਹਨਾਂ ਦਾ ਨੰਬਰ ਹੈ, ਔਰ ਨਾਲ ਦੀ ਨਾਲ ਜਿਹੜੇ ਕੰਪੈਕਟ ਟਰੈਕਟਰ ਨੇ ਤੁਸੀਂ ਦੇਖ ਰਹੇ ਹੋ ਜਾਂ ਚਲਾ ਕੇ ਟੈਸਟ ਵੀ ਕਰ ਰਹੇ ਹੋ, ਇਹ ਹਾਈਵੇ 10 ਦੇ ਉੱਪਰ ਹੀ ਖੜਿਆ ਇੱਥੇ ਕੈਲਡਨ ਚ, 20,000 ਤੋਂ ਸ਼ੁਰੂ ਹੁੰਦੇ ਨੇ ਤੁਹਾਡੇ ਘਰੇ, ਏਕੜ ਦੋ ਏਕੜ ਅੱਧੇ ਏਕੜ ਚ ਮਕਾਨ ਹੈ, ਘਾਹ ਕੱਟਣ ਤੋਂ ਲੈ ਕੇ ਕਿਆਰੀਆਂ ਪਾਉਣ ਤੇ ਯੇ ਵੋ ਕਰਨ ਦਾ ਸਾਰਾ ਕੰਮ ਹੀ ਕਰੇਗਾ, ਤੇ ਮੁੜ ਕੇ ਜਦੋਂ ਵਿੰਟਰ ਆਉਂਦੀ ਹੈ ਸਨੋ ਬਲੋਅਰ ਵੀ ਲੱਗ ਸਕਦਾ ਹੈ, ਸਨੋ ਬਲੇਡ ਵੀ ਲੱਗ ਸਕਦਾ ਹੈ। ਤੁਸੀਂ ਐਂ ਕਰੋ, ਤੇਜ ਬਾਈ ਨੂੰ ਫੋਨ ਕਰ ਲਓ, ਸਾਰੀ ਜਾਣਕਾਰੀ ਲੈ ਲਓ, 647-622-1754 622-1754 ਤੇ ਫਾਈਨਾਂਸਿੰਗ ਮੌਕੇ ਤੇ ਕਰਦੇ ਨੇ, ਇਹ ਯਾਦ ਰੱਖਿਓ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
17: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਹੈ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਡ ਹੈ ਜੀ, 905-450-2828, 905-450-2828 ਜੀ।
0: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਥੈਂਕ ਯੂ ਸਰ।
17: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ 2-4 ਦਾ ਕਮੰਡ ਤੋੜਨਾ ਹੈ। ਜਿਹੜੇ ਯਾਰ ਸਕੂਟਰੀਆਂ ਜਾਂ ਲਈ ਫਿਰਦੇ ਨੇ, ਜਿਹਨੇ ਟਾਇਰ ਬਾਵਾ ਮੋਟੇ ਹੁੰਦੇ, ਭੱਜਦੇ ਵੀ ਬਹੁਤ ਆ, ਕਿਹੜੀ ਮੋਟਰ ਮਾਟਰ ਜੀ ਲਾਈ ਹੈ, ਇਹ ਫੁੱਟਪਾਥ ਤੇ ਐਂ ਭਜਾਉਂਦੇ ਆ, ਜੇ ਮੂਹਰੇ ਕੋਈ ਤੁਰਿਆ ਜਾਵੇ ਮੇਰੇ ਵਰਗਾ ਮਾੜਾ ਮੋਟਾ ਸੱਜੇ ਖੱਬੇ ਵਿੱਚ ਵੱਜੇ ਮੂਹਰੇ ਦੇ ਤਾਂ ਲੱਤਾਂ ਤੋੜ ਦੇਣ। ਇਹ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਮੋਟੀਆਂ ਮੋਟੀਆਂ। ਪਿਛਲੇ ਦਿਨੀ ਥਰਸਡੇ ਵਾਲੇ ਦਿਨ ਸੁਖਵੰਤ ਸਿੰਘ ਠੇਠੀ, ਪੁਰਾਣੇ ਕਾਫੀ ਪੁਰਾਣੇ ਰਹਿੰਦੇ ਨੇ ਇੱਥੇ, ਉਹਨਾਂ ਨਾਲ ਲੰਚ ਕਰਨ ਦਾ ਮੌਕਾ ਮਿਲਿਆ, ਦੁਨਿਆਵੀ ਗੱਲਾਂ ਕੀਤੀਆਂ, ਯਾਰਾਂ ਦੋਸਤਾਂ ਵਾਲੀਆਂ ਗੱਲਾਂ ਕੀਤੀਆਂ, ਪੁਰਾਣੀਆਂ ਗੱਲਾਂ ਕੀਤੀਆਂ, ਤੇ ਤਕਰੀਬਨ 15 ਸਾਲਾਂ ਬਾਅਦ ਮਿਲੇ ਹੋਵਾਂਗੇ। ਹੁਣ ਇੱਕ ਬਕਟ ਲਿਸਟ ਬਣਾ। ਕਮਲਜੀਤ ਜੀ, ਵੈਲਕਮ ਟੂ ਦ ਸ਼ੋਅ।
18: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਇੱਕ ਨਾ ਬਕਟ ਲਿਸਟ ਬਣਾਈ ਆ।
18: ਹਾਂਜੀ
0: ਵੀ ਉਹ ਸੱਜਣਾ ਨਾ ਜਿਨ੍ਹਾਂ ਨਾਲ ਕਦੇ ਬੈਠੇ ਸੀ, ਬਹਿ ਕੇ ਮੂਡ ਮਾਡ ਬਣਾਇਆ, ਖਾਧਾ ਪੀਤਾ ਜਾਂ ਕੁਛ ਕੀਤਾ ਜਾਂ ਮਾੜਾ ਮੋਟਾ ਵਿਹਾਰ ਰਿਹਾ, ਉਹਨਾਂ ਨੂੰ ਮਿਲ ਕੇ ਆਉਣਾ ਇੱਕ ਅੱਧੀ ਵਾਰ।
18: ਬਿਲਕੁਲ,
0: ਜਿੱਦਣ ਪਟਾਕਾ ਪੈ ਗਿਆ ਫੇਰ ਤਾਂ ਸਾਰਿਆਂ ਨੇ ਕਹਿਣਾ ਚੰਗਾ ਹੁੰਦਾ ਸੀ।
18: ਚੰਗਾ ਹੁੰਦਾ ਸੀ।
0: ਅੱਛਾ ਇੱਕ ਹੋਰ ਗੱਲ ਆ, ਪਿਛਲੇ ਦਿਨ ਜਦੋਂ ਵਿਸਾਖੀ ਨਗਰ ਕੀਰਤਨ ਹੋਏ ਉਦੋਂ ਵੀ ਆਪਾਂ ਗੱਲ ਕੀਤੀ ਸੀ, ਪਿਛਲੇ ਫਰਾਈਡੇ ਇੱਕ ਵਜੇ ਤੋਂ ਬਾਅਦ ਭੈਣ ਜੀ ਦਾ ਫੋਨ ਆਇਆ, ਉਹ ਕਹਿੰਦੇ ਉਹਨਾਂ ਨੇ ਇੱਕ ਗੁਰੂ ਘਰ ਦਾ ਨਾਮ ਲਿਆ, ਕਹਿੰਦੇ ਉਹਦੇ ਨਾਲ ਪਾਰਕਿੰਗ ਸੀਗੀ, ਅਸੀਂ ਉੱਥੇ ਪਾਰਕ ਕਰਤੀ, ਗੁਰੂ ਘਰ ਦੀ ਪਾਰਕਿੰਗ ਨਹੀਂ ਸੀ ਨਾਲ ਜਿਹੜੀਆਂ ਫੈਕਟਰੀਆਂ ਫੂਕਟਰੀਆਂ, ਤੇ ਜਦੋਂ ਕਹਿੰਦੇ ਅਸੀਂ ਮੱਥਾ ਟੇਕ ਕੇ ਥੋੜੀ ਜਿਹੀ ਸੇਵਾ ਕਰਕੇ ਉੱਥੇ ਗਏ, ਸਾਡੀ ਕਾਰ ਹੈ ਨਹੀਂ ਉੱਥੇ, ਦੋ ਤਿੰਨ ਜਣੇ ਹੋਰ ਖੜ੍ਹ, ਉਹ ਵੀ ਕਹਿੰਦੇ ਸਾਡੀ ਕਾਰ ਹੈ ਨਹੀਂ, ਸਾਡੀ ਕਾਰ ਨਹੀਂ, ਇੱਕ ਕੋਈ ਗੁਰੂ ਘਰੋਂ ਅੰਦਰੋਂ ਹੋਰ ਆਇਆ, ਉਹ ਕਹਿੰਦੇ ਸਾਡੀ ਕਾਰ ਵੀ ਹੈ ਨਹੀਂ ਇੱਥੇ। ਉਹ ਪਤਾ ਲੱਗਿਆ ਵੀ ਕਾਰਾਂ ਟੋ ਕਰਕੇ ਲੈ ਗਿਆ ਇੱਕ ਬੰਦਾ, ਔਰ ਟੋ ਕਰਕੇ ਲੈ ਗਿਆ, ਜਦੋਂ ਪਤਾ ਪੁਤਾ ਲੱਗਿਆ ਕੌਣ ਉੱਥੇ ਗਏ, ਕਹਿੰਦੇ $1500 ਕੈਸ਼ ਜੋ ਫੇਰ ਦੇਵਾਂਗੇ। ਇਹਦਾ ਮਤਲਬ ਉਹ ਜਿਹੜੇ ਬਿਜ਼ਨਸ ਵਾਲੇ ਹੈਗੇ ਉਹਨਾਂ ਨੇ ਕੰਪਲੇਂਟ ਕੀਤੀ ਹੋਣੀ ਆ ਵੀ ਇਹਨਾਂ ਨੇ ਗੱਡੀਆਂ ਇੱਥੋਂ ਟੋ ਕਰੋ, ਸਾਡੀ ਪਾਰਕਿੰਗ 'ਚ ਲਾਈਆਂ ਹੋਈਆਂ।
18: ਬਿਲਕੁਲ, ਫੇਰ ਹੀ ਉਹਨਾਂ ਦੀ ਪ੍ਰੋਪਰਟੀ,
0: ਹਾਂ ਫੇਰ ਹੀ ਕੀਤਾ ਹੋਣਾ। ਸੋ ਮੇਰੀ ਬੇਨਤੀ ਆ, ਮੈਂ ਵੈਸੇ ਬੇਨਤੀਆਂ ਮੂਤੀਆਂ ਘੱਟ ਹੀ ਕਰਦਾ ਨਾ, ਮੇਰੀ ਦੋਨੇ ਚਾਰੇ ਹੱਥ ਜੋੜ ਕੇ ਬੇਨਤੀ ਆ, ਕਮਿਊਨਿਟੀ ਦੇ ਹੱਥ ਜੋੜ ਕੇ ਬੇਨਤੀ ਆ ਗੁਰੂ ਘਰਾਂ ਨੂੰ, ਜਾਂ ਤਾਂ ਪਾਰਕਿੰਗ ਉਨੀ ਬਣਾ ਲਓ ਜਿੱਥੇ ਵੀ ਜਿੰਨੀ ਸੰਗਤ ਆਉਂਦੀ ਆ, ਉਹ ਜੇ ਅੰਦਰ 1000 ਆਉਂਦੀ ਆ, ਘੱਟੋ ਘੱਟ 500 ਗੱਡੀਆਂ ਦਾ ਪਾਰਕ ਹੋਣ ਨਾ ਬਾਹਰ, 550 ਅੰਦਰ ਜਗ੍ਹਾ ਬਣਾਈ ਜਾਂਦੇ, ਪਾਰਕਿੰਗ ਘਟਾਈ ਜਾਂਦੇ, ਉਹ ਪਾਰਕ ਕਿੱਥੇ ਕਰਨ ਬੰਦੇ, ਸੜਕਾਂ ਤੇ ਕਰਦੇ ਆ ਤਾਂ ਟਿਕਟਾਂ ਮਿਲਦੀਆਂ, ਬਿਜ਼ਨਸ ਵਾਲੇ ਆ ਉਹ ਟੋ ਕਰਾ ਦਿੰਦੇ ਆ, ਨਗਰ ਕੀਰਤਨ ਚ ਪਤਾ ਨੀ ਕਿੰਨੀਆਂ ਟਿਕਟਾਂ ਮਿਲੀਆਂ ਸਾਡੇ ਜਿਹੜੇ ਲਿਸਨਰ ਭੈਣ ਭਰਾ ਜਿਹੜੇ ਨਗਰ ਕੀਰਤਨ ਤੇ ਜਾਂਦੇ ਨੇ। ਤੁਸੀਂ ਉਹ ਜਿਹੜੇ ਪਾਰਕਿੰਗ ਲਾਓ ਡਾਬੇ ਜਿਹਨਾਂ ਸਾਲੇ, ਉਹਨਾਂ ਨਾਲ ਡੀਲ ਬਣਾਓ ਵੀ ਤੈਨੂੰ ਮਹੀਨੇ ਦਾ 1000 ਦਿਆ ਕਰਾਂਗੇ, ਚੱਕਰ ਦਾ 1000।
18: ਬਿਲਕੁਲ,
0: ਸਾਡੀਆਂ ਚ ਗੱਡੀਆਂ ਖੜੀਆਂ ਕੁਛ ਕਹੀ ਨਾ, ਹਾਂ ਜੇ ਉਹਦਾ ਬਿਜ਼ਨਸ ਹੀ ਵੀਕਐਂਡ ਤੇ ਚੱਲਦਾ ਫਿਰ ਤਾਂ ਉਹਨੇ ਵੀ ਜਵਾਬ ਦੇ ਦੇਣਾ, ਪਰ ਗੁਰੂ ਘਰ ਆ ਜਿਹੜੇ ਉਹ ਛੋਟੇ ਨੇ, ਸੋਰੀ ਅੰਦਰੋਂ ਵੱਡੇ ਨੇ, ਜਿਹੜੇ ਪਾਰਕਿੰਗ ਲੋਟ ਆ ਉਹ ਛੋਟੇ ਨੇ, ਪਾਰਕ ਹੁਣ ਕਰੇ ਤਾਂ ਕਰੇ ਕਿੱਥੇ, 1500 ਦੇਵੇ ਤਾਂ ਕੌਣ ਦੇਵੇ, ਦੈਟਸ ਨੌਨਸੈਂਸ। ਐਨੀਵੇ ਸਾਡੇ ਨਾਲ ਕਮਲਜੀਤ ਸਰਾਂ ਜੀ ਜੁੜ ਚੁੱਕੇ ਨੇ, ਮੋਰਗੇ ਦਾ ਕੰਮ ਕਰਦੇ, ਚੋਣੀ ਠਿਆਨੀ ਦੀ ਲੋੜ ਆ, ਗੱਲ ਹੀ ਕੋਈ ਨੀ ਮਹਾਰਾਜ, ਤੁਹਾਡੇ ਲਈ ਹਮੇਸ਼ਾ ਖੜੇ ਨੇ ਮਹਾਰਾਜ, ਕੀ ਸੰਦੇਸ਼ ਹੈ?
18: ਦੇਵ ਜੀ, ਸਭ ਤੋਂ ਪਹਿਲਾਂ ਸੰਦੇਸ਼ ਇਹੀ ਹੈ, ਜਿਹੜੇ ਭੈਣ ਭਰਾ ਹੁਣੇ ਆਪਣੇ ਘਰ ਲਏ ਹੋਏ ਆ, ਜੇ ਕਿਸੇ ਵੀ ਭੈਣ ਭਰਾ ਨੂੰ ਮੈਂ ਵਾਰ ਵਾਰ ਇਹੀ ਗੱਲ ਕਹਿੰਦਾ, ਕਿਸੇ ਵੀ ਭੈਣ ਭਰਾ ਨੂੰ ਪੇਮੈਂਟਾਂ ਦੇਣ ਦੇ ਵਿੱਚ ਤੰਗੀ ਆਉਂਦੀ ਆ, ਤੰਗੀ ਆ ਜਾਂਦੀ ਹੁੰਦੀ ਆ, ਇਹਦੇ ਵਿੱਚ ਕੋਈ ਵੱਡੀ ਗੱਲ ਨੀ, ਚੱਲਦੀ ਜ਼ਿੰਦਗੀ ਆ, ਇੱਧਰ ਉੱਧਰ ਜਿਵੇਂ ਕਹਿੰਦੇ ਹੁੰਦੇ ਰਹਿਣ ਸਿੱਧੀ ਚੱਲੀ ਜਾਵੇ ਤਾਂ ਜ਼ਿੰਦਗੀ ਨੀ ਹੁੰਦੀ, ਤਾਂ ਥਾਂ ਚੱਲਣਾ ਹੀ ਜ਼ਿੰਦਗੀ ਦਾ ਨਾਮ ਆ, ਹਨਾ, ਕੋਈ ਮਾੜਾ ਮੋਟਾ ਹੇਠਾਂ ਉੱਤਾ ਹੋ ਜਾਂਦਾ, ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਪੇਮੈਂਟਾਂ ਦੇਣ ਦੇ ਵਿੱਚ ਤੰਗੀ ਆ ਰਹੀ ਆ, ਉਹਦਾ ਸੋਲਿਊਸ਼ਨ ਕੀ ਹੋਣਾ, ਉਹ ਕਿਵੇਂ ਹੋਣਾ, ਕਿਵੇਂ ਤੁਸੀਂ ਕੋਰਟ ਤੋਂ ਬਚਣਾ, ਕਿਵੇਂ ਤੁਸੀਂ ਜਿਹੜਾ ਬੈਂਕ ਦੀਆਂ ਜੋ ਵੀ ਆ ਲੀਗਲ ਕੋਸਟਾਂ ਤੋਂ ਉਹਨਾਂ ਤੋਂ ਕਿੱਦਾਂ ਬਚਣਾ, ਕਿਉਂਕਿ ਇਹ ਦੇਵ ਜੀ ਜਿਹੜੀ ਇਹ ਬਾਅਦ ਚ ਜਦੋਂ ਪੇਮੈਂਟ ਨਹੀਂ ਦਿੰਦੇ, ਪੇਮੈਂਟ ਹੁੰਦੀ ਆ 2500-3000 ਡਾਲਰ ਹੁੰਦੀ ਆ, ਤੇ ਜਨਾਬ ਜੀ ਹੋਣੀ ਬੈਂਕ ਵਾਲੇ 15-16000 ਡਾਲਰ ਆਪਦੇ ਵਿੱਚ ਬਣਾ ਕੇ ਬਹਿ ਜਾਂਦੇ ਆ, ਆਹ ਸਾਡੀ ਲੀਗਲ ਫੀਸ ਹੋ ਗਈ, ਆਹ ਸਾਡੀ ਐਡਮਿਨਿਸਟ੍ਰੇਸ਼ਨ ਫੀਸ ਹੋ ਗਈ, ਆਹ ਸਾਡੀ ਵਾਕ ਥਰੂ ਫੀਸ ਹੋ ਗਈ, ਆਹ ਸਾਡੀ ਅਪਰੇਜ਼ਲ ਫੀਸ ਹੋ ਗਈ, ਹਨਾ। ਸੋ ਜੇ ਇਹਨਾਂ ਸਾਰੀਆਂ ਫੀਸਾਂ ਤੋਂ ਬਚਣਾ, ਤੁਹਾਡੇ ਤੋਂ ਪੇਮੈਂਟਾਂ ਦਾ ਕੋਈ ਨਹੀਂ ਹੱਲ ਹੋ ਰਿਹਾ, ਤਾਂ ਨੰਬਰ 1-1-416-356-1870 4-1-6-3-5-6-1-8-7-0 ਆਪਾਂ ਇਹਨਾਂ ਕੋਰਟ ਕਚਹਿਰੀਆਂ ਤੱਕ ਜਾਣ ਤੋਂ ਪਹਿਲਾਂ ਹੀ ਆਪਾਂ ਇਹਨਾਂ ਦਾ ਹੱਲ ਕਰ ਸਕਦੇ ਹਾਂ। ਜੇ ਕਿਸੇ ਭੈਣ ਭਰਾ ਦੇ ਸਰ ਕ੍ਰੈਡਿਟ ਕਾਰਡ ਇੱਥੋਂ ਤੱਕ ਚਲੇ ਗਏ ਆ ਵੀ ਉਹ ਜਮਾਂ ਮਿਨੀਮਮ ਪੇਮੈਂਟ ਕਰ ਰਹੇ ਆ, ਤੇ ਉਹਦੇ ਨਾਲ ਬਾਈ ਜੀ ਤੁਹਾਡਾ ਕ੍ਰੈਡਿਟ ਤਾਂ ਲੋ ਹੋਣਾ ਹੀ ਹੋਣਾ, ਪਲੱਸ ਜਿਹੜਾ ਤੁਸੀਂ ਉਹਦਾ ਵਿਆਜ ਭਰ ਰਹੇ ਹੋ ਉਹ ਵੀ ਤੁਹਾਡਾ 36% ਤੱਕ ਚਲਿਆ ਜਾਂਦਾ। ਜੇ ਕਿਸੇ ਵੀ ਭੈਣ ਭਰਾ ਕੋਲੇ ਪ੍ਰੋਪਰਟੀ ਹੈਗੀ ਹੈ ਕੋਈ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਫਸਦਾ ਜਾਂਦਾ, ਜਦੋਂ ਜਮਾਂ ਤੁਸੀਂ ਕ੍ਰੈਡਿਟ ਲੋ ਕਰਨਾ ਉਦੋਂ ਰੀਫਾਈਨਾਂਸ ਦੀਆਂ ਆਪਸ਼ਨਾਂ ਵੀ ਤੁਹਾਡੇ ਕੋਲੇ ਚਲੀਆਂ ਜਾਂਦੀਆਂ, ਹਨਾ। ਸੋ ਇਹਦਾ ਇੱਕ ਟਾਈਮ ਹੁੰਦਾ, ਜਿਵੇਂ ਇੱਕ ਦਰਖਤ ਦੇ ਉੱਤੇ ਕੋਈ ਵੀ ਫਲ ਪੱਕ ਜੇ, ਉਹਨੂੰ ਫਲ ਪੱਕਣ ਤੇ ਉਹ ਤੋੜਨ ਦਾ ਇੱਕ ਟਾਈਮ ਆਉਂਦਾ, ਜੇ ਨਾ ਤੋੜਿਆ ਜਾਵੇ ਤਾਂ ਉਹ ਫਲ ਆਈ ਥਿੰਕ ਸੋ ਗਲ ਹੀ ਜਾਂਦਾ, ਹਨਾ। ਸੋ ਮੇਰੇ ਕਹਿਣ ਦਾ ਮਤਲਬ ਆ, ਕਿਸੇ ਵੀ ਭੈਣ ਭਰਾ ਦੀ ਕੋਈ ਰੀਨਿਊਲ ਆ ਰਹੀ ਆ, ਸਿੱਧੇ ਸਾਈਨ ਨਾ ਕਰ ਦਿਓ, ਪਹਿਲਾਂ ਆਪਦਾ ਫਾਈਨੈਂਸ਼ੀਅਲ ਬਜਟ ਜ਼ਰੂਰ ਬਣਾ ਲਓ, ਸਾਡੇ ਕਿਹੜੇ ਕਰਜ਼ੇ ਹਾਈ ਰੇਟ ਆਫ ਇੰਟਰਸਟ ਤੇ ਆ ਤੇ ਸਾਡੇ ਕਿਹੜੇ ਕਰਜ਼ੇ ਲੋਅ ਰੇਟ ਆਫ ਇੰਟਰਸਟ ਦੇ ਉੱਤੇ ਆ, ਜੇ ਅਸੀਂ ਹੁਣ ਰੀਫਾਈਨਾਂਸ ਕਰਾਵਾਂਗੇ ਸਾਨੂੰ ਇਹਦੇ ਕੀ ਫਾਇਦੇ ਹੋਣਗੇ, ਤੇ ਕਿੱਦਾਂ ਸਾਡੀਆਂ ਜ਼ਿਆਦਾ ਪੇਮੈਂਟਾਂ ਥੋੜੀ ਛੋਟੀ ਪੇਮੈਂਟ ਦੇ ਵਿੱਚ ਆਉਣਗੀਆਂ, ਤੇ ਕਿੱਦਾਂ ਸਾਡਾ ਕੈਸ਼ ਫਲੋ ਵੱਧ ਸਕਦਾ। ਸੋ ਇਸ ਤਰ੍ਹਾਂ ਦੀ ਮੋਰਗੇਜ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਹੈ, ਜੇ ਕੋਈ ਵੀ ਭੈਣ ਭਰਾ ਫਸਟ ਟਾਈਮ ਘਰ ਲੈ ਰਿਹਾ, ਕਿਹੜੀ ਬੈਂਕ ਨਾਲ ਜਾਣਾ, ਕੀ ਤੁਹਾਨੂੰ ਰੇਟ ਆਫ ਇੰਟਰਸਟ ਲੱਗਣਾ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੀ ਤੁਹਾਡੀ ਪੇਮੈਂਟ ਬਣਨੀ ਆ, ਕਿੱਦਾਂ ਤੁਹਾਡਾ ਮੋਰਗੇਜ ਦਾ ਪ੍ਰੋਸੈਸ ਵਰਕ ਕਰੂਗਾ, ਕਿਹੜੀ ਡਾਊਨ ਪੇਮੈਂਟ ਦੇ ਵਿੱਚ ਤੁਸੀਂ ਐਲੀਜੀਬਲ ਕੁਆਲੀਫਾਈ ਹੁੰਦੇ ਆ, 5% ਨਾਲ, 10% ਨਾਲ, ਜਾਂ 20% ਨਾਲ। ਸੋ ਮੁੱਕਦੀ ਗੱਲ, ਸੌ ਹੱਥ ਰਸਤਾ ਸਿਰੇ ਤੇ ਗੰਢ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਬੇਸ਼ੱਕ ਤੁਸੀਂ ਸੈਕਿੰਡ ਮੋਰਗੇਜ ਲੈ ਲਈ ਆ, ਅੱਜ ਉਹਦਾ ਕੋਈ ਹੱਲ ਨਹੀਂ ਹੋ ਰਿਹਾ, ਇੱਧਰ ਉੱਧਰ ਭੱਜ ਰਹੇ ਆ, ਕੋਈ ਅਪਰੇਜ਼ਲ ਨਹੀਂ ਆ ਰਹੀ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ, ਕੋਈ ਵੀ ਕੰਸਰਨ, ਹਰ ਤਰ੍ਹਾਂ ਦੇ ਕੁਐਸਚਨ ਤੇ ਹਰ ਤਰ੍ਹਾਂ ਦੇ ਕੰਸਰਨ ਦੇ ਹੱਲ ਲਈ ਨੰਬਰ 1-1-416-356-1870 4-1-6-3-5-6-1-8-7-0 ਮੈਨੂੰ ਕਾਲ ਕਰਨ ਦਾ ਰੀਜ਼ਨ ਇੱਕ ਹੀ ਹੋਊਗਾ, ਜੋ ਤੁਹਾਨੂੰ ਕਿਹਾ ਹੋਊਗਾ ਉਹੀ ਲਿਖ ਕੇ ਦਿਆਂਗੇ, ਉਹੀ ਜਦੋਂ ਤੁਸੀਂ ਲਾਅਰ ਦੇ ਸਾਈਨ ਕਰਨ ਜਾਣਾ ਉਹੀ ਉਹਨਾਂ ਪੇਪਰਾਂ ਦੇ ਵਿੱਚ ਲਿਖਿਆ ਹੋਊਗਾ। ਮੈਂ ਤੁਹਾਨੂੰ ਡਾਲਰ ਦੀ ਤਾਂ ਬਾਹਲੀ ਦੂਰ ਦੀ ਗੱਲ ਹੈ, ਮੈਂ ਤੁਹਾਨੂੰ ਸੈਂਟਾਂ ਦੇ ਵਿੱਚ ਵੀ ਜਿਹੜੀ ਗੱਲ ਤੁਹਾਨੂੰ ਦੱਸੀ ਆ ਇੱਕ ਤੋਂ ਦੋ ਇੱਧਰ ਉੱਧਰ ਨਹੀਂ ਹੋਊਗੀ। ਇਹ ਰੀਜ਼ਨਾਂ ਕੰਮ ਟਰਾਂਸਪੇਰੈਂਟ ਕਰਦੇ ਹਾਂ, ਜਿਹੜੀ ਬੈਂਕ ਤੋਂ ਕਿਹਾ ਹੋਊਗਾ ਉਸੇ ਬੈਂਕ ਤੋਂ ਹੋਣਾ, ਜੋ ਰੇਟ ਆਫ ਇੰਟਰਸਟ ਕਿਹਾ ਹੋਊਗਾ ਉਹੀ ਰੇਟ ਆਫ ਇੰਟਰਸਟ ਤੇ ਹੋਣਾ। ਸੋ ਸਾਫ ਸੁਥਰਾ ਕੰਮ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਜਾਣਕਾਰੀ ਨਾਲ ਕੰਮ ਕਰਾਉਣਾ। ਨੰਬਰ 1416-356-1870 416-356-1870 ਇਹ ਕਿਸੇ ਭੈਣ ਭਰਾ ਤੋਂ ਨੰਬਰ ਨੋਟ ਨਾ ਕੀਤਾ ਗਿਆ, ਦੇਵ ਜੀ ਤੋਂ ਕਿਸੇ ਟਾਈਮ ਵੀ ਲੈ ਸਕਦੇ ਹੋ। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਜਿਨ੍ਹਾਂ ਨੇ ਟਰੱਕ ਖਰੀਦਣਾ ਆ ਸੁਣੋ,
19: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
20: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
19: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
21: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
19: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
21: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
22: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
0: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ ਐਨ ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ, ਖਬਰਾਂ ਚੋਂ ਖਬਰ ਇਹ ਆ, ਗੁਰਬਾਣੀ ਰੇਡੀਓ $20 ਦਾ, ਗੁਰਬਾਣੀ ਰੇਡੀਓ $20 ਦਾ ਕੋਸਟ ਪ੍ਰਾਈਜ਼ ਹੈ, ਗੁਰਬਾਣੀ ਰੇਡੀਓ $20 ਦਾ। ਕਈ ਕਹਿਣਗੇ ਜੀ ਸਾਡਾ IPTV ਲੈ ਜਾਓ, ਕ੍ਰਿਸਟਲ ਕਲੀਅਰ ਹੈ ਤੇ CRTC ਵੱਲੋਂ ਅਪਰੂਵ ਹੈ। ਭਾਈ ਸਾਹਿਬ ਇੱਥੇ ਸਟੂਡੀਓ ਆ ਜਾਓ, ਮੈਨੂੰ ਚਿੱਠੀ ਦਿਖਾ ਦਿਓ, ਮੈਂ ਦੱਸ ਦੂੰ ਵੀ ਕਿੰਨਾ ਕੁ ਅਪਰੂਵ ਆ ਕਿੰਨਾ ਕੁ ਨਹੀਂ ਆ। ਐਵੇਂ ਲੋਕਾਂ ਨੇ ਲੋਦੇ ਨਾ ਲਾਓ। $20 ਦਾ ਗੁਰਬਾਣੀ ਰੇਡੀਓ ਲੈਣੀ, ਧਰਮ ਦੇ ਨਾਮ ਤੇ ਕੋਈ ਪੈਸਾ ਨਹੀਂ ਕਮਾਉਂਦੇ। 416-740-8100, 740-8100। ਰਾਜਧਾਨੀ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ CJP ਵੱਲੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਅਤੇ ਪੇਪਰ ਲੀਕ ਮੁੱਦਿਆਂ ਨੂੰ ਲੈ ਕੇ ਕੱਢਿਆ ਜਾ ਰਿਹਾ ਸੰਸਦ ਮਾਰਚ ਸ਼ਾਮ ਹੁੰਦੇ ਹੁੰਦੇ ਹਿੰਸਕ ਰੂਪ ਧਾਰ ਗਿਆ। ਪਾਣੀ ਚੱਲੋ ਤੇ ਪਤਾ ਨਹੀਂ ਕੀ ਕੁਛ ਹੋ ਗਿਆ। ਮੋਹਾਲੀ ਦੇ 8 ਪਿੰਡਾਂ ਦੀ ਜ਼ਮੀਨ ਅਕੁਆਇਰ ਕਰਨ ਲਈ 23,457 ਕਰੋੜ ਰੁਪਏ ਦਾ ਅਵਾਰਡ ਜਾਰੀ ਕਰ ਦਿੱਤਾ ਗਿਆ। ਕਹਿੰਦਾ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਆਰਜ਼ੀ ਪਾਬੰਦੀ ਲਾਉਣ ਦੇ ਐਲਾਨ ਕਰਦਿਆਂ ਪਿਛਲੇ 21 ਦਿਨਾਂ ਦੌਰਾਨ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦਾ ਗੇੜਾ ਲਾਉਣ ਵਾਲੇ ਲੋਕਾਂ ਨੂੰ ਮੁਲਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। USA ਤੋਂ ਖਬਰ ਆਈ ਹੈ, ਗੰਭੀਰ ਅਪਰਾਧ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਦੋ ਭਾਰਤੀ ਸਣੇ 4 ਸਾਊਥ ਏਸ਼ੀਅਨ ਨੂੰ ਡਿਪੋਰਟ ਕੀਤਾ ਜਾ ਰਿਹਾ। ਦੀਪਕ ਰਤਨਾਲਾ ਵਿਰੁੱਧ ਚਾਈਲਡ ਪੁੱਠੀਆਂ ਫੋਟੋਆਂ ਖਿੱਚਦਾ ਸੀ, ਇੱਥੇ ਛੱਡ ਦਿੰਦੇ ਹਾਂ। ਕੈਲੀਫੋਰਨੀਆ ਦੇ ਸੈਕਰਾਮੈਂਟ ਤੋਂ ਕਾਬੂ ਨਿਲੇਸ਼ ਪ੍ਰਸਾਦ ਨੂੰ ਬਲਾਤਕਾਰ ਅਤੇ ਹਿੰਸਾ ਮਾਮਲਿਆਂ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਕੈਨੇਡਾ 'ਚ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਠੱਗੇ 1200 ਇਮੀਗ੍ਰਾਂਟਸ। ਇਹ ਕਿਹੜੀ ਨਵੀਂ ਗੱਲ, ਬੈਠੇ ਆ ਉਹ ਤਾਂ, ਅੱਛਾ ਨਾਲੇ ਕਹਿੰਦੇ ਕੈਸ਼ ਦੇ ਕੇ ਰਿਹਾ, ਕੈਸ਼ ਕੈਸ਼ 100-100 ਦੇ ਨੋਟ ਲੈ ਆਉਂਦਾ ਹੋਇਆ। ਅਮਰੀਕਾ ਵਿੱਚ ਟਰੰਪ ਦੇ ਸਖ਼ਤ ਡਿਪੋਰਟੇਸ਼ਨ ਅਭਿਆਨ, 18,000 ਭਾਰਤੀਆਂ 'ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਅਮਰੀਕਾ ਦੇ ਐਰੀਜ਼ੋਨਾ ਵਿੱਚ ਗੋਲੀਆਂ ਚੱਲੀਆਂ, 9 ਲੋਕ ਆ ਜਿਹੜੇ ਉੱਥੇ ਜ਼ਖਮੀ ਹੋ ਗਏ। ਜਾਣੇ ਆ ਉਹਨੇ ਆ ਉਹ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
23: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਸਾਗਾ ਦੇ ਅੰਦਰ 2-bed 2-bath ਦਾ ਕੋਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647-792-7000 647-792-7000
0: ਲਓ ਜੀ ਕੈਨਡਨ ਚ ਟਰੱਕ ਖੜੇ ਨੇ ਕੰਪੈਕਟ ਟਰੱਕ ਜਿਹੜੇ ਛੋਟੇ ਹੁੰਦੇ ਨੇ ਜਿਹੜੇ ਗੱਦੀ ਤੇ ਬਹਿ ਕੇ ਤੁਸੀਂ ਭਜਾਈ ਫਿਰਦੇ ਹੋ ਘਾਹ ਕੱਟ ਲਓ ਸਨੋਹ ਹਟਾ ਲਓ ਤੁਸੀਂ ਕਿਆਰੀਆਂ ਪਾਉਣੀਆਂ ਕੋਈ ਪੱਟਣਾ ਦਰਖਤ ਪੱਟਣੇ ਕੁਛ ਇਸ ਤਰ੍ਹਾਂ ਦੇ ਕੰਮ ਕਰਨੇ ਇਹ ਕੰਮ ਆਉਂਦੇ ਨੇ 20,000 ਤੋਂ ਸ਼ੁਰੂ ਹੁੰਦੇ ਆ ਤੇ ਫਾਈਨੈਂਸਿੰਗ ਮੌਕੇ ਤੇ ਕਰਦੇ ਨੇ ਆਪਣੇ ਇਹ ਭਰੋਸੇਮੰਦ ਕੰਪੈਕਟ ਟਰੈਕਟਰ ਨੇ ਨੰਬਰ ਨੋਟ ਕਰੋ ਤੇਜ ਬਾਈ ਦਾ 6476221754 ਜਿਹੜੀ ਕਹਿੰਦੇ ਹੁੰਦੇ ਆ ਫਾਈਨੈਂਸਿੰਗ ਆ ਉਹ ਮੌਕੇ ਤੇ ਕਰ ਦੇਣਗੇ 647-622-1754 ਇਹਨਾਂ ਦਾ ਨੰਬਰ ਹੈ ਕੁਛ ਲੋਟ ਸੇਲ ਤੇ ਆਏ ਆ ਘਰ ਸੇਲ ਤੇ ਨਹੀਂ ਆਏ ਸਬ ਡਿਵੀਜ਼ਨ ਦੇ ਵਿੱਚ ਲੋਟ ਬਣੇ ਆ ਲੋਟ ਸੇਲ ਤੇ ਆਏ ਆ ਤੁਸੀਂ 8-10,000 ਸਕੁਅਰ ਫੁੱਟ ਦਾ ਮਕਾਨ ਬਣਾਉਣਾ ਆਪਦੀ ਮਰਜ਼ੀ ਦਾ ਆਪਣਾ ਡਿਜ਼ਾਇਨ ਬਣਾਓ ਬਿਲਡਰਾਂ ਨੇ ਕਹੋ ਜਾ ਭੱਜਾ ਇੱਥੋਂ ਸਾਨੂੰ ਨਹੀਂ ਤੇਰੇ ਡਿਜ਼ਾਇਨਾਂ ਦੀ ਲੋੜ ਆਪਦਾ ਡਿਜ਼ਾਇਨ ਆਪ ਬਣਾਓ ਠੀਕ ਹੈ ਤੇ ਦੋ ਲੋਟ ਅਵੇਲੇਬਲ ਨੇ ਓਰਿਜਨਲ ਤੋਂ ਅੱਗੇ ਸ਼ੈਲਮਨ ਤੋਂ ਪਹਿਲਾਂ ਜਾਣੀ ਅਮਰਨਾਥ ਦੇ ਉੱਥੇ ਕਹੇ ਗਏ ਆ ਤੇ ਰੀਜ਼ਨੇਬਲ ਪ੍ਰਾਈਸ ਦਾ ਦੋ ਲੋਟ ਨੇ ਜਾਣਕਾਰੀ ਲੈ ਲਓ ਜਤਿੰਦਰ ਗੰਧਮ ਕੋਲੋਂ 416-265-2-2 ਇਹਨਾਂ ਦਾ ਨੰਬਰ ਹੈ ਸਾਡੇ ਨਾਲ ਸੁਖ ਸਾਹਿਬ ਹਾਜ਼ਰ ਨੇ ਜਨਾਬ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਦੇ ਭਾਜੀ ਬਿਲਕੁਲ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ ਪਰਿਵਾਰਾਂ ਨੇ ਨਾਈਟ ਸੈੱਟ ਲੈਣੇ ਆ ਬੈਡਰੂਮ ਸੈੱਟ ਲੈਣੇ ਆ ਸੋਫਾ ਸੈੱਟ ਲੈਣੇ ਆ ਬਹੁਤ ਸਾਰੀ ਇਨਵੈਂਟਰੀ ਜਿਹੜੀ ਟੈਂਟ ਸੇਲ ਦੇ ਵਿੱਚ ਲੱਗਣ ਜਾ ਰਹੀ ਆ ਸੋ ਵੀਕਐਂਡ ਦੇ ਉੱਪਰ ਤਿਆਰੀਆਂ ਖਿੱਚੋ ਫਰਾਈਡੇ ਸੈਟਰਡੇ ਸੰਡੇ ਫਰਾਈਡੇ ਸੈਟਰਡੇ ਸੰਡੇ ਵੱਡੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ 294 ਵੋਕ ਡਰਾਈਵ ਗ੍ਰੈਂਡ ਹੋਮ ਫਰਨੀਚਰ
0: ਬੜੀ ਮਿਹਰਬਾਨੀ ਸਰ ਥੈਂਕ ਯੂ ਲਓ ਜੀ ਖਬਰਾਂ ਚੋਂ ਖਬਰ ਪਹਿਲਾਂ ਮਿਊਜ਼ਿਕ ਲਾ ਲਈਏ ਹੇ ਆ ਚੱਕੋ ਸੁਪਰ ਐਲ ਨੀਨੋ ਦੀ ਸ਼ੁਰੂਆਤ ਹੋ ਚੁੱਕੀ ਹੈ ਕੈਨੇਡਾ ਵਿੱਚ ਗਰਮੀ ਸਰਦੀ ਅਤੇ ਮੌਸਮ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਹੈ ਬਹਿਬਲ ਕਲਾਂ ਗੋਲੀਕਾਂਡ 'ਚ ਸੁਖਬੀਰ ਬਾਦਲ ਤੋਂ 2.25 ਘੰਟੇ ਪੁੱਛਗਿੱਛ ਕੀਤੀ ਇੱਕ ਬੰਦੇ ਦੀ ਮੌਤ ਹੋ ਗਈ ਵਿਸਾਖਾ ਬੀਚ ਦੇ ਨੇੜੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕੋਟੇਜ ਕੰਟਰੀ ਵਿੱਚ ਕਿਸ਼ਤੀ ਦੇ ਡਿੱਗਣ ਤੋਂ ਬਾਅਦ ਇੱਕ ਵਿਅਕਤੀ ਡੁੱਬ ਗਿਆ ਮਿਸਾਗਾ ਹਾਸਪਿਟਲ ਨੇੜੇ ਸੜਕ ਪਾਰ ਕਰਦੇ ਸਮੇਂ ਵਾਹਨ ਦੀ ਟੱਕਰ ਨਾਲ 20 ਸਾਲਾ ਔਰਤ ਦੀ ਮੌਤ ਇਹ ਉੱਥੋਂ ਵਾਕ ਕਰ ਰਹੀ ਸੀ ਕ੍ਰੋਸ ਕਰ ਰਹੀ ਸੀ ਜਿੱਥੇ ਅਲਾਓ ਨਹੀਂ ਹੈਗਾ ਜੇ ਵਾਕਿੰਗ ਜਿਹਨੂੰ ਕਹਿੰਦੇ ਆਪਾਂ ਟੋਪਿਕ ਵਿੱਚ ਰਾਈਡ ਸ਼ੇਅਰ ਵਾਹਨ ਨਾਲ ਹੋਏ ਹਾਦਸੇ ਤੋਂ ਬਾਅਦ ਯਾਤਰੀ ਗੰਭੀਰ ਜ਼ਖਮੀ ਮਾਰਕ ਕਾਰਨੀ ਨਾਲ ਬੈਠਣ ਤੋਂ ਬਾਅਦ ਟਰੰਪ ਨੇ ਫਿਰ ਧੂੰਏ ਤੇ ਟੈਰਫ ਦੀ ਧਮਕੀ ਦਿੱਤੀ ਨੀਨਾ ਟਾਂਗੜੀ ਨੇ $18,976 ਲਏ ਆਪਣੇ ਟੈਕਸ ਪੇਅਰ ਤੋਂ ਹਰਦੀਪ ਗਲਿਆਲ ਨੇ 27,275 ਲਏ ਅਜੇ ਤਾਂ ਇਹਨਾਂ ਨੇ ਮਾਫ਼ੀ ਵੀ ਨਹੀਂ ਮੰਗੀ ਪੈਸੇ ਮੋੜੇ ਨਹੀਂ ਪੜੇ ਉਹਦਾ ਪਤਾ ਨਹੀਂ ਲੱਗਿਆ ਜੈਸਮਿਨ ਸੈਂਡਲ ਦੇਹਰਾਦੂਨ ਦਾ ਸੰਗੀਤ ਸਮਾਰੋਹ ਹੋ ਰਿਹਾ ਸੀ ਕਹਿੰਦੇ ਜੀ ਮੈਨੂੰ ਭੀੜ ਨੇ ਉੱਥੇ ਹਮਲਾ ਕਰਤਾ ਮੇਰੇ ਤੇ ਖਿੱਚ ਧੂ ਕੀਤੀ ਭੀੜ ਦੇ ਨੇੜੇ ਜਾਨੀ ਕਿਉਂ ਸਟੇਜ ਤੇ ਰਹੋ ਬਾਹਲਾ ਹੁੰਦਾ ਨਾ ਵੀ ਮੈਂ ਆਪਣੇ ਫੈਨਸ ਨਾਲ ਜੱਫੀਆਂ ਪਾਉਣੀਆਂ ਫਿਰ ਤਾਂ ਇਹੀ ਕੁਛ ਹੋਣਾ ਭਾਈ ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਆਸ ਪਾਸ ਦੇ ਇਲਾਕਿਆਂ ਨੇ ਕੁਦਰਤ ਨੇ ਬੀਤੀ ਰਾਤ ਤੋਂ ਆਪਣਾ ਕਹਿਰ ਵਰਾਇਆ ਇੱਥੇ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ 6 ਤੋਂ 7 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਮੋਦੀ ਨੇ ਖੋਲਿਆ ਖਜ਼ਾਨਾ ਕਹਿੰਦੇ 5,470 ਕਰੋੜ ਰੁਪਈਏ ਲਓ ਤੇ ਪੰਜਾਬ ਦੀ ਤਸਵੀਰ ਬਦਲੋ ਐ ਨੀ ਮਿੱਤਰਾ ਇਲੈਕਸ਼ਨ ਚ ਜਿੱਤਣ ਦਿੰਦੇ ਤੈਨੂੰ ਛੇਦੀ ਕਿਤੇ ਜੇ ਡੀ ਵੈਂਸ ਅਤੇ ਊਸ਼ਾ ਵੈਂਸ ਨੇ ਬੱਚੇ ਦਾ ਸਵਾਗਤ ਕੀਤਾ ਬੇਬੀ ਬੋਏ ਹੋਇਆ 156 ਸਾਲਾਂ ਵਿੱਚ ਮੌਜੂਦਾ ਉਪ ਰਾਸ਼ਟਰਪਤੀ ਦੇ ਘਰ ਪੈਦਾ ਹੋਇਆ ਪਹਿਲਾ ਬੱਚਾ ਇਹ 5:30 ਡੇਟ ਵਾਲਾ ਸ਼ੋ ਆ ਗੁਰਪ੍ਰੀਤ ਥੋੜਾ ਨਾ ਸੁਨੇਹਾ ਸੁਣੋ ਤੇ ਆਏ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ।
2: ਮੈਂ ਬਣਾ ਰਿਹਾ ਹੁਣ ਇੱਕ ਫਿਲਮ।
3: ਅੱਛਾ,
2: ਉਹਦੇ ਵਿੱਚ ਮੈਂ ਤੈਨੂੰ ਕੰਮ ਦੇਣਾ।
3: ਮੇਰਾ ਰੋਲ ਕੀ ਹੋਏਗਾ?
2: ਬਈ ਮੈਂ ਤੈਨੂੰ ਨਾ 300 ਫੁੱਟ ਉੱਪਰੋਂ ਸਵਿਮਿੰਗ ਪੂਲ ਦੇ ਵਿੱਚ ਛਾਲ ਮਾਰਨ ਦਾ ਰੋਲ ਦੇਣਾ।
3: ਪਰ ਮੈਨੂੰ ਤਾਂ ਤੈਰਨਾ ਹੀ ਨਹੀਂ ਆਉਂਦਾ।
2: ਤਾਂ ਫਿਕਰ ਕਿਹੜੀ ਗੱਲ ਦਾ, ਸਵਿਮਿੰਗ ਪੂਲ ਦੇ ਵਿੱਚ ਕਿਹੜਾ ਪਾਣੀ ਹੋਣਾ।
3: ਫਿੱਟੇ ਮੂੰਹ ਤੇਰੇ, ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
4: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕ ਐਂਡ ਕਾਰਪੇਟ ਕਲੀਨਿੰਗ। ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਆਪਣੇ ਨੰਬਰ ਹੈ ਜੀ 416-677-0609। ਹਾਲ ਹੀ ਦਿਨਾਂ ਵਿੱਚ ਤੀਜੇ ਅਮਰੀਕੀ ਸੇਵਾ ਮੈਂਬਰ ਦੀ ਮੌਤ। ਅਮਰੀਕਾ ਨੇ ਇਰਾਨ ਤੇ ਘਾਤਕ ਹਮਲੇ ਤੇਜ਼ ਕਰ ਦਿੱਤੇ। ਕੈਨੇਡਾ ਦੀ ਜਿਹੜੀ ਇਨਫਲੇਸ਼ਨ ਰੇਟ ਹੈ ਜੂਨ ਦੇ ਵਿੱਚ 2.8% ਰਹੀ, ਘੱਟ ਗਈ ਸੀਗੀ ਕਿਉਂਕਿ ਜਿਹੜਾ ਪੈਟਰੋਲ ਆ ਉਹਦੀ ਪ੍ਰਾਈਸ ਘੱਟ ਗਈ, ਲੇਕਿਨ ਹੁਣ ਯੁੱਧ ਫੇਰ ਤੇਜ਼ ਹੋ ਗਿਆ ਤੇ ਪ੍ਰਾਈਸ ਫੇਰ ਵੱਧ ਗਈ। ਨਸੀਰੁਦੀਨ ਸ਼ਾਹ 76 ਸਾਲ ਦਾ ਹੋ ਗਿਆ, ਪਾਕਿਸਤਾਨੀ ਲੜਕੀ ਨਾਲ ਛੁਪ ਛੁਪ ਕੇ ਵਿਆਹ ਕੀਤਾ ਸੀ। ਲੰਡਨ ਦੇ ਵਿੱਚ ਲੜਖੜਾਏ ਅਕਸ਼ੇ ਕੁਮਾਰ ਡਿੱਗਦਾ ਫਿਰੇ ਉੱਥੇ, ਨਾਲੇ ਕਹਿੰਦੇ ਉਹ ਪੀਂਦਾ ਨੀਗਾ। ਸਿੱਕਮ ਵਿੱਚ ਸੁਰੰਗ ਵਿੱਚ ਫਸੇ 12 ਮਜ਼ਦੂਰ। ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
24: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
25: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
24: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 647-429-4040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
13: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ।
26: ਆ ਭੈਣੇ ਖਰੀਦ ਲਿਆ ਗਹਿਣੇ?
27: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
26: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
27: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
28: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਆਲਰਾਈਟ, ਆਪਣੇ ਨਾਲ ਸੰਪਰਕ ਕਰਨ ਲਈ ਨੰਬਰ ਹੈ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
1: Kamal ka catch tha yaar, yakin hi nahi aa raha.
2: Tumhe is par yakin nahi aa raha, to ye suno. Save on energy wale muft electric heat pump de rahe hain. Agar tumhare ghar mein electric ya oil heating hai.
1: Is baat par mujhe pura yakin hai. Wo to installation ka 100% kharcha bhi khud uthate hain. Agar tumhare ghar mein oil heating hai, to wo oil tank bhi bilkul muft bahar nikal kar denge. Aur heat pump se tumhare heating bills 50% tak kam ho sakte hain.
2: Tumhe ye sab kaise pata?
1: Kyunki maine bhi pichle saal ye lagwaya hai.
2: Acha, wo kya website thi?
1: Saveonenergy.ca/EAP.
3: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
5: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
4: This is Vatno Dur Radio.

0: ಹಸಿ ಲಾಕೆ ಆಯ ಕಸ್ಟಮರ್ಸ್ ಅಪ್ರಿಸಿಯೇಷನ್ ಸೇಲ್ 2026 100% ಕೆನೇಡಿಯನ್ ಮೇಡ್ ಟಾಪ್ ಕ್ವಾಲಿಟಿ ಸ್ವೀಟ್ಸ್ ಹೊನ್ ತಿನ್ ಲೊಕೇಶನ್ ತೋ ಸರ್ವ್ ಕರ್ದೇನೆ 2 ಇನ್ ಬ್ರಾಂಪ್ಟನ್ 1850 ಆಲ್ಬನ್ ರೋಡ್ ಇಟೋಬಿಕೋ ವಧೇರೆ ಜಾಣಕಾರಿ ಲೈ ಕಾಲ್ ಕರೋ 416-213-1165
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca
4: Kataria Tours and Travels located near 2883 Derry Road East Upper Airport and Derry the intersection upper to see cheap flight tickets sipal de vichon Toronto to Delhi Delhi to Amritsar de route options sunu chahide ne jan tusi visa services dipal de vichon puri family vacation upper jaan di soch rahe ne jithe tanu all inclusive vacation packages vi milde ne pahunchna waji Kataria Tours and Travels Airport and Derry the intersection upper call kar sakde ho 905-678-1200 905-678-1200 Kataria Tours and Travels Airport and Derry the intersection upper
5: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
7: आज खुश तो बात हो गया
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
9: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕੀ ਤੁਹਾਡੇ ਪਾਸ
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
10: ਕਿਉਂ ਕਹਿ ਰਹੇ ਹੋ ਪਰ
8: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
11: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
12: ਮਿੱਤਰਾਂ ਦੇ ਜੰਕਸ਼ਨ ਤੇ
13: ਉਹ ਕਿਹੜੇ ਜੰਕਸ਼ਨ ਤੇ
14: ਇੱਕਾ ਜੰਕਸ਼ਨ ਬ੍ਰੈਂਪਟਨ ਤੇ
15: ਰਾਤ ਲੱਗੀਆਂ ਮਹਿਫਲਾਂ ਨਾਰੇ
14: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM ਟੂ 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
16: ਵਿਮਲਾ ਵਿਲੇ ਜਿਲਾ ਵਿਲੇ ਚ ਪੜਦੀ ਪੀ ਉੱਚ ਜੰਟ ਪੜਦਾ ਵਿਮਲਾ ਵਿਲੇ ਜਿਲਾ ਵਿਲੇ ਚ ਹਵੇ ਮਲਾ ਵਿਲੇ ਜਿਲਾ ਵਿਲੇ ਚ ਪੜਦੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਸਾਡੇ ਸਾਰੇ ਵਤਨੋ ਦੂਰ ਦੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਸਾਰੇ ਜਿਹੜਾ ਜੀ ਆਪਦੇ ਰੇਡੀਓ ਪ੍ਰੋਗਰਾਮ ਨੂੰ ਇੰਜੋਏ ਕਰਨਾ। ਸਾਡੇ ਤੋਂ ਪਹਿਲਾਂ ਜਿਹੜਾ ਜੀ ਦੇਵ ਤਾਤਲਾ ਜੀ 1 ਘੰਟਾ ਪ੍ਰੋਗਰਾਮ ਕਰਕੇ ਗਏ ਨੇ, ਅਤੇ 1 ਘੰਟਾ ਹੁਣ ਤੁਹਾਡਾ ਸਾਡਾ ਜਿਹੜਾ ਜੀ ਸਾਥ ਰਹੂਗਾ। ਅਤੇ 2 ਵਜੇ ਤੱਕ ਆਪਾਂ ਗੱਲਾਂ ਬਾਤਾਂ ਦੇ ਨਾਲ, ਕੁਛ ਕੁ ਗੀਤ ਸੰਗੀਤ ਦੇ ਨਾਲ, ਅਤੇ ਕੁਛ ਕੁ ਜਿਹੜਾ ਜੀ ਜਲੰਧਰ ਸਟੂਡੀਓ ਤੋਂ ਖਬਰਾਂ ਦੇ ਨਾਲ, ਅਤੇ ਨਾਲ ਦੀ ਨਾਲ ਸਾਡੇ ਸਪੋਂਸਰਸ ਦੇ ਮੈਸੇਜਸ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰਾਂਗੇ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ 9057990999 'ਤੇ ਜਿਹੜੀ ਜੀ ਕਰ ਸਕਦੇ ਹਾਂ। ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਵੀਕਐਂਡ ਜਿਹੜਾ ਜੀ ਕਾਫੀ ਵਧੀਆ ਨਿਕਲਿਆ ਹੋਗਾ, ਕਿਉਂਕਿ ਵੈਦਰ ਵੀ ਜਿਹੜਾ ਹੈ ਜੀ ਗੁੱਡ ਸੀਗਾ। ਸੰਡੇ ਜ਼ਿਆਦਾ ਬੈਟਰ ਆਪਾਂ ਕਹਿ ਸਕਦੇ ਕਿ ਵੈਦਰ ਸੀਗਾ, ਸੈਟਰਡੇ ਵੈਦਰ ਆਪਾਂ ਕਹਿ ਸਕਦੇ ਓਕੇ ਓਕੇ ਸੀਗਾ। ਸੋ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਣਗੇ, ਅਤੇ ਵੈਦਰ ਦੇ ਨਾਲ ਨਾਲ ਵੀਕਐਂਡ ਵੀ ਇੰਜੋਏ ਕੀਤਾ ਹੋਗਾ। ਸੋ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 25 ਡਿਗਰੀ, ਸ਼ਾਮ ਨੂੰ 22 ਡਿਗਰੀ ਹੈਗਾ, ਓਵਰਨਾਈਟ ਜਿਹੜਾ ਜੀ 20 ਡਿਗਰੀ ਹੈਗਾ। ਹਵਾ ਦੀ ਸਪੀਡ ਜਿਹੜੇ ਜੀ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਅਤੇ ਏਅਰ ਕੁਆਲਿਟੀ ਹੈਗੀ ਹੈ 3। ਸੋ ਇਹ ਸੀਗਾ ਅੱਜ ਦਾ ਵੈਦਰ ਅਪਡੇਟ। ਅਤੇ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਢਿੱਲੋ ਵੀਡੀਓ ਦੇ ਸੇਕ ਨਾਲ ਪੇਸ਼ ਕਰ ਰਹੇ ਹਾਂ। ਢਿੱਲੋ ਵੀਡੀਓ ਤੋਂ ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ 'ਤੇ ਜਿਹੜਾ ਜੀ ਲੈ ਸਕਦੇ। ਜੇ ਬੱਚਿਆਂ ਨੂੰ ਤੁਸੀਂ ਪੰਜਾਬੀ ਸਿਖਾਉਣ ਵਾਲਾ ਆ ਟੈਬਲੇਟ ਲੈਣਾ ਆ, ਅਤੇ ਤਾਂ ਵੀ ਇਹਨਾਂ ਕੋਲ ਮਿਲ ਜੂਗਾ। ਈਅਰਲੀ HD ਗੋਲਡ ਪ੍ਰੋਗਰਾਮ IP ਬਾਕਸ ਲੈਣੇ, ਤਾਂ ਵੀ ਇਹਨਾਂ ਕੋਲ ਬਹੁਤ ਘੱਟ ਕੀਮਤਾਂ 'ਤੇ ਮਿਲਦੇ ਆ। ਇਹਨਾਂ ਦਾ ਨੰਬਰ 905-204-1313 'ਤੇ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਦਾ ਮੈਸੇਜ ਸਾਂਝਾ ਕਰਦੇ ਹੋਏ ਦੱਸ ਦਈਏ ਕਿ ਵਧੀਆ ਸਵੀਟਸ ਖਾਣਾ ਚਾਹੁੰਦੇ ਜਾਂ ਤੁਸੀਂ ਵਧੀਆ ਸਮੋਸੇ ਖਾਣੇ ਸਵਾਦ ਵਾਲੇ, ਤੇ ਪਹੁੰਚ ਸਕਦੇ ਹਨ ਸਮੋਸਾ ਐਂਡ ਸਵੀਟ ਫੈਕਟਰੀ। ਨਾਲ ਦੀ ਨਾਲ ਵਿਆਹਾਂ ਸ਼ਾਦੀਆਂ ਦੇ ਲਈ, ਬਰਥਡੇ ਪਾਰਟੀਸ ਲਈ ਹਾਲ ਬੁੱਕ ਕਰਨਾ ਹੈ, ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹਾਂ। ਇਹ ਦੋਨੋਂ ਜਿਹੜੇ ਜੀ ਇੱਕ ਹੀ ਮੈਨੇਜਮੈਂਟ ਦੇ ਅੰਦਰ ਜਿਹੜੇ ਜੀ ਇਹ ਆਉਂਦੇ। ਇਹਨਾਂ ਦਾ ਨੰਬਰ 9054511500 'ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਹ ਹਿੱਸੇ ਨੂੰ ਜਿਹੜਾ ਜੀ ਅਸੀਂ ਮੋਨਾ ਮਹਿੰਗੀ ਜੀ ਦੇ ਸੁਗਨਾ ਵੀ ਪੇਸ਼ ਕਰ ਰਹੇ ਹਾਂ। ਮੋਨਾ ਮਹਿੰਗੀ ਜੀ ਫਰੋਮ ਇੰਸ਼ੋਰੈਂਸ ਫੋਰ ਯੂ, ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ, ਕੋਈ ਵੀ ਤੁਸੀਂ ਜੇ ਕੰਮ ਕਰਾਉਣਾ ਹੈਗਾ ਤੇ ਮੋਨਾ ਮਹਿੰਗੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਸਪੈਸ਼ਲੀ ਸਮਰ ਹੈਗੀ ਆ, ਜੇ ਤੁਸੀਂ ਆਪਣੇ ਪੇਰੈਂਟਸ ਦੀ, ਰੈਲੇਟਿਵਸ ਦੀ ਜਾਂ ਫਰੈਂਡਸ ਦੀ ਕੋਈ ਇੰਡੀਆ ਤੋਂ ਤੁਹਾਨੂੰ ਵਿਜ਼ਿਟ ਕਰ ਰਿਹਾ, ਤੁਸੀਂ ਉਹਨਾਂ ਦੀ ਇੰਸ਼ੋਰੈਂਸ ਕਰਾਉਣੀ ਹੈਗੀ ਆ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ, ਤੇ ਗੱਲਬਾਤ ਹੋ ਸਕਦੀ ਆ 4165091509 'ਤੇ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਨੋਬਲ ਫਰੈਸ਼ ਫੂਡ ਜਿੱਥੇ ਤੁਸੀਂ ਸਸਤੀਆਂ ਅਤੇ ਬਹੁਤ ਘੱਟ ਕੀਮਤਾਂ 'ਤੇ ਜਿਹੜੇ ਜੀ ਫਰੈਸ਼ ਸਬਜ਼ੀਆਂ ਲੈ ਸਕਦੇ ਹਾਂ। ਹੋਲਸੇਲ ਰਿਲੇਟਿਡ ਕੋਈ ਵੀ ਇਨਕੁਆਇਰੀ ਲੈਣੀ ਹੈ ਤਾਂ ਤੁਸੀਂ ਗੱਲਬਾਤ ਕਰ ਸਕਦੇ ਹਾਂ 6474650500 'ਤੇ। ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ, ਮੁਕੇਸ਼ ਚੌਹਾਨ, ਪੀਜ਼ਾ ਡਿਪੂ, ਟਿੱਕਾ ਜੰਕਸ਼ਨ, ਅਤੇ ਨਾਲ ਦੀ ਨਾਲ ਜਿਹੜਾ ਜੀ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਦੇ ਸੁਯੋਗਨਾ ਵੀ ਪੇਸ਼ ਕਰਨੇ। ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਉਹਨਾਂ ਦੇ ਸੁਯੋਗਨਾ ਵੀ ਪੇਸ਼ ਕਰ ਰਹੇ ਹਾਂ। ਔਰ ਜ਼ਿਆਦਾ ਜਾਣਕਾਰੀ ਆਪਾਂ ਤੁਹਾਨੂੰ ਹੁਣੀ ਥੋੜ੍ਹੀ ਦੇਰ ਦੇ ਵਿੱਚ ਦੇਵਾਂਗੇ ਕਿ ਕਿੱਥੋਂ ਤੁਸੀਂ ਜਿਹੜੀਆਂ ਜੀ ਕਿਹੜੀਆਂ ਕਿਹੜੀਆਂ ਸਰਵਿਸਿਜ਼ ਲੈ ਸਕਦੇ ਹਾਂ। ਸੋ ਉਹਦੇ ਤੋਂ ਪਹਿਲਾਂ ਜਿਹੜਾ ਜੀ ਇੱਕ ਪਿਆਰਾ ਜਿਹਾ ਗੀਤ, ਅਤੇ ਉਹਦੇ ਬਾਅਦ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ। ਔਰ ਬਹੁਤ ਹੀ ਪਿਆਰਾ ਜਿਹੜਾ ਜੀ ਤੁਸੀਂ ਹੁਣੇ ਗੀਤ ਤਰਸੀਮ ਜੱਸੜ ਜੀ ਦੀ ਆਵਾਜ਼ ਦੇ ਵਿੱਚ ਸੁਣ ਕੇ ਹਟੇ ਹਾਂ, ਤੇਰਾ ਤੇਰਾ। ਬਿਲਕੁਲ ਜੀ, ਇਹਦੇ ਤੇ ਵੀ ਆਪਾਂ ਜ਼ਰੂਰ ਜਿਹੜੀ ਜੀ ਥੋੜੀ ਜੀ ਗੱਲਬਾਤ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਸਾਡੀ ਲਾਈਨ ਜਿਹੜੀ ਆ ਜੀ ਸਾਡੇ ਸਪੋਂਸਰ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਜਿਹੜਾ ਜੀ ਅਸੀਂ ਪ੍ਰੋਗਰਾਮ ਪੇਸ਼ ਕਰਦੇ, ਉਹਨਾਂ ਦੇ ਨਾਲ ਜਿਹੜੀ ਜੀ ਜੁੜ ਚੁੱਕੀ ਆ। ਥੋੜੀ ਜਿਹੀ ਜਾਣਕਾਰੀ ਲੈਂਦੇ ਹਾਂ ਕਿ ਕੀ ਸਰਵਿਸਿਜ਼ ਸੇਵਾਵਾਂ ਤੁਹਾਨੂੰ ਉਹ ਪ੍ਰੋਵਾਈਡ ਕਰਦੇ ਆ, ਤੇ ਕਿੱਦਾਂ ਤੁਸੀਂ ਜਿਹੜਾ ਹੈ ਜੀ ਉਹਨਾਂ ਦਾ ਇਹ ਤਜਰਬਾ ਲੈ ਸਕਦੇ। ਨਾਲ ਦੀ ਨਾਲ ਮੈਨੂੰ ਲੱਗਦਾ ਹੈ ਕਿ ਟੇਕ ਪੁਰੀਵਾਲ ਸਾਹਿਬ ਦਾ ਮੈਸੇਜ ਆ ਚੁੱਕਿਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਨਾਈਸ ਸੌਂਗ, ਬਹੁਤ ਬਹੁਤ ਸ਼ੁਕਰੀਆ ਭਾਜੀ, ਤੁਹਾਡਾ ਮੈਸੇਜ ਸਾਡੇ ਤੱਕ ਜਿਹੜਾ ਹੈ ਜੀ ਪਹੁੰਚ ਗਿਆ ਆ। ਸੋ ਇੱਕ ਵਾਰੀ ਆਪਾਂ ਸਵਾਗਤ ਕਰਦੇ ਹਾਂ ਸਬਰ ਜੀ ਦਾ। ਸਬਰ ਜੀ, ਬਹੁਤ ਬਹੁਤ ਸਵਾਗਤ।
1: ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
0: ਬਿਲਕੁਲ ਜੀ, ਐਂਡ ਥੈਂਕ ਯੂ ਸੋ ਮਚ ਫਾਰ ਚੂਜ਼ਿੰਗ ਅਸ ਕਿ ਤੁਸੀਂ ਆਪਣਾ ਮੈਸੇਜ ਸਾਡੇ ਜਿਹੜੇ ਜੀ ਜ਼ਰੀਏ ਕਨਵੇ ਕਰਨਾ ਚਾਹੁੰਦੇ ਹਾਂ। ਸੋ ਬਿਲਕੁਲ ਜੀ, ਜਿੱਥੇ ਕਿ ਆਪਾਂ ਆਲਵੇਜ਼ ਗੱਲਬਾਤ ਕਰਦੇ ਹੁੰਦੇ ਹਾਂ ਕਿ ਜੇ ਸਾਡੇ ਕਿਸੇ ਭੈਣ ਭਰਾ ਨੂੰ ਕੋਈ ਕੰਟਰੈਕਟਰ ਹੈਗਾ, ਜੇ ਉਹਨਾਂ ਨੂੰ ਜਿਹੜੇ ਜੀ ਬਲਕ ਦੇ ਵਿੱਚ ਸਮਾਨ ਦੀ ਲੋੜ ਹੈਗੀ, ਸਪੈਸ਼ਲੀ ਕਿਉਂਕਿ ਤੁਸੀਂ ਫੈਬਰੀਕੇਟਰ ਸਪਲਾਇਰ ਵੀ ਆ, ਮੇਡ ਇਨ ਕੈਨੇਡਾ ਪ੍ਰੋਡਕਟ ਜਿਹੜਾ ਜੀ ਤੁਸੀਂ ਸਪਲਾਈ ਕਰਦੇ ਆ, ਥੋੜੀ ਜੀ ਪਹਿਲਾਂ ਉਹਦੇ ਤੇ ਗੱਲਬਾਤ ਕਰ ਲਓ ਕਿ ਕਿੱਦਾਂ ਤੁਹਾਨੂੰ ਰੀਚ ਆਊਟ ਕਰ ਸਕਦੇ ਆ ਔਰ ਕੀ ਜਿਹੜਾ ਜੀ ਮਟੀਰੀਅਲ ਤੁਹਾਡੇ ਤੋਂ ਮਿਲ ਸਕਦਾ ਹੈ।
1: ਜੀ ਬਿਲਕੁਲ, ਸਾਡੇ ਕੋਲ ਹਰ ਤਰ੍ਹਾਂ ਦਾ ਮਟੀਰੀਅਲ ਹੈ ਜੋ ਇੱਕ ਕੰਸਟਰਕਸ਼ਨ ਕਰਨ ਵਿੱਚ ਕਿਸੇ ਕੰਪਨੀ ਨੂੰ ਜਾਂ ਕਿਸੇ ਕੰਟਰੈਕਟਰ ਨੂੰ ਚਾਹੀਦਾ ਹੁੰਦਾ। ਅਸੀਂ ਰੇਲਿੰਗਸ ਤੋਂ ਲੈ ਕੇ ਪੋਰਚ ਕਵਰਸ, ਕੈਨੋਪੀਸ, ਔਨਿੰਗਸ, ਵਿੰਡੋ ਵੈਲ ਕਵਰਸ, ਸਾਰਾ ਕੁਛ ਡਿਜ਼ਾਇਨ ਕਰਦੇ ਹਾਂ, ਸਾਰਾ ਕੁਛ ਬਣਾਉਂਦੇ ਵੀ ਹਾਂ। ਮੈਸਟਰ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 4379552220 ਤੇ, ਐਂਡ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਡਾ ਇਨਕੁਆਇਰੀ ਫਾਰਮ ਭਰ ਕੇ ਵੀ ਸਾਡੇ ਤੱਕ ਰੀਚ ਆਊਟ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈਗੀ ਹੈ themaster.ca, ਵਿਚ ਇਜ themaster.ca। ਅਗਰ ਤੁਹਾਨੂੰ ਕਦੀ ਵੀ ਕੋਈ ਕਿਸੇ ਸਨਰੂਮ ਦੀ, ਵਿੰਡੋ ਵੈਲਸ ਦੀ, ਜਾਂ ਫਿਰ ਵਿੰਡੋ ਵੈਲ ਕਵਰਸ ਦੀ, ਕੋਈ ਡੋਰਸ, ਵਿੰਡੋਜ, ਰੇਲਿੰਗਸ, ਫੈਂਸਿਸ, ਪੋਰਚ ਕਵਰਸ, ਗਲਾਸ ਇਨਕਲੋਜਰਸ, ਅਗਰ ਗਲਾਸ ਨਹੀਂ ਵੀ ਚਾਹੀਦਾ ਅਸੀਂ ਐਲੂਮੀਨੀਅਮ ਦਾ ਵੀ ਪ੍ਰੋਵਾਈਡ ਕਰਦੇ ਹਾਂ। ਐਂਡ ਸਾਡਾ ਸਭ ਤੋਂ ਬੈਸਟ ਪ੍ਰੋਡਕਟ ਹੈਗਾ ਆ ਸਾਡਾ ਆਊਟਡੋਰ ਕਿਚਨ, ਜੋ ਨਾ ਕਿ ਸਿਰਫ ਇੱਕ ਆਊਟਡੋਰ ਕਿਚਨ ਹੈ ਬਲਕਿ ਤੁਸੀਂ ਉਹਨੂੰ ਬੰਦ ਕਰਕੇ ਇੱਕ ਬਾਕਸ ਵਾਂਗੂ ਆਪਣੇ ਬੈਕਯਾਰਡ ਵਿੱਚ ਰੱਖ ਸਕਦੇ ਹੋ। ਤੂਫਾਨ ਆਏ, ਆਂਧੀ ਆਏ, ਸਨੋ ਸਟੋਰਮ ਆਏ, ਥੰਡਰ ਸਟੋਰਮ ਆਏ, ਤੁਹਾਡੇ ਕਿਚਨ ਨੂੰ ਕੁਛ ਵੀ ਨਹੀਂ ਹੋਣ ਲੱਗਾ। ਇੱਕ ਵਾਰੀ ਉਹ ਬੰਦ ਹੋ ਗਿਆ ਤੇ ਉਹਦੇ ਅੰਦਰ ਡਸਟ ਵੀ ਨਹੀਂ ਜਾਏਗੀ। ਉਹ ਖੁੱਲਦਾ ਤੇ ਉਸ ਲੱਗਦਾ ਕਿ ਜਿੱਦਾਂ ਬਸ ਤੁਸੀਂ ਹੁਣੇ ਸਾਫ ਕਰਕੇ ਬੰਦ ਕਰਕੇ ਗਏ ਸੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਫਾਰ ਮਦਰਸ ਐਂਡ ਪੀਪਲ ਜਿਹਨਾਂ ਨੂੰ ਪਾਰਟੀ ਹੋਸਟ ਕਰਨਾ ਤੇ ਚੰਗਾ ਲੱਗਦਾ ਆ, ਬਟ ਉਸ ਕਿਚਨ ਵਿੱਚ ਹੀ ਫਿਰ ਰਹਿੰਦੀਆਂ ਨੇ ਐਂਡ ਇੰਜੋਏ ਨਹੀਂ ਕਰ ਪਾਉਂਦੀਆਂ। ਸਾਡੇ ਆਊਟਡੋਰ ਕਿਚਨ ਦੇ ਨਾਲ ਉਹ ਬੈਕਯਾਰਡ ਵਿੱਚ ਸਾਰਿਆਂ ਦੇ ਨਾਲ ਸੋਸ਼ਲਾਈਜ਼ ਵੀ ਕਰ ਸਕਦੀਆਂ ਨੇ। ਦੇ ਵਿਲ ਲਿਵ ਇਨ ਦਾ ਮੋਮੈਂਟ ਐਂਡ ਦੇ ਕੈਨ ਆਲਸੋ ਕੁੱਕ ਫਾਰ ਦੇਅਰ ਫੈਮਿਲੀ ਵਿਦ ਲਵ।
0: ਓ ਯਾ, ਦੈਟਸ ਨਾਈਸ। ਔਰ ਇੱਥੇ ਹੈ ਨਾ, ਮੈਂ ਦੇਖਿਆ ਕਿ ਤੁਸੀਂ ਜਿੱਦਾਂ ਲਿਸਟ ਦੇ ਵਿੱਚ ਮੈਂ ਇੱਕ ਪਿਕਚਰ ਦੇਖ ਰਹੀ, ਬਹੁਤ ਵਧੀਆ ਪਿਕਚਰ ਦੇ ਵਿੱਚ ਕੰਮ ਕੀਤਾ ਹੋਇਆ ਹੈ, ਬੇਸਮੈਂਟ ਵਿੰਡੋ ਕਵਰਸ ਫਿਕਸਡ ਐਂਡ ਮੂਵੇਬਲ, ਥੋੜੀ ਇਹਦੇ ਬਾਰੇ ਵੀ ਜਾਣਕਾਰੀ ਤੁਸੀਂ ਪਲੀਜ਼ ਜ਼ਰੂਰ ਦੇ ਦਿਓ।
1: ਹਾਂਜੀ ਬਿਲਕੁਲ, ਵਿੰਡੋ ਵੈਲ ਕਵਰ ਜਿਹੜੇ ਨੇ ਸਾਡੇ ਮੂਵੇਬਲ ਹੈਗੇ ਨੇ।
0: ਹਾਂਜੀ,
1: ਤੁਸੀਂ ਉਹਨਾਂ ਨੂੰ ਖੋਲ ਕੇ ਸਾਫ ਕਰ ਸਕਦੇ ਹੋ। ਤੁਸੀਂ ਜੇ ਮਾਊਂਟਡ ਬਣਾਉਣੇ ਨੇ ਮਾਊਂਟਡ ਬਣਾ ਸਕਦੇ ਹੋ, ਫਲੈਟ ਚਾਹੀਦੇ ਨੇ ਅਸੀਂ ਫਲੈਟ ਕਰ ਦੇਵਾਂਗੇ, ਫੁੱਲੀ ਕਸਟਮਾਈਜ਼ੇਬਲ ਨੇ, ਜਿੱਦਾਂ ਦੇ ਮਰਜ਼ੀ ਤੁਸੀਂ ਚਾਹੋ ਉਦਾਂ ਕਰ ਸਕਦੇ ਹੋ। ਜੇ ਤੁਸੀਂ ਜਿਹੜੀ ਪੋਲੀਕਾਰਬੋਨੇਟ, ਟਵਿਨ ਵਾਲ ਪੋਲੀਕਾਰਬੋਨੇਟ ਸ਼ੀਟ ਹੈਗੀ ਆ, ਵਟ ਐਵਰ ਕਲਰ ਯੂ ਵਾਂਟ, ਵਟ ਐਵਰ ਸਾਈਜ਼ ਯੂ ਵਾਂਟ, ਵੀ ਵਿਲ ਪ੍ਰੋਵਾਈਡ ਇਟ ਫੋਰ ਯੂ। ਤੁਹਾਨੂੰ ਸੋਲਿਡ ਚਾਹੀਦਾ ਆ, ਕਲੀਅਰ ਚਾਹੀਦਾ ਆ, ਡਿਫਰੈਂਟ ਕਲਰ ਵਿੱਚ ਚਾਹੀਦਾ ਆ, ਕੋਈ ਉਹਦੇ ਉੱਤੇ ਪੈਟਰਨ ਚਾਹੀਦਾ ਆ, ਜੋ ਤੁਸੀਂ ਜਿੱਦਾਂ ਕਹੋਗੇ ਅਸੀਂ ਉਹਦਾ ਡਿਜ਼ਾਇਨ ਕਰਕੇ ਤੁਹਾਡੇ ਲਈ
0: ਕਸਟਮਾਈਜ਼ ਕਰ ਸਕਦੇ ਹਾਂ। ਦੈਟਸ ਨਾਈਸ, ਦੈਟਸ ਨਾਈਸ। ਔਰ ਨਾਲ ਦੀ ਨਾਲ ਜਿਹੜਾ ਜੀ ਅਸੀਂ ਦੱਸਦੇ ਕਿ ਤੁਸੀਂ ਕਸਟਮ ਐਲੀਵੇਸ਼ਨ ਕਰਾਉਣੇ ਆ ਜਾਂ ਤੁਸੀਂ ਜਿਹੜਾ ਜੀ ਫੈਂਸੀ ਆ ਗੇਟਸ ਲਵਾਉਣੇ ਆ, ਇਹ ਇਹਨਾਂ ਦਾ ਵੀ ਜਿਹੜਾ ਜੀ ਕੰਮ ਕਰਦੇ ਹੈਗੇ ਆ। ਔਰ ਨਾਲ ਦੀ ਨਾਲ ਜੇ ਤੁਸੀਂ ਜਿਹੜਾ ਜੀ ਵਤਨੋ ਦੂਰ ਦਾ ਹਵਾਲਾ ਦਿਓਗੇ ਕਿ ਅਸੀਂ ਵਤਨੋ ਦੂਰ ਰੇਡੀਓ ਸੁਣ ਕੇ ਆਏ ਸੀ, ਤੇ ਤੁਹਾਨੂੰ ਹੋਰ ਵੀ ਜਿਹੜਾ ਜੀ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਹੈ। ਸਬਰ ਜੀ, ਕੁਛ ਹੋਰ ਐਡ ਆਨ ਕਰਨਾ ਚਾਹੋਗੇ ਤੇ ਪਲੀਜ਼ ਸਾਡੇ ਲਿਸਨਰਸ ਤੱਕ ਕਰ ਦਿਓ ਜੀ।
1: ਬਿਲਕੁਲ, ਮੈਂ ਕਹਿਣਾ ਚਾਹੂੰਗੀ ਕਿ ਅਸੀਂ ਇੱਕ ਕੈਨੇਡੀਅਨ ਫੈਮਿਲੀ ਓਨ ਬਿਜ਼ਨਸ ਹੈਗੇ ਆ। ਵੀ ਵੁੱਡ ਰੀਲੀ ਐਪਰੀਸ਼ੀਏਟ ਐਨੀ ਬਿਜ਼ਨਸ ਦੈਟ ਵੁੱਡ ਕਮ ਫਰੋਮ ਆਰ ਪੰਜਾਬੀ ਬ੍ਰਦਰਸ ਐਂਡ ਸਿਸਟਰਸ। ਵੀ ਵੁੱਡ ਲਵ ਟੂ ਹੈਲਪ ਐਵਰੀਬਡੀ ਆਊਟ। ਐਂਡ ਅਗਰ ਕੋਈ ਤੁਹਾਡੇ ਵੱਲੋਂ ਆਉਂਦਾ ਹੈ ਐਂਡ ਸਾਨੂੰ ਦੱਸਦਾ ਹੈ ਕਿ ਅਸੀਂ ਰੇਡੀਓ ਤੋਂ ਸੁਣ ਕੇ ਜੀ ਤੁਹਾਡੇ ਕੋਲ ਕੰਟੈਕਟ ਕੀਤਾ ਹੈ, ਵੀ ਵੁੱਡ ਲਵ ਟੂ ਗਿਵ ਦੈਮ ਡਿਸਕਾਊਂਟ ਐਜ਼ ਵੈਲ।
0: ਬਿਲਕੁਲ ਜੀ, ਬਿਲਕੁਲ। ਔਰ ਫਿਰ ਸਾਡੇ ਲਿਸਨਰਸ ਜਿਹੜੇ ਜੀ ਫਟਾਫਟ ਗੱਲਬਾਤ ਕਰ ਸਕਦੇ, ਇਹਨਾਂ ਨੂੰ ਜਿਹੜਾ ਜੀ ਤੁਸੀਂ ਜ਼ਰੂਰ ਸਪੋਰਟ ਜਿਹੜਾ ਜੀ ਕਰਨਾ 4379552220 ਤੇ ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਬਰ ਜੀ, ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਹਾਂ।
1: थैंक यू सो मच किरण।
0: थैंक यू जी, थैंक यू। और नाल दी नाल जिहड़ा है जी दस दिए कि अज दा प्रोग्राम असीं हरप्रीत सैनी जी दे सहयोग नाल वी पेश कर रहे हैं। हरप्रीत सैनी जी जिहड़े कि टॉप चॉइस इंश्योरेंस तो इंश्योरेंस रिलेटेड तुसीं कोई भी सर्विसिज लैनी है, कोई इन्वेस्टमेंट ऑप्शंस दे बारे गलबात करनी है, तुसीं RESP सेविंग्स प्लान या कोई बच्चों दे इंश्योरेंस ते हरप्रीत सैनी जी दे नाल कर सकदे आ। 416-817-6500 ते इन्हां दे नाल वी जिहड़ी है जी गलबात हो सकती है। और नाल दी नाल जिहड़े है जी साडी लाइन मनप्रीत जी दे नाल जलंधर स्टूडियो तो जुड़ चुके हैं, सो आपां उहनां थोड़ी जी गलबात उहनां दे नाल वी करदे आ। सत श्री अकाल मनप्रीत जी।
2: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ ਤੇ ਲਿਸਨਰਸ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਸਾਡੇ ਕੋਲ ਜਿਹੜਾ ਹੈ ਜੀ ਰੂਪ ਜੀ ਦਾ ਮੈਸੇਜ ਵੀ ਪਹੁੰਚ ਚੁੱਕਿਆ। ਰੂਪ ਜੀ ਕਹਿੰਦੇ ਆ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਹੋ, ਸੋ ਬਹੁਤ ਬਹੁਤ ਸ਼ੁਕਰੀਆ ਰੂਪ ਜੀ ਵੀ। ਔਰ ਬਿਲਕੁਲ ਜੀ, ਸਾਡੇ ਲਿਸਨਰਸ ਨੂੰ ਜੇ ਸਾਡਾ ਰੇਡੀਓ ਪ੍ਰੋਗਰਾਮ ਵਧੀਆ ਲੱਗਦਾ ਹੈ ਸਾਨੂੰ ਵਟਸਐਪ ਰਾਹੀਂ ਜਾਂ ਕਾਲ ਰਾਹੀਂ ਵੀ ਤੁਸੀਂ ਜਿਹੜਾ ਜੀ ਆਪਣੀ ਸਲਾਹ ਦੇ ਸਕਦੇ ਆ 9057990999 ਤੇ। ਸੋ ਬਿਲਕੁਲ ਜੀ ਅਵਨੀਤ ਜੀ, ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਗੱਲਬਾਤ ਆਪਾਂ ਜਿਹੜੇ ਆ ਜੀ ਵੈਦਰ ਤੋਂ ਮੌਸਮ ਤੋਂ ਸਟਾਰਟ ਕਰਦੇ ਹਾਂ ਕਿ ਇਸ ਟਾਈਮ ਸਾਡੇ ਪੰਜਾਬ ਦੇ ਵਿੱਚ ਕਿੱਦਾਂ ਦਾ ਜਿਹੜਾ ਜੀ ਵੈਦਰ ਹੋਇਆ ਹੈ।
2: ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਬਹੁਤ ਭਾਰੀ ਜਿਹੜੀ ਬਾਰਿਸ਼ ਹੋਈ, ਉਹਦੇ ਨਾਲ ਥੋੜਾ ਜਿਹਾ ਗਰਮੀ ਤੋਂ ਰਾਹਤ ਮਿਲੀ ਆ। ਕੱਲ ਸਾਰਾ ਦਿਨ ਵੈਦਰ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮ ਰਿਹਾ, ਕਈ ਜ਼ਿਲ੍ਹਿਆਂ ਦੇ ਵਿੱਚ ਕਿਣਮਿਣ ਕਿਣਮਿਣ ਹੋਈ ਬੱਦਲਬਾਜ਼ੀ ਰਹੀ, ਤੇ ਅੱਜ ਰਾਤ ਨੂੰ ਜੋ ਵੈਦਰ ਡਿਪਾਰਟਮੈਂਟ ਦੀਆਂ ਕਹਿ ਸਕਦੇ ਹਾਂ ਖਬਰਾਂ ਨੇ, ਉਹਨਾਂ ਦੇ ਮੁਤਾਬਕ ਉਹਨਾਂ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਸਾਰੀ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਿਹੜਾ ਜਾਰੀ ਆ, ਬਾਕੀ ਅਲਰਟ ਸੀ, ਕਿਤੇ ਕਿਤੇ ਮਾੜੀ ਮੋਟੀ ਕਿਣਮਿਣ ਹੋ ਕੇ ਹਟੀ ਆ। ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਈ, ਜਲੰਧਰ ਦੇ ਅੱਧੇ ਕੋਈ ਇਲਾਕੇ ਦੇ ਵਿੱਚ ਮੀਂਹ ਪਿਆ, ਅੱਧਾ ਕੁ ਸੁੱਕ ਪੁਕਾ ਹੀ ਰਹਿ ਗਿਆ, ਐਵੇਂ ਤਰਨ ਤਾਰਨ ਏਰੀਏ ਦੇ ਵਿੱਚ ਹੋਇਆ। ਸੋ ਮੌਨਸੂਨ ਨੇ ਕਹਿ ਸਕਦੇ ਹਾਂ ਪ੍ਰੀ ਮੌਨਸੂਨ ਨੇ ਦਸਤਕ ਦੇ ਦਿੱਤੀ, ਔਰ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਪੂਰਾ ਪੰਜਾਬ ਜਿਹੜਾ ਜਲ ਥਲ ਹੋਇਆ ਮਿਲੂਗਾ, ਕਾਫੀ ਭਾਰੀ ਬਾਰਿਸ਼ ਦੀ ਜਿਹੜੀ ਸੰਭਾਵਨਾ ਹੈ।
0: ਬਿਲਕੁਲ ਮਨਪ੍ਰੀਤ ਜੀ, ਸੋ ਖਬਰਾਂ ਵੱਲ ਵਧਣ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ, ਕਿਉਂਕਿ ਲਾਸਟ ਵੀਕ ਹਨਾ ਜਿਹੜਾ ਸੌਣ ਆ ਹਨਾ ਉਹ ਸਟਾਰਟ ਹੋ ਗਿਆ ਸੀਗਾ। ਸੋ ਜਦੋਂ ਸੌਣ ਹੁੰਦਾ ਸਾਨੂੰ ਚੇਤਾ ਕਿ ਪੂੜੇ ਬਣਾਉਂਦੇ ਆ ਹਨਾ, ਚਲੋ ਇੱਥੇ ਤਾਂ ਸਾਡੇ ਕੋਲ ਉਨਾ ਕੁ ਟਾਈਮ ਹੁੰਦਾ, ਜਦੋਂ ਟਾਈਮ ਮਿਲੂਗਾ ਆਪਾਂ ਜ਼ਰੂਰ ਬਣਾਵਾਂਗੇ। ਸੋ ਬੜਾ ਹਨਾ ਇਸ ਟਾਈਮ ਮਾਹੌਲ ਬਹੁਤ ਵਧੀਆ ਹੁੰਦਾ ਹੈ, ਕਿਉਂਕਿ ਠੀਕ ਹੈ ਇੱਕ ਤਾਂ ਰੱਖੜੀਆਂ ਵੀ ਆਉਣ ਵਾਲੀਆਂ ਹੈ ਹਨਾ, ਤੇ ਲੇਡੀਜ਼ ਤੀਆਂ ਵੀ ਲਾਉਂਦੀਆਂ ਹੁੰਦੀਆਂ ਪੰਜਾਬ ਦੇ ਵਿੱਚ ਇਕੱਠੇ ਹੋ ਕੇ, ਸੋ ਉਹ ਵੀ ਥੋੜੀ ਜਿਹੀ ਗੱਲਬਾਤ ਕਰਿਓ।
2: ਕਿਰਨ, ਤੀਆਂ ਦੀ ਜੇ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਤੀਆਂ ਵਾਲਾ ਪਹਿਲਾਂ ਵਾਲਾ ਰੁਝਾਨ ਨਹੀਂ ਰਿਹਾ, ਕਿਉਂਕਿ ਹਰ ਸੰਡੇ ਨੂੰ ਤੀਆਂ ਲੱਗਦੀਆਂ ਹੁੰਦੀਆਂ ਸੀ, ਤੇ ਪੰਜਵਾਂ ਜਾਂ ਚੌਥਾ ਸੰਡੇ ਜਿਹੜਾ ਹੁੰਦਾ ਸੀਗਾ ਮੰਥ ਦਾ ਆਖਰੀ ਸੰਡੇ ਜਾਂ ਕਹਿ ਲਓ, ਸੋ ਉਹ ਐਤਵਾਰ ਜਿਹੜਾ ਸੀਗਾ ਬੜਾ ਭਰਿਆ ਹੁੰਦਾ ਸੀਗਾ ਰੌਣਕਾਂ ਦੇ ਨਾਲ, ਪੂਰੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਸੀ ਜਿਹੜੀਆਂ ਵਿਆਹੀਆਂ ਹੁੰਦੀਆਂ ਸੀ ਹਨਾ, ਉਹ ਵੀ ਪੇਕੇ ਘਰੇ ਆਉਂਦੀਆਂ ਸੀ, ਔਰ ਤੀਆਂ ਜਿਹੜੀਆਂ ਪਿੰਡ ਦੇ ਕਿਸੇ ਖੁੱਲੇ ਥਾਂ ਦੇ ਵਿੱਚ ਸਕੂਲ ਦੇ ਵਿੱਚ ਲਗਾ ਲਓ ਲੱਗਦੀਆਂ ਸੀਗੀਆਂ, ਜਾਂ ਕੋਈ ਸਾਂਝੀ ਜਗ੍ਹਾ ਜਿੱਥੇ ਕੋਈ ਵੱਡਾ ਸਾਰਾ ਰੁੱਖ ਹੋਣਾ ਉੱਥੇ ਕੁੜੀਆਂ ਨੇ ਪੀਂਘਾਂ ਪਾਉਣੀਆਂ, ਸੋ ਵਾਲਾ ਮਾਹੌਲ ਤਾਂ ਹੁਣ ਬਹੁਤ ਘਟਿਆ, ਪਰ ਹਾਂ ਤੀਆਂ ਨੂੰ ਜ਼ਰੂਰ ਮਨਾਇਆ ਜਾਂਦਾ ਹੈ। ਲੇਡੀਜ਼ ਰਲ ਕੇ ਜਿਹੜੀਆਂ ਨੇ ਇੱਕ ਕਮੇਟੀ ਬਣਾ ਲੈਂਦੀਆਂ ਜਾਂ ਆਪਣੀ ਸੰਸਥਾ ਬਣਾ ਲੈਂਦੀਆਂ, ਔਰ ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਕੋਈ ਇੱਕ ਦਿਨ ਰੱਖ ਲਿਆ ਜਾਂਦਾ, ਔਰ ਉਸ ਦਿਨ ਜ਼ਰੂਰ ਤੀਆਂ ਦੇ ਜਿਹੜਾ ਤਿਉਹਾਰਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ। ਤੇ ਉਵੇਂ ਇਸ ਵਾਰ ਵੀ ਜਿਹੜਾ ਦੇਖਣ ਨੂੰ ਮਿਲਣਾ ਆ, ਜਗ੍ਹਾ ਜਗ੍ਹਾ ਤੇ ਤਿਆਰੀਆਂ ਚੱਲ ਰਹੀਆਂ ਨੇ, ਕੋਚਿੰਗ ਲਈ ਜਾ ਰਹੀ ਆ ਗਿੱਧੇ ਦੀ ਹਨਾ, ਜਾਂ ਕਹਿ ਲਓ ਬਹੁਤ ਸਾਰੀਆਂ ਰਿਹਰਸਲਸ ਚੱਲ ਰਹੀਆਂ ਨੇ, ਤੇ ਸੋ ਉਹ ਤਾਂ ਹੋਣਾ ਹੀ ਬਾਕੀ ਰਹੀ ਖੀਰ ਪੂੜਿਆਂ ਦੀ ਗੱਲ। ਕਈਆਂ ਨੇ ਤਾਂ ਰਿਵਾਜ਼ ਹੁੰਦਾ ਹੈ ਕਿ ਸਾਵਣ ਮਹੀਨੇ ਦੀ ਜਿੱਦਣ ਸੰਗਰਾਂਦ ਹੁੰਦੀ ਹੈ ਉੱਦਣ ਨਵੇਂ ਕਰ ਲੈਂਦੇ ਨੇ, ਜਾਂ ਗੁਰੂ ਘਰਾਂ ਦੇ ਵਿੱਚ ਖੀਰ ਪੂੜਿਆਂ ਦਾ ਲੰਗਰ ਲੱਗਦਾ ਹੈ। ਬਾਕੀ ਪੰਜਾਬ 'ਚ ਭਾਈ ਗਰਮੀ ਬਹੁਤ ਪੈ ਰਹੀ ਸੀ, ਇਸ ਕਰਕੇ ਲੋਕ ਥੋੜਾ ਜਿਹਾ ਸੇਕ ਤੋਂ ਤੇ ਤਲੀਆਂ ਚੀਜ਼ਾਂ ਤੋਂ ਪਰੇ ਨੇ, ਔਰ ਮੈਨੂੰ ਪਤਾ ਜਿਸ ਦਿਨ ਤੋਂ ਬਾਰਿਸ਼ਾਂ ਸਟਾਰਟ ਹੋ ਜਾਣੀਆਂ ਉਸ ਦਿਨ ਤੋਂ ਤੁਹਾਨੂੰ ਚਾਹ ਨਾਲ ਪਕੌੜਿਆਂ ਦੀਆਂ ਪੰਜਾਬ ਤੋਂ ਫੋਟੋਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਆ, ਤੇ ਖੀਰ ਪੂੜਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਜਾਣੀਆਂ।
0: ਬਿਲਕੁਲ ਬਿਲਕੁਲ,
2: ਪਿਛਲੀ ਵਾਰੀ ਨਾ ਕਿਰਨ ਜਦੋਂ ਸੰਗਰਾਂਦ ਸੀ ਤਾਂ ਪਹਿਲੇ ਦਿਨ ਹੀ ਬਾਰਿਸ਼ ਹੋ ਗਈ ਸੀ, ਮੈਂ ਪਿੰਡ ਸੀ ਤਾਂ ਮੈਂ ਪਹਿਲੇ ਦਿਨ ਹੀ ਮਾਲ ਪੂੜੇ ਕੱਢੇ ਤੇ ਗੁੜ ਵਾਲੇ ਪੂੜੇ ਕੱਢੇ, ਨਾਲ ਮੈਂ ਖੀਰ ਬਣਾਈ, ਨਾਲ ਮੈਂ ਪਕੌੜੇ ਕੱਢੇ ਫਿਰ ਦੁਪਹਿਰ ਦੀ ਚਾਹ ਦੇ ਨਾਲ, ਸੋ ਇੰਨਾ ਵਧੀਆ ਦਿਨ ਗਿਆ ਸੀ। ਔਰ ਇਸ ਵਾਰੀ ਜਿਹੜਾ ਬਹੁਤ ਜ਼ਿਆਦਾ ਗਰਮੀ ਸੀ ਸੰਗਰਾਂਦ ਵਾਲੇ ਦਿਨ, ਇਸ ਦਿਨ ਬਾਰਿਸ਼ ਨਹੀਂ ਹੋਈ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਸੋ ਬਿਲਕੁਲ ਉਹੀ ਗੱਲ ਹੈ ਕਿ ਛੋਟੀਆਂ ਛੋਟੀਆਂ ਜਿਹੜੀਆਂ ਜੀ ਯਾਦਾਂ ਆ, ਔਰ ਨਾਲ ਦੀ ਨਾਲ ਅਸੀਂ ਆਪਣੇ ਸਾਰੇ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਜਿਹੜਾ ਹੈ ਜੀ ਸਾਉਣ ਦੇ ਮਹੀਨੇ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ, ਔਰ ਆਸ਼ਾ ਕਰਦੇ ਹਾਂ ਕਿ ਜਿਹੜਾ ਹੈ ਜੀ ਸਾਰਿਆਂ ਦਾ ਜਿਹੜਾ ਜੀ ਇਹ ਮਹੀਨਾ ਇਹ ਸਮਾਂ ਜਿਹੜਾ ਜੀ ਪਰਿਵਾਰਾਂ ਦੇ ਨਾਲ ਬਹੁਤ ਵਧੀਆ ਨਿਕਲੂਗਾ। ਸੁਮਨਪ੍ਰੀਤ ਜੀ ਹੁਣ ਆਪਾਂ ਜਿਹੜੇ ਜੀ ਬੈਕ ਟੂ ਸਟੂਡੀਓ ਬੈਕ ਟੂ ਨਿਊਜ਼ ਪਹੁੰਚਦੇ ਹਾਂ। ਸਭ ਤੋਂ ਪਹਿਲੀ ਜਿਹੜੀ ਜੀ ਨਿਊਜ਼ ਤੇ ਗੱਲਬਾਤ ਕਰਦੇ ਹਾਂ ਕਿ ਨਕੋਦਰ ਪਹੁੰਚੇ ਹਰਿਆਣੇ ਦੇ ਮੁੱਖ ਮੰਤਰੀ ਤੇ ਕੀ ਦੌਰਾਨ ਉਹ ਜਿਹੜਾ ਜੀ ਪਹੁੰਚੇ ਕੀ ਕੋਈ ਇੰਪੋਰਟੈਂਟ ਗੱਲਬਾਤ ਕਰਨ ਲਈ ਪਹੁੰਚੇ?
2: ਜੀ ਉਹਨਾਂ ਨੇ ਅੱਜ ਨਕੋਦਰ ਦਾ ਦੌਰਾ ਕੀਤਾ ਔਰ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਉਹ ਨਤਮਸਤਕ ਹੋਏ ਨੇ। ਮੁੱਖ ਮੰਤਰੀ ਦੇ ਇਸ ਦੌਰੇ ਨੂੰ ਮੁੱਖ ਰੱਖਦਿਆਂ ਹੋਇਆ ਕਿਰਨ ਪ੍ਰਸ਼ਾਸਨ ਦੇ ਵੱਲੋਂ ਭਾਰੀ ਸੁਰੱਖਿਆ ਜਿਹੜੀ ਹੈ ਚੌਕਸ ਕੀਤੀ ਗਈ, ਸਖ਼ਤ ਇੰਤਜ਼ਾਮ ਕੀਤੇ ਗਏ, ਸ਼ਹਿਰ ਦੇ ਵਿੱਚ ਆਵਾਜਾਈ ਜਿਹੜੀ ਆ ਉਹਨੂੰ ਠੀਕ ਬਣਾ ਕੇ ਰੱਖਿਆ ਜਾਵੇ, ਜਗ੍ਹਾ ਜਗ੍ਹਾ ਤੇ ਨਾਕੇ ਲੱਗੇ ਹੋਏ ਸੀ, ਕਾਨੂੰਨ ਵਿਵਸਥਾ ਜਿਹੜੀ ਉਹ ਬਣਾਈ ਗਈ, ਮੁੱਖ ਚੌਂਕਾਂ ਦੇ ਉੱਪਰ ਕਹਿ ਸਕਦੇ ਭਾਰੀ ਪੁਲਿਸ ਜਿਹੜੀ ਤਾਇਨਾਤ ਕੀਤੀ ਗਈ ਸੀ। ਔਰ ਇਸ ਦੌਰੇ ਨੂੰ ਸਮਝ ਚ ਨਹੀਂ ਆਉਂਦੀ ਵੀ ਕਿਸ ਚੀਜ਼ ਨਾਲ ਜੋੜ ਕੇ ਦੇਖਿਆ ਜਾਵੇ, ਸਿਆਸਤ ਨਾਲ ਜੋੜ ਕੇ ਦੇਖਿਆ ਜਾਵੇ, ਇਲੈਕਸ਼ਨ ਨਾਲ ਜੋੜ ਕੇ ਦੇਖਿਆ ਜਾਵੇ, ਪਰ ਮੇਨ ਉਹਨਾਂ ਨੇ ਦਰਬਾਰ ਦੇ ਦਰਸ਼ਨ ਕੀਤੇ ਨੇ। ਸੋ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਵੀ ਇਹ ਦੌਰਾ ਉਹਨਾਂ ਦਾ ਕਿਸ ਪਾਸੇ ਨੂੰ ਰੁੱਖ ਲੈ ਕੇ ਚੱਲਦਾ ਆ।
0: ਬਿਲਕੁਲ ਜੀ ਬਿਲਕੁਲ। ਔਰ ਨਾਲ ਦੀ ਨਾਲ ਮਨਪ੍ਰੀਤ ਜੀ ਆਪਾਂ ਗੱਲਬਾਤ ਕਰਦੇ ਹਾਂ ਕਿ ਦਿੱਲੀ ਜਿਹੜਾ ਜੀ ਜੰਤਰ ਮੰਤਰ ਅੰਦੋਲਨ ਦੌਰਾਨ ਸਟੂਡੈਂਟ ਤੇ ਜਿਹੜਾ ਜੀ ਕਾਫੀ ਲਾਠੀਚਾਰਜ ਜਿਹੜੀ ਜੀ ਕੀਤੀ ਗਈ, ਸੋ ਉਹਦੇ ਤੇ ਵੀ ਥੋੜੀ ਜੀ ਗੱਲਬਾਤ ਕਰਿਓ।
2: ਜੀ ਕਿਰਨ ਜੀ, ਕਿਉਂਕਿ ਦਿੱਲੀ ਦੀਆਂ ਖਬਰਾਂ ਜਿਹੜੀਆਂ ਨੇ ਉਹ ਹਰ ਰੋਜ਼ ਹੀ ਆ ਰਹੀਆਂ, ਆਪਾਂ ਸਭ ਨੂੰ ਪਤਾ ਕਿ ਉੱਥੇ ਰੋਸ ਪ੍ਰਦਰਸ਼ਨ ਚੱਲ ਰਿਹਾ ਔਰ ਦਿੱਲੀ ਦੇ ਵਿੱਚ ਅੱਜ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਜਿਹੜੇ ਨੇ ਉਹ ਵੀ ਸਟਾਰਟ ਹੋ ਗਏ ਨੇ। ਪਹਿਲਾ ਦਿਨ ਸੀਗਾ, ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਉੱਥੇ ਕੀਤੇ ਗਏ ਸੀਗੇ ਔਰ ਕਾਂਗਰਸ ਜਨਤਾ ਪਾਰਟੀ ਜਿਹੜੀ ਹੁਣੇ ਹੁਣੇ ਨਵੀਂ ਹੋਂਦ ਦੇ ਵਿੱਚ ਆਈ ਆ, ਅੱਜ ਸੰਸਦ ਦੇ ਵੱਲ ਉਹ ਮਤਲਬ ਸੰਸਦ ਮਾਰਚ ਦਾ ਸੱਦਾ ਦਿੱਤਾ ਗਿਆ ਸੀਗਾ। ਜੰਤਰ ਮੰਤਰ ਦੇ ਆਲੇ ਦੁਆਲੇ ਭਾਰੀ ਬੈਰੀਕੇਡਿੰਗ ਉਹਨੂੰ ਦੇਖਦੇ ਹੋਏ ਕੀਤੀ ਗਈ, ਸੁਰੱਖਿਆ ਬਲ ਤਾਇਨਾਤ ਕੀਤੇ ਗਏ ਔਰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਵੀਂ ਦਿੱਲੀ ਦੇ ਵਿੱਚ ਜਿਹੜਾ ਹੈ ਭਾਰਤੀ ਸਿਵਲ ਸੁਰੱਖਿਆ ਕੋਡ ਦੀ ਧਾਰਾ 163 ਦੇ 63 ਵੀ ਜਿਹੜੀ ਲਾਗੂ ਕੀਤੀ ਗਈ ਔਰ ਜਿਵੇਂ ਹੀ ਸੱਦਾ ਦਿੱਤਾ ਗਿਆ ਉੱਥੇ ਸੱਚਮੁੱਚ ਸਟੂਡੈਂਟਸ ਦਾ ਕਹਿ ਸਕਦੇ ਇੱਕ ਹੜ੍ਹ ਆ ਗਿਆ ਔਰ ਵੱਧ ਚੜ੍ਹ ਕੇ ਸਟੂਡੈਂਟ ਜਿਹੜੇ ਨੇ ਉੱਥੇ ਪਹੁੰਚੇ, ਸ਼ਿਰਕਤ ਕੀਤੀ, ਪੰਜਾਬ ਤੋਂ ਬਹੁਤ ਸਾਰੇ ਲੋਕ ਪਹੁੰਚੇ, ਸਿੱਖ ਜਥੇਬੰਦੀਆਂ ਪਹੁੰਚੀਆਂ, ਕਿਸਾਨ ਜਥੇਬੰਦੀਆਂ ਪਹੁੰਚੀਆਂ ਟਰਾਲੀਆਂ ਟਰੈਕਟਰਾਂ ਦੇ, ਤੇ ਜਿਵੇਂ ਹੀ ਉਹਨਾਂ ਸਾਰੇ ਲੋਕਾਂ ਨੇ ਰਲ ਮਿਲ ਕੇ ਬੱਚਿਆਂ ਨੇ ਕਹਿ ਸਕਦੇ ਖਾਸ ਕਰਕੇ ਸਟੂਡੈਂਟਸ ਨੇ ਸੰਸਦ ਵੱਲ ਨੂੰ ਮਾਰਚ ਕੀਤਾ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ, ਬਹੁਤ ਸਾਰੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਫਸਟ ਏਡ ਦੇਣ ਦੇ ਲਈ ਜਿਹੜੇ ਲੋਕ ਉੱਥੇ ਡਾਕਟਰਾਂ ਦੀਆਂ ਟੀਮਾਂ ਵੀ ਸੇਵਾ ਦੇ ਲਈ ਪਹੁੰਚੀਆਂ, ਪ੍ਰਸ਼ਾਸਨ ਨੇ ਉਹਨਾਂ ਤੇ ਵੀ ਲਾਠੀ ਚਾਰਜ ਕੀਤਾ ਔਰ ਆਪਾਂ ਸਭ ਜਾਣਦੇ ਹਾਂ ਕਿ ਅੰਦੋਲਨ ਜਿਹੜਾ ਆ 6 ਜੂਨ ਨੂੰ ਸ਼ੁਰੂ ਹੋਇਆ ਸੀ ਤੇ ਇਸ ਤੋਂ ਬਾਅਦ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਵੀ ਕੀਤੇ ਗਏ ਸਨ ਤੇ 20 ਜੂਨ ਨੂੰ ਜੰਤਰ ਮੰਤਰ ਦੇ ਵਿਖੇ ਇੱਕ ਅਣਮਿੱਥੇ ਸਮੇਂ ਦੇ ਲਈ ਧਰਨਾ ਸ਼ੁਰੂ ਹੋਇਆ ਜਿਹਦੇ ਵਿੱਚ ਅਕਾਦਮਿਕ ਜਾਂ ਆਪਾਂ ਇਨਵਾਇਰਮੈਂਟ ਦੇ ਨਾਲ ਰਿਲੇਟਡ ਕਹਿ ਸਕਦੇ ਹਾਂ ਸੋਨਮ ਵਾਂਗਚੁਕ ਸ਼ਾਮਲ ਹੋਏ ਔਰ ਸੰਗਠਨ ਦਾ ਕਹਿਣਾ ਇਹ ਹੈ ਕਿ ਵਾਂਗਚੁਕ ਨੇ ਸਰਕਾਰ ਤੋਂ ਕੋਈ ਠੋਸ ਭਰੋਸਾ ਨਹੀਂ ਉਹਨਾਂ ਨੂੰ ਮਿਲਿਆ ਵੀ ਜਿਸ ਕਰਕੇ ਉਹ ਅਨਸ਼ਨ ਤੇ ਬੈਠੇ ਨੇ ਔਰ 28 ਜੂਨ ਨੂੰ ਮਰਨ ਵਕਤ ਜਿਹੜਾ ਸੀਗਾ ਉਹਨਾਂ ਦਾ ਸ਼ੁਰੂ ਕਰ ਦਿੱਤਾ ਗਿਆ ਸੀ। ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਪੁਲਿਸ ਨੇ ਉਹਨਾਂ ਨੂੰ ਕਹਿ ਸਕਦੇ ਅਰੈਸਟ ਕਰਕੇ ਤੇ ਭਰਤੀ ਕਰਵਾਇਆ ਹੋਸਪਿਟਲ ਦੇ ਵਿੱਚ। ਉਹਨਾਂ ਦੇ ਫੈਮਿਲੀ ਮੈਂਬਰ ਉਹਨਾਂ ਦੀ ਮਿਸਿਸ ਦੀ ਸਟੇਟਮੈਂਟ ਸਾਹਮਣੇ ਆਈ ਆ ਕਿ ਅਸੀਂ ਹੋਸਪਿਟਲ ਨੂੰ ਜਾਂ ਡਾਕਟਰਾਂ ਨੂੰ ਅਪੀਲ ਕੀਤੀ ਆ ਕਿ ਇਹਨਾਂ ਨੂੰ ਕੋਈ ਵੀ ਇੰਜੈਕਸ਼ਨਾਂ ਰਾਹੀਂ ਨਾੜਾਂ ਰਾਹੀਂ ਜਾਂ ਕਿਸੇ ਵੀ ਤਰ੍ਹਾਂ ਦੇ ਡ੍ਰਿਪ ਰਾਹੀਂ ਕਿਸੇ ਵੀ ਤਰ੍ਹਾਂ ਦੀ ਖੁਰਾਕ ਅੰਦਰ ਨਾ ਦਿੱਤੀ ਜਾਵੇ, ਸਿਰਫ ਲੂਣ ਤੇ ਪਾਣੀ ਦੇਣ ਦੀ ਜਿਹੜੀ ਹਦਾਇਤ ਦਿੱਤੀ ਗਈ ਆ ਤੇ ਜਿੰਨੀ ਦੇਰ ਉਹ ਵਾਪਸ ਪ੍ਰਦਰਸ਼ਨ ਦੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਦੀ ਮਿਸਿਸ ਇਸ ਪ੍ਰਦਰਸ਼ਨ ਦੀ ਅਗਵਾਈ ਕਰੂਗੀ। ਪਰ ਪ੍ਰਦਰਸ਼ਨ ਨੇ ਇੱਕ ਬਹੁਤ ਵੱਡਾ ਰੂਪ ਲੈ ਲਿਆ, ਲਾਠੀਚਾਰਜ ਜਾਂ ਜਿਸ ਤਰੀਕੇ ਨਾਲ ਜ਼ਖਮੀ ਲੋਕਾਂ ਦੀਆਂ ਉੱਥੋਂ ਤਸਵੀਰਾਂ ਆਈਆਂ ਨੇ, ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਵੱਧ ਚੜ੍ਹ ਕੇ ਹੋਰ ਵੀ ਲੋਕ ਜਿਹੜੇ ਨੇ ਇਸ ਪ੍ਰਦਰਸ਼ਨ ਦੇ ਵਿੱਚ ਕਿਰਨ ਹਿੱਸਾ ਲੈ ਰਹੇ ਨੇ।
0: ਬਿਲਕੁਲ ਜੀ। ਔਰ ਨਾਲ ਦੀ ਨਾਲ ਮਨਪ੍ਰੀਤ ਜੀ, ਇੱਕ ਬਹੁਤ ਅਹਿਮ ਖਬਰ ਹੈਗੀ ਹੈ ਜੀ, ਬਟਾਲੇ 'ਚ ਜਿਹੜੇ ਜੀ ਨੌਜਵਾਨਾਂ 'ਤੇ ਜਿਹੜੀ ਜੀ ਫਾਇਰਿੰਗ ਕੀਤੀ ਗਈ ਆ, ਉਹ ਵੀ ਇੱਕ ਅਹਿਮ ਖਬਰ ਸਾਡੇ ਲਿਸਨਰਸ ਤਾਂ ਜ਼ਰੂਰ ਸ਼ੇਅਰ ਕਰਿਓ।
2: ਫਾਇਰਿੰਗ ਦੀਆਂ ਖਬਰਾਂ ਜਿਹੜੀਆਂ ਨੇ ਆਏ ਦਿਨ ਹੀ ਸਾਹਮਣੇ ਆਉਂਦੀਆਂ ਨੇ, ਕਦੀ ਪੰਜਾਬ ਦੇ ਕਿਸੇ ਕੋਨੇ ਤੋਂ, ਕਦੀ ਦੇਸ਼ ਕਿਸੇ ਕੋਨੇ ਤੋਂ। ਸੋਮਵਾਰ ਅੱਜ ਸਵੇਰ 11 ਵਜੇ ਦੇ ਕਰੀਬ ਦੀ ਇਹ ਘਟਨਾ ਆ, ਬਟਾਲਾ ਦੇ ਸੇਖਵਾਂ ਥਾਣੇ ਦੇ ਪਿੰਡ ਲੋਹਚੱਕ ਦੇ ਵਿੱਚ ਦਹਿਸ਼ਤ ਦਾ ਮਾਹੌਲ ਕਰਨ ਉਸ ਸਮੇਂ ਫੈਲ ਗਿਆ ਜਦੋਂ ਇੱਕ ਫਾਰਚੂਨਰ ਕਾਰ ਦੇ ਵਿੱਚ ਸਵਾਰ ਅਪਰਾਧੀਆਂ ਨੇ ਥਾਰ ਗੱਡੀ ਵਿੱਚ ਸਵਾਰ ਇੱਕ ਨੌਜਵਾਨ ਦਾ ਜਿਹੜਾ ਪਿੱਛਾ ਕੀਤਾ ਤੇ ਗੋਲੀਆਂ ਚਲਾ ਦਿੱਤੀਆਂ। ਵਪਾਰੀ ਆਪਣੇ ਸ਼ੈਲਰ ਦੇ ਵਿੱਚ ਜਿਹੜਾ ਥਾਰ ਵਾਲਾ ਮੁੰਡਾ ਸੀਗਾ ਉਹ ਵਪਾਰੀ ਹੀ ਸੀਗਾ ਔਰ ਸ਼ੈਲਰ ਦੇ ਵਿੱਚੋਂ ਜਿਹੜਾ ਸੀ ਉਹਨੇ ਭੱਜ ਕੇ ਜਾਨ ਬਚਾਈ ਆਪਣੀ ਥਾਰ ਗੱਡੀ ਦੇ ਵਿੱਚ, ਜਵਾਬੀ ਕਾਰਵਾਈ ਦੇ ਵਿੱਚ ਉਹਨੇ ਵੀ ਅੱਗੋਂ ਬਚਾਅ ਦੇ ਲਈ ਫਾਇਰਿੰਗ ਕੀਤੀ, ਪਰ ਬਹੁਤ ਜ਼ਿਆਦਾ ਥਾਰ ਤੇ ਗੋਲੀਆਂ ਲੱਗੀਆਂ, ਇਹਨਾਂ ਤੇ ਜਾਨੀ ਨੁਕਸਾਨ ਹੋਣੋਂ ਬਚ ਗਿਆ। ਪਰ ਇੱਕ ਸਹਿਮ ਦਾ ਮਾਹੌਲ ਕਹਿ ਸਕਦੇ ਇਲਾਕੇ ਦੇ ਵਿੱਚ ਪਾਇਆ ਗਿਆ। ਕਾਰੋਬਾਰੀ ਪਰਿਵਾਰ ਜਿਹੜਾ ਆ ਉਹ ਲੜਕੇ ਦਾ, ਉਹਨਾਂ ਨੇ ਦੱਸਿਆ ਕਿ 1 ਕਰੋੜ ਰੁਪਏ ਦੀ ਫਰੌਤੀ ਮੰਗੀ ਗਈ ਸੀ ਨਾ ਦੇਣ ਦੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੋ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਕ ਸਾਡੀ ਨੌਜਵਾਨ ਪੀੜ੍ਹੀ ਜਾਂ ਜਿੰਨਾ ਕਿੰਨਾ ਕੋਈ ਆਮ ਕਾਰੋਬਾਰੀ ਇਨਸਾਨ ਜਿਹਦੇ ਕੋਲ 4 ਪੈਸੇ ਨੇ ਉਹ ਪੰਜਾਬ ਵਿੱਚ ਜਾਂ ਦੇਸ਼ ਦੇ ਵਿੱਚ ਕਿੰਨਾ ਕੁ ਸੁਰੱਖਿਅਤ ਆ। ਗੱਲ ਪੰਜਾਬ ਦੀ ਨੀ ਕਰਨਾ, ਮੈਂ ਆਪਾਂ ਖਬਰਾਂ ਦੇ ਨਾਲ ਜੁੜੇ ਹੋਏ ਅਕਸਰ ਵਿਦੇਸ਼ਾਂ ਤੋਂ ਵੀ ਐਸੀਆਂ ਖਬਰਾਂ ਆਉਂਦੀਆਂ ਨੇ ਕਿ ਫਰੌਤੀਆਂ ਕਰਕੇ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ, ਜੋ ਕਿ ਬੇਹੱਦ ਘਿਨੌਣੀ ਇਹ ਘਟਨਾ ਹੈਗੀ ਆ। ਪਤਾ ਨੀ ਕਦੋਂ ਕੈਸੇ ਕਾਨੂੰਨ ਤੇ ਸਜ਼ਾਵਾਂ ਵੰਡ ਗਈਆਂ ਤੇ ਇਹੋ ਜਿਹੀਆਂ ਘਟਨਾਵਾਂ ਨੂੰ ਕਦੋਂ ਜਾ ਕੇ ਕਿੱਥੇ ਠੱਲ ਪਾਉਗੀ, ਪਰ ਆਮ ਇਨਸਾਨ ਸੱਚ ਚ ਸੁਰੱਖਿਅਤ ਨਹੀਂ ਆ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਔਰ ਨਾਲ ਦੀ ਨਾਲ ਮਨਪ੍ਰੀਤ ਜੀ ਇੱਕ ਬਹੁਤ ਅਹਿਮ ਖਬਰ ਜਿਹੜੀ ਹੈ ਜੀ ਪਹੁੰਚੀ ਆ ਸਾਡੇ ਸਟੂਡੀਓ ਦੇ ਵਿੱਚ, ਜਿਹੜੀ ਕਿ SIT ਵੱਲੋਂ ਜਿਹੜਾ ਜੀ 3 ਘੰਟੇ ਦੀ ਪੁੱਛਗਿੱਛ ਸੁਖਵੀਰ ਬਾਦਲ ਨੂੰ ਜਿਹੜੀ ਜੀ ਪੁੱਛੀ ਗਈ, ਉਹਨਾਂ ਦੀ ਪੇਸ਼ੀ ਸੀਗੀ ਅੱਜ। ਸੋ ਉਹਦੇ ਤੇ ਥੋੜੀ ਜਿਹੀ ਗੱਲਬਾਤ ਤੇ ਫਿਰ ਆਪਾਂ ਜਿਹੜਾ ਜੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ।
2: ਬਿਲਕੁਲ, ਕਿਰਨ ਸਾਲ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਇੱਕ ਵਿਸ਼ੇਸ਼ ਜਾਂਚ ਸਿੱਟ, ਔਰ ਉਹਨਾਂ ਦੇ ਸਾਹਮਣੇ ਕਰੀਬ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਬਾਹਰ ਆਉਂਦੇ ਨੇ ਤਾਂ ਮੁੱਖ ਮੰਤਰੀ ਤੇ ਉਹਨਾਂ ਨੇ ਤਿੱਖਾ ਜਿਹੜਾ ਹਮਲਾ ਬੋਲਿਆ ਹੈ ਮੌਜੂਦਾ ਸਰਕਾਰ ਤੇ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਸਿਆਸੀ ਕਾਰਨਾਂ ਦਾ ਕਰਕੇ ਤਲਬ ਕੀਤਾ ਗਿਆ ਤੇ ਸਰਕਾਰ ਅਕਾਲੀ ਦਲ ਤੋਂ ਇਸ ਵਕਤ ਘਬਰਾਈ ਹੋਈ ਆ। ਨਾਲ ਹੀ ਉਹਨਾਂ ਨੇ ਇਹ ਵੀ ਕਹਿ ਸਕਦੇ ਹਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਯਾਦ ਰੱਖੇ ਪੰਜਾਬ ਸਰਕਾਰ ਮੌਜੂਦਾ ਸੱਤਾ ਦੀ ਜਾਂ ਭਗਵੰਤ ਮਾਨ ਇਹੀ ਜਗ੍ਹਾ ਹੋਊਗੀ, ਇਹੋ ਹੀ ਪੁਲਿਸ ਅਧਿਕਾਰੀ ਹੋਣਗੇ ਤੇ ਇੱਥੇ ਭਗਵੰਤ ਮਾਨ ਵੀ ਆ ਕੇ ਹਰ ਗੱਲ ਦਾ ਹਿਸਾਬ ਦਊਗਾ। ਆਮ ਆਦਮੀ ਪਾਰਟੀ ਅਕਾਲੀ ਦਲ ਤੋਂ ਡਰ ਗਈ ਆ, ਸੋ ਕਾਰਵਾਈ ਸਾਨੂੰ ਡਰਾਉਣ ਦੇ ਲਈ ਕੀਤੀ ਜਾ ਰਹੀ ਆ, ਔਰ ਅਕਾਲੀ ਦਲ ਜਿਹੜੀ ਡਰਨ ਵਾਲੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੋ ਬਹਾਨਾ ਬਣਾ ਕੇ ਇੱਕ ਸਿੱਟ ਬਣਾਈ ਗਈ ਹੈ ਜਿਸ ਦੇ ਜ਼ਰੀਏ ਸਾਤੋਂ ਜਿਹੜੀ ਗੱਲ ਦੇ ਲਈ ਸਿੱਟ ਬਣਾ ਕੇ ਪੁੱਛਗਿੱਛ ਕੀਤੀ ਜਾ ਰਹੀ ਆ, ਉਹ ਇਹੋ ਜਿਹੀ ਕੋਈ ਵੀ ਗੱਲ ਪੁੱਛਗਿੱਛ ਵਾਲੀ ਨਹੀਂ ਆ ਜਾਂ ਕਰ ਵੀ ਨਹੀਂ ਰਹੇ। ਸੋ ਇਹ ਗੱਲਾਂ ਸਿਰਫ ਤੇ ਸਿਰਫ ਜੋ ਕਰ ਰਹੇ ਉਹਨਾਂ ਤੋਂ ਇੱਕ ਇਹੀ ਅਹਿਸਾਸ ਹੁੰਦਾ ਹੈ ਕਿ ਸਾਡੇ ਤੋਂ ਸਿਆਸੀ ਬਦਲਾ ਲਿਆ ਜਾ ਰਿਹਾ ਹੈ।
0: ਬਿਲਕੁਲ ਜੀ, ਸੋ ਬਿਲਕੁਲ ਮਨਪ੍ਰੀਤ ਜੀ, ਸੋ ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਕਰਾਂਗੇ ਕਿਉਂਕਿ ਗਰਮੀ ਕਾਫੀ ਆ, ਤੁਸੀਂ ਵੀ ਜਿਹੜਾ ਜੀ ਰੈਸਟ ਕਰੋ। ਸੋ ਬਿਲਕੁਲ ਜੀ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਸੋ ਗੱਲਬਾਤ ਆਪਾਂ ਇੱਕ ਪਿਆਰੇ ਜਿਹੇ ਗੀਤ ਸੰਗੀਤ ਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰਦੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਪਸੰਦ ਆ ਰਹੇਗਾ। ਸਾਨੂੰ ਟਾਵੇਂ ਟਾਵੇਂ ਜਿਹੜੇ ਜੀ ਮੈਸੇਜਸ ਵੀ ਆ ਰਹੇ ਆ, ਸੋ ਬਹੁਤ ਬਹੁਤ ਸ਼ੁਕਰੀਆ ਆਪਣੇ ਜਿਹੜਾ ਜੀ ਟਾਈਮ ਕੱਢ ਕੇ ਸਾਨੂੰ ਜਿਹੜਾ ਜੀ ਮੈਸੇਜਸ ਕਰਨ ਦੇ ਲਈ। ਔਰ ਨਾਲ ਦੀ ਨਾਲ ਜਿਹੜਾ ਜੀ ਹੁਣ ਬੈਕ ਟੂ ਸਟੂਡੀਓ ਪਹੁੰਚ ਗਏ, ਸਾਡੀ ਜਿਹੜੇ ਜੀ ਸਟੂਡੀਓ ਦੇ ਵਿੱਚ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੀ ਟੀਮ ਜਿਹੜੀ ਜੀ ਪਹੁੰਚ ਚੁੱਕੀ ਹੈ। ਅਸੀਂ ਦੱਸਿਆ ਸੀਗਾ ਰੇਡੀਓ ਦੇ ਸ਼ੁਰੂਆਤੀ ਦੌਰ ਦੇ ਵਿੱਚ ਕਿ ਅਸੀਂ ਅੱਜ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ, ਕਿਉਂਕਿ ਇਹਨਾਂ ਨੇ ਜਿਹੜਾ ਜੀ ਇੱਕ ਜੋਬ ਫੇਅਰ ਜੁਲਾਈ 22 ਨੂੰ ਲਾਉਣਾ ਹੈਗਾ, ਉਹਦੇ ਵਿੱਚ ਕੀ ਅਹਿਮ ਜਿਹੜੀਆਂ ਜੀ ਚੀਜ਼ਾਂ ਇਹਨਾਂ ਨੇ ਲੈ ਕੇ ਆਉਣੀਆਂ, ਥੋੜੀ ਜਿਹੀ ਉਹਦੇ ਬਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵਿਕਰਮ ਜੀ।
1: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਕਿਰਨ ਜੀ।
0: ਬਿਲਕੁਲ ਜੀ, ਔਰ ਮੰਡੇ ਦੀ ਜਿਹੜੀ ਜੀ ਦੁਪਹਿਰ ਦੇ ਵਿੱਚ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਜੀ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਅੱਜ ਮੈਂ ਦੇਖ ਰਿਹਾ ਤੁਹਾਡੀ ਨਿਊਜ਼ ਜਿਹੜੀ ਸੁਣ ਰਹੇ ਸਾਂ, ਅਸੀਂ ਜਲੰਧਰ ਤੋਂ ਮਨਪ੍ਰੀਤ ਜੀ ਬੋਲ ਰਹੇ ਸਨ, ਕਿੰਨੀ ਕੁ ਦੁਵਿਧਾ ਚ ਅੱਜ ਦਾ ਯੂਥ ਹੈਗਾ ਹੈ।
0: ਬਿਲਕੁਲ,
1: ਔਰ ਜੋ ਹਾਲਾਤ ਬਣੇ ਪਏ ਨੇ ਉਹ ਕਈ ਕੰਟਰੀਆਂ ਚ ਦੇਖਣ ਨੂੰ ਮਿਲਦਾ ਹੈ। ਇਹਦਾ ਮੁੱਖ ਕਾਰਨ ਇਹ ਵੀ ਹੁੰਦਾ ਹੈ ਕਿ ਜਿੱਥੇ ਅਸੀਂ ਨਾ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਕਰ ਦਿੰਦੇ ਹਾਂ, ਔਰ ਪੜ੍ਹਿਆ ਲਿਖਿਆ ਇਨਸਾਨ ਜਿਹੜਾ ਉਹ ਨਹੀਂ ਪੜ੍ਹਦੇ ਜਦੋਂ ਲੋਕ, ਤੇ ਉਹ ਇਨਫੋਰਮ ਡਿਸੀਜਨ ਨਹੀਂ ਲੈ ਪਾਉਂਦੇ। ਉੱਥੇ ਹੀ ਪ੍ਰਾਈਮ ਇੰਟਰਨੈਸ਼ਨਲ ਕਾਲਜ, ਜਿੱਥੇ ਖਬਰਾਂ ਦੇਸ਼ ਦੁਨੀਆਂ ਚ ਇਹੋ ਜਿਹੀਆਂ ਹੈਗੀਆਂ, ਫੀਫਾ ਵਰਲਡ ਕੱਪ ਦਾ ਫੀਵਰ ਵੀ ਖਤਮ ਹੋਇਆ, ਪਰ ਅਸੀਂ ਅਜੇ ਵੀ ਅੱਛੀ ਖਬਰ ਲੈ ਕੇ ਆਏ ਹਾਂ ਅੱਜ ਤੁਹਾਡੇ ਸਰੋਤਿਆਂ ਵਾਸਤੇ ਸਟੂਡੀਓ ਵਿੱਚ, ਕਿ 22 ਤਰੀਕ ਨੂੰ ਆਉਣ ਵਾਲੀ 22 ਤਰੀਕ ਨੂੰ ਸਵੇਰੇ 11 ਤੋਂ ਲੈ ਕੇ 3 ਵਜੇ ਤੱਕ ਕੈਰੀਅਰ ਫੇਅਰ ਅਸੀਂ ਲਗਾ ਰਹੇ ਹਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ, ਜਿਹਦੇ ਵਿੱਚ ਸਾਡੇ ਕੋਲ ਇਸ ਵੇਲੇ 13 ਇੰਪਲੋਇਰ ਜਿਹੜੇ ਨਾਮੀ ਇੰਪਲੋਇਰ ਨੇ ਹੈਲਥ ਕੇਅਰ ਇੰਡਸਟਰੀ ਦੇ, ਉਹ ਪਹੁੰਚ ਰਹੇ ਨੇ, ਔਰ ਉਹ ਜਿੰਨੇ ਵੀ ਸਾਡੇ ਗ੍ਰੈਜੂਏਟਸ PSW ਦੇ ਨੇ, ਚਾਹੇ ਉਹ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਨੇ, ਚਾਹੇ ਉਹ ਕਿਸੇ ਵੀ ਕਾਲਜ ਤੋਂ ਨੇ, ਜਿਹੜੇ ਵੀ PSWs ਆਲਰੇਡੀ ਵਰਕਿੰਗ ਨੇ ਔਰ ਅੱਛੀ ਇੱਕ ਕੈਰੀਅਰ ਚਾਹ ਰਹੇ ਨੇ, ਅੱਛੀ ਅਪਗ੍ਰੇਡੇਸ਼ਨ ਚਾਹ ਰਹੇ ਨੇ ਨੌਕਰੀ 'ਚ, ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਜਿਹਦੇ ਵਿੱਚ ਉਹ ਆਉਣ ਔਰ ਇੱਥੇ ਆ ਕੇ ਇੰਪਲੋਇਰਸ ਨੂੰ ਮਿਲਣਗੇ, ਤੇ ਉਹਨਾਂ ਨੂੰ ਔਨ ਦਾ ਸਪੋਟ ਜੋਬ ਆਫਰ ਵੀ ਮਿਲ ਸਕਦੀ ਹੈ। ਸੋ ਇਹ ਬੜੀ ਵੱਡੀ ਇੱਕ ਖਬਰ ਹੈਗੀ ਹੈ ਪ੍ਰਾਈਮ ਇੰਟਰਨੈਸ਼ਨਲ ਵੱਲੋਂ, ਔਰ ਜਿਨ੍ਹਾਂ ਨੇ ਸਾਡਾ ਵੈਬੀਨਾਰ ਜੋ 17 ਤਰੀਕ ਨੂੰ ਸੀ ਨਹੀਂ ਅਟੈਂਡ ਕੀਤਾ, ਉਹ ਵੀ ਨਿਰਾਸ਼ ਨਾ ਹੋਣ, ਹੁਣ ਵੀ ਉਹ ਜਿਹੜਾ ਹੈ ਰਜਿਸਟਰ ਕਰ ਸਕਦੇ ਨੇ। ਸਾਡੀ ਵੈਬਸਾਈਟ ਹੈਗੀ ਹੈ www.primeinternational.ca, ਜਾਂ ਸਾਨੂੰ ਫੋਨ ਤੇ ਕਾਲ ਕਰਕੇ ਆਪਣੀ ਸਪੋਟ ਰਜਿਸਟਰ ਕਰ ਸਕਦੇ ਨੇ 6474991009 ਤੇ ਕਾਲ ਕਰਕੇ ਆਪਣਾ ਸਪੋਟ ਰਜਿਸਟਰ ਕਰਾ ਲੈਣ, ਤਾਂ ਕਿ ਇਹ ਮੌਕਾ ਜਿਹੜਾ ਹੈ ਇੰਨੀ ਜਲਦੀ ਫਿਰ ਦੁਬਾਰਾ ਸਾਡਾ ਨਹੀਂ ਲੱਗੇਗਾ।
0: ਬਿਲਕੁਲ ਵਿਕਰਮ ਜੀ, ਇੱਥੇ ਹੈ ਨਾ ਆਪਾਂ ਗੱਲਬਾਤ ਕੀਤੀ, ਕਿਉਂਕਿ ਇਹ ਵੈਬੀਨਾਰ ਜਿਹੜਾ ਜੀ ਜੋਬ ਫੇਅਰ ਬਿਲਕੁਲ ਫ੍ਰੀ ਆ, ਆਪਾਂ ਆਏ ਦਿਨ ਹੈ ਨਾ, ਕਿਉਂਕਿ ਓਬਵੀਅਸਲੀ ਜਦੋਂ ਆਪਾਂ ਲੋਕਾਂ ਨੂੰ ਮਿਲਦੇ ਹਾਂ, ਆਪਾਂ ਨੂੰ ਪਤਾ ਲੱਗਦਾ ਕਿ ਕਿਸੇ ਨੇ ਵਿਚਾਰੇ ਨੇ PR ਦੇ ਲਈ ਕੰਮ ਲੱਭਣਾ ਆ, ਤੇ ਜਦੋਂ ਲੋਇਰਾਂ ਕੋਲ ਜਾਂਦੇ ਏਜੰਟਾਂ ਕੋਲ, ਤਾਂ ਉਹ ਇੰਨੇ ਇੰਨੇ ਪੈਸੇ ਮੰਗ ਲੈਂਦੇ ਕਿ ਠੀਕ ਆ ਜੋਬ ਦਵਾਉਣ ਦੇ ਹੀ ਇੰਨੇ ਪੈਸੇ ਲੈ ਲੈਂਦੇ।
1: ਮੈਂ ਬੜਾ ਹੈਰਾਨ ਹਾਂ ਜੀ ਕਿ ਜਿੱਥੇ ਇੱਕ ਤੇ ਬਹੁਤ ਮਿਸਗਾਈਡ ਹੁੰਦੇ ਨੇ ਬੱਚੇ, ਉਪਰੋਂ ਖਰਚਾ ਵੀ ਕਰ ਰਹੇ ਨੇ।
0: ਬਿਲਕੁਲ,
1: ਇੱਥੇ ਸਾਡੇ ਵੱਲੋਂ ਪੂਰਾ ਸਾਰਿਆਂ ਵਾਸਤੇ ਬਿਲਕੁਲ ਖੁੱਲਾ ਸੱਦਾ ਹੈ, ਕੋਈ ਇੱਕ ਨਿੱਕਾ ਪੈਸਾ ਕਿਸੇ ਨੂੰ ਦੇਣ ਦੀ ਲੋੜ ਨਹੀਂ, ਕੋਈ ਸਮਝਾ ਕਰਨ ਦੀ ਲੋੜ ਨਹੀਂ। ਮੈਨੂੰ ਇੱਥੋਂ ਤੱਕ ਵੀ ਕਿਰਨ ਜੀ ਪਤਾ ਲੱਗਦਾ ਰਿਹਾ ਕਿ ਕੁਛ, ਮੈਂ ਨਾਮ ਨਹੀਂ ਲਾਂਗਾ ਏਅਰ 'ਚ, ਬਟ ਕੁਛ ਕਾਲਜਿਸ ਐਸੇ ਵੀ ਨੇ ਜਿਹੜੇ ਮਿਸਗਾਈਡ ਕਰ ਰਹੇ ਨੇ, ਬਿਨਾਂ ਹੀ ਪੜ੍ਹਾਇਆ ਵੀ ਸੁਣਨ ਨੂੰ ਮਿਲਦਾ ਕਿ ਥੋੜੇ ਪੈਸੇ ਲੈ ਕੇ ਕੰਮ ਕਰ ਰਹੇ ਨੇ। ਸੋ ਇਹ ਬੜਾ ਗਲਤ ਡਿਸੀਜਨ ਹੈਗੇ ਨੇ ਜਿਹੜੇ ਬੱਚਿਆਂ ਨੂੰ ਕੱਲ ਨੂੰ ਆ ਕੇ ਦਿੱਕਤ ਕਰ ਸਕਦੇ ਨੇ, ਕਿਉਂਕਿ ਦੇਖੋ ਡਿਊ ਡਿਲੀਜੈਂਸ ਹੁੰਦੀ ਹੈ ਔਰ ਸਟੂਡੈਂਟਸ ਨੂੰ ਬਾਅਦ ਚ ਪਤਾ ਲੱਗਦਾ ਕਿ ਇਹਦਾ ਨੁਕਸਾਨ ਕੀ ਹੈ। ਸੋ ਪ੍ਰਾਈਮ ਇੰਟਰਨੈਸ਼ਨਲ ਕਾਲਜ ਜਿੱਥੇ ਤੁਹਾਡੀ ਬਾਂਹ ਫੜ ਰਿਹਾ, ਜਿੱਥੇ ਤੁਹਾਨੂੰ ਪ੍ਰੋਗਰਾਮ ਕਰਾ ਰਿਹਾ, ਉੱਥੇ ਨਾਲ ਜੋਬ ਫੇਅਰਸ ਵੀ ਲਾ ਰਿਹਾ, ਤੇ ਜੇ ਅਸੀਂ ਬਾਹਰ ਦੇ ਲੋਕਾਂ ਵਾਸਤੇ ਇੰਨੀ ਮਦਦ ਕਰ ਰਹੇ ਹਾਂ, ਤੇ ਆਪਣੇ ਸਟੂਡੈਂਟਸ ਵਾਸਤੇ ਕਿੰਨੀ ਕਰਦੇ ਹੋਵਾਂਗੇ, ਸੋਚੇ ਕੋਈ ਜਣਾ।
0: ਬਿਲਕੁਲ ਜੀ, ਉਹੀ ਕਹਿੰਦੇ ਕਿ ਰਾਈਟ ਗਾਈਡੈਂਸ ਇਜ਼ ਵੈਰੀ ਇੰਪੋਰਟੈਂਟ, ਆਲਵੇਜ਼ ਤੁਸੀਂ ਜਿਹੜਾ ਜੀ ਰਾਈਟ ਗਾਈਡੈਂਸ ਲਓ, ਭਾਵੇਂ ਤੁਸੀਂ ਕਿਤੇ ਹੋਰੋਂ ਪੜ੍ਹਾਈ ਕੀਤੀ ਆ, ਕੋਈ ਗੱਲ ਨਹੀਂ ਹੈਗੀ, ਡਜ਼ ਨਾਟ ਮੈਟਰ, ਤੁਸੀਂ ਇਹਨਾਂ ਨੂੰ ਮਿਲ ਸਕਦੇ ਆ ਜਾਂ ਕਾਲ ਤੇ ਗੱਲ ਕਰ ਸਕਦੇ ਆ, ਜਿੱਦਣ ਜੁਲਾਈ 22 ਨੂੰ ਉਹਨਾਂ ਦਾ ਜਿਹੜਾ ਜੀ ਜੋਬ ਫੇਅਰ ਹੈ, ਉੱਥੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਨੰਬਰ ਬਹੁਤ ਹੀ ਆਸਾਨ ਆ, 6474991009 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਜਿੱਦਾਂ ਕਿ ਅਸੀਂ ਦੱਸਿਆ ਕਿ ਜੋਬ ਰਾਈਟ ਵੀ ਤੁਸੀਂ ਆਪਣਾ ਜਿਹੜਾ ਹੈ ਜੀ ਪ੍ਰੋਫਾਈਲ ਪੂਰੀ ਲੈ ਕੇ ਆਉਣਾ, ਕੀ ਪਤਾ ਤੁਸੀਂ ਰਾਈਟ ਵੇ ਜਿਹੜਾ ਜੀ ਹਾਇਰ ਹੋ ਜਾਓ, ਔਰ ਇੱਕ ਤੁਹਾਡੇ ਬੈਟਰ ਫਿਊਚਰ ਦੇ ਲਈ, ਜੇ ਤੁਸੀਂ PR ਹੈਗੇ ਨਹੀਂ PR ਹੈਗੇ ਡਜ਼ ਨਾਟ ਮੈਟਰ, ਸਾਰਾ ਕੰਮ ਜਿਹੜਾ ਜੀ ਤੁਹਾਡਾ ਔਨ ਦਾ ਸਪੋਟ ਦੇਖ ਕੇ ਡਨ ਕੀਤਾ ਜਾਊਗਾ। ਔਰ ਨਾਲ ਦੀ ਨਾਲ ਵਿਕਰਮ ਜੀ, ਜਿੱਥੇ ਕੀ ਚਲੋ ਇਹ ਤਾਂ ਆਪਾਂ ਜੋਬ ਫੇਅਰ ਦੀ ਗੱਲਬਾਤ ਕਰ ਲਈ, ਆਪਾਂ ਥੋੜੀ ਜਿਹੀ ਹੁਣ ਜਿਹੜੇ ਜੀ ਕੋਰਸਿਸ ਦੇ ਬਾਰੇ ਵੀ ਗੱਲਬਾਤ ਜਿਹੜੀ ਜੀ ਕਰਦੇ, ਕਿਹੜੇ ਕਿਹੜੇ ਕੋਰਸਿਸ ਇਸ ਟਾਈਮ ਆਪਾਂ ਜਿਹੜੇ ਜੀ ਪ੍ਰੋਵਾਈਡ ਕਰ ਰਹੇ ਹਾਂ।
1: ਸਭ ਤੋਂ ਅਹਿਮ ਤਾਂ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਜੋ ਪੀਆਰ ਦਾ ਪਾਥਵੇ ਵੀ ਹੈ ਉਹ ਹੈਲਥ ਕੇਅਰ ਹੈ, ਔਰ ਉਹਦੇ ਚ ਪਰਸਨਲ ਸਪੋਰਟ ਵਰਕਰ ਇੱਕ ਐਸਾ ਪ੍ਰੋਗਰਾਮ ਹੈ ਜਿਹੜਾ 6 ਮਹੀਨੇ ਤੋਂ ਘੱਟਦਾ ਹੈ। ਅਸੀਂ 25 ਹਫ਼ਤਿਆਂ ਚ ਪ੍ਰੋਗਰਾਮ ਕਰਾਉਂਦੇ ਹਾਂ ਜਿਹਦੇ ਚ ਪਲੇਸਮੈਂਟ ਨਾਲ ਹੀ ਹੈ। ਸਾਡੇ ਵੱਲੋਂ ਜ਼ਿੰਮੇਵਾਰੀ ਹੈ ਕਿ ਅਸੀਂ ਪਲੇਸਮੈਂਟ ਵੀ ਚੰਗੀ ਜਗ੍ਹਾ ਥਾਂ ਕਰਾਉਣੀ ਹੈ, ਔਰ ਕਈ ਵਾਰੀ ਐਸਾ ਵੀ ਹੁੰਦਾ ਕਿਰਨ ਜੀ ਕਿ ਬਈ ਜਿੱਥੇ ਤੁਸੀਂ ਗਏ ਹੋ ਅਗਰ ਤੁਹਾਡਾ ਕੰਮ ਅੱਛਾ ਹੈ, ਅਗਰ ਰੈਜ਼ੀਡੈਂਟਸ ਉੱਥੇ ਅੱਛਾ ਫੀਲ ਕਰਦੇ ਨੇ ਤੇ ਉਹ ਉੱਥੇ ਹੀ ਅਬਜ਼ਾਰਬ ਕਰ ਲੈਂਦੇ
0: ਨੇ,
1: ਔਨ ਦਾ ਸਪੋਟ ਹੀ ਹਾਇਰ ਕਰ ਲੈਂਦੇ ਨੇ, ਉਹ ਕਹਿੰਦੇ ਬਸ ਪੇਪਰ ਦੇ ਕੇ ਵਾਪਸ ਆ ਜਾਓ। ਸੋ ਸਾਨੂੰ ਇਹ ਬੜੀ ਸਕਸੈਸ ਹੈ, ਔਰ ਟੱਚਵੁੱਡ ਸਾਨੂੰ ਐਸਾ ਅੱਛੇ ਬੈਚਸ ਮਿਲਦੇ ਰਹੇ ਨੇ ਜਿਹਦੇ ਕਰਕੇ ਸਟੂਡੈਂਟਸ ਨੂੰ ਬੈਨੀਫਿਟ ਹੁੰਦਾ ਹੈ। ਇਹਦੇ ਇਲਾਵਾ ਬਹੁਤ ਸਾਰੇ ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ ਪੀ ਆਰ ਨੇ, ਜਿਹੜੇ ਸਿਟੀਜ਼ਨਸ ਨੇ, ਉਹ ਵੀ ਇਹ ਪ੍ਰੋਗਰਾਮ ਕਰ ਸਕਦੇ ਨੇ। ਉਹਨਾਂ 'ਚ ਰੁਝਾਨ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਜਿਹਦੇ 'ਚ ਸਾਡੇ ਕੋਲ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਹੈ ਜਾਂ ਅਸਿਸਟੈਂਟ ਪ੍ਰੋਗਰਾਮ ਹੈਗਾ, ਜਾਂ ਸਾਡੇ ਕੋਲ ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ ਦੇ ਉੱਪਰ ਵੀ ਪ੍ਰੋਗਰਾਮਸ ਹੈਗੇ। ਇਹ ਵੀ 6 ਮਹੀਨੇ ਦੇ, ਬਹੁਤ ਵੱਡੀ ਇਨਵੈਸਟਮੈਂਟ ਨਹੀਂ ਹੈ, ਬਟ ਇਹ ਇਨਵੈਸਟਮੈਂਟ ਇੰਨੀ ਇੰਪੋਰਟੈਂਟ ਹੈ। ਮੈਂ ਉਸ ਦਿਨ ਵੀ ਪਿਛਲੇ ਪ੍ਰੋਗਰਾਮ 'ਚ ਵੀ ਸੁੱਖੀ ਜੀ ਨਾਲ ਡਿਸਕਸ਼ਨ ਸਾਡੀ ਹੋ ਰਹੀ ਸੀ ਕਿ ਹਰ ਇਨਸਾਨ ਨੂੰ ਆਪਣੇ ਆਪ 'ਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ।
0: ਬਿਲਕੁਲ ਜੀ, ਅਪਗ੍ਰੇਡੇਸ਼ਨ ਬਹੁਤ ਇੰਪੋਰਟੈਂਟ,
1: ਬਹੁਤ ਜ਼ਰੂਰੀ ਹੈ, ਔਰ ਇਸ ਕੰਟਰੀ 'ਚ ਖਾਸ ਤੌਰ 'ਤੇ ਜ਼ਰੂਰੀ ਹੈ, ਚਾਹੇ ਤੁਸੀਂ ਸਟਾਕਸ, ਮਨੀ ਜਾਂ ਪ੍ਰੋਪਰਟੀ 'ਚ ਕਰਦੇ ਹੋ, ਪਰ ਆਪਣੇ ਆਪ 'ਚ ਇਨਵੈਸਟਮੈਂਟ ਜਦੋਂ ਕਰਦੇ ਹੋ ਤੇ ਇਹ ਸਭ ਆਟੋਮੈਟਿਕਲੀ ਬਣ ਸਕਦਾ ਜੇ ਤੁਹਾਡਾ ਬਿਹਤਰ ਜ਼ਿੰਦਗੀ ਹੈ।
0: ਬਿਲਕੁਲ ਜੀ, ਜਿਹੜੀ ਐਜੂਕੇਸ਼ਨ ਹੈ, ਮੈਨੂੰ ਲੱਗਦਾ ਕਿ ਬੰਦੇ ਨੂੰ ਸਿੱਖਦੇ ਰਹਿਣਾ ਚਾਹੀਦਾ ਹੈ ਆਲਵੇਸ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ,
1: ਔਰ ਨੌਲੇਜ ਇੱਕ ਐਸੀ ਚੀਜ਼ ਹੈ ਜਿਹੜੀ ਪ੍ਰਾਈਸਲੈਸ ਹੈ, ਜਿਹੜੀ ਤੁਹਾਡੇ ਕੋਈ ਨਹੀਂ ਖੋ ਸਕਦਾ।
0: 100% ਜੀ,
1: ਤੇ ਇਸ ਪ੍ਰੋਗਰਾਮ 'ਚ ਤੁਸੀਂ ਆ ਕੇ ਇੱਥੇ ਨੈਟਵਰਕਿੰਗ ਵੀ ਕਰਦੇ ਹੋ, ਲੌਂਗ ਟਰਮ ਆਪਣਾ ਸੋਚਦੇ ਹੋ, ਆਪਣਾ ਅਗਲਾ ਪਲਾਨ ਕਰਦੇ ਹੋ ਕਿ ਮੈਂ ਨੈਕਸਟ ਕੀ ਕਰਨਾ ਹੈ, ਔਰ ਇਹ ਪ੍ਰੋਗਰਾਮ ਸਾਰੇ ਇੰਟਰ ਰਿਲੇਟਡ ਨੇ। ਜਿਹੜੇ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈ, ਜਿੱਦਾਂ ਕੋਈ PSW ਆਲਰੇਡੀ ਹੈਗਾ, ਅਗਰ ਉਹ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਦਾ ਹੈ ਤੇ ਉਹ ਇੱਕ ਆਫੀਸ਼ੀਅਲ ਜੋਬ 'ਚ ਆ ਜਾਂਦਾ, ਆਫਿਸ ਜੋਬ 'ਚ ਆ ਜਾਂਦਾ, ਚਾਹੇ ਮੈਡੀਕਲ ਇੰਡਸਟਰੀ 'ਚ ਹੀ ਹੈ, ਮੈਡੀਕਲ ਹੈਲਥ ਕੇਅਰ ਸੈਕਟਰ 'ਚ ਹੀ ਹੈ, ਬਟ ਇੱਕ ਅੱਛੇ ਅਹੁਦੇ 'ਤੇ ਆ ਜਾਂਦਾ ਜਿਹਦੇ 'ਚ ਤੁਸੀਂ ਪੇਸ਼ੈਂਟ ਨੂੰ ਧਿਆਨ ਰੱਖਦੇ ਹੋ, ਪੇਸ਼ੈਂਟਸ ਦੀਆਂ ਚੀਜ਼ਾਂ ਨੂੰ ਫਾਈਲਿੰਗ ਦਾ, ਬਿਲਿੰਗ ਦਾ, ਇਸ ਤਰ੍ਹਾਂ ਦੀ ਕਿਸੇ ਵੀ ਕਲੀਨਿਕ 'ਚ ਤੁਸੀਂ ਕੰਮ ਕਰ ਸਕਦੇ ਹੋ, ਹਸਪੀਟਲ 'ਚ ਕੰਮ ਕਰ ਸਕਦੇ ਹੋ।
0: ਬਿਲਕੁਲ ਜੀ,
1: ਆਉਣ ਵਾਲੇ ਸਮੇਂ 'ਚ ਅਸੀਂ AI, ਸਾਈਬਰ ਸਿਕਿਉਰਿਟੀ ਔਰ ਇਸ ਵਾਲੇ ਕਮਿਊਨਿਟੀ ਸਰਵਿਸ ਸਪੋਰਟ ਵਰਕਰ, ਇਹ ਸਾਰੇ ਹੀ ਪ੍ਰੋਗਰਾਮ ਜਿਹੜੇ ਆ ਅਸੀਂ ਲੈ ਕੇ ਆ ਰਹੇ ਹਾਂ ਤਾਂ ਕਿ ਸਟੂਡੈਂਟਸ ਨੂੰ ਔਰ ਜਿਹੜੇ ਵੀ ਅੱਛਾ ਪੋਸਟ ਸੈਕੰਡਰੀ ਕੈਰੀਅਰਸ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਬੈਨੀਫਿਟ ਮਿਲ ਸਕੇ, ਉਹਨਾਂ ਕੋਲ ਚੋਇਸ ਇੰਨੀ ਬਿਹਤਰ ਹੋ ਜਾਏ ਕਿ ਉਹ ਅੱਛਾ ਕੈਰੀਅਰ ਲੈ ਸਕਣ, ਔਰ ਜਿੱਥੇ ਪਿੱਛੋਂ ਸਪੋਰਟ ਹੋਵੇ ਕਿ ਹਾਂ ਅਸੀਂ ਜੋਬ ਫੇਅਰ 'ਚ ਉਹਨਾਂ ਨੂੰ ਬੁਲਾ ਕੇ ਹੈਂਡ ਹੋਲਡਿੰਗ ਕਰ ਰਹੇ ਹਾਂ, ਔਰ ਉੱਥੇ ਉਹਨਾਂ ਨੂੰ ਰਿਜ਼ਿਊਮ ਬਿਲਡਿੰਗ, ਇੰਟਰਵਿਊ ਟਿਪਸ, ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਸਿਰਫ ਇੱਥੋਂ ਤੱਕ ਨਾਤਾ ਨਹੀਂ ਹੈ ਕਿ ਵੀ ਤੁਹਾਡਾ ਪ੍ਰੋਗਰਾਮ ਹੋ ਗਿਆ ਤੇ ਖਤਮ ਹੋ ਗਈ ਕਹਾਣੀ, ਅਸੀਂ ਉਸ ਤੋਂ ਗਾਂ ਵੀ ਗੋ ਐਨ ਐਕਸਟਰਾ ਮਾਈਲ ਫੋਰ ਈਚ ਐਂਡ ਐਵਰੀ ਸਟੂਡੈਂਟ।
0: ਬਿਲਕੁਲ ਜੀ, ਬਿਲਕੁਲ। ਸੋ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ ਗੱਲਬਾਤ ਕਰਨ ਲਈ ਇੱਕ ਵਾਰੀ ਫੇਰ ਨੰਬਰ 6474991009 ਤੇ ਹੋ ਸਕਦੀ ਹੈ, ਔਰ ਇਹਨਾਂ ਦਾ ਐਡਰੈਸ ਹੈਗਾ 2960 ਡਰੂ ਰੋਡ ਤੇ, ਯੂਨਿਟ ਹੈਗੀ ਹੈ 144, ਤੇ ਅਸੀਂ ਲਾਸਟ ਵੀਕ ਵੀ ਫਰਾਈਡੇ ਦੱਸਿਆ ਸੀਗਾ ਕਿ ਇਹ ਸਾਡੇ ਜਿਹੜੇ ਜੀ ਗੁਆਂਢੀ ਆ, ਤੁਸੀਂ ਸਾਡੇ ਆਫਿਸ ਦੇ ਵਿੱਚ ਵੀ ਵਤਨੋ ਦੂਰ ਦੇ ਹੈੱਡ ਆਫਿਸ ਵੀ ਆ ਸਕਦੇ ਹਾਂ, ਆਪਾਂ ਤੁਹਾਨੂੰ ਆਪੇ ਇਹਨਾਂ ਦੇ ਜਿਹੜੇ ਜੀ ਕਾਲਜ ਦੇ ਵਿੱਚ ਛੱਡ ਆਵਾਂਗੇ,
1: ਔਰ ਤੁਹਾਡੇ ਜਿਹੜੇ ਤੁਸੀਂ ਜਿਹਨਾਂ ਨੂੰ ਛੱਡ ਕੇ ਜਾਓਗੇ ਸਾਡੇ ਕੋਲ ਤੁਹਾਡੇ ਪ੍ਰੋਗਰਾਮ ਤੋਂ ਜਿਹੜੇ ਆਉਂਦੇ ਨੇ, ਅਸੀਂ $100 ਦਾ ਗਿਫਟ ਕਾਰਡ ਉਹਨਾਂ ਨੂੰ ਵੱਖਰਾ ਦੇਣਾ,
0: ਕੀ ਬਾਤ ਹੈ,
1: ਜੇ ਆਪਣੇ ਸਾਥੀ ਨਾਲ ਲੈ ਕੇ ਆਉਣਗੇ
0: ਤੇ
1: 300 ਦਾ ਰੈਫਰਲ ਬੋਨਸ ਵੱਖਰਾ।
0: ਵਾਓ, ਦੈਟਸ ਗ੍ਰੇਟ। ਸੋ ਮੈਨੂੰ ਲੱਗ ਰਿਹਾ ਹੈ ਕਿ ਇੱਥੇ ਬਹੁਤ ਵਧੀਆ ਜਿਹੜਾ ਜੀ ਤੁਹਾਡੇ ਲਈ ਅਪਰਚੁਨਿਟੀ ਹੈਗੀ, ਫਟਾਫਟ ਸਾਡੇ ਲਿਸਨਰਸ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਵਿਕਰਮ ਜੀ, ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਕਰਦੇ ਹਾਂ, ਔਰ ਨਾਲ ਦੇ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਜਿਹੜਾ ਜੀ ਪ੍ਰੋਗਰਾਮ ਪੇਸ਼ ਕਰ ਰਹੇ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ। ਸਪੈਕਸ ਐਕਸਪ੍ਰੈਸ ਇਸ ਟਾਈਮ ਤੁਹਾਨੂੰ ਜਿਹੜਾ ਜੀ ਦੋ ਲੋਕੇਸ਼ਨਸ ਤੋਂ ਸਰਵ ਕਰ ਰਿਹਾ ਜੀ, ਪਹਿਲੀ ਹੈਗੀ ਆ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਤੇ ਦੂਜੀ ਹੈਗੀ ਆ ਜੀ 10635 ਕ੍ਰੈਡਿਟ ਵਿਊ ਰੋਡ, ਇਹ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਇੰਟਰਸੈਕਸ਼ਨ ਹੈ। ਜੇ ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਆ, ਰੂਟੀਨ ਆਈ ਚੈੱਕਅਪ ਕਰਾਉਣਾ ਆ, ਜਾਂ ਤੁਸੀਂ ਕਲਰਡ ਲੈਂਸਿਸ, ਕੰਟੈਕਟ ਲੈਂਸਿਸ, ਜਾਂ ਤੁਸੀਂ ਜਿਹੜਾ ਜੀ ਕੋਈ ਵੀ ਵਧੀਆ ਜਿਹੜੇ ਜੀ ਸ਼ਾਨਦਾਰ ਸਨ ਗਲਾਸਿਸ ਡਿਜ਼ਾਇਨਰ ਬਣਵਾਉਣੇ ਆ, ਤੇ ਗੱਲਬਾਤ ਹੋ ਸਕਦੀ ਇਹਨਾਂ ਦੇ ਨਾਲ ਨੰਬਰ 9054600888 ਤੇ ਗੱਲਬਾਤ ਹੋ ਸਕਦੀ 9054600888। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੀ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਭਾਵੇਂ ਫਸਟ ਟਾਈਮ ਹੋਮ ਬਾਇਰ ਆ, ਜਾਂ ਤੁਸੀਂ ਸੈਲਫ ਇੰਪਲੋਇਡ ਆ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੇ ਜੀ ਮਿਸ ਆਊਟ ਹੋ ਚੁੱਕੀ ਹੈ, ਔਰ ਉਹਨੂੰ ਤੁਸੀਂ ਜਿਹੜਾ ਜੀ ਇੱਕ ਆਪਾਂ ਕਹਿ ਸਕਦੇ ਸੋਲਵ ਕਰਕੇ ਇੱਕ ਪ੍ਰੋਪਰਲੀ ਮੰਥਲੀ ਪੇਮੈਂਟ ਵਿੱਚ ਕਰਨੀ, ਤਾਂ ਵੀ ਗੱਲਬਾਤ ਹੋ ਸਕਦੀ। ਸਿਰ ਤੇ ਬਹੁਤ ਸਾਰੇ ਕਰਜ਼ੇ ਆ, ਤਾਂ ਵੀ ਮੁਕੇਸ਼ ਜੀ ਤੁਹਾਡਾ ਜਿਹੜਾ ਜੀ ਸਾਥ ਦਿੰਦੇ, ਅਰਜੈਂਟਲੀ ਪੈਸਿਆਂ ਦੀ ਲੋੜ, ਫੰਡਸ ਦੀ ਲੋੜ ਪੈ ਗਈ ਹੈ। ਯੂ ਕੈਨ ਕਾਲ ਮੁਕੇਸ਼ ਚੌਹਾਨ ਐਟ 6475127000 6475127000 512-7000 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਔਰ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੇਡੀ ਇੰਸ਼ੋਰੈਂਸ ਦੀ। ਜੇ ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਆ, ਘਰਾਂ ਦੀ ਇੰਸ਼ੋਰੈਂਸ ਲੈਣੀ ਆ, ਕੋਈ ਕਮਰਸ਼ੀਅਲ ਇੰਸ਼ੋਰੈਂਸ ਜਾਂ ਕੋਈ ਇਵੈਂਟ ਇੰਸ਼ੋਰੈਂਸ ਲੈਣੀ ਹੈਗੀ ਆ, ਤੇ ਗੱਲਬਾਤ ਤੁਸੀਂ ਜੇਡੀ ਜੀ ਦੇ ਨਾਲ ਕਰ ਸਕਦੇ ਹਾਂ 416-9020706 ਤੇ। ਔਰ ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈਗਾ ਤਾਂ ਤੁਸੀਂ ਇਹਨਾਂ ਦੀ ਟੀਮ ਵੀ ਜਿਹੜਾ ਜੀ ਜੁਆਇਨ ਕਰ ਸਕਦੇ, ਕਿਉਂਕਿ ਇਹ ਪਾਲ ਦੇ ਵਿੱਚ ਹੈਗੇ ਰੀਬੋ ਲਾਇਸੈਂਸ ਦੇ ਜਿਹੜੇ ਜੀ ਕੈਂਡੀਡੇਟਸ ਹੈਗੇ। ਔਰ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਵੀ ਹੈਗੇ ਤੇ ਇਹਨਾਂ ਨੇ ਜਿਹੜਾ ਜੀ ਤੈਅ ਕੀਤਾ ਕਿ ਆਪਾਂ ਤੁਹਾਨੂੰ ਲਾਇਸੈਂਸ ਦਵਾਵਾਂਗੇ, ਡਿਪੈਂਡ ਕਰਦਾ ਤੁਸੀਂ ਕਿੰਨੇ ਟਾਈਮ ਦੇ ਵਿੱਚ ਜਿਹੜਾ ਜੀ ਇਹ ਲਾਇਸੈਂਸ ਲੈ ਸਕਦੇ ਹਾਂ, ਪੜ੍ਹ ਕੇ ਜਿਹੜਾ ਜੀ ਐਗਜ਼ਾਮ ਦੇ ਕੇ। ਰੀਬੋ ਲਾਇਸੈਂਸ ਲਈ ਗੱਲਬਾਤ ਕਰ ਸਕਦੇ ਹਾਂ 416-9020706 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ।
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500-416-817-6500। ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ ਭਾਜੀ? ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
5: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ। ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East, ਦੂਸਰੀ ਲੋਕੇਸ਼ਨ 20 Gillingham Drive ਇਨ ਬ੍ਰੈਂਪਟਨ। ਫੋਨ 2898010566 ਨੋਬਲ ਫ੍ਰੈਸ਼ ਫੂਡ।
6: ਇੱਕ ਲਾਈਫ ਹੈ ਜਿਸੇ ਲਵ ਹੈ,
7: ਯੇ ਕਹਤੇ ਮੁਝਸੇ ਸਭ ਹੈ,
8: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਜੀ ਹੋਵੋਗੇ, ਔਰ ਜਿੱਥੇ ਕਿ ਮਨਪ੍ਰੀਤ ਦੇ ਨਾਲ ਵੀ ਅਸੀਂ ਥੋੜੀ ਜਿਹੀ ਅੱਜ ਸਾਉਣ ਦੇ ਮਹੀਨੇ ਤੇ ਗੱਲਬਾਤ ਕੀਤੀ ਸੀਗੀ। ਸੋ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਜਿਹੜਾ ਜੀ ਵਧੀਆ ਲੱਗਿਆ ਹੋਊ, ਉਹੀ ਪੰਜਾਬ ਦੀਆਂ ਜਿਹੜੀਆਂ ਜੀ ਪੁਰਾਣੀਆਂ ਯਾਦਾਂ ਜਿਹੜੀਆਂ ਜੀ ਆਪਾਂ ਨੂੰ ਦੁਬਾਰਾ ਯਾਦ ਆ ਗਈਆਂ ਹੋਣੀਆਂ। ਔਰ ਗੱਲਬਾਤ ਜਿੱਥੇ ਕਿ ਸਾਡੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਚੱਲ ਰਹੀ ਸੀ, ਸੋ ਇੱਕ ਵਾਰੀ ਫਿਰ ਵਿਕਰਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਕਿਰਨ ਜੀ। ਮੈਂ ਇੱਕ ਚੀਜ਼ ਜ਼ਰੂਰ ਜਾਂਦੇ ਜਾਂਦੇ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ, ਕਿਉਂਕਿ ਬਹੁਤ ਲੋਕਾਂ ਨੂੰ ਨਾ ਮਿਸਗਾਈਡ ਕਰਦੇ ਆ, ਕੁਛ ਆਪਣੇ ਹੀ ਬੰਦੇ ਜਾਂ ਕੁਛ ਦੂਸਰੇ ਕਹਿ ਲਓ ਜਿਹੜੇ ਵੈਲ ਵਿਸ਼ਰ ਨਹੀਂ ਹੁੰਦੇ। ਉਸ ਆਮ ਬੰਦਾ ਇਹ ਸੋਚਦਾ ਹੈ, ਆਮ ਸਟੂਡੈਂਟ ਇਹ ਸੋਚਦਾ ਕਿ ਸ਼ਾਇਦ ਮੈਂ ਮੈਡੀਕਲ ਬੈਕਗਰਾਉਂਡ ਦਾ ਨਹੀਂ ਹਾਂ ਅਤੇ ਮੈਂ PSW ਨਹੀਂ ਕਰ ਪਾਵਾਂਗਾ। ਐਸਾ ਕੁਛ ਨਹੀਂ ਹੈ, ਇਟ ਇਜ਼ ਅ ਪਾਥਵੇ ਟੂ ਈਵਨ ਨਰਸਿੰਗ। ਪਰ ਤੁਸੀਂ, ਤੁਹਾਡਾ ਕੋਈ ਵੀ ਬੈਕਗਰਾਉਂਡ ਹੋਵੇ, ਤੁਸੀਂ 12th ਪਾਸ ਹੋਣੇ ਚਾਹੀਦੇ ਹੋ ਜਾਂ ਮੈਚੋਰਡ ਸਟੂਡੈਂਟ ਹੋਣੇ ਚਾਹੀਦੇ ਹੋ, ਉਹਦਾ ਵੀ ਟੈਸਟ ਹੁੰਦਾ ਆਰਾਮ ਨਾਲ। ਤੁਸੀਂ ਕਿਸੇ ਵੀ ਸਟਰੀਮ 'ਚ ਹੋਵੋ, ਤੁਸੀਂ ਕੋਈ ਵੀ ਦੁਨੀਆ 'ਚ ਪ੍ਰੋਗਰਾਮ ਕੀਤਾ ਹੋਵੇ, ਯੂ ਆਰ ਐਲੀਜੀਬਲ ਟੂ ਡੂ ਇਟ। ਔਰ ਇਹਦੇ ਨਾਲ ਨਾਲ ਅਸੀਂ ਇੱਕ ਚੀਜ਼ ਹੋਰ ਐਡੀਸ਼ਨ ਜਿਹੜੀ ਮੈਂ ਬਹੁਤ ਇੰਪੋਰਟੈਂਟਲੀ ਅਨਾਊਂਸ ਕਰਨਾ ਚਾਹ ਰਿਹਾ ਕਿ ਨੈਕ ਦਾ ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ,
0: ਅੱਛਾ ਜੀ,
1: ਉਹ ਅਸੀਂ ਇੰਟਰੋਡਿਊਸ ਕਰਨ ਲੱਗੇ ਹਾਂ, ਜਿਹੜਾ ਅਗੇਨ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਕੰਟਰੀ ਵਿੱਚ। ਇਹ 6 ਮਹੀਨਿਆਂ ਦਾ ਕੋਰਸ ਪ੍ਰਾਈਮ ਪਹਿਲੀ ਵਾਰੀ ਲੈ ਕੇ ਆਏਗਾ, ਜਿਹੜਾ 6 ਮਹੀਨਿਆਂ ਦਾ ਕੋਰਸ ਹੋਏਗਾ ਔਰ ਨੈਕ ਸਰਟੀਫਾਈਡ ਹੀ ਹੈ। ਤੋ ਆਮ ਤੌਰ ਤੇ 9 ਮਹੀਨਿਆਂ ਦਾ ਹੁੰਦਾ ਸੀ ਔਰ ਇੰਟਰਨੈਸ਼ਨਲ ਸਟੂਡੈਂਟ ਨਹੀਂ ਸੀ ਕਰ ਪਾਉਂਦੇ। ਸੋ ਹੁਣ ਉਹ ਇੰਟਰਨੈਸ਼ਨਲ ਸਟੂਡੈਂਟ ਸਾਡੇ ਕੋਲ ਉਹ ਪ੍ਰੋਗਰਾਮ ਵੀ ਕਰ ਸਕਦੇ ਨੇ। ਅਸੀਂ ਸੈਪਟੈਂਬਰ ਇਨਟੇਕ ਲੈ ਲਾਂਗੇ ਤੇ ਅਸੀਂ ਉਹ ਵੀ ਅਨਾਊਂਸ ਕਰਨਾ ਚਾਹੁੰਦਾ ਕਿ ਜਿਹੜੇ ਵੀ ਆਪਣਾ ਇੰਟਰਸਟ ਦਿਖਾਉਂਦੇ ਨੇ, ਜਿਹੜੇ ਹੈਲਥ ਕੇਅਰ 'ਚ ਨਹੀਂ ਜਾਣਾ ਚਾਹੁੰਦੇ, ਉਹ ਐਜੂਕੇਸ਼ਨ ਵਿੱਚ ਜਾ ਸਕਦੇ ਨੇ। ਸੋ ਇੱਕ ਇਹ ਬੜਾ ਵੱਡਾ ਪ੍ਰਾਈਮ ਇੰਟਰਨੈਸ਼ਨਲ ਵੱਲੋਂ ਤੋਹਫਾ ਸਮਝ ਲਓ। ਔਰ ਖਾਸ ਤੌਰ 'ਤੇ ਜਿਹੜੇ ਰੈਜ਼ੀਡੈਂਟਸ ਨੇ, ਇਹ ਸਿਰਫ ਇੰਟਰਨੈਸ਼ਨਲ ਸਟੂਡੈਂਟ ਨਹੀਂ, ਜਿਹੜੇ ਰੈਜ਼ੀਡੈਂਟਸ ਨੇ ਉਹ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਨੇ ਕਿ ਗਵਰਨਮੈਂਟ ਗ੍ਰਾਂਟਸ ਜਿਹੜੇ ਭਾਵੇਂ ਉਹ ਸਭ ਖਤਮ ਹੋ ਗਿਆ ਹੈ, ਅਸੀਂ ਫਿਰ ਵੀ ਉਹਨਾਂ ਨੂੰ ਬੈਟਰ ਜੋਬਸ ਓਨਟੇਰੀਓ ਤੋਂ 28,000 ਤੱਕ ਦੇ ਗ੍ਰਾਂਟਸ ਜਿਹੜੀ ਹੈ ਸਾਡੀ ਟੀਮ ਉਹਨਾਂ ਨੂੰ ਲੈਣ 'ਚ ਮਦਦ ਕਰੇਗੀ, ਜਿਹੜਾ ਉਹ ਬੈਨੀਫਿਟ ਚੁੱਕ ਸਕਦੇ ਨੇ, ਚਾਹੇ ਉਹ ਸਿਟੀਜ਼ਨ ਨੇ, ਚਾਹੇ ਉਹ PR ਨੇ ਤੇ ਚਾਹੇ ਉਹ ਪ੍ਰੋਟੈਕਟਿਡ ਪਰਸਨ ਨੇ ਜਿਹੜੇ ਅਪਰੂਵ ਹੋ ਚੁੱਕੇ ਹੁੰਦੇ ਆ ਰਿਫਿਊਜੀ। ਔਰ ਇਹਦੇ ਇਲਾਵਾ PSW ਦੇ ਜਿਹੜੇ ਇਨਸੈਂਟਿਵਸ ਨੇ, ਜਿਹੜੇ ਅਪ ਟੂ $30,000 ਤੱਕ ਸਰਕਾਰ ਦਿੰਦੀ ਹੈ, ਉਹਦੇ 'ਚ ਵੀ ਅਸੀਂ ਆਪਣੇ ਸਟੂਡੈਂਟਸ ਨੂੰ ਗਾਈਡ ਕਰਦੇ ਹਾਂ ਕਿ ਜਿੱਥੇ ਉਹ ਫੀਸਾਂ ਆਪਣੇ ਕੋਲੋਂ ਦੇ ਰਹੇ ਉੱਥੇ 30,000 ਸਰਕਾਰ ਦੇ ਰਹੀ ਹੈ ਉਹਨਾਂ ਨੂੰ। ਸੋ ਇਹ ਸਾਰੇ ਐਡਵਾਂਟੇਜਸ ਪ੍ਰਾਈਮ ਦੇ ਨਾਲ ਇਹਨਾਂ ਨੂੰ ਮਿਲ ਸਕਦੇ ਨੇ। ਸਾਡੀ ਕਾਉਂਸਲਿੰਗ ਜਿਹੜੀ ਹੈ ਆਨਲਾਈਨ ਵੀ ਹੋ ਸਕਦੀ ਹੈ, ਵਰਚੁਅਲ ਜਾਂ ਫੋਨ ਤੇ ਵੀ ਹੋ ਸਕਦੀ ਹੈ, ਜਾਂ ਇਨ ਪਰਸਨ ਵੀ ਹੋ ਸਕਦੀ ਹੈ। ਸੋ ਕੋਈ ਵੀ ਆਉਣਾ ਚਾਹੇ 6474991009 ਤੇ ਸਾਡੇ ਨਾਲ ਕਾਲ ਕਰਕੇ ਆਪਣਾ ਬੁੱਕ ਕਰ ਸਕਦਾ ਹੈ।
0: ਬਿਲਕੁਲ ਜੀ। ਔਰ ਵਿਕਰਮ ਜੀ, ਇੱਕ ਵਾਰੀ ਜਾਂਦੇ ਜਾਂਦੇ ਫਿਰ ਜਿਹੜਾ ਜੀ ਆਪਣਾ July 22 ਨੂੰ ਜਿਹੜਾ ਜੀ ਜੋਬ ਫੇਅਰ ਹੈ ਉਹਦੇ ਬਾਰੇ ਵੀ ਗੱਲਬਾਤ
1: ਜੀ। July 22 ਨੂੰ 11 ਵਜੇ ਸਵੇਰੇ ਤੋਂ ਸ਼ੁਰੂ ਹੋ ਕੇ ਸ਼ਾਰਪ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਰਪ 3 ਵਜੇ ਅਸੀਂ ਖਤਮ ਕਰ ਦਾਂਗੇ। ਇਹਦੇ ਸਾਡੇ ਕੋਲ 13 ਇੰਪਲੋਇਰਸ ਨੇ ਜਿਹੜੇ ਔਨ ਦਾ ਸਪੋਟ ਜੋਬ ਆਫਰ ਲੈਟਰ ਦੇ ਸਕਦੇ ਨੇ, ਚਾਹੇ ਉਹ ਕੰਡੀਸ਼ਨਲੀ ਕਿਉਂ ਨਾ ਹੋਵੇ। ਮੈਂ ਸਾਰਿਆਂ ਨੂੰ ਜ਼ਰੂਰ ਅਪੀਲ ਕਰਾਂਗਾ ਕਿ ਆਪਣੇ ਬਹੁਤ ਸਾਰੇ ਰਿਜ਼ਿਊਮ ਲੈ ਕੇ ਆਉਣ। ਇਹਦੇ 'ਚ ਲੌਂਗ ਟਰਮ ਕੇਅਰ ਵੀ ਆਉਣਗੇ, ਰਿਟਾਇਰਮੈਂਟ ਹੋਮ ਵੀ ਆਉਣਗੇ, ਔਰ ਹੋਰ ਵੀ ਹੈਲਥ ਕੇਅਰ ਇੰਡਸਟਰੀ 'ਚ ਜਿਹੜੇ ਨਾਮੀ ਬਹੁਤ ਉੱਚੇ ਨਾਮ ਨੇ ਉਹ ਸਾਰੇ ਇੱਥੇ ਪਹੁੰਚ ਰਹੇ ਨੇ। ਸਾਡੀ ਵੈਬਸਾਈਟ 'ਤੇ ਤੁਸੀਂ ਜਾ ਕੇ ਰਜਿਸਟਰ ਕਰ ਸਕਦੇ ਹੋ, www.primeinternational.ca, ਜਾਂ ਸਾਡੇ ਫੋਨ 'ਤੇ ਕਾਲ ਕਰਕੇ ਆਪਣਾ ਸਪੋਟ ਬਲੌਕ ਕਰ ਸਕਦੇ ਹੋ, 6474991009।
0: ਬਿਲਕੁਲ ਜੀ। ਔਰ ਦੱਸ ਦਈਏ ਕਿ ਤੁਸੀਂ ਇਹਨੂੰ ਰਜਿਸਟਰਡ ਕਰਨ ਲਈ ਜਾਂ ਤਾਂ ਤੁਸੀਂ ਕਾਲ ਕਰ ਲਓ ਜਾਂ ਵੈਬਸਾਈਟ 'ਤੇ ਜਾ ਕੇ ਜਿੱਦਾਂ ਕਿ ਵਿਕਰਮ ਜੀ ਨੇ ਦੱਸਿਆ ਰਜਿਸਟਰ ਕਰ ਸਕਦੇ ਹਾਂ। ਨੰਬਰ ਫੇ ਬਹੁਤ ਆਸਾਨ, 6474991009 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਸੋ ਬਹੁਤ ਬਹੁਤ ਸ਼ੁਕਰੀਆ ਵਿਕਰਮ ਜੀ। ਸੋ ਆਪਾਂ ਕੱਲ੍ਹ ਦੁਬਾਰਾ ਜਿਹੜੀ ਜੀ ਗੱਲਬਾਤ ਕਰਦੇ। ਸੋ ਬਿਲਕੁਲ ਜੀ, ਇਹ ਸੀਗੇ ਸਾਡੇ ਪ੍ਰਾਊਡ ਸਪੋਂਸਰ ਤੇ ਨਾਲ ਦੇ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਮੈਸੇਜ ਦੇ ਦਈਏ ਢਿੱਲੋ ਵੀਡੀਓ ਦਾ। ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਆ, ਬਹੁਤ ਘੱਟ ਕੀਮਤ ਤੇ ਤੁਹਾਨੂੰ ਮਿਲ ਸਕਦਾ ਆ। ਨਾਲ ਦੀ ਨਾਲ ਤੁਸੀਂ ਈਅਰਲੀ IP ਬਾਕਸ ਲੈਣਾ ਹੈ, HD ਗੋਲਡ ਪ੍ਰੋਗਰਾਮ, ਉਹ ਵੀ ਤੁਹਾਨੂੰ ਢਿੱਲੋ ਵੀਡੀਓ ਤੇ ਮਿਲ ਸਕਦਾ। ਬੱਚਿਆਂ ਨੂੰ ਸਿਖਾਉਣ ਦੇ ਲਈ ਜਿਹੜਾ ਜੀ ਗੁਰਬਾਣੀ ਸਿਖਾਉਣ ਦੇ ਲਈ ਤੁਹਾਨੂੰ ਟੈਬਲੇਟ ਚਾਹੀਦੇ ਆ, ਤਾਂ ਵੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ। 905-204-1313 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਤੁਸੀਂ ਇਲੈਕਟ੍ਰੋਨਿਕ ਦੀ ਖਰੀਦਦਾਰੀ ਕਰਨੀ ਆ, ਚਾਹੇ TV ਅਪਲਾਇੰਸ, ਫਰਨੀਚਰ, ਮੈਟਰੈਸ, ਕੁਛ ਵੀ ਲੈਣਾ, ਪਹੁੰਚ ਸਕਦੇ ਆ ਟੈਲੀ ਟਾਈਮ ਇਲੈਕਟ੍ਰੋਨਿਕਸ ਐਂਡ ਮਾਈ ਫਰਨੀਚਰ, ਲੋਕੇਟਡ ਐਟ 2AD ਰਦਰਫੋਰਡ ਰੋਡ, ਸਾਊਥ ਬਰੈਂਪਟਨ ਦੇ ਵਿੱਚ ਆ। ਇਹਨਾਂ ਦਾ ਨੰਬਰ 9054551666 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਜੇ ਸਾਡਾ ਕੋਈ ਵੀ ਭੈਣ ਭਰਾ ਜਿਹੜਾ ਹੈ ਜੀ ਇੰਟਰਸਟਡ ਹੈਗਾ ਰੀਅਲ ਸਟੇਟ ਸੰਬੰਧੀ ਕੋਈ ਜਾਣਕਾਰੀ ਲੈਣੀ ਆ, ਚਾਹੇ ਤੁਹਾਡੀ ਪ੍ਰਾਪਰਟੀ ਇੱਥੇ ਆ, ਚਾਹੇ ਤੁਹਾਡੀ ਪ੍ਰਾਪਰਟੀ ਕੋਈ ਇੰਡੀਆ ਦੇ ਵਿੱਚ ਵੇਚਣੀ ਆ, ਕੁਛ ਸੈਲ ਕਰਨਾ ਚਾਹੁੰਦੇ ਆ, ਜਾਂ ਕੋਈ ਇਨਵੈਸਟਮੈਂਟ ਆਪਸ਼ਨ ਜਿਹੜਾ ਹੈ ਜੀ ਲੈਣਾ ਹੈਗਾ ਆ, ਤੇ ਗੱਲਬਾਤ ਸਾਡੇ ਨਾਲ 416-881-7070, 416-881-7070 ਤੇ ਜਿਹੜੀ ਹੈ ਜੀ ਹੋ ਸਕਦੀ ਆ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਨੇ ਅੰਜੁਮ ਕੁਰੈਸ਼ੀ ਜੀ। ਰੱਬ ਨਾ ਕਰੇ ਰੋਡ ਤੇ ਜਾ ਰਹੇ ਐਕਸੀਡੈਂਟ ਹੋ ਜਾਂਦਾ ਹੈ, ਉਸ ਸਿਚੁਏਸ਼ਨ ਦੇ ਵਿੱਚ ਘਬਰਾਉਣਾ ਨਹੀਂ ਹੈ। ਇਹ ਨੰਬਰ ਤੁਸੀਂ ਆਪਣੇ ਫੋਨਾਂ ਦੇ ਵਿੱਚ ਜਿਹੜਾ ਜੀ ਅੰਜੁਮ ਕੁਰੈਸ਼ੀ ਜੀ ਦਾ ਸੇਵ ਕਰ ਸਕਦੇ। 30 ਸਾਲਾਂ ਤੋਂ ਜ਼ਿਆਦਾ ਜਿਹੜਾ ਜੀ ਇਹਨਾਂ ਦਾ ਐਕਸਪੀਰੀਅੰਸ ਸੇਮ ਫੀਲਡ ਦੇ ਵਿੱਚ ਹੈਗਾ ਆ। ਸੋ ਗੱਲਬਾਤ ਹੋ ਸਕਦੀ ਹੈ 416-570-0157 ਤੇ, ਔਰ ਨਾਲ ਦੀ ਨਾਲ ਸਾਡੀ ਲਾਈਨ ਜਿਹੜੀ ਆ ਜੀ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਦੇ ਨਾਲ ਵੀ ਜੁੜ ਚੁੱਕੀ ਆ। ਸੋ ਆਪਾਂ ਗੱਲਬਾਤ ਕਰਦੇ ਹਾਂ। ਭਾਜੀ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਸੋ ਮਚ, ਮੇਰੇ ਵੱਲੋਂ ਵੀ ਤੁਹਾਨੂੰ ਤੇ ਸਾਰੇ ਆਪਣੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਆਪਾਂ RDSP ਦੀ ਹਮੇਸ਼ਾ ਗੱਲ ਕਰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਇੱਕ ਪਲਾਨ ਉਹਨਾਂ ਲਈ ਹੈ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ 49 ਸਾਲ ਤੋਂ ਘੱਟ ਹੈ, ਤੇ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈਗੇ ਨੇ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਆਪਾਂ ਅੱਜ ਹੀ ਜਿਹੜਾ ਹੈਗਾ RDSP ਅਕਾਊਂਟ ਓਪਨ ਕਰਕੇ ਆਪਣੀਆਂ ਗ੍ਰਾਂਟਸ ਜਿਹੜੀਆਂ ਹੈਗੀਆਂ ਨੇ ਗਵਰਨਮੈਂਟ ਤੋਂ ਲੈ ਸਕਦੇ ਹਾਂ। ਈਵਨ ਅਗਰ ਅਸੀਂ ਕੁਆਲੀਫਾਈ ਪਿਛਲੇ 10 ਸਾਲਾਂ ਲਈ ਵੀ ਕਰ ਰਹੇ ਸੀਗੇ, ਤੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਲੈ ਸਕਦੇ ਹਾਂ। ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ ਇਹ ਗ੍ਰਾਂਟਸ ਕਿੱਦਾਂ ਸਾਨੂੰ ਬੈਨੀਫਿਟ ਕਰ ਸਕਦੀ ਹੈ ਜਾਂ ਹੋਰ ਕਿਹੜੇ ਕਿਹੜੇ ਅਡੀਸ਼ਨਲ ਬੈਨੀਫਿਟਸ ਨੇ ਸਾਨੂੰ ਮਿਲ ਸਕਦੇ ਨੇ, ਮੈਂ ਐਗਜ਼ਾਮਪਲ ਕਰਦਾ। ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਨੇ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਹੈਗਾ, ਤੇ ਪੇਰੈਂਟਸ ਨੂੰ $3,480 ਹਰ ਸਾਲ ਐਕਸਟਰਾ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਨੇ, ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $2,450 ਜਿਹੜੇ ਹਰ ਸਾਲ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਨੇ, ਜੋ ਕਿ ਪਿਛਲੇ ਸਾਲ ਹੀ ਗਵਰਨਮੈਂਟ ਨੇ ਇਹ ਨਵਾਂ ਬੈਨੀਫਿਟ ਸਟਾਰਟ ਕੀਤਾ। ਤੁਸੀਂ ਅਗਰ ਇਹ ਗ੍ਰਾਂਟਸ ਨਹੀਂ ਅਪਲਾਈ ਕੀਤੀਆਂ, ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ ਹੈ 416-910-9000, 416-910-9000, ਵੈਬਸਾਈਟ punjabinsurance.ca। ਤੇ ਲਾਸਟ ਵਿੱਚ ਜਸਟ ਮੈਂ ਦੱਸਣਾ ਚਾਹੁੰਦਾ ਕੁਛ ਇੰਪੇਅਰਡ ਕੰਡੀਸ਼ਨ ਜਿਹਦੇ ਅੰਡਰ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਡੇਲੀ ਆਪਾਂ ਇਨਸੂਲਿਨ ਲੈ ਰਹੇ ਹਾਂ, ਉਮਰ 49 ਸਾਲ ਤੋਂ ਘੱਟ ਹੈ, ਤੇ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਡਾਊਨ ਸਿੰਡਰੋਮ, ਆਟਿਜ਼ਮ, ADHD ਜਾਂ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ, ਡਾਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼, ਕਰੋਨਿਕ ਕੰਡੀਸ਼ਨ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਓਪਿਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਲੰਬਾ ਚੱਲਦਾ, ਇੱਕ ਸਿਰਫ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ, ਕਿਸੇ ਨੂੰ ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਗਜ਼ਾਈਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ, ਇੱਕ ਲੰਬੀ ਲਿਸਟ ਹੈ ਜੋ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈ ਫਾਰ ਦਿਸ $90,000 ਫੈਡਰਲ ਗਵਰਨਮੈਂਟ ਗ੍ਰਾਂਟ ਆਰ ਨਾਟ। ਈਵਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਵੀ ਹੋ ਗਿਆ, 49 ਸਾਲ ਦੀ ਉਮਰ ਤੋਂ ਘੱਟ ਉਹਨਾਂ ਦੀ ਏਜ ਹੈ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਪੰਜਾਬ ਇੰਸ਼ੋਰੈਂਸ ਦੇ ਨਾਲ ਗੱਲਬਾਤ ਕਰਨ ਦੇ ਲਈ 416-910-9000, 416-910-9000 ਤੇ ਤੁਸੀਂ ਜਿਹੜੇ ਜੀ ਗੱਲਬਾਤ ਕਰਕੇ ਆਪਣੀ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਲੈ ਸਕਦੇ ਹੈਗੇ ਆ। ਔਰ ਨਾਲ ਨਾਲ ਜਿਹੜਾ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ, ਸਾਡਾ ਨੰਬਰ ਬਹੁਤ ਜਿਹੜਾ ਜੀ ਆਸਾਨ ਹੈ, 905-799-0999। ਸੋ ਬਿਲਕੁਲ ਜੀ, ਸਾਨੂੰ ਤਾਂ ਇੱਥੇ ਇਜਾਜ਼ਤ, ਸਾਡੇ ਤੋਂ ਬਾਅਦ ਜਿਹੜਾ ਹੈ ਜੀ ਤੁਸੀਂ ਹੁਣ ਰਾਜਵੀਰ ਬੋਪਾ ਰਾਏ ਜੀ ਨੂੰ ਸੁਣੋਗੇ, ਉਹ ਵੀ ਬੜਾ ਵਧੀਆ ਜਿਹੜਾ ਜੀ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਨੇ। ਸੋ ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਐਂਡ ਸੀ ਯੂ ਟੁਮਾਰੋ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: Another Don Clean with the Don Ducks
3: Oh, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸੁਗੰਧ ਵਰਗਾ, ਕਿਸ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: Bollywood movies ne TV shows web series Hindi Punjabi live TV channels enjoy karan lo world's best the highest quality ala IPTV box hai te nale tillo video kol gurbani radio bhi hai te delivery bilkul free hor das kya chahida
1: chal kya raha yahan par
0: o paaji celebration 40 years in entertainment business
2: don ko pakadna mushkil hi nahi namumkin hai
0: par tillo video te jadon marzi aajo Ebenezer and Gore Road 905-204-1313 ja tillovideo.com hor koi seva
3: ਨਾ ਕਿੱਦਾਂ ਦੀ ਤਿਆਰੀ
4: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ ਦੇਖਿਆ ਗਰੋਸਰੀ ਮੁੱਕ ਗਈ ਸਾਰੀ ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ
3: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਉ ਬਾਹਰੋਂ ਖਾਣ ਪੀਣ ਦੀ ਵਾਰੀ ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ
4: ਜੀ ਹਾਂ ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ ਜਿੱਥੇ ਤੁਹਾਨੂੰ ਮਿਲੇਗਾ ਫਿਸ਼ ਗੋਟ ਕਰੀ ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ ਬੈਸਟ ਸਟੇਸ਼ਨ ਗਰੋਸਰ ਇਕੋ ਪਲਾਜ਼ਾ ਵਿੱਚ ਤਿੰਨੋ ਗਰੋਸਰੀ ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ ਕੈਂਬ੍ਰਿਜ ਕਾਲ 519-621-7774
1: ਮਤਲਬ
5: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
1: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
5: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9999

ਸਤਿ ਸ਼੍ਰੀ ਅਕਾਲ ਸਤਿਕਾਲ ਦੋਸਤੋ, ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਹੈਗਾ ਸਹੀ 3 ਵਜੇ ਤੱਕ। ਸਾਰੰਗ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਊਗੀ। ਪੰਜਾਬ ਦੀ ਧਰਤੀ ਤੋਂ ਥੋੜ੍ਹੇ ਸਮੇਂ ਤੱਕ ਸਵਰਨ ਸਿੰਘ ਟਹਿਣਾ ਜੀ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਣਗੇ। ਜੇ ਆਪਾਂ ਗੱਲ ਕਰਦੇ ਹਾਂ ਕੱਲ੍ਹ ਫੀਫਾ ਵਰਲਡ ਕੱਪ ਦਾ ਜੋ ਫਾਈਨਲ ਹੋਇਆ, ਸਪੇਨ ਅਤੇ ਅਰਜਨਟੀਨਾ ਦਾ ਬੜਾ ਹੀ ਫਸਮਾ ਮੁਕਾਬਲਾ ਸੀਗਾ। ਬਹੁਤ ਹੀ ਗੱਚਾ ਗੱਚ ਭਰਿਆ ਹੋਇਆ ਸਟੇਡੀਅਮ, ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰਾ ਇੰਜੋਏ ਕੀਤਾ। ਸਪੇਨ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਤੇ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ, ਕਿਉਂਕਿ ਉਹਨਾਂ ਨੇ ਬੜਾ ਸੋਹਣਾ ਖੇਡਿਆ ਅਤੇ ਬੜਾ ਸੋਹਣਾ ਖੇਡਣ ਦੇ ਬਾਵਜੂਦ ਉਹਨਾਂ ਨੇ ਵਰਲਡ ਕੱਪ ਜਿੱਤਿਆ। ਅਤੇ ਜੇ ਆਪਾਂ ਇੰਡੀਆ ਦੀ ਕ੍ਰਿਕਟ ਦੀ ਟੀਮ ਦੀ ਗੱਲ ਕਰਾਂਗੇ, ਕ੍ਰਿਕਟ ਦੇ ਵਿੱਚ ਬੇਸ਼ੱਕ ਇੰਗਲੈਂਡ ਤੋਂ ਭਾਰਤ 2-1 ਦੇ ਨਾਲ ਸੀਰੀਜ਼ ਹਾਰ ਚੁੱਕਿਆ ਗਾ, ਅਤੇ ਰੋਹਿਤ ਸ਼ਰਮਾ ਨੇ ਬਹੁਤ ਹੀ ਲਾਜਵਾਬ ਬੱਲੇਬਾਜ਼ੀ ਕੀਤੀ ਅਤੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਸੀ, ਕਹਿਣਾ ਸੀਗਾ ਕਿ ਰੋਹਿਤ ਸ਼ਰਮਾ ਦਾ ਇਹ ਆਖਰੀ ਮੈਚ ਹੋ ਸਕਦਾ। ਪਰ ਰੋਹਿਤ ਸ਼ਰਮਾ ਨੇ ਮੈਚ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਉਹ ਸਾਰੀਆਂ ਅਫਵਾਹਾਂ ਦੇ ਉੱਪਰ ਸਟੋਪ ਲਗਾ ਦਿੱਤਾ, ਜਿਹਦੇ ਵਿੱਚ ਵਾਰ ਵਾਰ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਰੋਹਿਤ ਸ਼ਰਮਾ ਇਸ ਮੈਚ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਪਰ ਉਹਨਾਂ ਨੇ ਨਹੀਂ, 2027 ਦੇ ਵਰਲਡ ਕੱਪ ਤੱਕ ਖੇਡਣ ਦੀ ਜਿਹੜੀ ਆਪਣੀ ਸਹਿਮਤੀ ਪ੍ਰਗਟ ਕੀਤੀ ਹੈਗੀ। ਅਤੇ ਗੀਤ ਸੰਗੀਤ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ, ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਰਾਜਵੀਰ ਟਹਿਣਾ ਜੀ ਵੀ, ਰਾਜਵੀਰ ਬੋਪਰਾਏ ਜੀ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅਤੇ ਹੁਣ ਇੱਕ ਮਿੱਠਾ ਜਿਹਾ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਆਪਾਂ ਸਵਰਨ ਸਿੰਘ ਟਹਿਣਾ ਜੀ ਨੂੰ ਪੰਜਾਬ ਦੀਆਂ ਖਬਰਾਂ ਵੱਲੋਂ ਲੈ ਕੇ ਆਉਣੇ ਹਾਂ ਇੱਕ ਗੀਤ, ਜਿਹਦੇ ਨਾਲ ਤੁਸੀਂ ਸਾਂਝ ਪਾਓਗੇ।

0: ਜੀ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਸਾਡੀ ਲਾਈਨ ਆ ਜਿਹੜੀ ਉਹ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਮਿਲ ਚੁੱਕੀ ਆ। ਟਹਿਣਾ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਉਹ ਵੀ ਭਰਪੂਰ ਰਹੇਗਾ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ 647-564-2733 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇਕਰ ਤੁਸੀਂ ਵੈਸਟਰਨ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ ਦੀ ਬੈਸਟ ਕੰਡੀਸ਼ਨ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਨੰਬਰ ਟੂ ਕਾਲ 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਟਾਂਡਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਗੱਲਬਾਤ ਕਰਾਂਗੇ ਟਣਾ ਸਾਹਿਬ ਦੇ ਨਾਲ। ਟਣਾ ਸਾਹਿਬ, ਅਥਰੂ ਗੈਸ ਦੇ ਗੋਲੇ ਸਿੱਟੇ ਗਏ ਜੰਤਰ ਮੰਤਰ ਤੋਂ ਹਟਾਏ, ਜਿਹੜੇ ਅੰਦੋਲਨਕਾਰੀ ਆ ਉੱਥੇ ਅਥਰੂ ਗੈਸ ਦੇ ਗੋਲੇ ਆ ਕਹਿੰਦੇ ਉਹ ਸਿੱਟੇ ਗਏ ਆ, ਥੋੜ੍ਹਾ ਜਿਹਾ ਦੱਸੋ ਤਾਂ ਵੀ ਕੀ ਗੱਲਬਾਤ ਹੋਈ ਆ ਉੱਥੇ।
1: ਬਾਈ ਜੀ, ਗੱਲ ਇਹ ਜੀ ਕਿ ਇਹ ਵਿਚਾਰੇ ਆਪਦਾ ਸੰਘਰਸ਼ ਕਰਦੇ ਆ, ਤੇ ਇਹਨਾਂ ਨੇ ਇਸ ਕਰਕੇ ਇਹ ਅੰਦੋਲਨ ਛੇੜਿਆ ਸੀਗਾ ਜੰਤਰ ਮੰਤਰ ਤੇ, ਕਿ ਭਾਈ ਇੱਥੇ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਦਾ ਅਸਤੀਫਾ ਲਿਆ ਜਾਵੇ। ਜਿਹੜਾ ਪੇਪਰ ਲੀਕ ਹੁੰਦੇ ਆ, ਜਿਵੇਂ ਨੀਟ ਦਾ ਪੇਪਰ ਲੀਕ ਹੋਇਆ, ਫਿਰ ਰੱਦ ਹੋਇਆ, ਫਿਰ ਨੌਜਵਾਨਾਂ ਨੇ ਡਿਪਰੈਸ਼ਨ 'ਚ ਖੁਦਕੁਸ਼ੀਆਂ ਕੀਤੀਆਂ, ਇਹ ਸਿਸਟਮ ਬਦਲਿਆ ਜਾਵੇ, ਭਵਿੱਖ ਦੇ ਵਿੱਚ ਕੋਈ ਵੀ ਪੇਪਰ ਲੀਕ ਨਾ ਹੋਵੇ, ਇਹ ਮੰਗਾਂ ਸੀ। ਪਰ ਅੱਜ ਉਹਨਾਂ ਮੰਗਾਂ ਦੇ ਨਾਲ ਜੋੜ ਕੇ ਤੇ ਵਿਦਿਆਰਥੀ ਤੇ ਹੋਰ ਬਹੁਤ ਸਾਰੇ ਲੋਕ ਪੈਦਲ ਜੰਤਰ ਮੰਤਰ ਤੋਂ ਸੰਸਦ ਭਵਨ ਦੇ ਵੱਲ ਮਾਰਚ ਕਰਨ ਤੁਰ ਪਏ। ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾ ਲਏ ਤੇ ਨੌਜਵਾਨਾਂ ਨੇ ਬੈਰੀਕੇਡ ਪਰੇ ਕਰਤੇ। ਪੁਲਿਸ ਨੇ ਫਿਰ ਉਵੇਂ ਹੀ ਅਥਰੂ ਗੈਸ ਦੇ ਗੋਲੇ ਸਿੱਟੇ ਜਿਵੇਂ ਕਿਸਾਨ ਅੰਦੋਲਨ ਚ ਸੀ। ਪੁਲਿਸ ਨੇ ਉਵੇਂ ਹੀ ਲਾਠੀਚਾਰਜ ਕੀਤਾ ਜਿਵੇਂ ਕਿਸਾਨ ਅੰਦੋਲਨ ਚ ਸੀ। ਪੁਲਿਸ ਨੇ ਉਵੇਂ ਹੀ ਹਿਰਾਸਤ ਦੇ ਵਿੱਚ ਮੁੰਡੇ ਲਏ ਜਿਵੇਂ ਕਿਸਾਨ ਲਏ ਸੀ। ਪੁਲਿਸ ਨੇ ਉਵੇਂ ਹੀ ਕਹਿ ਰਟਾਇਆ ਜਿਵੇਂ ਕਿਸਾਨਾਂ ਦੇ ਉੱਤੇ ਸੀ। ਸੋ ਇਹ ਜੀ ਕਿ ਹੁਣ ਜੰਤਰ ਮੰਤਰ ਦੇ ਵਿੱਚੋਂ ਧਰਨਾ ਚੱਕ ਦਿੱਤਾ ਗਿਆ, ਯਾਨੀ ਕਿ ਉੱਥੋਂ ਉਹਨਾਂ ਨੇ ਤਾਮਾ ਜਾਮਾ ਜੋ ਵੀ ਸੀਗਾ ਟੈਂਟ ਟੁੰਟ ਉਹਨਾਂ ਨੇ ਪਰੇ ਮਾਰਿਆ ਚਲਾ ਕੇ ਪੁਲਿਸ ਨੇ, ਤੇ ਜਿਹੜਾ ਇਹ ਅੰਦੋਲਨ ਆ ਉਹ ਇੱਕ ਵਾਰੀ ਲਵਾਰਸ ਕਰ ਦਿੱਤਾ ਗਿਆ, ਯਾਨੀ ਕਿ ਇਹਨੂੰ ਬਿਲਕੁਲ ਇਹਨੂੰ ਖਤਮ ਕਰ ਦਿੱਤਾ ਗਿਆ ਉਹਨਾਂ ਨੇ ਵੱਲੋਂ। ਸੋ ਹੈਰਾਨੀ ਇਸ ਗੱਲ ਦੀ ਕਿ ਦਿੱਲੀ ਦੇ ਵਿੱਚ ਸਾਰੇ ਮੰਤਰੀ ਬਹਿੰਦੇ ਆ, ਸਾਰੀ ਕੈਬਨਿਟ ਬਹਿੰਦੀ ਹੈ, ਪਰ ਇਹਨਾਂ ਦੇ ਵਿੱਚੋਂ ਕਿਸੇ ਕੋਲੇ 5 ਮਿੰਟ ਦਾ ਸਮਾਂ ਨਹੀਂ ਸੀਗਾ ਵੀ ਭਾਈ ਇਹਨਾਂ ਵਿਦਿਆਰਥੀਆਂ ਦੇ ਕੋਲੇ ਜਾ ਕੇ ਆਏਗੇ, ਇਹਨਾਂ ਦੀ ਗੱਲ ਪੁੱਛ ਲਈਏ। ਉਹਨਾਂ ਨੂੰ ਕੁੱਟਣ ਵਾਸਤੇ, ਉਹਨਾਂ ਨੂੰ ਖਦੇੜਨ ਵਾਸਤੇ ਸਮਾਂ ਹੈਗਾ, ਪਰ ਗੱਲ ਸੁਣਨ ਵਾਸਤੇ ਸਮਾਂ ਹੈ ਨਹੀਂ ਹੈ।
0: ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਬਿਲਕੁਲ ਗੱਲ ਸਹੀ ਆ ਕਿ ਖਦੇੜਨ ਵਾਸਤੇ ਸਮਾਂ ਹੈ, ਪਰ ਗੱਲ ਤਾਂ ਟੇਬਲ ਟਾਕ ਨਾਲ ਹੀ ਹੋਣੀ ਹੈ। ਗੱਲਬਾਤ ਤਾਂ ਗੱਲ ਬੈਠ ਕੇ ਹੀ, ਵੱਡੇ ਵੱਡੇ ਮਸਲੇ ਆ ਜਿਹੜੇ ਟਾਣਾ ਸਾਹਿਬ, ਉਹਨਾਂ ਦੇ ਹੱਲ ਵੀ ਬੈਠ ਕੇ ਹੀ ਨਿਬੜਦੇ ਆ। ਅਤੇ ਐਨੀਵੇ, ਹੁਣ ਗੱਲ ਅੰਮ੍ਰਿਤਪਾਲ ਹੋਣਾ ਦੀ ਕਰਾਂਗੇ ਕਿ ਅੰਮ੍ਰਿਤਪਾਲ ਸਿੰਘ ਵਿਧਾਨ ਸਭਾ ਚੋਣ ਲੜਨਗੇ ਜਾਂ ਨਹੀਂ ਲੜਨਗੇ, ਇੱਕ ਸਵਾਲੀਆ ਨਿਸ਼ਾਨ ਸੀ। ਪਰ ਇਆਲੀ ਸਾਹਿਬ ਨੇ ਕਹਿ ਤਾ ਕਿ ਉਹ ਲੜਨਗੇ ਜੀ।
1: ਦੇਖੋ ਬਾਈ ਜੀ, ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਹੁਣ ਵੀ ਉਸੇ ਜੇਲ੍ਹ ਦੇ ਵਿੱਚ ਹੀ ਆ ਜਿਹੜੀ ਜੇਲ੍ਹ ਦੇ ਵਿੱਚ ਪਹਿਲਾਂ ਸੀ ਲੋਕ ਸਭਾ ਦੀ ਚੋਣ ਦੇ ਮੌਕੇ। ਉਦੋਂ ਉਹਨੇ ਰਿਕਾਰਡ ਤੋੜ ਵੋਟਾਂ ਦੇ ਫਰਕ ਦੇ ਨਾਲ ਜੇਲ੍ਹ ਦੇ ਵਿੱਚ ਬੈਠੇ ਨੇ ਲੋਕ ਸਭਾ ਦੀ ਚੋਣ ਜਿੱਤੀ ਆ, ਹੁਣ ਉਹਨੇ ਚੋਣ ਲੜਨੀ ਹੈ ਤਾਂ ਗੱਲ ਪੱਕੀ ਆ। ਕਿਉਂਕਿ ਜੇਕਰ ਅੰਮ੍ਰਿਤਪਾਲ ਚੋਣ ਲੜੂ ਤਾਂ ਹੀ ਉਹਦੀ ਪਾਰਟੀ ਦੇ ਵਿੱਚ ਬੂਸਟ ਆਉਂਦਾ, ਤਾਂ ਹੀ ਉਹਦੀ ਪਾਰਟੀ ਉਭਰਦੀ ਆ। ਦੂਜੀ ਮਹੱਤਵਪੂਰਨ ਗੱਲ ਇਹ ਆ, ਇਸ ਮਾਮਲੇ ਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਆ ਜਿਹੜੇ, ਜਾਂ ਕਹਿ ਦੇ ਕਿ ਉਹਨਾਂ ਦੀ ਪਾਰਟੀ ਦੇ ਨਾਲ ਸੰਬੰਧਿਤ ਆ ਜਿਹੜੇ ਵਾਰਸ ਪੰਜਾਬ ਦੇ ਨਾਲ ਮਨਪ੍ਰੀਤ ਹਰਿਆਲੀ, ਅੱਜ ਉਹਨਾਂ ਨੇ ਕਹਿੰਦੀ ਕਿ ਉਹ ਚੋਣ ਲੜਨਗੇ ਤੇ ਵੱਜ ਵੱਜ ਕੇ ਲੜਨਗੇ। ਜੇ ਤਾਂ ਗ੍ਰੀਨ ਦੇ ਵਿੱਚ ਬਾਹਰ ਆਉਣ ਦਾ ਮੌਕਾ ਮਿਲ ਗਿਆ ਤਾਂ ਬਾਹਰ ਆ ਕੇ ਲੜ ਲੈਣਗੇ, ਤੇ ਜੇ ਅੰਦਰ ਹੀ ਰਹੇ ਤੇ ਫਿਰ ਅੰਦਰ ਬੈਠੇ ਲੜ ਲੈਣਗੇ, ਪਰ ਚੋਣ ਜ਼ਰੂਰ ਲੜਨਗੇ ਉਹਨਾਂ ਨੇ ਕਿਹਾ। ਦੂਜੀ ਗੱਲ ਇਹ ਕਈ ਮਹੱਤਵਪੂਰਨ ਹੈ ਕਿ ਉਹ ਸਾਡੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਚਿਹਰੇ ਹੈਗੇ ਆ, ਉਹ ਵੀ ਸਾਡੇ ਮੁੱਖ ਮੰਤਰੀ ਦੇ ਤੌਰ ਤੇ ਚਿਹਰਾ ਰਹਿਣਗੇ। ਚੋਣਾਂ ਦੇ ਵਿੱਚ ਵਾਰਸ ਪੰਜਾਬ ਦੇ ਪਿੰਡ ਵੱਖਰਾ ਪੇਸ਼ ਕਰੂਗੀ। ਸੋ ਬਹਿੰਦੇ, ਪਰ ਇਹਨਾਂ ਨੇ ਇਹ ਵੀ ਦੱਸਿਆ ਵੀ ਉਹ ਕਿਹੜੀ ਸਟੇਸ਼ਨ ਤੋਂ ਲੜਨਗੇ, ਜਿਹੜੇ ਹਲਕੇ ਤੋਂ ਚੋਣ ਲੜਨਗੇ ਇਹ ਨਹੀਂ ਗੱਲ ਦੱਸੀ, ਪਰ ਇਹ ਗੱਲ ਜ਼ਰੂਰ ਕਹੀ ਆ ਕਿ ਉਹ ਚੋਣ ਲੜਨਗੇ। ਬਿਲਕੁਲ ਲੜਨੀ ਚਾਹੀਦੀ ਹੈ ਜੀ, ਸਭ ਨੂੰ ਚੋਣ ਲੜਨ ਦਾ ਅਧਿਕਾਰ ਹੈਗਾ। ਬਾਕੀ ਬਹਿੰਦੇ ਵੀ ਭਾਈ ਕਿਹੜੇ ਮੌਕੇ ਤੇ ਕੌਣ ਕੀ ਕਰਨਾ
0: ਜੀ। ਸੋ ਹੁਣ ਅਸੀਂ ਗੱਲ ਕਰਾਂਗੇ ਕਿ ਕਾਂਗਰਸ ਦਾ ਕਾਟੋ ਕੁਲੇਸ ਮੁੱਕਿਆ ਕਿ ਨਹੀਂ ਮੁੱਕਿਆ। ਕਾਂਗਰਸ ਵਿੱਚ ਕਾਟੋ ਕੁਲੇਸ ਕਾਫੀ ਚੱਲਦਾ ਰਹਿੰਦਾ, ਪਰ ਕੋਈ ਨਹੀਂ ਫੜਾਉਂਦੇ ਕੰਨੀ। ਕਹਿੰਦੇ ਹੁਣ ਕੱਲ ਨੂੰ ਅੰਮ ਸਾਹਮਣੇ ਹੋਣਗੇ ਰਾਜਾ ਬੜਿੰਗ ਤੇ ਚੰਨੀ ਜੀ।
1: ਬਾਈ ਜੀ, ਇਹ ਗੱਲ ਬਿਲਕੁਲ ਸੱਚੀ ਆ ਵੀ ਕਾਂਗਰਸ ਦਾ ਜਿਹੜਾ ਕੁੱਤ ਕੁਲੇਸ ਆ ਉਹ ਮੁੱਕਣਾ ਨਹੀਂ ਆ। ਇਹ ਕੁੱਤ ਕੁਲੇਸ ਹੀ ਆ ਜੀ, ਨਾ ਇਹਨਾਂ ਨੇ ਕਦੇ ਕਿਸੇ ਦੀ ਮੰਨੀ ਤੇ ਨਾ ਇਹਨਾਂ ਦੀ ਕੋਈ ਮੰਨਦਾ। ਸੋ ਰਾਜਾ ਬੜਿੰਗ ਤੇ ਚਰਨਜੀਤ ਸਿੰਘ ਚੰਨੀ ਦੇ ਦੋ ਵੱਡੇ ਗਰੁੱਪ ਬਣੇ ਪਏ ਆ। ਚੰਨੀ ਮੁੜੀ ਕਹਿੰਦਾ ਜੀ ਮੇਰੇ ਵਰਗਾ ਕੋਈ ਨੀ, ਉਹ ਕਹਿੰਦੇ ਜੀ ਮੇਰੇ ਵਰਗਾ ਕੋਈ ਨੀ, ਉਹ ਕਹਿੰਦੇ ਜੀ ਅਸੀਂ ਤੁਹਾਨੂੰ ਕੁਛ ਨੀ ਸਮਝਦੇ, ਉਹ ਕਹਿੰਦੇ ਅਸੀਂ ਤੁਹਾਨੂੰ ਕੁਛ ਨੀ ਸਮਝਦੇ, ਤੇ ਲੋਕ ਕਹਿੰਦੇ ਵੀ ਅਸੀਂ ਕਿਸੇ ਨੂੰ ਵੀ ਕੁਛ ਨੀ ਸਮਝਦੇ, ਫਿਰ ਇਹ ਆ ਜਾਓ। ਗੱਲ ਜੀ ਕਿ ਹੁਣ ਕੱਲ ਨੂੰ ਦਿੱਲੀ ਦੇ ਵਿੱਚ ਇੱਕ ਮੀਟਿੰਗ ਬੁਲਾਈ ਆ ਹਾਈਕਮਾਂਡ ਨੇ, ਇਸ ਮੀਟਿੰਗ ਦੇ ਵਿੱਚ ਰਾਜਾ ਹੋਰੀ ਵੀ ਆ, ਚੰਨੀ ਹੋਰੀ ਵੀ ਆ, ਤੇ ਸੁਖਜਿੰਦਰ ਰੰਧਾਵਾ ਨੂੰ ਵੀ ਬੁਲਾਇਆ ਗਿਆ। ਜਿਹੜੀਆਂ ਹਾਈਕਮਾਂਡ ਨੇ ਪਿਛਲੇ ਜਿਹੜੀ ਕਮੇਟੀਆਂ ਬਣਾਈਆਂ ਨਾ, ਉਹਨਾਂ ਕਮੇਟੀਆਂ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਆ। ਹੁਣ ਦੇਖੋ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਜੀ, ਉਹ ਕਮੇਟੀਆਂ ਦੀ ਮੀਟਿੰਗ ਦੇ ਵਿੱਚੋਂ ਕੀ ਬਣਦਾ, ਕੀ ਨਹੀਂ ਬਣਦਾ, ਕੀ ਨਿਕਲੂ, ਕੀ ਨਹੀਂ ਨਿਕਲੂ, ਪਰ ਸਭ ਦਾ ਧਿਆਨ ਇਸੇ ਗੱਲ ਦੇ ਉੱਪਰ ਟਿਕਿਆ ਕਿ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਆ। ਸਭ ਦਾ ਧਿਆਨ ਇਸ ਗੱਲ ਦੇ ਉੱਪਰ ਟਿਕਿਆ ਕਿ ਕੀ ਕਦੇ ਚੰਨੀ ਤੇ ਰਾਜਾ ਵਾਲੇ ਇਕੱਠੇ ਹੋਣਗੇ ਜਾਂ ਫਿਰ ਨਹੀਂ ਹੋਣਗੇ। ਸਭ ਦਾ ਧਿਆਨ ਹੁਣ ਇਸੇ ਗੱਲ ਦੇ ਉੱਪਰ ਹੈਗਾ ਜੀ।
0: ਜੀ ਸੋ ਦੋਸਤੋ, ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੁਸਕਾਨ ਦਿਓਲ ਹੋਣਾ ਦੇ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਵੈਸਟਰਨ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਸੀ, ਬੈਸਟ ਕੋਟੇਸ਼ਨ ਤੁਸੀਂ ਲੱਭ ਰਹੇ ਸੀ, ਤਾਂ ਤੁਸੀਂ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਤੁਹਾਡੇ ਆ ਰਹੇ ਆ ਜਾਂ ਕੋਈ ਮਿੱਤਰ ਦੋਸਤ ਆ ਰਹੇ ਆ, ਉਹਨਾਂ ਦੇ ਲਈ ਵੈਸਟਰਨ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਤੁਸੀਂ ਲੱਭ ਰਹੇ ਹੋ, ਤਾਂ ਨੰਬਰ ਟੂ ਕਾਲ ਮੁਸਕਾਨ ਦਿਓਲ 647-564-2733 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਾਂਗੇ। ਕਹਿੰਦੇ ਸੁਖਵੀਰ ਬਾਦਲ ਸਾਹਿਬ ਦੇ ਕੋਲੋਂ ਵੀ ਕੱਲ੍ਹ ਨੂੰ 2 ਘੰਟੇ ਪੁੱਛ ਗਿੱਛ ਹੋਣੀ ਹੈ ਜੀ, ਕਿਹੜੀ ਗੱਲ ਕਰਕੇ ਕਿਹੜੀ ਗੱਲਾਂ ਪੁੱਛੀਆਂ ਗਿੱਛੀਆਂ ਜਾ ਸਕਦੀਆਂ ਨੇ?
1: ਭਾਈ ਜੀ ਅਸੀਂ ਤਾਂ ਪੁੱਛ ਗਿੱਛ ਹੋ ਗਈ ਅੱਜ ਸੁਖਵੀਰ ਬਾਦਲ ਦੇ ਕੋਲੋਂ। ਅੱਜ 2 ਘੰਟੇ ਐਸ ਆਈ ਟੀ ਨੇ ਪੁੱਛ ਗਿੱਛ ਕੀਤੀ ਹੈ। ਪੁਲਿਸ ਨੇ ਬੁਲਾਇਆ ਸੀ, ਐਸ ਆਈ ਟੀ ਦੀ ਨਵੀਂ ਟੀਮ ਨੇ ਬੁਲਾਇਆ ਸੀ। ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ, 11 ਸਾਲ ਪਹਿਲਾਂ ਦਾ ਮਾਮਲਾ, ਇਹ 2015 ਦੇ ਵਿੱਚ ਸਭ ਕੁਝ ਹੋਇਆ ਸੀ। ਪਤਾ ਹੀ ਲੱਗਾ ਜੀ ਕਿ ਹੁਣ ਬੁਲਾਇਆ ਗਿਆ ਫੇਰ, ਤੇ 2 ਘੰਟੇ ਅੱਜ ਇਹਨਾਂ ਦੇ ਕੋਲੋਂ ਸੁਖਵੀਰ ਬਾਦਲ ਦੇ ਕੋਲੋਂ ਪੁੱਛਗਿੱਛ ਹੋਈ ਆ। ਸੁਖਵੀਰ ਨੇ ਬਾਹਰ ਆ ਕੇ ਗੱਲ ਕਹੀ ਆ ਕਿ ਮੈਂ ਕੋਈ ਪਹਿਲੀ ਵਾਰ ਨੀ ਆਇਆ, ਮੈਨੂੰ ਚੌਥੀ ਵਾਰ ਬੁਲਾਇਆ ਸੀ, ਮੈਂ ਚੌਥੀ ਵਾਰ ਆਇਆ, ਮੈਨੂੰ ਕੱਲ ਨੂੰ ਫੇਰ ਬੁਲਾਉਣਗੇ ਮੈਂ ਫੇਰ ਆ ਜਾਊ, ਇਹ ਫੇਰ ਬੁਲਾਉਣਗੇ ਮੈਂ ਫੇਰ ਆ ਜਾਊ। ਮੈਂ ਕਿਹੜਾ ਭੱਜਿਆ ਨਾ, ਮੈਂ ਭੱਜਾ। ਉਹਨਾਂ ਨੇ ਕਿਹਾ ਜੀ ਕਿ ਦੇਖੋ ਇਹ ਮੈਨੂੰ ਬੁਲਾਉਂਦੇ ਆ, ਇਹ ਸਿਰਫ ਇੱਕ ਡਰਾਮਾ ਕਰਦੇ ਆ, ਉਹਨਾਂ ਦਾ ਕੁਛ ਨੀ ਗਾ ਮਕਸਦ, ਵੀ ਡਰਾਮਾ ਕਰੋ ਵੀ ਖਬਰਾਂ ਦੇ ਵਿੱਚ ਆਓ ਸੁਖਵੀਰ ਵੀ ਬੁਲਾ ਲਿਆ, ਏਦਾਂ ਕਰਤਾ, ਫਲਾਂ ਕਰਤਾ, ਟੀਮ ਕਰਤਾ। ਉਹ ਕਹਿੰਦੇ ਵੀ ਜੋ ਸੱਚ ਆ ਤਾਂ ਸੱਚ ਰਹਿਣ, ਮੈਨੂੰ ਭਾਵੇਂ ਨਿੱਤ ਬੁਲਾ ਲਿਆ ਕਰਨ। ਇਹਨਾਂ ਨੇ 5 ਸਾਲਾਂ ਦੇ ਵਿੱਚ ਕੁਛ ਨੀ ਕੀਤਾ, ਕਾਂਗਰਸ ਦੀ ਸਰਕਾਰ ਸੀ 5 ਸਾਲਾਂ 'ਚ, ਉਹਨਾਂ ਨੇ ਕੁਝ ਨੀ ਕੀਤਾ। ਇਹਨਾਂ ਨੇ ਕੱਖ ਨੀ ਕਰਨਾ ਗਾ, ਇਹ ਸਿਰਫ ਡਰਾਮੇਬਾਜ਼ੀ ਕਰਨ ਜੋਗੇ ਆ। ਮੈਨੂੰ ਜੇ ਗ੍ਰਿਫਤਾਰ ਕਰਨਾ ਭਾਵੇਂ ਹੁਣੇ ਕਰ ਲੈਣ, ਮੈਨੂੰ ਕੋਈ ਪਰਵਾਹ ਹੀ ਨਹੀਂ ਗੀ। ਸੋ ਇਸ ਤਰੀਕੇ ਨਾਲ ਸੁਖਵੀਰ ਬਾਦਲ ਹੋਰੀ ਬੜਕਾ ਮਾਰਦੇ ਬਾਹਰ ਆਏ ਆ। ਉਹਨਾਂ ਨੇ ਕਿਹਾ ਜੀ ਕਿ ਆਹ ਮੇਰੇ ਕਾਫਲੇ ਨੇ ਅੱਜ ਦੱਸ ਦਿੱਤਾ ਕਿ ਭਾਈ ਚੋਣਾਂ ਅਸੀਂ ਲੜਾਂਗੇ ਵੀ ਤੇ ਜਿੱਤਾਂਗੇ ਵੀ, ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਨਾਲ ਜਿਹੜੇ ਲੋਕ ਆਏ ਸੀਗੇ ਜੀ।
0: ਜੀ ਸੋ ਟਾਣਾ ਸਰ, ਇੱਕ ਨਾ ਮੈਂ ਪੜ੍ਹ ਰਿਹਾ ਸੀ ਕਿ ਪਾਲੀ ਭੁਪਿੰਦਰ ਉਹਨਾਂ ਨੇ ਲਿਖਿਆ ਸੀ ਕਿ ਜਿਹੜੀ ਜਲੰਧਰ ਫੇਰੀ ਹੋਈ ਆ ਨਾ ਨਰਿੰਦਰ ਮੋਦੀ ਸਾਹਿਬ ਦੀ, ਤੇ ਇਹਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਵੀ ਕਾਫੀ ਮਜ਼ਾਕ ਆ ਜਿਹੜਾ ਉਹ ਉਡਾਇਆ, ਤੇ ਅਕਾਲੀਆਂ ਦੇ ਲਈ ਉਹਨਾਂ ਨੇ ਕਹਿਤਾ ਸੀ ਕਿ ਭਾਈ ਅਸੀਂ ਅਕਾਲੀਆਂ ਦੇ ਨਾਲ ਜਿਹੜਾ ਕੋਈ ਜਿਹੜੀ ਸਹਿਮਤੀ ਆ ਉਹ ਬਾਹਲੀ ਪ੍ਰਗਟ ਹੁੰਦੀ ਨਜ਼ਰ ਨਹੀਂ ਆ ਰਹੀ। ਤੇ ਉਸ ਤੋਂ ਬਾਅਦ ਕੀ ਤੁਹਾਨੂੰ ਵੀ ਲੱਗਦਾ, ਜਿਵੇਂ ਉਹਨਾਂ ਨੂੰ ਲੱਗਦਾ ਕਿ ਹੋ ਸਕਦਾ ਕਿ ਉਹ ਭਗਵੰਤ ਮਾਨ ਉਹਨਾਂ ਨੂੰ ਮਦਦ ਦੇ ਸਕਦੇ ਆ, ਕਿ ਉਹਨਾਂ ਨੂੰ ਮਦਦ ਦੇ ਕੇ ਉਹਨਾਂ ਨੂੰ ਕੁਰਸੀ 'ਤੇ ਬਿਠਾਉਣਾ ਉਹਨਾਂ ਦੇ ਲਈ ਜ਼ਿਆਦਾ ਅਹਿਮੀਅਤ ਰੱਖਦਾ ਇੰਸਟੈਡ ਆਫ ਦੈਟ ਕਿ ਉਹ ਸੁਖਵੀਰ ਬਾਦਲ ਉਹਨਾਂ ਨੂੰ ਜਾਂ ਕੋਈ ਹੋਰ ਇੱਧਰੋਂ ਕਾਂਗਰਸ ਦੇ ਵਿੱਚ? ਸੋ ਹੋ ਸਕਦਾ ਕਿ ਆਮ ਆਦਮੀ ਪਾਰਟੀ ਨਾਲ ਸਹਿਮਤੀ ਭਾਜਪਾ ਦੀ ਹੋ ਜਾਵੇ, ਲੱਗਦਾ ਤੁਹਾਨੂੰ?
1: ਬਾਈ ਜੀ ਦੇਖੋ ਸਪਸ਼ਟ ਤੌਰ ਦੇ ਉੱਤੇ ਨਹੀਂ ਹੁੰਦੀ, ਨਾ ਸਪਸ਼ਟ ਤੌਰ ਦੇ ਉੱਤੇ ਹੋ ਸਕਦੀ ਆ, ਨਾ ਹੋਣੀ ਚਾਹੀਦੀ ਆ। ਹਾਂ ਇੰਨੀ ਗੱਲ ਜ਼ਰੂਰ ਆ ਵੀ ਅੰਦਰ ਖਾਤੇ ਕੋਈ ਨਾ ਕੋਈ ਸੈਟਿੰਗ ਹੋਈ ਹੋਵੇ ਤਾਂ ਗੱਲ ਵੱਖਰੀ ਆ। ਬੀਜੇਪੀ ਦੀ ਇੱਕ ਸਟਾਈਲ ਆ ਬੀਜੇਪੀ ਦਾ ਕੰਮ ਕਰਨ ਦਾ, ਜਦੋਂ ਉਹਨਾਂ ਨੂੰ ਇਹ ਲੱਗਿਆ ਜੀ ਕਿ ਫਲਾਣੀ ਥਾਂ ਦੇ ਉੱਤੇ ਅਸੀਂ ਕਾਮਯਾਬ ਨਹੀਂ ਹੁੰਦੇ ਸਿੱਧੇ ਤੌਰ ਤੇ, ਫਿਰ ਇਹ ਆਪਦੇ ਮੁਤਾਬਕ ਚੱਲਣ ਵਾਲੇ ਬੰਦੇ ਨੂੰ ਮੂਹਰੇ ਕਰਦੇ ਆ, ਪਾਰਟੀ ਹੋਰ ਹੁੰਦੀ ਆ। ਪਹਿਲਾਂ ਤਾਂ ਕੋਸ਼ਿਸ਼ ਕਰਦੇ ਵੀ ਆਪ ਹੀ ਆ ਜਾਏ, ਜੇ ਇਹਨਾਂ ਨੂੰ ਲੱਗੇ ਵੀ ਆਪ ਨਹੀਂ ਆ ਸਕਦੇ ਗੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਫਿਰ ਇਹ ਆਪਣੇ ਅਧੀਨ ਚੱਲਣ ਵਾਲੀ ਕਿਸੇ ਧਿਰ ਨੂੰ ਗੱਲ ਕਹਿੰਦੇ ਹੁੰਦੇ ਵੀ ਤੈਨੂੰ ਮੂਹਰੇ ਰੱਖਦੇ ਆ, ਤੈਨੂੰ ਜਿਤਾਉਣੇ ਆ, ਤੇਰੇ ਮੋਢੇ ਨੂੰ ਵਰਤਾਂਗੇ। ਸੋ ਬੀਜੇਪੀ ਜੇਕਰ ਆਪ ਨਾ ਜਿੱਤਦੀ ਹੋਈ ਤੇ ਫਿਰ ਬੀਜੇਪੀ ਦੇ ਵੱਲੋਂ ਕਿਸੇ ਦਾ ਸਿੱਧੇ ਤੌਰ ਤੇ ਨਹੀਂ ਅਸਿੱਧੇ ਤੌਰ ਤੇ ਮੋਢਾ ਵਰਤਿਆ ਜਾਊਗਾ ਜੀ।
0: ਸੁਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਰ,
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ, ਅਤੇ ਤੁਸੀਂ ਜਿਹੜਾ ਨਾ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ। ਅਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਯੂਨੀ ਗਲੋਬਲ ਐਡਵਾਈਜ਼ਰੀ ਆ ਜਿਹੜੀ, ਉਹਦੇ ਵੱਲੋਂ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ, ਕਿਉਂਕਿ ਅਗਸਤ ਤੋਂ ਬਾਅਦ ਬਈ ਜਿਹੜੀ ਅਗਸਤ ਤੋਂ ਬਾਅਦ ਕੀ ਅਗਸਤ ਵਿੱਚ ਇਹ ਰੂਲ ਆ ਜਿਹੜੇ ਉਹ ਚੇਂਜ ਹੋਣ ਜਾ ਰਹੇ ਆ। ਸੋ ਤੁਸੀਂ ਪਤਾ ਕਰ ਲਿਓ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਕਿ ਭਾਈ ਤੁਸੀਂ ਇਹ ਗ੍ਰਾਂਟ ਅਤੇ ਲੋਨ ਜਿਹੜਾ ਇਹ ਮਿਲਦਾ, ਅਤੇ ਤੁਸੀਂ ਕਲਾਸਿਸ ਔਨਲਾਈਨ ਲਾ ਸਕਦੇ ਹੋ ਘਰੋਂ ਬੈਠੇ ਬੈਠੇ, ਤਾਂ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ 437-264-2733। 3175 ਇਹਨਾਂ ਦਾ ਨੰਬਰ ਹੈ 437-264-3175 ਤੁਹਾਡੀ ਇਨਰੋਲਮੈਂਟ ਹੁਣ ਹੋ ਸਕਦੀ ਹੈ ਜਾਂ ਨਹੀਂ, ਕੋਈ ਬੈਚ ਬਚਿਆ ਜਾਂ ਨਹੀਂ, ਨੰਬਰ ਤੁਹਾਨੂੰ ਨੋਟ ਕਰਵਾ ਦਿੰਦੇ, ਇਹਨਾਂ ਨੂੰ ਕਾਲ ਕਰ ਲਿਓ 437-264-3175 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਲਓ ਇੱਕ ਖੂਬਸੂਰਤ ਗੀਤ ਵੱਲ ਚੱਲਦੇ ਆ, ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਸਾਰੰਗ 'ਤੇ ਤੁਹਾਡੀਆਂ ਅਤੇ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਇਹ ਗੀਤ ਆ ਜਿਹੜਾ ਤੁਸੀਂ ਹੁਣ ਬੋਲ ਕੇ ਸੰਦੀਪ ਬਰਾੜ ਹੁਣਾਂ ਦੀ ਆਵਾਜ਼ ਵਿੱਚ ਸੁਣ ਰਹੇ ਸੀ, ਬੰਟੀ ਬੈਂਸ ਹੁਣਾਂ ਦੀ ਇਹ ਜਿਹੜੀ ਪ੍ਰੈਜੈਂਟੇਸ਼ਨ ਹੈ।
1: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
3: ਔਰ ਵਿਜ਼ਿਟ insuranceforyou.ca।
5: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
6: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
7: ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
8: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
0: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਨੋਟ ਕਰ ਲਓ, 1 crack ਆ, 2 crack ਨੇ, ਫਾਊਂਡੇਸ਼ਨ 'ਚ crack ਆ, ਤਾਂ ਨੰਬਰ ਨੋਟ ਕਰੋ 416-451-4565, 416-451-4565, 416-451-4565। ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਪਹਿਲਾਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਨਾਗਪਾਲ ਸਾਹਿਬ ਨੂੰ ਭਾਈ ਸੰਪਰਕ ਕਰ ਲਿਓ, ਪਤਾ ਕਰ ਲਿਓ ਨਾਗਪਾਲ ਸਾਹਿਬ ਤੋਂ ਕਿ ਤੁਹਾਡੀ ਇਨਰੋਲਮੈਂਟ ਹਜੇ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ। ਅਤੇ ਇਹਦੇ ਲਈ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਕਿਉਂਕਿ ਰੂਲ ਨੇ ਜਿਹੜੇ ਉਹ ਚੇਂਜ ਹੋਣ ਜਾ ਰਹੇ। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
9: ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਸਰ, ਜਿਹੜੇ ਇਹ ਰੂਲ ਚੇਂਜ ਹੋਣੇ ਆ ਅਗਸਤ ਤੋਂ ਹੈ, ਉਹਦੇ ਲਈ ਕੋਈ ਬੈਚ ਹਜੇ ਹੈ ਸਟਿਲ ਕਿ ਜੇਕਰ ਕੋਈ ਕਾਲ ਆਉਂਦੀ ਆ ਉਹਨਾਂ ਦੀ ਇਨਰੋਲਮੈਂਟ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ, ਥੋੜ੍ਹਾ ਜਿਹਾ ਦੱਸਿਓ, ਦਿਓ ਅਪਡੇਟ।
9: ਹਾਂਜੀ, ਅਭੀ 29th ਕੋ ਲਾਸਟ ਬੈਚ ਹੈ, 29th July, ਤੋ ਇਸ ਵੀਕ ਤੱਕ ਇਨਰੋਲਮੈਂਟ ਆਪਕੀ ਹੋ ਸਕਤੇ ਹੈ। ਔਰ ਇਸਮੇ ਜਿਸਨੇ ਇਨਰੋਲਮੈਂਟ ਨਹੀਂ ਕਰਾਇਆ ਹੈ ਵੋ ਆਪਣਾ 30-100,000 ਕਾ ਨੁਕਸਾਨ ਕਰਾ ਰਹੇ ਹੈ, ਕਿਉਂਕਿ ਅਗਰ ਆਪ 5 ਕਾਲ ਆਪਣੇ ਫੋਨ ਸੇ ਮਿਲਾਏਂਗੇ, ਆਪਕੇ 3 ਦੋਸਤ ਡਿਟੇਲ ਹੋ ਚੁੱਕੇ ਹੋਂਗੇ, ਇਨਰੋਲ ਹੋ ਚੁੱਕੇ ਹੋਂਗੇ, ਫੰਡਿੰਗ ਹਾਸਿਲ ਕਰ ਚੁੱਕੇ ਹੋਂਗੇ, ਔਰ 3 ਮੇਂ ਸੇ ਦੋ ਹਮਾਰੇ ਥਰੂ ਹੋਂਗੇ, ਕਲਾਇੰਟ ਹਮਾਰੇ ਕਲਾਇੰਟ ਹੋਏਂਗੇ। ਇਸਲਿਏ ਆਪ ਪੀਛੇ ਨਾ ਰਹੇ, ਨੁਕਸਾਨ ਨਾ ਕਰੇ। ਗਵਰਨਮੈਂਟ ਗ੍ਰਾਂਟਸ ਨੈਕਸਟ ਅਕੈਡਮਿਕ ਸੈਸ਼ਨ ਸੇ 1 ਅਗਸਤ ਕੇ ਬਾਅਦ ਬੰਦ ਕਰ ਰਹੀ ਹੈ, ਅਭੀ ਇਨਰੋਲ ਕਰੇ। PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਇਨਕਮ ਲੈਸ ਦੈਨ $70,000 ਅਗਰ ਆਪਕੀ ਹੈ, ਫੈਮਿਲੀ ਇਨਕਮ ਲੈਸ ਹੈ, ਸੈਲਫ ਇੰਪਲੋਇਡ ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਮਿਸ ਨਾ ਕਰੇ, ਫੰਡਿੰਗ ਹਾਸਿਲ ਕਰੇ। ਮੇਜਰ ਪੋਰਸ਼ਨ ਫੰਡਿੰਗ ਦਾ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ, ਕਬ ਤੱਕ? ਆਜ ਕੀ ਡੇਟ ਤੱਕ? ਇਸ ਹਫਤੇ ਤੱਕ। ਪੀਛੇ ਨਾ ਰਹੇ, ਕਾਲ ਕਰੇ, ਆਫਿਸ ਆਏ।
0: ਤੋ ਬਿਲਕੁਲ ਜੀ, 437-264-3175 ਤੇ ਤੁਸੀਂ ਕਾਲ ਕਰ ਲਿਓ। ਲਿਮਿਟਡ ਸੀਟਾਂ ਵੀ ਹੁਣ ਤਾਂ ਲਿਮਿਟਡ ਹੀ ਰਹਿ ਗਈਆਂ ਹੋਣਗੀਆਂ ਬਾਈ ਜੀ।
9: ਬਿਲਕੁਲ ਜੀ, ਲਿਮਿਟਡ ਹੀ ਹੈ, ਲਾਈਨ ਲੱਗੀ ਹੋਈ ਆਫਿਸ ਮੈਂ, ਅਭੀ ਹਮ ਮਤਲਬ ਸ਼ਾਇਦ ਬੀਚ ਮੇਂ ਥਰਸਡੇ ਕੋ ਕਲਾਇੰਟ ਸੁਧਾ ਬੰਦ ਕਰਦੇ ਨੇ, ਤੋ ਇਸਲਿਏ ਅਭੀ ਇਨਰੋਲ ਕਰੇ। ਆਪਕਾ ਫੈਮਿਲੀ ਆਫ ਫੋਰ ਮੇਂ ਅਪ ਟੂ 80,000 ਕੀ ਫੰਡਿੰਗ ਬਣਤੀ ਹੈ, 40,000 ਗ੍ਰਾਂਟ ਹੈ, 40,000 ਲੋਨ ਹੈ 0% ਪੇ, ਔਰ ਹਮਾਰੀ ਫੀਸ ਕਿਤਨੀ ਹੈ, 199 ਜਾਂ 499 ਕਾਮ ਹੋਣੇ ਕੇ ਬਾਅਦ। ਤੋ ਕੋਈ ਚਾਬੀ ਨਹੀਂ ਹੈ, ਕੋਈ ਮਿੱਠੀ ਬਾਤ ਨਹੀਂ, ਕੋਈ ਚਲਾਕੀ ਨਹੀਂ ਹੈ, ਤਬੀ ਤੇ ਛੋਟੇ ਮੋਟੇ ਲੋਕੋ ਕੋ ਅਸਿਸਟ ਕਰ ਪਾਏ ਹਾਂ, 8 ਸਾਲ ਸੇ ਬਿਜ਼ਨਸ ਮੇਂ, ਪ੍ਰੋਪਰ ਆਫਿਸ ਹੈ, ਕੋਈ ਕੁੰਡੀ ਨਹੀਂ ਹੈ ਇਸਕੇ ਅੰਦਰ।
0: 437-264-3175 ਤੇ ਤੁਸੀਂ ਕਾਲ ਕਰ ਲਿਓ, ਕਿਉਂਕਿ ਫਿਰ ਉਸ ਤੋਂ ਬਾਅਦ ਇਹ ਗ੍ਰਾਂਟ ਹੈ ਜਿਹੜੀ ਉਹ ਤੁਹਾਨੂੰ ਨਹੀਂ ਜੀ ਮਿਲਣੀ। 437-264-3175 ਲਾਈਨ ਸਾਰੀ ਇਹਨਾਂ ਦੀ ਫਲੈਸ਼ ਕਰਦੀ ਹੋਣਗੇ, ਪਰ ਤੁਸੀਂ ਕਾਲ ਕਰੋ, ਤੁਹਾਨੂੰ ਬੈਕ ਕਾਲ ਆ ਜੂਗੀ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਅੱਗੇ ਗੱਲਾਂ ਬਾਤਾਂ ਅਸੀਂ ਕਰਾਂਗੇ ਅਤੇ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ।
4: Life is unpredictable, but your family's future doesn't have to be. Sasrikalji, main Muskan Dio, whether it's life insurance, disability, critical, or saving plans, I'm here to help you protect what matters most. Simple process, honest guidance, the free quotes. Call or text Muskan Dio today at 647-564-2733.
0: 647-564-2733. ਕੋਟੇਸ਼ਨ ਹੈ ਜਿਹੜੀ ਉਹ ਲੈਣੀ ਚਾਹੁੰਦੇ ਹੋ ਫ੍ਰੀ ਕੋਟ ਦੇ ਲਈ ਤੁਸੀਂ ਕਾਲ ਕਰ ਲੈਣੀ ਹੈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਬੈਸਟ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ਼ਰ ਦੀ ਇੰਸ਼ੋਰੈਂਸ ਬੈਸਟ ਕਰਵਾਉਣੀ ਚਾਹੁੰਦੇ ਹੋ ਤਾਂ ਬੈਸਟ ਰੇਟ ਬੈਸਟ ਸਰਵਿਸਿਜ਼ ਲੈਣ ਲਈ ਨੰਬਰ ਟੂ ਕਾਲ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਮਾਲ ਸਾਹਿਬ ਸਾਡੇ ਨਾਲ ਹੈ, ਮਾਲ ਸਾਹਿਬ
10: ਜੀ
0: ਕਿਵੇਂ ਹੋ?
10: ਬਹੁਤ ਵਧੀਆ, ਤੁਸੀਂ ਦੱਸੋ ਜੀ।
0: ਚੜ੍ਹਦੀ ਕਲਾ 'ਚ
10: ਪੂਰੇ ਵਧੀਆ ਜੀ।
0: ਅਤੇ ਅਸੀਂ ਨਾ ਕਈ ਵਾਰ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਅਸੀਂ ਕਹਿ ਦਿੰਦੇ ਹਾਂ ਕਿ ਯਾਰ ਆਹ ਚੀਜ਼ ਅੱਜ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਆਹ ਚੀਜ਼ ਵੀ ਇਹਨੂੰ ਵੀ ਫੜ ਲਈਏ, ਇਹਨੂੰ ਵੀ ਚੀਜ਼ ਨੂੰ ਫੜ ਲਈਏ। ਕਈ ਵਾਰ ਅਸੀਂ ਘਰਾਂ ਨੂੰ ਫੜ ਕੇ ਬੈਠ ਜਾਂਦੇ ਹਾਂ, ਕਈ ਵਾਰ ਅਸੀਂ ਰਿਸ਼ਤਿਆਂ ਨੂੰ ਫੜ ਕੇ ਬੈਠ ਜਾਂਦੇ ਹਾਂ, ਕਈ ਵਾਰ ਅਸੀਂ ਮਤਲਬ ਕਿਸੇ ਨਾ ਕਿਸੇ ਚੀਜ਼ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਹਾਂ ਵੀ ਸਾਡੀ ਗ੍ਰਿਫਤ ਦੇ ਵਿੱਚ ਆ ਜਾਵੇ, ਅਸੀਂ ਛੱਡਣੀ ਨਹੀਂ। ਬਹੁਤੇ ਬੰਦੇ ਪੈਸੇ ਨੂੰ ਫੜ ਕੇ ਬੈਠ ਜਾਂਦੇ ਆ,
10: ਬਿਲਕੁਲ।
0: ਬਹੁਤੇ ਬੰਦੇ ਕੁਰਸੀ ਨਹੀਂ ਛੱਡ ਕੇ ਰਾਜੀ, ਉਹ ਕੁਰਸੀ ਨੂੰ ਫੜ ਕੇ ਬੈਠ ਜਾਂਦੇ ਆ,
10: ਬੰਦੇ ਇੱਕੋ ਜਗ੍ਹਾ ਨੂੰ ਫੜ ਕੇ ਬਹਿ ਜਾਂਦੇ, ਇਦੂ ਗਾਹ ਨਹੀਂ ਜਾਣਾ
0: ਬਈ, ਇਦੂ ਗਾਹ ਨਹੀਂ ਜਾਣਾ, ਆਹ ਜੋਬ ਨਹੀਂ ਮੈਂ ਛੱਡਣੀ, ਆਹ ਚੀਜ਼ ਨਹੀਂ ਮੈਂ ਛੱਡਣੀ। ਗੱਲ ਇਹ ਆ ਕਿ ਵਧਣਾ ਚਾਹੀਦਾ ਤੁਹਾਨੂੰ, ਫੜਨ ਦੀ ਲੋੜ ਨਹੀਂ ਹੈ। ਕਈ ਵਾਰ ਤੁਹਾਨੂੰ ਕੋਈ ਚੀਜ਼ ਛੱਡੇ ਤੇ ਫਾਇਦਾ ਹੁੰਦਾ, ਕਈ ਚੀਜ਼ਾਂ ਨੂੰ ਫੜਨ ਤੇ ਫਾਇਦਾ, ਕਈ ਚੀਜ਼ਾਂ ਨੂੰ ਤੁਹਾਨੂੰ ਛੱਡਣ ਤੇ ਫਾਇਦਾ ਵਾ। ਛੱਡਣ ਤੇ ਫਾਇਦਾ ਕਿਵੇਂ ਹੈ? ਇੱਕ ਉਕਾਬ ਜਿਹੜਾ ਪੰਛੀ ਆ ਉਹ ਉੱਚਾ ਉੜਿਆ ਫਿਰਦਾ, ਉਹ ਕਿਸੇ ਨੇ ਬੰਦੇ ਨੇ ਫੜ ਲਿਆ, ਉਹ ਜਦੋਂ ਬੰਦੇ ਨੇ ਫੜਿਆ ਤੇ ਉਹਨੂੰ ਦੇਖ ਕੇ ਲੋਕ ਉਹ ਹੈਰਾਨ ਹੋਣ ਵੀ ਇਹ ਵੇਚਦਾ ਫਿਰਦਾ ਵਾ, ਵੀ ਇਹ ਤਾਂ ਫੜਿਆ ਨਹੀਂ ਜਾਂਦਾ, ਇਹਦੀ ਤਾਂ ਉਡਾਰੀ ਬਹੁਤ ਉੱਚੀ ਆ, ਇਹ ਤਾਂ ਉੱਡਦਾ ਬਹੁਤ ਉੱਚਾ ਵਾ, ਇਹ ਤਾਂ ਕਿਸੇ ਦੀ ਗ੍ਰਿਫਤ ਦੇ ਵਿੱਚ ਆਉਂਦਾ ਨਹੀਂ, ਕਿਸੇ ਪਕੜ 'ਚ ਆਉਂਦਾ ਨਹੀਂ, ਇਹਨੇ ਕਿਵੇਂ ਫੜ ਲਿਆ? ਉਹਨੂੰ ਜਾ ਕੇ ਪੁੱਛਦੇ, ਕਹਿੰਦੇ ਬਾਈ ਜੀ ਵੀ ਠੀਕ ਹੈ ਪਰ ਤੁਸੀਂ ਇਹਨੂੰ ਫੜੀ ਫਿਰਦੇ ਹੋ, ਤੁਸੀਂ ਵੇਚਦੇ ਫਿਰਦੇ ਹੋ, ਪਰ ਤੁਸੀਂ ਇਹ ਦੱਸੋ ਵੀ ਇਹਨੂੰ ਫੜਿਆ ਕਿਵੇਂ ਆ? ਉਹ ਕਹਿੰਦਾ ਵੀ ਇਹ 'ਚ ਕੋਈ ਵੱਡੀ ਗੱਲ ਤਾਂ ਹੈ ਨਹੀਂ, ਕੋਈ ਜੰਤਰ ਮੰਤਰ ਤਾਂ ਹੈ ਨਹੀਂ, ਫੜਨਾ ਬੜਾ ਸੌਖਾ ਸੀਗਾ ਤਾਂ। ਉਹ ਕਹਿੰਦਾ ਵੀ ਨਹੀਂ ਨਹੀਂ ਫਿਰ ਵੀ ਤੁਸੀਂ ਦੱਸੋ ਤਾਂ ਸਹੀ ਵੀ ਫੜਿਆ ਕਿਵੇਂ, ਵੀ ਇਹ ਤਾਂ ਐਸਾ ਵਾ, ਇਹਦੀ ਤਾਂ ਉਡਾਰੀ ਬਹੁਤ ਉੱਚੀ ਆ, ਇਹਦੀ ਤਾਂ ਉਡਾਰੀ ਉੱਚੀ ਆ, ਤੇ ਜਦੋਂ ਇਹ ਆਉਂਦਾ ਥੱਲੇ ਨੂੰ ਇਹ ਖੰਭ ਆਪਣੇ ਸਮੇਟ ਲੈਂਦਾ, ਸੌ ਵੀ ਰਾਹ 'ਚ ਹੀ ਜਾਂਦਾ, ਤੇ ਇਹ ਤਾਂ ਬੈਠਦੇ ਨਹੀਂ ਥੱਲੇ ਤਾਂ, ਕਿਤੇ ਆਉਂਦੇ ਨਹੀਂ ਹੈਗਾ। ਉਹ ਕਹਿੰਦਾ ਇਹਨੂੰ ਫੜਨ ਲਈ ਬੜਾ ਸੌਖਾ ਸੀ, ਮੈਂ ਟੋਆ ਪੱਟਿਆ ਉਹ 'ਚ 2 ਕਿੱਲੇ ਗੱਡਲੇ ਤੇ ਉਹਨਾਂ 'ਤੇ ਇੱਕ ਟਾਹਣੀ ਰੱਖਤੀ ਤੇ ਉੱਥੇ ਮੈਂ ਇਹਦੇ ਲਈ ਚੋਗਾ ਖਿਲਾਰਤਾ। ਇਹ ਚੋਗਾ ਖਿਲਾਰ ਕੇ ਉਹ ਟਾਹਣੀ 'ਤੇ ਬੈਠ ਗਿਆ
10: ਜੀ,
0: ਥੋੜ੍ਹੇ ਜਿਹੇ ਖਾਣ ਲਈ, ਜਦੋਂ ਚੋਗਾ ਨੇ ਚੱਕਿਆ ਤਾਂ ਉਹ ਚੋਗਾ ਚੱਕ ਕੇ ਟਾਹਣੀ 'ਤੇ ਬੈਠ ਗਿਆ, ਉਹ ਟਾਹਣੀ ਥੱਲੇ ਨੂੰ ਹੋ ਗਈ, ਔਰ ਜਦੋਂ ਥੱਲੇ ਨੂੰ ਲਿਫੇ ਇਹਨੇ ਉਹ ਘੁੱਟ ਕੇ ਫੜ ਲਈ ਵੀ ਮੈਂ ਥੱਲੇ ਡਿੱਗਣਾ ਪਾਵਾਂ। ਜਦੋਂ ਇਹਨੇ ਘੁੱਟ ਕੇ ਫੜੀ, ਜਿੰਨਾ ਚਿਰ ਮੈਂ ਜਾ ਕੇ ਇਹਦੀ ਗਰਦਨ ਨਹੀਂ ਫੜੀ, ਇਹਨੇ ਉਹ ਟਾਹਣੀ ਨਹੀਂ ਛੱਡੀ
10: ਛੱਡੀ।
0: ਜੇ ਉਹ ਟਾਹਣੀ ਛੱਡ ਦਿੰਦਾ, ਇਹਦੀ ਉਡਾਰੀ ਬਹੁਤ ਉੱਚੀ ਹੈ, ਇਹ ਤਾਂ ਕਿਸੇ ਦੇ ਪਕੜ 'ਚ ਹੈ ਨਹੀਂ ਸੀਗਾ, ਉਹ ਟਾਹਣੀ ਛੱਡਣ ਦੇ ਵਿੱਚ ਇਹਨੂੰ ਫਾਇਦਾ ਸੀ ਜਿਹੜੀ ਇਹਨੇ ਘੁੱਟ ਕੇ ਫੜੀ ਰੱਖੀ। ਬਹੁਤੀਆਂ ਚੀਜ਼ਾਂ ਅਸੀਂ ਵੀ ਆਈ ਘੁੱਟ ਕੇ ਫੜੀ ਫਿਰਦੇ ਹਾਂ,
10: ਬਿਲਕੁਲ।
0: ਬਹੁਤੀਆਂ ਚੀਜ਼ਾਂ ਅਸੀਂ ਵੀ ਆਈ ਛੱਡਦੇ ਨਹੀਂ ਹੈ, ਅਸੀਂ ਬਜ਼ੁਰਗ ਵੀ ਹੋ ਜਾਂਦੇ, ਪੈਸਾ ਛੱਡ ਕੇ ਰਾਜੀ ਨਹੀਂ, ਮੁਖਤਿਆਰੀ ਛੱਡ ਕੇ ਰਾਜੀ ਨਹੀਂ, ਪ੍ਰਧਾਨਗੀ ਛੱਡ ਕੇ ਰਾਜੀ ਨਹੀਂ, ਲਾਣੇਦਾਰੀ ਛੱਡ ਕੇ ਰਾਜੀ ਨਹੀਂ, ਅਸੀਂ ਕਹਿੰਦੇ ਮੇਰੀ ਮਰਜ਼ੀ ਤੋਂ ਬਿਨਾਂ ਪੱਤਾ ਝੋਲ ਨਾ ਜਾਵੇ, ਮੇਰੀ ਮਰਜ਼ੀ ਤੋਂ ਬਿਨਾਂ ਆਹ ਇਉਂ ਹੋ ਨਾ ਜਾਵੇ। ਛੱਡਣਾ ਫਾਇਦਾ, ਕਈ ਚੀਜ਼ਾਂ ਦਾ
10: ਬਿਲਕੁਲ
0: ਛੱਡਣ ਦੇ ਵਿੱਚ ਸਾਨੂੰ ਫਾਇਦਾ ਹੁੰਦਾ, ਸੋ ਕਈ ਵਾਰ ਪਕੜ ਕਰਕੇ ਰੱਖਣ ਨਾਲ ਬੰਦਾ ਫਸ ਜਾਂਦਾ, ਫਿਰ ਉਹ ਜਿਹੜਾ ਕਹਿੰਦਾ ਜੇ ਇਹ ਛੱਡ ਦਿੰਦਾ ਤਾਂ ਇਹਨੇ ਉੱਤੇ ਅਸਮਾਨ ਦੇ ਵਿੱਚ ਖੁੱਲ੍ਹਾ ਆਜ਼ਾਦ ਉੱਡਿਆ ਫਿਰਨਾ ਸੀ, ਇਹਨੇ ਘੁੱਟ ਕੇ ਪਕੜ ਕਰੀ ਰੱਖੀ, ਹੁਣ ਟਕੇ ਟਕੇ ਦੇ ਬਾਹਰ ਬਾਜ਼ਾਰ ਦੇ ਵਿੱਚ ਮੈਂ ਇਹਨੂੰ ਵੇਚਦਾ ਫਿਰਦਾ,
10: ਬਿਲਕੁਲ।
0: ਸੋ ਉਹਦਾ ਫਿਰ ਮੁੱਲ ਪੈ ਜਾਂਦਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਇਸ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬ੍ਰਹਮਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਵੀ ਅੱਜ ਦਾ ਇਹ ਪ੍ਰੋਗਰਾਮ ਆ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ, ਤੇ ਨਾਲ ਦੀ ਨਾਲ ਇਹ ਢਿੱਲੋਂ ਵੀਡੀਓ ਵੱਲੋਂ। ਜੇਕਰ ਤੁਸੀਂ ਰੇਡੀਓ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ ਤੋਂ ਤੁਸੀਂ ਸੰਪਰਕ ਕਰਨਾ, ਬੜੇ ਪਲੱਗ ਇਨ ਪਲੇ ਵਾਲੇ ਰੇਡੀਓ ਇਹਨਾਂ ਦੇ ਕੋਲ ਆਏ ਹੋਏ ਆ, ਲਓ ਢਿੱਲੋਂ ਵੀਡੀਓ ਦਾ ਰਿਕਾਰਡਡ ਕਮਰਸ਼ੀਅਲ ਵੀ ਤੁਹਾਡੇ ਲਈ ਤੇ ਚਲਾਈ ਦਿੰਦੇ ਜੀ, ਆ ਚੁੱਕੋ। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ, ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਯਾਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
11: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ 4 ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ, 905-456-9900।
12: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1, पर मेरा दिल करदा है अपना घर सारिया तो सोहना होवे।
13: बस इनी गल ओ घर

0: ਗ੍ਰੈਂਡ ਹੋਮ ਫਰਨੀਚਰ ਤੇ ਗੇੜਾ ਜ਼ਰੂਰ ਬਾਜੀ ਮਾਰ ਕੇ ਆਇਓ ਜੇਕਰ ਹਜੇ ਤੱਕ ਤੁਸੀਂ ਨਹੀਂ ਗਏ।
1: ਸਤਿ ਸ੍ਰੀ ਅਕਾਲ ਜੀ, ਮੈਂ ਮੁਸਕਾਨ ਦਿਓ, ਤੁਹਾਡੀ ਟਰਸਟਡ ਇੰਸ਼ੋਰੈਂਸ ਐਡਵਾਈਜ਼ਰ। ਇੰਸ਼ੋਰੈਂਸ ਸਿੰਪਲ ਤੇ ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਐਂਡ ਦੈਟਸ ਐਗਜ਼ੈਕਟਲੀ ਵਾਟ ਆਈ ਹੈਲਪ ਵਿਦ। ਲਾਈਫ, ਕ੍ਰਿਟੀਕਲ, ਡਿਸੇਬਿਲਿਟੀ, ਵਿਜ਼ਿਟਰ ਜਾਂ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਲੱਭ ਰਿਹਾ, ਮੈਂ ਤੁਹਾਡੀ ਬਜਟ ਦੇ ਹਿਸਾਬ ਨਾਲ ਤੇ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਪਲਾਨ ਲੱਭਣ ਵਿੱਚ ਮਦਦ ਕਰ ਸਕਦੀ ਹਾਂ। ਅੱਜ ਹੀ ਫ੍ਰੀ ਕੋਟ ਲਈ ਟੈਕਸਟ ਕਰੋ ਜਾਂ ਕਾਲ ਕਰੋ 6475642733 6475642733। ਮੁਸਕਾਨ ਦਿਓ
0: 6475642733 ਤੇ ਤੁਸੀਂ ਮੁਸਕਾਨ ਦਿਓਲ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਜਾਂ ਫਿਰ ਬੈਸਟ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਸੀ। ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਆ। ਸੁਲਤਾਨ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ।
2: ਜੀ ਜੀ,
0: ਉਹ ਇਹ ਆ ਕਿ ਕਈ ਵਾਰ ਨਾ ਤੁਹਾਨੂੰ ਕੋਈ ਤੁਹਾਨੂੰ ਵੀ ਜ਼ਿੰਦਗੀ 'ਚ ਬੰਦੇ ਮਿਲਦੇ ਹੋਣਗੇ ਜਾਂ ਬਹੁਤ ਵਾਰ ਬੰਦੇ ਮਿਲਦੇ ਆ, ਅੱਛਾ ਉਹ ਕਹਿਣਗੇ ਮੈਂ ਕੱਲ੍ਹ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਯਾਰ ਫਲਾਣਾ ਫਿਰ ਮੈਨੂੰ ਐਂ ਕਹੂਗਾ, ਮੈਂ ਐਂ ਨਹੀਂ ਕਹਿਣਾ, ਜੇ ਉਹਨੂੰ ਐਂ ਕਹਿ ਤਾਂ ਉਹ ਬੰਦਾ ਫਿਰ ਮੈਨੂੰ ਇਉਂ ਕਹੂਗਾ, ਲੈ ਹੁਣ ਤਾਂ ਬਦਲ ਗਿਆ, ਤੂੰ ਤਾਂ ਬਦਲ ਗਿਆ। ਅਤੇ ਮੈਂ ਉਹਦੇ ਨਾਲ ਗੱਲ ਕਰਨ ਲੱਗ ਗਿਆ, ਮੈਂ ਕਿਹਾ ਯਾਰ ਫਿਰ ਇਹ ਤਾਂ ਬਹੁਤ ਚੰਗੀ ਗੱਲ ਆ ਜੇ ਤੈਨੂੰ ਐਂ ਕਹੂਗਾ ਬਦਲ ਗਿਆ, ਬਦਲਣਾ ਤਾਂ ਬਹੁਤ ਜ਼ਰੂਰੀ ਆ, ਜਿਹੜਾ ਬੰਦਾ ਨਹੀਂ ਬਦਲਦਾ ਇਹਦਾ ਮਤਲਬ ਤਾਂ ਇਹਦੇ 'ਚ ਕੋਈ ਇੰਪਰੂਵਮੈਂਟ ਹੀ ਨਹੀਂ ਆਈ। ਹਾਂ ਬਦਲਣਾ ਪੋਜ਼ਿਟਿਵ ਹੋਵੇ, ਉਹ ਗੱਲ ਤੋਂ ਮੇਰੀ ਗੱਲ ਸ਼ੁਰੂ ਹੋਈ, ਮੈਂ ਕਿਹਾ ਯਾਰ ਖੜਾ ਤਾਂ ਪਾਣੀ ਵੀ ਮੁਸ਼ਕ ਜਾਂਦਾ ਜਗਜੀਤ ਸਾਹਿਬ, ਖੜਾ ਤਾਂ ਪਾਣੀ ਵੀ ਮੁਸ਼ਕ ਜਾਂਦਾ, ਬਦਲਣਾ ਬਹੁਤ ਜ਼ਰੂਰੀ ਹੈ। ਤੁਹਾਨੂੰ 15 ਸਾਲ ਬਾਅਦ 10 ਸਾਲ ਬਾਅਦ ਕੋਈ ਪੁਰਾਣਾ ਮਿੱਤਰ ਤੁਹਾਡਾ ਮਤਲਬ ਮਿਲਦਾ, ਜੇ ਉਹ ਤੁਹਾਨੂੰ ਕਹੇ ਬਈ ਬਦਲ ਗਿਆ, ਬਈ ਥੈਂਕ ਯੂ ਵੈਰੀ ਮੱਚ ਯਾਰ, ਜੇ ਉਹ ਤੁਹਾਨੂੰ ਕਹੇ ਲੈ ਬਈ ਜਮਾਂ ਪਹਿਲਾਂ ਅੜ ਗਏ ਪਿਆ, ਉਦੋਂ ਤੁਸੀਂ ਆਪਣੇ ਅੰਦਰ ਝਾਕਿਓ ਵੀ ਯਾਰ ਮੇਰੇ 'ਚ ਕੋਈ ਚੇਂਜ ਆਈ ਨਹੀਂ, ਆਉਣੀ ਚਾਹੀਦੀ ਸੀ। ਕਿਉਂਕਿ ਦੇਖੋ ਮੌਸਮ ਬਦਲਦੇ ਆ,
2: ਬਿਲਕੁਲ,
0: ਰੁੱਤਾਂ ਬਦਲਦੀਆਂ ਨੇ, ਦਿਨ ਬਦਲਦੇ ਆ,
2: ਬਿਲਕੁਲ,
0: ਟਾਈਮ ਬਦਲਦਾ ਵਾ
2: ਜੀ,
0: ਜੇ ਤੁਹਾਡੇ ਕੋਲ ਟੈਂਪਰੇਚਰ ਬਦਲਦਾ, ਜੇ ਟੈਂਪਰੇਚਰ ਇੱਕੋ ਹੀ ਰਹੇ ਗੱਲਬਾਤ ਬਣ ਜੂਗੀ, ਨਹੀਂ ਬਣਦੀ, ਜੇ ਦਿਨ ਹੋਵੇ ਰਾਤ ਹੋਵੇ ਨਾ ਗੱਲ ਬਣ ਜੂ, ਨਹੀਂ ਬਣਦੀ, ਦਿਨ ਬਦਲਦੇ ਆ, ਰਾਤਾਂ ਬਦਲਦੀਆਂ ਨੇ, ਟੈਂਪਰੇਚਰ ਬਦਲਦਾ, ਅਹੁਦੇ ਬਦਲਦੇ ਆ, ਹਾਂ ਬਾਡੀ ਦਾ ਟੈਂਪਰੇਚਰ ਬਦਲਦਾ ਬਾਈ ਜੀ। ਸੋ ਗੱਡੀਆਂ ਬਦਲਦੀਆਂ, ਗੱਡੀਆਂ ਦੇ ਮਾਡਲ ਬਦਲਦੇ ਆ, ਕਿਹੜੀ ਚੀਜ਼ ਆ ਜਿਹੜੀ ਨਹੀਂ ਬਦਲਦੀ, ਬਦਲਦੀਆਂ ਸਾਰੀਆਂ ਚੀਜ਼ਾਂ ਨੇ। ਗੱਲ ਇਹ ਆ ਕਿ ਤੁਸੀਂ ਤੁਸੀਂ ਇਹ ਦੇਖੋ ਤੁਹਾਡੇ ਤੁਹਾਡੇ ਏਮ ਬਦਲਦੇ ਆ, ਪਹਿਲਾਂ ਤੁਹਾਡੇ ਕੋਲ ਏਮ ਹੁੰਦਾ ਜਦੋਂ ਛੋਟਾ ਬੱਚਾ ਹੁੰਦਾ, ਉਦੋਂ ਉਹਦੀ ਮੋਟੀਵੇਸ਼ਨ ਹੁੰਦੀ ਕਿ ਯਾਰ ਇਹ ਰੁੜਨ ਲੱਗ ਜਾਵੇ, ਅਸੀਂ ਕਹਿੰਦੇ ਚੱਲ ਚੱਲ ਚੱਲ ਚੱਲ ਰੁੜਪਾ, ਫਿਰ ਅਸੀਂ ਕਹਿੰਦੇ ਤੁਰਪਾ ਲੈ ਤੁਰਪਾ, ਇੱਕ ਸਟੈਪ ਹੋ ਗਿਆ, ਫਿਰ ਅਸੀਂ ਕਹਿੰਦੇ ਹੁਣ ਭੱਜਿਆ ਫਿਰ ਸਕੂਲੇ, ਸਕੂਲ ਤੋਂ ਬਾਅਦ ਕਾਲਜ, ਯੂਨੀਵਰਸਿਟੀ, ਹੁਣ ਇਹਦਾ ਵਿਆਹ ਹੋ ਜਾਏ, ਹੁਣ ਇਹਦੇ ਬੱਚੇ ਹੋ ਜਾਣ, ਮਤਲਬ ਜੋਬ ਲੱਗ ਜਾਵੇ,
2: ਬਿਲਕੁਲ
0: ਸਾਰੀਆਂ ਚੀਜ਼ਾਂ ਬਦਲਦੀਆਂ ਨੇ, ਪ੍ਰਾਇਓਰਟੀਜ਼ ਬਦਲਦੀਆਂ ਨੇ ਬੰਦੇ ਦੀਆਂ ਲਾਈਫ ਦੇ ਵਿੱਚ, ਬੰਦੇ ਦੀ ਪਹਿਲਾਂ ਪ੍ਰਾਇਓਰਟੀ ਹੁੰਦੀ ਹੈ ਕਿ ਆਹ ਹੋਵੇ, ਉਹ ਤੋਂ ਬਾਅਦ ਆਹ ਹੁੰਦੀ ਆਹ ਹੋਵੇ, ਉਹ ਤੋਂ ਬਾਅਦ ਬੰਦੇ ਦਾ ਟਾਰਗੇਟ ਬਦਲਦੇ ਆ। ਸੁਲਤਾਨ ਜੀ ਪਹਿਲਾਂ ਕਹਿੰਦੇ ਹੋਣਗੇ ਮੈਂ ਇੰਨੇ ਟੀਵੀ ਵੇਚਣੇ ਆ ਸਾਲ ਦੇ ਵਿੱਚ, ਅਗਲੇ ਸਾਲ ਕਹਿਣਗੇ ਨਹੀਂ ਇੰਨੇ ਨਹੀਂ ਹੁਣ ਇੰਨੇ ਵੇਚਣੇ ਆ, ਹਰ ਚੀਜ਼ ਬਦਲਦੀ ਆ ਤੇ ਬਦਲਣੀ ਚਾਹੀਦੀ ਆ, ਬਦਲਾਅ ਦਾ ਨਾਮ ਹੀ ਇੰਪਰੂਵਮੈਂਟ ਆ, ਜੇ ਨਹੀਂ ਬਦਲਿਆ ਕੁਛ ਤਾਂ ਇਟ ਮੀਨਸ ਸਾਨੂੰ ਆਪਣੇ ਆਪ ਤੇ ਕੰਮ ਕਰਨ ਦੀ ਜ਼ਰੂਰਤ ਆ। ਸੁਲਤਾਨ ਜੀ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ?
2: ਮੈਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਕਿ 20 ਈਅਰ ਆਫ ਲਾਈਫ ਚ ਇਨਸਾਨ ਦੀ ਸੋਚ ਡਿਫਰੈਂਟ ਹੁੰਦੀ ਹੈ, ਉਹਦੇ ਏਮਸ ਐਂਡ ਗੋਲ ਡਿਫਰੈਂਟ ਹੁੰਦੇ ਆ। ਜਦੋਂ 40 ਦੀ ਏਜ ਚ ਜਾਂਦਾ ਜੀ ਉਹਦੇ ਗੋਲਸ ਡਿਫਰੈਂਟ ਹੋ ਜਾਂਦੇ ਆ, ਉਹਦੀਆਂ ਪ੍ਰਾਇਓਰਟੀਜ਼ ਡਿਫਰੈਂਟ ਹੋ ਜਾਂਦੀਆਂ। ਜਦੋਂ 60 ਦੀ ਏਜ ਚ ਜਾਂਦਾ ਉਹਦੇ ਆਪਣੇ ਆਪ ਚ ਇੱਕ ਚੇਂਜਿੰਗਸ ਲੈ ਕੇ ਆਉਂਦਾ, ਉਹਦੇ ਗੋਲਸ ਡਿਫਰੈਂਟ ਹੋ ਜਾਂਦੇ ਆ, ਉਹਦੀਆਂ ਏਮਸ ਡਿਫਰੈਂਟ ਹੋ ਜਾਂਦੀਆਂ। ਸੋ ਮੈਂ ਪਰਸਨਲੀ ਆਪਣੇ ਜ਼ਿੰਦਗੀ ਦਾ ਐਕਸਪੀਰੀਅੰਸ ਇਹ ਦੱਸਦਾ ਕਿ ਕੁਛ ਲੋਕ 10 ਸਾਲ ਤੇ ਕੁਛ ਲੋਕ 20 ਸਾਲ ਬਾਅਦ ਆਪਣੇ ਅੰਦਰ ਚੇਂਜਿੰਗਸ ਲੈ ਕੇ ਆਉਂਦੇ ਆ, ਤੇ ਜਿਹੜੇ ਚੇਂਜਿੰਗਸ ਲੈ ਕੇ ਆਉਂਦੇ ਆ ਉਹੀ ਤਰੱਕੀਆਂ ਕਰਦੇ ਆ, ਉਹੀ ਰਿਸਪੈਕਟ ਨੂੰ ਕੰਟੀਨਿਊ ਰੱਖਦੇ ਆ, ਉਹੀ ਆਪਣੇ ਆਪ ਨੂੰ ਸਮਝਦੇ ਆ ਕਿ ਹਾਂ। ਕਿਉਂ ਕਿਹਾ ਜਾਂਦਾ ਜੀ ਫੈਮਿਲੀ 'ਚ ਇਹ ਹੁਣ ਜੀ ਸਿਆਣਾ ਹੋ ਗਿਆ, ਇਹਦੀ ਗੱਲ ਸੁਣੋ, ਇਹਦਾ ਐਕਸਪੀਰੀਅੰਸ ਜਿਹੜਾ ਉਹ ਡਿਫਰੈਂਟ ਹੈ, ਨਾ ਕਿ 20 ਈਅਰ ਆਫ ਏਜ ਪਰਸਨ ਦਾ ਐਕਸਪੀਰੀਅੰਸ ਉਹ ਹੈ ਜਿਹੜਾ ਕਿ 60 ਈਅਰ ਆਫ ਏਜ ਪਰਸਨ ਦਾ ਹੈ।
0: ਬਿਲਕੁਲ ਬਿਲਕੁਲ ਸੁਲਤਾਨ ਜੀ, ਮੈਂ ਤਾਂ ਇਹ ਦੇਖਦਾ ਕਿ ਟੀਵੀਆਂ ਦੇ ਮਾਡਲ ਬਦਲਦੇ ਆ, ਹਰ ਵਾਰ ਉਹ ਕਹਿੰਦੇ ਆ ਨਵਾਂ ਮਾਡਲ ਪਾਤਾ, ਆਹ ਨਵਾਂ ਪਾਤਾ, ਅਪਗ੍ਰੇਡ ਕਰਤਾ, ਫੋਨ ਦੇ ਮਾਡਲ ਬਦਲਦੇ ਆ। ਬਦਲਾਅ ਮਾੜਾ ਨਹੀਂ ਹੈ, ਜੇ ਤੁਹਾਨੂੰ ਕਦੇ ਕੋਈ ਬੰਦਾ ਅਜਿਹੇ ਕਹਿ ਦੇਵੇ ਵੀ ਤੂੰ ਯਾਰ ਬਦਲ ਗਿਆ, ਤਾਂ ਇਹ ਤੁਸੀਂ ਦੇਖਣਾ ਮੈਂ ਬਦਲਿਆ ਪੋਜ਼ਿਟਿਵ ਵੇ ਦੇ ਨਾਲ ਜਾਂ ਨੈਗੇਟਿਵ ਵੇ ਦੇ ਨਾਲ, ਉਹ ਤਾਂ ਘਬਰਾਉਣ ਦੀ ਲੋੜ ਨਹੀਂ, ਟੈਨਸ਼ਨ ਲੈਣ ਦੀ ਲੋੜ ਨਹੀਂ, ਜਾਂ ਇਸ ਗੱਲ ਕਰਕੇ ਝੁਰਨ ਦੀ ਲੋੜ ਨਹੀਂ ਵੀ ਯਾਰ ਜੇ ਮੈਨੂੰ ਆਏਗਾ ਤਾਂ ਇਹ ਮੈਨੂੰ ਕਹੂਗਾ ਬਦਲ ਗਿਆ, ਹੁਣ ਪਹਿਲਾਂ ਅਰਗਾ ਨਹੀਂ ਰਿਹਾ। ਕਿਉਂ ਸੁਲਤਾਨ ਜੀ?
2: ਨਹੀਂ ਵੈਸੇ ਮੈਂ ਜੀ ਓਨੈਸਟੀ ਨਾ ਸਿਰਫ ਪਿਆਰ ਨਾਲ ਹੀ ਕਿਹਾ ਜਾਂਦਾ ਕਿ ਤੂੰ ਬਦਲ ਗਿਆ। ਵੈਸੇ ਜਿਹੜਾ ਇੱਕ ਦੂਸਰੇ ਦੇ ਨਾਲ ਪਿਆਰ ਸਾਂਝ ਹੁੰਦੀ ਹੈ ਉਹ ਉਸ ਤਰ੍ਹਾਂ ਹੀ ਹੁੰਦੀ ਹੈ, ਪਰ ਉਹਨੂੰ ਇਹ ਲੱਗਦਾ ਸ਼ਾਇਦ ਕਿਸੇ ਵਕਤ ਕਿ ਯਾਰ ਪਹਿਲੇ ਜਦੋਂ ਅਸੀਂ ਮਿਲਦੇ ਹੁੰਦੇ ਸੀ ਉਦੋਂ ਬਹਿੰਦੇ ਵੀ ਸੀ, ਗੱਪਾਂ ਵੀ ਮਾਰਦੇ ਸੀ, ਖਾਂਦੇ ਪੀਂਦੇ ਵੀ ਇਕੱਠੇ ਸੀ, ਅੱਜ ਮੈਂ ਇਹਨੂੰ 10 ਸਾਲ ਬਾਅਦ ਮਿਲਿਆ ਪਰ ਇਹਦੀਆਂ ਪ੍ਰਾਇਓਰਟੀਜ਼ ਡਿਫਰੈਂਟ ਹੈ, ਇਹ ਕਿਸੇ ਹੋਰ ਕਮਿਟਮੈਂਟ 'ਚ ਹੈ, ਅੱਜ ਮੈਨੂੰ ਓਨਾ ਟਾਈਮ ਨਹੀਂ ਦੇ ਸਕਿਆ, ਇਹ ਅੱਜ ਮੇਰੇ ਨਾਲ ਓਨਾ ਬਹਿ ਨਹੀਂ ਸਕਿਆ, ਤੇ ਉਹਨੂੰ ਫੀਲ ਹੋਇਆ ਕਿ ਸ਼ਾਇਦ ਉਹ ਬਦਲ ਗਿਆ। ਲੇਕਿਨ ਐਕਚੁਅਲੀ ਦੋਨੋਂ ਹੀ ਆਪਣੀ ਆਪਣੀ ਜਗ੍ਹਾ ਥੋੜੇ ਥੋੜੇ ਬਦਲੇ ਆ, ਔਰ ਆਪਣੀਆਂ ਪ੍ਰਾਇਓਰਟੀਜ਼ ਨੂੰ ਲੈ ਕੇ ਚੱਲੇ ਆ ਲਾਈਫ ਦੇ ਵਿੱਚ, ਜਿਹੜਾ ਕਿ ਬਹੁਤ ਅੱਛੀ ਗੱਲ ਹੈ।
0: ਹਾਂ, ਇੱਕ ਸੁਲਤਾਨ ਜੀ ਗੀਤ ਸੀਗਾ, ਉਹ ਸੀ ਤੂੰ ਬਦਲੀ 100 ਵਾਰ ਅਸੀਂ ਇੱਕ ਵਾਰ ਨਾ ਬਦਲੇ। ਇਹੋ ਜਿਹਾ ਬਦਲਾਵ ਨਹੀਂ ਚਾਹੀਦਾ ਵੀ 100 ਵਾਰ ਬੰਦਾ ਬਦਲੀ ਜਾਵੇ।
2: ਉਹ ਬਦਲਾ ਡਿਫਰੈਂਟ ਹੈ, ਪਰ ਉਹ ਵੀ ਵੈਸੇ 100 ਵਾਰ ਕਦੀ ਨੀ ਕੋਈ ਬਦਲਿਆ, ਉਹ ਵੀ ਲਿਖਾਰੀ ਨੇ ਪਤਾ ਨੀ ਕਿਉਂ ਜਜ਼ਬਾਤੀ ਹੋ ਕੇ ਕਹਿਤਾ ਬਦਲ ਵੀ ਬਦਲਾਓ ਆਵੇ ਵੀ ਤੇ ਇੱਕ ਜਾਂ ਦੋ ਵਾਰੀ ਹੀ ਲਾਈਫ ਚ ਆਉਂਦਾ, 100 ਵਾਰੀ ਕੌਣ ਬਦਲਦਾ ਜੀ, 100 ਵਾਰੀ ਮੈਂ ਤਾਂ ਨੀ ਹਜੇ ਤੱਕ ਦੇਖਿਆ ਕੋਈ ਬਦਲਿਆ।
0: ਮੈਂ ਵੀ ਨੀ ਦੇਖਿਆ, ਮੈਂ ਵੀ ਨੀ ਦੇਖਿਆ। ਲਿਖਾਰੀ ਥੋੜੀ ਜੀ ਮੈਨੂੰ ਲੱਗਦਾ ਫੀਲਿੰਗ ਜ਼ਿਆਦਾ ਲੈ ਗਿਆ ਕਿ ਨਹੀਂ?
2: ਹਾਂਜੀ, ਉਹ ਥੋੜਾ ਜਿਹਾ ਉਹੀ ਨਾ ਜੀ, ਜਦੋਂ ਇਹ ਲਿਖਾਰੀ ਨੇ ਲਿਖਣਾ ਸੀ ਉਹਨੂੰ ਥੋੜਾ ਜ਼ਿਆਦਾ ਦੁੱਖ ਸੀ ਇੱਕ ਜਾਂ ਦੋ ਵਾਰੀ ਬਦਲਣ ਤੋਂ, ਤੇ ਉਹਨਾਂ ਨੇ ਫਿਰ 100 ਵਾਰੀ ਕਹਿਤਾ ਉਹਨੂੰ।
0: ਤੁਸੀਂ ਮੌਸਮ ਵਾਂਗੂ ਬਦਲ ਗਏ ਸੀ, ਰੁੱਖਾਂ ਵਾਂਗੂ ਖੜੇ ਰਹੇ, ਉਹ ਤਾਂ ਠੀਕ ਹੈ
2: ਨਾ। ਇਹ ਫਿਰ ਵੀ ਥੋੜਾ ਜਿਹਾ ਮੈਂ ਸਮਝਦਾ ਕਿ ਰੀਅਲ ਲਾਈਫ ਦੇ ਨਾਲ ਮੈਚ ਕਰਦਾ, ਲੇਕਿਨ 100 ਵਾਰੀ ਕੋਈ ਬਦਲੇ ਮੈਨੂੰ ਹਜੇ ਤੱਕ ਕੋਈ ਐਸਾ ਐਕਸਪੀਰੀਅੰਸ ਹੈ ਨਹੀਂ।
0: ਨਾਲੇ ਆਪਣੇ ਆਪ ਨੂੰ ਇੱਕ ਵਾਰੀ ਦੱਸਿਆ, ਇਹ ਵੀ ਜ਼ਿਆਦਾ ਆਪ ਵੀ 5-7 ਵਾਰ ਤਾਂ ਕਹਿੰਦਾ ਹੈ ਨਾ?
2: ਬਿਲਕੁਲ, ਉਹ ਗੱਲ ਲੁਕੋ ਗਿਆ ਨਾ 5-7 ਵਾਰੀ ਵਾਲੀ। ਲਿਖਾਰੀ ਨੇ ਆਪਣੇ ਵੱਲੋਂ ਜਿਹੜੀ 5-4 ਵਾਰੀ ਚੇਂਜਿੰਗ ਹੋਈ ਆ ਉਹ ਲੁਕੋ ਲਈ ਆ।
0: ਜਿਹੜੀ ਆਪਣੀ ਮਾਡਲਾਂ ਦੀ ਚੇਂਜਿੰਗ ਹੋਈ ਆ ਥੋੜੀ ਜਿਹੀ ਉਹ ਦੱਸੋ ਕਰਾਂ, ਅਪਡੇਟ ਦਿਓ ਕਰਾਂ ਜੀ।
2: ਸਾਡੇ ਵੱਲ ਜਿਹੜੀ ਚੇਂਜਿੰਗ ਹੈ ਜੀ, ਉਹ ਚੇਂਜਿੰਗ ਹੋਈ ਹੈ ਇਸ ਟਾਈਮ ਬੋਕਸਿੰਗ ਵੀਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ। ਸੋ ਜੁਲਾਈ ਮਹੀਨੇ ਚ ਕੰਪਨੀ ਨੇ ਇਹ ਬੋਕਸਿੰਗ ਵੀਕ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਲਾਂਚ ਕੀਤੀਆਂ। ਜਿਹੜੇ ਵੀ ਕਸਟਮਰ ਇਹਦਾ ਫਾਇਦਾ ਚੁੱਕਣਾ ਚਾਹੁੰਦੇ ਆ ਜ਼ਰੂਰ ਚੱਕਰ ਲਾਉਣ, ਕਿਉਂਕਿ 8 to $1,000 ਤੱਕ ਦੀ ਸੇਵਿੰਗ ਤੁਸੀਂ ਕਰ ਸਕਦੇ ਹੋ। $800 ਦੀ ਸੇਵਿੰਗ ਤਾਂ ਵਾਸ਼ਰ ਐਂਡ ਡਰਾਇਰ ਤੇ ਹੀ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ AI ਟੈਕਨੋਲੋਜੀ ਦੇ ਨਾਲ ਲਾਂਚ ਕੀਤਾ ਗਿਆ, ਅਲਟਰਾ ਫਰੈਸ਼ ਵੈਂਟ ਸਿਸਟਮ, $2,600 ਵਾਲਾ $1,799 ਚ, ਸਿਰਫ $1,799 ਚ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ $800 ਸੇਵਿੰਗ ਦੇ ਨਾਲ ਤੁਹਾਨੂੰ ਮਿਲੇਗਾ। ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ ਜੀ, $2,200 ਵਾਲਾ $1,499 ਦਾ ਮਿਲੇਗਾ। $700 ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਸੇਵ ਕਰੋਗੇ। ਤੇ ਜੇ ਤੁਸੀਂ ਕਿਚਨ ਅਪਲਾਈਸਿਸ ਦੇਖ ਰਹੇ ਹੋ, ਖਾਸ ਤੌਰ ਤੇ ਬਿਲਟ ਇਨ ਕਿਚਨ ਜਿਨ੍ਹਾਂ ਨੇ ਲੈਣਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, $12,000 ਵਾਲਾ ਬਿਲਟ ਇਨ ਕਿਚਨ $6,900 ਚ ਲੈ ਕੇ ਪੂਰੇ $5,100 ਦੀ ਸੇਵਿੰਗ ਤੁਸੀਂ ਬੰਡਲ ਪੈਕੇਜ ਤੇ ਕਰਨੀ ਹੈ। ਸਿੰਗਲ ਪੀਸ ਚਾਹੀਦਾ ਤੁਹਾਨੂੰ, ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਜਾਂ ਗਰਾਜ ਚ ਸੈਕਿੰਡ ਫਰਿੱਜ, ਅੱਜ ਤੁਹਾਨੂੰ $1,200 ਤੋਂ $799 ਦਾ ਮਿਲੇਗਾ। ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਟੈਂਡਿੰਗ ਫਰੀਜ਼ਰ, ਇਹ ਵੀ $1,400 ਵਾਲਾ ਸਟੈਂਡਿੰਗ ਫਰੀਜ਼ਰ ਸਿਰਫ $799 ਦਾ ਮਿਲੇਗਾ। 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਜੀ ਇਹਦੀ। 905-450-2828 ਨੰਬਰ ਹੈ। ਤੇ ਰਾਜਵੀਰ ਜੀ, ਟੀਵੀ ਦੀ ਜ਼ਰੂਰ ਥੋੜੀ ਜਿਹੀ ਗੱਲ ਕਰਾਂਗੇ, ਬੇਸ਼ੱਕ ਵਰਲਡ ਕੱਪ ਖਤਮ ਹੋ ਗਿਆ, ਪਰ ਜਿਹੜੇ ਮੂਵੀਜ਼ ਦੇ ਸ਼ੌਕੀਨ ਹੈ ਜਾਂ ਬਿਗ ਸਕਰੀਨ ਘਰ ਚ ਲਿਜਾਣਾ ਚਾਹੁੰਦੇ ਆ, ਉਹਨਾਂ ਕਸਟਮਰਸ ਵਾਸਤੇ ਸਾਡੇ ਕੋਲ 3 or 4 pieces ਇਨ ਸਟਾਕ ਹੋਣਗੇ। 85 ਇੰਚ ਦਾ ਸੋਨੀ ਬਰੇਵੀਆ ਮਾਡਲ $2,300 ਵਾਲਾ $1,599 ਦਾ ਜੀ। 75 ਇੰਚ ਜਿਹੜਾ ਜੀ ਉਹ ਸਾਡੇ ਕੋਲ $1,300 ਵਾਲਾ $899 ਚ ਹੈ। 65 ਇੰਚ ਜਿਹੜਾ $1,000 ਵਾਲਾ $699 ਚ ਹੈ। ਪਹੁੰਚਣਾ ਇਹਦੇ ਲਈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 ਨੰਬਰ ਹੈ। brampton appliances.com ਇਹ ਸਾਡੀ ਵੈਬਸਾਈਟ ਹੈ ਜੀ। 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ।
3: ਮਾਸ ਦੀ ਬਹੁਤ ਸੋਹਣੀ ਲੱਗਦੀ ਹੈ ਗੱਗੀ, ਜੀ ਕਰਦਾ ਤੇਰੇ ਹਾਸੇ ਤੋਂ ਜਾਨ ਵਾਰ ਦੇ।

0: ਸੁੱਖ ਜੀ ਸਾਡੇ ਨਾਲ ਆ ਗਏ ਆ। ਸੁੱਖ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਬੱਬਰ ਰਾਏ ਸਾਹਿਬ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਧੰਨਵਾਦ ਬੱਬਰ ਸਾਹਿਬ।
0: ਉਹ ਗੱਲ ਸੁਣੋ, ਹੈਲੋ ਹੈਲੋ, ਕੀ ਹੋ ਗਿਆ? ਹੈਲੋ, ਉਹ ਚਲੇ ਗਏ ਮੈਨੂੰ ਲੱਗਦਾ ਹਨਾ, ਤੰਬੂ ਟੈਂਟ ਸੇਲ। ਉਹ ਭਰਾਵਾ ਕਿੱਥੇ ਲੱਗਣੀ ਹੈ, ਕਦੋਂ ਲੱਗਣੀ ਹੈ? ਉਹ ਤਿੰਨ ਕੁ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ, ਉਹ ਤਿੰਨ ਕੁ ਚੀਜ਼ਾਂ ਬਾਹਲੀਆਂ ਜ਼ਰੂਰੀ ਹੁੰਦੀਆਂ ਨੇ ਕਿ ਕੀ ਹੋ ਰਿਹਾ
2: ਜੀ,
0: ਕਦੋਂ ਹੋ ਰਿਹਾ ਤੇ ਕਿੱਥੇ ਹੋ ਰਿਹਾ
2: ਜੀ,
0: ਹਨਾ?
2: ਬਿਲਕੁਲ,
0: ਵਟ, ਵਾਈ ਤੇ ਵੇਅਰ,
2: ਵੇਅਰ ਜੀ,
0: ਤਿੰਨ ਚੀਜ਼ਾਂ ਦਾ ਵਜੂਦ ਲੈ। ਇਹ ਵੀ ਨਵੀਂ ਚੀਜ਼ ਹੋ ਗਈ ਹੈ, ਹਨਾ?
2: ਬਿਲਕੁਲ,
0: ਇਹ ਚੀਜ਼ਾਂ ਹੁਣ ਉਹਨੇ ਦੱਸ ਦਿੱਤਾ ਵੀ ਕੀ ਹੋ ਰਿਹਾ ਵਾ, ਮੈਨੂੰ ਵੈਸੇ ਦੱਸਤਾ ਸੀ ਪਹਿਲਾਂ ਕਿੱਥੇ ਲੱਗਣੀ ਹੈ
2: ਜੀ,
0: ਤੇ ਜੇ ਸਹੀ ਮੈਸੇਜ ਕਰੂਗਾ, ਜਿਹੜਾ ਬੰਦਾ ਪਹਿਲਾਂ ਸਹੀ ਮੈਸੇਜ ਕਰ ਦੂਗਾ, ਤੇ ਉਹਨੂੰ ਆਪਾਂ ਉਹਨੂੰ ਪਹਿਲਾਂ ਲਾਈਨ ਤੇ ਲੈਂਦੇ, ਫਿਰ ਆਪਾਂ ਪੁੱਛਦੇ ਵੀ ਉਹਨੂੰ ਕੋਈ ਪ੍ਰਾਈਜ਼ ਦਿੰਦੇ ਵੀ ਦੱਸੋ ਜੀ ਕਿੱਥੇ ਜਿਹੜੀ ਇਹ ਤੰਬੂ ਟੈਂਟ ਸੇਲ ਹੈ ਜਿਹੜੀ ਲੱਗਣੀ ਹੈ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਰੀਆਂ ਚੱਲਦੀ ਰਹਿਣਗੀਆਂ। ਸੁੱਖ ਜੀ, ਕਰਿਓ ਦੁਬਾਰੇ ਕਾਲ ਯਾਰ, ਇਉਂ ਨਹੀਂ ਗੱਲਬਾਤ ਬਣੀ, ਕਾਲ ਕਰੋ ਦੁਬਾਰੇ, ਫਿਰ ਬੰਦ ਦੇਖਦੇ ਹਾਂ ਕਿਹੜਾ ਕਿਹੜਾ ਸਾਡਾ ਜਿਹੜਾ ਲਿਸਨਰ ਆ।

0: ਸੁਖਜੀ ਸੁਖਜੀ
1: ਜੀ
0: ਉਹ ਮੈਂ ਅੱਛਾ ਪੁੱਛਦਾ ਸੀ ਵੀ ਮੈਂ ਕਿਹਾ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਵੀ ਕੀ ਆ ਕਦੋਂ ਆ ਤੇ ਕਿੱਥੇ ਆ ਕੀ ਤਾਂ ਦੱਸਤਾ ਤੁਸੀਂ ਵੀ ਤੰਬੂ ਟੈਂਟ ਸੇਲ ਕਹਿੰਦੇ ਨਹੀਂ ਇਹ ਫਲੋ ਚ ਬੜਾ ਬੋਲਦਾ ਸੀ
1: ਤੰਬੂ ਟੈਂਟ ਕਹਿੰਦੇ ਤੰਬੂ ਟੈਂਟ ਸੇਲ ਬੋ ਬੜਾ ਸਾਹਿਬ
0: ਦੁਬਾਰਾ ਦੁਬਾਰਾ ਦੁਬਾਰਾ
1: ਬਿਲਕੁਲ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ ਬੋ ਬੜਾ ਸਾਹਿਬ
0: ਅੱਛਾ ਮੈਨੂੰ ਐ ਲੱਗਾ ਕਿ ਜਿਹੜੇ ਤੰਬੂ ਨਹੀਂ ਹੈਗੇ ਐਕਟਰ ਵਾਲੀ ਵੀ ਉਹ ਵੀ ਚੇ ਕਰ ਗਿਆ ਤੰਬੂ ਅੱਛਾ ਐਨੀ ਵੇਸ ਗੱਲ ਸੁਣੋ ਤੁਸੀਂ ਆਪਣਾ ਨੰਬਰ ਦਿਓ ਜਿਹੜਾ ਬੰਦਾ ਪਹਿਲਾਂ ਤੁਹਾਨੂੰ ਹੁਣੇ ਔਨ ਏਅਰ ਹੀ ਰਹਿਣਾ ਤੁਸੀਂ ਨੰਬਰ ਤੁਹਾਡੇ ਕੋਲੇ ਫੋਨ ਨੰਬਰ ਹੈਗਾ ਤੁਹਾਡੇ ਕੋਲ ਜਿਹੜਾ ਸੈੱਲ ਫੋਨ
1: ਬਿਲਕੁਲ ਸਰ ਹੈਗਾ ਜੀ
0: ਇਹ ਨੰਬਰ ਤੁਸੀਂ ਕੋਲੇ ਰੱਖਣਾ ਜਿਹੜਾ ਬੰਦਾ ਇਹ ਦੱਸੂਗਾ ਜੀ ਮੈਨੂੰ ਵੈਸੇ ਦੱਸਿਆ ਹੋਇਆ ਇਹਨਾਂ ਨੇ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸ ਦੂੰਗਾ ਜਿਹੜਾ ਬੰਦਾ ਟੈਕਸਟ ਮੈਸੇਜ ਕਰਕੇ ਦੱਸੂਗਾ ਕਿ ਇਹ ਤੰਬੂ ਟੈਂਟ ਪਹਿਲਾਂ ਜਿਹੜਾ ਬੰਦਾ ਹੋਊਗਾ ਪਹਿਲਾਂ ਟੈਕਸਟ ਮੈਸੇਜ ਇਹਨਾਂ ਕੋਲ ਪਹੁੰਚੇਗਾ ਰਾਈਟ ਵੇ ਮੈਨੂੰ ਉਹਦਾ ਨੰਬਰ ਦੇ ਦਿਓ ਬਾਈ ਜੀ ਲਾਸਟ ਡਿਜਿਟ ਮੈਂ ਅਨਾਊਂਸ ਕਰ ਦੂੰਗਾ ਉਹਨੂੰ ਤੁਸੀਂ ਨਾ ਇੱਕ ਕਾਫੀ ਟੇਬਲ ਗਿਫਟ ਦੇ ਤੌਰ ਤੇ ਦੇਣਾ ਉਦੋਂ ਫਰਾਈਡੇ ਦਾ ਦਿਨ ਠੀਕ ਆ
1: ਬਿਲਕੁਲ ਡਨ ਬੋਬਰਾ ਸਾਹਿਬ ਮੈਂ ਨੰਬਰ ਦੱਸ ਦੇਣਾ ਨੰਬਰ ਤੇ ਦੱਸ ਦੇਣਾ 905 302 94 94 905-302-9494
0: 905-302-94-94 ਜਿਹੜਾ ਪਹਿਲਾ ਮੈਸੇਜ ਚੱਲ ਗਿਆ ਮੈਨੂੰ ਦੱਸ ਦਿਓ ਕਿ ਭਾਈ ਇਹ ਕਿਹੜੀ ਲੋਕੇਸ਼ਨ ਤੁਹਾਨੂੰ ਲੱਗਦਾ ਵੀ ਕਿੱਥੇ ਇਹ ਤੰਬੂ ਟੈਂਟ ਸੇਲ ਆ ਜਿਹੜੀ ਉਹ ਲਾਉਣਗੇ ਇਸ ਹਫ਼ਤੇ ਫਰਾਈਡੇ ਨੂੰ ਤੰਬੂ ਟੈਂਟ ਸੇਲ ਆ ਜਿਹੜੀ ਕਿੱਥੇ ਲੱਗੂਗੀ ਪਹਿਲਾ ਮੈਸੇਜ ਜਿਹੜਾ ਚੱਲ ਗਿਆ ਉਹਨਾਂ ਨੇ ਕੁਛ ਨਹੀਂ ਖਰੀਦਣਾ ਜਾ ਕੇ ਫਰਾਈਡੇ ਵਾਲੇ ਦਿਨ ਇਹਨਾਂ ਤੋਂ ਕਾਫੀ ਟੇਬਲ ਗਿਫਟ ਦੇ ਵਿੱਚ ਕਿਹਾ ਜੀ ਰਾਜਵੀਰ ਉਹਨਾਂ ਨੇ ਕਿਹਾ ਸੀ ਉਹ ਲੈ ਆਇਓ ਤੇ ਕਾਲ ਆ ਸਾਨੂੰ ਜਿਹੜੀਆਂ ਸਾਨੂੰ ਕਾਲਾਂ ਆ ਰਹੀਆਂ ਉਹ ਅਸੀਂ ਲਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਜਦੋਂ ਤੁਹਾਡੇ ਕੋਲ ਪਹਿਲਾਂ ਮੈਸੇਜ ਪਹੁੰਚ ਗਿਆ ਵੀ ਕਿੱਥੇ ਕਿਹੜੀ ਲੋਕੇਸ਼ਨ ਤੁਹਾਨੂੰ ਲੱਗਦੀ ਹੈ ਜਿਹੜਾ ਸਹੀ ਮੈਸੇਜ ਹੋਇਆ ਬਾਈ ਉਹ ਮੈਨੂੰ ਨੰਬਰ ਅਨਾਊਂਸ ਕਰਨਾ ਠੀਕ ਹੈ ਜੀ
1: ਬਿਲਕੁਲ ਮੈਂ ਸਰ ਏਅਰ ਟੈਗ ਨੰਬਰ ਲਾਸਟ ਡਿਜਿਟ ਦੱਸ ਦੂੰਗਾ ਜੀ
0: ਬਸ ਲਾਸਟ ਡਿਜਿਟ ਜਿਹੜਾ ਪਹਿਲਾ ਮੈਸੇਜ ਹੋਇਆ ਉਹਦਾ ਲਾਸਟ ਡਿਜਿਟ ਦੱਸਣਾ ਮੈਂ
1: ਡਨ ਡਨ ਡਨ ਵਾਪਰ
0: ਧੰਨਵਾਦ ਮਿਹਰਬਾਨੀ ਨਾਗਪਾਲ ਸਾਹਿਬ ਕੋਲ ਚੱਲਦੇ ਹਾਂ ਨਾਗਪਾਲ ਸਾਹਿਬ ਜੀ ਆਇਆਂ ਨੂੰ
2: ਥੈਂਕ ਯੂ ਵੈਰੀ ਮੱਚ ਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਜੀ ਨਾਗਪਾਲ ਸਾਹਿਬ ਅਗਲੀ ਜਿਹੜੀ ਗੱਲ ਤੁਹਾਡੇ ਨਾਲ ਥੋੜੀ ਜਿਹੀ ਇਹ ਸਾਂਝੀ ਕਰਨੀ ਆ ਕਿ ਮੈਨੂੰ ਇਹ ਦੱਸੋ ਕਿ ਕਈ ਵਾਰ ਬੰਦੇ ਨੇ ਲੋਨ ਲਿਆ ਹੁੰਦਾ ਤੇ ਜੇ ਲੋਨ ਲਿਆ ਹੋਵੇ ਬਾਈ ਚਾਂਸ ਰੱਬ ਨਾ ਕਰੇ ਕਿਉਂਕਿ ਇੱਕ ਤੁਹਾਨੂੰ ਤੁਸੀਂ ਮੈਨੂੰ ਦੱਸਿਆ ਵੀ ਸੀ ਕਿ ਇੱਕ ਕੇਸ ਇੱਦਾਂ ਦਾ ਹੋਇਆ ਸੀ ਉਹ ਤਾਂ ਇੱਕ ਕੇਸ ਹੋਊਗਾ ਦੂਜਿਆਂ ਦੇ ਮਨ ਦੇ ਵਿੱਚ ਕਈ ਵਾਰ ਚਲੇ ਜਾਂਦੀ ਹੈ ਗੱਲਬਾਤ ਵੈਸੇ ਕਲੀਅਰ ਹੋਣੀ ਵੀ ਬੜੀ ਜ਼ਰੂਰੀ ਹੈ ਕੇਸ ਜਿਹੜਾ ਹੋਇਆ ਸੀ ਤੁਸੀਂ ਦੱਸ ਵੀ ਰਹੇ ਸੀ ਕਿ ਅਨਫੋਰਚੁਨੇਟਲੀ ਉਹ ਪਾਸਵੇ ਹੋ ਗਏ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਜਿਨ੍ਹਾਂ ਨੇ ਇਹ ਗ੍ਰਾਂਟ ਤੇ ਲੋਨ ਲਏ ਹੋਏ ਸੀ ਸੋ ਉਹਨਾਂ ਦਾ ਉਸ ਹਾਲਤ ਦੇ ਵਿੱਚ ਫਿਰ ਕੀ ਬਣਦਾ ਵਾ ਜੇ ਬਾਈ ਚਾਂਸ ਇੱਦਾਂ ਕੋਈ ਹੋ ਜਾਵੇ ਉਹਨਾਂ ਨੂੰ ਹਾਰਟ ਦੀ ਮੇਰੇ ਖਿਆਲ ਹਾਰਟ ਅਟੈਕ ਹੋਇਆ ਸੀ ਇੱਦਾਂ ਦੀ ਕੋਈ ਪ੍ਰੋਬਲਮ ਆਈ ਸੀ ਨਾ ਦੱਸਿਓ ਥੋੜਾ ਜਿਹਾ
2: ਹਾਂਜੀ ਹਾਂਜੀ ਹਾਂਜੀ ਅੱਜ ਸਵੇ ਮੈਸੇਜ ਆਇਆ ਅਰਜੈਂਟ ਬਾਤ ਕਰਨੀ ਹੈ ਤੋ ਕਹਤੇ ਲਾਈਕ ਵੋ ਚਲੇ ਗਏ ਭਗਵਾਨ ਕੇ ਪਾਸ ਹੈ ਨਾ
0: ਜੀ ਜੀ
2: ਪਰ ਤੋ ਅਡੋਲ ਸੇ ਮਾਸਾ ਉਨਕੀ ਏਜ 70 ਇਅਰ ਸੀ ਤੋ ਅਭੀ ਉਸ ਪੇ ਹਮ ਉਸੀ ਪੇ ਕਾਮ ਕਰ ਰਹੇ ਹਮ ਬਟ ਵੋ ਡਰ ਰਹੇ ਥੇ ਕਿ ਉਨ ਪੇ ਤੋ ਨਹੀਂ ਆਏਗਾ ਉਨਕੇ ਬੱਚੋ ਪੇ
0: ਹਾਂ ਹਾਂ ਵੀ ਉਹਦਾ ਕੀ ਹੱਲ ਹੁੰਦਾ ਫਿਰ
2: ਐਸਾ ਕੁਛ ਨਹੀਂ ਹੈ
0: ਆਨਲਾਈਨ ਕਲਾਸਿਸ ਤੁਸੀਂ ਘਰੋਂ ਬੈਠੇ ਨੇ ਜਿਹੜੀ ਲਾਉਣੀਆਂ ਵੀ ਜੇ ਉਹਨਾਂ ਦਾ ਲਿਆ ਹੋਇਆ ਸੀ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਉਹ ਇਸ ਦੁਨੀਆਂ ਤੋਂ ਕੁਛ ਕਰ ਗਏ ਆ ਤੇ ਉਹ ਲੋਨ ਜਾਂ ਗ੍ਰਾਂਟ ਉਹਨਾਂ ਦੇ ਬੱਚਿਆਂ ਤੇ ਨਹੀਂ ਪੈਂਦਾ ਜਾਂ ਕੁਛ ਇਦਾਂ ਦਾ ਨਹੀਂ ਹੈ ਹਾਂਜੀ
2: ਬਿਲਕੁਲ ਜੀ ਬਿਲਕੁਲ ਜੀ ਐਸਾ ਕੁਛ ਨਹੀਂ ਹੈ ਕਿਉਂਕਿ ਬੱਚੋ ਪੇ ਆਏਗਾ ਇਸ ਲਈ ਕਿ ਬੱਚੋ ਪੇ ਫੋਨ ਆਇਆ ਮੁਝੇ ਲਾਈਕ ਵੋ 50 ਇਅਰ ਸੇ ਅੰਕਲ ਹੈ ਜੋ ਉਨਕੇ ਬੇਟੇ ਹੈ ਤੋ ਹਮਨੇ ਬੋਲਾ ਕਿ ਹਾਂ ਸਰ ਫੰਡਿੰਗ ਜੋ ਆਪਕੀ ਹੈ ਵੋ ਆਪਕੇ ਪਾਸ ਹੀ ਹੈ ਮਤਲਬ ਉਨਕੇ ਆਈ ਥਿੰਕ ਕੁਛ ਤਰੀਕਾ ਹੋਤਾ ਨਾ ਬੇਟ ਐਸੇ ਕੁਛ ਕਰਾਤੇ ਹੈ ਮਤਲਬ ਉਨ ਪੇ ਨਹੀਂ ਆਏਗਾ ਬੱਚੋ ਪੇ ਅਗਰ ਆਪਕੇ ਜੈਸੇ ਹਮਾਰੇ ਇੱਕ ਅੰਕਲ ਆਂਟੀ ਕਲਾਇੰਟ ਹੈ ਜਿਨਕੀ ਏਜ 70 ਇਅਰ 65 ਇਅਰਸ ਹੈ ਪੜ੍ਹ ਰਹੇ ਹੈ ਵਾਨ ਨਾ ਕਰੇ ਜੈਸੇ ਉਨ੍ਹੇ ਕੁਛ ਹੋਤਾ ਤੋ ਇਹ ਨਹੀਂ ਕਿਉਂਕਿ ਬੱਚੋ ਪੇ ਵੋ ਲੋਨ ਆਏਗਾ ਐਸਾ ਨਹੀਂ ਹੈ
0: ਸੋ ਜੇਕਰ ਇਹ ਗ੍ਰਾਂਟ ਹੈ ਜਿਹੜੀ ਜੇ 5 ਫੈਮਿਲੀ ਮੈਂਬਰ ਆ ਉਹਨਾਂ ਨੂੰ ਕਿੰਨੀ ਕੁ ਗ੍ਰਾਂਟ ਆਉਂਦੀ ਹੈ ਜੀ
2: ਹਾਂਜੀ ਫੈਮਿਲੀ ਆਫ 5 ਕੋ ਅਪ ਟੂ 100,000 ਦੀ ਫੰਡਿੰਗ ਆਤੀ ਹੈ ਉਸ ਮੇਂ ਸੇ $50,000 ਤੋਂ ਨਾਨ ਰਿਫੰਡੇਬਲ ਗ੍ਰਾਂਟਸ ਕਾ ਪੋਰਸ਼ਨ ਆਜ ਕੀ ਡੇਟ ਮੇਂ ਜੋ ਰੈਸਟ $50,000 ਹੈ ਵੋ 0% ਪੇ ਲੋਨ ਹੈ ਔਰ ਵੋ 1.5 ਸਾਲ ਬਾਅਦ ਲੌਟਾਨਾ ਸਟਾਰਟ ਕਰਤੇ ਤਬ ਵੀ ਵਿਆਜ ਦਰ ਸਿਰਫ 2.5% ਹੈ ਸਾਲ ਕਾ ਮਤਲਬ 50,000 ਕਾ ਆਪਨੇ 55,000 ਲੌਟਾਨਾ ਹੈ 15 ਸਾਲ ਮੇਂ ऑप्शनल लोन है विदाउट क्रेडिट चेक विदाउट कोलैटरल विदाउट एनी गारंटी आपके खाते में डायरेक्ट आते मेरे खाते में नहीं आता 8 साल से बहुतों को सर्च कर चुके हैं बड़ी बात सिर्फ ये वीक रह गया है अभी अब अपने स्टाफ से डिस्कस कर रहा था मैं कब तक हमें नए एडमिशन लेने हैं तो मतलब इस हफ्ते हम एडमिशन ले रहे हैं क्योंकि नेक्स्ट वीक से गवर्नमेंट की पॉलिसी चेंज हो रही है ग्रांट गवर्नमेंट बंद कर रही है तो इस वीक अगर आपने एनरोल करना है आपको ऑफिस ही आना पड़ेगा फोन पे हम शायद थोड़ा कम आपको इनिशियल चेक कर लेंगे आपको सूट करता नहीं करता आपको सारे कागज लेके ऑफिस आना पड़ेगा क्योंकि आपका काम राइट अवे हो जाए हम डिले नहीं करना चाहते तो इसलिए
0: 100,000
2: की फंडिंग
0: केड़ी एज ग्रुप ਤੁਹਾਡੇ ਕੋਲ ਹੁਣ ਤੱਕ ਜੇ ਤੁਸੀਂ ਦੇਖੋ ਕਿਹੜੀ ਏਜ ਗਰੁੱਪ ਆ ਜਿਹੜਾ ਜ਼ਿਆਦਾ ਜਿਨ੍ਹਾਂ ਨੇ ਐਨਰੋਲਮੈਂਟ ਕੀਤੀ ਹੈ
2: ਸਾਰੇ ਅੰਕਲ ਆਂਟੀ ਹਮਾਰੇ
0: अच्छा उन्होंने प्रॉपर क्लासेस जिहड़ियां ऑनलाइन चल रही है सारे दी
2: बिल्कुल जी ऑनलाइन क्लास लगा रहे हैं बेसिक इंग्लिश उनको आती है फंडिंग हासिल कर चुके हैं और लाइक कोई एग्जाम तो है नहीं और लाइक अभी मैंने कपड़े ऑल्टर करने के लिए दी वो भी हमारे क्लाइंट ही निकले
0: जेड़ा जेड़ा सपोज करो पेंशन लंदा उनूं ये तो नहीं कि जे हुण उनूं ग्रांट मिल गई जां कुछ हो गया कि वो ग्रांट भाई तू वरत इत्थे सकदा स्टडी ते वरतने जां कित्थे चाहे वो आपदे पुत पोते नूं दे देवे कोई चक्कर नहीं
2: बिल्कुल जी कहीं भी आप उसको पैसे यूज कर सकते हैं गवर्नमेंट आपको पैसे दे रही लिविंग एक्सपेंसेस के लिए घर लेने के लिए दे चाहे घर लेने के लिए यूज करें तो ऐसा कुछ इसमें हिडन है ही नहीं गवर्नमेंट का प्रोग्राम है हमारा प्रोग्राम नहीं है पुश नहीं कर रहे आपको बट आज है तो है कल नहीं है तो नहीं है इसलिए अभी एक्शन लें हमारी फीस 199 499 काम होने के बाद है आपने अपनी ईमानदारी से देनी है आपकी ईमानदारी चेक हो रही हमारी नहीं हो रही
0: सो तुसी इन्हां नूं कॉल कर लियो 437-264-3175 ते कॉल कर लियो क्योंकि इन्हां दे कोल आ लास्ट बैच जिहदे विच ग्रांट तुहानूं आउणी आ हो सकता कि तुसी उहदे विच तुहाडी एनरोलमेंट हो जावे जिन्हां दीआं जाणगीआं इन्हां दे कोल एप्लीकेशन जिहड़ी उह चों लक्की होणगे उहनां नूं अप्रूवल आ जाएगी जी 437-264-3175 ते तुसी कॉल कर लियो जेकर तुहाडी एनरोलमेंट हो गई तां तुहानूं भी इह ग्रांट ते लोन आ जिहड़ा उह मिल सकदा हुणे कॉल कर लियो फिर जाके इहनां नूं पुछ लियो अपॉइंटमेंट बना लियो जाके देखियो चैक करियो कि किन्ने क लोक ने जिहड़े ऑलरेडी एनरोल्ड हो चुके आ जुड़ियो रेडियो प्रोग्राम सारंग दे नाल 437-264-3175 437-264-3175 437-264-3175 ਤੇ ਤੁਸੀਂ ਕਾਲ ਕਰ ਲਿਓ ਲਾਹਾ ਲੈ ਲਿਓ ਬਸ ਦੈਨ ਥੋੜੇ ਗਿਣਤੀ ਦੇ ਰਹਿ ਗਏ ਆ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮਚ

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਗੀਤ ਸੰਗੀਤ ਵੀ ਚੱਲਦਾ ਰਹੇਗਾ ਤੇ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ।
1: ਸਤਿ ਸ਼੍ਰੀ ਅਕਾਲ ਜੀ, ਮੈਂ ਮਸਕਾਂਡੀਓ ਕਮਿੰਗ ਟੂ ਕੈਨੇਡਾ ਔਨ ਅ ਸੁਪਰ ਵੀਜ਼ਾ ਔਰ ਵਿਜ਼ਿਟਰ ਵੀਜ਼ਾ। ਲੈਟ ਮੀ ਹੈਲਪ ਯੂ ਫਾਈਂਡ ਦ ਬੈਸਟ ਇੰਸ਼ੋਰੈਂਸ ਐਟ ਦ ਬੈਸਟ ਰੇਟ, ਫਾਸਟ ਕੋਟਸ, ਈਜ਼ੀ ਪ੍ਰੋਸੈਸ ਤੇ ਆਨੈਸਟ ਐਡਵਾਈਸ। ਕਾਲ ਔਰ ਟੈਕਸਟ ਮੀ ਟੁਡੇ ਐਟ 647-564-2733।
0: ਜੇਕਰ ਤੁਸੀਂ ਵੀ ਵਿਜ਼ਟਰ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਬੈਸਟ ਰੇਟ ਲੈਣ ਲਈ ਮੁਸਕਾਨ ਦਿਓਲ 647-564-2733 'ਤੇ ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਬੱਚਿਆਂ ਦੀ RESP ਕਰਵਾਉਣੀ ਚਾਹੁੰਦੇ ਹੋ ਅਤੇ ਜਾਂ ਫਿਰ ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰਵਾਉਣਾ ਚਾਹੁੰਦੇ ਹੋ, ਨੰਬਰ ਟੂ ਕਾਲ ਮੁਸਕਾਨ ਦਿਓਲ 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਰਾਜਨ ਜੀ ਸਾਡੇ ਨਾਲ ਨੇ। ਰਾਜਨ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਬਹੁਤ ਬਹੁਤ ਧੰਨਵਾਦ।
0: ਰਾਜਨ ਜੀ, ਇੱਕ ਆਦਮੀ ਸੀਗਾ, ਉਹਦੀ ਨਜ਼ਰ ਇੰਨੀ ਘੱਟ ਗਈ ਨਿਗਾਹ ਕਿ ਐਨਕ ਨਾਲ ਵੀ ਉਹਨੂੰ ਦੂਰ ਦੂਰ ਤੱਕ ਕੁਛ ਨਾ ਦਿਸੇ। ਇੱਕ ਦਿਨ ਆਪਦੀ ਘਰ ਵਾਲੀ ਦੇ ਨਾਲ ਜਾਂਦਾ ਸੀਗਾ ਘੁੰਮਣ ਗਿਆ, ਉਹ ਬਾਹਰ ਮੀਂਹ ਪੈਣ ਲੱਗ ਗਿਆ ਤੇ ਐਨਕ ਕਿਤੇ ਉਹਦੀ ਗੁੰਮ ਗਈ, ਉਹ ਲੱਭੇ ਨਾ। ਛੇਤੀ ਤੇਜ਼ ਕਾਰ ਚਲਾਉਣ ਲੱਗ ਗਿਆ ਵੀ ਛੇਤੀ ਘਰੇ ਪਹੁੰਚ ਜਾਈਏ ਆਪਾਂ, ਮੀਂਹ ਬਹੁਤ ਪੈਂਦਾ ਵਾ। ਘਰ ਵਾਲੇ ਨੇ ਪੁੱਛਿਆ, ਕਹਿੰਦੇ ਵੀ ਸ਼ੀਸ਼ੇ 'ਚ ਤੁਹਾਨੂੰ ਕੁਛ ਦਿਸਦਾ ਤਾਂ ਹੈ ਨੀਗਾ, ਵੀ ਬਾਹਰ ਗੜੇ ਪੈ ਰਹੇ ਆ। ਕਹਿੰਦਾ ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਕੁਛ ਦੱਸ ਰਿਹਾ, ਵੀ ਉਹ ਘਰ ਵਾਲ ਨੂੰ ਵੀ ਨਹੀਂ ਦੱਸਦਾ। ਕਹਿੰਦਾ ਮੈਨੂੰ ਵੀ ਨਹੀਂ ਦੱਸਦਾ। ਉਹ ਕਹਿੰਦੀ ਕਿਉਂ? ਕਹਿੰਦਾ ਕਿਉਂਕਿ ਮੇਰੀ ਤਾਂ ਐਨਕ ਵੱਜ ਗਈ ਹੈ। ਕਹਿੰਦੀ ਫਿਰ ਵਾਈਪਰ ਚਲਾ ਲਓ, ਹੌਲੀ ਚਲਾਓ ਤੁਸੀਂ, ਜੇ ਹੁਣ ਤੁਹਾਨੂੰ ਦਈਦਾ ਨਹੀਂ ਕੁਛ ਮੂਹਰੇ, ਤੁਸੀਂ ਥੋੜ੍ਹੇ ਮੋਟੇ ਵਾਈਪਰ ਚਲਾਓ, ਹੌਲੀ ਚਲਾ ਲਓ ਕਾਰ ਨੂੰ। ਕਹਿੰਦਾ ਮੈਨੂੰ ਕੀ ਫਰਕ ਪੈਂਦਾ, ਮੈਨੂੰ ਕਿਹੜਾ ਵਾਈਪਰ ਦੱਸਣੇ ਵੀ ਚੱਲਦੇ ਆ ਕਿ ਨਹੀਂ ਚੱਲਦੇ ਹੈਗੇ, ਹੌਲੀ ਚਲਾਵਾਂ ਜਾਂ ਤੇਜ਼ ਚਲਾਵਾਂ। ਉਹ ਤੇਜ਼ੀ ਨਾਲ ਕਾਰ ਆ ਜਿਹੜੀ, ਉਹ ਲਾਲ ਲੁਲ ਬੱਤੀਆਂ ਸਾਰੀਆਂ ਟੱਪ ਗਈ, ਪੁਲਿਸ ਵਾਲੇ ਵੀ ਟੱਪ ਗਈ, ਸਾਇਰਨ ਦੇ ਕੇ ਉਹਨੂੰ ਰੋਕਿਆ। ਉਹਨੂੰ ਕਹਿੰਦਾ ਵੀ ਤੇਜ਼ ਵਾਈਪਰ ਆ ਜਿਹੜੇ, ਤੇਜ਼ ਬਾਰਿਸ਼ ਹੋ ਰਹੀ ਹੈ, ਵਾਈਪਰ ਵੀ ਨਹੀਂ ਚੱਲ ਰਹੇ। ਵੀ ਫਿਰ ਤੂੰ ਕਾਰ ਇੰਨੀ ਤੇਜ਼ ਕਿਉਂ ਚਲਾ ਰਿਹਾ, ਕੋਈ ਐਕਸੀਡੈਂਟ ਕਰਨਾ? ਨਾ ਤੇਰੇ ਵਾਈਪਰ ਚੱਲਦੇ ਆ, ਲਾਲ ਬੱਤੀਆਂ ਤੂੰ ਸਾਰੀਆਂ ਟੱਪ ਗਿਆ, ਅਤੇ ਤੂੰ ਦੱਸ ਵੀ ਤੂੰ ਕੋਈ ਐਕਸੀਡੈਂਟ ਕਰੇਗਾ? ਕਹਿੰਦਾ ਜੀ ਇਸ ਲਈ ਤਾਂ ਮੈਂ ਕਾਰ ਤੇਜ਼ ਚਲਾ ਰਿਹਾ ਸੀ ਵੀ ਐਕਸੀਡੈਂਟ ਹੋਣ ਤੋਂ ਪਹਿਲਾਂ ਘਰੇ ਪਹੁੰਚ ਜਾਵਾਂ। ਸੋ ਉਹ ਗੱਲ ਆ ਵੀ ਆਪਾਂ ਕਾਰ ਨਹੀਂ ਤੇਜ਼ ਚਲਾਉਣ ਦੇਣੀ, ਆਪਾਂ ਕੋਈ ਐਨ ਕੀ ਦੇ ਦਿਓ ਕੋਈ ਚੱਜ ਦੀ ਜਿਹੜੀ ਹੈਗੀ ਆ, ਜੇ ਬੰਦਾ ਇੱਕ ਭੁੱਲ ਜਾਵੇ ਦੂਜੀ ਤਾਂ ਹੋਵੇ ਉਹਦੇ ਕੋਲ ਉਨੇ ਰੇਟ ਵਾਲੀ, ਕਿਉਂ ਜੀ?
3: ਬਿਲਕੁਲ
0: ਜੀ,
3: ਬਿਲਕੁਲ ਜੀ, ਬਿਲਕੁਲ ਜੀ। ਸੋ ਸਪੈਕਸ ਐਕਸਟਰਾਜ਼ ਉੱਤੇ ਬਹੁਤ ਵਧੀਆ ਸੇਲ ਚੱਲ ਰਹੀ ਹੈ, ਖਾਸ ਕਰਕੇ ਜੀ ਸਾਡੇ ਵੈਲਿਊ ਪੈਕੇਜ ਚੱਲਦੇ ਪਏ ਨੇ। ਰਾਜਵੀਰ ਜੀ, ਵੈਲਿਊ ਪੈਕੇਜ ਬਣਾਉਣ ਦਾ ਇਹਦਾ ਮਤਲਬ ਇਹ ਹੈ ਵੀ ਸਾਡੇ ਉਹ ਸਰੋਤੇ ਜਿਹੜੇ ਕਈ ਵਾਰੀ ਨਿਗਾਹ ਚੈੱਕ ਕਰਾ ਲੈਂਦੇ ਨੇ ਪਰ ਐਨਕਾਂ ਲੈਣ ਤੋਂ ਖੁੰਝਰਦੇ ਨੇ ਵੀ ਹਾਂਜੀ ਜੀ ਮਹਿੰਗੀਆਂ ਬੰਦੀਆਂ, ਉਹਨਾਂ ਵਾਸਤੇ ਇਹ ਵੈਲਿਊ ਪੈਕੇਜ ਵਧੀਆ। ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਨਾਲ ਉਹ 'ਚ ਚਾਹੇ ਦੂਰ ਦੇ ਲੈਂਸ ਪਾ ਲਓ ਚਾਹੇ ਨੇੜੇ ਦੇ ਲੈਂਸ ਪਾ ਲਓ, ਇਹ ਲੈਂਸ ਵੀ ਪਾ ਕੇ ਦੇਣੇ ਨੇ। $300 ਦਾ ਫਰੇਮ ਹੁੰਦਾ ਤੇ $100 ਦੇ ਲੈਂਸ, $400 ਵਾਲਾ ਪੈਕੇਜ ਸਿਰਫ $129 ਹੈ। ਤੇ ਜੇ ਤੁਸੀਂ ਕਹਿੰਦੇ ਵੀ ਓਕੇ ਜੀ ਮੇਰੀ ਦੂਰ ਦੀ ਵੀ ਨਿਗਾਹ ਕਮਜ਼ੋਰ ਹੈ, ਨੇੜੇ ਦੀ ਵੀ, ਤੇ ਮੈਂ ਐਨਕ ਇੱਕੋ ਹੀ ਲਾਉਣੀ ਹੈ ਵੀ ਬਾਰ ਬਾਰ ਉਤਾਰਨੀ ਨਾ ਪਵੇ, ਤੇ SC-ROD ਜਿਹੜੀ ਦੁਨੀਆਂ ਦੀ ਸਭ ਤੋਂ ਵਧੀਆ ਕੰਪਨੀ ਹੈ, ਉਸ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਤੁਹਾਨੂੰ ਦੇਣੇ ਨੇ। $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਿਆ ਜੀ। ਨਾਲ ਜੇ ਤੁਸੀਂ ਆਪਣੀ ਐਨਕਾਂ ਤੇ ਕੋਈ ਕੋਟਿੰਗ ਐਡ ਕਰਾਉਣੀ ਹੈ ਤੇ ਸਾਰੀਆਂ ਕੋਟਿੰਗਾਂ 50% ਆਫ ਹੈ, ਤੇ ਜੇ ਦੋ ਪੇਅਰ ਬਣਵਾਉਂਦੇ ਹੋ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ, ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ। ਸੋ ਇਹ ਡੀਲਾਂ ਮਿਲਣੀਆਂ ਜੀ ਸਾਡੇ ਸਰੋਤਿਆਂ ਨੂੰ ਸਪੈਕਸ ਐਕਸਪ੍ਰੈਸ ਤੋਂ। ਦੋ ਲੋਕੇਸ਼ਨ ਨੇ, ਪਹਿਲੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ, ਤੇ ਦੂਜੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਕੱਲ੍ਹ ਟਿਊਜ਼ਡੇ ਵਾਲੇ ਦਿਨ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰ ਸਕਦੇ ਹੋ ਤੁਸੀਂ 905-460-8888, 905-460-8888।
0: ਬਹੁਤ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਗੀਤ ਸੰਗੀਤ ਦੀ ਮਹਿਫਲ ਆ ਜਿਹੜੀ ਉਹ ਵੀ ਚੱਲਦੀ ਰਹਿਣੀ ਹੈ, ਤੇ ਗੀਤ ਆਪਾਂ ਕਿਹੜਾ ਕਿਹਾ ਸੀਗਾ, ਤੂੰ ਬਦਲੀ 100 ਵਾਰ,
4: ਅਸੀਂ ਇੱਕ ਵਾਰ ਨਹੀਂ ਬਦਲੇ।
0: ਤੁਸੀਂ ਕਾਹਤੋਂ ਨਹੀਂ ਬਦਲੇ, ਉਹਨੇ ਪੁੱਛਿਆ ਨਹੀਂ ਤੁਸੀਂ ਕਾਹਤੋਂ ਨਹੀਂ ਬਦਲੇ?
4: ਅਸੀਂ ਵਫਾਦਾਰੀ ਨੇ ਸੀ ਕਿ ਬਦਲ ਨੂੰ ਜੀ ਨਹੀਂ ਕੀਤਾ।
0: ਅੱਛਾ, ਤੇ ਇੱਕ ਹੋਰ ਆਪਾਂ ਕਿਹੜਾ ਕਿਹਾ ਸੀਗਾ, ਤੁਸੀਂ ਰੁੱਖਾਂ, ਅਸੀਂ ਰੁੱਖਾਂ ਵਾਂਗੂ ਖੜੇ ਰਹੇ,
4: ਰੁੱਖਾਂ ਵਾਂਗੂ ਖੜੇ ਰਹੇ, ਤੁਸੀਂ ਰੁੱਤਾਂ ਵਾਂਗੂ ਬਦਲ ਗਏ,
0: ਤੁਸੀਂ ਰੁੱਤਾਂ ਵਾਂਗੂ ਬਦਲ ਗਏ, ਅਸੀਂ ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ
4: ਰੁੱਤਾਂ ਵਾਂਗੂ ਅਸੀਂ ਪਤਾ ਨੀ ਮੌਸਮ ਵਾਂਗੂ ਚਲੋ
0: ਚਲੋ ਕੋਈ ਹੋਇਆ ਮੌਸਮ ਆਇਆ ਰੁੱਤਾਂ ਹੋਈਆਂ
4: ਸੇਮ ਹੀ ਆ
0: ਅੱਛਾ ਯਾਰ ਬਦਲਣ ਤੇ ਕੋਈ ਹੋਰ ਵੀ ਗੀਤ ਹੈਗਾ ਦ੸ਿਓ ਜੇ ਕਿਸੇ ਨੂੰ ਪਤਾ ਹੋਇਆ ਆਹ ਦੋ ਕਦਾ ਸੀ ਹੈਗਾ ਕਿ ਅਸੀਂ ਰੁੱਖਾਂ ਵਾਂਗੂ ਖੜੇ ਤੂੰ ਬਦਲੀ 100 ਵਾਰ ਅਸੀਂ ਇੱਕ ਵਾਰ ਨੀ ਬਦਲੇ ਤੇ ਹੋਰ ਜੇ ਕੋਈ ਗੀਤ ਹੋਇਆ ਤਾਂ ਦੱਸਿਓ ਬਦਲ ਬਦਲਾ ਤੇ ਕਿ ਭਾਈ ਗੀਤ ਜੇ ਤੁਹਾਡੇ ਮੇਰੇ ਤਾਂ ਨੀ ਜ਼ਹਿਨ ਚ ਆਇਆ ਕੋਈ ਹੋਰ ਤੇ ਜੇ
4: ਤੁਹਾਡੇ ਹੌਲੀ ਹੌਲੀ ਦਿਮਾਗ
0: ਹਾਂਜੀ
4: ਹੌਲੀ ਹੌਲੀ ਆ ਜਾਏਗਾ
0: ਹਾਂ ਜੇ ਹੋਇਆ ਤਾਂ ਤੁਸੀਂ ਦੱਸ ਦਿਓ ਮੈਂ ਤਾਂ ਜਿਹੜੇ ਸਾਰੇ ਗੀਤ ਗੂਤ ਟੁੱਟੇ ਦਿਲਾਂ ਵਾਲੇ ਬਦਲਣ ਤੇ ਹੁੰਦੇ ਆ
4: ਸਾਰੇ ਬਦਲਦੇ
0: ਹਨਾ
4: ਬਿਲਕੁਲ
0: ਹੋਰ ਹੋਰ ਤੋਰ ਬਦਲੀ ਨਹੀਂ ਤੇਰੀ ਝਾਕਣੀ ਚ ਪੈ ਗਿਆ ਫਰਕ ਵੇ
4: ਅੱਖੀਆਂ ਦਾ ਉਹੀ ਚੰਨ ਤੇਰੀਆਂ
0: ਅੱਖੀਆਂ ਦਾ ਉਹੀ ਚੰਨ ਤੇਰੀਆਂ ਲੈ ਚੰਨ ਕਹਿੰਦਾ ਚੰਨ ਕਹਿਤੇ ਤਾਂ ਪਹਿਲਾਂ ਖੁਸ਼ ਬਗ ਬਗ ਹੋ ਗਏ ਉਹ ਕਹਿੰਦਾ ਚੰਨ ਕਹਿਤਾ ਅੱਖੀਆਂ ਦਾ ਚੰਨ ਉਹੀ ਤੇਰੀਆਂ ਤੇਰੀ ਝਾਕਣੀ ਚ ਪੈ ਗਿਆ ਫਰਕ ਵੇ ਲੈ ਦੱਸ ਚੰਨ ਕਹਿੰਦਾ ਜਾਂ ਤਾਂ ਇੱਕ ਗੱਲ ਕਰ ਜਾਂ ਤਾਂ ਮੈਨੂੰ ਅੱਖੀਆਂ ਸੋਹਣੀਆਂ ਹਾਂ ਅੱਖੀਆਂ ਮੇਰੀਆਂ ਸੋਹਣੀਆਂ ਨੇ ਤੇ ਉਹ ਤੋਂ ਬਾਅਦ ਝਾਕਣੀ ਚ ਫਰਕ ਕਿਹੜੇ ਹਿਸਾਬ ਨਾਲ ਪਿਆ ਮਤਲਬ ਇਹੀ ਆ ਵੀ ਤੇਰੀ ਨਿਗਾਹ ਬਦਲ ਗਈ
4: ਜੀ
0: ਇਹੀ ਆ ਨਿਗਾਹ ਬਦਲ ਗਈ ਤੇਰੀ ਝਾਕਣੀ ਫਰਕ ਇਹੀ ਹੋ ਗਿਆ ਵੀ ਤੇਰੀ ਨਿਗਾਹ ਬਦਲ ਗਈ ਹੁਣ ਤੂੰ ਉਹ ਨੀ ਰਿਹਾ ਹਨਾ ਹੁਣ ਗੱਲ ਪਹਿਲਾਂ ਵਾਲੀ ਰਹੀ ਨੀ ਹੈ ਹੁਣ ਚੇਂਜ ਹੋ ਗਿਆ ਕੁਛ ਨਾ ਕੁਛ ਤੇ ਜੇ ਇੱਕ ਗੀਤ ਇਹ ਵੀ ਆਪਾਂ ਲੱਭ ਲਿਆ ਚਲੋ ਹੈ ਤਾਂ ਬਸ ਇਹ ਬਦਲਾਅ ਵਾਲਾ ਹੀ ਹੈ ਹਨਾ
4: ਹਾਂ ਬਦਲਾਅ ਲਈ ਆ ਬਿਲਕੁਲ
0: ਹਨਾ ਤੇ ਜੇ ਕੋਈ ਹੋਰ ਵੀ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਤਾਂ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ 905-564-6444 905-564-6444 ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ ਜੇ ਤੁਹਾਨੂੰ ਵੀ ਲੱਗੇ ਕੋਈ ਹੋਰ ਗੀਤ ਹੈਗਾ ਇਹੋ ਜਿਹੇ
1: Life is unpredictable, but your family's future doesn't have to be. Sasri Kaal Ji, main Muskandio, whether it's life insurance, disability, critical, or saving plans, I'm here to help you protect what matters most. Simple process, honest guidance, the free quotes. Call or text Muskandio today at 647-564-2733.
5: 647-564-2733. Hey, what's going on? Why are you
6: sitting here? What's going on? ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ
5: ਓਹੋ ਤੁਸੀਂ ਪਰੇਸ਼ਾਨ ਨਾ ਹੋਵੋ ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਨਾਲੇ ਮੈਂ ਸੁਣਿਆ ਹੈ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ
7: ਤੁਸੀਂ ਬਿਲਕੁਲ ਸਹੀ ਸੁਣਿਆ ਜੀ ਫਸਟ ਜਾਂ ਸੈਕਿੰਡ ਮੋਰਗੇਜ ਹੋਵੇ ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕ ਆਊਟ ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ ਫੇਰ ਸਾਡੇ ਫੇਰਾ ਪਾਓ ਮੋਰਗੇਜ ਦੀ ਜਦੋਂ ਹੋਵੇ ਲੋੜ ਇੱਕ ਨੰਬਰ ਸਭ ਦੇ ਕੋਲ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ 416-804-2015 416-804-2015 ਲਾਇਸੈਂਸ ਨੰਬਰ 12455
0: ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਨਾਗਪਾਲ ਸਾਹਿਬ ਕੋਲ ਇੱਕ ਵਾਰ ਆਪਾਂ ਫਿਰ ਲੈ ਲਈਏ ਸੁਨੇਹਾ ਉਹਨਾਂ ਦਾ ਬੜਾ ਜ਼ਰੂਰੀ ਆ ਕਿਉਂਕਿ ਅੱਜ ਕੱਲ੍ਹ ਬੰਦੇ ਬਹੁਤ ਵਾਰ ਲੋਨ ਜਿਹੜਾ ਚੱਕੀ ਫਿਰਦੇ ਆ ਨਾਗਪਾਲ ਸਾਹਿਬ 10-10, 11-11% ਅਤੇ 12-12% ਤੇ ਵੀ ਲੋਨ ਆ ਕਈਆਂ ਦਾ ਹੈਗਾ ਅਤੇ ਜੇ ਵੀਜ਼ਿਆਂ ਦੀ ਗੱਲ ਕਰ ਲਈ ਉਹ ਤਾਂ ਵੱਖਰੀ ਗੱਲ ਆ ਜਿਹੜੀਆਂ ਲਾਈਨਅਪ ਕਰਾਟਾਂ ਵੀ ਕਾਫੀ ਮਹਿੰਗੀਆਂ ਪੈਂਦੀਆਂ ਨੇ ਪਰ ਤੁਸੀਂ ਜਿਹੜੀ ਇਹ ਚੀਜ਼ ਦੱਸੀ ਆ ਕਿ ਭਾਈ ਇਹ 2.5% ਹੀ ਤੁਹਾਨੂੰ ਸਾਲ ਦਾ ਪੈਣਾ ਵਾ ਇਹ ਤਾਂ ਬੜੀ ਕਮਾਲ ਦੀ ਗੱਲ ਆ ਸੋ ਲੋਨ ਪਲੱਸ ਗ੍ਰਾਂਟ ਆ ਉਹ ਤਾਂ ਪੈਣਾ ਹੀ ਕੁਛ ਨਹੀਂ ਉਹ ਗ੍ਰਾਂਟ ਹੈ ਹੀ ਤੁਹਾਡੀ ਆ ਕਿਉਂ ਜੀ
8: ऐसा ही है हमारे पास क्लाइंट्स आते हैं कहते हैं सर वीजा पे 22% का ब्याज लग रहा है तो फैमिलीज बड़े टफ टाइम से गुजर रहे हैं आज के टाइम में
0: हाँ क्योंकि इतने टफ टाइम के बीच में मिलता कुछ नहीं जी कितने कोई हाथ ਕੋਈ ਹੱਥ ਹੀ ਨਹੀਂ ਫੜਾਉਂਦਾ ਜੇ ਆਪਾਂ ਦੇਖੀਏ ਅਗਲਾ ਕਹਿੰਦਾ ਵੀ ਤੁਹਾਡੇ ਕੋਲ ਘਰ ਹੈਗਾ ਪਹਿਲਾਂ ਤੁਹਾਡੇ ਕੋਲ ਆਹ ਹੈਗਾ ਲੋਨ ਤਾਂ ਤੁਹਾਨੂੰ ਮਿਲ ਜੂ ਪਰ ਤੁਹਾਡੇ ਕੋਲ ਆਹ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਕੁਛ ਵੀ ਤੁਹਾਨੂੰ ਚਾਹੀਦਾ ਨਹੀਂ ਚਾਹੇ ਬੰਦਾ ਬੇਸਮੈਂਟ ਦੇ ਵਿੱਚ ਹੀ ਰਹਿੰਦਾ ਹੋਵੇ ਚਾਹੇ ਨਵਾਂ ਆਇਆ ਹੋਵੇ ਪੀਅਰ ਹੈਗਾ ਸਿਟੀਜ਼ਨ ਹੈਗਾ ਤਾਂ ਉਹ ਅਪਲਾਈ ਕਰ ਸਕਦਾ ਅਪਲਾਈ ਕੀ ਕਰ ਸਕਦਾ ਉਹਦੀ ਅਪਰੂਵਲ ਵੀ ਆਉਣ ਦੇ ਪੂਰੇ ਪੂਰੇ ਚਾਂਸਿਸ ਨੇ
8: ਦੇਖੋ ਜੀ ਪੀ ਆਰ ਕਈ ਤੋਂ ਫਾਇਦਾ ਹੈ ਜੋ ਪੀ ਆਰ ਜਿਹਨਾਂ ਨੇ ਲੀ ਹੈ ਹਮ ਸਭ ਨੇ ਲੀ ਹੈ ਇਸ ਲਈ ਤਾਂ ਲੀ ਹੈ ਬੈਨੀਫਿਟ ਇਸ ਦੇਸ਼ ਮੇਂ ਰਹਿਣੇ ਕਾ ਕੁਛ ਰਾਈਟ ਤੋ ਇਸ ਲਈ ਪੀਛੇ ਨਾ ਰਹੇ 30-100,000 का नुकसान ना करें आसान से कोर्सेज फुली ऑनलाइन घर के कंफर्ट से करें फैमिली ऑफ फोर को अप टू $80,000 40,000 ग्रांट पोर्शन है लोन मत लीजिए लेस $40,000 मत लीजिए आपकी इच्छा है फैमिली ऑफ टू को अप टू $45,000 नो एज लिमिट नो क्रेडिट चेक क्रेडिट स्कोर जीरो भी है तो भी एलिजिबल हो आप तो इसलिए हमारी फीस कम होने के बाद 199 या 499 आपका फायदा हाथी जितना हमारा फायदा टीटी जितना
0: ਹਾਂ ਆਪਣਾ ਫਾਇਦਾ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਨੂੰ ਕਾਲ ਕਰ ਲਿਓ ਨੰਬਰ ਇੱਕ ਵਾਰ ਜ਼ਰੂਰ ਦਿਓ ਸਰ
8: ਨੰਬਰ ਜੀ 437-264-3175 4 हुणे कॉल करो ते एस्टीमेट लो, आज के टाइम पे 50% पोर्शन, आधा आपकी 100,000 की फंडिंग बनती है, 50,000 ग्रांट है, एक हफ्ते बाद मत कहना ग्रांट बंद हो रही है, गवर्नमेंट पॉलिसी चेंज कर रही है, आपके अकाउंट में फंडिंग आती है, हमारे अकाउंट में नहीं आती। 4
0: बहुत बहुत धन्यवाद सर, 4 बहुत बहुत

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God.
2: Satnam.
0: The supreme truth.
2: Karta Purakh.
0: The creator.
2: Nirupam.
0: Without fear. Without hate.
2: Akal Murat.
0: Omnipresent.
2: Ajoni Sepam.
0: Immortal.
2: Guru Parsad.
0: Through his grace.
2: Jap.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਦੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ।

0: ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011, 905-239-7711, ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, ਔਰ 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP,

0: 5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡੇ ਦਾ ਦਿਨ ਹੈ, ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। 20 ਜੁਲਾਈ ਅੱਜ ਹੋ ਚੁੱਕੀ ਹੈ ਅਤੇ 3:08 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਤੁਹਾਡੀ ਅਤੇ ਸਾਡੀ ਮੁਲਾਕਾਤ 3 ਘੰਟੇ ਦੀ ਐਵਰੀ ਡੇ ਹੁੰਦੀ ਹੈ, ਮੰਡੇ ਟੂ ਫਰਾਈਡੇ। ਅਤੇ ਉਮੀਦ ਹੈ ਕਿ ਤੁਹਾਡਾ ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਨਿਕਲਿਆ ਹੋਏਗਾ, ਤੁਸੀਂ ਸਾਰਿਆਂ ਨੇ ਬੜਾ ਇੰਜੋਏ ਕੀਤਾ ਹੋਏਗਾ। ਅਤੇ ਸਟੂਡੀਓ ਦਾ ਨੰਬਰ 905-500-5444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਉਸ ਤੋਂ ਬਾਅਦ 4 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਨਾਲ ਸਾਂਝ ਪਾਉਣਗੇ ਸਿਮਰਾਜ ਸਿੱਧੂ ਜੀ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ। ਅਤੇ ਇਸੇ ਨੰਬਰ ਦੇ ਉੱਪਰ ਤੁਹਾਡੀ ਸਾਡੇ ਨਾਲ ਗੱਲਬਾਤ ਹੋਏਗੀ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਮੇਰੇ ਨਾਲ ਇੱਕ ਕਾਲਰ ਜੁੜੇ ਹੋਏ ਨੇ। 5095 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਮੈਡਮ, ਇੱਕ ਆਟੋ ਇੰਸ਼ੋਰੈਂਸ ਵਾਲੇ ਦਾ ਨੰਬਰ ਚਾਹੀਦਾ ਸੀ, ਕੋਈ ਵਧੀਆ ਜਿਹਾ ਦਿਓ ਤਾਂ।
0: ਹਾਂਜੀ ਹਾਂਜੀ, ਨੋਟ ਕਰੋ ਤੁਸੀਂ। ਮਨੂ ਸ਼ਰਮਾ ਜੀ ਦਾ ਨੰਬਰ ਹੈ ਇੱਕ ਤਾਂ 289 ਹੋਰ ਲੈ ਲੋ, ਦੋਨਾਂ ਨੂੰ ਕਰ ਲਿਓ। ਦੂਸਰਾ ਨੰਬਰ ਹੈਗਾ ਰੋਹਿਤ ਸਿੱਧੂ ਜੀ ਦਾ, ਹਾਂਜੀ 416-999-1300। ਸਰਵਨ ਕਰਦੇ ਆਪਾਂ ਬੜਾ ਹੀ ਪਿਆਰਾ ਸ਼ਬਦ ਭਾਈ ਜਸਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਹਮੇਸ਼ਾ ਦੀ ਤਰ੍ਹਾਂ ਪੂਰੇ 6 ਵਜੇ ਤੱਕ ਹੁੰਦਾ ਆ। ਅਤੇ ਸਟੂਡੀਓ ਦਾ ਨੰਬਰ 905-564-5444 9055-64-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 9055-64-6444 ਸਟੂਡੀਓ ਦਾ ਨੰਬਰ ਹੈ।

0: ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਇੰਡੀਅਨ ਫਰੂਟਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਜਿਵੇਂ ਕਿ ਬਹੁਤ ਹੀ ਲਾਜਵਾਬ ਤੁਹਾਨੂੰ ਖਾਣਾ ਮਿਲਦਾ ਆ ਹਰ ਲੋਕੇਸ਼ਨ ਦੇ ਉੱਪਰੋਂ, ਤੁਸੀਂ ਬਹੁਤ ਹੀ ਲਾਜਵਾਬ, ਤੁਸੀਂ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਗਰੋਸਰੀਜ਼ ਕਰਦੇ ਹੋ, ਤਾਂ ਇਹਨਾਂ ਨੇ ਇੱਕ ਬਹੁਤ ਵਧੀਆ ਬਿੱਗ ਸੇਲ ਲਗਾਈ ਹੈ ਜਿਹੜੀ ਕਿ ਇਸ ਹਫ਼ਤੇ ਦੇ ਲਈ ਹੈਗੀ ਹੈ। ਬਟ ਇਹ ਵਾਲੀ ਇੱਕੋ ਹੀ ਲੋਕੇਸ਼ਨ ਦੇ ਉੱਪਰ ਤੁਹਾਨੂੰ ਇਹ ਸੇਲ ਮਿਲਣੀ ਆ। ਵੈਸੇ ਤੁਸੀਂ ਕਿਤੇ ਵੀ ਕਿਸੇ ਵੀ ਲੋਕੇਸ਼ਨ ਦੇ ਉੱਪਰ ਜਾ ਕੇ ਇਹਨਾਂ ਦਾ ਲਾਜਵਾਬ ਖਾਣਾ ਵੀ ਖਾ ਸਕਦੇ ਹੋ, ਅਤੇ ਨਾਲ ਦੀ ਨਾਲ ਇਹਨਾਂ ਦੇ ਕੋਲੋਂ ਇੰਡੀਅਨ, ਪਾਕਿਸਤਾਨੀ, ਕੈਨੇਡੀਅਨ ਗਰੋਸਰੀਜ਼ ਕਰਕੇ ਆ ਸਕਦੇ ਹੋ। ਬਟ ਜੇਕਰ ਤੁਸੀਂ 25 ਸੈਂਡਲਵੁੱਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚੋਗੇ, ਸੈਂਡਲਵੁੱਡ ਐਂਡ ਹਰਨਟਾਰੀਓ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਨਾਲ, ਅਤੇ ਇੱਥੇ ਤੁਹਾਨੂੰ ਬਹੁਤ ਵੱਡੀ ਸੇਲ ਮਿਲੇਗੀ ਜਿਹਦੇ ਵਿੱਚ ਤੁਸੀਂ ਆਪਣੀ ਗਰੋਸਰੀ ਵੀ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਆਪਣੇ ਲਈ ਵਧੀਆ ਫੂਡ ਆਈਟਮਸ ਵੀ ਲੈ ਕੇ ਆ ਸਕਦੇ ਹੋ। ਮੈਂ ਥੋੜ੍ਹੀ ਜਿਹੀ ਪ੍ਰਾਈਸਿਸ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ, ਜਿਵੇਂ ਕਿ ਤੁਸੀਂ ਬਰਾੜ ਦੇਸੀ ਘਿਓ ਲੈ ਕੇ ਆਓ $22.99 ਦੇ ਵਿੱਚ, 1.8 kg ਵਾਲਾ ਵੱਡਾ ਬਾਕਸ ਹੈ ਜਿਹੜਾ $22.99 ਦੇ ਵਿੱਚ। ਸ਼ੇਰ ਆਟਾ ਜਿਹੜਾ ਡਰਮ ਆਟਾ ਹੁੰਦਾ ਹੈ, ਸ਼ੇਰ ਦੇਸੀ ਸਟਾਈਲ ਆਟਾ, 10 pound ਵਾਲਾ ਬੈਗ ਸਿਰਫ ਹੀ $6.99 ਦੇ ਵਿੱਚ ਦੇ ਰਹੇ ਨੇ। ਜੇਕਰ ਤੁਸੀਂ ਇੰਡੀਆ ਗੇਟ ਪ੍ਰੀਮੀਅਮ ਰਾਈਸ ਲੈ ਕੇ ਆਉਣਾ ਚਾਹੁੰਦੇ ਹੋ, $10 ਵਾਲਾ ਬੈਗ $9.99 ਦੇ ਵਿੱਚ। ਇੰਡੀਅਨ ਡੈਲੀਬਾਈਟਸ ਐਵਰੀਡੇ ਰਾਈਸ ਨੇ ਜਿਹੜੇ, 8 pound ਵਾਲਾ ਬੈਗ $6.99 ਦੇ ਵਿੱਚ। ਬਰਾੜ ਦਹੀਂ ਲੈ ਕੇ ਆਓ, 20 pound ਵਾਲਾ ਬੈਗ ਹੈ $4.99 ਦੇ ਵਿੱਚ, ਬਾਕਸ ਜਿਹੜਾ ਵੱਡਾ ਹੁੰਦਾ ਆ, ਤਾਂ ਉਹ ਤੁਸੀਂ 1.8 kg ਵਾਲਾ $4.99 ਦੇ ਵਿੱਚ ਲੈ ਕੇ ਆ ਸਕਦੇ ਹੋ। ਟਾਟਾ ਟੀ ਪ੍ਰੀਮੀਅਮ 1 kg $8.99, ਟਾਟਾ ਟੀ ਗੋਲਡ ਵੀ 1 kg $8.99 ਦੇ ਵਿੱਚ। ਇੰਡੀਅਨ ਓਕਰਾ ਜਾਣੀ ਕਿ ਭਿੰਡੀਆਂ ਲੈ ਕੇ ਆਓ, 1 pound $2.99 ਦੇ ਵਿੱਚ ਤੁਹਾਨੂੰ 1 pound ਭਿੰਡੀਆਂ ਮਿਲ ਜਾਣੀਆਂ ਨੇ। ਕੁਆਲੀਫਲਾਰ ਲੈ ਕੇ ਆਉਣਾ ਹੋਵੇ, ਗੋਭੀ ਦਾ ਫੁੱਲ $1.99 ਮਿਲ ਜਾਣਾ ਆ। ਰਪੀਨੀ ਸਾਗ ਲੈ ਕੇ ਆਉਣਾ ਹੋਵੇ, $1.99 ਦਾ ਬੰਚ ਮਿਲ ਜੂਗਾ। ਰਾਊਂਡ ਟੋਮੈਟੋਜ਼ 99 cents ਪਰ ਪਾਉਂਡ ਤੁਹਾਨੂੰ ਮਿਲਣਗੇ, ਅਤੇ ਦਾਲਾਂ ਕਾਫੀ ਸਾਰੀਆਂ ਲੱਗੀਆਂ ਹੋਈਆਂ, $2.99 $3.99 ਦੇ ਵਿੱਚ ਡਿਫਰੈਂਟ ਡਿਫਰੈਂਟ ਦਾਲਾਂ ਲੱਗੀਆਂ ਹੋਈਆਂ ਨੇ। ਬਲੈਕ ਜਾਂ ਵਾਈਟ ਚਨੇ ਵੀ $2.99 ਦੇ ਵਿੱਚ ਮਿਲ ਜਾਣੇ ਆ। ਜੇ ਤੁਸੀਂ ਡੈਮਸਟਰ ਦੀ ਹੋਲ ਵੀਟ ਜਾਂ ਵਾਈਟ ਬ੍ਰੈਡ ਲੈ ਕੇ ਆਉਣਾ ਚਾਹੁੰਦੇ ਹੋ, $1.99 ਮਿਲੂਗੀ। ਹੋਰ ਵੀ ਕਾਫੀ ਸਾਰੀਆਂ ਪ੍ਰਾਈਸਿਸ ਲੱਗੀਆਂ ਹੋਈਆਂ ਨੇ, ਕਾਫੀ ਰਿਡਿਊਸਡ ਪ੍ਰਾਈਸਿਸ ਨੇ। ਹੈਪੀ ਡੈਡੀ ਪਨੀਰ $3.99, ਫਰੋਜ਼ਨ ਆਈਟਮਸ ਵੀ ਹੈਗੀਆਂ ਨੇ। ਅਤੇ ਥੋੜ੍ਹੀ ਜਿਹੀ ਤੰਦੂਰੀ ਗ੍ਰਿਲ ਮੀਟ ਸ਼ੋਪ ਦੀ ਵੀ ਗੱਲ ਕਰੀਏ, ਵੈਜੀਟੇਰੀਅਨ ਥਾਲੀ ਜਿਹੜੀ ਕਿ ਵੈਜ ਸੈਕਸ਼ਨ ਇਹਨਾਂ ਦੇ ਅੰਦਰੋਂ ਤੁਹਾਨੂੰ ਮਿਲ ਜਾਂਦਾ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ, ਉੱਥੇ ਤੁਹਾਨੂੰ $4.99 ਦੀ ਮਿਲੂਗੀ ਵੈਜੀਟੇਰੀਅਨ ਥਾਲੀ। ਵੈਜੀ ਬਰਗਰ ਖਾਣਾ ਹੋਵੇ ਤਾਂ $3.99, ਵੈਜੀ ਬਿਰਿਆਨੀ ਖਾਣੀ ਹੈ ਤਾਂ $4.99 ਦੇ ਵਿੱਚ, ਵੈਜੀ ਨੂਡਲਸ ਤੁਹਾਨੂੰ $6.99 ਦੇ ਵਿੱਚ ਦੇ ਰਹੇ ਨੇ। ਸਟਫਡ ਕੁਲਚਾ ਖਾਣਾ ਹੋਵੇ $2.99 ਈਚ, ਆਲੂ ਕੁਲਚਾ $4.99, ਚਿਕਨ ਕਰੀ ਵਿਦ ਨਾਨ $9.99 ਦੇ ਵਿੱਚ, ਚਿਕਨ ਬਿਰਿਆਨੀ $6.99। ਜੇ ਤੁਸੀਂ ਚਨਾ ਭਟੂਰਾ ਖਾਣਾ ਚਾਹੁੰਦੇ ਹੋ ਤਾਂ ਪੂਰੀ ਪਲੇਟ $3.99 ਦੀ, ਅਤੇ ਇਹ ਵਾਲੀ ਲੋਕੇਸ਼ਨ 'ਤੇ ਤੁਹਾਨੂੰ ਪੀਜ਼ਾ ਵੀ ਮਿਲਦਾ ਆ, ਵੈਜੀਟੇਰੀਅਨ ਮੀਡੀਅਮ ਪੀਜ਼ਾ 2 toppings ਦੇ ਨਾਲ $6.99 ਦੇ ਵਿੱਚ ਮਿਲੂਗਾ। ਤੁਸੀਂ ਪਹੁੰਚਣਾ ਹੈਗਾ 25 ਸੈਂਡਲਵੁੱਡ ਪਾਰਕਵੇ ਵੈਸਟ ਬ੍ਰੈਂਪਟਨ ਦੇ ਵਿੱਚ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ, ਸੈਂਡਲਵੁੱਡ ਐਂਡ ਹਰਨਟਾਰੀਓ, ਅਤੇ ਇੱਥੇ ਤੁਸੀਂ ਪਹੁੰਚੋ ਅਤੇ ਇਹ ਜਿਹੜੀ ਸੇਲ ਹੈ 26 July ਤੱਕ ਚੱਲ ਰਹੀ ਹੈ, ਅਤੇ ਇਸ ਸੇਲ ਦਾ ਤੁਸੀਂ ਫਾਇਦਾ ਲੈ ਸਕਦੇ ਹੋ। 5094 ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਮੰਡੇ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਪੀ ਮੰਡੇ।
1: ਸ਼ਬਦ ਬਹੁਤ ਸੋਹਣਾ ਲੱਗਾ ਸੀਗਾ, ਵੈਰੀ ਨਾਈਸ ਸ਼ਬਦ।
0: ਹਾਂਜੀ ਥੈਂਕ ਯੂ,
1: ਬਸ ਉਹੀ ਕਹਿਣਾ ਸੀ, ਬਹੁਤ ਸੋਹਣਾ ਬੋਲਦਾ, ਹੈਵੀ ਵੰਡਰਫੁਲ ਡੇ।
0: ਥੈਂਕ ਯੂ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਵੀਕ ਦੀ ਸ਼ੁਰੂਆਤ ਹੋਈ ਹੈ ਅਤੇ ਉਮੀਦ ਹੈ ਕਿ ਸਾਰਿਆਂ ਦੀ ਬੜੀ ਵਧੀਆ ਹੋਈ ਹੋਏਗੀ। ਮੰਡੇ ਦਾ ਦਿਨ ਵੈਸੇ ਤਾਂ ਥੋੜ੍ਹਾ ਜਿਹਾ ਆਪਾਂ ਨੂੰ ਛੁੱਟੀ ਤੋਂ ਬਾਅਦ ਵਾਲਾ ਦਿਨ ਥੋੜ੍ਹਾ ਜਿਹਾ ਔਖਾ ਜਿਹਾ ਲੱਗਦਾ ਹੁੰਦਾ, ਬਟ ਇਟਸ ਓਕੇ। ਵੀਕ ਦੀ ਸ਼ੁਰੂਆਤ ਵਧੀਆ ਹੁੰਦੀ ਹੈ ਤਾਂ ਫਿਰ ਵੀਕ ਸਾਰਾ ਬੜਾ ਵਧੀਆ ਨਿਕਲਦਾ ਆ, ਅਤੇ ਉਮੀਦ ਹੈ ਕਿ ਸਾਰਿਆਂ ਦੀ ਵੀਕ ਦੀ ਸ਼ੁਰੂਆਤ ਬੜੀ ਵਧੀਆ ਹੋਈ ਹੋਏਗੀ, ਸਾਰਿਆਂ ਦਾ ਵੀਕਐਂਡ ਵੀ ਬੜਾ ਵਧੀਆ ਹੋਇਆ ਹੋਏਗਾ। ਫੀਫਾ ਗੇਮ ਦਾ ਵਰਲਡ ਕੱਪ ਜਿਹੜਾ ਕਿ ਸਪੇਨ ਦੀ ਟੀਮ ਨੇ ਜਿੱਤ ਲਿਆ ਆ, ਤਾਂ ਉਹ ਵੀ ਮੇਰੇ ਖਿਆਲ 'ਚ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ। ਐਂਡ ਬੜਾ ਵਧੀਆ ਹੁੰਦਾ ਹੈ ਕਿ ਜਦੋਂ ਨਾ ਤੁਸੀਂ ਕੋਈ ਇੱਦਾਂ ਦੀ ਐਕਟੀਵਿਟੀ ਦੇ ਵਿੱਚ ਕੋਈ ਪਾਰਟ ਵੀ ਲੈਂਦੇ ਹੋ, ਪਾਰਟ ਇਨ ਸੈਂਸ ਕਿ ਇੱਦਾਂ ਨਹੀਂ ਕਿ ਤੁਸੀਂ ਜਾ ਕੇ ਮੈਚ ਖੇਡ ਰਹੇ ਹੋ, ਮਤਲਬ ਕਿ ਤੁਸੀਂ ਕਿਤੇ ਜਾ ਕੇ ਉਹਨਾਂ ਨੂੰ ਲਾਈਵ ਦੇਖਦੇ ਹੋ ਜਾਂ ਫਿਰ ਲਾਈਵ ਤੁਸੀਂ ਨਾ ਇੰਜੋਏ ਕਰਦੇ ਹੋ, ਬੜਾ ਵਧੀਆ ਹੁੰਦਾ ਆ। ਐਂਡ ਸਪੇਨ ਫੀਫਾ ਵਰਲਡ ਕੱਪ 2026 ਦਾ ਜਿੱਤ ਚੁੱਕੀ ਹੈ, ਕੱਲ੍ਹ ਕਾਫੀ ਜ਼ਿਆਦਾ ਕਹਿ ਲਓ ਕਿ ਉਹ ਨਾ ਹੁੰਦਾ ਨਾ ਕਿ ਐਕਸਾਈਟਮੈਂਟ ਹਰ ਜਗ੍ਹਾ ਹੀ ਦੇਖਣ ਨੂੰ ਮਿਲ ਰਹੀ ਸੀਗੀ, ਕਿਤੇ ਕਿਤੇ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ। ਆਈ ਥਿੰਕ ਹਰ ਏਰੀਆ ਦੇ ਵਿੱਚ ਫੀਫਾ ਵਰਲਡ ਕੱਪ ਦਿਖਾਇਆ ਜਾ ਰਿਹਾ ਸੀ ਐਂਡ ਬੜੀ ਗਹਿਮਾ ਗਹਿਮੀ ਸੀ ਆਲ ਅਰਾਊਂਡ। ਅਤੇ ਉਮੀਦ ਹੈ ਕਿ ਸਾਰਿਆਂ ਨੇ ਵੀਕਐਂਡ 'ਤੇ ਫੀਫਾ ਵਰਲਡ ਕੱਪ ਵੀ ਇੰਜੋਏ ਕੀਤਾ ਹੋਏਗਾ। ਅਤੇ ਜਿਹੜੇ ਮੈਸੀ ਦੇ ਫੈਨਸ ਨੇ ਉਹਨਾਂ ਨਾਲ ਜੇ ਚਲੋ ਕੋਈ ਗੱਲ ਨਹੀਂ, ਜਿਹੜਾ ਸਪੋਰਟਸਮੈਨਸ਼ਿਪ ਇਹਨੂੰ ਹੀ ਕਹਿੰਦੇ ਨੇ ਕਿ ਹਾਰ ਜਿੱਤ ਲੱਗੀ ਰਹਿੰਦੀ ਹੈ, ਬਟ ਬਹੁਤ ਸੋਹਣਾ ਖੇਡੇ ਅਰਜਨਟੀਨਾ ਦੀ ਟੀਮ ਵੀ। ਬਟ ਐਨੀ ਹਾਓ ਚਲੋ ਗੇਮ ਨੇ ਹੈ ਨਾ, ਹਰ ਗੇਮ ਨੂੰ ਇੰਜੋਏ ਕਰਨਾ ਚਾਹੀਦਾ ਆ। ਅਤੇ ਸਟੂਡੀਓ ਦਾ ਨੰਬਰ 905-5544-4791। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਇੱਕ ਤਾਂ ਗਾਣਾ ਲਾਇਓ ਜੀ ਮੋਰ, ਨਿਮਰਤ ਖਹਿਰਾ ਦਾ
0: ਮੋਰ। ਹਾਂਜੀ।
1: ਤੇ ਇੱਕ ਮੈਂ ਪੁੱਛਣਾ ਸੀ ਜਿਵੇਂ ਲਾਈਵ ਜਿਹੜਾ ਜਿਵੇਂ ਆਉਂਦਾ ਇੱਥੇ ਫੇਸਬੁੱਕ ਤੇ ਜਾਂ ਇੰਸਟਾ ਤੇ ਤੁਹਾਡਾ?
0: ਨਹੀਂ ਫੇਸਬੁੱਕ ਇੰਸਟਾ ਤੇ ਨਹੀਂ, ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੁੰਦੇ ਹੋ।
1: ਗੂਗਲ ਤੇ?
0: ਹਾਂਜੀ ਹਾਂਜੀ, ਗੂਗਲ ਤੇ ਸਰਚ ਕਰੋਗੇ ਨਾ ਦੇਸ ਪ੍ਰਦੇਸ radio.com, ਉੱਥੇ ਤੁਸੀਂ ਵੈਬਸਾਈਟ ਤੇ ਪਹੁੰਚ ਜਾਓਗੇ।
1: ਰੇਡੀਓ ਦੇਸ ਪ੍ਰਦੇਸ,
0: ਦੇਸ ਪ੍ਰਦੇਸ ਰੇਡੀਓ ਤੁਸੀਂ ਸਰਚ ਕਰੋਗੇ ਨਾ ਯੂਟਿਊਬ ਤੇ। DESPARDES radio.com
1: DESPARDES
0: radio.com। ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਕਾਲਰ ਹੋਰ ਨੇ 3631। ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਕੀ ਹਾਲ ਚਾਲ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਵਧੀਆ ਜੀ, ਵਧੀਆ। ਸੈਟਰਡੇ ਨੂੰ ਕਾਲ ਕਰਦਾ ਹੁੰਦਾ ਜੀ, ਉਹਦੇ ਲਈ ਬਸ ਇਸ ਸਾਡੇ ਮੇਲਾ ਸੀਗਾ, ਇਸ ਕਰਕੇ ਉੱਧਰ ਬਿਜੀ ਸੀ।
0: ਹਾਂਜੀ
2: ਤੁਹਾਨੂੰ ਕਾਲ ਨਹੀਂ ਹੋਈ?
0: ਨਹੀਂ ਦੈਟਸ ਓਕੇ। ਫਿਰ ਕੀ ਹੋ ਗਿਆ, ਤੁਸੀਂ ਆਪਣਾ ਵੀਕਐਂਡ ਇੰਜੋਏ ਕੀਤਾ?
2: ਬਿਲਕੁਲ ਬਹੁਤ ਵਧੀਆ ਜੀ, ਬਹੁਤ ਵਧੀਆ। ਸਾਰੀ ਦਿਹਾੜੀ ਗਹਿਮਾ ਗਹਿਮੀ ਲੱਗੀ ਦੀ, ਗਮ ਨਹੀਂ ਪੈ ਰਿਹਾ ਸੀ ਮਨਾਉਣਾ।
0: ਓ ਅੱਛਾ ਅੱਛਾ ਹਾਂਜੀ।
2: ਤੇ ਮਨਪ੍ਰੀਤ ਜੀ, ਗੀਤ ਕੁਲਦੀਪ ਮਾਨਕ ਦਾ ਅੱਖਾਂ ਚ ਨਜਾਇਜ ਵਿਖਰੀ।
0: ਠੀਕ ਹੈ ਜੀ, ਕੁਲਦੀਪ ਮਾਨਕ ਜੀ ਦਾ। ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਥੋੜ੍ਹਾ ਜਿਹਾ ਟਾਈਮ ਦਿਓ ਮੈਨੂੰ।
2: ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਗਾਣੇ ਆਪਾਂ ਸੁਣਦੇ ਹਾਂ ਇੱਕ ਇੱਕ ਕਰਕੇ ਸਾਰੇ। ਤੇ ਫਿਲਹਾਲ ਮੇਰੇ ਨਾਲ ਡਾਕਟਰ ਕੁਲਦੀਪ ਜੀ ਲਾਈਨ ਤੇ ਜੁੜ ਚੁੱਕੇ ਨੇ, ਕਿਹੜੀ ਹੋਮਿਓਪੈਥੀ ਤੋਂ। ਜੇ ਤੁਹਾਨੂੰ ਵੀ ਕੋਈ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਵੀ ਹੈਲਥ ਇਸ਼ੂਜ਼ ਨੇ, ਕੋਈ ਵੀ ਪ੍ਰੋਬਲਮ ਹੈ, ਜਾਂ ਕੋਈ ਵੀ ਤੁਹਾਨੂੰ ਲੱਗਦਾ ਕਿ ਮੇਰੀ ਹੁਣ ਇਹ ਪ੍ਰੋਬਲਮ ਠੀਕ ਹੀ ਨਹੀਂ ਹੋ ਰਹੀ, ਦਵਾਈਆਂ ਲੈ ਕੇ ਥੱਕ ਗਏ ਹੋ, ਤਾਂ ਤੁਸੀਂ ਡਾਕਟਰ ਕੁਲਦੀਪ ਜੀ ਨਾਲ ਗੱਲਬਾਤ ਕਰੋ ਕਿਹੜੀ ਹੋਮਿਓਪੈਥੀ ਤੋਂ। ਇਹਨਾਂ ਨੂੰ ਬਹੁਤ ਲੰਬਾ ਟਾਈਮ ਹੋ ਗਿਆ, ਬਹੁਤ ਵਧੀਆ ਕਾਫੀ ਜ਼ਿਆਦਾ ਇਹਨਾਂ ਦੇ ਕੋਲ ਐਕਸਪੀਰੀਅੰਸ ਹੈ ਹੋਮਿਓਪੈਥੀ ਦੀ ਫੀਲਡ ਦੇ ਵਿੱਚ। ਅਤੇ ਸਭ ਤੋਂ ਕਹਿ ਲਓ ਕਿ ਪੁਰਾਣੇ ਹੋਮਿਓਪੈਥ ਨੇ ਆਪਣੀ ਇੱਥੇ ਕਮਿਊਨਿਟੀ ਦੇ, ਜਿਹੜੇ ਤੁਹਾਨੂੰ ਇਹ ਬਹੁਤ ਵਧੀਆ ਸਰਵਿਸ ਦਿੰਦੇ ਨੇ। ਇਹਨਾਂ ਦੇ ਕੋਲ ਹਰ ਬਿਮਾਰੀ ਦਾ ਇਲਾਜ ਹੈ। ਅਤੇ ਆਪਾਂ ਜਾਣਕਾਰੀ ਲੈਂਦੇ ਹਾਂ ਡਾਕਟਰ ਕੁਲਦੀਪ ਜੀ ਅੱਜ ਕਿਹੜੀ ਬਿਮਾਰੀ ਬਾਰੇ ਸਾਨੂੰ ਦੱਸਣਗੇ। ਅਤੇ ਪੂਰੀ ਨੌਲੇਜ ਵੀ ਲਓ, ਅਤੇ ਫਿਰ ਉਸ ਤੋਂ ਬਾਅਦ ਮੈਡੀਸਿਨ ਵੀ ਇਹਨਾਂ ਦੇ ਕੋਲੋਂ ਲਓ, ਅਤੇ ਤੁਸੀਂ ਆਪਣੀ ਬਿਮਾਰੀ ਨੂੰ ਫਟਾਫਟ ਪਹੁੰਚਾ ਸਕਦੇ ਹੋ। ਡਾਕਟਰ ਕੁਲਦੀਪ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ ਸਰ, ਅੱਜ ਸਾਨੂੰ ਕਿਹੜੀ ਬਿਮਾਰੀ ਬਾਰੇ ਦੱਸੋਗੇ?
3: ਹਾਂਜੀ ਮਨਪ੍ਰੀਤ ਜੀ, ਅੱਜ ਮੈਂ ਨਾ ਪਾਇਲਸ, ਬਵਾਸੀਰ, ਹੈਮੋਰੋਇਡ ਐਂਡ ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਦੇਖੋ ਮੈਨੂੰ ਇਸ ਫੀਲਡ ਦੇ ਵਿੱਚ ਲਗਭਗ 50 ਸਾਲ ਹੋ ਗਏ ਨੇ, ਠੀਕ ਹੈ। ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰਨਾ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ। ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ, ਸ਼ਾਇਦ ਕੋਈ ਕਹੇ ਕਿ ਮੈਂ ਠੀਕ ਨਹੀਂ ਹੈਗਾ, ਇਸ ਸਮੇਂ ਹਰ ਠੀਕ ਹੁੰਦਾ, ਠੀਕ ਹੈ। ਬਹੁਤ ਔਰ ਬਹੁਤ ਪੁਰਾਣੇ ਪੁਰਾਣੇ ਪੇਸ਼ੈਂਟ ਮੈਂ ਠੀਕ ਕੀਤੇ ਨੇ, ਬਹੁਤ ਸਾਲਾਂ ਤੋਂ ਪਰੇਸ਼ਾਨ ਸੀਗੇ। ਕੋਈ ਵੀ ਕਿਸੇ ਨੇ ਤਰ੍ਹਾਂ ਵੀ ਮੈਂ ਕਹਿਣਾ ਹੁੰਦਾ, ਇਸ਼ੂ ਹੈਗਾ ਤੁਹਾਨੂੰ, ਪੇਟ ਦਾ ਇਸ਼ੂ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼, ਜਿਵੇਂ ਆਮ ਗੋਲੀਆਂ ਲੋਕ ਖਾਈ ਜਾਂਦੇ ਨੇ, ਐਂਗਜ਼ਾਇਟੀ, ਡਿਪਰੈਸ਼ਨ, ਅਰਥਰਾਈਟਿਸ ਹੈ ਕਿਸੇ ਤਰ੍ਹਾਂ ਦੀ, ਗੋਡੇ ਮੋਢੇ ਕਿਤੇ ਵੀ ਦਰਦ ਹੈ, ਬੈਕ ਪੇਨ ਹੈਗੀ ਹੈ, ਸਿਆਟਿਕਾ ਪੇਨ ਹੈ, ਹੈਡੇਕ ਹੈਗਾ, ਸਕਿਨ ਦੇ ਇਸ਼ੂ ਹੈ, ਐਗਜ਼ਮਾ ਹੋ ਗਿਆ, ਸਰਾਇਸਿਸ ਹੋ ਗਿਆ, ਫੁਲਵੈਰੀ ਹੋ ਗਈ, ਸਲੀਪ ਐਪਨੀਆ, ਬੱਚਿਆਂ ਦੇ ਆਟਿਜ਼ਮ, ਮਨਪ੍ਰੀਤ ਜੀ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ ਆਟਿਜ਼ਮ, ਜਿਹੜੇ ਬੱਚੇ ਬੋਲਦੇ ਨਹੀਂ ਹੈਗੇ, ਠੀਕ ਹੈ। ਉਹ ਕਿਸੇ ਨੂੰ ਵੀ ਬੱਚੇ ਨੂੰ ਕਿਸੇ ਜਾਣਕਾਰ ਨੂੰ ਇਹ ਪ੍ਰੋਬਲਮ ਹੈਗੀ ਹੈ, ਜ਼ਰੂਰ ਮੇਰੇ ਕੋਲ ਵਿਜਿਟ ਕਰੋ। ਮੈਂ ਪ੍ਰੂਵ ਕਰਾਂਗਾ ਕਿ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ, ਹਰ ਬਿਮਾਰੀ ਦਾ ਇਲਾਜ ਹੈਗਾ, ਸਭ ਤੋਂ ਬੜੀ ਚੀਜ਼ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਜੇ ਤੁਹਾਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਇਲਾਜ ਨਹੀਂ ਹੈਗੇ। ਜੇ ਤੁਹਾਡੇ ਬੈਨੀਫਿਟ ਨੇ, ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਪਾਇਲਸ ਬਾਰੇ ਗੱਲ ਕਰਦੇ, ਦੇਖੋ ਇਹ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ ਬਿਮਾਰੀ ਤੋਂ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਟਰਨਲ ਔਰ ਐਕਸਟਰਨਲ। ਇੰਟਰਨਲ ਜਿਵੇਂ ਸ਼ੁਰੂ ਸ਼ੁਰੂ ਚ ਜੇ ਆਪਾਂ ਜੇ ਜਿਹਨਾਂ ਨੂੰ ਕਬਜ਼ ਰਹਿੰਦੀ ਹੈ, ਵਾਰ ਵਾਰ ਤੁਸੀਂ ਟੋਇਲਟ ਜਾਂਦੇ ਹੋ, ਪਹਿਲਾਂ ਅੰਦਰ ਸ਼ੁਰੂ ਅੰਦਰ ਤੁਹਾਡੇ ਸੋਜ ਹੋਏਗੀ, ਬਲੱਡ ਆਏਗਾ ਤੇ ਇਚਿੰਗ ਹੋਏਗੀ, ਪੇਨ ਹੁੰਦਾ, ਇਹ ਮੋਸਟਲੀ ਇਹਦੇ ਸਿਮਟਮ ਹੁੰਦੇ ਨੇ। ਬਹੁਤ ਲੋਕ ਪਰੇਸ਼ਾਨ, ਸਾਲੋ ਸਾਲ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਆਏ ਨੇ, ਦੋਨੋਂ ਚਾਰ ਚਾਰ ਵਾਰੀ ਆਪਰੇਸ਼ਨ ਕਰਾ ਕੇ
0: ਨੇ।
3: ਜੇ ਤੁਸੀਂ ਟ੍ਰੀਟਮੈਂਟ ਨਹੀਂ ਕਰਦੇ ਤੁਸੀਂ ਬਾਹਰ ਤੁਹਾਡੇ ਜਿਵੇਂ ਅੰਗੂਰ ਦੇ ਦਾਣੇ ਨੇ ਉੱਦਾਂ ਬਣ ਜਾਂਦਾ, ਉਹ ਹੈਮੋਟੋਮਾ ਅਸੀਂ ਕਹਿੰਦੇ ਹਾਂ ਮੈਡੀਕਲ ਲੈਂਗੁਏਜ ਦੇ ਵਿੱਚ, ਫਿਰ ਉਹ ਬਹੁਤ ਪੇਨਫੁਲ ਹੁੰਦੇ ਨੇ। ਬਹੁਤ ਵਧੀਆ ਦਵਾਈ ਹੈ, ਬਹੁਤ ਜਲਦੀ ਠੀਕ ਹੋ ਜਾਂਦਾ। ਮੋਸਟਲੀ ਕਈ ਵਾਰੀ ਪੁੱਛਦੇ ਨੇ ਕਿੰਨੀ ਜਲਦੀ, ਮੈਂ ਕਿਹਾ ਦੇਖੋ ਏਦਾਂ ਹੁੰਦਾ ਡਿਪੈਂਡ ਕਰਦਾ ਬਿਮਾਰੀ ਦੇ ਉੱਪਰ, ਲੇਕਿਨ ਦਵਾਈ ਹੈ, ਦਵਾਈ ਤੁਰੰਤ ਕੰਮ ਕਰਨੀ ਚਾਹੀਦੀ ਹੈ ਤੇ ਇੱਕ ਦੋ ਦਿਨ ਚਾਰ ਦਿਨ ਜ਼ਰੂਰ ਪਤਾ ਲੱਗਦਾ ਦਵਾਈ ਖਾਣ ਦਾ। ਤੁਹਾਨੂੰ ਫਿਸ਼ਰਸ ਹੈਗਾ ਕੋਈ ਵੀ ਇਸ਼ੂ ਹੈਗਾ 6478108055 6047
0: ਕੁਲਦੀਪ ਜੀ ਦੇ ਨਾਲ ਕਿਹੜੀ ਹੋਮਿਓਪੈਥੀ ਤੋਂ, ਨੰਬਰ 6478108055 6478188055 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਚਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ। ਪਹਿਲਾ ਫਰਮਾਇਸ਼ੀ ਗਾਣਾ ਨਿਮਰਤ ਖਹਿਰਾ ਤੇ ਨੂਰ ਚਾਹਲ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਇਸ ਵਾਰ ਚਾਦਰਾਂ ਤੇ ਮੋਰ ਕੱਢੀਏ।

0: ਰਹੇ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 9055546464 ਸਟੂਡੀਓ ਦਾ ਨੰਬਰ ਹੈ। 2865 ਹਾਂਜੀ ਸਤਿ ਸ਼੍ਰੀ ਅਕਾਲ। ਬਿਲਕੁਲ, ਤੁਸੀਂ ਇਵਨ ਲਾਸਟ ਈਅਰ ਨਾਲ ਹੀ ਕੰਪੈਰੀਜ਼ਨ ਕਰ ਲਓ, ਪਹਿਲਾਂ ਦੇ ਰੇਟਸ ਕੀ ਸੀ ਤੇ ਹੁਣ ਦੇਖ ਲਓ, ਹਨਾ। ਜਦੋਂ ਇੱਦਾਂ ਦੀ ਮੀਟਿੰਗ ਬੁਲਾਉਂਦੇ ਨੇ ਫਿਰ ਉਦੋਂ ਕੋਈ ਜਾਂਦਾ ਨੀ, ਤੇ ਉਸ ਤੋਂ ਬਾਅਦ ਫਿਰ
1: ਹੁਣ ਦੇਖੋ 90% ਬੰਦੇ ਆਪਣੇ ਡਰਾਈਵਰ ਦੇ ਵਿੱਚ ਆ ਜੀ।
0: ਹਾਂਜੀ,
1: ਪੰਜਾਬੀ ਆਉਣ ਲਈ ਪੰਜਾਬੀ ਕਰਦਾ ਆਪਣੇ ਇੰਡੀਆ ਨਾਲ, ਇੱਕ ਦਿਨ ਇੱਕ ਤੇ ਖੜ ਜਾਣ ਤਾਂ ਸਰਕਾਰ ਨੂੰ ਸਰਕਾਰ ਹਿੱਲ ਜਾਣੀ ਆ ਬਾਈ
0: ਸਾਰੀ,
1: ਆਪਣੀਆਂ ਡਾਹੋ ਤੇ ਸਾਰੀਆਂ ਕੈਨੇਡਾ
0: ਸਾਰੀ। ਆਪਣੀ ਫੀਡਬੈਕ ਹੀ ਨੀ ਆਪਾਂ ਦਿੰਦੇ ਤਾਂ ਫਿਰ ਗਵਰਨਮੈਂਟ ਨੇ ਤਾਂ ਆਪਣਾ ਕੰਮ ਕਰੀ ਜਾਣਾ, ਹੈ ਨਾ। ਓਦਾਂ ਹੀ ਤੇ ਫਿਰ ਉਹ ਰੇਟਸ ਐਵਰੀ ਈਅਰ ਕਿਤੇ ਨਾ ਕਿਤੇ ਇਨਕਰੀਜ਼ ਹੁੰਦੇ ਹੀ ਰਹਿੰਦੇ ਨੇ, ਹਰ ਚੀਜ਼ ਵਿੱਚ ਹੀ ਹੁੰਦੇ ਨੇ। ਕੋਈ ਏਦਾਂ ਤਾਂ ਹੋਇਆ ਹੀ ਨੀ ਕਿ ਵੀ ਪਿਛਲੇ ਸਾਲ ਨਾਲੋਂ ਰੇਟ ਕਿਸੇ ਚੀਜ਼ ਦੇ ਘੱਟ ਕੇ, ਚਾਹੇ ਗਰੋਸਰੀ ਲਾ ਲਓ ਚਾਹੇ ਗੈਸ ਲਾ ਲਓ ਚਾਹੇ ਜੋ ਵੀ, ਹੈ ਨਾ, ਹਰ ਚੀਜ਼ ਦੇ ਰੇਟਸ ਉੱਪਰ ਦੇ ਉੱਪਰ ਜਾਈ ਜਾਂਦੇ ਨੇ। ਬਟ ਜਦੋਂ ਕੋਈ ਇੱਦਾਂ ਦੀਆਂ ਗਵਰਨਮੈਂਟ ਹੈ ਨਾ ਤੁਹਾਡੇ ਤੋਂ ਫੀਡਬੈਕ ਮੰਗਦੀ ਹੈ ਤਾਂ ਜ਼ਰੂਰ ਦੇਣੀ ਚਾਹੀਦੀ ਹੈ। ਆਪਣੇ ਸੁਝਾਅ ਦਓਗੇ ਤਾਂ ਹੀ ਤਾਂ ਕੁਛ, ਜੇ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚੂਗੀ ਤਾਂ ਹੀ ਕੋਈ ਐਕਸ਼ਨ ਹੋਊਗਾ ਨਾ। ਅਤੇ ਚਲੋ ਐਨੀਵੇਜ਼, ਏ ਐਨ ਜੀ ਆਟੋਮੋਟਿਵ ਰਿਪੇਅਰ ਦੀ ਜਾਣਕਾਰੀ ਮੈਂ ਦਿਆਂ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਆਪਣੇ ਗੱਡੀਆਂ ਦੇ ਟਾਇਰ ਚੇਂਜ ਕਰਾਉਣੇ ਹੋਣ ਤਾਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਕਰਨਗੇ, ਅਤੇ ਸਸਪੈਂਸ਼ਨ ਵਰਕ ਤੁਸੀਂ ਸਾਰਾ ਕਰਵਾ ਸਕਦੇ ਹੋ। ਕੋਈ ਵੀ ਤਰ੍ਹਾਂ ਦਾ ਸਸਪੈਂਸ਼ਨ ਵਰਕ ਹੋਵੇ, ਇੰਜਨ ਦਾ ਕੋਈ ਵੀ ਕੰਮ ਹੋਵੇ, ਬ੍ਰੇਕਸ ਐਗਜ਼ੋਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੋਵੇ, ਏ ਐਨ ਜੀ ਆਟੋਮੋਟਿਵ ਰਿਪੇਅਰ ਪਹੁੰਚੋ। 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਅਤੇ ਨੰਬਰ 9058577596 9058577596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡਾ ਐਵਰੀ ਡੇ ਸੰਪਰਕ ਹੋ ਸਕਦਾ। ਅਤੇ ਨਾਲ ਹੀ ਤੁਸੀਂ ਆਲ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਵੀ ਕੰਟੈਕਟ ਕਰ ਲਓ। ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਰਿਟਰਨ ਟਿਕਟ ਦੇ ਲਈ ਸਪਟੈਂਬਰ ਤੋਂ ਲੈ ਕੇ ਦਸੰਬਰ ਤੱਕ। ਸਪਟੈਂਬਰ, ਅਕਤੂਬਰ, ਨਵੰਬਰ, ਦਸੰਬਰ, ਇਹ 4 ਮਹੀਨਿਆਂ ਦੇ ਵਿੱਚ ਤੁਸੀਂ ਇੰਡੀਆ ਨੂੰ ਟਰੈਵਲ ਕਰਨਾ ਹੋਵੇ, ਆਉਣ ਜਾਣ ਦੀ ਟਿਕਟ ਟੋਰਾਂਟੋ ਤੋਂ ਡੈਲੀ ਦੀ, ਡੈਲੀ ਤੋਂ ਟੋਰਾਂਟੋ $1490 ਦੀ ਟਿਕਟ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਸਪਟੈਂਬਰ ਤੋਂ ਦਸੰਬਰ ਤੱਕ, $1490। ਜੇ ਤੁਸੀਂ ਇਹੀ ਟਿਕਟ ਅੰਮ੍ਰਿਤਸਰ ਤੱਕ ਦੀ ਲੈਣੀ ਹੈ, ਟੋਰਾਂਟੋ ਤੋਂ ਅੰਮ੍ਰਿਤਸਰ ਅਤੇ ਵਾਪਸੀ ਫਿਰ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਸਪਟੈਂਬਰ ਤੋਂ ਦਸੰਬਰ ਦੇ ਵਿੱਚ, ਤਾਂ $1790 ਦੀਆਂ ਟਿਕਟਸ ਹੋਣਗੀਆਂ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। $1790 ਦੀ ਟਿਕਟਸ ਨੇ। ਆਲ ਲਿੰਕ ਟਰੈਵਲ ਮਿਸਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਅਤੇ ਨੰਬਰ ਇਹਨਾਂ ਦਾ 905-565-8704, 9055658704। ਆਲ ਲਿੰਕ ਟਰੈਵਲ ਮਿਸਿਸ ਸਾਗਾ ਅਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਵਾਪਿਸ ਆਉਂਦੇ ਹਾਂ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 9057928053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।

ਲਗਾਓ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-8575-7596 ANJ Auto Repair।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਸਟੂਡੀਓ ਦਾ ਨੰਬਰ 9055646444। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੀ, ਜਿਨ੍ਹਾਂ ਦੇ ਕੋਲ ਤੁਸੀਂ ਪਹੁੰਚਣਾ। ਇਹਨਾਂ ਦੇ ਕੋਲ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਵਿੱਚ ਤੁਹਾਨੂੰ ਮਿਲਦੇ ਨੇ। ਸਿੰਗਲ ਵਿਜ਼ਨ ਗਲਾਸਿਸ ਤੁਹਾਨੂੰ $129 ਦੇ ਵਿੱਚ ਦੇ ਰਹੇ ਨੇ, ਰੈਗੂਲਰ ਪ੍ਰਾਈਸ $400 ਦੀ ਹੈ। ਅਤੇ ਪ੍ਰੋਗਰੈਸਿਵ ਗਲਾਸਿਸ ਤੁਸੀਂ $258 ਦੇ ਵਿੱਚ ਡੀਲ ਲੈ ਸਕਦੇ ਹੋ, ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ। ਇਹਦੇ ਵਿੱਚ ਤੁਹਾਡੀ ਪਸੰਦ ਦਾ ਟੋਪ ਦੇ ਬ੍ਰਾਂਡਸ ਦਾ ਫਰੇਮ ਇਨਕਲੂਡਿਡ ਹੋਏਗਾ, ਸਿੰਗਲ ਵਿਜ਼ਨ ਗਲਾਸਿਸ ਜਾਂ ਪ੍ਰੋਗਰੈਸਿਵ ਗਲਾਸਿਸ ਹੋਣਗੇ। ਅਤੇ ਜੇਕਰ ਤੁਸੀਂ ਲੈਂਸ ਦੀ ਕੋਟਿੰਗ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਫਲੈਟ 50% ਡਿਸਕਾਊਂਟ ਦੇ ਰਹੇ ਨੇ। ਸਪੈਸ਼ਲ ਆਫਰਸ ਕਾਫੀ ਸਾਰੇ ਲੱਗੇ ਹੋਏ ਨੇ ਤੁਹਾਡੇ ਲਈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਤੁਸੀਂ ਕੰਪਰੀਹੈਂਸਿਵ ਆਈ ਐਗਜ਼ਾਮ ਜਾ ਕੇ ਦਿਓ ਡਾਕਟਰਸ ਨੂੰ, ਅਤੇ ਡਾਕਟਰਸ ਤੁਹਾਨੂੰ ਥਰਸਡੇ, ਫਰਾਈਡੇ ਐਂਡ ਸੈਟਰਡੇ ਅਵੇਲੇਬਲ ਮਿਲਦੇ ਨੇ। ਅਤੇ ਆਪਣੀ ਅਪੋਇੰਟਮੈਂਟ ਬੁੱਕ ਕਰ ਲਓ, ਤੁਹਾਡੇ ਲਈ ਐਵਰੀ ਡੇ ਓਪਨ ਨੇ। ਤੁਸੀਂ ਸਨ ਕਲਾਸਿਸ ਲੈਣੀਆਂ ਨੇ ਜਾਂ ਫਿਰ ਤੁਸੀਂ ਆਪਣੇ ਪ੍ਰਿਸਕ੍ਰਿਪਸ਼ਨ ਕਲਾਸਿਸ ਲੈਣਾ ਹੋਣ ਤਾਂ ਜ਼ਰੂਰ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ ਕੈਨੇਡੀ ਐਂਡ ਸਟੀਲਸ ਕਹਿ ਲਓ। ਸਪੈਕਸ ਐਕਸਪ੍ਰੈਸ ਨੰਬਰ 9054608888, 9054608888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੈਂਟ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਤੇ ਟੀਮ ਸਿੱਧੂ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹ ਤੁਹਾਡੇ ਲਈ ਕੈਲਡਨ ਸ਼ਹਿਰ ਦੇ ਵਿੱਚ ਲੈ ਕੇ ਆਏ ਨੇ, ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ। ਬਹੁਤ ਹੀ ਕਮਾਲ ਦਾ ਪ੍ਰੋਜੈਕਟ ਹੈ ਇਹ। ਨਵੇਂ ਫ੍ਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚਡ ਐਂਡ ਡਿਟੈਚਡ ਘਰ ਤਿਆਰ ਹੋਣੇ ਨੇ, ਜਿਹੜੇ ਕਿ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਤਿਆਰ ਹੋ ਜਾਣਗੇ। ਦੋ ਫਲੋਰ ਦੇ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ। ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2300 ਸਕੁਏਅਰ ਫਿੱਟ ਦੇ ਘਰ ਨੇ ਇਹ। 3-4 ਬੈਡਰੂਮਸ ਬਣਨੇ ਆ, 2.5-3 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਵੱਡੇ ਬੈਕਯਾਰਡ ਹੋਣਗੇ, ਅਨਫਿਨਿਸ਼ਡ ਬੇਸਮੈਂਟ ਹੋਏਗੀ ਤੇ ਟੋਟਲ ਤੁਸੀਂ 10% ਡਿਪੋਜ਼ਿਟ ਇੱਕ ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਸੈਮੀ ਡਿਟੈਚ ਘਰ ਨੇ ਜਿਹੜੇ, ਇਹਨਾਂ ਦੀ ਪ੍ਰਾਈਸ 8,49,000 ਤੋਂ ਸਟਾਰਟ ਹੁੰਦੀ ਹੈ। ਇਹ ਤੋਂ ਹੋਣਗੇ ਅਪ ਟੂ 1950 ਸਕੁਏਅਰ ਫਿੱਟ ਦੇ ਘਰ, 3-4 ਬੈਡਰੂਮਸ, 2.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਯਾਨੀ ਤੁਸੀਂ 2 ਗੱਡੀਆਂ ਪਾਰਕ ਕਰ ਸਕਦੇ ਹੋ ਤੇ ਟੋਟਲ 10% ਡਿਪੋਜ਼ਿਟ ਇਹਨਾਂ ਘਰਾਂ ਦੇ ਲਈ ਵੀ ਇੱਕ ਸਾਲ ਦੇ ਵਿੱਚ ਪੇ ਕਰਨਾ ਹੋਏਗਾ। 32-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਇਹਨਾਂ ਦੀ ਪ੍ਰਾਈਸ 9,49,000 ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2345 ਸਕੁਏਅਰ ਫਿੱਟ ਦੇ ਘਰ ਨੇ, 3-4 ਬੈਡਰੂਮਸ ਬਣਨੇ ਨੇ, 2.5-3 ਬਾਥਰੂਮਸ, ਡਬਲ ਕਾਰ ਗਰਾਜ ਹੋਏਗਾ ਤੇ ਟੋਟਲ ਤੁਸੀਂ 10% ਡਿਪੋਜ਼ਿਟ ਇੱਕ ਸਾਲ ਦੇ ਵਿੱਚ ਦੇਣਾ। ਲਾਸਟ ਵਿੱਚ 36-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 1,000,000 ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2620 ਸਕੁਏਅਰ ਫਿੱਟ ਦੇ ਘਰ, 3-5 ਬੈਡਰੂਮਸ, 2.5-3 ਬਾਥਰੂਮਸ, ਡਬਲ ਕਾਰ ਗਰਾਜ ਤੇ 10% ਟੋਟਲ ਡਿਪੋਜ਼ਿਟ ਇੱਕ ਸਾਲ ਦੇ ਵਿੱਚ ਪੇ ਕਰਨਾ। ਸਾਰੇ ਘਰਾਂ ਦੇ ਵਿੱਚ ਹੀ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ, ਬੈਕਯਾਰਡ ਵੀ ਹੈਗੇ ਵੱਡੇ ਵੱਡੇ, ਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਪੂਰਾ ਕਰਨਾ, ਇੰਸਟਾਲਮੈਂਟ ਦੇ ਵਿੱਚ ਤੁਸੀਂ ਪੇ ਕਰਨਾ ਪੂਰੇ ਇੱਕ ਸਾਲ ਦੇ ਵਿੱਚ 10% ਟੋਟਲ ਡਿਪੋਜ਼ਿਟ। ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ। ਨੰਬਰ ਹੈ 416-316-0016-416-302-0016। ਟੀਮ ਸਿੱਧੂ ਨੂੰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ ਤੇ ਤੁਹਾਨੂੰ ਇਹ ਨਾਲ ਦੀ ਨਾਲ ਰੀਚ ਆਊਟ ਕਰ ਲੈਣਗੇ। ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਫਿਸ ਰੈਸਟੋਰੈਂਟ 'ਚ ਤੁਸੀਂ ਪ੍ਰੋਫੈਸ਼ਨਲ ਪੇਂਟ ਕਰਵਾਉਣਾ ਚਾਹੁੰਦੇ ਹੋ, ਬਹੁਤ ਕਮਾਲ ਦਾ ਪੇਂਟ ਕਰਦੇ ਨੇ ਸੰਦਲ ਪੇਂਟਿੰਗ ਵਾਲੇ। ਇਹਨਾਂ ਨੂੰ ਕਾਫੀ ਲੰਬਾ ਇਹਨਾਂ ਦਾ ਤਜ਼ਰਬਾ ਆ, ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਇਸ ਪ੍ਰੋਫੈਸ਼ਨ ਦੇ ਵਿੱਚ। ਪੂਰੇ ਪ੍ਰੋਫੈਸ਼ਨਲ ਨੇ, ਅਫੋਰਡੇਬਲ ਪੇਂਟ ਯੂਜ ਕਰਦੇ ਨੇ ਬਟ ਨੇਮ ਬ੍ਰਾਂਡ ਪੇਂਟ ਯੂਜ ਕਰਦੇ ਨੇ, ਕੋਈ ਵੀ ਐਵੇਂ ਸਸਤਾ ਜਿਹਾ ਪੇਂਟ ਜਾਂ ਕਹਿ ਲਓ ਕਿ ਕੋਈ ਮਾੜੀ ਚੀਜ਼ ਨਹੀਂ ਇਹ ਯੂਜ ਕਰਦੇ, ਨੇਮ ਬ੍ਰਾਂਡ ਪੇਂਟ ਯੂਜ ਕਰਦੇ ਨੇ ਤੇ ਪੂਰਾ ਸਾਫ਼ ਸੁਥਰਾ ਕੰਮ ਕਰਨਗੇ। ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਹਰ ਜਗ੍ਹਾ GTA ਏਰੀਆ ਦੇ ਵਿੱਚ ਤੁਹਾਨੂੰ ਇਹ ਸਰਵਿਸ ਦਿੰਦੇ ਨੇ ਤੇ ਤੁਸੀਂ ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਜਿਹੜੇ ਮਰਜ਼ੀ ਏਰੀਆ ਦੇ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਹਰ ਜਗ੍ਹਾ ਇਹ ਆਪਣੀ ਸਰਵਿਸ ਦਿੰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ, ਪੂਰੀ ਪ੍ਰੋਫੈਸ਼ਨਲ ਟੀਮ ਹੈ ਇਹਨਾਂ ਦੀ ਸੰਦਲ ਪੇਂਟਿੰਗ ਦੀ। ਸੁਖਜੀਤ ਜੀ ਦੇ ਨਾਲ ਸੰਪਰਕ ਕਰੋ, ਨੰਬਰ 6478323136478223 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੰਦਲ ਪੇਂਟਿੰਗ ਨੂੰ ਤੇ ਤੁਸੀਂ ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਕਿਸੇ ਵੀ ਏਰੀਆ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਤੁਸੀਂ ਇਹਨਾਂ ਦੇ ਕੋਲੋਂ ਪੇਂਟ ਕਰਵਾ ਸਕਦੇ ਹੋ। ਅਕਾਲ ਡਕਟ ਕਲੀਨਿੰਗ ਨੂੰ ਵੀ ਯਾਦ ਰੱਖੋ, ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ, ਜੋ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ ਨੂੰ ਇੰਸਟਾਲ ਐਂਡ ਰਿਪੇਅਰ ਕਰਵਾ ਸਕਦੇ ਹੋ। ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ, ਉਹਨਾਂ ਦੇ ਲਈ ਕਾਫੀ ਵਧੀਆ ਡੀਲ ਹੈ। ਅਪ ਟੂ 3,000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ $250 ਦੀ ਹੈ। ਹਰ ਏਰੀਆ ਦੇ ਵਿੱਚ ਇਹ $250 ਦੇ ਵਿੱਚ ਇਹ ਸਰਵਿਸ ਦੇ ਰਹੇ ਨੇ ਤੇ ਜੇਕਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਇਹਨਾਂ ਨੂੰ ਤੇ ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ। ਅਕਾਲ ਡਕਟ ਕਲੀਨਿੰਗ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ 416-710-0662-416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਕਾਲ ਡਕਟ ਕਲੀਨਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ।
ਤੇ ਨਾਲ ਦੀ ਨਾਲ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਸੀਂ ਪਹੁੰਚੋ ਅੱਜ ਕੁਲਚਾ ਪਲੇਟ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਦੇ ਰਹੇ ਨੇ ਤੇ ਇਹਨਾਂ ਦਾ ਸਪੈਸ਼ਲ ਮੈਨਿਊ ਹੁੰਦਾ ਤੁਸੀਂ ਇਹਨਾਂ ਦੇ ਕੋਲ ਇਨਸਾਈਡ ਜਾਓਗੇ ਤੁਹਾਨੂੰ ਕਾਫੀ ਹੋਰ ਡਿਫਰੈਂਟ ਡਿਫਰੈਂਟ ਡੀਲਸ ਮਿਲਣਗੀਆਂ ਤੁਸੀਂ ਇਹਨਾਂ ਦੇ ਕੋਲੋਂ ਫਰੈਸ਼ ਐਂਡ ਫਲੇਵਰਫੁਲ ਫੁੱਲ ਫੂਡ ਖਾ ਸਕਦੇ ਹੋ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬੜਾ ਕਮਾਲ ਦਾ ਫੂਡ ਇਹ ਰੈਡੀ ਕਰਦੇ ਨੇ ਚਾਹੇ ਤੁਸੀਂ ਡਾਈਨ ਇਨ ਕਰੋ ਚਾਹੇ ਤੁਸੀਂ ਟੇਕ ਆਊਟ ਲੈ ਕੇ ਆਓ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਤੁਸੀਂ ਇਹਨਾਂ ਦੇ ਕੋਲੋਂ ਐਵਰੀ ਡੇ ਜਾ ਕੇ ਲੈ ਕੇ ਆ ਸਕਦੇ ਹੋ ਜੇ ਤੁਹਾਡੇ ਘਰਾਂ 'ਚ ਕੋਈ ਵੀ ਸਪੈਸ਼ਲ ਓਕੇਜ਼ਨ ਆ ਰਹੀ ਹੈ ਤਾਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਤੇ ਨੰਬਰ ਤੁਸੀਂ ਨੋਟ ਕਰ ਲਓ 275 ਗਾਰਡਨ ਬਰੁੱਕ ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਵਾਲੀ ਇੰਟਰਸੈਕਸ਼ਨ ਦਾ ਨੰਬਰ 905-799-8111-905-794-8111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ ਨੰਬਰ 905-593-4400-905-593-4400 ਜਾਂ ਤੀਸਰੀ ਲੋਕੇਸ਼ਨ 'ਤੇ ਪਹੁੰਚੋ 15 ਫੈਂਡਰ ਵੇ ਬਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰ ਨੇ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟੁਣ ਕੇ ਤੋਂ ਮੈਂ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਰਾਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਇੱਕ ਹੋਮ ਇੰਟਰਨੈਟ ਦੀ ਡੀਲ ਲੈਣੀ ਹੋਵੇ, ਜਾਂ ਫਿਰ ਤੁਸੀਂ ਕਹਿ ਲਓ ਕਿ ਆਪਣੇ ਸੈੱਲ ਫੋਨ ਦੀ ਕੋਈ ਡੀਲ ਲੈਣੀ ਹੈ, ਤਾਂ ਤੁਸੀਂ ਰਾਇਲ ਡਿਜੀਟਲ ਦੇ ਨਾਲ ਸੰਪਰਕ ਕਰੋ। ਏਟੀ ਮੈਰੀਟਾਈਮ ਓਨਟਾਰੀਓ ਬੁਲੇਵਰਡ ਦੇ ਇਹ ਲੋਕੇਟਰ ਨੇ, ਯੂਨਿਟ ਨੰਬਰ 58 ਦੇ ਉੱਪਰ। ਹਾਈ ਸਪੀਡ ਅਨਲਿਮਿਟਡ ਇੰਟਰਨੈਟ $55 ਦੀ ਤੁਹਾਨੂੰ ਡੀਲ ਦੇ ਰਹੇ ਨੇ। 1.5 GB ਡਾਟਾ ਹੋਏਗਾ, 1.5 GB ਡਾਟਾ ਅਤੇ $55 ਦੀ ਡੀਲ ਹੈ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ। ਰਾਇਲ ਡਿਜੀਟਲ ਦੇ ਅਮਨ ਜੀ ਨੂੰ ਕਾਲ ਕਰੋ, ਨੰਬਰ 647-201-1313-647-201-1313, ਇਹਨਾਂ ਦਾ ਨੰਬਰ ਹੈ। 0490 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਕਾਲ ਡਰੋਪ ਹੋ ਗਈ 1122, ਤੁਸੀਂ ਦੁਬਾਰਾ ਕਾਲ ਕਰ ਲਿਓ। ਅਤੇ ਟਾਈਮ ਵੀ ਸਾਡੇ ਕੋਲ ਹੁਣ ਥੋੜ੍ਹਾ ਜਿਹਾ ਹੈ, ਕਿਉਂਕਿ 4 ਵਜੇ ਤੋਂ ਬਾਅਦ ਤੁਹਾਡੀ ਮੁਲਾਕਾਤ ਹੋ ਜਾਂਦੀ ਹੈ ਸਮਰਾਜ ਸਿੱਧੂ ਜੀ ਦੇ ਨਾਲ, ਅਤੇ ਉਹ ਤੁਹਾਨੂੰ ਕੈਨੇਡਾ ਦੀਆਂ ਬਿਲਕੁਲ ਲੇਟੈਸਟ ਜਿਹੜੀਆਂ ਖਬਰਾਂ ਨੇ, ਜਿਹੜੀਆਂ ਲੇਟੈਸਟ ਅਪਡੇਟਸ ਨੇ, ਉਹ ਤੁਹਾਡੇ ਲਈ ਲੈ ਕੇ ਆਉਂਦੇ ਨੇ ਐਵਰੀ ਡੇ, ਮੰਡੇ ਟੂ ਥਰਸਡੇ। ਅਤੇ ਤੁਸੀਂ ਬੜੀ ਜਲਦੀ ਉਹਨਾਂ ਦੇ ਨਾਲ ਸਾਂਝ ਪਾਓਗੇ। ਫਿਲਹਾਲ ਮੈਂ ਤੁਹਾਨੂੰ ਜਾਣਕਾਰੀ ਇੱਕ ਹੋਰ ਦੇ ਦਿਆਂ। ਸਭ ਤੋਂ ਪਹਿਲਾਂ ਤਾਂ ਮੈਂ ਨੰਬਰ ਇੱਕ ਵਾਰ ਫਿਰ ਦੇ ਦਿਆਂ, 905-564-6464 'ਤੇ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਦਾ, ਜੋ ਕਿ 14 ਅਗਸਤ ਨੂੰ ਹੋਏਗਾ ਟੋਰੋਂਟੋ ਦੇ ਵਿੱਚ, ਸਕੋਸ਼ੇ ਬੈਂਕ ਅਰੀਨਾ ਦੇ ਵਿੱਚ। ਤੁਸੀਂ ਟਿਕਟਸ ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ। ਪ੍ਰੋਪਰ ਤੁਹਾਨੂੰ ਸਟੇਡੀਅਮ ਦਾ ਨਕਸ਼ਾ ਮਿਲ ਜਾਣਾ, ਮੈਪ ਮਿਲ ਜਾਣਾ, ਅਤੇ ਉਹਦੇ ਅਕੋਰਡਿੰਗਲੀ ਤੁਸੀਂ ਦੇਖ ਕੇ ਆਪਣੀਆਂ ਸੀਟਸ ਜਿਹੜੀਆਂ ਵੀ ਤੁਹਾਨੂੰ ਪਸੰਦ ਆਉਂਦੀਆਂ ਨੇ, ਤੁਸੀਂ ਟਿਕਟਸ ਅੱਜ ਤੋਂ ਹੀ ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ। ਯੂਨਿਟੀ ਟੂਰ ਸਰਗੁਣ ਮਹਿਤਾ ਐਂਡ ਐਮੀ ਵਿਰਕ ਜੀ, 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਲਾਈਵ ਇਨ ਕੌਂਸਰਟ ਹੋਏਗਾ ਸਕੋਸ਼ੇ ਬੈਂਕ ਅਰੀਨਾ ਦੇ ਵਿੱਚ। ਲਾਈਵ ਇਵੈਂਟ ਹੋਏਗਾ, ਪੂਰਾ ਇੰਜੋਏ ਕੀਤਾ ਜਾਏਗਾ, ਅਤੇ ਜ਼ਰੂਰ ਤੁਸੀਂ ਆਪਣੇ ਟਿਕਟਸ ਨੂੰ ਬੁੱਕ ਕਰਵਾ ਲਓ। 1122 ਜੀ, ਸਤਿ ਸ਼੍ਰੀ ਅਕਾਲ।
1: ਤੁਸੀਂ
0: ਸੁਣਨਾ ਕੋਈ ਤਾਂ ਦੱਸ ਦੋ, ਮੈਂ ਸੁਣਾ ਦੂੰਗੀ 4 ਵਜੇ ਤੋਂ ਬਾਅਦ। ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਬਸ ਥੋੜਾ ਟਾਈਮ ਦਿਓ ਮੈਂ ਜਾਂਦੇ ਲਗਾ ਜੂੰਗੀ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: Saturday, July 25th from 1 till 3. Or contact Jay Gundom, RE/MAX Gold Realty, Inc. at 416-265-2222.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 days a week।
5: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
6: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
6: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
7: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
4: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299-952-9532। ਮੈਨੂੰ ਸ਼ਰਮਾ।

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 4:04 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਅਤੇ ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੁੰਦਾ ਐਵਰੀ ਡੇ। SS ਲੋਨ ਕੇਅਰ ਦੇ ਨਾਲ ਗੱਲਬਾਤ ਕਰੋ। ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਤੁਸੀਂ ਘਾਹ ਵਗੈਰਾ ਕਟਾਉਣਾ ਹੋਵੇ, ਨਵੀਂ ਸੋਡਿੰਗ ਕਰਵਾਉਣੀ ਹੋਵੇ, ਤਾਂ SS ਲੋਨ ਕੇਅਰ ਨੂੰ ਯਾਦ ਰੱਖੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਇਹਨਾਂ ਨੂੰ ਬੁੱਕ ਕਰ ਸਕਦੇ ਹੋ, ਅਤੇ ਤੁਹਾਡਾ ਇਹ ਔਨ ਟਾਈਮ ਸਾਰਾ ਘਾਹ ਵਗੈਰਾ ਕੱਟ ਜਾ ਕਰਨਗੇ। ਬਹੁਤ ਸੋਹਣਾ ਅਤੇ ਸਾਫ਼ ਸੁਥਰਾ ਕੰਮ ਕਰਦੇ ਨੇ SS ਲੋਨ ਕੇਅਰ। ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬੜਾ ਕਮਾਲ ਦਾ ਕੰਮ ਕਰਦੇ ਨੇ। 4375551984 4376551984 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ SS ਲੋਨ ਕੇਅਰ ਦੇ ਨਾਲ। ਅਤੇ ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਸ ਨੂੰ ਵੀ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਹੋ ਗਏ, ਵਾਈਟ ਟੈਂਟ ਹੋ ਗਏ, ਜਿਹੜੇ ਮਰਜ਼ੀ ਤੁਸੀਂ ਲਗਵਾਓ, ਸਾਰੇ ਵਾਟਰਪਰੂਫ ਟੈਂਟਸ ਹੁੰਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ,

0: ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਇਵੈਂਟਸ ਆ ਰਹੇ ਨੇ ਜਾਂ ਕੋਈ ਵੀ ਪਾਰਟੀ ਦਾ ਮਾਹੌਲ ਆ ਰਿਹਾ, ਤੁਸੀਂ ਘਰਾਂ 'ਚ ਪਾਠ ਰਖਵਾਉਣਾ ਚਾਹੁੰਦੇ ਹੋ, ਟੈਂਟ ਦੀ ਲੋੜ ਹੈ ਜਾਂ ਕੋਈ ਵੀ ਹੋਰ ਡੈਕੋਰੇਸ਼ਨ ਦਾ ਸਮਾਨ ਹੋਵੇ ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ, ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਹੀਟਰਸ ਐਂਡ ਫੈਨਸ ਵੀ ਲਗਵਾ ਸਕਦੇ ਹੋ ਮੌਸਮ ਦੇ ਅਕੋਰਡਿੰਗਲੀ। ਅਤੇ ਇਹਨਾਂ ਦੇ ਕੋਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਨੇ, ਦੋ ਸੈਪਰੇਟ ਯੂਨਿਟ ਲੈ ਕੇ ਆਉਂਦੇ ਨੇ ਮੈਨ ਐਂਡ ਵਿਮੈਨ ਦੇ ਲਈ। ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਸਕਦੇ ਹੋ ਆਪਣੇ ਘਰਾਂ ਦੇ ਬਾਹਰ, ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ 6479256969 6479299 2569 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਅਤੇ ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਸਾਂਝ ਪਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਬਿਲਕੁਲ ਲੇਟੈਸਟ ਅਪਡੇਟਸ ਤੁਹਾਡੇ ਲਈ ਲੈ ਕੇ ਆਉਣਗੇ ਕੁਝ ਸਮੇਂ ਤੱਕ। ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਅਤੇ ਕੱਲ੍ਹ ਨੂੰ ਸੇਮ ਟਾਈਮ 'ਤੇ ਮੁਲਾਕਾਤ ਹੋਏਗੀ 3 ਵਜੇ ਮੇਰੀ ਤੁਹਾਡੇ ਨਾਲ, ਅਤੇ ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
1: ਸੋਲਾ ਜਾਨੇ ਸੱਚਾ ਸੋਹਣੀਏ
2: ਤੇਰੀ ਕੌਣ ਬੈਠੇ ਹੁੰਦੇ ਰੇਂਜ 'ਚ
1: ਬਾਪੂ ਅਤੇ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
4: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
6: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਸਪੋਰਟਸ ਵਾਮਨ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322, 13-22, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
3: 647-10-647-739-8710, ਲਾਇਸੈਂਸ ਨੰਬਰ M200-3450.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ। 416-991-5939-416-999-6939-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲਡ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲਡ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲਡ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲਡ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।

0: ਪੰਸੂਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟਿਲ 6 PM ਹੁਣ ਤੋਂ ਲੈ ਕੇ ਐਨ 6 ਵਜੇ ਤੱਕ ਤੁਹਾਨੂੰ ਤੁਹਾਡੇ ਹੀ ਮੁਲਕ ਕੈਨੇਡਾ ਦੀਆਂ, ਤੁਹਾਡੇ ਪ੍ਰੋਵਿੰਸ ਇੰਟੀਰੀਅਰ ਦੀਆਂ ਅਤੇ ਖਾਸ ਤੌਰ ਤੁਹਾਡੇ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਕਾਫੀ ਵੱਡੀਆਂ ਵੱਡੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ ਵੀ ਹਨ, ਤੁਹਾਨੂੰ ਅੱਜ ਦੀਆਂ ਅਤੇ ਪਿਛਲੇ ਕੁਝ ਦਿਨਾਂ ਦੀਆਂ ਸਭ ਤੋਂ ਵੱਡੀਆਂ ਖਬਰਾਂ ਨਾਲ ਅਪਡੇਟ ਕਰਦੇ ਰਹਾਂਗੇ। ਖਬਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਕਿਉਂਕਿ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਤੁਹਾਨੂੰ ਐਂਟਰਟੇਨ ਕਰਨ ਦੇ ਲਈ, ਅਤੇ ਐਂਟਰਟੇਨ ਅਸੀਂ ਕਰਦੇ ਹਾਂ ਤੁਹਾਡੇ ਹੀ ਵੱਧ ਤੋਂ ਵੱਧ ਫਰਮਾਇਸ਼ੀ ਔਨ ਰਿਕੁਐਸਟ ਔਨ ਡਿਮੈਂਡ ਗੀਤ ਸੰਗੀਤ ਤੁਹਾਨੂੰ ਹੀ ਪੇਸ਼ ਕਰਕੇ ਅਤੇ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਅਸੀਂ ਖੁਦ ਆਪ ਤੁਹਾਨੂੰ ਕੁਝ ਸਾਡੇ ਸਪਾਂਸਰਸ ਐਡਵਰਟਾਈਜ਼ਰਸ ਦੀ ਕੁਝ ਇਨਫੋਰਮੇਸ਼ਨ, ਕੁਝ ਪ੍ਰੋਡਕਟਸ ਦੇ ਬਾਰੇ, ਕੁਝ ਸਰਵਿਸਿਜ਼ ਦੇ ਬਾਰੇ, ਕੁਝ ਸੇਲਸ ਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ, ਅਤੇ ਨਾਲ ਦੀ ਨਾਲ ਸਾਨੂੰ ਵੀ ਮੌਕਾ ਮਿਲੂਗਾ ਸਾਡੇ ਅਲੱਗ ਅਲੱਗ ਸਪਾਂਸਰ ਨਾਲ ਹੀ ਗੱਲਬਾਤ ਕਰਕੇ, ਕੁਝ ਇੰਟਰਵਿਊਜ਼ ਕੰਡਕਟ ਕਰਕੇ, ਕੁਝ ਸਵਾਲ ਜਵਾਬ ਕਰਕੇ, ਤੁਹਾਨੂੰ ਵੀ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅੱਜ ਸਾਡੇ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਰੇਕ ਦਿਨ ਵਾਂਗੂ ਹੀ ਵੱਖੋ ਵੱਖ ਡਿਫਰੈਂਟ ਇੰਡਸਟਰੀਜ਼ ਦੇ ਕੰਮ ਕਾਰੋਬਾਰ ਨਾਲ ਜੁੜੇ ਹੋਏ ਸਾਡੇ ਖਾਸ ਸਪਾਂਸਰਸ ਆ ਕੇ ਤੁਹਾਨੂੰ ਮੈਸੇਜਸ ਪੇਸ਼ ਕਰਨਗੇ, ਜੋ ਕਿ ਰੇਂਜ ਕਰਦੇ ਨੇ ਡਿਫਰੈਂਟ ਡਿਫਰੈਂਟ ਡੇਜ਼, ਡਿਫਰੈਂਟ ਟਾਈਮਸ, ਡਿਫਰੈਂਟ ਸਪਾਂਸਰਸ, ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਇਸਟੇਟ, ਮੋਰਗੇਜ, ਡੈਟ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਹੋਰ ਵੀ ਵੱਖੋ ਵੱਖ ਡਿਫਰੈਂਟ ਟਾਪਿਕਸ ਦੇ ਬਾਰੇ ਗੱਲਬਾਤ ਅਸੀਂ ਕਰਦੇ ਰਹਿੰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਹੀ ਦੋਸਤੋ ਕੋਈ ਵੀ ਗੱਲਬਾਤ ਕਰਨ ਲਈ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ, ਜੇ ਡਾਇਰੈਕਟ ਬਾਏ ਵੋਇਸ, ਬਾਏ ਫੋਨ, ਬਾਏ ਕਾਲ ਗੱਲਬਾਤ ਕਰਨੀ ਹੋਵੇ ਆਫ ਦੀਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਨੰਬਰ ਘੁਮਾਉਣਾ ਹੈ 905-564-4646, 905-564-4646, 905-564-6444, 905-564-6444, ਸਾਡਾ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਟਿਲ 6 PM। ਅਤੇ 6 PM ਤੱਕ ਹੀ ਦੋਸਤੋ ਤੁਸੀਂ ਆਪਣਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ, ਵਟਸਐਪ 'ਤੇ ਵੀ ਗੱਲਬਾਤ ਕਰ ਸਕਦੇ ਹੋ, ਲਾਈਵ ਗੱਲਬਾਤ ਕਰੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਐਜ਼ ਸੂਨ ਐਜ਼ ਪੋਸੀਬਲ ਤੁਹਾਨੂੰ ਮਿੰਟ ਸਕਿੰਟ ਦੇ ਵਿੱਚ ਹੀ ਵਾਪਸ ਮੈਸੇਜ ਭੇਜ ਦਈਏ। ਚਾਹੇ ਸਾਡੇ ਕਿਸੇ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਕੋਈ ਗੀਤ ਸੰਗੀਤ ਦੀ ਰਿਕੁਐਸਟ ਹੋਵੇ, ਉੱਦਾਂ ਹਾਏ ਹੈਲੋ ਮੈਸੇਜ ਭੇਜਣਾ ਹੋਵੇ, ਫੀਲ ਫਰੀ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381, 416-457-3381, 416-457-3381, 416-457-3381 'ਤੇ ਲਾਈਵ ਟੈਕਸ ਅਤੇ ਵਟਸਐਪ ਦੇ ਰਾਹੀਂ ਵੀ ਗੱਲਬਾਤ ਕਰ ਸਕਦੇ ਹਾਂ। ਸੋ ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਪਿਛਲੇ ਕੁਛ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਸਾਡੇ ਨੋਰਦਰਨ ਅੰਟਾਰੀਓ ਵਾਇਲਡ ਫਾਇਰਸ ਅਤੇ ਉਹਦੇ ਨਾਲ ਜੁੜਿਆ ਹੋਇਆ ਕਾਫੀ ਕੈਂਸਰਸ ਅਤੇ ਟੌਕਸਿਕ ਜਿਹੜਾ ਧੂੰਆਂ ਹੈ ਉਹ ਸਾਊਥ ਆਫ ਦਾ ਬੋਰਡਰ ਹੁਣ ਸਪਰੈਡ ਹੋ ਵੀ ਚੁੱਕਿਆ ਹੈ, ਹੁਣ ਲੰਘ ਵੀ ਰਿਹਾ ਹੈ, ਜਿਸ ਤੋਂ ਬਾਅਦ US President Donald Trump ਨੇ ਸੋਸ਼ਲ ਮੀਡੀਆ 'ਤੇ ਵੀ ਪਿਛਲੇ ਦਿਨਾਂ ਦੇ ਵਿੱਚ ਅਤੇ ਨਾਲ ਦੇ ਨਾਲ ਕੱਲ੍ਹ ਫੀਫਾ ਦੇ ਵਰਲਡ ਕੱਪ ਇਵੈਂਟ ਦੇ ਵਿੱਚ ਵੀ ਲਾਈਵ ਇਨ ਪਰਸਨ ਮਾਰਕ ਕਾਰਨੀ ਨੂੰ ਕੁਛ ਕਿਹਾ, ਅਤੇ ਅੱਜ ਵੀ ਦੁਬਾਰਾ ਹੁਣ ਗੱਲ ਰਿਪੀਟ ਕੀਤੀ ਹੈ ਕਿ ਸ਼ਾਇਦ ਕੈਨੇਡਾ ਨੂੰ, ਅਮੇਰੀਕਾ ਨੂੰ ਇਸ ਬਿਲੀਅਨਸ ਆਫ ਡਾਲਰਸ ਆਫ ਕੌਜ਼ਡ ਡੈਮੇਜ, ਜੋ ਕਿ ਮੇਜਰ ਇਵੈਂਟ, ਆਊਟਡੋਰ ਇਵੈਂਟ ਕੈਂਸਲ ਹੋਣ ਤੋਂ ਬਾਅਦ, ਆਰਓ ਅਸੈਂਬਲੀ ਪਲਾਂਟਸ ਤੋਂ ਲੈ ਕੇ ਹਜ਼ਾਰਾਂ ਹੋਰ ਬਿਜ਼ਨਸਿਸ ਬੰਦ ਹੋਣ ਤੋਂ ਬਾਅਦ, ਟੂਰਿਸਟ ਅਟਰੈਕਸ਼ਨ ਬੰਦ ਹੋਣ ਤੋਂ ਬਾਅਦ, ਵੱਧ ਤੋਂ ਵੱਧ ਮਿਸ਼ਿਗਨ ਸਟੇਟ ਦੇ ਵਿੱਚ ਹੀ ਨੁਕਸਾਨ ਹੋਣ ਤੋਂ ਬਾਅਦ, ਸ਼ਾਇਦ ਕੈਨੇਡਾ ਨੂੰ ਇਸ ਬਿਲੀਅਨਸ ਆਫ ਡਾਲਰਸ ਲਈ, ਨੁਕਸਾਨ ਲਈ ਅਮੈਰੀਕਾ ਨੂੰ ਕੰਪਨਸੇਟ ਕਰਨ ਦੀ ਲੋੜ ਹੈ, ਜੋ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਸ਼ਾਇਦ ਨਵੇਂ ਜਾਂ ਵਾਧੂ ਟੈਰਿਫਸ ਦੇ ਰਾਹੀਂ ਕੰਮ ਕੀਤਾ ਜਾ ਸਕਦਾ ਹੈ। ਸੋ ਮਲਟੀਪਲ ਡੇਜ਼ ਲਗਾਤਾਰ, ਅਤੇ ਅੱਜ ਵੀ ਹੁਣ ਫਿਰ ਤੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੈਨੇਡਾ ਦੇ ਖਿਲਾਫ ਹੁਣ ਸੀਰੀਅਸ ਨਵੇਂ ਜਾਂ ਵਾਧੂ ਟੈਰਿਫਸ ਲਾਉਣ ਲਈ ਤਿਆਰ ਹੈ। ਕਿਉਂ? ਇਸ ਗੱਲ ਕਰਕੇ ਨਹੀਂ, ਦੇਰ ਆਰ ਸਮੈਂਟਿਕਸ, ਦੇਰ ਇਜ਼ ਨੂਆਂਸ। ਲੋਕਾਂ ਨੂੰ ਤਾਂ ਲੱਗਦਾ ਹੈ ਕਿਉਂਕਿ ਧੂੰਆਂ ਹੁਣ ਗਿਆ ਹੈ ਕੈਨੇਡਾ ਤੋਂ ਲੈ ਕੇ ਅਮੈਰੀਕਾ ਤੱਕ, ਤਾਂ ਹੀ ਇਹ ਟੈਰਿਫਸ ਲਾਉਣਾ ਚਾਹੁੰਦਾ ਹੈ। ਪਰ ਗੱਲ ਇਹ ਨਹੀਂ ਹੈ, ਗੱਲ ਇਹ ਹੈ, ਕਲੇਮ ਕੀਤਾ ਜਾ ਰਿਹਾ ਹੈ ਕਿ ਸਾਡੀ ਫੈਡਰਲ ਸਰਕਾਰ ਵੀ, ਅੰਟੇਰੀਓ ਸਰਕਾਰ ਵੀ ਬੇਪਰਵਾਹੀ ਕਰ ਚੁੱਕੇ ਹਨ ਆਪਣੇ ਫੋਰਸਟ ਮੈਨੇਜਮੈਂਟ ਦੇ ਵਿੱਚ, ਫੋਰਸਟ ਫਾਇਰ ਪ੍ਰੀਵੈਂਸ਼ਨ ਮਿਸਮੈਨੇਜਮੈਂਟ ਕੀਤੀ ਗਈ ਆ, ਕਾਫੀ ਜ਼ਿਆਦਾ ਲਾਪਰਵਾਹੀ ਕਹਿ ਲਓ, ਬੇਪਰਵਾਹੀ ਕਹਿ ਲਓ। ਇਹਨਾਂ ਨੇ ਹੁਣ 3 ਸਾਲ ਲਗਾਤਾਰ ਜ਼ਿਆਦਾ ਵੱਡੀਆਂ ਅਤੇ ਵੱਡੀਆਂ ਫਾਇਰਸ ਅਲਾਓ ਕੀਤੀਆਂ ਹਨ, ਆਊਟ ਆਫ ਕੰਟਰੋਲ ਸਪਰੈਡ ਹੋਈਆਂ ਹਨ, ਅਤੇ ਕੁਛ ਵੀ ਨਹੀਂ ਸਿੱਖਿਆ ਹੈ, ਅਤੇ ਇਹ ਬੇਪਰਵਾਹੀ ਕਰਕੇ, ਲਾਪਰਵਾਹੀ ਕਰਕੇ ਹੀ ਇਹ ਕਹਿ ਰਿਹਾ ਹੈ ਕਿ ਕੈਨੇਡਾ ਦੀ ਸਰਕਾਰ ਦੇ ਖਿਲਾਫ ਉਹਨਾਂ ਨੂੰ ਜਲਦ ਤੋਂ ਜਲਦ ਹੋਰ ਫਾਇਰ ਪ੍ਰੀਵੈਂਸ਼ਨ ਅਤੇ ਫਾਇਰ ਐਕਸਟਿੰਗ ਡਿਸਟਿੰਗੁਇਸ਼ਿੰਗ ਕੰਮ ਕਰਨ ਦੀ ਵੀ ਜ਼ਰੂਰਤ ਹੈ ਅਤੇ ਨਾਲ ਦੀ ਨਾਲ ਸ਼ਾਇਦ ਟੈਰਿਫਸ ਵੀ ਹੁਣ ਵਧਾਏ ਜਾ ਸਕਦੇ ਆ, ਜੋ ਕਿ ਯੂ ਐਸ ਅੰਬੈਸਡਰ ਕੈਨੇਡਾ ਪੀਟ ਹੋਕਸਟਰ ਨੇ ਅੱਜ ਕਨਫਰਮ ਕੀਤਾ ਹੈ ਕਿ ਕੋਈ ਵੀ ਮਜ਼ਾਕ ਤਾਂ ਹੈ ਹੀ ਨਹੀਂ, ਡੋਨਲਡ ਟਰੰਪ ਇਜ਼ ਵੈਰੀ ਸੀਰੀਅਸ, ਉਹ ਟੈਰਿਫਸ ਵਧਾਉਣ ਜਾਂ ਨਵੇਂ ਲਾਉਣ ਦੇ ਬਾਰੇ ਸੋਚ ਰਿਹਾ ਹੈ ਕਿਉਂਕਿ ਅਮੈਰੀਕਾ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਾਡੇ ਹੀ ਅੰਟੇਰੀਓ ਸਰਕਾਰ ਅਤੇ ਫੈਡਰਲ ਸਰਕਾਰ ਦੀ ਲਾਪਰਵਾਹੀ ਕਰਕੇ। ਹੁਣ ਦੋਸਤੋ ਗੱਲ ਇਹ ਹੈ ਕਿ ਜਿਹੜੀ ਅੰਟੇਰੀਓ ਦੀ ਆਪੋਜੀਸ਼ਨ ਲਿਬਰਲ ਐਂਡ NDP ਪਾਰਟੀ ਹੈ ਉਹ ਵੀ ਕਹਿ ਰਹੇ ਨੇ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਲਾਪਰਵਾਹੀ ਹੀ ਹੈ, ਬੇਪਰਵਾਹੀ ਹੀ ਹੈ, ਕਿਉਂਕਿ ਉਹਨੇ ਬਜਟ ਦੇ ਵਿੱਚ ਪਿਛਲੇ ਸਾਲ ਨਾਲੋਂ ਘੱਟ ਹੀ ਪੈਸਿਆਂ ਦਾ ਪ੍ਰਬੰਧ ਕੀਤਾ ਹੈ ਅੰਟੇਰੀਓ ਵਾਇਲਡ ਫਾਇਰਸ ਲਈ, ਜੋ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਕਹਿ ਰਿਹਾ ਹੈ ਕਿ ਫੇਕ ਨਿਊਜ਼ ਹੈ, ਬਕਵਾਸ ਦੀ ਗੱਲ ਹੈ, ਕਿਉਂਕਿ ਪਿਛਲੇ ਸਾਲ ਤੱਕ ਖਰਚੇ ਜਿੰਨੇ ਕੀਤੇ ਗਏ ਉਸ ਤੋਂ ਵੱਧ ਹੀ ਇਸ ਸਾਲ ਦੇ ਵਿੱਚ ਹੁਣ ਖਰਚਣੇ ਪੈ ਸਕਦੇ ਹਨ ਅਤੇ ਉਹਨੇ ਸਾਡੀ ਮਾਰਕ ਕਾਰਨੀ ਫੈਡਰਲ ਸਰਕਾਰ ਤੋਂ ਪਬਲਿਕਲੀ ਸਪੋਰਟ ਮੰਗੀ ਹੈ, ਪੈਸਿਆਂ ਦੀ ਵੀ ਸਪੋਰਟ ਮੰਗੀ ਹੈ ਕਿ ਭਾਈ ਸਾਨੂੰ ਹੋਰ ਵਾਟਰ ਬਾਂਬਰ ਜਹਾਜ਼ ਚਾਹੀਦੇ ਨੇ, ਖਰੀਦਣੇ ਚਾਹੀਦੇ ਨੇ, ਅਤੇ ਉਹਨੇ ਆਪ ਹੀ ਹੁਣ 6 ਖਰੀਦ ਲਏ ਨੇ ਇੱਕ 11 ਜਹਾਜ਼ਾਂ ਦੀ ਡੀਲ ਦੇ ਵਿੱਚੋਂ। ਪਰ ਹੈਰਾਨੀ ਵਾਲੀ ਗੱਲ ਇਹ ਹੈ ਦੋਸਤੋ ਕਿ ਜਿਹੜੀ ਸਾਡੀ ਫੈਡਰਲ ਐਮਰਜੈਂਸੀ ਪ੍ਰਪੇਅਰਡਨੈਸ ਮਿਨਿਸਟਰ ਹੈ ਉਹਨੇ ਤਾਂ ਆਪ ਕਿਹਾ ਹੈ ਕਿ ਨਾ ਤਾਂ ਆਰਓ ਚ ਬੈਠੀ ਸਰਕਾਰ ਦਾ ਰਿਸਪਾਂਸ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਪੇਸ਼ ਹੋਈ ਹੈ, ਨਾ ਤਾਂ ਸਾਨੂੰ ਹੋਰ ਕੋਈ ਵੀ ਜਹਾਜ਼ਾਂ ਦੀ ਲੋੜ ਹੈ, ਉਹਨੇ ਤਾਂ ਕਿਹਾ ਹੈ ਵੀ ਡੋਂਟ ਨੀਡ ਐਨੀ ਮੋਰ ਏਅਰਕ੍ਰਾਫਟਸ, ਵੀ ਹੈਵ ਅਨਫ ਏਅਰਕ੍ਰਾਫਟਸ। ਸੋ ਕਲੀਅਰਲੀ ਇਹ ਦੋਨੇ ਲੈਵਲਸ ਆਫ ਗਵਰਨਮੈਂਟ ਹੀ ਨਹੀਂ ਇੱਕੋ ਹੀ ਸੇਮ ਪੇਜ 'ਤੇ ਹਨ। ਕਾਫੀ ਲੰਬੀ ਚੌੜੀ ਖਬਰ ਹੈ, ਇਹ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੇ ਦੋਸਤੋ ਅੱਜ ਹੀ ਸਭ ਤੋਂ ਨਵੀਂ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੂਨ 2026 ਦੀ CPI ਰਿਪੋਰਟ ਪੇਸ਼ ਹੋ ਚੁੱਕੀ ਹੈ, ਜਿਹਦੇ ਵਿੱਚ ਗੈਸੋਲੀਨ ਪ੍ਰਾਈਸਿਸ ਫੋਰ ਅ ਕਪਲ ਆਫ ਵੀਕਸ ਇਨ ਜੂਨ ਘਟਣ ਤੋਂ ਬਾਅਦ ਓਵਰਆਲ ਹੈਡਲਾਈਨ ਇਨਫਲੇਸ਼ਨ 0.4% ਨਾਲ ਘੱਟ ਚੁੱਕਿਆ ਹੈ ਮਈ ਤੋਂ ਲੈ ਕੇ ਜੂਨ ਤੱਕ ਡਾਊਨ ਟੂ 2.8%। ਪਰ ਆਲਰੇਡੀ ਕਿਉਂਕਿ ਗੈਸੋਲੀਨ ਅਤੇ ਐਨਰਜੀ ਪ੍ਰਾਈਸਿਸ ਵਧਣ ਲੱਗ ਗਈਆਂ ਹਨ, ਕਿਉਂਕਿ ਜਿਹੜਾ ਇੱਕ ਸੀਜ਼ ਫਾਇਰ ਅਤੇ ਪੀਸ DLC ਇਟ ਵਾਸ ਟੂ ਗੁੱਡ ਟੂ ਬੀ ਟਰੂ ਬਿਟਵੀਨ ਅਮੈਰੀਕਾ ਐਂਡ ਇਰਾਨ 2 ਹਫ਼ਤੇ ਮਸਾ ਹੀ ਲਾਸਟ ਕੀਤਾ, ਹੁਣ ਤਾਂ ਵੱਧ ਤੋਂ ਵੱਧ ਵੱਡੇ ਬੈਂਕਾਂ ਦੇ ਇਕਾਨਮਿਸਟ ਨੇ ਅੰਦਾਜ਼ਾ ਲਾਇਆ ਹੈ ਕਿ ਜਿਹੜਾ ਹੁਣ ਜੁਲਾਈ ਦੀ CPI ਰਿਪੋਰਟ ਪੇਸ਼ ਹੋਣੀ ਹੈ ਅਤੇ ਉਸ ਤੋਂ ਅਗਲੀ ਪੂਰੇ 2026 ਦੀ ਰਿਪੋਰਟ ਪੇਸ਼ ਹੋਣੀ ਆ, ਉਹ ਤਾਂ ਸਾਰੀਆਂ ਹਾਇਰ ਇਨਫਲੇਸ਼ਨ ਓਵਰ 3% ਔਰ ਜਸਟ ਅਬਾਊਟ 3% ਇਨਫਲੇਸ਼ਨ 'ਤੇ ਹੀ ਰਿਪੋਰਟਸ ਪੇਸ਼ ਹੋਣੀਆਂ ਹਨ। ਆਹ ਤਾਂ ਸਿਰਫ ਇੱਕ ਅਨਾਮਲੀ ਹੀ ਹੈ, ਪਰ ਦੋਸਤੋ ਅਨਾਮਲੀ ਕੀ ਨਹੀਂ ਹੈ, ਉਹ ਹੈ ਕਿ ਇਸ ਮੁਲਕ ਦੇ ਵਿੱਚ ਗਰੋਸਰੀਜ਼ ਬਹੁਤ ਜ਼ਿਆਦਾ ਮਹਿੰਗੀਆਂ ਹਨ ਅਤੇ ਹੁਣ ਤਾਂ 17 ਮਹੀਨੇ ਲਗਾਤਾਰ 17 months in a row ਜੋ ਵੀ ਹੈਡਲਾਈਨ ਇਨਫਲੇਸ਼ਨ ਪੇਸ਼ ਹੋਇਆ ਹੈ ਉਸ ਤੋਂ ਵੱਧ ਹੀ ਫੂਡ ਇਨਫਲੇਸ਼ਨ ਗਰੋਸਰੀ ਇਨਫਲੇਸ਼ਨ ਹੀ ਪੇਸ਼ ਹੋਇਆ ਹੈ। ਹੁਣ ਤਾਂ ਦੋਸਤੋ ਤਕਰੀਬਨ 15 ਮਹੀਨੇ ਹੋ ਗਏ ਨੇ ਜਦੋਂ ਤੋਂ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਲੈਕਸ਼ਨ ਜਿੱਤ ਕੇ ਨਵੀਂ ਸਰਕਾਰ ਬਣਾ ਕੇ ਕਿਹਾ ਸੀ ਕਿ ਕੈਨੇਡੀਅਨਸ ਮੈਨੂੰ ਅਤੇ ਮੇਰੀ ਸਰਕਾਰ ਨੂੰ ਜੱਜ ਕਰਨਗੇ ਸਾਡੀ ਕਾਬਲੀਅਤ, ਸਾਡੀ ਪਰਫੋਰਮੈਂਸ, ਸਾਡਾ ਕੰਮ, ਜੋ ਕੁਛ ਵੀ ਕਰਦੇ ਹਾਂ ਸਾਨੂੰ ਉਹ ਕੈਨੇਡੀਅਨ ਜੱਜ ਕਰਨਗੇ ਬਾਏ ਦੇਅਰ ਐਕਸਪੀਰੀਅੰਸ ਐਟ ਦ ਗਰੋਸਰੀ ਸਟੋਰ। ਮੈਂ ਤਾਂ ਆਲਰੇਡੀ ਜੱਜ ਕਰ ਚੁੱਕਿਆ ਹਾਂ ਇਹਨਾਂ ਨੂੰ ਜਿੱਤਣ ਤੋਂ ਪਹਿਲਾਂ ਹੀ, ਹੁਣ ਤੱਕ ਤੁਸੀਂ ਇਹਨਾਂ ਨੂੰ ਕਿਵੇਂ ਜੱਜ ਕਰਦੇ ਹੋ, ਐਫ ਫੋਰ ਫੇਲੀਅਰ ਹੀ ਹੋਣਾ ਚਾਹੀਦਾ ਹੈ ਜੇਕਰ ਇਹਨਾਂ ਨੇ ਕਿਹਾ ਕਿ ਪ੍ਰਾਈਸ ਘਟਾਵਾਂਗੇ ਫੂਡ ਲਈ ਅਤੇ ਪ੍ਰਾਈਸ ਤਾਂ ਵਧੀ ਜਾਂਦੀ ਆ ਹੈਡਲਾਈਨ ਇਨਫਲੇਸ਼ਨ ਨਾਲੋਂ ਹੀ ਵੱਧ ਹੈ। ਸਿਰਫ ਇੱਕੋ ਹੀ ਸਿਲਵਰ ਲਾਈਨਿੰਗ ਇਸ ਰਿਪੋਰਟ ਵਿੱਚ ਪੇਸ਼ ਹੋਈ ਹੈ ਕਿ ਤਿੰਨੇ ਹੀ ਬੈਂਕ ਆਫ ਕੈਨੇਡਾ ਦੇ ਜਿਹੜੇ ਕੋਰ ਮੈਜਰਸ ਆਫ ਇਨਫਲੇਸ਼ਨ ਹਨ ਜੋ ਕਿ ਘੱਟ ਵੋਲੇਟਾਈਲ ਮੰਨੇ ਜਾਂਦੇ ਆ, ਜਿਹਦੇ ਵਿੱਚ ਫੂਡ ਅਤੇ ਐਨਰਜੀ ਨਹੀਂ ਵੀ ਗਿਣੀ ਜਾਂਦੀ, ਉਹ ਜਿਹੜੇ ਕੋਰ ਮੈਜਰਸ ਆਫ ਇਨਫਲੇਸ਼ਨ ਹਨ ਤਿੰਨੇ ਤੇ ਤਿੰਨੇ ਘਟੇ ਹਨ, ਵਿਚ ਇਜ਼ ਅ ਗੁੱਡ ਥਿੰਗ। ਉਹ ਵੀ ਤੁਹਾਨੂੰ ਜਾਣਕਾਰੀ ਦੋਸਤੋ ਅੱਗੇ ਜਾ ਕੇ ਬਹੁਤ ਹੀ ਜਲਦ ਪੇਸ਼ ਕਰਾਂਗੇ। ਅਤੇ ਨਾਲ ਦੇ ਦੋਸਤੋ ਪਿਛਲੇ ਪੂਰੇ ਹਫ਼ਤੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੋਈ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦੇ ਵਿੱਚ, ਉਹਦੇ ਕੈਬਨਿਟ ਦੇ ਵਿੱਚ ਵੀ ਅਤੇ ਉਹਦੇ ਕਾਕਸ ਦੇ ਵਿੱਚ ਵੀ BMPP ਨੇ ਜਿਨ੍ਹਾਂ ਨੇ $1,20,000 ਤੋਂ ਵੀ ਜ਼ਿਆਦਾ ਖਰਚਿਆ ਉਹਨਾਂ ਡਾਊਨ ਟਾਊਨ ਮਹਿੰਗੀਆਂ ਹੋਟਲ ਅਕੋਮੋਡੇਸ਼ਨ ਲਈ, ਭਾਵੇਂ ਉਹ ਕੁਈਨਸ ਪਾਰਕ ਤੋਂ ਕੋਈ 5 ਕਿਲੋਮੀਟਰ 10-15-20-25-30-35 ਵਿਥਿਨ 40 ਕਿਲੋਮੀਟਰ ਹੀ ਰਹਿੰਦੇ ਨੇ, ਬੇਸਿਕਲੀ ਵਿਦਿਨ ਆ 1 hour ਡਰਾਈਵ ਹੀ ਰਹਿੰਦੇ ਨੇ, ਫਿਰ ਵੀ ਉਹਨਾਂ ਨੂੰ $1,20,000 ਖਰਚਣੇ ਪਏ ਹਨ ਫੋਰ ਫੈਂਸੀ ਹੋਟਲ ਅਕੋਮੋਡੇਸ਼ਨ, ਜੋ ਕਿ ਵੈਰੀ ਰੇਅਰ ਔਰ ਸਪੈਸ਼ਲ ਸਰਕਮਸਟੈਂਸਿਸ ਲਾਈਕ ਮੇਜਰ ਸਨੋ ਸਟੋਰਮਸ ਦੇ ਵਿੱਚ ਹੀ ਇਹਨਾਂ ਨੂੰ ਇੱਕ ਕਹਿ ਲਓ ਕਿ ਸਪੈਸ਼ਲ ਇਹ ਪ੍ਰਬੰਧ ਕੀਤਾ ਗਿਆ ਹੈ। ਹੁਣ ਪਤਾ ਲੱਗ ਗਿਆ ਹੈ ਕਿ ਜਿਹੜਾ ਪਿਛਲੇ ਫਰਾਈਡੇ ਮੰਤਰੀ ਆ ਜਿਹਨੇ ਰਿਜ਼ਾਈਨ ਕੀਤਾ, ਜਿਹਦੇ ਬਾਰੇ ਹੀ ਇਹ ਪਹਿਲੀ ਖਬਰ ਪੇਸ਼ ਕੀਤੀ ਗਈ ਕਹਿ ਲਓ ਕਿ ਖਬਰ ਦੀ ਫਲੱਡ ਗੇਟ ਇਹਦੇ ਨਾਲ ਖੋਲ੍ਹੀ ਗਈ ਜਿਹੜਾ ਫੋਰਮਰ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦਾ ਮਿਨਿਸਟਰ ਆਫ ਟੂਰਿਜ਼ਮ ਕਲਚਰ ਐਂਡ ਗੇਮਿੰਗ ਸਟੈਨ ਛੋ ਉਹਨੇ ਪਿਛਲੇ ਫਰਾਈਡੇ ਹੀ ਇਸ ਸਕੈਂਡਲ ਦੇ ਵਿੱਚ ਹੀ ਰਿਜ਼ਾਈਨ ਕੀਤਾ ਆਪਣੇ ਕੈਬਨਿਟ ਮੰਤਰੀ ਦੇ ਪੋਜੀਸ਼ਨ ਤੋਂ ਉਹਨੇ ਆਪ ਮੰਨਿਆ ਕਿਹਾ ਕਿ ਮੇਰੇ ਤੋਂ ਗਲਤੀ ਹੋਈ ਹੈ ਬਹਾਨਾ ਵੀ ਲਾਇਆ ਕਿ ਯਾਰ ਮੇਰੇ ਛੋਟੇ ਜਵਾਕ ਨੇ ਮੈਂ ਲੇਟ ਨਾਈਟ ਤੱਕ ਕੰਮ ਕਰ ਰਿਹਾ ਮੈਂ ਬਹੁਤ ਥੱਕਿਆ ਥੁੱਕਿਆ ਹੋਇਆ ਸੀ ਮੇਰਾ ਘਰ ਤਾਂ 5.9 ਕਿਲੋਮੀਟਰ ਦੂਰ ਹੈ ਕੁਈਨਸ ਪਾਰਕ ਤੋਂ ਪਰ ਮੈਨੂੰ ਜ਼ਿਆਦਾ ਅਹਿਸਾਨ ਲੱਗਿਆ ਕਿ ਹੋਟਲ ਦੇ ਵਿੱਚ ਰਹਾਂ ਖਾਵਾਂ ਪੀਵਾਂ ਨਜ਼ਾਰੇ ਲਵਾਂ ਬਹਾਨੇ ਤਾਂ ਬਥੇਰੇ ਲਾਏ ਨੇ ਰਿਜ਼ਾਈਨ ਵੀ ਇਹਨੇ ਹੁਣ ਕੀਤਾ ਹੈ ਫਰੋਮ ਹਿਜ਼ ਕੈਬਨਿਟ ਮੰਤਰੀ ਪੋਜੀਸ਼ਨ ਸੋ ਘੱਟ ਹੀ ਤਨਖਾਹ ਹੋਣੀ ਆ ਐਜ਼ ਅ ਬੇਸਿਕ ਬੈਕ ਬੈਂਚਰ ਐਮ ਪੀ ਪੀ ਘੱਟ ਬੈਨੀਫਿਟ ਵੀ ਹੋਣੇ ਆ ਕੋਈ ਪ੍ਰਾਈਵੇਟ ਗੱਡੀ ਵੀ ਨਹੀਂ ਰਹਿਣੀ ਨਾ ਪ੍ਰਾਈਵੇਟ ਡਰਾਈਵਰ ਰਹਿਣਾ ਹੈ ਬਹੁਤ ਹੀ ਜ਼ਿਆਦਾ ਇਹਦੇ ਪੈਸੇ ਖਰਚਣ ਦੀ ਅਬਿਲਿਟੀ ਘੱਟ ਜਾਣੀ ਹੈ ਨਾਲੇ ਇਹਨੂੰ $16,203 ਵੀ ਵਾਪਸ ਸਰਕਾਰ ਨੂੰ ਕਹਿ ਲਓ ਟੈਕਸ ਪੇਅਰ ਨੂੰ ਕਹਿ ਲਓ ਮੋੜਨੇ ਪੈਣੇ ਆ ਪਰ ਅੱਜ ਦੋਸਤੋ ਇੱਕ ਹੋਰ ਨਵਾਂ ਜ਼ਿਆਦਾ ਵੱਡਾ ਸਕੈਂਡਲ ਪੇਸ਼ ਹੋਇਆ ਹੈ ਸਕੈਂਡਲ ਕੀ ਹੈ ਪਤਾ ਲੱਗਿਆ ਹੈ ਕਿ ਆਹੀ ਜਿਹੜਾ ਫੋਰਮਰ ਕੈਬਨਿਟ ਮਿਨਿਸਟਰ ਹੈ ਹੁਣ ਤੱਕ ਫਿਲਹਾਲ ਇਕੱਲਾ ਐਮ ਪੀ ਪੀ ਹੈ ਇਹਨੇ ਸਿਰਫ ਇਕੱਲੇ ਟੈਕਸ ਪੇਅਰਸ ਨੂੰ ਇੰਨੇ ਜ਼ਿਆਦਾ ਪੈਸੇ ਨਹੀਂ ਬਿਲ ਕੀਤੇ ਇਹਨੇ ਤਾਂ ਪੀ ਸੀ ਪਾਰਟੀ ਦੇ ਜਿਹੜੇ ਡੋਨੇਟਰ ਨੇ ਜਿੰਨੇ ਵੀ ਲੋਕ ਡੋਨੇਟ ਕਰਦੇ ਨੇ ਪੀ ਸੀ ਪਾਰਟੀ ਨੂੰ ਅਤੇ ਨਾਲ ਦੇ ਨਾਲ ਟੈਕਸ ਪੇਅਰ ਸਬਸਿਡਾਈਜ਼ਡ ਵੀ ਕੁਛ ਖਰਚੇ ਨੇ ਇਹਨੇ ਆਪਦੇ ਹੀ ਰਾਈਡਿੰਗ ਐਸੋਸੀਏਸ਼ਨ ਯਾਨੀ ਕਿ ਪੀ ਸੀ ਪਾਰਟੀ ਡੋਨਰਸ ਅਤੇ ਨਾਲ ਦੇ ਨਾਲ ਸਾਨੂੰ ਫਿਰ ਤੋਂ ਲੱਖਾਂ ਹੀ ਡਾਲਰਸ ਲਈ ਇਹਨੇ ਬਿੱਲ ਕੀਤਾ ਹੈ ਮਹਿੰਗੇ ਹੋਟਲਸ ਲਈ ਫਲਾਈਟਾਂ ਦੇ ਲਈ ਨਾਲ ਦਾ ਲਿਮੋ ਰੈਂਟਲਸ ਲਈ ਸਟੇਕ ਐਂਡ ਲੋਬਸਟਰ ਸਰਫ ਐਂਡ ਟਰਫ ਡਿਨਰਸ ਦੇ ਲਈ ਅਤੇ ਨਾਲ ਦੀ ਨਾਲ ਮੇਜਰ ਸਪੋਰਟਸ ਇਵੈਂਟਸ ਰੋਜਰ ਸੈਂਟਰ ਦੇ ਵਿੱਚ ਪ੍ਰਾਈਵੇਟ ਡੱਬੇ ਰੈਂਟ ਕਰਨ ਦੇ ਲਈ ਲੋਕਾਂ ਨੂੰ ਆਪਦੇ ਯਾਰਾਂ ਮਿੱਤਰਾਂ ਨੂੰ ਜਾਣ ਪਛਾਣ ਦੇ ਲੋਕਾਂ ਨੂੰ ਦਾਰੂ ਪਿਲਾਉਣ ਖਵਾਉਣ ਸਭ ਕੁਛ ਦੇ ਲਈ ਸੋ ਪਤਾ ਲੱਗ ਗਿਆ ਹੈ ਕਿ ਇਹ ਬੰਦਾ ਤਾਂ ਕੋਈ ਪੋਲੀਟੀਸ਼ੀਅਨ ਦੇ ਵਾਂਗੂ ਨਹੀਂ ਲਿਟਰਲੀ ਇੱਕ ਸੈਲੈਬ੍ਰਿਟੀ ਲਾਈਫ ਸਟਾਈਲ ਜਿਉਂਦਾ ਸੀ ਸਾਡੇ ਹੀ ਟੈਕਸ ਪੇਅਰ ਦੇ ਪੈਸੇ ਅਤੇ ਨਾਲ ਦੇ ਡੋਨੇਸ਼ਨਸ ਦੇ ਰਾਹੀਂ ਮਨੀ ਦੈਟਸ ਡੋਨੇਟਿਡ ਟੂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਪੀ ਸੀ ਗਵਰਨਮੈਂਟ ਸੋ ਅੱਜ ਜ਼ਿਆਦਾ ਹੀ ਵੱਡਾ ਹੁਣ ਸਕੈਂਡਲ ਪੇਸ਼ ਹੋਇਆ ਹੈ ਅਤੇ ਜਿੱਥੇ ਇਹਨੇ ਪਿਛਲੇ ਫਰਾਈਡੇ ਹੀ ਰਿਜ਼ਾਈਨ ਕੀਤਾ ਕੈਬਨਿਟ ਮੰਤਰੀ ਦੀ ਪੋਜੀਸ਼ਨ ਤੋਂ ਹੁਣ ਇਹਦਾ ਸਿਰ ਮੰਗ ਰਹੇ ਨੇ ਆਪੋਜੀਸ਼ਨ ਪਾਰਟੀ ਵਾਲੇ ਅਤੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਤੋਂ ਵੀ ਐਕਸ਼ਨ ਮੰਗ ਰਹੇ ਨੇ ਪੁੱਛ ਰਹੇ ਨੇ ਫੋਰਡ ਸਰਕਾਰ ਨੂੰ ਅਤੇ ਪੀ ਸੀ ਪਾਰਟੀ ਨੂੰ ਕਿ ਭਾਈ ਤੁਹਾਡੇ ਪਾਲਿਸੀ ਦੇ ਵਿੱਚ ਕਿਤੇ ਲਿਖਿਆ ਹੋਇਆ ਕਿ ਤੁਹਾਡੇ ਮੰਤਰੀ ਜਾਂ ਐਮ ਪੀ ਪੀ ਰਾਈਡਿੰਗ ਐਸੋਸੀਏਸ਼ਨ ਤੋਂ ਹੀ ਲੱਖਾਂ ਹੀ ਡਾਲਰ ਸਾਲ ਦਾ ਇੱਕ ਇੱਕ ਰੈਸਟੋਰੈਂਟ ਦੇ ਵਿੱਚ ਹੀ 10,000 ਦਾ ਖਰਚਾ ਬੋਤਲਾਂ ਲਈ ਦਾਰੂ ਲਈ ਲੋਬਸਟਰ ਲਈ ਸਟੇਕ ਦੇ ਲਈ ਇਹ ਖਰਚ ਸਕਦੇ ਆ ਸਾਡੇ ਤੇ ਰਾਜ ਕਰ ਰਹੇ ਨੇ ਸਾਡੇ ਪੈਸੇ ਬਰਬਾਦ ਕਰ ਰਹੇ ਨੇ ਕੀ ਇਹ ਤੁਹਾਡੀ ਪਾਲਿਸੀ ਹੈ ਤੁਹਾਡੀ ਪਾਰਟੀ ਦੀ ਤੁਹਾਡੀ ਸਰਕਾਰ ਦੀ ਪਰ ਹਜੇ ਤੱਕ ਇਹਨਾਂ ਦੇ ਵੱਲੋਂ ਕੋਈ ਵੀ ਸਟੇਟਮੈਂਟ ਨਹੀਂ ਰਿਲੀਜ਼ ਕੀਤੀ ਗਈ ਹੈ ਲੱਗਦਾ ਤਾਂ ਹੈ ਕਿ ਇਸ ਘੱਟ ਤੋਂ ਘੱਟ ਇੱਕ ਐਮ ਪੀ ਪੀ ਨੂੰ ਰਿਜ਼ਾਈਨ ਕਰਨਾ ਪੈ ਸਕਦਾ ਹੈ ਹੋ ਵੀ ਸਕਦਾ ਹੈ ਕਿਉਂਕਿ ਮਲਟੀਪਲ ਬ੍ਰੈਂਪਟਨ ਐਂਡ ਮਿਸਿਸਾਗਾ ਕੁੱਲ ਮਿਲਾ ਕੇ 20 ਡਿਫਰੈਂਟ ਪੀ ਸੀ ਐਮ ਪੀ ਪੀਸ ਇਸ ਹੋਟਲ ਖਰਚਿਆਂ ਦੇ ਸਕੈਂਡਲ ਦੇ ਵਿੱਚ ਇਨਵੋਲਵ ਹਨ ਹੋ ਸਕਦਾ ਹੈ ਕਿ ਇੱਕ ਅੱਧੇ ਨੂੰ ਵੀ ਬੱਲੀ ਦਾ ਬੱਕਰਾ ਬਣਾਇਆ ਜਾਵੇ ਉਹਨਾਂ ਨੂੰ ਇੱਕ ਸਕੇਪ ਗੋਟ ਬਣਾਇਆ ਜਾਵੇ ਅਤੇ ਸ਼ਾਇਦ ਉਹਨਾਂ ਦੇ ਵਿੱਚੋਂ ਵੀ ਇੱਕ ਅੱਧੇ ਨੂੰ ਰਿਜ਼ਾਈਨ ਕਰਨਾ ਪੈ ਸਕਦਾ ਹੈ ਜਸਟ ਸੇਵ ਫੇਸ ਜਸਟ ਸ਼ੋ ਕਿ ਪੀ ਸੀ ਸਰਕਾਰ ਕੁਛ ਨਾ ਕੁਛ ਕਰ ਰਹੀ ਹੈ ਇਹਦੇ ਬਾਰੇ ਅਤੇ ਪੂਰੀ ਤੋਂ ਪੂਰੀ ਜਾਣਕਾਰੀ ਵੀ ਇਹਦੇ ਬਾਰੇ ਹੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ ਦੋਸਤੋ 6 PM ਤੱਕ ਸ਼ਾਮ 6 PM ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਹੁਣ ਤੁਸੀਂ ਡਾਇਰੈਕਟ ਸਟੂਡੀਓ ਫੋਨ ਨੰਬਰ ਘੁਮਾ ਸਕਦੇ ਹੋ ਆਫ ਦੀ ਏਅਰ ਗੱਲਬਾਤ ਕਰ ਸਕਦੇ ਹੋ ਐਟ 905-564-6444 905-564-6444 905-564-6444 ਜਾਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਭੇਜੋ ਵਟਸਐਪ ਭੇਜੋ ਮੈਸੇਜ ਕਰੋ ਐਟ 416-457-3381 416-457-3381 ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 905-564-6444

0: ਚੱਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

ਪੰਸੋਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਤੁਹਾਨੂੰ ਸਭ ਤੋਂ ਲੋਵੈਸਟ ਰੇਟ ਗਰੰਟੀਡ ਪ੍ਰੋਵਾਈਡ ਕਰਦੇ ਨੇ ਜਦੋਂ ਵੀ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਲ ਹੋਣੀ ਆ। ਚਾਹੇ ਪਹਿਲੀ ਵਾਰੀ ਆਰਓ ਇੰਸ਼ੋਰੈਂਸ ਕਰਵਾਉਣੀ ਹੋਵੇ, ਜਾਂ ਹੁਣ ਤੁਹਾਡੀ ਰਿਨਿਊਲ ਦੀ ਚਿੱਠੀ ਆ ਗਈ ਆ, ਜਾਂ ਤੁਹਾਨੂੰ ਪਤਾ ਹੀ ਹੈ ਕਿ ਅਗਸਤ ਸਪਟੈਂਬਰ ਅਕਤੂਬਰ ਦੇ ਵਿੱਚ ਹਰੇਕ ਸਾਲ ਦੇ ਵਾਂਗੂ ਉਸੇ ਤਰੀਕ ਨੂੰ ਸਾਡੀ ਰਿਨਿਊਲ ਆਉਂਦੀ ਆਉਂਦੀ ਹੈ, ਤੁਸੀਂ 5 ਮਿੰਟ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਕੱਢ ਕੇ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਤੁਹਾਡੇ ਕੀਮਤੀ ਡਾਲਰ ਹੀ ਇਹ ਬਚਾ ਦੇਣਗੇ। 100 ਤੋਂ ਲੈ ਕੇ 1000 ਪਲੱਸ ਦੀ ਗਿਣਤੀ ਦੇ ਵਿੱਚ ਹੀ ਤੁਹਾਡੇ ਪੈਸੇ ਇਹ ਸੇਵ ਕਰ ਦੇਣਗੇ ਐਵਰੀ ਸਿੰਗਲ ਈਅਰ। ਕਾਲ ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ, ਇਹ ਐਵਰੀ ਸਿੰਗਲ ਮੇਜਰ ਆਰਓ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ, ਤਾਂ ਹੀ ਤਾਂ ਤੁਹਾਨੂੰ ਇਹ ਗਰੰਟੀ ਕਰਦੇ ਆ ਕਿ ਜਿਹੜੀ ਵੀ ਕੰਪਨੀ ਦੇ ਵਿੱਚ ਸਭ ਤੋਂ ਘੱਟ ਰੇਟ ਹੋਣਾ ਹੈ, ਅਸੀਂ ਉਹਨਾਂ ਦੇ ਨਾਲ ਤੁਹਾਨੂੰ ਟਾਈਮ ਸਿਰ ਸਵਿੱਚ ਕਰਕੇ ਪੈਸੇ ਪੱਕੇ ਤੌਰ 'ਤੇ ਹੀ ਬਚਾ ਦੇਵਾਂਗੇ। ਵੈਰੀ ਸਿੰਪਲ ਜੀ ਗੱਲ ਆ। ਸੋ ਕਾਲ 289-952-9532 ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਫੋਰ ਆਰਓ ਇੰਸ਼ੋਰੈਂਸ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ 289-952-9532 289-952-9532 ਆਰਓ ਰਿਪੇਅਰ ਕੋਈ ਕਰਵਾਉਣੀ ਆ, ਅੱਜ ਹੀ ਆਪਦੀ ਗੱਡੀ ਨੂੰ ਲੈ ਕੇ ਜਾਓ ANJ ਆਰਓ ਰਿਪੇਅਰ। ANJ ਆਰਓ ਰਿਪੇਅਰ ਵਾਲੇ ਬਹੁਤ ਲੰਬੇ ਸਮੇਂ ਤੋਂ ਇੱਕੋ ਇੱਕ ਜਗ੍ਹਾ ਤੋਂ 91 ਹੀਲੀ ਰੋਡ ਬੋਲਟਨ, ਇਹ ਹਾਈਵੇ 50 ਅਤੇ ਮੇਫੀਲਡ ਦੀ ਮੇਜਰ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਹਨ, ਜਿਹੜਾ ਹਾਈਵੇ 50 ਅਤੇ ਮੇਫੀਲਡ 'ਤੇ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਉਹਦੇ ਨੇੜੇ 91 ਹੀਲੀ ਰੋਡ ਬੋਲਟਨ 'ਤੇ ਲੋਕੇਟਡ ਹਨ ANJ ਆਟੋ ਰਿਪੇਅਰ, ਜਿੱਥੇ ਕਿ ਤੁਹਾਡੇ ਲਈ ਗਰੰਟੀਡ ਐਬਸੋਲੂਟ ਲੋਵੈਸਟ ਪ੍ਰਾਈਸ ਦੇ ਵਿੱਚ ਬ੍ਰੈਂਡ ਨਿਊ ਟਾਇਰਸ ਅਤੇ ਵੀਲ ਅਲਾਈਨਮੈਂਟ ਕੀਤੀ ਜਾਊਗੀ, ਸਸਪੈਂਸ਼ਨ ਦਾ ਕੰਮ ਕਰਾਉਣਾ, ਇੰਜਨ ਦਾ ਕੰਮ ਕਰਾਉਣਾ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ ਐਕਸਪ੍ਰੈਸ ਰਾਈਟ ਵੇ ਕਰ ਦੇਣਗੇ ਅਤੇ ਰਸਟ ਪਰੂਫ ਵੀ ਕਰ ਦੇਣਗੇ ਗੱਡੀ ਨੂੰ। ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਗੱਡੀ, ਚਾਹੇ ਉਹ ਨੌਰਥ ਅਮੈਰੀਕਨ, ਏਸ਼ੀਅਨ, ਯੂਰਪੀਅਨ, ਵਟਐਵਰ ਇਟ ਇਜ਼, ਇਲੈਕਟ੍ਰਿਕ ਤੱਕ ਵੀ ਹੋਵੇ, ਰੈਗੂਲਰ ਕੰਬਸ਼ਨ ਇੰਜਨ ਹੋਵੇ, ਤਸੱਲੀ ਬਖਸ਼ ਰਿਪੇਅਰ ਕਰਦੇ ਨੇ, ਤੁਹਾਡੀ ਬੋਲੀ ਬੋਲਦੇ ਨੇ। ਪਹੁੰਚੋ 91 ਹੀਲੀ ਰੋਡ ਬੋਲਟਨ, ANJ ਆਟੋ ਰਿਪੇਅਰ, ਔਰ ਕਾਲ 905-857-7596 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੇ ਵੱਲੋਂ, ਜਿੱਥੇ ਕਿ 6 ਹੋਰ ਦਿਨਾਂ ਦੇ ਲਈ ਬਹੁਤ ਹੀ ਵੱਡੀ ਸੇਲ ਲੱਗੀ ਹੋਈ ਹੈ ਇਹਨਾਂ ਦੇ ਸਿਰਫ ਅਤੇ ਸਿਰਫ ਇੱਕ ਲੋਕੇਸ਼ਨ 'ਤੇ। ਤੁਸੀਂ ਬਰੈਂਪਟਨ ਦੇ ਵਿੱਚ ਰਹਿੰਦੇ ਹੋ, ਬਰੈਂਪਟਨ ਤੋਂ ਬਾਹਰ ਵੀ ਰਹਿੰਦੇ ਹੋ, ਧਿਆਨ ਨਾਲ ਸੁਣੋ ਕਿਉਂਕਿ ਬਹੁਤ ਜ਼ਿਆਦਾ ਪੈਸਾ ਬਚਾ ਸਕਦੇ ਹੋ। ਇੰਡੀਅਨ ਫਰੂਟਲੈਂਡ ਦੀ ਜਿਹੜੀ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨ ਸੀਰੀਓ ਲੋਕੇਸ਼ਨ ਹੈ, ਸਭ ਤੋਂ ਨਵੀਂ ਲੋਕੇਸ਼ਨ ਹੈ ਸੈਂਡਲਵੁੱਡ ਐਂਡ ਹਰਨ ਸੀਰੀਓ 'ਤੇ, ਸਿਰਫ ਅਤੇ ਸਿਰਫ ਇਸ ਲੋਕੇਸ਼ਨ 'ਤੇ 26 ਤਰੀਕ ਤੱਕ ਤੁਹਾਨੂੰ ਕਮਾਲ ਦੀਆਂ ਡੀਲਾਂ ਮਿਲ ਰਹੀਆਂ ਨੇ। ਤੁਸੀਂ ਸ਼ੇਅਰ ਦੇਸੀ ਸਟਾਲ ਆਟਾ 10 ਪਾਊਂਡ ਦਾ ਬੈਗ ਲੈ ਸਕਦੇ ਹੋ 699 ਦੇ ਵਿੱਚ, 10 ਪਾਊਂਡ ਬੈਗ ਸ਼ੇਅਰ ਦੇਸੀ ਸਟਾਲ ਆਟਾ ਸਿਰਫ ਅਤੇ ਸਿਰਫ $6 $99 ਦੇ ਵਿੱਚ, ਨਾਲ ਦੀ ਨਾਲ ਦੀਪ ਬਾਸਮਤੀ ਰਾਈਸ 20 ਪਾਊਂਡ ਦਾ ਬੈਗ ਚੱਕ ਲਓ $9 $99 ਦੇ ਵਿੱਚ, ਨਾਲ ਦੀ ਨਾਲ ਬਲੈਕ ਵਾਈਟ ਚਨਾ ਦਾਲ ਜਾਂ ਦੀਪ ਮਸਰ ਦਾਲ 4-4 ਪਾਊਂਡ ਦੀਆਂ ਦਾਲਾਂ ਤੁਹਾਨੂੰ ਮਿਲਣਗੀਆਂ ਸਿਰਫ $2.99 $2.99 ਦੇ ਵਿੱਚ, 4-4 ਪਾਊਂਡ ਦੀਆਂ ਦਾਲਾਂ, ਚਾਹੇ ਦੀਪ ਮਸਰ ਦਾਲ ਹੋਵੇ ਚਾਹੇ ਬਲੈਕ ਵਾਈਟ ਚਨਾ ਦਾਲ ਹੋਵੇ, 4 ਪਾਊਂਡ ਬੈਗਸ ਫੋਰ ਓਨਲੀ $2.99 ਦੀਪ ਤੂਰ ਦਾਲ, ਇਹ ਹੈਗਾ 4 ਪਾਊਂਡ ਦਾ ਬੈਗ $3.99 ਦੇ ਵਿੱਚ, ਅਤੇ ਹੋਰ ਵੀ ਬਥੇਰਾ ਕੁਛ ਆ, ਟਮੈਟੋਜ਼ ਫਰੈਸ਼ ਟਮੈਟੋਜ਼ 1-1 ਪਾਊਂਡ ਸਿਰਫ 99 ਸੈਂਟਸ ਦੇ ਵਿੱਚ, ਭਾਵੇਂ ਇੱਕੋ ਹੀ ਸਾਲ ਦੇ ਵਿੱਚ ਤਾਂ ਟਮਾਟਰਾਂ ਦੇ ਖਰਚੇ 31.1% ਵੱਧ ਗਏ ਆ, ਮੈਨੂੰ ਯਾਦ ਹੈ ਕਿਉਂਕਿ ਆਹੀ ਫਿਗਰਸ ਤੁਹਾਡੇ ਬਹੁਤ ਜਲਦ ਪੇਸ਼ ਕਰਨੇ ਆ। ਇਹ ਕਹਿੰਦੇ ਚੱਕ ਲਓ ਫੱਟੇ ਯਾਰ, 99 ਸੈਂਟਸ ਦੇ ਵਿੱਚ ਹੀ ਤੁਹਾਨੂੰ ਪੂਰਾ ਪਾਊਂਡ ਟਮੈਟੋ ਦੇ ਰਹੇ ਹਾਂ। ਇੰਡੀਅਨ ਭਿੰਡੀਆਂ 1 ਪਾਊਂਡ $2.99, ਗੋਭੀ ਦਾ ਫੁੱਲ ਸਿਰਫ $1.99, ਹੋਰ ਵੀ ਬਥੇਰਾ ਕੁਛ ਕਾਫੀ ਹੈਵਲੀ ਡਿਸਕਾਊਂਟਡ ਪ੍ਰਾਈਸ ਦੇ ਵਿੱਚ ਮਿਲ ਰਿਹਾ ਹੈ। 26 ਤਰੀਕ ਤੱਕ ਇਹ ਸੇਲ ਚੱਲ ਰਹੀ ਹੈ ਸਿਰਫ ਅਤੇ ਸਿਰਫ ਇੰਡੀਅਨ ਫਰੂਟਲੈਂਡ ਦੀ ਇੱਕੋ ਲੋਕੇਸ਼ਨ 'ਤੇ, ਨਵੀਂ ਲੋਕੇਸ਼ਨ 'ਤੇ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਟੇਰੀਓ, ਸਿਰਫ ਆਹੀ ਲੋਕੇਸ਼ਨ 'ਤੇ ਪਹੁੰਚਣਾ ਹੈ। ਗਰੋਸਰੀ ਸ਼ਾਪਿੰਗ ਕਰਕੇ ਬੰਦਾ ਥੱਕ ਥੁੱਕ ਵੀ ਜਾਂਦਾ ਹੈ, ਫਿਰ ਬਣਿਆ ਬਣਾਇਆ ਬਹੁਤ ਸਵਾਦ ਪਕਵਾਨ ਵੀ ਇੱਥੇ ਤੁਹਾਨੂੰ ਆਫਰ ਕੀਤਾ ਜਾ ਰਿਹਾ ਹੈ। ਵੈਜ ਥਾਲੀ
499 ਹੁਣੇ ਪਹੁੰਚੋ ਭੁੱਖ ਲੱਗੀ ਆ 499 ਯੂ ਕੈਂਟ ਗੋ ਰੋਂਗ 499 ਵਿੱਚ ਤਿੰਨ ਦਾਲਾਂ 'ਚ ਸਬਜ਼ੀਆਂ ਹੋਣਗੀਆਂ ਤੁਹਾਡੇ ਪਸੰਦ ਦੀਆਂ ਨਾਲੇ ਬੂੰਦੀ ਵਾਲਾ ਰਾਇਤਾ ਨਾਲੇ ਰਾਈਸ ਨਾਲੇ ਅਚਾਰ ਨਾਲੇ ਸੈਲਡ ਨਾਲੇ ਫੁਲਕੇ ਜਾਂ ਫਿਰ ਨਾਂ ਅਤੇ ਨਾਲੇ ਸਵੀਟ ਡਿਸ਼ ਵੀ ਚਾਹੀਦਾ ਚਾਹੀਦਾ 499 ਦੇ ਵਿੱਚ ਅਤੇ ਆਲ ਦੇ ਲੌਂਗ ਸਪੈਸ਼ਲ ਹੀ ਇਹ ਤਰਲੇ ਤਿਆਰ ਕਰ ਰਹੇ ਆ ਚਨਾ ਭਟੂਰਾ ਸਿਰਫ 399 ਅਤੇ ਨਾਲ ਦੀ ਨਾਲ ਇੱਥੇ ਇਹਨਾਂ ਨੇ ਇੱਕ ਖਾਸ ਪੀਜ਼ਾ ਕਿਚਨ ਦਾ ਵੀ ਪ੍ਰਬੰਧ ਕੀਤਾ ਹੈ ਤੁਹਾਡੇ ਲਈ ਟੂ ਟਾਪਿੰਗ ਵੈਜੀ ਮੀਡੀਅਮ ਪੀਜ਼ਾ 699 ਚ ਤਾਜ਼ਾ ਤਾਜ਼ਾ ਸਪਾਈਸੀ ਦੇਸੀ ਸਟਾਈਲ ਤਿਆਰ ਕਰ ਰਹੇ ਆ ਸੋ ਆਹ ਜਿੰਨੀਆਂ ਵੀ ਗਰੋਸਰੀ ਡੀਲਾਂ ਨੇ ਅਤੇ ਖਾਣ ਪੀਣ ਦੀਆਂ ਡੀਲਾਂ ਨੇ ਇਹ ਤੁਹਾਨੂੰ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਸਿਰਫ ਅਤੇ ਸਿਰਫ ਇਹਨਾਂ ਦੀ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੀਰੀਓ ਲੋਕੇਸ਼ਨ 'ਤੇ ਹੀ ਡੀਲਾਂ ਮਿਲਣੀਆਂ ਹਨ ਅਤੇ ਡੀਲਾਂ ਮਿਲਣੀਆਂ ਨੇ ਤੁਹਾਨੂੰ ਸਿਰਫ ਦੋਸਤੋ 26 ਤਰੀਕ ਤੱਕ ਅੱਜ ਕੀ ਹੈ 20 ਸੋ 26 ਤੱਕ ਹੀ ਟਾਈਮ ਹੈ ਪਹੁੰਚੋ ਇਸ ਇੱਕੋ ਲੋਕੇਸ਼ਨ 'ਤੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੀਰੀਓ ਸੋ ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਹੀ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਨੂੰ ਫਿਰ ਤੋਂ ਨਵੇਂ ਜਾਂ ਫਿਰ ਵਾਧੂ ਥੇਰਫਸ ਦੇ ਨਾਲ ਥਰੈਟਨ ਕੀਤਾ ਹੈ ਕਿਉਂਕਿ ਕੈਨੇਡੀਅਨ ਵਾਇਲਡ ਫਾਇਰਸ ਨਾਲ ਮਾੜੀ ਏਅਰ ਕੁਆਲਿਟੀ ਸਾਊਥ ਆਫ ਦਾ ਬੋਰਡਰ ਸਪਰੈਡ ਹੋਈ ਹੈ ਕਈ ਸਟੇਟਸ ਦੇ ਵਿੱਚ ਵੱਡੇ ਵੱਡੇ ਬਿਜ਼ਨਸਿਸ ਤੱਕ ਵੀ ਬੰਦ ਕਰਨੇ ਪਏ ਨੇ ਇਵੈਂਟਸ ਵੀ ਕੈਂਸਲ ਕਰਨੀਆਂ ਪਈਆਂ ਹਨ ਅਤੇ ਅਲੈਜਡਲੀ ਬਿਲੀਅਨਸ ਆਫ ਡਾਲਰਸ ਦਾ ਇਕਨੋਮਿਕ ਨੁਕਸਾਨ ਘਾਟਾ ਪੇਸ਼ ਹੋਇਆ ਹੈ ਪਿਛਲੇ ਕੁਛ ਦਿਨਾਂ ਦੇ ਅੰਤਰ ਅੰਤਰ ਕੱਲ੍ਹ ਵੀ US President Donald Trump ਨੇ FIFA World Cup Final ਦੇ ਵਿੱਚ ਹੀ ਮਾਰਕ ਕਾਰਨੀ ਨੂੰ ਫੇਸ ਟੂ ਫੇਸ ਕਿਹਾ ਕਿ ਉਹਨੂੰ ਅਤੇ ਉਹਦੀ ਸਰਕਾਰ ਨੂੰ ਵਾਇਲਡ ਫਾਇਰ ਪ੍ਰੀਵੈਂਸ਼ਨ ਅਤੇ ਰਿਸਪਾਂਸ ਦੇ ਬਾਰੇ ਵੱਧ ਐਕਸ਼ਨ ਲੈਣ ਦੀ ਜ਼ਰੂਰਤ ਹੈ ਇਹ ਜਿਹੜੀਆਂ ਅੱਗਾਂ ਲੱਗ ਚੁੱਕੀਆਂ ਨੇ ਬਹੁਤ ਜ਼ਿਆਦਾ ਜੋ ਕਿ ਆਊਟ ਆਫ ਕੰਟਰੋਲ ਹਨ ਯੂ ਗਾਟ ਟੂ ਡੂ ਸਮਥਿੰਗ ਅਬਾਊਟ ਦਮ ਅਤੇ ਅੱਜ US ਅੰਬੈਸਡਰ ਟੂ ਕੈਨੇਡਾ ਪੀਟ ਹੋਕਸਟਰਾ ਨੇ ਵੀ ਕਿਹਾ ਹੈ ਬਸ ਕਹਿਣ ਦੀਆਂ ਗੱਲਾਂ ਨਹੀਂ ਇਹ ਕੋਈ ਮਜ਼ਾਕ ਨਹੀਂ ਡੋਨਲਡ ਟਰੰਪ ਸੀਰੀਅਸਲੀ ਹੀ ਨਵੇਂ ਜਾਂ ਵਾਧੂ ਟੈਰਿਫਸ ਕੰਸਿਡਰ ਕਰ ਰਿਹਾ ਹੈ ਅਗੇਂਸਟ ਕੈਨੇਡਾ ਫੋਰ ਦੇਅਰ ਇਨ ਐਕਸ਼ਨ ਦੋਸਤੋ ਪਿਛਲੇ ਹਫ਼ਤੇ ਤੋਂ ਹੀ ਅੰਟੇਰੀਓ ਦੇ ਵਾਇਲਡ ਫਾਇਰਸ ਕਰਕੇ ਸਾਊਥ ਆਫ ਦਾ ਬੋਰਡਰ ਨਿਊਯਾਰਕ ਮਿਸ਼ਿਗਨ ਓਹਾਇਓ ਇਲਨੋਏ ਅਤੇ ਇੰਡੀਆਨਾ ਵਰਗੇ ਜਿਹੜੇ ਨੇੜੇ ਨੇੜੇ ਸਟੇਟ ਨੇ ਉਹਨਾਂ ਦੇ ਵਿੱਚ ਵੀ ਏਅਰ ਕੁਆਲਿਟੀ ਵਾਰਨਿੰਗਸ ਟ੍ਰਿਗਰ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਹੈ ਕੈਨੇਡੀਅਨ ਗਵਰਨਮੈਂਟਸ ਦੀ ਵਿਲਫੁਲ ਇਗਨੋਰੈਂਸ ਬੇਪਰਵਾਹੀ ਕਰਕੇ ਲੈਕ ਆਫ ਫੋਰਸਟ ਮੈਨੇਜਮੈਂਟ ਐਂਡ ਡਿਬਰੀ ਰਿਮੂਵਲ ਕਰਕੇ US ਨੂੰ ਹੁਣ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੋ ਚੁੱਕਿਆ ਹੈ increased hospitalizations ਵੀ medical bills ਵੀ ਨਾਲੇ cancelled major events ਵੀ ਅਤੇ ਨਾਲ ਦੀ ਨਾਲ ਬੰਦ ਕੀਤੇ ਗਏ ਟੂਰਿਸਟ ਅਟਰੈਕਸ਼ਨਸ ਵੀ ਅਤੇ ਨਾਲ ਦੀ ਨਾਲ ਘਾਟਾ ਤਾਂ ਪੇਸ਼ ਹੋਇਆ ਹੀ ਜਿਹੜੇ ਵੀ ਲੋਕ ਉੱਥੇ ਘੁੰਮ ਫਿਰ ਰਹੇ ਸੀ ਇਹਨਾਂ ਸਟੇਟਸ ਦੇ ਵਿੱਚ ਅਤੇ ਬਿਜ਼ਨਸਿਸ ਵੀ ਬੰਦ ਕਰਨੇ ਪਏ ਹਨ US President Donald Trump ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਹੁਣ ਤਾਂ ਇੱਕ ਈਅਰਲੀ ਅਕਰੰਸ ਹੋ ਚੁੱਕੀ ਹੈ ਹਰੇਕ ਸਾਲ ਹੀ ਵੱਡੀ ਪ੍ਰੋਬਲਮ ਪੇਸ਼ ਹੋ ਰਹੀ ਹੈ ਅਤੇ ਕੈਨੇਡੀਅਨ ਗਵਰਨਮੈਂਟਸ ਆਫ ਦੇ ਫੋਰਸਟ ਫਾਇਰ ਪ੍ਰੀਵੈਂਸ਼ਨ ਨੂੰ ਸਹੀ ਤਰ੍ਹਾਂ ਮੈਨੇਜ ਹੀ ਨਹੀਂ ਕਰ ਰਹੇ ਨੇ ਜਿਹਦੇ ਰਾਹੀਂ US ਇਕਾਨਮੀ ਨੂੰ ਬਿਲੀਅਨਸ ਆਫ ਡਾਲਰ ਦਾ ਘਾਟਾ ਪੇਸ਼ ਹੋ ਰਿਹਾ ਹੈ ਸੋ ਆਬਵੀਅਸਲੀ ਸਾਨੂੰ ਪਤਾ ਹੈ ਕਿ ਇਹ ਇੱਕ ਕਿਸੇ ਲਾਈਟਨਿੰਗ ਸਟ੍ਰਾਈਕ ਕਰਕੇ ਮਦਰ ਨੇਚਰ ਕਰਕੇ ਲੋਕਾਂ ਦੇ ਹੀ ਗਲਤ ਮਲਤ ਛੇੜਖਾਨੀ ਕਰਕੇ ਅੱਗਾਂ ਤਾਂ ਲੱਗਦੀਆਂ ਨੇ ਪਰ ਦੁਨੀਆ ਭਰ ਦੇ ਵਿੱਚ ਦੋਸਤੋ ਇਹ ਅੱਗਾਂ ਲੱਗਦੀਆਂ ਨੇ ਅਤੇ ਮੱਚ ਬੈਟਰ ਮੈਨੇਜ ਕੀਤੀਆਂ ਜਾਂਦੀਆਂ ਨੇ ਸੋ ਸਾਨੂੰ ਬੈਸਟ ਪ੍ਰੈਕਟਿਸਿਸ ਅਤੇ ਬੈਸਟ ਮੈਨੇਜਮੈਂਟ ਹੀ ਡਿਪਲੋਏ ਕਰਨੀ ਚਾਹੀਦੀ ਹੈ ਅਤੇ ਸ਼ਾਇਦ ਬਿਲੀਅਨਸ ਆਫ ਡਾਲਰਸ ਵੱਧ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਇਹਨਾਂ ਨੂੰ ਪ੍ਰੀਵੈਂਟ ਕਰਨ ਦੇ ਲਈ ਅਤੇ ਬਚਾਉਣ ਦੇ ਲਈ ਕਿਉਂਕਿ ਇਹਦੇ ਨਾਲ ਤਾਂ ਨੁਕਸਾਨ ਸਾਡਾ ਵੀ ਅਤੇ ਸਾਡੇ ਗੁਆਂਢੀ ਮੁਲਕ ਦਾ ਵੀ ਹੋ ਰਿਹਾ ਹੈ ਅਤੇ ਜੇ ਹੁਣ ਇਹ ਐਵਰੀ ਸਿੰਗਲ ਈਅਰ ਹੀ ਇਸ਼ੂ ਵੱਧ ਰਹੀ ਹੈ ਆਬਵੀਅਸਲੀ ਸਾਡੀ ਸਰਕਾਰ ਤਾਂ ਕਲੀਅਰਲੀ ਸਲੈਕਿੰਗ ਹੈ ਇਸ ਰਿਗਾਰਡ ਦੇ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਹੀ ਹੈ ਸੋ ਉਹੀ ਤਾਂ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਬੇਪਰਵਾਹ ਹੀ ਕਰਕੇ ਹੀ ਲਾਪਰਵਾਹੀ ਹੀ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਹੈ ਦੈਟਸ ਦ ਰੂ ਇਸ਼ੂ ਡੋਨਲਡ ਟਰੰਪ ਨੇ ਡਾਇਰੈਕਟ ਇਲਜ਼ਾਮ ਲਾਇਆ ਹੈ ਕੈਨੇਡੀਅਨ ਗਵਰਨਮੈਂਟ 'ਤੇ ਜੋ ਕਿ ਬੇਸਿਕ ਫੋਰਸਟ ਮੈਨੇਜਮੈਂਟ ਹੀ ਨਹੀਂ ਪ੍ਰੈਕਟਿਸ ਕਰ ਰਹੇ ਡਿਬਰੀ ਰਿਮੂਵਲ ਨਹੀਂ ਕਰ ਰਹੇ ਜਿਹਦੇ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਨਤੀਜਾ ਤਾਂ ਆ ਹੀ ਪੇਸ਼ ਹੋਣਾ ਹੈ ਬਿਗਰ ਐਂਡ ਮੋਰ ਅਨਕੰਟਰੋਲੇਬਲ ਫਾਇਰਸ ਦ ਕਾਸਟ ਆਫ ਦਿਸ ਪੋਲੂਸ਼ਨ ਮਸਟ ਆਫ ਨੈਸੈਸਿਟੀ ਬੀ ਐਡਡ ਟੂ ਦ ਟੈਰਿਫਸ ਕੈਨੇਡਾ ਇਜ਼ ਕਰੰਟਲੀ ਪੇਇੰਗ ਆ ਵਰਡ ਫੋਰ ਵਰਡ ਡੋਨਲਡ ਟਰੰਪ ਨੇ ਕਿਹਾ ਹੈ ਅਤੇ 4 US ਰਿਪਬਲਿਕਨਸ ਨੇ
ਕੈਨੇਡਾ ਦੇ ਖਿਲਾਫ ਸੈਂਕਸ਼ਨਸ ਦੀ ਵੀ ਡਿਮਾਂਡ ਕੀਤੀ ਆ, ਕਿਹਾ ਕਿ ਜਿਹੜਾ ਕੈਨੇਡਾ ਦਾ ਅੰਬੈਸਡਰ ਹੈ ਉਹਨੂੰ ਵੀ ਲੱਤ ਮਾਰ ਕੇ ਬਾਹਰ ਕੱਢੋ ਜਿੰਨੀ ਚਿਰ ਇਹ ਫੋਰੈਸਟ ਫਾਇਰ ਪ੍ਰੀਵੈਂਸ਼ਨ ਅਤੇ ਮੈਨੇਜਮੈਂਟ ਦੇ ਵੱਲ ਸਹੀ ਕੰਮ ਨਹੀਂ ਕਰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਰਕ ਕਾਰਨੀ ਦੇ ਮਿਨਿਸਟਰ ਆਫ ਐਮਰਜੈਂਸੀ ਮੈਨੇਜਮੈਂਟ ਐਲਨੋਰ ਓਜ਼ੂਸਕੀ, ਇਸ ਕੈਬਨਿਟ ਮਿਨਿਸਟਰ ਨੇ ਕਿਹਾ ਕਿ ਉਹਨੂੰ ਲੱਗਦਾ ਤਾਂ ਹੈ ਹੀ ਨਹੀਂ ਕਿ ਆਰਵਾ 'ਚ ਬੈਠੀ ਸਰਕਾਰ ਤੋਂ ਕੋਈ ਵੀ ਗਲਤੀ ਹੋਈ ਹੈ ਇਹਨਾਂ ਅੰਟੇਰੀਓ ਵਾਈਲਡ ਫਾਇਰਸ ਦੇ ਮੈਨੇਜਮੈਂਟ ਦੇ ਵਿੱਚ। ਉਹਨੇ ਵਰਡ ਫੋਰ ਵਰਡ ਕਿਹਾ, ਆਈ ਡੋਂਟ ਬਿਲੀਵ ਦੈ ਐਨੀਥਿੰਗ ਡਿਡ ਗੋ ਰੋਂਗ ਇਨ ਦਿਸ ਸਿਚੁਏਸ਼ਨ ਰਿਗਾਰਡਿੰਗ ਵਾਈਲਡ ਫਾਇਰਸ ਇਨ ਅੰਟੇਰੀਓ। ਇਹਨਾਂ ਤੋਂ ਲੱਗਦਾ ਹੈ ਕਿ ਸਭ ਕੁਝ ਹੰਕੀ ਡੋਰੀ ਐਂਡ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ, ਕੋਈ ਇਸ਼ੂ ਹੀ ਨਹੀਂ ਹੈਗੀ, ਜੋ ਕਿ ਹਾਸੇ ਵਾਲੀ ਗੱਲ ਆ। ਕਿਉਂ? ਕਿਉਂਕਿ ਅਸੈਂਬਲੀ ਆਫ ਫਰਸਟ ਨੇਸ਼ਨਸ, ਇਹਨਾਂ ਨੇ ਤਾਂ ਕੁਛ ਕੁ ਦਿਨ ਪਹਿਲਾਂ ਹੀ ਇੱਕ ਐਮਰਜੈਂਸੀ ਰੈਜ਼ੋਲੂਸ਼ਨ ਪਾਸ ਕੀਤੀ, ਸਾਫ ਕਿਹਾ, ਵਰਡ ਫੋਰ ਵਰਡ ਕਿਹਾ ਕਿ ਦੋਨੇ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਅਤੇ ਡੱਗ ਫੋਰ ਦੀ ਅੰਟੇਰੀਓ ਸਰਕਾਰ ਨੋਰਜ਼ਰਨ ਅੰਟੇਰੀਓ ਦੇ ਜਿਹੜੇ ਫਰਸਟ ਨੇਸ਼ਨਸ ਕਮਿਊਨਿਟੀਜ਼ ਹਨ ਉਹਨਾਂ ਨੂੰ ਫੇਲ ਕਰ ਰਹੇ ਨੇ। ਆਪਦੇ ਹੀ ਐਵੈਕਿਊਏਸ਼ਨ ਦਾ ਇੰਤਜ਼ਾਮ ਇਹਨਾਂ ਨੂੰ ਆਪ ਹੀ ਕਰਨਾ ਪੈ ਰਿਹਾ। ਇਹ ਲੋਕ ਅੱਗਾਂ ਤੋਂ ਭੱਜ ਰਹੇ ਨੇ ਬਿਨਾਂ ਕੋਈ ਵੀ ਸਹੂਲਤਾਂ ਤੋਂ, ਬਿਨਾਂ ਕੋਈ ਵੀ ਸਪੋਰਟ ਤੋਂ। ਸਪੋਰਟ ਤਾਂ ਕੋਈ ਮਿਲੀ ਵੀ ਨਹੀਂ ਇਹਨਾਂ ਨੂੰ ਹਜੇ ਤੱਕ ਕਿਸੇ ਵੀ ਐਮਰਜੈਂਸੀ ਮੈਨੇਜਮੈਂਟ ਔਰਗਨਾਈਜੇਸ਼ਨ ਤੋਂ, ਨਾ ਫਰੋਮ ਦਾ ਫੈਡਰਲ ਲੈਵਲ, ਨਾ ਫਰੋਮ ਦਾ ਪ੍ਰੋਵਿੰਸ਼ੀਅਲ ਲੈਵਲ। ਇਹ ਅਸੈਂਬਲੀ ਆਫ ਫਰਸਟ ਨੇਸ਼ਨ ਦਾ ਕਹਿਣਾ ਹੈ, ਕਾਰਨੀ ਐਂਡ ਫੋਰਡ ਗਵਰਨਮੈਂਟ ਦੋਨੇ ਹੀ ਸਾਨੂੰ ਫੇਲ ਕਰ ਰਹੇ ਨੇ ਇਸ ਵਾਇਲਡ ਫਾਇਰਸ ਦੇ ਵਿੱਚ। ਸੋ ਜੇ ਇਹ ਆਪ ਕਹਿ ਰਹੇ ਆ, ਲੋਕ ਸ਼ਾਇਦ ਗੱਲ ਮੰਨਣ 'ਚ ਯਕੀਨ ਕਰ ਲੈਣਗੇ, ਪਰ ਜਦੋਂ ਟਰੰਪ ਕਹਿੰਦਾ ਹੈ ਕਿ ਇਹਨਾਂ ਦੀ ਬੇਪਰਵਾਹੀ ਹੈ, ਲਾਪਰਵਾਹੀ ਹੈ, ਕਿਸੇ ਨੇ ਗੱਲ ਮੰਨਣੀ ਨਹੀਂ ਹੈਗੀ। ਕਿਉਂ? ਕਿਉਂਕਿ ਜਿਹੜੇ ਸੋਰਸ ਤੋਂ ਉਹ ਕਲੇਮ ਆ ਰਿਹਾ ਹੈ, ਲੋਕ ਆਟੋਮੈਟਿਕਲੀ ਡਿਸਮਿਸ ਕਰ ਦਿੰਦੇ ਨੇ, ਦਿਮਾਗ ਤਾਂ ਵਰਤਣਾ ਵੀ ਨਹੀਂ ਹੈਗਾ। ਸੋ ਇਹ ਦੋਨੇ ਲੈਵਲਸ ਆਫ ਗਵਰਨਮੈਂਟ ਇੱਕੋ ਹੀ ਪੇਜ 'ਤੇ ਤਾਂ ਹੈ ਹੀ ਨਹੀਂ। ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਫੈਡਰਲ ਸਪੋਰਟ ਮੰਗੀ ਹੈ ਵਾਟਰ ਬਾਂਬਰ ਜਹਾਜ਼ ਖਰੀਦਣ ਦੇ ਲਈ, ਅਤੇ ਅਨਾਊਂਸ ਕੀਤਾ ਹੈ ਕਿ ਅੰਟੇਰੀਓ ਸਰਕਾਰ 6 ਫਾਇਰ ਫਾਈਟਿੰਗ ਪਲੇਨਸ ਖਰੀਦ ਰਹੇ ਨੇ ਐਜ਼ ਪਾਰਟ ਆਫ ਅ $650 million 11 ਏਅਰਕ੍ਰਾਫਟ ਡੀਲ। ਪਰ ਕਾਰਨੀ ਦੇ ਮਿਨਿਸਟਰ ਆਫ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਕਿ ਇਹਨਾਂ ਜਹਾਜ਼ਾਂ ਦੀ ਕੋਈ ਲੋੜ ਵੀ ਨਹੀਂ ਹੈਗੀ। ਉਹਨੇ ਕਿਹਾ, ਐਟ ਦ ਪ੍ਰੈਜੈਂਟ ਟਾਈਮ ਵੀ ਹੈਵ ਸਫਿਸ਼ੀਐਂਟ ਏਅਰਕ੍ਰਾਫਟ, ਕਰ ਲਓ ਗੱਲ, ਜੋ ਕਿ ਸਾਫ ਦਿਖਾਉਂਦਾ ਹੈ ਕਿ ਇਹਨਾਂ ਦੇ ਵਿੱਚੋਂ ਘੱਟ ਤੋਂ ਘੱਟ ਤਾਂ ਇੱਕ ਲੈਵਲ ਆਫ ਗਵਰਨਮੈਂਟ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਹੈ ਕਿ ਉਹ ਕੀ ਕਰ ਰਹੇ ਨੇ। ਜਦੋਂ ਫੋਰਡ ਕਹਿ ਰਿਹਾ ਕਿ ਸਾਨੂੰ 6 ਜਹਾਜ਼ ਚਾਹੀਦੇ ਆ, ਇਹ ਕਹਿ ਰਹੇ ਜਹਾਜ਼ ਆਲਰੇਡੀ ਹੈਗੇ ਆ, ਕਲੀਅਰਲੀ ਸੰਬੜੀ ਇਜ਼ ਐਟ ਫੋਲਟ, ਕੋਈ ਨਾ ਕੋਈ ਤਾਂ ਇੱਕ ਸਰਕਾਰ ਦਾ ਗਲਤੀ ਹੈ। ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨਵੇਂ ਜਾਂ ਵਾਧੂ ਟੈਰਿਫਸ ਨਹੀਂ ਥਰੈਟਨ ਕਰ ਰਿਹਾ ਇਸ ਗੱਲ ਕਰਕੇ ਕਿ ਕੈਨੇਡਾ ਤੋਂ ਵਾਇਲਡ ਫਾਇਰ ਸਮੋਕ ਦੇ ਨਾਲ US ਦੇ ਵਿੱਚ ਡੈਮੇਜ ਹੋਇਆ ਹੈ। ਉਹ ਤਾਂ ਹੋ ਵੀ ਸਕਦਾ ਹੈ, ਜਦੋਂ ਮਰਜ਼ੀ ਹੋ ਸਕਦਾ ਹੈ। ਉਹਨੂੰ ਇਸ ਗੱਲ ਦੇ ਨਾਲ ਪਰੇਸ਼ਾਨੀ ਹੈ ਕਿ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਬੇਪਰਵਾਹੀ ਕਰਕੇ ਇਹ ਨੁਕਸਾਨ ਹੋਰ ਅਤੇ ਹੋਰ ਹੋ ਰਿਹਾ ਹੈ, ਅਤੇ ਐਵਰੀ ਸਿੰਗਲ ਈਅਰ ਹੋ ਰਿਹਾ ਹੈ, ਅਤੇ ਇਹ ਕੁਛ ਵੀ ਨਹੀਂ ਮੈਨੇਜਮੈਂਟ ਦੇ ਵਿੱਚ ਚੇਂਜ ਕਰ ਰਹੇ ਨੇ, ਕੋਈ ਚੱਜ ਦੀ ਪ੍ਰੋਵੈਂਸ਼ਨ ਪ੍ਰੈਕਟਿਸਿਸ ਹੀ ਨਹੀਂ ਕਰ ਰਹੇ ਹਨ। ਜੋ ਕਿ ਦੋਨੇ ਮਾਰਕ ਕਾਰਨੀ ਐਂਡ ਡੱਗ ਫੋਰਡ ਨੇ ਕਲੇਮਸ ਡਿਨਾਈ ਕੀਤਾ ਹੈ। ਮਾਰਕ ਕਾਰਨੀ ਤਾਂ ਕਿਹਾ ਕਿ ਦਿਸ ਇਜ਼ ਕਲਾਈਮੇਟ ਚੇਂਜ ਇਨ ਐਕਸ਼ਨ, ਯੂ ਕੈਨ ਸੀ ਦੈਟ ਵੀ ਆਰ ਵਰਕਿੰਗ ਟੁਵਰਡਸ ਰਿਡਿਊਸਿੰਗ ਆਰ ਐਮਿਸ਼ਨਸ, ਬਲਾ ਬਲਾ ਬਲਾ ਬਲਾ ਬਲਾ। ਅਤੇ ਡੱਗ ਫੋਰਡ ਨੇ ਕਿਹਾ ਹੈ ਕਿ ਯਾਰ, ਇਹ ਮਦਰ ਨੇਚਰ ਦਾ ਹੀ ਇੱਕ ਕੰਮ ਹੈ, ਅਸੀਂ ਇਹਨੂੰ ਕੰਟਰੋਲ ਕਰ ਹੀ ਨਹੀਂ ਸਕਦੇ। ਫਿਰ ਵੀ ਕੱਲ੍ਹ ਹੀ ਫੀਫਾ ਵਰਲਡ ਕੱਪ ਇਨ ਈਸਟ ਰਦਰਫੋਰਡ ਨਿਊ ਜਰਸੀ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਫਿਰ ਤੋਂ ਸਿੱਧੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਉਹਦੇ ਮੂੰਹ 'ਤੇ ਹੀ ਕਿਹਾ ਕਿ ਉਹਦੇ ਗਵਰਨਮੈਂਟ ਨੂੰ ਵੱਧ ਕੰਮ ਕਰਨ ਦੀ ਜ਼ਰੂਰਤ ਹੈ ਇਹਨਾਂ ਹੰਡਰਡਸ ਆਫ ਕੈਨੇਡੀਅਨ ਵਾਇਲਡ ਫਾਇਰਸ ਦੇ ਵੱਲ ਰਿਸਪੋਂਡ ਕਰਨ ਦੇ ਲਈ, ਉਹਨਾਂ ਨੂੰ ਐਕਸਟਿੰਗੁਇਸ਼ ਕਰਨ ਦੇ ਲਈ। ਅਤੇ ਉਸ ਤੋਂ ਬਾਅਦ ਉਹਨੇ ਮੀਡੀਆ ਨੂੰ ਵੀ ਦੱਸਿਆ ਕਿ ਮੇਰਾ ਮਾਰਕ ਕਾਰਨੀ ਦੇ ਨਾਲ ਗੁੱਡ ਰਿਲੇਸ਼ਨਸ਼ਿਪ ਤਾਂ ਹੈ, ਅਤੇ ਜੇਕਰ US ਉਹਨਾਂ ਦੀ ਮਦਦ ਕਰ ਸਕਦਾ ਹੈ ਅਸੀਂ ਮਦਦ ਕਰਾਂਗੇ, ਪਰ ਕੈਨੇਡਾ ਨੂੰ ਸ਼ਾਇਦ ਡੈਮੇਜਿਸ ਪੇ ਕਰਨੇ ਚਾਹੀਦੇ ਨੇ ਜਾਂ ਉਹਨਾਂ 'ਤੇ ਹੋਰ ਟੈਰਿਫਸ ਲਾਉਣੇ ਚਾਹੀਦੇ ਨੇ, ਕਿਉਂਕਿ ਮਿਸ਼ੀਗਨ ਵਰਗੇ ਸਟੇਟਸ ਦੇ ਵਿੱਚ ਤਾਂ ਬਿਜ਼ਨਸਿਸ ਨੂੰ ਤਾਂ ਕਈ ਦਿਨਾਂ ਲਈ ਬੰਦ ਕਰਨਾ ਪਿਆ ਹੈ ਇੰਨੀ ਮਾੜੀ ਅਤੇ ਟਾਕਸਿਕ ਏਅਰ ਕੁਆਲਿਟੀ ਹੋਣ ਕਰਕੇ। ਸੋ ਮਿਸ਼ੀਗਨ ਦੇ ਵਿੱਚ ਇੰਨੀ ਟਾਕਸਿਕ ਏਅਰ ਹੋਣ ਕਰਕੇ ਰਿਪੋਰਟ ਕੀਤਾ ਗਿਆ ਹੈ ਕਿ ਇੱਕ ਬਹੁਤ ਹੀ ਵੱਡੇ ਫੋਰਡ ਆਰਵ ਅਸੈਂਬਲੀ ਪਲੈਂਟ ਦੇ ਵਿੱਚ ਹੀ ਸੈਂਕੜੇ ਕੰਮ ਕਰਨ ਵਾਲਿਆਂ ਨੂੰ ਹਾਸਪਿਟਲਾਈਜ਼ ਕਰਨਾ ਪਿਆ, ਅਤੇ ਆਰਵ ਅਸੈਂਬਲੀ ਕੰਮ ਨੂੰ ਵੀ ਰੋਕਣਾ ਪਿਆ। ਯੂ ਨੋ ਟਾਈਮ ਇਜ਼ ਮਨੀ, ਸੋ ਕਲੀਅਰਲੀ ਇੱਥੇ ਨੁਕਸਾਨ ਤਾਂ ਹੋ ਰਿਹਾ ਹੈ। ਸੋ ਮਿਸ਼ੀਗਨ ਦੇ ਕਈ ਸ਼ਹਿਰਾਂ ਦੇ ਵਿੱਚ ਬੀਚਸ ਵੀ, ਆਊਟਡੋਰ ਵਾਟਰ ਪਾਰਕਸ ਅਤੇ ਹੋਰਾਂ ਬਿਜ਼ਨਸਿਸ ਨੂੰ ਵੀ ਬੰਦ ਕਰਨਾ ਪਿਆ, ਅਤੇ ਟੂਰਿਜ਼ਮ ਇੰਡਸਟਰੀ 'ਤੇ ਵੀ ਬਹੁਤ ਹੀ ਜ਼ਿਆਦਾ ਡੈਮੇਜ ਹੋ ਰਿਹਾ ਹੈ। ਪਰ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਇਹ ਸਾਰੇ ਸਟੇਟਮੈਂਟਸ ਆਰ ਅ ਬੰਚ ਆਫ
ਰਬਿਸ਼। ਉਹਨੇ ਕਿਹਾ ਕਿ ਡੋਨਲਡ ਟਰੰਪ ਆਰਾਮ ਨਾਲ ਬਹਿ ਕੇ ਸ਼ਿਕਾਇਤਾਂ ਕਰੀ ਜਾਂਦਾ, ਭੌਂਕੀ ਜਾਂਦਾ, ਜਦੋਂ ਅਸਲ ਦੇ ਵਿੱਚ ਉਹਨੂੰ US ਵਾਟਰ ਬਾਂਬਰਸ ਅਪ ਨੌਰਥ ਭੇਜਣੇ ਚਾਹੀਦੇ ਨੇ ਅਤੇ ਮਦਦ ਕਰਨੀ ਚਾਹੀਦੀ ਆ, ਜਾਂ ਫਿਰ ਵਾਈਲਡ ਲੈਂਡ ਫਾਇਰ ਫਾਈਟਰਸ ਦੀ ਪੂਰੀ ਫੌਜ ਹੀ ਭੇਜਣੀ ਚਾਹੀਦੀ ਹੈ, ਨਾ ਕਿ ਇਕੱਲੀਆਂ ਸ਼ਿਕਾਇਤਾਂ ਕਰਨੀਆਂ ਚਾਹੀਦੀਆਂ ਨੇ। ਸੋ ਗੱਲ ਇਹ ਵੀ ਹੈ ਕਿ ਡਿਸਪਿਊਟ ਕੀਤਾ ਜਾ ਰਿਹਾ ਹੈ Ontario the opposition parties de vallon vi yani ki Ontario NDP the Ontario Liberal Party vi a b rola pa rahe ne ki Ontario Premier Doug Ford di vi beparwahi hai laparwahi vi hai oh zimmewar nahi hai inna kamma de vich kyon kyunki unhan ne kiha ki pichle saal de vich Ford sarkar ne fire fighting layi for forest fires $271 million taxpayer de kharche par is saal de vich ਇੰਨੀ ਜ਼ਿਆਦਾ ਵੱਧ ਗਰਮੀ ਹੋਣ ਦੇ ਬਾਵਜੂਦ ਉਹਨਾਂ ਨੇ ਬਜਟ ਨੂੰ ਸੈੱਟ ਕੀਤਾ ਹੈ ਡਾਊਨ ਟੂ ਓਨਲੀ 150 million। ਸੋ ਫਰਕ ਕਿੰਨਾ ਹੈ ਪਿਛਲੇ ਸਾਲ ਦੇ ਖਰਚੇ ਗਏ ਅਤੇ ਇਸ ਸਾਲ ਦਾ ਬਜਟ ਦੇ ਵਿੱਚ $121 million ਦਾ ਫਰਕ ਹੈ, ਘਾਟਾ ਹੈ। ਇਹਦੇ ਬਾਰੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਭਰਾਵੋ ਬੇਸ ਬਜਟ ਤਾਂ ਅਸੀਂ $150 million ਤੋਂ ਰੱਖਿਆ ਪਰ ਹਰੇਕ ਸਾਲ ਸਾਡੀ ਸਪੈਂਡਿੰਗ ਇਹਦੇ ਤੋਂ ਸਿਗਨੀਫਿਕੈਂਟਲੀ ਹਾਇਰ ਹੁੰਦੀ ਹੈ। ਬਜਟ ਦੇ ਵਿੱਚ ਕੋਈ ਵੀ ਕਮੀ ਹੈ ਹੀ ਨਹੀਂ ਫਾਇਰ ਫਾਈਟਿੰਗ ਦੇ ਵੱਲ, ਅਤੇ ਇਸ ਤਰ੍ਹਾਂ ਦੇ ਕ੍ਰਾਈਸਿਸ ਟਾਈਮ ਦੇ ਵਿੱਚ ਹਰੇਕ ਲੈਵਲ ਆਫ ਗਵਰਨਮੈਂਟ ਈਵਨ ਆਪੋਜੀਸ਼ਨ ਪਾਰਟੀਜ਼ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ, ਨਾ ਕਿ ਸ਼ਰੇਆਮ ਝੂਠ ਬੋਲਣ ਦੀ ਲੋੜ ਹੈ। ਡੱਗ ਫੋਰਡ ਨੇ ਕਿਹਾ ਟੂ ਗੋ ਆਊਟ ਦੇਅਰ ਐਂਡ ਟ੍ਰਾਈ ਟੂ ਸਕੇਅਰ ਪੀਪਲ and put out blatant lies about the amount that is spent is absolutely disgusting on their behalf. But kuch US politician ne jo ke Canada nu defend vi kar rahe ha jime ke California Democratic Senator Adam Schiff one kal hi social media te likhya ke jadon California burn kar rahe si jadon unna jyada nuksan hoya California vich kuch ek saal pehla ਉਦੋਂ ਕੈਨੇਡਾ ਨੂੰ ਆਪਦੇ ਫਾਇਰ ਫਾਈਟਰਸ ਅਤੇ ਏਅਰਪਲੇਨਸ ਨੇ ਉਹਨਾਂ ਨੇ ਭੇਜੇ ਸੀ ਸਾਡੀ ਮਦਦ ਕਰਨ ਦੇ ਲਈ, ਸ਼ਿਕਾਇਤਾਂ ਨਹੀਂ ਸੀ ਭੇਜੀਆਂ, ਸਾਡੀ ਮਦਦ ਹੀ ਕੀਤੀ ਸੀ। ਉਹਨੇ ਕਿਹਾ ਹੁਣ ਬਦਲੇ ਦੇ ਵਿੱਚ ਕੈਲੀਫੋਰਨੀਆ ਵੀ ਅਤੇ ਕਈ ਹੋਰ US ਸਟੇਟਸ ਵੀ ਇਸ ਫੇਵਰ ਨੂੰ ਰੀਪੇ ਕਰਨ ਦੀ ਤਿਆਰੀ ਵੀ ਖਿੱਚ ਰਹੇ ਆ, ਅਤੇ ਸਾਨੂੰ ਇਸ ਕੰਮ ਨੂੰ ਕਰਨਾ ਚਾਹੀਦਾ ਹੈ ਬਿਨਾਂ ਸਾਡੇ ਫੇਲਿੰਗ ਲੀਡਰ ਡੋਨਲਡ ਟਰੰਪ ਦੇ ਧਮਕੀਆਂ ਤੋਂ। ਸੋ ਚਾਹੇ ਧਮਕੀਆਂ ਤਾਂ ਇਹਦੀਆਂ ਮਾੜੀਆਂ ਹੈਗੀਆਂ, ਸਾਡੇ 'ਤੇ ਨਵੇਂ ਜਾਂ ਵਾਧੂ ਟੈਰਿਫਸ ਲਾਉਣ ਦੇ ਬਾਰੇ ਤਾਂ ਆਬਵੀਅਸਲੀ ਸਾਡਾ ਹੀ ਨੁਕਸਾਨ ਹੋਣਾ ਹੈ, ਪਰ ਕੁਛ ਹੱਦ ਤੱਕ ਤਾਂ ਡੋਨਲਡ ਟਰੰਪ ਵੀ ਸਹੀ ਹੈ ਕਿ ਸਾਡੀ ਅੰਟੇਰੀਓ ਸਰਕਾਰ ਅਤੇ ਨਾਲ ਦੇ ਨਾਲ ਫੈਡਰਲ ਸਰਕਾਰ ਸਹੀ ਫੋਰਸਟ ਫਾਇਰ ਪ੍ਰੀਵੈਂਸ਼ਨ ਐਂਡ ਮੈਨੇਜਮੈਂਟ ਤਾਂ ਨਹੀਂ ਕਰ ਰਹੇ ਹਨ। ਜਿਹੜੇ ਸਾਡੇ ਫਰਸਟ ਨੇਸ਼ਨਸ ਅਸੈਂਬਲੀ ਹੈ ਉਹ ਵੀ ਕਹਿ ਰਹੇ ਨੇ ਕਿ ਦੋਨੇ ਲੈਵਲ ਆਫ ਗਵਰਨਮੈਂਟ ਫੋਰਡ ਗਵਰਨਮੈਂਟ ਖਾਰਨੀ ਗਵਰਨਮੈਂਟ ਵੀ ਫਰਸਟ ਨੇਸ਼ਨਸ ਇਨ ਅੰਟੇਰੀਓ ਨੂੰ ਫੇਲ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਵੈਕੂਏਸ਼ਨ ਤੱਕ ਦੇ ਵਿੱਚ ਵੀ ਨਹੀਂ ਮਦਦ ਕਰ ਰਹੇ ਨੇ। ਸੋ ਕਲੀਅਰਲੀ ਇਹ ਲੈਵਲਸ ਆਫ ਗਵਰਨਮੈਂਟ ਵੀ ਇੱਕ ਦੂਜੇ ਨਾਲ ਵੀ ਨਹੀਂ ਸਹਿਮਤ ਹਨ। ਫੋਰਡ ਕਹਿੰਦਾ ਅਸੀਂ 6 ਜਹਾਜ਼ ਹੋਰ ਖਰੀਦੇ ਆ, ਫੈਡਰਲ ਸਰਕਾਰ ਕਹਿੰਦੀ ਹੈ ਕਿ ਜਹਾਜ਼ਾਂ ਦੀ ਲੋੜ ਨਹੀਂ ਹੈਗੀ, ਕਮੀ ਵੀ ਨਹੀਂ ਹੈਗੀ ਪਹਿਲਾਂ ਤੋਂ, ਦੇਅਰ ਜਸਟ ਆਲ ਓਵਰ ਦ ਪਲੇਸ, ਦੇਅਰ ਇਜ਼ ਨੋ ਕਨਸੈਂਸਸ। ਇੱਕੋ ਇੱਕ ਗੱਲ ਪੱਕੀ ਹੈ ਕਿ ਲੱਗਦਾ ਤਾਂ ਹੈ ਕਿ ਸਾਡੇ ਖਿਲਾਫ ਨਵੇਂ ਟੈਰਿਫਸ ਜਾਂ ਫਿਰ ਵਾਧੂ ਟੈਰਿਫਸ ਲਾਏ ਜਾਣੇ ਹਨ, ਅਤੇ ਕਸੂਰ ਕਿਹਦਾ ਹੋਣਾ ਹੈ, ਸਰਕਾਰਾਂ ਦਾ, ਭੁਗਤਣਾ ਕਿਹਨੇ ਆ, ਆਮ ਬੰਦੇ ਨੇ ਲਾਈਕ ਯੂਜੂਅਲ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 ਤੇ ਸਾਡੇ ਨਾਲ ਇੱਕ ਹੋਰ ਘੰਟੇ ਲਈ ਠੀਕ 6 ਵਜੇ ਤੱਕ ਡਾਇਰੈਕਟ ਗੱਲਬਾਤ ਕਰ ਸਕਦੇ ਹੋ, ਜਾਂ ਫਿਰ ਜਦੋਂ ਮਰਜ਼ੀ ਆਪਣਾ ਟੈਕਸਟ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381 416-457-3381। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: up na radio days par days
1: for advertisements and information saade head office nu call karo 416-725-2551 416-725-2551 hello am 530 to tusi sun rahe ho des par des prime time radio
2: today vich live gal bat karan layi hune call karo 905-564-6444 sunde raho des par des prime time radio chalo am 530 to
3: simply indian brings you all simply delicious deals buy one get one free every day sure 10 to sham 7 baje tak on dine in and take outs maza lavo sunday nu paratha plate monday man pasand kulcha plate tuesday chana bhatura wednesday lajawab veg thali thursday yummy haka thali friday maza lavo saag makki di roti da eh yummy deals are simply indian this sariya hi locations te dining take out and catering also available call at 9057948111 simply delicious matlab simply indian
4: canada vich rehnde hoye har parivar ko life insurance honi bahut zaruri hai apne parivar di financial security te future planning layi
5: ese layi main apni te wife di insurance policy prime insurance te simraj siddhu to hi karwai
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
1: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jane pehchane ate tajrube kar Immigration Consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo,
2: 456-6161 घर दे लिविंग रूम की गिनती मिनती करके लेके जाओ हंसा सोफा तैयार करवाओ चार सीटा वाला पांच सीटा वाला तुहाडी अपनी मर्जी है 11x11 10x10 का सोफा सेट तैयार करवा सकते हो इन्हां दी फैक्ट्री है 120 डेल्टा पार्क उत्थे बहुत बड़ा शोरूम है ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਖੁਰਾਂ ਦਾ 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
7: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
8: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
7: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ

0: ਜਾਂਦੇ ਆ।
1: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।

0: AM 530 days per days prime time radio program ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਜੁੜੇ ਹੋਏ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਲਿਸਨਰਸ 3:00 PM ਤੋਂ ਬਾਅਦ 4:00 PM ਤੋਂ ਬਾਅਦ ਸਾਡੇ ਨਾਲ ਫਿਰ ਤੋਂ ਜੁੜੇ ਹੋਏ ਨੇ ਵੈਲਕਮ ਬੈਕ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਤੁਹਾਡਾ ਧੰਨਵਾਦ ਸਾਡੇ ਨਾਲ ਹੁਣ ਜੁੜਨ ਦੇ ਲਈ ਅਤੇ ਇਸੇ ਤਰ੍ਹਾਂ ਜੁੜੇ ਰਹੋ ਐਨ 6 ਵਜੇ ਤੱਕ ਹੀ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਮੁਲਕ ਦੀਆਂ ਅੰਟੇਰੀਓ ਦੀਆਂ ਅਤੇ ਲੋਕਲ GTA ਦੀਆਂ ਨਵੀਆਂ ਅਤੇ ਵੱਡੀਆਂ ਖਬਰਾਂ ਨਾਲ ਤੁਹਾਨੂੰ ਅਪਡੇਟ ਕਰੀਏ ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰੀਏ ਨਾਲ ਦੀ ਨਾਲ ਤੁਹਾਨੂੰ ਸਾਡੇ ਖਾਸ ਸਪਾਂਸਰ ਦੇ ਨਾਲ ਵੀ ਗੱਲਬਾਤ ਕਰਵਾਈਏ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਹੁਣ ਸਪਾਂਸਰ ਕੀਤਾ ਜਾ ਰਿਹਾ ਹੈ ਅਪਲਾਇੰਸ ਜੰਕਸ਼ਨ ਦੇ ਵੱਲੋਂ ਇੱਕੋ ਇੱਕ ਨਾਮ ਅਸੀਂ ਰੈਕਮੈਂਡ ਕਰਦੇ ਹਾਂ ਦੋ ਲੋਕੇਸ਼ਨ ਅਸੀਂ ਰੈਕਮੈਂਡ ਕਰਦੇ ਹਾਂ ਜੋ ਕਿ ਦੋਨੇ ਬਰੈਂਪਟਨ ਸ਼ਹਿਰ ਦੇ ਵਿੱਚ ਨੇ ਦੋਨੇ ਹੀ ਲੋਕੇਸ਼ਨ 'ਤੇ ਤੁਹਾਨੂੰ ਨਵੇਂ ਬਹੁਤ ਹੀ ਕਮਾਲ ਦੇ ਵੱਡੇ ਫਲੈਟ ਸਕਰੀਨ TVs ਨਾਲੇ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਦੇ ਬੰਡਲ ਪੈਕੇਜਸ ਕਮਾਲ ਦੇ ਹੀ ਪੈਕੇਜਸ ਕਮਾਲ ਦੀਆਂ ਪ੍ਰਾਈਸਿਸ ਅਤੇ ਕਮਾਲ ਦੇ ਤੋਹਫਿਆਂ ਦੇ ਨਾਲ ਦੇਸ਼ ਪ੍ਰਦੇਸ਼ ਦੇ ਹਵਾਲੇ ਨਾਲ ਮਿਲਣਗੇ ਪਹਿਲੀ ਬਰੈਂਪਟਨ ਲੋਕੇਸ਼ਨ ਹੈ ਮਿਸਿਸ ਸਾਗਾ ਰੋਡ ਐਂਡ ਸੀਲਸ ਇਨ ਇਟੇ ਰਿਵਰਮੌਂਟ ਪਲਾਜ਼ਾ ਰਿਵਰਮੌਂਟ ਸਟਰੀਟ ਅਤੇ ਦੂਜੀ ਲੋਕੇਸ਼ਨ ਹੈ ਏਅਰਪੋਰਟ ਦੇ ਕੁਈਨ ਦੇ ਲਾਗੇ ਐਟ ਏਅਰਪੋਰਟ ਐਂਡ ਕਲਰਕ ਚਾਹੇ ਘਰ ਦੇ ਵਿੱਚ ਨਵਾਂ TV ਲਿਆਉਣਾ ਚਾਹੇ ਨਵੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਚਾਹੀਦੀ ਹੋਵੇ ਚਾਹੇ ਤੁਹਾਨੂੰ ਘੱਟ ਹਾਈਟ ਦੇ ਅਪਲਾਇੰਸ ਚਾਹੀਦੇ ਆ ਕਿਸੇ ਰੈਂਟਲ ਪ੍ਰਾਪਰਟੀ 'ਚ ਬੇਸਮੈਂਟ ਲਈ ਚਾਹੇ ਤੁਹਾਨੂੰ ਬਿਲਟ ਇਨ ਹਾਈ ਐਂਡ ਅਪਲਾਇੰਸ ਚਾਹੀਦੇ ਨੇ ਤੁਹਾਨੂੰ ਸਭ ਕੁਝ ਹੀ ਮਿਲੂਗਾ ਐਬਸੋਲੂਟ ਗੇਰੰਟੀਡ ਬੈਸਟ ਪ੍ਰਾਈਸ ਦੇ ਵਿੱਚ ਐਟ ਅਪਲਾਇੰਸ ਜੰਕਸ਼ਨ 2 ਲੋਕੇਸ਼ਨਸ ਇਨ ਬਰੈਂਪਟਨ ਸਾਡੇ ਨਾਲ ਅਪਲਾਇੰਸ ਜੰਕਸ਼ਨ ਗਿੱਲ ਸਾਹਿਬ ਜੁੜ ਚੁੱਕੇ ਨੇ ਕੁਝ ਗਰਮਾ ਗਰਮ ਡੀਲਾਂ ਲੈ ਕੇ ਆਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਸੋ ਮਚ ਸਮਰਾਜ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ TV ਸੈਕਸ਼ਨ ਤੋਂ ਜਿੱਥੇ ਕਿ ਸੈਮਸੰਗ ਬ੍ਰਾਂਡ ਦਾ 2026 ਦਾ ਲੇਟੈਸਟ ਮਾਡਲ ਹੈ 75 ਇੰਚ ਦਾ ਮਿੰਨੀ LED 4K TV ਹੈ ਜਿਹੜਾ ਕਿ $1700 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਤੁਸੀਂ ਲਗਾ ਸਕਦੇ ਆ ਜੇ ਬਿਗ ਸਕਰੀਨ ਚ ਡੀਲ ਦੇਖ ਰਹੇ ਹੋ ਤਾਂ 100 ਇੰਚ 100 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K TV ਹੈ ਜਿਹੜਾ ਕਿ $4500 ਦੀ ਪ੍ਰਾਈਸ ਤੋਂ ਘਟਾ ਕੇ $2999 ਚ 100 ਇੰਚ ਦਾ LED ਸਮਾਰਟ 4K TV ਤੁਸੀਂ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਪੂਰੇ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਲਾਂਡਰੀ ਸੈਕਸ਼ਨ ਦੇ ਵਿੱਚ ਟੋਪ ਲੋਡ ਦੇ ਵਾਸ਼ਰ ਤੇ ਡਰਾਇਰ ਦੇ ਪੇਅਰ $10.99 ਤੇ ਫਰੰਟ ਲੋਡ ਦੇ ਸਟੇਨਲੈਸ ਸਟੀਲ ਕਲਰ ਦੇ ਵਾਸ਼ਰ ਤੇ ਡਰਾਇਰ ਦੇ ਪੇਅਰ $14.99 ਤੋਂ ਇਸ ਵੀਕ ਸਟਾਰਟ ਹੋ ਰਹੇ ਨੇ ਲਾਸਟ ਦੇ ਵਿੱਚ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪ ਟੂ 35% ਡਿਸਕਾਊਂਟ ਬਾਕਸਿੰਗ ਵੀਕ ਇਨ ਜੁਲਾਈ ਸੇਲ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਅਵੇਲੇਬਲ ਹੈ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ TV ਸੈਕਸ਼ਨ 'ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਸਮਰਾਜ
0: ਧੰਨਵਾਦ ਜੀ ਤੁਸੀਂ ਵੀ ਅਪਲਾਇੰਸ ਜੰਕਸ਼ਨ ਤੇ ਪਹੁੰਚੋ ਦੋ ਲੋਕੇਸ਼ਨ ਨੇ ਦੋਨੇ ਬ੍ਰੈਂਪਟਨ ਵਿੱਚ ਨੇ ਪਹਿਲੀ ਲੋਕੇਸ਼ਨ ਹੈ ਮਿਸਿਸ ਸਾਗਾ ਰੋਡ ਐਂਡ ਸਟੀਲਸ ਇਨ ਰਿਵਰਮੌਂਟ ਪਲਾਜ਼ਾ ਰਿਵਰਮੌਂਟ ਸਟਰੀਟ ਤੇ ਦੂਜੀ ਲੋਕੇਸ਼ਨ ਹੈ ਵੈਰੀ ਵੈਰੀ ਕਲੋਸ ਟੂ ਏਅਰਪੋਰਟ ਐਂਡ ਕੁਈਨ ਐਂਡ ਏਅਰਪੋਰਟ ਐਂਡ ਕਲਾਰਕ ਤੁਸੀਂ ਗੂਗਲ ਸਰਚ ਕਰ ਲਓ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਪਾ ਕੇ ਦੋਨਾਂ ਦਾ ਲੋਕੇਸ਼ਨ ਦਾ ਅਤਾ ਪਤਾ ਫੋਨ ਨੰਬਰ ਤੇ ਆਵਰਸ ਆਫ ਆਪਰੇਸ਼ਨ ਤੁਹਾਨੂੰ ਮਿਲ ਜਾਣਗੇ ਨਾਲ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨੀਗਲੋਬਲ ਐਡਵਾਈਜ਼ਰੀ ਦੇ ਵੱਲੋਂ ਸਰੰਚ ਨਾਗਬਾ ਦੇ ਵੱਲੋਂ ਜਿਹਦਾ ਕਹਿਣਾ ਹੈ ਕਿ ਹੁਣ ਦੋਸਤੋ ਲਈ ਇੱਕ ਅੱਧਾ ਦਿਨ ਹੀ ਰਹਿ ਗਿਆ ਹੈ ਲਿਟਰਲੀ ਜਸਟ ਅ ਕਪਲ ਆਫ ਡੇਜ਼ ਹੈਗੇ ਨੇ ਡੈਡਲਾਈਨ ਤੋਂ ਪਹਿਲਾਂ ਜੇ ਤੁਸੀਂ ਫੋਰਡ ਸਰਕਾਰ ਤੋਂ ਚਾਹੁੰਦੇ ਹੋ ਕਿ ਤੁਹਾਡਾ ਪੂਰਾ ਤਾਂ ਪੂਰਾ ਰਹਿਣਾ ਲਿਵਿੰਗ ਐਕਸਪੈਂਸ ਤੇ ਪੜ੍ਹਾਈ ਦਾ ਖਰਚਾ ਸਰਕਾਰ ਦੇ ਵੱਲੋਂ ਸਪਾਂਸਰ ਕੀਤਾ ਜਾਵੇ ਅਖੀਰਲੇ ਹੀ ਕੁਛ ਕੁ ਦਿਨ ਰਹਿ ਗਏ ਨੇ ਕਿਉਂਕਿ ਜਿਹੜੇ ਇਹ ਲੋਨਸ ਐਂਡ ਗ੍ਰਾਂਟਸ ਫਾਰ ਐਜੂਕੇਸ਼ਨ ਦੀ ਜਿਹੜੀ ਫੰਡਿੰਗ ਹੈ ਇਹ ਚੇਂਜ ਹੋ ਰਹੀ ਹੈ ਅਗਸਤ 1 ਤਰੀਕ ਨੂੰ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੇ ਨਾਨ ਰਿਫੰਡਬਲ ਗ੍ਰਾਂਟ ਨੇ ਮਸਾਂ ਹੀ ਮਿਲਣੇ ਆ ਇਕੱਲੇ ਲੋਨ ਹੀ ਮਿਲਣੇ ਆ ਪੜ੍ਹਨ ਦੇ ਲਈ ਸੋ ਦੋਸਤੋ ਤੋਂ ਲਈ ਇੱਕ ਅੱਧਾ ਦਿਨ ਹੀ ਰਹਿ ਗਿਆ ਹੈ ਟਾਈਮ ਸਿਰ ਸਾਰਾ ਐਪਲੀਕੇਸ਼ਨ ਭਰ ਕੇ ਭੇਜਣ ਦੇ ਲਈ ਅਗਸਤ 1 ਨੂੰ ਤਾਂ ਇਹ ਰੂਲਸ ਚੇਂਜ ਹੋ ਰਹੇ ਨੇ ਬਾਏ ਦੀ ਇੰਟੀਰੀਅਰ ਪ੍ਰੀਮੀਅਰ ਡਗਫੋਰਡ ਸਰਕਾਰ ਦੇ ਵੱਲੋਂ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪੜ੍ਹਾਈ ਡਿਫਰੈਂਟ ਵੈਰੀ ਈਜ਼ੀ ਟੂ ਪਾਸ ਆਨਲਾਈਨ ਘਰੇ ਬਹਿ ਕੇ ਬਿਨਾਂ ਐਗਜ਼ਾਮ ਵਾਲੇ ਤੁਸੀਂ ਕੋਰਸਿਸ ਕਰਕੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਤੁਹਾਨੂੰ ਸਾਲ ਦਾ ਇੱਕ ਇੱਕ ਪੜ੍ਹਾਈ ਦਾ ਸਾਲ ਦਾ ਇੱਕ ਇੱਕ ਸਾਲ ਦਾ 30,000 ਤੋਂ ਲੈ ਕੇ ਲੱਖ ਡਾਲਰ ਤੱਕ ਫੰਡਿੰਗ ਮਿਲ ਸਕਦੀ ਆ. $30,000 ਟੂ $100,000 ਜਿਹਦੇ ਵਿੱਚੋਂ ਵੱਧ ਤੋਂ ਵੱਧ ਹਿੱਸਾ ਤੁਸੀਂ ਕਦੇ ਮੋੜਨਾ ਵੀ ਨਹੀਂ ਹੈਗਾ. ਨਾਨ ਰਿਫੰਡੇਬਲ ਗ੍ਰਾਂਟ ਨੇ ਤੁਹਾਨੂੰ ਇਹ ਲਿਵਿੰਗ ਐਕਸਪੈਂਸ ਲਈ ਖਾਣਾ ਰਹਿਣਾ ਸਿਰ ਦੇ ਉੱਪਰ ਛੱਤ ਵੀ ਸਾਰਾ ਜਿੰਨਾ ਵੀ ਤੁਹਾਡਾ ਖਰਚਾ ਹੈ ਅਤੇ ਪੜ੍ਹਾਈ ਦਾ ਖਰਚਾ ਹੈ ਉਹ ਸਾਡੀ ਇੰਟੀਰੀਅਰ ਗਵਰਨਮੈਂਟ ਦੇ ਵੱਲੋਂ ਹੀ ਸਪਾਂਸਰ ਕੀਤਾ ਜਾ ਰਿਹਾ ਹੈ. ਲੱਖ ਡਾਲਰ ਸਾਲ ਤੱਕ ਤੁਹਾਨੂੰ ਇਹ ਮਿਲ ਸਕਦਾ ਅਤੇ ਤੁਹਾਨੂੰ ਜੇਕਰ ਇਕੱਲੇ ਗ੍ਰਾਂਟ ਹੀ ਚਾਹੀਦੇ ਆ ਉਹ ਵੀ ਆਪਸ਼ਨ ਹੈ ਕਿਉਂਕਿ ਜਿਹੜੇ ਲੋਨ ਨੇ ਉਹ ਆਪਸ਼ਨਲ ਹੀ ਨੇ. ਕੋਈ ਧੱਕਾ ਨਹੀਂ ਕਿ ਲੋਨ ਵੀ ਲੈਣਾ ਪਊਗਾ ਤੁਹਾਨੂੰ. ਸੋ ਜੇ ਤੁਸੀਂ ਇੱਕ ਰੈਫਿਊਜੀ ਵੀ ਹੋ, ਇੱਕ PR ਵੀ ਹੋ, ਸਿਟੀਜ਼ਨ ਵੀ ਹੋ, $70,000 ਤੋਂ ਘੱਟ ਦੀ ਤੁਹਾਡੀ ਫੈਮਿਲੀ ਦੀ ਨੈੱਟ ਇਨਕਮ ਹੈ, ਫਿਰ ਘਰ ਬਹਿ ਕੇ ਫੁੱਲੀ ਔਨਲਾਈਨ ਈਜ਼ੀਅਰ ਪਾਸ ਕੋਰਸਿਸ ਕਰਕੇ ਸਕਿੱਲ ਡਿਵੈਲਪ ਕਰ ਸਕਦੇ ਹੋ. ਕੋਈ ਵੀ ਏਜ ਲਿਮਿਟ ਨਹੀਂ ਹੈਗੀ. ਬਹੁਤ ਕਲਾਇੰਟਸ ਵੱਧ ਤੋਂ ਵੱਧ ਹੀ ਇਹਨਾਂ ਦੇ ਕਲਾਇੰਟ ਜਿੰਨੇ ਹੈਗੇ ਆ 40-45 ਦੀ ਉਮਰ ਆ, 40-45 ਪਲੱਸ ਦੀ ਵੀ ਉਮਰ ਹੈ. ਸੋ ਕੋਈ ਵੀ ਏਜ ਲਿਮਿਟ ਹੈ ਹੀ ਨਹੀਂ, ਤੁਸੀਂ ਜਿਹੜੀ ਮਰਜ਼ੀ ਉਮਰ 'ਤੇ ਪੜ੍ਹ ਸਕਦੇ ਹੋ. ਇਹ ਜਿੰਨੇ ਵੀ ਅੰਥੇਰੀਓ ਗਵਰਨਮੈਂਟ ਅਪਰੂਵਡ ਕਾਲਜਿਸ ਉਹਨਾਂ ਦੇ ਅਪਰੂਵਡ ਕੋਰਸਿਸ ਲਈ ਪੈਸੇ ਤੁਹਾਨੂੰ ਮਿਲਣਗੇ ਪੜ੍ਹਨ ਦੇ ਲਈ. ਸੋ ਇਹ ਕੋਈ ਵੀ ਏਜ ਲਿਮਿਟ ਨਹੀਂ. ਯੂ ਕੁਡ ਬੀ 40, 50, 60, 70, 80, 90, 100, any age, honestly. ਤੇ ਸਭ ਤੋਂ ਵਧੀਆ ਤਾਂ ਇਹ ਸੂਟ ਕਰਦਾ ਹੈ ਸੈਲਫ ਇੰਪਲੋਇਡ ਲੋਕਾਂ ਨੂੰ, ਹਾਊਸ ਵਾਈਫ ਨੂੰ, ਸਟੇ ਹੋਮ ਮਾਮਸ, ਡੈਡਸ ਨੂੰ, ਊਬਰ ਡਰਾਈਵਰਸ, ਟਰੱਕ ਡਰਾਈਵਰਸ, ਐਨੀਬਡੀ. ਮੇਨ ਗੱਲ ਇਹ ਦੋਸਤੋ ਕਿ ਅੰਟੇਰੀਓ ਸਰਕਾਰ ਤੋਂ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਜਾਣੇ ਆ, ਨਾ ਕਿ ਇਹਨਾਂ ਨੂੰ. ਅਤੇ ਇਹ ਫੀਸ ਬਾਅਦ ਦੇ ਵਿੱਚ ਹੀ ਲੈਂਦੇ ਆ. ਅਤੇ ਕੁੱਲ ਮਿਲਾ ਕੇ ਫੀਸ ਕਿੰਨੀ ਆ? $199 ਤੋਂ ਲੈ ਕੇ $499 ਤੱਕ. ਦੈਟਸ ਇਟ. ਮੈਕਸੀਮਮ $199-$499, ਡਿਪੈਂਡਸ ਆ ਕਿਹੜਾ ਕੋਰਸ ਲਈ ਤੁਸੀਂ ਅਪਲਾਈ ਕਰਦੇ ਹੋ. ਹੁਣੇ ਹੀ ਰਾਈਟ ਅਵੇ ਹੀ ਯੂਨੀਗਲੋਬਲ ਐਡਵਾਈਜ਼ਰੀ ਦੇ ਮਿਸਟਰ ਨਾਗਪਾਲ ਦੇ ਨਾਲ ਸੰਪਰਕ ਕਰੋ, ਕਿਉਂਕਿ ਐਂਡ ਆਫ ਦਾ ਮੰਥ ਤੱਕ ਹੀ ਟਾਈਮ ਹੈ. ਪਰ ਉਸ ਤੋਂ ਪਹਿਲਾਂ ਪੂਰਾ ਪੇਪਰ ਵਰਕ ਤੁਹਾਡੇ ਲਈ ਸਬਮਿਟ ਕਰਨਾ ਪਊਗਾ. ਸੋ ਦਿਨ ਹੀ ਤੁਹਾਡੇ ਲਈ ਇੱਕ ਅੱਧਾ ਹੀ ਮਸਾਂ ਰਹਿ ਗਿਆ ਹੈ. ਲੱਖ ਡਾਲਰ ਤੱਕ ਦਾ ਸਾਲ ਦਾ, ਇੱਕ ਇੱਕ ਸਾਲ ਦਾ ਪੜ੍ਹਾਈ ਦਾ ਤੁਸੀਂ ਇਹਨਾਂ ਤੋਂ, ਸਰਕਾਰ ਤੋਂ ਹਾਸਲ ਕਰ ਸਕਦੇ ਹੋ. ਤੁਹਾਡੇ ਸਟੱਡੀ ਪ੍ਰੋਗਰਾਮ ਸਪਾਂਸਰ ਕਰਵਾ ਸਕਦੇ ਹੋ ਅਤੇ ਪੈਸੇ ਕਦੇ ਮੋੜਨੇ ਤੱਕ ਵੀ ਨਹੀਂ ਹੈਗੇ. ਇਹ ਨਾਨ ਰਿਫੰਡੇਬਲ ਗ੍ਰਾਂਟਸ ਨੇ. ਕਾਲ ਯੂਨੀਗਲੋਬਲ ਐਡਵਾਈਜ਼ਰੀ 437-264-3175. Once again, number de dena kyunki time limit bahut kat reh gaya hai. 437-264-3175. Dosto, main aaj saadi Canadian economy nu rest in peace kehna chahunda. 4 minute pehla, 5 minute pehla, baddi breaking khabar. Rab rakha Canada da. ਹੋਰ ਤੁਸੀਂ ਵੋਟਾਂ ਪਾਓ, ਐਲਬੋਜ਼ ਅਪ ਕਮਿਊਨਿਟੀ ਲੋਕੋ. US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ US ਬੂਜ਼ ਯਾਨੀ ਕਿ ਦਾਰੂ ਬੈਨ ਅਤੇ ਡੇਅਰੀ ਦਾ ਜਿਹੜਾ ਇੱਥੇ ਕਾਰਟੈਲ ਹੈ, ਮਾਫੀਆ ਹੈ, ਅਤੇ ਨਾਲ ਦੀ ਨਾਲ ਹੋਰਾਂ ਵੀ ਕਾਰਨ ਕਰਕੇ ਉਹ ਇਨ ਰਿਟੈਲੀਏਸ਼ਨ ਟੂ ਕਨੇਡੀਅਨ ਟੈਰਿਫਸ ਐਂਡ ਪ੍ਰੋਬਲਮਸ ਐਂਡ ਇਰੀਟੈਂਟਸ, ਗੈਸ ਵਾਟ, ਬ੍ਰੈਂਡ ਨਿਊ 50% ਦੇ ਟੈਰਿਫਸ ਕਨੇਡੀਅਨ ਗੁੱਡਸ 'ਤੇ ਲਾ ਰਿਹਾ ਹੈ. ਅਤੇ ਉਹ ਵੀ ਇਹ ਕਹਿ ਰਿਹਾ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਉਹ USMCA ਦੇ ਕੰਪਲਾਇੰਟ ਗੁੱਡਸ ਨੇ, ਅਸੀਂ ਫਿਰ ਵੀ 50% ਦਾ ਨਵਾਂ ਟੈਰਿਫ ਲਾ ਰਹੇ ਹਾਂ ਨਵੇਂ ਨਵੇਂ ਡਿਫਰੈਂਟ ਪ੍ਰੋਡਕਟਸ 'ਤੇ. ਹਜੇ ਪੂਰੀ ਜਿਹੜੀ ਲਿਸਟ ਹੈ ਇਹ ਨਹੀਂ ਪੇਸ਼ ਕੀਤੀ ਗਈ ਹੈ, ਪਰ ਕੁਛ ਕੁ ਮਿੰਟ ਪਹਿਲਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਹੋਰ ਬੰਬ ਸੁੱਟਿਆ ਸਾਡੇ ਹੈੱਡ ਟਾਪ 'ਤੇ. US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਬ੍ਰੈਂਡ ਨਿਊ 50% ਟੈਰਿਫ on some Canadian goods introduce kita ja raha hai, implement kita ja raha hai, kyunki Canadian sarkara discriminatory trade policies pesh kar chuke han. ਇਹਨੇ ਅੱਜ ਹੀ ਇੱਕ ਐਗਜ਼ੈਕਟਿਵ ਆਰਡਰ ਆਲਰੇਡੀ ਸਾਈਨ ਕੀਤਾ ਹੈ, ਸਪੈਸੀਫਿਕਲੀ ਮੈਂਸ਼ਨ ਕੀਤਾ ਹੈ ਕਿ ਜਿਹੜੇ ਪ੍ਰੋਵਿੰਸ਼ਲ ਬੈਨ ਨੇ LCBO ਦੇ ਵਿੱਚ ਅਮਰੀਕਨ ਦਾਰੂ ਕੱਢੀ ਗਈ ਆ, ਨਹੀਂ ਵੇਚੀ ਜਾ ਰਹੀ ਆ, ਅਤੇ ਸਪਲਾਈ ਮੈਨੇਜਮੈਂਟ AKA ਡੇਅਰੀ ਮਾਫੀਆ, ਡੇਅਰੀ ਕਾਰਟੈਲ ਹੈ, ਅਤੇ ਸਰਟਨ ਟੈਰਿਫਸ ਅਤੇ ਕੋਟਾਸ ਹਨ ਫੋਰ ਡੇਅਰੀ ਪ੍ਰੋਡਕਟਸ ਇੰਪੋਰਟਡ ਫਰੋਮ ਅਮੇਰੀਕਾ ਇਨ ਕੈਨੇਡਾ, ਅਤੇ ਹੋਰ ਵੀ ਡਿਫਰੈਂਟ ਡਿਫਰੈਂਟ ਜਿਹੜੀਆਂ ਇਰੀਟੈਂਟਸ ਹਨ. US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੁਛ ਕੁ ਮਿੰਟ ਪਹਿਲਾਂ ਕਿਹਾ ਕਿ ਟੈਰਿਫ ਐਕਟ ਆਫ 1930 ਦੇ ਸੈਕਸ਼ਨ 338 ਦੇ ਹਿਸਾਬ ਦੇ ਨਾਲ ਉਹ ਐਮਰਜੈਂਸੀ ਟ੍ਰੇਡ ਅਥੋਰਿਟੀ ਹੁਣ ਇੰਪਲੀਮੈਂਟ ਕਰ ਰਿਹਾ ਹੈ. 50% ਤੱਕ ਇਹ US ਦੇ ਖਿਲਾਫ ਟ੍ਰੇਡ ਦੇ ਵਿੱਚ ਡਿਸਕ੍ਰਿਮੀਨੇਟ ਕਰਦੀ ਆ ਕੰਟਰੀਜ਼, ਜਿਵੇਂ ਕਿ ਕੈਨੇਡਾ ਦੇ ਖਿਲਾਫ ਅਪ ਟੂ 50% ਦੇ ਟੈਰਿਫਸ ਲਾ ਰਿਹਾ ਹੈ. ਅਤੇ ਅਪੇਰੈਂਟਲੀ ਇਹ ਜਿਹੜੇ ਸੈਕਸ਼ਨ 338 ਟੈਰਿਫਸ ਨੇ ਦੇ ਅਪਲਾਈਡ ਆਲ ਕਵਰਡ ਗੁੱਡਸ regardless of whether a good originates under the USMCA or not. Matlab ke oho cheez USMCA compliant vi ho sakdi hai te koi fark nahi penda, par kuch exemptions, kuch limitations inne hun pesh kitiyan ne. ਇਹ ਜਿਹੜੇ ਅਫੀਸ਼ਲਸ ਨੇ ਫਰੋਮ ਦ ਯੂ ਐਸ, ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਤੋਂ ਲੈ ਕੇ ਯੂ ਐਸ ਤੱਕ ਮੰਗਵਾਏ ਜਾਂਦੇ ਐਨਰਜੀ ਪੋਟਾਸ਼ ਪ੍ਰੋਡਕਟਸ ਫੋਰ ਫਾਰਮਿੰਗ ਐਕਸੈਟਰਾ ਫੋਰ ਫਰਟੀਲਾਈਜ਼ਰ ਅਤੇ ਨਾਲ ਦੀ ਨਾਲ ਫਿਸ਼ ਅਤੇ ਕ੍ਰਿਟੀਕਲ ਮਿਨਰਲਸ, ਇਹਨਾਂ ਚੀਜ਼ਾਂ 'ਤੇ, ਤੇਲ 'ਤੇ, ਫਰਟੀਲਾਈਜ਼ਰ 'ਤੇ, ਮੱਛੀ 'ਤੇ ਅਤੇ ਕ੍ਰਿਟੀਕਲ ਮਿਨਰਲਸ 'ਤੇ ਇਹ ਟੈਰਿਫਸ ਨਹੀਂ ਅਪਲਾਈ ਕਰਨਗੇ, ਪਰ 50% ਤੱਕ ਨਵਾਂ ਵੱਡੇ ਟੈਰਿਫਸ ਕੈਨੇਡੀਅਨ ਪ੍ਰੋਡਕਟਸ, ਈਵਨ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ 'ਤੇ ਲਾਇਆ ਜਾ ਰਿਹਾ ਹੈ ਯੂ ਐਸ ਦੇ ਵੱਲੋਂ। ਇਹ ਬ੍ਰੇਕਿੰਗ ਖਬਰ ਹੈ, ਵੱਡੀ ਖਬਰ ਹੈ, ਅਤੇ ਇਹ ਤਾਂ ਹੁਣ ਕਹਿੰਦੇ ਧੂੰਆਂ ਛੱਡੋ, ਪੂਰੀ ਅੱਗ ਹੀ ਲਿਆ ਦਿੱਤੀ ਆ ਡੋਨਲਡ ਟਰੰਪ ਨੇ, ਅਤੇ ਕਿਹਾ ਜ਼ਿਕਰ ਤੱਕ ਨਹੀਂ ਕੀਤਾ ਧੂੰਏ ਦਾ, ਜ਼ਿਕਰ ਸਿਰਫ ਕੀਤਾ ਹੈ ਦਾਰੂ ਦਾ ਅਤੇ ਡੇਅਰੀ ਸਪਲਾਈ ਮੈਨੇਜਮੈਂਟ ਦਾ ਅਤੇ ਅਦਰ ਡਿਫਰੈਂਟ ਏਅਰਟੈਂਟਸ ਦੇ ਬਾਰੇ। ਮੈਂ ਆਪ ਹੀ ਇਹ ਹੁਣ ਖਬਰ ਪੜ੍ਹ ਰਿਹਾ, ਸੋ ਤੁਹਾਨੂੰ ਹੁਣ ਮੈਂ 6 ਵਜੇ ਤੱਕ ਕੋਸ਼ਿਸ਼ ਕਰਦਾ ਇਸ ਬ੍ਰੇਕਿੰਗ ਖਬਰ ਦੇ ਵਿੱਚ ਜਦੋਂ ਹੋਰ ਕੋਈ ਵੀ ਵੱਡੀ ਵੱਡੀ ਡਿਵੈਲਪਮੈਂਟ ਨਾਲ ਨਾਲ ਜਾਣਕਾਰੀ ਮਿਲੂਗੀ। ਹੁਣ ਤੋਂ ਲੈ ਕੇ ਅਗਲੀਆਂ 40 ਮਿੰਟਾਂ ਦੇ ਅੰਦਰ ਅੰਦਰ ਤੁਹਾਨੂੰ ਵੀ ਨਾਲ ਦੇ ਨਾਲ ਅਪਡੇਟ ਕਰਦੇ ਰਹਾਂਗੇ। ਬਸ ਐਲਬੋਜ ਡਾਊਨ ਹੋ ਗਈਆਂ ਨੇ, ਨੀਜ਼ ਡਾਊਨ ਹੋ ਗਈਆਂ ਨੇ, ਗੋਡਿਆਂ ਤੱਕ ਲਿਆ ਦੇਣਾ ਇਹਨਾਂ ਨੇ ਸਾਨੂੰ ਅਨਫੋਰਚੁਨੇਟਲੀ ਇਸ ਨਵੇਂ 50% ਟੈਰਿਫ ਦੇ ਨਾਲ। FAFO ਅੱਜ ਡੋਨਲਡ ਟਰੰਪ ਕਹਿ ਚੁੱਕਿਆ ਹੈ ਕਿ ਪੰਗਾ ਲੈ ਕੇ ਪਤਾ ਕਰ ਲਓ ਕੀ ਨਤੀਜਾ ਹੋਊਗਾ ਬੇਸਿਕਲੀ, ਅਤੇ ਹੁਣ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਆਲਰੇਡੀ ਵੱਡੀਆਂ ਵੱਡੀਆਂ ਮੇਨ ਸਟ੍ਰੀਮ ਕੈਨੇਡੀਅਨ ਮੀਡੀਆ ਆਊਟਲੈਟਸ ਇਹ ਖਬਰ ਰਿਪੋਰਟ ਕਰ ਰਹੇ ਨੇ, ਅਤੇ ਆਲਰੇਡੀ ਉਹਨਾਂ ਨੇ ਰੀਚ ਆਊਟ ਕੀਤਾ ਹੈ ਮਾਰਕ ਕਾਰਨੀ ਦੇ ਆਫਿਸ ਤੱਕ, ਨਾਲ ਦੇ ਨਾਲ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਦੇ ਆਫਿਸ ਤੱਕ। ਆਬਵੀਅਸਲੀ ਉਹ ਤਾਂ ਆਪ ਹੀ ਇਹ ਬੰਬਸ਼ੈਲ ਨਵਾਂ ਅਪ ਟੂ 50% ਟੈਰਿਫ ਸੁਣ ਕੇ ਤਾਂ ਆਪ ਹੀ ਹਿਲ ਗਏ ਹੋਣੇ ਹਨ। ਬਿਆਨ ਇਹਨਾਂ ਨੇ ਕਿੱਥੋਂ ਇੰਨੀ ਛੇਤੀ ਦੇ ਦੇਣਾ ਹੈ, ਦੇਖਦੇ ਕਿ ਬਣਦਾ ਕੀ ਆ ਅਗਲੇ 40 ਮਿੰਟਾਂ ਦਾ ਆਪਣਾ ਸਾਥ ਆ। 40 ਮਿੰਟਾਂ ਦੇ ਵਿੱਚ ਕੋਈ ਹੋਰ ਅਪਡੇਟ ਪੇਸ਼ ਹੋਊਗੀ, ਤੁਹਾਨੂੰ ਵੀ ਨਾਲ ਦੀ ਨਾਲ ਅਪਡੇਟ ਕਰਦੇ ਰਹਾਂਗੇ। ਫਿਲਹਾਲ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਸ ਬਾਕੀ 6 ਵਜੇ ਤੱਕ ਦੇ ਸਾਡੇ ਪ੍ਰੋਗਰਾਮ ਨੂੰ ਨਾਲ ਦੀ ਨਾਲ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ। ਅਤੇ ਅੱਜ ਮੰਡੇ ਸਪੈਸ਼ਲ, ਇੱਕ ਕੁਲਚਾ ਪਲੇਟ ਆਰਡਰ ਕਰੋ, ਦੂਜੀ ਕੁਲਚਾ ਪਲੇਟ ਤੁਹਾਨੂੰ ਬਿਲਕੁਲ ਫ੍ਰੀ ਮਿਲੂਗੀ, ਬਾਏ ਵਨ ਗੈਟ ਵਨ ਫ੍ਰੀ ਕੁਲਚਾ ਪਲੇਟ, ਤਿੰਨੇ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਲੋਕੇਸ਼ਨ 'ਤੇ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਪਹਿਲੀ ਲੋਕੇਸ਼ਨ ਹੈ, ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ 85 ਮਾਂਪੈਲੀਏ ਸਟਰੀਟ, ਅਤੇ ਤੀਜੀ ਬ੍ਰੈਂਟ ਲੋਕੇਸ਼ਨ ਹੈ 15 ਫੈਂਡਰ ਵੇ ਬੋਵੇਰਡ 'ਤੇ ਚੰਗੂਜ਼ੀ 'ਤੇ। ਚਾਹੇ ਤੁਸੀਂ ਵੈੱਜ ਚਾਹੇ ਨਾਨ ਵੈੱਜ ਫੂਡ ਖਾਣਾ ਚਾਹੁੰਦੇ ਹੋ, ਸਭ ਤੋਂ ਸਵਾਦ ਇੰਡੀਅਨ ਫੂਡ ਖਾਣਾ ਚਾਹੁੰਦੇ ਹੋ, ਇਹ 15 ਕਿਸਮ ਦੇ ਡੋਸੇ ਤਿਆਰ ਕਰਦੇ ਆ, 4-5 ਅਲੱਗ ਕਿਸਮ ਦੇ ਚਿਕਨ ਦੇ ਹੀ ਟਿੱਕੇ ਅਤੇ ਕਬਾਬ ਅਤੇ ਮੱਛੀ ਵੀ, ਬਹੁਤ ਸਵਾਦ ਅੰਮ੍ਰਿਤਸਰੀ ਫਿਸ਼ ਵੀ, ਫਿਸ਼ ਪਕੌੜਾ ਵੀ, ਸੈਮਨ ਟਿੱਕਾ ਵੀ, ਸਭ ਕੁਝ ਹੀ ਤਿਆਰ ਕਰਦੇ ਆ ਤੁਹਾਡੇ ਲਈ ਐਵਰੀ ਸਿੰਗਲ ਡੇ। ਫਰੈਸ਼ ਚੰਗੀਆਂ ਮਿਰਚਾਂ ਪਾ ਕੇ ਤੜਕਾ ਲਾ ਕੇ ਸਾਗ ਅਤੇ ਨਾਲ ਦਾ ਹੋਰ ਵੀ ਬਟਰ ਚਿਕਨ ਗੋਟ ਮੀਟ ਸਭ ਕੁਝ ਹੀ ਤਾਜ਼ਾ ਤਿਆਰ ਕੀਤਾ ਜਾਂਦਾ ਹੈ। ਸੋ ਪਹੁੰਚੋ ਅੱਜ, ਪੂਰੇ ਪਰਿਵਾਰ ਨਾਲ ਬਹਿ ਕੇ ਵੀ ਖਾ ਪੀ ਸਕਦੇ ਹੋ, ਆਫਕੋਰਸ ਟੇਕ ਆਊਟ ਕਰ ਸਕਦੇ ਹੋ, ਅਤੇ ਕੋਈ ਵੀ ਲਾਈਵ ਇਵੈਂਟ ਕੇਟਰਿੰਗ ਤੁਹਾਨੂੰ ਚਾਹੀਦੀ ਹੋਵੇ, ਤੁਸੀਂ ਅਫੋਰਡੇਬਲ ਅਤੇ ਬਹੁਤ ਹੀ ਸਵਾਦ ਅਤੇ ਨੰਬਰ 1 ਵਧੀਆ ਲਾਈਵ ਟਰੱਕ ਕੇਟਰਿੰਗ ਚਾਹੁੰਦੇ ਹੋ, ਕਾਲ ਸਿੰਪਲੀ ਇੰਡੀਅਨ 905-794-8111 905-794-8111। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੋਇਲ ਡਿਜੀਟਲ ਦੇ ਵੱਲੋਂ। ਜੇ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਖਰਚ ਰਹੇ ਹੋ ਆਪਦੇ ਹੋਮ ਇੰਟਰਨੈਟ 'ਤੇ, ਜਾਂ ਤੁਹਾਨੂੰ ਲੱਗਦਾ ਕਿ ਇੰਟਰਨੈਟ ਬੇਕਾਰ ਹੈ, ਮਸਾਂ ਚੱਲਦੀ ਆ ਯਾਰ, ਸਪੀਡ ਬਹੁਤ ਸਲੋ ਹੈ, ਅਨਲਿਮਿਟਡ ਡਾਊਨਲੋਡਿੰਗ ਵੀ ਨਹੀਂ ਹੈਗੀ, ਵਾਈਫਾਈ ਮਸਾਂ ਚੱਲਦੀ ਆ, ਟੁੱਟੀ ਜਾਂਦਾ ਕਨੈਕਸ਼ਨ, 5 ਬੰਦੇ ਇਕੱਠੇ ਹੀ ਡਿਵਾਈਸਾਂ ਯੂਜ਼ ਕਰਦੇ ਅਤੇ ਕੁਛ ਨਹੀਂ ਚੱਲਦਾ, ਫਿਰ ਗੱਲ ਧਿਆਨ ਨਾਲ ਸੁਣੋ, ਨਾਲੇ ਘੱਟ ਪੈਸੇ, ਨਾਲੇ ਨਵਾਂ ਪਲਾਨ, ਨਾਲੇ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ, ਅਤੇ ਨਾਲੇ ਕੋਈ ਵੀ ਹਿਡਨ ਫੀਸ, ਐਕਸਟਰਾ ਫੀਸ ਕੁਛ ਵੀ ਨਹੀਂ। $55 ਪਰ ਮੰਥ ਦਾ ਬਹੁਤ ਜ਼ਬਰਦਸਤ ਪਲਾਨ ਆ, ਕੈਨੇਡਾ ਦੀ ਸਭ ਤੋਂ ਵੱਡੀ ਇੰਟਰਨੈਟ ਕੰਪਨੀ ਹੈ, ਤੁਹਾਨੂੰ $55 ਪਰ ਮੰਥ ਦੇ ਵਿੱਚ ਹਾਈ ਸਪੀਡ 1.5 GB ਸਪੀਡ ਅਨਲਿਮਿਟਡ ਇੰਟਰਨੈਟ ਪੈਕੇਜ ਮਿਲੂਗਾ। ਅੱਜ ਹੀ ਰੋਇਲ ਡਿਜੀਟਲ ਕਾਲ ਕਰੋ 647-201-1313 647-201-1313 647-201-1313 647-201-1313 ਇੰਟਰਨੈਟ ਪੈਕੇਜਿਸ, ਸੈੱਲ ਫੋਨ ਪੈਕੇਜਿਸ, ਹੋਮ ਫੋਨ ਪੈਕੇਜਿਸ, ਲੌਂਗ ਡਿਸਟੈਂਸ ਪੈਕੇਜਿਸ, ਟੀ ਵੀ ਪੈਕੇਜਿਸ, ਆਈ ਪੀ ਟੀ ਵੀ ਬਾਕਸਿਸ ਐਂਡ ਪੈਕੇਜਿਸ, ਸਾਰਾ ਹੀ ਇਹ ਤੁਹਾਡੇ ਲਈ ਪ੍ਰਬੰਧ ਕਰਦੇ ਨੇ। ਲੋਕੇਸ਼ਨ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, ਏਅਰਪੋਰਟ ਤੇ ਕੁਈਨ, ਏਅਰਪੋਰਟ ਤੇ ਕੁਈਨ ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, ਉੱਥੇ 80 ਮੈਰੀਟਾਈਮ ਅੰਟਾਰੀਓ ਬੁਲਵਰਡ, ਯੂਨਿਟ ਨੰਬਰ 58 ਦੇ ਵਿੱਚ, ਰੋਇਲ ਡਿਜੀਟਲ ਲੋਕੇਟਡ ਹੈ। ਕਾਲ 6472011313, 6472011313, ਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸੰਧੋ ਪੇਂਟਿੰਗ ਦੇ ਵੱਲੋਂ। ਸੰਧੋ ਪੇਂਟਿੰਗ ਵਾਲੇ ਤੁਹਾਡੇ ਲਈ ਬਹੁਤ ਹੀ ਲੰਬੇ ਸਮੇਂ ਤੋਂ ਪ੍ਰੋਫੈਸ਼ਨਲ ਐਕਸਪੀਰੀਅੰਸ, ਸਾਫ ਸੁਥਰੇ ਤਰੀਕੇ ਦੇ ਨਾਲ ਅਫੋਰਡੇਬਲ ਰੈਜ਼ੀਡੈਂਸ਼ੀਅਲ ਪੇਂਟਿੰਗ ਪ੍ਰੋਵਾਈਡ ਕਰਦੇ ਆ ਰਹੇ ਨੇ। ਘਰ ਦੇ ਵਿੱਚ ਪੇਂਟ ਕਰਵਾਓ ਐਨ ਘਰ ਨੂੰ ਨਵਾਂ ਨਕੋਰ ਵਾਂਗੂ ਹੀ ਬਣਾਓ। ਸੰਧੋ ਪੇਂਟਿੰਗ ਨੂੰ ਅੱਜ ਹੀ ਸੱਦੋ ਬਿਲਕੁਲ ਫਰੀ ਐਸਟੀਮੇਟ ਲਈ। ਇਹ ਇਕੱਲਾ ਬ੍ਰੈਂਪਟਨ, ਕੈਲਡਨ, ਮਿਸਿਸਾਗਾ ਨਹੀਂ, ਕਹਿੰਦੇ ਨੇ ਕਿ ਲੰਡਨ ਤੱਕ ਸੱਦ ਲਓ, ਨਿਆਗਰਾ ਰੀਜਨ ਤੱਕ ਬੇਸ਼ੱਕ ਸੱਦ ਲਓ, KWC ਗਲਫ ਰੀਜਨ ਤੱਕ ਵੀ ਸੱਦ ਲਓ, ਜਿੱਥੇ ਮਰਜ਼ੀ ਸੱਦ ਲਓ, ਕਿਉਂਕਿ ਬਹੁਤ ਹੀ ਵੱਡੀ ਟੀਮ ਹੈ, ਬਹੁਤ ਹੀ ਜ਼ਿਆਦਾ ਮੈਨ ਪਾਵਰ ਹੈ। ਅਤੇ ਨੰਬਰ ਘੁਮਾਉਣਾ ਹੈ ਸੰਧੋ ਪੇਂਟਿੰਗ ਦਾ, 6472211313, 6472211313, 6472211313, ਤੇ ਸੰਪਰਕ ਕੀਤਾ ਜਾ ਸਕਦਾ ਹੈ ਸੰਧੋ ਪੇਂਟਿੰਗ ਦੇ ਨਾਲ। ਹੁਣ ਦੇਖ ਲਈਏ ਕਿ ਕੋਈ ਵੀ ਰਿਫਰੈਸ਼ ਕਰਕੇ ਪੇਜ ਨੂੰ ਚੈੱਕ ਕਰ ਲਈਏ, ਕੋਈ ਹੋਰ ਵੱਡੀ ਡਿਵੈਲਪਮੈਂਟ ਪੇਸ਼ ਹੋਈ ਆ? ਨੋ, ਫਿਲਹਾਲ ਨਹੀਂ। ਅੱਛਾ, ਹੁਣ ਪਤਾ ਲੱਗ ਗਿਆ ਦੋਸਤੋ ਕਿ ਜਿਹੜੇ ਨਵੇਂ ਅੱਜ ਹੀ ਕੁਛ ਕੁ ਮਿੰਟ ਪਹਿਲਾਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਗਿਆ ਹੈ, 50% ਦੇ ਨਵੇਂ ਟੈਰਿਫਸ ਲਾਏ ਜਾ ਰਹੇ ਨੇ ਕੈਨੇਡਾ ਦੇ ਕੁਛ ਪ੍ਰੋਡਕਟਸ ਦੇ ਖਿਲਾਫ, ਉਹ ਹੁਣ ਇਨਟੂ ਅਫੈਕਟ ਆਉਣਗੇ 19 August ਨੂੰ। 19 August ਨੂੰ ਦੀਸ ਟੈਰਿਫਸ ਵਿਲ ਕਮ ਇਨਟੂ ਅਫੈਕਟ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਡੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਦਾਰੂ, ਅਮੈਰੀਕਨ ਦਾਰੂ ਦੇ ਖਿਲਾਫ ਲਾਏ ਹੋਏ ਜਿਹੜੇ ਬੈਨ ਨੇ, ਅਤੇ ਨਾਲ ਨਾਲ ਜਿਹੜਾ ਸਾਡਾ ਕੁਬੈਕ ਅਤੇ ਅੰਟਾਰੀਓ ਫਾਰਮਰਸ ਦਾ ਇੱਕ ਕੁਆਜ਼ੀ ਜੁਡੀਸ਼ੀਅਲ ਇੱਕ ਡੇਅਰੀ ਕਾਰਟੈਲ, ਡੇਅਰੀ ਮਾਫੀਆ ਹੈ, ਉਹਦੇ ਜਿਹੜੇ ਖੋੜਾਸ ਅਤੇ ਨਾਲ ਦੀਆਂ ਟੈਰਿਫਸ ਨੇ, ਉਸ ਇਰੀਟੈਂਟ ਕਰਕੇ ਵੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਅਪੇਰੈਂਟਲੀ ਹੁਣ 19 August ਨੂੰ ਇਹ 50% ਦਾ ਟੈਰਿਫ ਲਾਊਗਾ ਔਨ ਕਨੇਡੀਅਨ ਵਾਈਨ, ਹਾਕੀ ਸਟਿਕਸ, ਸਮੈਂਟ। ਇਹ ਤਾਂ ਸਿਰਫ ਮਸਾਂ 3-4 ਚੀਜ਼ਾਂ ਦੱਸੀਆਂ ਗਈਆਂ ਨੇ, ਬਟ ਯੂ ਕੈਨ ਬੈਟ ਯੂਰ ਟੌਪ ਡਾਲਰ ਕਿ ਇਸ ਤੋਂ ਕਾਫੀ ਜ਼ਿਆਦਾ ਵੱਧ ਹੀ ਕੈਨੇਡੀਅਨ ਪ੍ਰੋਡਕਟਸ 'ਤੇ 50% ਦਾ ਨਵਾਂ ਟੈਰਿਫ ਲਾਇਆ ਜਾਣਾ ਹੈ। ਅਤੇ ਇਹ ਆਲਰੇਡੀ ਐਗਜ਼ੈਕਟਿਵ ਆਰਡਰ ਸਾਈਨ ਵੀ ਕੀਤਾ ਗਿਆ ਹੈ ਅੱਜ, ਅਤੇ ਡੇਟ ਵੀ ਹੁਣ ਦੱਸੀ ਗਈ ਹੈ ਕਿ 19 August ਨੂੰ ਇਹ ਟੈਰਿਫਸ, 50% ਦੇ ਨਵੇਂ ਟੈਰਿਫਸ ਸ਼ੁਰੂ ਕੀਤੇ ਜਾਣੇ ਆ। ਸੋ ਐਲਬੋਜ਼ ਅਪ ਰੱਖੀ ਰੱਖੋ ਦੋਸਤੋ, ਕੁਛ ਨਹੀਂ ਹੁੰਦਾ, ਕੈਨੇਡੀਅਨ ਇਕਾਨਮੀ ਦਾ ਕੁਛ ਵੀ ਨਹੀਂ ਹੋਣਾ ਅਤੇ ਕੈਨੇਡੀਅਨ ਸਰਕਾਰ ਦਾ ਵੀ ਨਹੀਂ ਕੁਛ ਵੀ ਨਹੀਂ ਹੋਣਾ। ਲੋਕਾਂ ਨੇ ਭੇਡਾਂ ਬੱਕਰੀਆਂ ਵਾਂਗ ਫਿਰ ਵੀ ਇਹਨਾਂ ਨੂੰ ਸਪੋਰਟ ਕਰੀ ਜਾਣਾ, ਅਤੇ ਹੁਣ ਤਾਂ ਔਰੇਂਜ ਬੁਗੀ ਮੈਨ ਬੈਡ ਫਿਰ ਤੋਂ ਹੋ ਕੇ ਚੱਲਣਗੇ, ਫਿਰ ਤੋਂ ਲੋਕਾਂ ਨੂੰ ਐਲਬੋਜ਼ ਅਪ ਇਡੀਅਟ ਬਣਾਇਆ ਜਾਊਗਾ। ਦੇਖਦੇ ਕੀ ਬਣਦਾ ਹੈ। ਹੁਣ ਦੋਸਤੋ ਤੁਹਾਨੂੰ ਕੁਛ ਪ੍ਰੋਵਿੰਸ਼ੀਅਲ ਨਿਊਜ਼ ਵੀ ਦੱਸ ਦਈਏ। ਪਿਛਲੇ ਹਫ਼ਤੇ ਤੋਂ ਹੀ ਤੁਹਾਨੂੰ ਅਪਡੇਟ ਕਰਦੇ ਆ ਰਿਹਾ, ਵੈਸੇ Ontario Premier Doug Ford, the Minister of Tourism, Culture and Gaming, Stan Chow, ਉਹਨੇ ਪਿਛਲੇ ਫਰਾਈਡੇ ਹੀ ਕੈਬਨਿਟ ਤੋਂ ਰਿਜ਼ਾਈਨ ਕੀਤਾ, ਕਿਉਂਕਿ ਉਹਨੇ ਟੈਕਸ ਪੇਅਰਸ ਨੂੰ $16,203 $16,203 ਬਿੱਲ ਕੀਤੇ ਹੋਟਲ ਅਕੋਮੋਡੇਸ਼ਨ ਦੇ ਲਈ, ਜਦੋਂ ਉਹ ਸਿਰਫ ਅਤੇ ਸਿਰਫ ਵੈਰੀ ਰੇਅਰ ਵੱਡੇ ਸਨੋ ਸਟੋਰਮ ਵਰਗੇ ਸਿਨੇਰੀਓ ਦੇ ਵਿੱਚ ਹੀ ਯੂਜ਼ ਕਰਨ ਦੀ ਜ਼ਰੂਰਤ ਹੁੰਦੀ ਹੁੰਦੀ ਆ। ਅਤੇ ਇਸ ਗੱਲ ਦੇ ਬਾਵਜੂਦ ਕਿ ਉਹ ਕੁਈਨਸ ਪਾਰਕ ਤੋਂ ਲੈਸ ਦੈਨ 6 kilometers ਅਵੇ ਹੀ ਦੂਰ ਰਹਿੰਦਾ। ਇਮੈਜਿਨ, ਤੁਹਾਡਾ ਜਿਹੜਾ ਆਫਿਸ ਹੈ, ਦਫ਼ਤਰ ਹੈ, ਜਿੱਥੇ ਕੰਮ ਕਰਦੇ ਆ ਰੋਜ਼, ਤੁਹਾਡਾ ਘਰ ਹੀ 5.9 kilometers ਦੂਰ ਹੋਵੇ, ਅਤੇ ਸਮ ਹਾਓ ਯੂ ਐਂਡ ਅਪ ਅ ਹੋਟਲ ਇਨਸਟੈਡ ਆਫ ਯੋਰ ਓਨ ਹਾਊਸ, ਕਮਾਲ ਦੀ ਗੱਲ ਆ। ਪਰ ਹੁਣ ਪਤਾ ਲੱਗ ਗਿਆ ਹੈ ਕਿ ਇਹਨੇ ਸਿਰਫ ਅਤੇ ਸਿਰਫ ਟੈਕਸ ਪੇਅਰ 'ਤੇ ਫਜ਼ੂਲ ਦਾ ਖਰਚਾ ਨਹੀਂ ਪਾਇਆ, ਇਹਨੇ ਆਪਦੇ ਹੀ ਰਾਈਡਿੰਗ ਐਸੋਸੀਏਸ਼ਨ ਯਾਨੀ ਕਿ PC ਪਾਰਟੀ ਦੇ ਜਿਹੜੇ ਡੋਨੇਟਰਸ ਹਨ ਉਹਨਾਂ ਨੂੰ ਵੀ ਅਤੇ ਹੋਰ ਟੈਕਸ ਪੇਅਰ ਸਬਸਿਡਾਈਜ਼ ਖਰਚਿਆਂ ਨੂੰ ਵੀ ਅਬਿਊਜ਼ ਸ਼ਾਇਦ ਪੋਟੈਂਸ਼ਲੀ ਕੀਤਾ ਹੈ। ਲੱਖਾਂ ਹੋਰ ਡਾਲਰ ਦੇ ਬਿੱਲ ਇਹਨੇ ਪੇਸ਼ ਕੀਤੇ ਆ, ਮਹਿੰਗੇ ਮਹਿੰਗੇ ਹੋਟਲਸ, ਏਅਰਫੇਅਰ, ਸਟੇਕ ਐਂਡ ਲੋਬਸਟਰ ਡਿਨਰਸ, ਰੈਸਟੋਰੈਂਟਸ, ਲਿਮੋ ਰੈਂਟਲਸ, ਸਪੋਰਟਸ ਇਵੈਂਟਸ, ਪ੍ਰਾਈਵੇਟ ਸਵੀਟਸ, ਐਕਸੈਟਰਾ ਐਕਸੈਟਰਾ, ਪ੍ਰਾਈਵੇਟ ਮੈਂਬਰਸ ਓਨਲੀ ਕਲੱਬਸ ਦੇ ਵਿੱਚ ਵੀ। ਕਮਾਲ ਦੀ ਗੱਲ ਆ, ਇਹ ਤਾਂ ਆਪਦੇ ਆਪ ਨੂੰ ਡਰੇਕ ਸਮਝਦਾ, ਹੀ ਇਜ਼ ਲਿਵਿੰਗ ਡਰੇਕਸ ਲਾਈਫ, ਨਾ ਕਿ ਕੋਈ ਆਮ, ਨੈਵਰ ਈਵਨ ਹਰਡ ਆਫ ਦਿਸ ਗਾਏ ਬਿਫੋਰ, ਕਿਸੇ ਨੂੰ ਪਹਿਲਾਂ ਕੋਈ ਪਤਾ ਵੀ ਸੀ ਕਿ ਸਟੈਨ ਚੋ ਕੌਣ ਹੈ, ਇਹ ਕਿਹੜਾ ਮੰਤਰੀ ਹੋਊਗਾ। ਕਮਾਲ ਦੀ ਗੱਲ ਹੈ ਯਾਰ। ਸੋ ਪੂਰੇ ਪਿਛਲੇ ਹਫ਼ਤੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਬੜਾ ਰੌਲਾ ਪਿਆ ਹੈ ਕਿ ਅੰਟਾਰੀਓ ਗਵਰਨਮੈਂਟ ਦੇ BMPPs ਅਨਨੈਸੈਸਰੀ ਹੋਟਲ ਅਕੋਮੋਡੇਸ਼ਨ ਦੇ ਖਰਚੇ, $1,20,000 ਦੇ ਖਰਚੇ ਟੈਕਸ ਪੇਅਰ ਤੇ ਪਾ ਚੁੱਕੇ ਨੇ ਪਿਛਲੇ 3 ਸਾਲਾਂ ਦੇ ਵਿੱਚ। ਇਸ ਗੱਲ ਦੇ ਬਾਵਜੂਦ ਕਿ ਉਹ ਕੁਈਨਸ ਪਾਰਕ ਦੇ ਵਿਦ ਇਨ 50 ਕਿਲੋਮੀਟਰਸ ਹੀ ਰਹਿੰਦੇ ਨੇ, ਸਮ ਲਿਵ ਓਨਲੀ 5.9 ਕਿਲੋਮੀਟਰਸ ਅਵੇ, ਸਮ 10 20 30 40 ਮੈਕਸਿਮਮ ਉਹ 50 ਕਿਲੋਮੀਟਰ ਦੂਰ ਤੱਕ ਹੀ ਰਹਿੰਦੇ ਨੇ, ਜੋ ਕਿ ਬਾਹਲੀ ਕੋਈ ਵੱਡੀ ਡਿਸਟੈਂਸ ਤਾਂ ਹੈ ਹੀ ਨਹੀਂ। ਪਰ ਉਸ ਤੋਂ ਬਾਅਦ ਪਿਛਲੇ ਫਰਾਈਡੇ July 17, 2026 ਡਗ ਫੋਰਡ ਦੇ ਫੋਰਮਰ ਮਿਨਿਸਟਰ ਆਫ ਟੂਰਿਜ਼ਮ ਕਲਚਰ ਐਂਡ ਗੇਮਿੰਗ ਸਟੈਨ ਸ਼ੋ ਨੇ ਕੈਬਨਿਟ ਤੋਂ ਰਿਜ਼ਾਈਨ ਕੀਤਾ। ਉਹਨੂੰ ਇਸ ਸਕੈਂਡਲ ਦੇ ਵਿੱਚ ਹੀ ਰਿਜ਼ਾਈਨ ਕਰਨਾ ਹੀ ਪਿਆ ਅਤੇ ਸ਼ਾਇਦ ਇਹਨਾਂ ਨੂੰ ਫੋਰਡ ਸਰਕਾਰ ਨੂੰ ਲੱਗਿਆ ਕਿ ਇੱਕ ਬੰਦਾ ਆਪਾਂ ਬਲੀ ਦਾ ਬੱਕਰਾ ਬਣਾ ਕੇ ਇਹਨੂੰ ਇੱਕ ਸਕੇਪ ਗੋਟ ਬਣਾ ਕੇ ਇੱਥੇ ਹੀ ਆਪਾਂ ਹੱਥ ਸਾਫ ਕਰ ਲੈਂਦੇ ਹਾਂ, ਝਾੜ ਲੈਂਦੇ ਹਾਂ ਅਤੇ ਮਾਮਲਾ ਖਤਮ। ਉਹਨੇ ਪਿਛਲੇ ਫਰਾਈਡੇ ਰਿਜ਼ਾਈਨ ਕਰਨ ਦੇ ਟਾਈਮ 'ਤੇ ਆਪ ਕਿਹਾ, ਆਪ ਮੰਨਿਆ, ਲੁਕਿੰਗ ਬੈਕ ਨਾਓ ਆਈ ਮੇਡ ਅ ਮਿਸਟੇਕ, I am taking full responsibility as I do not want to be a distraction from our plan to grow the economy, keep families safe and build this province. Bada kuch build kar rahe hai. Unhone ek statement release kiti hai. Bahana banaya ki Ontario legislature de vich inna late sitting to baad ohde demanding schedule karke ohde young bachchiyan wali family hon karke ohnu majbooran Toronto shehar de vich hi hotel de vich rehna paya. ਪਰ ਉਹਦਾ ਘਰ ਹੀ ਕੁਈਨਸ ਪਾਰਕ ਤੋਂ ਸਿਰਫ 5.9 ਕਿਲੋਮੀਟਰ ਦੂਰ ਹੈ। ਉਹਨੂੰ ਟੈਕਸ ਪੇਅਰ ਫੰਡਡ ਪ੍ਰਾਈਵੇਟ ਗੱਡੀ ਵੀ ਅਤੇ ਡਰਾਈਵਰ ਵੀ ਦਿੱਤਾ ਹੋਇਆ ਸੀ। ਸੋ ਇਸ ਗੱਲ ਦੇ ਵਿੱਚ ਜਾਂ ਕਹਿ ਲਓ ਇਸ ਬਹਾਨੇ ਦੇ ਵਿੱਚ ਤਾਂ ਜ਼ੀਰੋ ਦਮ ਹੈ, ਗੱਲਬਾਤ ਹੀ ਨਹੀਂ ਕੋਈ ਹੈਗੀ, ਰੀਜ਼ਨ ਵੀ ਨਹੀਂ ਕੋਈ ਹੈਗਾ। ਅਤੇ ਇਹਨੂੰ ਸਿਰਫ ਕੈਬਨਿਟ ਪੋਜੀਸ਼ਨ ਤੋਂ ਨਹੀਂ, ਪੋਲੀਟਿਕਸ ਤੋਂ ਹੀ ਰਿਜ਼ਾਈਨ ਕਰਨਾ ਚਾਹੀਦਾ ਹੈ। ਅਤੇ ਇਹਨੂੰ ਹੁਣ ਐਥਿਕਸ ਵਾਇਓਲੇਸ਼ਨ ਦੇ ਲਈ ਵੀ, ਪੋਟੈਂਸ਼ਲੀ ਕ੍ਰਿਮੀਨਲੀ ਵੀ ਇਨਵੈਸਟੀਗੇਟ ਕਰਨਾ ਚਾਹੀਦਾ ਹੈ, ਕਿਉਂਕਿ ਟੈਕਸ ਪੇਅਰ ਦੇ ਪੈਸਿਆਂ ਦੀ ਹੀ ਬਰਬਾਦੀ ਹੋਈ ਹੈ। ਭਾਵੇਂ ਇਹ ਪੂਰਾ 16,203 ਮੋੜ ਵੀ ਰਿਹਾ ਹੈ, ਫਿਰ ਵੀ ਚੋਰੀ ਤਾਂ ਹੁਣ ਫੜੀ ਗਈ ਹੈ, ਪਰ ਉਹ ਫਿਰ ਵੀ ਫਿਲਹਾਲ ਸਿਰ ਹਜੇ ਤੱਕ ਹੁਣ ਵੀ ਬੈਠਾ ਹੈ ਫੋਰ ਟੋਰਾਂਟੋਜ਼ ਵਿਲੋਡੇਲ ਰਾਈਡਿੰਗ PC MPP। ਸੋ ਹਜੇ ਤੱਕ ਵੀ ਇਹ MPP ਤਾਂ ਹੈ, ਸਿਰਫ ਕੈਬਨਿਟ ਮੰਤਰੀ ਦੀ ਪੋਜੀਸ਼ਨ ਤੋਂ ਹੀ ਇਹਨੇ ਸਟੈਪ ਡਾਊਨ ਕੀਤਾ ਹੈ, ਰਿਜ਼ਾਈਨ ਕੀਤਾ ਹੈ। ਸੋ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਵੀ ਕਿਹਾ ਕਿ ਉਹਨੇ ਆਪਦੀ ਗਲਤੀ ਮੰਨ ਲਈ ਹੈ, ਜ਼ਿੰਮੇਵਾਰੀ ਲੈ ਲਈ ਹੈ ਅਤੇ ਸਾਰੇ ਪੈਸੇ $16,203 ਟੈਕਸ ਪੇਅਰ ਨੂੰ ਮੋੜੂਗਾ। ਪਰ ਡਗ ਫੋਰਡ ਤਾਂ ਕਾਫੀ ਚੁੱਪ ਹੈ ਕਾਹਦੇ ਬਾਰੇ, ਬਾਕੀ 19 MPPs ਦੇ ਬਾਰੇ, ਖਾਸ ਤਾਂ ਬ੍ਰੈਂਪਟਨ ਈਸਟ MPP ਹਰਦੀਪ ਸਿੰਘ ਗਰੇਵਾਲ, ਉਹਨੇ ਤਾਂ 16,203 ਛੱਡੋ 27,000 ਤੋਂ ਵੀ ਜ਼ਿਆਦਾ ਬਿੱਲ ਕੀਤਾ ਹੈ ਟੈਕਸ ਪੇਅਰਸ ਤੱਕ ਹੋਟਲ ਅਕੋਮੋਡੇਸ਼ਨ ਦੇ ਲਈ। ਅਤੇ ਦੋਸਤੋ, ਬ੍ਰੈਂਪਟਨ ਟੋਰਾਂਟੋ ਤੋਂ ਕਿੰਨਾ ਕੁ ਦੂਰ ਹੈ ਯਾਰ, ਕਿ ਤੁਹਾਨੂੰ ਹੋਟਲ ਦੀ ਲੋੜ ਪੈ ਸਕਦੀ ਹੈ $27,000 ਲਈ, ਕਿੰਨਾ ਕੁ ਦੂਰ ਹੈ ਯਾਰ। ਮੈਂ ਤਾਂ ਪਰਸੋਂ ਵੀ ਕੱਲ੍ਹ ਵੀ ਦੋ ਦਿਨ ਲਗਾਤਾਰ ਹੀ ਲਿਟਰਲੀ 2 days in a row ਡਾਊਨ ਟਾਊਨ ਟੋਰਾਂਟੋ ਲੈ ਕੇ ਵਾਪਸ ਬ੍ਰੈਂਪਟਨ ਤੱਕ ਆਇਆ। ਇਟਸ ਨਾਟ ਦੈਟ ਡਿਫੀਕਲਟ ਆਨੈਸਟਲੀ। ਮਿਸਿਸਾਗਾ ਸਟਰੀਟਸਵਿਲ ਰਾਈਡਿੰਗ ਤੋਂ ਨੀਨਾ ਟਾਂਗਰੀ ਨੇ ਵੀ ਤਕਰੀਬਨ 19,000 ਦੇ ਹੋਟਲ ਅਕੋਮੋਡੇਸ਼ਨ ਖਰਚੇ ਕੀਤੇ ਨੇ। ਮਿਸਿਸਾਗਾ ਸਟਰੀਟਸਵਿਲ ਕਿੰਨਾ ਕੁ ਦੂਰ ਆ ਟੋਰਾਂਟੋ ਤੋਂ? ਬ੍ਰੈਂਪਟਨ ਸੈਂਟਰ MPP ਸ਼ਾਰਮੇਨ ਵਿਲੀਅਮਸ ਨੇ ਵੀ ਇਸੇ ਤਰ੍ਹਾਂ ਦੇ 15,000 ਤੋਂ ਵੀ ਜ਼ਿਆਦਾ ਦੇ ਖਰਚੇ ਕੀਤੇ ਨੇ ਟੈਕਸ ਪੇਅਰ ਦੇ ਟਾਈਮ 'ਤੇ। ਇਹਨਾਂ ਦੇ ਬਾਰੇ ਅਤੇ ਬਾਕੀ ਕੁੱਲ ਮਿਲਾ ਕੇ ਆ ਜਿਹੜੇ ਹੁਣ 20 MPP ਫੜੇ ਗਏ ਨੇ ਇਸ ਗਲਤ ਮਲਤ ਹੋਟਲ ਅਕੋਮੋਡੇਸ਼ਨ ਖਰਚੇ ਨੂੰ ਪੈਸੇ ਸਪੈਂਡ ਕਰਨ ਦੇ ਵਿੱਚ, ਇਹਨਾਂ ਦੇ ਬਾਰੇ ਤਾਂ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਤਾਂ ਕਾਫੀ ਚੁੱਪ ਹੀ ਹੈ। ਸੋ ਅੱਜ ਹੀ ਨਵਾਂ ਬੰਬਸ਼ੈਲ, ਨਵਾਂ ਪਟਾਕਾ, ਨਵਾਂ ਸਕੈਂਡਲ, ਨਵਾਂ ਹੀ ਪੇਸ਼ ਹੋਇਆ ਹੈ, ਕੰਟੀਨਿਊਏਸ਼ਨ ਆਫ ਦਿਸ ਹੋਟਲ ਫਿਆਸਕੋ। ਅੱਜ ਹੀ ਸਵੇਰੇ ਹੀ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਕਿ ਇਹ ਜਿਹੜਾ ਹੁਣ ਤਾਂ ਆਪਾਂ ਫੋਰਮਰ ਕਹਾਂਗੇ, ਫੋਰਮਰ ਅੰਟੇਰੀਓ ਕੈਬਨਿਟ ਮਿਨਿਸਟਰ ਨਾਓ ਓਨਲੀ MPP ਸਟੈਨ ਸ਼ੋ, ਇਹਨੇ ਇਕੱਲੇ ਟੈਕਸ ਪੇਅਰਸ ਨੂੰ ਨਹੀਂ, ਅਤੇ ਇਕੱਲਾ ਇਹ 16,203 ਨਹੀਂ, ਇਹਨੇ ਟੈਕਸ ਪੇਅਰ ਨੂੰ ਲੱਖਾਂ ਹੀ ਹੋਰ ਅਤੇ PC ਪਾਰਟੀ ਨੂੰ ਡੋਨੇਟ ਕਰਨ ਵਾਲੇ ਲੋਕਾਂ ਨੂੰ ਵੀ ਲੱਖਾਂ ਹੀ ਹੋਰ ਆਪਦੇ ਲੈਵਿਸ਼ ਲਾਈਫ ਸਟਾਈਲ ਸੈਲੈਬ੍ਰਿਟੀ ਹੀ ਥਿੰਕਸ ਇਜ਼ ਡਰੇਕ ਲਾਈਫ ਸਟਾਈਲ ਦੇ ਲਈ ਵੀ ਬਿੱਲ ਕੀਤਾ ਹੈ। ਸਟੈਨ ਸ਼ੋ ਦੇ ਕੰਸਟਿਚੁਐਂਸੀ ਆਫਿਸ ਡਿਸਕਲੋਜਰ ਡਾਕੂਮੈਂਟਸ ਹੁਣ ਆਪੋਜੀਸ਼ਨ ਪਾਰਟੀਜ਼ ਦੇ ਵੱਲੋਂ ਰਿਲੀਜ਼ ਕੀਤੇ ਗਏ ਆ, ਜਿਨ੍ਹਾਂ ਦੇ ਮੁਤਾਬਕ 2023 ਤੋਂ ਲੈ ਕੇ 2025 ਤੱਕ ਹੀ, ਹਜੇ ਤਾਂ 26 ਦਾ ਡਾਟਾ ਤੱਕ ਵੀ ਨਹੀਂ ਆਇਆ, ਖਰਚਾ ਤੱਕ ਵੀ ਨਹੀਂ ਆਇਆ, 23-24-25 ਤੱਕ ਇਸ ਕੈਬਨਿਟ ਮੰਤਰੀ ਨੇ ਫੈਂਸੀ ਸਟੇਕ ਹਾਊਸਿਸ ਦੇ ਵਿੱਚ ਸਰਫ ਐਂਡ ਟਰਫ ਸਟੇਕ ਐਂਡ ਲੋਬਸਟਰ, ਫੇਅਰਮੌਂਟ ਸ਼ੈਟੋ ਲੋਰੀਏ ਵਰਗੀਆਂ ਮਹਿੰਗੀਆਂ ਮਹਿੰਗੀਆਂ ਹੋਟਲਸ, ਏਅਰਲਾਈਨ ਟਿਕਟਸ ਫਰਸਟ ਕਲਾਸ, ਬਿਜ਼ਨਸ ਕਲਾਸ, ਲਿਮੋ ਕੰਪਨੀਜ਼ ਦੇ ਲਈ ਵੀ, ਸਪੋਰਟਿੰਗ ਇਵੈਂਟਸ ਦੇ ਲਈ ਵੀ, ਪ੍ਰਾਈਵੇਟ ਡੱਬਿਆਂ ਦੇ ਲਈ ਵੀ, ਇਹਨੇ ਇਹ ਟੈਕਸ ਪੇਅਰ ਨੂੰ ਵੀ ਅਤੇ ਨਾਲ ਦੀ ਨਾਲ ਪ੍ਰਾਈਵੇਟ ਡੋਨੇਟਰਸ ਨੂੰ ਵੀ ਬਿੱਲ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਇਕੱਲੇ MPP ਨੇ ਆਲਮੋਸਟ ਲੱਖ ਡਾਲਰ ਦੇ ਖਰਚੇ ਕੀਤੇ ਨੇ 23 ਤੋਂ ਲੈ ਕੇ 25 ਤੱਕ ਖਾਣਾ ਪੀਣ 'ਤੇ, ਫੂਡ ਐਂਡ ਬੈਵਰੇਜਸ ਦੇ ਲਈ, ਜੋ ਕਿ ਪੀਸੀ ਪਾਰਟੀ ਦੇ ਹੀ ਡੋਨਰਸ ਨਾਲੇ ਟੈਕਸ ਪੇਅਰ ਸਬਸਿਡੀਜ਼ ਦੇ ਰਾਹੀਂ ਉਹਨੂੰ ਰੀਇੰਬਰਸ ਕੀਤੇ ਗਏ। ਸੋ ਉਹਨੇ ਇੱਕੋ ਹੀ ਰੈਸਟੋਰੈਂਟ ਹੋਊਗਾ, ਬਹੁਤ ਕਮਾਲ ਦਾ ਰੈਸਟੋਰੈਂਟ ਜੇ ਇੰਨਾ ਬਿੱਲ ਰਨ ਕੀਤਾ। ਸ਼ੇਰੇ ਪੰਜਾਬ ਰੈਸਟੋਰੈਂਟ ਆ ਕੋਈ ਡੈਨ ਫੋਰਥ ਐਵਨਿਊ 'ਤੇ ਟੋਰਾਂਟੋ ਸ਼ਹਿਰ ਦੇ ਵਿੱਚ, ਇਕੱਲੇ ਆਹ ਇੱਕ ਸ਼ੇਰੇ ਪੰਜਾਬ ਦੇ ਬਟਰ ਚਿਕਨ ਤਾਂ ਬਹੁਤ ਸਵਾਦ ਹੋਣਾ ਯਾਰ, ਜੇ $16,500 ਦੇ ਖਰਚੇ ਇਹਨੇ ਪਾਏ ਨੇ। ਸ਼ੇਰੇ ਪੰਜਾਬ ਰੈਸਟੋਰੈਂਟ, ਸ਼ਾਰਾ ਉੱਠ ਯਾ, ਪੈਸੇ ਬਥੇਰੇ ਬਣਾ ਲਏ ਤੁਸੀਂ ਇਸ ਇਕੱਲੇ ਮਿਨਿਸਟਰ ਤੋਂ, $16,500 ਇੱਕੋ ਹੀ ਰੈਸਟੋਰੈਂਟ 'ਤੇ। ਨੌਵੇਂ ਇਸ ਖਾਇਆ 'ਤੇ $10,500 ਦੇ ਖਰਚੇ। ਮੈਂਬਰ ਓਨਲੀ ਟੋਰਾਂਟੋ ਸ਼ਹਿਰ ਦੇ ਵਿੱਚ ਐਲਬਨੀ ਕਲੱਬ ਦੇ ਵਿੱਚ 9,000 ਤੋਂ ਵੀ ਜ਼ਿਆਦਾ ਫੂਡ ਬੈਵਰੇਜ ਕੇਟਰਿੰਗ ਐਂਡ ਰੂਮ ਰੈਂਟਲ ਦੇ ਖਰਚੇ। ਵਾਈਨ ਐਂਡ ਡਾਈਨ ਇਹਨੇ ਕਿਹਨੂੰ ਕਰਵਾਇਆ ਯਾਰ, ਸਾਨੂੰ ਵੀ ਖਵਾ ਦਿਓ ਪਿਲਾ ਦਿਓ ਯਾਰ। ਮਾਰਕਸੀਸ 'ਤੇ $6,000, ਇੰਨਾ ਬਿੱਲ ਵੱਡਾ ਕਿਵੇਂ ਬਣ ਵੀ ਸਕਦਾ ਮਾਰਕਸੀਸ, ਕਮਾਲ ਦੀ ਗੱਲ ਹੈ ਯਾਰ। ਜ਼ਖੈਗ 'ਤੇ 2,000 ਤੋਂ ਵੀ ਜ਼ਿਆਦਾ। ਸੋ ਉਹਨੇ ਆਪਦੇ ਟੋਰਾਂਟੋ ਰਾਈਡਿੰਗ ਤੋਂ ਬਾਹਰ ਮਲਟੀਪਲ ਮਹਿੰਗੀਆਂ ਵੱਡੀਆਂ ਏਅਰਲਾਈਨ ਟ੍ਰਿਪਸ ਅਤੇ ਹੋਟਲ ਅਕੋਮੋਡੇਸ਼ਨਸ ਵੀ ਆਪਦੇ ਕੰਸਟੀਚੁਐਂਸੀ ਆਫਿਸ ਤੱਕ ਬਿੱਲ ਕੀਤੇ, ਬਿਨਾਂ ਕਿਸੇ ਨੂੰ ਕਦੇ ਵੀ ਸਮਝਾਉਣ ਤੋਂ ਜਾਂ ਕੋਈ ਹਿਸਾਬ ਦੇਣ ਤੋਂ ਕਿ ਉਹਨੂੰ ਫਲਾਨੇ ਥਾਵਾਂ ਤੱਕ ਜਾ ਕੇ ਟਰੈਵਲ ਕਰਕੇ, ਖਾਸ ਤਾਂ ਬੈਂਫ ਐਲਬਰਟਾ, ਅੰਟੇਰੀਓ ਦੇ ਟੂਰਿਜ਼ਮ ਮਿਨਿਸਟਰ ਨੂੰ ਬੈਂਫ ਐਲਬਰਟਾ 'ਚ ਕੀ ਕੰਮ ਆ, ਕਿਸੇ ਹੋਰ ਪ੍ਰੋਵਿੰਸ 'ਚ ਕੀ ਕੰਮ ਆ ਯਾਰ, ਇੰਨੇ ਅਲੱਗ ਅਲੱਗ ਫੈਂਸੀ ਟ੍ਰਿਪਸ 'ਤੇ ਜਾ ਕੇ ਮਹਿੰਗੀਆਂ ਹੋਟਲਸ ਵਿੱਚ ਰਹਿ ਕੇ ਉਹਨੇ ਹਾਸਲ ਕੀ ਕੀਤਾ ਆਪਦੇ ਕੰਸਟੀਚੁਐਂਸੀ ਦੇ ਵਿੱਚ, ਆਪਦੇ ਰਾਈਡਿੰਗ ਦੇ ਵਿੱਚ, ਆਪਦੀ ਸਰਕਾਰ ਲਈ, ਆਪਦੇ ਪ੍ਰੋਵਿੰਸ ਲਈ, ਸਮਝੋ ਬਾਹਰ ਹੈ। ਹੋਰ ਸੁਣ ਲਓ, ਇਹਨੇ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਅਲੱਗ ਅਲੱਗ ਪ੍ਰੋਫੈਸ਼ਨਲ ਸਪੋਰਟਸ ਗੇਮਸ ਐਟ ਦ ਰੋਜਰ ਸੈਂਟਰ ਦੇਖਣ ਦੇ ਲਈ ਵੀ ਤਕਰੀਬਨ 15,000 ਦੇ ਖਰਚੇ ਪਾਏ ਨੇ ਪ੍ਰਾਈਵੇਟ ਡੱਬਿਆਂ ਲਈ। ਕਮਾਲ ਦੀ ਗੱਲ, ਆਪਾਂ ਨਹੀਂ ਇਹਦੇ ਕਿਹੜਾ ਕੋਈ ਮਾਮੇ ਦਾ ਮੁੰਡਾ ਹੀ ਹੋਣਾ ਜਿਹਨੂੰ ਲੈ ਕੇ ਗਿਆ ਹੋਣਾ, ਹੇ ਬਰੀ ਯੂ ਵਾਂਟ ਟੂ ਗੋ ਸੀ ਅ ਬਲੂ ਜੇਜ਼ ਗੇਮ, ਆਈਲ ਗਿਵ ਯੂ ਅ ਫ੍ਰੀ ਬਾਕਸ। ਕਮਾਲ ਦੀ ਗੱਲ ਆ। ਕੈਨੇਡੀਅਨ ਪ੍ਰੈਸ ਨੇ ਅੱਜ ਹੀ ਅੰਟੇਰੀਓ ਪ੍ਰੀਮੀਅਰ ਡੱਗ ਫੋਰ ਅਤੇ ਉਹਦੇ ਪੀ ਸੀ ਪਾਰਟੀ ਨੂੰ ਕਾਮੈਂਟ ਦੇਣ ਦੇ ਲਈ, ਹਿਸਾਬ ਦੇਣ ਦੇ ਲਈ ਰੀਚ ਆਊਟ ਕੀਤਾ ਹੈ, ਪੁੱਛਿਆ ਹੈ ਜੇਕਰ ਉਹਨਾਂ ਦੇ ਪਾਰਟੀ ਦੇ ਜਿਹੜੇ ਡੋਨੇਟਰ ਨੇ, ਆਮ ਲੋਕ ਨੇ, ਟੈਕਸ ਪੇਅਰ ਹੀ ਨੇ ਅਤੇ ਟੈਕਸ ਪੇਅਰ ਸਬਸਿਡਾਈਜ਼ ਪੈਸੇ ਹੀ ਨੇ, ਕੀ ਉਹ ਸਮਝਦਾ ਹੈ ਕਿ ਇਹ ਸਹੀ ਕੰਮ ਕੀਤਾ ਗਿਆ ਹੈ, ਕੀ ਇਸ ਤਰ੍ਹਾਂ ਵਰਤੇ ਜਾ ਸਕਦੇ ਆ ਕਿਸੇ ਐਮ ਪੀ ਪੀ ਦੇ ਮੀਲ, ਟਰੈਵਲ, ਹੋਟਲ, ਹਾਸਪਿਟੈਲਿਟੀ ਅਤੇ ਐਂਟਰਟੇਨਮੈਂਟ ਦੇ ਲਈ ਜਾਂ ਨਹੀਂ। ਪਰ ਹਜੇ ਤੱਕ ਨਾ ਤਾਂ ਡੱਗ ਫੋਰ ਦੇ ਆਫਿਸ ਦੇ ਵੱਲੋਂ, ਨਾ ਤਾਂ ਪੀ ਸੀ ਪਾਰਟੀ ਦੇ ਵੱਲੋਂ, ਨਾ ਤਾਂ ਸਾਡੀ ਅੰਟੇਰੀਓ ਸਰਕਾਰ ਦੇ ਵੱਲੋਂ ਕੋਈ ਵੀ ਸਟੇਟਮੈਂਟ ਪੇਸ਼ ਨਹੀਂ ਕੀਤਾ ਗਿਆ, ਭਾਵੇਂ ਇਸ ਹੁਣ ਆਪਣੇ ਕੈਬਨਿਟ ਮਿਨਿਸਟਰ ਪੋਜੀਸ਼ਨ ਤੋਂ ਫਰਾਈਡੇ ਹੀ ਰਿਜ਼ਾਈਨ ਕਰਨ ਵਾਲੇ, ਫਿਲਹਾਲ ਇਕੱਲਾ ਐਮ ਪੀ ਪੀ ਹੈ ਸਟੈਨ ਸ਼ੋ, ਇਹਦੀ ਹੁਣ ਦੂਜੀ ਚੋਰੀ ਫੜੀ ਗਈ ਆ, ਲੱਖਾਂ ਡਾਲਰ ਹੋਰ ਦਾ ਇਹਨੇ ਟੈਕਸ ਪੇਅਰ ਨੁਕਸਾਨ ਕੀਤਾ ਹੈ ਅਤੇ ਡੋਨੇਟਰ ਦਾ ਨੁਕਸਾਨ ਕੀਤਾ ਹੈ। ਹੁਣ ਕੀ ਇਹਨੂੰ ਫਾਇਰ ਕੀਤਾ ਜਾਊਗਾ, ਕਿੱਕ ਆਊਟ ਕੀਤਾ ਜਾਊਗਾ ਫਰੋਮ ਕਾਕਸ ਔਰ ਨਾਟ, ਕੀ ਕੋਈ ਵੀ ਪੋਟੈਂਸ਼ੀਅਲ ਐਥਿਕਸ ਵਾਇਓਲੇਸ਼ਨ ਦੀ ਇਹ ਕੋਈ ਕਾਰਵਾਈ ਹੋ ਸਕਦੀ ਆ, ਕੋਈ ਕੋਈ ਕ੍ਰਿਮੀਨਲ ਕਾਰਵਾਈ ਹੋ ਸਕਦੀ ਆ? ਜ਼ੀਰੋ ਕਾਮੈਂਟ ਫਰੋਮ ਡੱਗ ਫੋਰਡ ਐਂਡ ਹਿਸ ਗਵਰਨਮੈਂਟ ਯੈਟ। ਭਾਵੇਂ ਸਾਰਾ ਦਿਨ ਉਹ ਡੱਗ ਫੋਰਡ ਟਰੰਪ ਦੇ ਖਿਲਾਫ ਬੋਲਦਾ ਰਿਹਾ ਹੈ ਅੱਜ ਕਿ ਟਰੰਪ ਨੂੰ ਸ਼ਿਕਾਇਤਾਂ ਘੱਟ, ਫਾਇਰ ਫਾਈਟਰ ਵੱਧ, ਵਾਟਰ ਬਾਂਬਰ ਵੱਧ ਭੇਜਣੇ ਚਾਹੀਦੇ ਆ, ਇਹਦੇ ਬਾਰੇ ਤਾਂ ਬੋਲਤੀ ਬੰਦ ਆ ਯਾਰ, ਕਮਾਲ ਦੀ ਗੱਲ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444। 25 ਮਿੰਟ ਰਹਿੰਦੇ ਨੇ, ਹੋਰ ਵੀ ਖਬਰਾਂ ਪੇਸ਼ ਕਰਾਂਗੇ ਤੁਹਾਨੂੰ। ਅਤੇ ਜਿਹੜਾ ਨਵਾਂ ਵੱਡਾ ਬ੍ਰੇਕਿੰਗ ਨਿਊਜ਼, 50% ਦਾ ਟੈਰਿਫ ਡੋਨਲਡ ਟਰੰਪ ਦੇ ਵੱਲੋਂ ਕੈਨੇਡੀਅਨ ਗੁੱਡਸ 'ਤੇ ਹੁਣ ਲਾਇਆ ਜਾ ਰਿਹਾ ਹੈ August 19 ਤਰੀਕ ਨੂੰ। ਜੇ ਅਗਲੇ 25 ਮਿੰਟਾਂ ਦੇ ਵਿੱਚ ਇਹਦੇ ਬਾਰੇ ਹੋਰ ਬ੍ਰੇਕਿੰਗ ਡਿਵੈਲਪਿੰਗ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਵੀ ਜ਼ਰੂਰ ਅਪਡੇਟ ਕਰਦੇ ਰਵਾਂਗੇ। ਸਾਡੇ ਨਾਲ ਆਫ ਦੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਆਹ ਨੰਬਰ ਤੁਸੀਂ ਹੁਣੇ ਘੁਮਾ ਸਕਦੇ ਹੋ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-249-7011 9052397711 ਕੋਮਲ ਟ੍ਰੈਵਲ ਐਂਡ ਟੂਰ। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ, ਪਿਛਲੇ 40 ਵਰਿਆਂ ਤੋਂ ਤੁਹਾਡੀ

ਰੇਡੀ ਪ੍ਰੋਗਰਾਮ ਦੇ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਹੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ ਜੂਨ 2026 ਦੀ ਸੀ ਪੀ ਆਈ ਰਿਪੋਰਟ ਪੇਸ਼ ਕੀਤੀ ਗਈ ਆ, ਜਿਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਐਨੂਅਲ ਰੇਟ ਆਫ ਇਨਫਲੇਸ਼ਨ 2.8% ਤੱਕ ਘੱਟ ਚੁੱਕਿਆ ਹੈ, ਪਰ ਆਲਰੇਡੀ ਸਾਈਨਸ ਪੇਸ਼ ਹੋ ਰਹੇ ਨੇ ਕਿ ਆਉਣ ਵਾਲੇ ਮਹੀਨਿਆਂ ਦੀਆਂ ਜਿਹੜੀਆਂ ਸੀ ਪੀ ਆਈ ਰਿਪੋਰਟਸ ਪੇਸ਼ ਹੋਣਗੀਆਂ ਉਹ ਇਸ 2.8% ਹੈਡਲਾਈਨ ਇਨਫਲੇਸ਼ਨ ਨਾਲੋਂ ਸ਼ਾਇਦ ਵੱਧ ਹੀ ਪੇਸ਼ ਹੋਣਗੀਆਂ। ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ ਮੇ 2026 ਤੋਂ ਲੈ ਕੇ ਜੂਨ 2026 ਤੱਕ ਕੈਨੇਡਾ ਦੇ ਵਿੱਚ ਐਨੂਅਲ ਰੇਟ ਆਫ ਇਨਫਲੇਸ਼ਨ 0.4% ਦੇ ਨਾਲ ਘਟੀ ਹੈ, ਡਾਊਨ ਟੂ 2.8%, ਜਿਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਜੂਨ ਮਹੀਨੇ ਦੇ ਵਿੱਚ ਕੁਛ ਕੁ ਹਫ਼ਤਿਆਂ ਦੇ ਲਈ ਸਿਗਨੀਫਿਕੈਂਟਲੀ ਲੋਅਰ ਗੈਸਲੀਨ ਪ੍ਰਾਈਸਿਸ ਅਤੇ ਡੀਜ਼ਲ ਪ੍ਰਾਈਸਿਸ ਪੇਸ਼ ਹੋਈਆਂ ਸੀ। US ਅਤੇ ਇਰਾਨ ਦੇ ਕੁਛ ਕੁ ਹਫ਼ਤਿਆਂ ਦੇ ਹੀ ਨੈਗੋਸ਼ੀਏਟਿਡ ਸੀਸ ਫਾਇਰ ਅਤੇ ਪੀਸ ਅਗਰੀਮੈਂਟ ਦੇ ਨਾਲ, ਪਰ ਹੁਣ ਰਨਿਊਡ ਹੋਸਟੈਲਿਟੀਜ਼ ਅਤੇ ਹਮਲਿਆਂ ਦੇ ਨਾਲ ਗੈਸਲੀਨ ਐਂਡ ਐਨਰਜੀ ਪ੍ਰਾਈਸਿਸ ਓਵਰਆਲ ਫਿਰ ਤੋਂ ਹੀ ਕਾਫ਼ੀ ਛੇਤੀ ਛੇਤੀ ਹੀ ਵਧਣ ਲੱਗ ਗਈਆਂ ਹਨ, ਜਿਹਦੇ ਨਾਲ ਲੱਗਦਾ ਤਾਂ ਹੈ ਕਿ ਜਦੋਂ ਹੁਣ ਜੁਲਾਈ 2026 ਦੀ ਸੀ ਪੀ ਆਈ ਰਿਪੋਰਟ ਪੇਸ਼ ਕੀਤੀ ਜਾਊਗੀ ਅਤੇ ਉਸ ਤੋਂ ਅਗਲੇ ਮਹੀਨੇ ਦੀ ਰਿਪੋਰਟ ਪੇਸ਼ ਕੀਤੀਆਂ ਜਾਣਗੀਆਂ, ਅਸੀਂ ਸਲਾਈਟਲੀ ਹਾਇਰ ਔਰ ਮੇ ਬੀ ਈਵਨ ਸਿਗਨੀਫਿਕੈਂਟਲੀ ਹਾਇਰ ਦੈਨ 3% ਇਨਫਲੇਸ਼ਨ ਨੰਬਰ ਹੀ ਦੇਖਾਂਗੇ। TD ਬੈਂਕ ਦੇ ਸੀਨੀਅਰ ਇਕਾਨਮਿਸਟ ਲੈਸਲੀ ਪ੍ਰੈਸਟਨ ਨੇ ਵੀ ਇਹੀ ਕਿਹਾ ਹੈ ਕਿ ਜੁਲਾਈ 2026 ਦੀ ਸੀ ਪੀ ਆਈ ਰਿਪੋਰਟ ਦੇ ਵਿੱਚ ਇਨਕਰੀਸਡ ਗੈਸਲੀਨ ਕਾਸਟ ਐਂਡ ਡੀਜ਼ਲ ਕਾਸਟ ਐਂਡ ਜੈਟ ਫਿਊਲ ਕਾਸਟ ਦੇ ਨਾਲ ਉਹਨੂੰ ਲੱਗਦਾ ਹੈ ਕਿ ਇਨਫਲੇਸ਼ਨ ਦੀ ਇਸ ਸਾਲ ਦੇ ਵਿੱਚ ਹੀ ਹਾਈਐਸਟ ਪੁਆਇੰਟ ਪੀਕ ਪੇਸ਼ ਹੋਣੀ ਹੈ, ਮੇ ਬੀ ਇਨ ਜੁਲਾਈ, ਮੇ ਬੀ ਇਨ ਅਗਸਤ, ਉਸ ਤੋਂ ਬਾਅਦ ਫਿਰ ਉਹ ਬੇਸਿਕਲੀ ਫਲੈਟ ਲਾਈਨ ਹੀ ਹੋਣਾ ਹੈ, ਕੰਸਿਸਟੈਂਟਲੀ ਲਗਭਗ ਉਨਾ ਕਿ 3% ਦੇ ਲਾਗੇ ਹੀ ਨੰਬਰ ਰਹਿਣਾ ਹੈ। KPMG ਦੇ ਚੀਫ ਇਕਾਨਮਿਸਟ ਅਲੀ ਜਫਰੀ ਨੇ ਵੀ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਹੀ ਇਸ ਟੈਂਪਰੇਰੀ ਰਿਪਰੀਵ ਔਨ ਗੈਸ ਪ੍ਰਾਈਸਿਸ ਦੇ ਹੁਣ ਉਲਟਾ ਰਿਵਰਸਲ ਤੋਂ ਬਾਅਦ ਫਿਰ ਤੋਂ ਸਕਾਈ ਰਾਕਟ ਪ੍ਰਾਈਸਿਸ ਹੋਣ ਤੋਂ ਬਾਅਦ ਉਹਨੂੰ ਲੱਗਦਾ ਹੈ ਕਿ ਇਸ ਸਾਲ ਦੇ ਵਿੱਚ ਬਾਕੀ ਮਹੀਨਿਆਂ ਦੇ ਵਿੱਚ ਸੀ ਪੀ ਆਈ ਰਿਪੋਰਟਸ ਦੇ ਵਿੱਚ ਹੈਡਲਾਈਨ ਇਨਫਲੇਸ਼ਨ 3% ਔਰ ਹਾਇਰ ਦੇ ਰੇਂਜ ਦੇ ਵਿੱਚ ਹੀ ਪੇਸ਼ ਹੋਣਾ ਹੈ। ਦੋਸਤੋ, ਫੂਡ ਇਨਫਲੇਸ਼ਨ ਢਿੱਡ ਤਾਂ ਭਰਨਾ ਹੀ ਆ, ਚਾਹੇ 3 ਟਾਈਮ ਦੀ ਰੋਟੀ ਹੋਵੇ, 4 ਟਾਈਮ ਦੀ, 5 ਟਾਈਮ ਦੀ, 6 ਟਾਈਮ ਦੀ, ਜਾਂ 2 ਜਾਂ 1 ਟਾਈਮ ਦੀ। ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ ਗਰੋਸਰੀ ਇਨਫਲੇਸ਼ਨ ਯਾਨੀ ਕਿ ਫੂਡ ਇਨਫਲੇਸ਼ਨ ਫਿਰ ਤੋਂ ਹੈਡਲਾਈਨ ਇਨਫਲੇਸ਼ਨ ਨਾਲੋਂ ਵੱਧ ਹੀ ਪੇਸ਼ ਹੋਈ ਹੈ ਐਟ 3.9%, ਜੋ ਕਿ ਇੱਕੋ ਹੀ ਮਹੀਨੇ ਪਹਿਲਾਂ ਨਾਲੋਂ ਫਿਰ ਵੀ ਮਾੜੀ ਮੋਟੀ ਇੰਪਰੂਵਮੈਂਟ ਤਾਂ ਹੈਗੀ ਆ, 0.4% ਲੈਸ ਫੂਡ ਇਨਫਲੇਸ਼ਨ। ਇਹ ਹੁਣ 17th month ਲਗਾਤਾਰ ਹੈ ਕਿ ਫੂਡ ਇਨਫਲੇਸ਼ਨ ਹੈਡਲਾਈਨ ਇਨਫਲੇਸ਼ਨ ਨਾਲੋਂ ਵੱਧ ਹੀ ਪੇਸ਼ ਹੋਈ ਹੈ ਕੈਨੇਡਾ ਦੇ ਵਿੱਚ, ਅਤੇ ਆਹ ਵੀ ਤੁਸੀਂ ਗੱਲ ਧਿਆਨ 'ਚ ਰੱਖੋ, ਹੋਪਫੁਲੀ ਧਿਆਨ 'ਚ ਹੀ ਰੱਖੋਗੇ, ਧਿਆਨ 'ਚ ਰੱਖਣਾ ਹੀ ਚਾਹੀਦਾ ਹੈ ਕਿ ਤਕਰੀਬਨ 15 ਮਹੀਨੇ ਲੰਘ ਚੁੱਕੇ ਨੇ ਜਦੋਂ ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਨਵੀਂ ਲਿਬਰਲ ਫੈਡਰਲ ਸਰਕਾਰ ਫੋਰਮ ਕੀਤੀ ਸੀ 2025 ਦੇ ਫੈਡਰਲ ਇਲੈਕਸ਼ਨ ਤੋਂ ਬਾਅਦ, ਅਤੇ ਸਵਾਲ ਐਂਸਰ ਕੀਤਾ ਸੀ ਕਿ ਤੁਹਾਨੂੰ ਤੁਹਾਡੀ ਸਰਕਾਰ ਨੂੰ ਲੋਕ ਕਿਵੇਂ ਜੱਜ ਕਰਨਗੇ, ਕਿਹੜੇ ਹਿਸਾਬ ਦੇ ਨਾਲ, ਅਤੇ ਉਹਨੇ ਆਪ 15 ਮਹੀਨੇ ਪਹਿਲਾਂ ਕੈਨੇਡੀਅਨਸ ਨੂੰ ਕਿਹਾ ਕਿ ਉਹ ਅਤੇ ਉਹਦੇ ਗਵਰਨਮੈਂਟ ਨੂੰ ਪਰਫੋਰਮੈਂਸ ਨੂੰ ਤੁਸੀਂ ਜੱਜ ਕਰ ਸਕਦੇ ਹੋ ਬਾਏ ਯੋਰ ਐਕਸਪੀਰੀਅੰਸ ਐਟ ਦ ਗਰੋਸਰੀ ਸਟੋਰ। ਅਤੇ ਤੁਹਾਡਾ ਤਾਂ ਪਤਾ ਨਹੀਂ ਦੋਸਤੋ, ਪਰ ਮੇਰਾ ਐਕਸਪੀਰੀਅੰਸ ਤਾਂ ਹਰੇਕ ਮਹੀਨੇ ਹੋਰ ਅਤੇ ਹੋਰ ਅਤੇ ਹੋਰ ਅਤੇ ਹੋਰ ਜ਼ਿਆਦਾ ਮਹਿੰਗਾ ਹੀ ਹੋਇਆ ਹੈ ਗਰੋਸਰੀ ਸਟੋਰ ਦੇ ਵਿੱਚ। ਸੋ ਕਲੀਅਰਲੀ ਨਾਟ ਅ ਗੁੱਡ ਐਕਸਪੀਰੀਅੰਸ, ਖਾਸ ਜੇ ਹੁਣ 17 ਮਹੀਨੇ ਲਗਾਤਾਰ ਫੂਡ ਇਨਫਲੇਸ਼ਨ ਇਜ਼ ਹਾਇਰ ਦੈਨ ਹੈਡਲਾਈਨ ਇਨਫਲੇਸ਼ਨ, ਅਤੇ 15 ਮਹੀਨੇ ਪਹਿਲਾਂ ਕਾਰਨੀ ਨੇ ਆਪ ਹੀ ਕਿਹਾ ਜੱਜ ਮੀ ਐਂਡ ਮਾਈ ਗਵਰਨਮੈਂਟ ਬਾਏ ਯੋਰ ਐਕਸਪੀਰੀਅੰਸ ਐਟ ਦ ਗਰੋਸਰੀ ਸਟੋਰ। ਇਸ ਰਿਪੋਰਟ ਦੇ ਮੁਤਾਬਕ ਇੱਕੋ ਹੀ ਸਾਲ ਪਹਿਲਾਂ ਨਾਲੋਂ ਟਮੈਟੋਸ, ਟਮਾਟਰ 31.7% ਜ਼ਿਆਦਾ ਮਹਿੰਗੇ ਹੋਏ ਨੇ, ਲੈਰਿਸ 19.3% ਜ਼ਿਆਦਾ ਮਹਿੰਗੀ ਹੋਈ ਆ, ਪਰ ਹੁਣ ਤਾਂ ਲੈਰਿਸ ਤੋਂ ਵੀ ਬਚਣਾ ਪੈ ਰਿਹਾ ਹੈ। ਲੋਕ ਕਹਿੰਦੇ ਆ ਕਿ ਡਾਇਰੀਆ, ਮੰਥ ਲੌਂਗ ਡਾਇਰੀਆ ਲੋਕਾਂ ਨੂੰ ਹੋ ਰਿਹਾ ਹੈ ਕਿਸੇ ਨਵੇਂ ਬਿਮਾਰੀ ਦੇ ਨਾਲ ਫਰੋਮ ਦ US ਲੈਰਿਸ। ਸੋ 19.3% ਲੈਰਿਸ ਪ੍ਰਾਈਸ ਵਧੀ ਆ, ਪਰ ਮੇ ਬੀ ਹੁਣ ਇਹਨੂੰ ਨਾ ਖਰੀਦਣ ਕਰਕੇ ਤਾਂ ਪ੍ਰਾਈਸ ਘੱਟ ਵੀ ਜਾਊਗੀ। ਸਰਕਾਰ ਦੀ ਤਾਂ ਕੋਈ ਮਦਦ ਨਹੀਂ ਹੋਣੀ ਆ ਕੋਈ ਫੂਡ ਪ੍ਰਾਈਸ ਘਟਾਉਣ ਦੇ ਵਿੱਚ, ਸ਼ਾਇਦ ਕੋਈ ਨਵੀਂ ਬਿਮਾਰੀ ਕਰਕੇ ਉਹ ਪ੍ਰਾਈਸ ਘੱਟ ਜੂਗੀ। ਗਾਜਰਾਂ ਦੀ ਪ੍ਰਾਈਸ ਵੀ 16.6% ਹੁਣ ਵਧੀ ਆ ਇੱਕੋ ਹੀ ਸਾਲ ਦੇ ਵਿੱਚ। ਬੀਫ ਪ੍ਰਾਈਸਿਸ 13.8% ਜ਼ਿਆਦਾ ਮਹਿੰਗੀਆਂ ਹੋਈਆਂ ਨੇ, ਕੇਲੇ 11.5% ਜ਼ਿਆਦਾ ਮਹਿੰਗੇ ਹੋਏ ਨੇ ਇੱਕੋ ਸਾਲ ਦੇ ਵਿੱਚ। ਸੋ ਸਟੈਟਿਸਟਿਕਸ ਕੈਨੇਡਾ ਦੀ ਨਵੀਂ ਸੀ ਪੀ ਆਈ ਰਿਪੋਰਟ ਦੇ ਮੁਤਾਬਕ ਮੇ 2026 ਤੋਂ ਲੈ ਕੇ ਜੂਨ 2026 ਤੱਕ ਇਨਫਲੇਸ਼ਨ ਨੂੰ ਵਧਾਉਣ ਦੇ ਜਿਹੜੇ ਮੇਨ ਫੈਕਟਰ ਸੀ,
ਕਿ ਵਰਲਡ ਕੱਪ ਕਰਕੇ ਅੰਥੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਂਟਲ ਵਹੀਕਲ ਖਰਚੇ 31.1% ਦੇ ਨਾਲ ਵਧੇ ਹਨ, ਟਰੈਵਲਰ ਅਕੋਮੋਡੇਸ਼ਨ 14.2% ਦੇ ਨਾਲ ਵਧੇ ਹਨ, ਏਅਰ ਟਰਾਂਸਪੋਰਟੇਸ਼ਨ ਦਾ ਇਹ ਖਰਚਾ 8.9% ਨਾਲ ਵਧਿਆ ਹੈ। ਪਰ ਉਲਟਾ ਇਨਫਲੇਸ਼ਨ ਨੂੰ ਘਟਾਉਣ ਦੇ ਜਿਹੜੇ ਮੇਨ ਫੈਕਟਰ ਸੀ, ਗੈਸਲੀਨ ਪ੍ਰਾਈਸਿਸ ਹੀ 10.2% ਨਾਲ ਘਟੇ ਹਨ ਮੰਥ ਓਵਰ ਮੰਥ, ਟਰੈਵਲ ਟੂਰਸ ਦੇ ਖਰਚੇ 6% ਘਟੇ ਹਨ ਮੰਥ ਓਵਰ ਮੰਥ। ਸੋ ਇੱਕੋ ਹੀ ਚੰਗੀ ਗੱਲ ਨਿਕਲੀ ਹੈ ਇਸ CPI ਰਿਪੋਰਟ ਦੇ ਵਿੱਚ ਜੋ ਕਿ ਅੱਜ ਸਵੇਰੇ ਪੇਸ਼ ਹੋਈ ਆ, ਸਿਲਵਰ ਲਾਈਨਿੰਗ ਕਹਿ ਲਓ, ਕੈਨੇਡਾ ਦੇ ਵਿੱਚ ਜਿਹੜੇ ਕੋਰ ਮੈਜ਼ਰ ਆਫ ਇਨਫਲੇਸ਼ਨ ਹਨ, ਜੋ ਕਿ ਆਮ ਬੰਦਾ ਤਾਂ ਪਰਵਾਹ ਨਹੀਂ ਕਰਦਾ ਕਿ ਕੋਰ ਮੈਜ਼ਰ ਕੀ, ਹੈਡਲਾਈਨ ਇਨਫਲੇਸ਼ਨ ਕੀ, ਕਿਉਂਕਿ ਆਮ ਬੰਦੇ ਨੂੰ ਤਾਂ ਪੂਰੀ ਮਹਿੰਗਾਈ, ਚਾਹੇ ਉਹ ਵੋਲਟਾਈਲ ਫੂਡ ਐਂਡ ਐਨਰਜੀ ਪ੍ਰਾਈਸਿਸ ਵੀ ਹੋਣ, ਸਾਨੂੰ ਤਾਂ ਫਿਰ ਵੀ ਪੇ ਤਾਂ ਕਰਨਾ ਹੀ ਪੈ ਰਿਹਾ ਹੈ ਵੱਧ ਐਨਰਜੀ ਅਤੇ ਫੂਡ ਦੇ ਲਈ। ਪਰ ਫੋਰ ਸਮ ਰੀਜ਼ਨ ਬੈਂਕ ਆਫ ਕੈਨੇਡਾ ਦਾ ਜਿਹੜਾ ਪ੍ਰੀਫਰਡ ਮੈਜ਼ਰ ਆਫ ਇਨਫਲੇਸ਼ਨ ਹੈ ਉਹਨੂੰ ਦੇਖਣ ਲਈ, ਗੇਜ ਕਰਨ ਲਈ, ਉਹ ਹੈ ਕਹਿੰਦੇ ਬਿਨਾਂ ਫੂਡ ਅਤੇ ਐਨਰਜੀ ਪ੍ਰਾਈਸਿਸ ਤੋਂ ਹੀ ਦੇਖਣ ਤੋਂ ਹੀ ਅਸੀਂ ਗੇਜ ਕਰਦੇ ਹਾਂ। ਉਹ ਜਿਹੜੇ ਤਿੰਨ ਕੋਰ ਮੈਜ਼ਰਸ ਆਫ ਇਨਫਲੇਸ਼ਨ ਹਨ, ਤਿੰਨੇ ਅਤੇ ਤਿੰਨੇ ਮੰਥ ਓਵਰ ਮੰਥ ਡੀਕ੍ਰੀਸਿਸ ਰਿਪੋਰਟ ਕੀਤੀਆਂ ਗਈਆਂ ਹਨ। CPI ਕਾਮਨ 0.1% ਨਾਲ ਘਟੀ ਹੈ, ਡਾਊਨ 2.6%, CPI ਮੀਡੀਅਨ 0.2% ਨਾਲ ਘਟੀ ਹੈ, ਡਾਊਨ 1.9%, CPI ਟ੍ਰਿਮ ਵੀ 0.2% ਨਾਲ ਘਟੀ ਹੈ, ਡਾਊਨ 1.8%। ਸੋ ਆ ਹੀ ਇੱਕ ਕੋਈ ਚੰਗੀ ਗੱਲ ਆ ਕਿ ਕੋਰ ਮੈਜ਼ਰਸ ਆਫ ਇਨਫਲੇਸ਼ਨ ਘਟੇ ਨੇ 3 out of 3, ਪਰ ਇਨ ਜਨਰਲ ਇਨਫਲੇਸ਼ਨ ਫਿਰ ਵੀ ਬਹੁਤ ਹਾਈ ਹੈ, 2.8%। ਲਿਮਿਟਡ ਹੀ ਡੀਕ੍ਰੀਸ ਪੇਸ਼ ਹੋਈ ਆ ਤੇਲ ਦੇ ਖਰਚੇ 2 ਹਫ਼ਤੇ ਲਈ ਘਟਣ ਤੋਂ ਬਾਅਦ, ਪਰ ਹੁਣ ਕਿਉਂਕਿ ਫਿਰ ਤੋਂ ਵੱਧ ਰਹੇ ਨੇ, ਦੇਖੋਗੇ ਅਗਲੇ ਕਈ ਮਹੀਨੇ ਲਗਾਤਾਰ ਹਾਇਰ ਐਂਡ ਹਾਇਰ ਇਨਫਲੇਸ਼ਨ ਅਨਫੋਰਚੁਨੇਟਲੀ। ਦੋਸਤੋ, ਟੈਰਿਫ ਦੇ ਐਂਡ ਦੇ ਵੱਲ ਜਿਹੜੀ ਬ੍ਰੇਕਿੰਗ ਖਬਰ ਤੁਹਾਨੂੰ 5 ਵਜੇ ਤੋਂ ਲੈ ਕੇ ਹੁਣ ਤੱਕ ਦੱਸਦੇ ਆ ਰਹੇ ਹਾਂ, ਕੁਝ ਹੋਰ ਵੀ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਦੱਸਿਆ ਗਿਆ ਹੈ ਕਿ ਇੱਕ ਪੂਰੀ ਲਿਸਟ ਬਹੁਤ ਹੀ ਜਲਦ ਪੇਸ਼ ਕੀਤੀ ਜਾਊਗੀ US ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿ ਕਿਹੜੇ ਕਿਹੜੇ ਕੈਨੇਡੀਅਨ ਪ੍ਰੋਡਕਟਸ 'ਤੇ ਹੁਣ 19 August ਨੂੰ, ਯਾਨੀ ਕਿ ਅੱਜ ਤੋਂ ਮਹੀਨਾ ਬਾਅਦ, 30 ਦਿਨਾਂ ਬਾਅਦ, ਕਿਹੜੇ ਕਿਹੜੇ ਪ੍ਰੋਡਕਟਸ 'ਤੇ 50% ਦਾ ਟੈਰਿਫ ਲਾਇਆ ਜਾ ਰਿਹਾ ਹੈ ਨਵਾਂ ਮਿਸਟਰ ਡੋਨਲਡ ਟਰੰਪ ਦੇ ਵੱਲੋਂ। ਉਹਦੇ ਵਿੱਚ ਕੈਨੇਡੀਅਨ ਵਾਈਨ ਐਂਡ ਐਲਕੋਹੋਲ, ਸਮੈਂਟ, ਹਾਕੀ ਸਟਿਕਸ, ਦੇਅਰ ਟ੍ਰੋਲਿੰਗ ਅਸ, ਜੋ ਕੁਛ ਵੀ ਕੈਨੇਡੀਅਨ ਚੀਜ਼ਾਂ ਨੇ ਜਿਵੇਂ ਕਿ ਹਾਕੀ ਸਟਿਕਸ ਅਤੇ ਵਾਈਨ ਫਰੋਮ ਨਿਆਗਰਾ ਔਰ BC, ਉਸ ਤਰ੍ਹਾਂ ਦੀਆਂ ਚੀਜ਼ਾਂ ਜਾਣ ਬੁੱਝ ਕੇ ਹੀ ਚੂਜ਼ ਕੀਤੀਆਂ ਜਾ ਰਹੀਆਂ ਨੇ। ਅਤੇ ਦੱਸਿਆ ਗਿਆ ਹੈ ਕਿ ਭਾਵੇਂ ਇਹ ਅੱਜ ਤੱਕ USMCA ਕੰਪਲਾਇੰਟ ਗੁੱਡਸ ਹੀ ਨੇ, ਫਿਰ ਵੀ ਇਹਨਾਂ ਸਪੈਸੀਫਿਕ ਪ੍ਰੋਡਕਟਸ 'ਤੇ, ਕੈਨੇਡੀਅਨ ਪ੍ਰੋਡਕਟਸ 'ਤੇ, ਹਾਕੀ ਸਟਿਕਸ, ਸਮੈਂਟ, ਐਲਕੋਹੋਲ, ਵਾਈਨ, ਫਿਰ ਵੀ ਅਸੀਂ 50% ਦਾ ਟੈਰਿਫ ਲਾਵਾਂਗੇ। ਅਤੇ ਇਹ ਕਿਉਂ ਲਾ ਰਹੇ ਨੇ, ਰੀਜ਼ਨ ਤਾਂ ਇਹੀ ਦੱਸਿਆ ਗਿਆ ਹੈ ਕਿ ਕਿਉਂਕਿ ਪ੍ਰੋਵਿੰਸ਼ੀਅਲ ਲੈਵਲ 'ਤੇ ਅੰਟੇਰੀਓ ਦੇ ਵਿੱਚ, ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ LCBOs ਦੇ ਵਿੱਚ ਅਮੈਰੀਕਨ ਐਲਕੋਹੋਲ ਬੈਨ ਕੀਤੀ ਹੋਈ ਆ, ਹੋਰਾਂ ਵੀ ਪ੍ਰੋਵਿੰਸਿਸ ਦੇ ਵਿੱਚ ਵੀ ਅਮੈਰੀਕਨ ਐਲਕੋਹੋਲ ਬੈਨਸ ਨੇ ਇਨ ਪ੍ਰੋਵਿੰਸ਼ੀਅਲ ਸਟੋਰਸ, ਪ੍ਰੋਵਿੰਸ਼ੀਅਲ ਠੇਕੇ, ਅਤੇ ਨਾਲ ਦਿਆਂ ਜਿਹੜਾ ਸਾਡਾ ਡੇਅਰੀ ਕਾਰਟੈਲ ਦਾ ਸਪਲਾਈ ਮੈਨੇਜਮੈਂਟ ਸਿਸਟਮ ਹੈ, ਜਿਹਦੇ ਰਾਹੀਂ ਇੱਥੇ ਅਮੈਰੀਕਾ ਤੋਂ ਲੈ ਕੇ ਕੈਨੇਡਾ ਤੱਕ ਡੇਅਰੀ ਪ੍ਰੋਡਕਟਸ 'ਤੇ ਖੋੜਾਸ ਲਾਏ ਜਾਂਦੇ ਨੇ, ਲਿਮਿਟਸ ਲਾਏ ਜਾਂਦੇ ਨੇ, ਵਾਧੂ ਟੈਰਿਫਸ ਲਾਏ ਜਾਂਦੇ ਨੇ, ਅਤੇ ਹੋਰ ਵੀ ਇਰੀਟੈਂਟਸ ਹੋਣ ਕਰਕੇ ਅੱਜ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਾਂ ਤਾਂ ਇੱਕ ਐਗਜ਼ੈਕਟਿਵ ਆਰਡਰ ਆਲਰੇਡੀ ਸਾਈਨ ਕੀਤਾ ਹੈ ਜਾਂ ਕਰਨ ਵਾਲਾ ਹੀ ਹੈ ਅੱਜ, ਅਤੇ 30 ਦਿਨ ਬਾਅਦ, ਯਾਨੀ ਕਿ 19 August ਨੂੰ 2026 ਨੂੰ, ਬਹੁਤ ਵੱਡਾ 50% ਟੈਰਿਫ ਸ਼ੁਰੂ ਕੀਤਾ ਜਾਣਾ ਹੈ ਔਨ ਅ ਲੋਂਗ ਲਿਸਟ ਆਫ ਕੈਨੇਡੀਅਨ ਗੁੱਡਸ ਇੰਪੋਰਟਡ ਟੂ ਅਮੈਰੀਕਾ। ਫਿਲਹਾਲ ਤਾਂ ਇਹਨਾਂ ਨੇ ਸਿਰਫ 2-3 ਐਗਜ਼ਾਮਪਲ ਹੀ ਦਿੱਤੇ ਆ, ਸਮੈਂਟ, ਵਾਈਨ ਐਂਡ ਹਾਕੀ ਸਟਿਕਸ, ਪਰ ਪੂਰੀ ਲੰਬੀ ਲਿਸਟ ਵੀ ਜਲਦ ਇਹ ਕਹਿੰਦੇ ਨੇ ਕਿ ਅਸੀਂ ਰਿਲੀਜ਼ ਕਰਾਂਗੇ। ਨਾਲ ਦੀ ਨਾਲ ਹਾਸੇ ਵਾਲੀ ਗੱਲ ਇਹ ਆ ਕਿ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਤਾਂ ਕਿਹਾ, ਕੱਲ੍ਹ ਹੀ ਉਹਨੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਲਾਈਵ ਇਨ ਪਰਸਨ ਫੀਫਾ ਦੇ ਵਰਲਡ ਕੱਪ 'ਤੇ ਬਹਿ ਕੇ ਕਹਿੰਦੇ ਕਿ ਟਰੇਡ ਦੇ ਬਾਰੇ ਅਸੀਂ ਦੋਨੇ ਬੰਦਿਆਂ ਨੇ ਗੱਲਬਾਤ ਕੀਤੀ ਆ, ਅਤੇ ਚੱਕ ਲਓ ਨਤੀਜਾ ਕੀ ਆ, ਟਰੇਡ ਦਾ ਇਹਨਾਂ ਦਾ ਗੱਲਬਾਤ ਕਰਨ ਦਾ ਨਤੀਜਾ ਹੁਣ ਤੁਹਾਡੇ ਸਾਹਮਣੇ ਆ। ਇੱਕੋ ਹੀ ਦਿਨ ਬਾਅਦ ਟਰੇਡ ਦੇ ਬਾਰੇ ਗੱਲਬਾਤ ਕਰਨ ਤੋਂ ਬਾਅਦ ਕਾਰਨੀ ਅਤੇ ਟਰੰਪ ਦਾ ਕੀ ਹੁਣ ਗੱਲਬਾਤ ਦਾ ਨਤੀਜਾ ਕੀ ਨਿਕਲਿਆ, ਬ੍ਰੈਂਡ ਨਿਊ 50% ਟੈਰਿਫਸ ਸ਼ੁਰੂ ਕੀਤੇ ਜਾ ਰਹੇ ਨੇ ਅੱਜ ਤੋਂ ਐਗਜ਼ੈਕਟਲੀ ਮਹੀਨਾ ਬਾਅਦ, 30 ਦਿਨਾਂ ਬਾਅਦ, ਅਤੇ ਬਹੁਤ ਲੰਬੀ ਲਿਸਟ ਪੇਸ਼ ਕੀਤੀ ਜਾਣੀ ਹੈ। ਪਰ ਕੁਛ ਚੀਜ਼ਾਂ ਜੋ ਕਿ ਅਮੈਰੀਕਾ ਨੂੰ ਸਾਡੇ ਤੋਂ ਚਾਹੀਦੀਆਂ ਨੇ,
ਉਹ ਐਗਜ਼ੈਂਪਟ ਕੀਤੀਆਂ ਜਾਣਗੀਆਂ ਜਿਵੇਂ ਕਿ ਐਨਰਜੀ ਪ੍ਰੋਡਕਟਸ, ਸੋ ਆਰ ਕਰੂਡ ਆਇਲ ਆਬਵੀਅਸਲੀ, ਐਨਰਜੀ ਪ੍ਰੋਡਕਟਸ, ਪੋਟਾਸ਼ ਫੋਰ ਫਰਟੀਲਾਈਜ਼ਰ, ਕ੍ਰਿਟੀਕਲ ਮਿਨਰਲਸ ਅਤੇ ਫਿਸ਼ ਫੋਰ ਸਮ ਰੀਜ਼ਨ, ਮੱਛੀ ਵੀ, ਸੀ ਫੂਡ ਵੀ, ਉਹ ਐਗਜ਼ੈਂਪਟ ਕੀਤਾ ਜਾਣਾ ਹੈ। ਪਰ ਕਾਫੀ ਲੰਬੀ ਚੌੜੀ ਲਿਸਟ ਹੋਊਗੀ, ਜਲਦ ਲਿਸਟ ਵੀ ਪੇਸ਼ ਕੀਤੀ ਜਾਊਗੀ ਕਿ ਕਿਹੜੇ ਕਿਹੜੇ ਹੁਣ USMCA ਬੇਸ਼ੱਕ ਕੰਪਲਾਇੰਟ ਗੁੱਡਸ ਫਰੋਮ ਕੈਨੇਡਾ ਟੂ ਅਮੈਰੀਕਾ। ਅਤੇ ਵੱਡਾ ਨਵਾਂ 50% ਦਾ ਟੈਰਿਫ ਤਾਂ ਹੁਣ ਇਹਨਾਂ ਨੇ ਲਾਉਣਾ ਹੀ ਲਾਉਣਾ ਹੈ ਅੱਜ ਤੋਂ 30 ਦਿਨਾਂ ਬਾਅਦ। ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਅੱਜ ਵਧੀਆ ਖਾਣ ਪੀਣ ਦੇ ਲਈ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ। ਆਪਾਂ ਤਾਂ ਹੁਣ ਕੁਛ ਕਰ ਨਹੀਂ ਸਕਦੇ ਕਿ ਕਿਹੜੀ ਸਰਕਾਰ ਨੇ ਕਿਹੜਾ ਹੁਣ ਨਵਾਂ ਠੇਫ ਲਾ ਦੇਣਾ, ਕੀ ਟ੍ਰੇਡ ਡੀਲ ਬਣਨੀ ਆ ਨਹੀਂ ਬਣਨੀ ਆ। ਖਾਓ ਪੀਓ, ਐਸ਼ ਕਰੋ ਮਿੱਤਰੋ, ਹੋਰ ਕੁਛ ਹੈ ਨਹੀਂ ਜ਼ਿੰਦਗੀ ਦੇ ਵਿੱਚ ਆਨੈਸਟਲੀ। ਅਤੇ ਅੱਜ ਵਧੀਆ ਖਾਣ ਪੀਣ ਦੇ ਲਈ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ। ਪੰਜਾਬੀ ਬਾਈ ਨੇਚਰ ਦੀਆਂ 4 ਲੋਕੇਸ਼ਨ ਨੇ। ਅੱਜ ਤੁਸੀਂ ਬਹੁਤ ਹੀ ਸਵਾਦ ਵੈੱਜ ਨਾਨ ਵੈੱਜ ਪੰਜਾਬੀ ਫੂਡ ਖਾਣਾ ਹੈ, ਸਾਡੀ ਗੱਲ ਮੰਨੋ, ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ, 888 7 ਗੌਰ ਰੋਡ, ਗੌਰ ਐਂਡ ਐਬਨੀਜ਼ਰ, ਜਾਂ ਫਿਰ 9980 ਏਅਰਪੋਰਟ ਰੋਡ, ਬੋਵੇਰਡ ਅਤੇ ਏਅਰਪੋਰਟ ਦੇ ਠੇਕੇ ਵਾਲੇ ਪਲਾਜ਼ੇ 'ਚ, ਜਾਂ 58 ਕੁਆਰੀ ਐਜ ਡਰਾਈਵ ਜੋ ਕਿ ਬੋਵੇਰਡ ਐਂਡ ਹਰਨਥੀਰੀਓ, ਵਾਲਮਾਰਟ ਅਤੇ ਫਟੀਨੋਜ਼ ਵਾਲਾ ਪਲਾਜ਼ਾ ਹੈ, ਜਾਂ ਫਿਰ 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ। ਪੰਜਾਬੀ ਬਾਈ ਨੇਚਰ ਵਾਲੇ ਹੁਣ 13 ਸਾਲ ਲਗਾਤਾਰ ਸਭ ਤੋਂ ਸਵਾਲ ਪੰਜਾਬੀ ਫੂਡ ਤਿਆਰ ਕਰਦੇ ਆ ਰਹੇ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ 4 ਲੋਕੇਸ਼ਨ ਤੋਂ, ਵੈੱਜ ਵੀ ਨਾਨ ਵੈੱਜ ਵੀ। ਅਤੇ ਜੇ ਤੁਸੀਂ ਹਾਈ ਐਂਡ ਲਗਜ਼ਰੀ ਆਪਣੇ ਮਹਿਮਾਨਾਂ ਦੇ ਲਈ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ ਲਾਈਵ ਕੇਟਰਿੰਗ ਚਾਹੁੰਦੇ ਹੋ, ਲਾਈਵ ਟਰੱਕ ਕੇਟਰਿੰਗ ਚਾਹੁੰਦੇ ਹੋ, ਕਾਲ ਪੰਜਾਬੀ ਬਾਈ ਨੇਚਰ 905-794-4667 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦਵਾਂ ਕਿ ਜੇ ਤੁਸੀਂ ਆਪਣੇ ਆਪ ਲਈ ਨਵੀਂ ਸੋਹਣੀ ਐਨਕ ਤਿਆਰ ਕਰਵਾਉਣੀ ਆ, ਆਪਣੇ ਪਿਆਰੇ ਬਜ਼ੁਰਗਾਂ ਲਈ ਬੱਚਿਆਂ ਲਈ ਵੀ ਐਨਕ ਤਿਆਰ ਕਰਵਾਉਣੀ ਆ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ, 410 ਐਂਡ ਸਟੀਲਸ, ਸਪੈਕਸ ਐਕਸਪ੍ਰੈਸ 'ਤੇ ਪਹੁੰਚੋ, ਜੋ ਕਿ 7 ਡੇਜ਼ ਅ ਵੀਕ ਓਪਨ ਫੋਰ ਬਿਜ਼ਨਸ ਹਨ, ਐਟ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਐਟ ਕੈਨੇਡੀ ਐਂਡ ਸਟੀਲਸ। ਫੋਨ ਨੰਬਰ ਜੇ ਤੁਸੀਂ ਆਪਣਾ ਆਈ ਐਗਜ਼ਾਮ ਬੁੱਕ ਕਰਨਾ ਚਾਹੁੰਦੇ ਹੋ, ਤੁਹਾਡੀ ਬੋਲੀ ਬੋਲਦੇ ਡਾਕਟਰ ਨੇ, ਖਾਸ ਬਜ਼ੁਰਗਾਂ ਲਈ ਕੋਈ ਵੀ ਲੈਂਗੁਏਜ ਬੈਰੀਅਰ ਹੋਣਾ ਨਹੀਂ ਹੈਗਾ, ਸਹੀ ਸਹੀ ਆਈ ਐਗਜ਼ਾਮ ਕਰਕੇ ਸਹੀ ਸਹੀ ਐਨਕ ਤਿਆਰ ਕੀਤੀ ਜਾਊਗੀ। 905-460-8888 905-460-8888 ਅਤੇ ਤੁਹਾਡੇ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲ ਕਰਦੇ ਨੇ। ਸਪੈਕਸ ਐਕਸਪ੍ਰੈਸ ਵਾਲੇ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀ ਐਂਡ ਸਟੀਲ 'ਤੇ ਲੋਕੇਟਡ ਹਨ। ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381 ਜੇ ਤੁਸੀਂ ਮੇਰੇ ਨਾਲ, ਸਮਰਾਜ ਸਿੰਘ ਸਿੱਧੂ ਨਾਲ ਆਪਣੇ ਪਰਿਵਾਰ ਦੇ ਲਈ, ਆਪਣੇ ਆਪ ਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਲਈ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਅਫੋਰਡੇਬਲ ਅਤੇ ਸਹੀ ਕਵਰੇਜ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਮੰਥਲੀ ਸੁਪਰਵੀਜ਼ ਇੰਸ਼ੋਰੈਂਸ ਚਾਹੀਦੀ ਹੋਵੇ, ਵਿਜ਼ਿਟਰ ਵੀਜ਼ ਇੰਸ਼ੋਰੈਂਸ ਚਾਹੀਦੀ ਹੋਵੇ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ, 416-457-3381 416-457-3381 ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਰਹੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: Get ready! GTA, are you ready for the

0: The Toronto Star.
1: Jack Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ, ਕਿ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ, ਬੱਲੇ ਬੱਲੇ ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ? ਹੈਪੀ ਮੰਡੇ, ਮੰਡੇ ਦੀ ਬਹੁਤ ਹੀ ਖੂਬਸੂਰਤ ਸ਼ਾਮ ਹੈ ਅਤੇ ਵੀਕਐਂਡ ਇੱਕ ਹੋਰ ਲੰਘ ਗਿਆ ਅਤੇ ਬਸ ਸਮਰ ਵੀ ਕਹਿੰਦੇ ਹੁੰਦੇ ਆ ਕਿ ਖਤਮ ਹੋਣ ਵਾਲੀ ਹੋਈ ਹੈ। ਰਹਿ ਗਏ 10-11 ਦਿਨ ਜੁਲਾਈ ਦੇ ਅਤੇ ਫਿਰ ਅਗਸਤ ਅਤੇ ਫਿਰ ਇੱਕ ਵਾਰ ਫਿਰ ਤੋਂ ਬੈਕ ਟੂ ਸਕੂਲ ਸਪਤੰਬਰ 'ਚ ਹੈ। ਸਮਾਂ ਵੀ ਭੱਜਿਆ ਜਾ ਰਿਹਾ। ਸੋ ਬੱਚੇ ਵੀ ਕਹਿੰਦੇ ਹੋਣਗੇ ਕਿ ਮੋਮ ਡੈਡ ਸਮਰ ਇਜ਼ ਫਲਾਇੰਗ ਬਾਏ। ਸੋ ਇੰਜੋਏ ਕਰੋ। ਇੱਕ ਤਾਂ ਯਾਰ ਇਹ ਵਾਇਲਡ ਫਾਇਰ ਸਮੋਕ ਨੇ ਬੜਾ ਪੰਗਾ ਪਾਇਆ, ਨਾ ਕੋਈ ਬਾਹਰ ਨਿਕਲਣ ਜੋਗਾ ਹੈ। ਸਮਰ ਇਹੀ ਤਾਂ ਜ਼ੋਰਦਾਰ ਦਿਨ ਹੁੰਦੇ ਆ ਕਿ ਆਪਾਂ ਬਾਹਰ ਨਿਕਲੀਏ, ਬਾਹਰ ਬੈਠੀਏ ਅਤੇ ਖੈਰ ਚਲੋ ਹੁਣ ਥੋੜ੍ਹਾ ਬਹੁਤਾ ਠੀਕ ਹੈ, ਕਲੀਅਰ ਹੋ ਰਿਹਾ ਮੌਸਮ। ਸੋ ਸਭ ਨੂੰ ਵੈਲਕਮ, ਪਿਆਰ ਸਤਿਕਾਰ। ਸਟੂਡੀਓ 'ਚ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ। ਨੰਬਰ ਹੈ 905-600-7373-33-37। ਆਪਣਾ 9053333।

ਬਾਤ ਹੈ, ਵੈਰੀ ਗੁੱਡ। ਸੋ ਕੱਲ ਕਿੱਦਾਂ ਰਿਹਾ ਯਾਰ ਫਾਈਨਲ ਫੀਫਾ ਵਰਲਡ ਕੱਪ ਦਾ? ਹੈ ਸਪੇਨ ਵਰਲਡ ਚੈਂਪੀਅਨਸ, ਸਪੇਨ ਵਾਲਿਓ ਤੁਹਾਨੂੰ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਹੋਣ ਸਾਡੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ। ਸੋ ਸਪੇਨ ਨੂੰ ਪਹਿਲਾਂ ਤਾਂ ਆਪਾਂ ਸਾਰੇ ਮੁਬਾਰਕਬਾਦ ਦਈਏ। ਸੋ ਸਪੇਨ ਨੇ ਅਰਜਨਟੀਨਾ ਨੂੰ 1-0 ਦੇ ਫਰਕ ਦੇ ਨਾਲ ਹਰਾਇਆ ਕੱਲ ਈਸਟ ਰਦਰਫਰਡ ਨਿਊ ਜਰਸੀ ਦੇ ਵਿੱਚ ਮੈਚ ਹੋਇਆ, ਤੇ ਸਪੇਨ ਆਪਣਾ ਦੂਜਾ ਵਰਲਡ ਕੱਪ ਟਾਈਟਲ ਜਿੱਤਿਆ। ਪਿਛਲੀ ਵਾਰ 2010 ਦੇ ਵਿੱਚ ਜਿੱਤੇ ਸੀਗੇ। ਬਹੁਤ ਹੀ ਡਿਫੈਂਸਿਵ ਫਾਈਨਲ ਸੀ, ਸਪੇਨ ਨੇ ਜ਼ਿਆਦਾਤਰ ਮੈਚ ਕੰਟਰੋਲ ਕੀਤਾ, ਪੋਜੈਸ਼ਨ ਕੰਟਰੋਲ ਕੀਤੀ, ਪਰ ਫਿਰ ਵੀ ਅਰਜਨਟੀਨਾ ਵਾਲੇ ਡਿਫੈਂਸਿਵ ਰਹੇ। ਤੇ ਅਰਜਨਟੀਨਾ ਯਾਰ ਓਫੈਂਸਿਵਲੀ ਤਾਂ ਬਹੁਤ ਬੁਰਾ ਖੇਡੇ, ਮਸਾਂ ਇੱਕ ਦੋ ਸ਼ੋਟਾਂ ਉਹਨਾਂ ਨੇ ਮਾਰੀਆਂ ਪਰ ਕੋਈ ਗੱਲ ਨਹੀਂ ਬਣੀ। ਤੇ ਫਿਰ 106th ਮਿੰਟ ਦੇ ਵਿੱਚ ਫਰੈਨ ਟੋਰੇਸ ਨੇ ਗੋਲ ਕੀਤਾ ਤੇ ਸਪੇਨ ਉਸ ਇੱਕ ਗੋਲ ਕਰਕੇ ਵਿਨਰ। ਸੋ ਮੈਸੀ ਸਾਹਿਬ 39 years old, ਸੋ ਕਹਿੰਦੇ ਆ ਕਿ ਮੈਸੀ ਦੀ ਅਖੀਰਲੀ ਵਰਲਡ ਕੱਪ ਪਰਫੋਰਮੈਂਸ ਹੋਵੇਗੀ। ਸਪੇਨ ਦੀ ਡਿਫੈਂਸ ਨੇ ਵੈਸੇ ਮੈਸੀ ਨੂੰ ਯਾਰ ਕਾਫੀ ਚੁੱਪ ਚਾਪ ਰੱਖਿਆ। ਪਹਿਲੀ ਵਾਰ ਵਰਲਡ ਕੱਪ ਦੇ ਕਿਸੇ ਮੈਚ ਦੇ ਵਿੱਚ ਮੈਸੀ ਨੇ ਕੋਈ ਗੋਲ ਵੱਲ ਨੂੰ, ਅਸਿਸਟ ਵੱਲ ਨੂੰ ਕੋਈ ਚਾਂਸ ਹੀ ਨਹੀਂ ਸੀਗਾ। ਤੇ ਐਂਡ ਤੇ ਜਾ ਕੇ ਫਿਰ ਕੁਝ ਇੱਕ ਪੰਗੇ ਵੀ ਪਏ, ਫਰਸਟ੍ਰੇਸ਼ਨ ਵੀ ਹੋਈ, ਰੈੱਡ ਕਾਰਡ ਵੀ ਮਿਲਿਆ, ਤੇ ਬੜਾ ਇੱਕ ਕਮਾਲ ਦਾ ਸੁਪਰ ਸਟਾਈਲ ਟਾਈਪ ਦਾ ਹੈਫ ਟਾਈਮ ਸ਼ੋ ਸੀਗਾ, ਵੱਡੇ ਵੱਡੇ ਪਰਫੋਰਮੈਂਸਿਸ। ਤੇ ਉੱਧਰੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਹਿਬ ਆਏ ਤੇ ਟਰੋਫੀ ਫੀਫਾ ਪ੍ਰੈਜ਼ੀਡੈਂਟ ਦੇ ਨਾਲ ਪ੍ਰੈਜੈਂਟ ਕੀਤੀ। ਸੋ 1-0 ਮੁਬਾਰਕਾਂ ਸਪੇਨ ਵਾਲੇ, ਉਹ ਜਿੱਤ ਗਏ ਵਿਨਰਸ। ਐਂਡ ਵਰਲਡ ਕੱਪ ਦੀ ਹੁਣ ਜਿਹੜੀ ਐਕਸਾਈਟਮੈਂਟ ਹੈ ਸਪੇਨ ਦੇ ਵਿੱਚ ਰਹੇਗੀ ਕੁਝ ਇੱਕ ਮਹੀਨਿਆਂ ਲਈ।

0: क्या बात है. सो नंबर है अपना 9056733337 एंड PNJ रेनोवेशन वाला नंबर सुनो जरूर दिए. PNJ रेनोवेशन, अगर किसी ने भी A to Z कोई रेनोवेशन करवानी है, कोई भी घर की निक्की मोटी रिपेयर है, फ्रेमिंग, ड्राइवॉल, नवा फ्लोर टायर इंस्टॉल करवानी है, बेसमेंट रेडी करवानी है, किचन बाथरूम की रेनोवेशन है, बहुत ही सॉलिड काम, बिल्कुल फ्री फ्री फ्री एस्टिमेट के लिए PNJ रेनोवेशन. कोई शॉर्टकट नहीं, बहुत रिलायबल प्रोफेसनल सर्विस है, ते नाल दी नाल फुली इंश्योर्ड WSIB इंश्योर्ड कंपनी है. ते नंबर है 4373180400 4373180400 437-318-0400. ते तुसी फोन कमाओ ते करो गलबात भी एक एक वन एंड ओनली साढ़े PNJ रेनोवेशन दे प्रशांत बाई दे नाल गलबात तुहाडी होवेगी. क्या पता गाना यही लाइए होर लाइए नहीं, तुसी वीकेंड ते बथेरा सुनाया होना, वीकेंड दी पार्टियां ते साड़ी गली होंदी है. सो कुछ होर लाने हैं. नंबर वन ग्रोसरी स्टोर भाई इको एक इंडियन फ्रूट लैंड. इंडियन फ्रूट लैंड दी सैंडलवुड हरंटेरियो लोकेशन ते 25 सैंडलवुड पार्कवे वैस्ट ते एडी वड्डी सेल लग चुकी है कि सेल दा ना ही बिग सेल है. 10 pound शेर देसी स्टाइल आटा 6.99. इंडियन डेली बाइट्स एवरीडे राइस 8 pound 6.99. इंडिया गेट प्रीमियम राइस 10 pound 9.99. डीप सोना मसूरी राइस 20 pound 9.99. बंसी वाइट शुगर 15 pound 9.99. ब्राड का देसी घ्यो 1.8 kg 2.99 का बल्ले बल्ले बल्ले बल्ले. ब्लैक वाइट चना 4 pound 2.99. स्वर्णा सूजी 4 pound 2.99. दीप दा बेसन 4 pound 2.99. टमाटर 99 pound. हैप्पी डेरी पनीर 3.99. क्या बात है, डीला ही डीला. 25 सैंडल रोड पार्कवे वेस्ट वाली लोकेशन ते डीला ने सैंडल रोड एंड हरंटेरियो. हर एक इन्हां दे ग्रोसरी स्टोर दे नाल रेस्टोरेंट है. वेज थाली 4.99, वेज बर्गर 3.99, स्टफ्ड कुलचा 2.99 ईच, चना पटूरा 3.99. ए डीला 25 सैंडरवुड पार्कवे वेस्ट इंडियन फ्रूट लैंड ते. क्या बात है. सो मैं बीते दिन ही ना मतलब दो दिन लगातार एक अद्धा दिन छड़ के, खैर मास्टर सलीम साहब दा एक शो होया वैनकूवर ते दूजा होया एडमिंटन ते बल्ले बल्ले बल्ले क्या यार क्रेज लोगों च. कहिंदे कि सलीम साहब दी परफॉर्मेंस देख के ना, चलो अपन पता कि किडे गुणी एक आर्टिस्ट ने, बट बड़े लोगों की मैं वीडियो देखी, कहते यार लाइव देख के तो यकीन ही नहीं होया कि बल्ले यार क्या परफॉर्मेंस, क्या गायकी, क्या सुरा, क्या आवाज. सो मास्टर सलीम हुण वैनकूवर एडमिंटन तो बाद हुण इस फ्राइडे नू मास्टर सलीम लाइव परफॉर्म कर रहे भी मिसिसागा च, मिसिसागा कन्वेंशन सेंटर. सो तुसी टिकटा नहीं लई है ना, तुसी मिस करोगे एक बहुत ही प्यारी शाम, बहुत ही खास शो. सो मास्टर सलीम इस फ्राइडे नू मिसिसागा कन्वेंशन सेंटर, बड़ा टॉप द वेन्यू, कमाल दी प्रोडक्शन. सो तुसी टिकटा नहीं लिया लाओ, ते जो तुसी देखोगे कि मास्टर सलीम साहब बिना माइक तो भी क्या सुरा लाउंदे आ ना, एह जे आर्टिस्ट नू वैसे माइक की भी लोड़ नहीं पैंदी यार, एडी कमाल दी आवाज है. सो टिकटा लई milnaticketsdotcom. ते कोई भी टिकटा की जानकारी मैं नंबर भी देना है, तुसी कॉल करके भी टिकटा ले लो. इस फ्राइडे नो शो है 6477839873 6477839873 647-783-9873. ते कॉल करो मास्टर सलीम इस फ्राइडे 5926. हेलो
1: सत्या
0: जी, सत्या थैंक यू वेरी, थैंक यू बहुत धन्यवाद. लखी वनजारा अच्छा, मैं कदे सुनिया कि मैं
1: नहीं भी बहुत वधिया सिंगर भी कई बार लुके रहिंदे ने.
0: गल तुहाडी ठीक है, गाना किहड़ा सीगा? चलो गाने बड़े वधिया आए होंगे बट कई बार नाम ही नहीं सुनिया होंगे. ਤੇ ਕਿੰਨੇ ਕੁ ਪੁਰਾਣੇ ਆਰਟਿਸਟ ਨੇ, ਕਦੋਂ ਦੀ ਕਿਹੜੇ ਸਾਲ ਦੀ ਗੱਲ?
1: ਇਹ ਤਾਂ ਹੁਣ ਆਈਡੀਆ ਹੀ ਹੈ ਮੈਨੂੰ ਜੀ, ਜੇ ਸਦੀਕ ਦੇ ਟਾਈਮ ਦਾ ਜੀ, ਮੁਹੰਮਦ ਸਦੀਕ ਦੇ ਟਾਈਮ।
0: ਅੱਛਾ, ਮੁਹੰਮਦ ਸਦੀਕ ਸਾਹਿਬ ਦੇ ਟਾਈਮ ਦੇ ਹੈ।
1: ਹਾਂਜੀ ਹਾਂਜੀ,
0: ਕੀ ਬਾਤ ਹੈ, ਚਲੋ ਲਾ ਦਿੰਦੇ ਵੀਰੇ, ਨੋ ਪ੍ਰੋਬਲਮ। ਚਲੋ ਗੀਤ ਕੋਈ ਬਾਲੇ ਸੁਣੇ ਉਹ ਵੱਖਰੀ ਗੱਲ ਹੈ, ਬਟ ਖੈਰ ਲਾਉਣੇ ਤੇ ਦੇਖਦੇ ਹਾਂ। ਰੋਇਲ ਪਰਫਿਊਮ ਵਾਲੇ ਨੂੰ ਵੀ ਯਾਦ ਰੱਖੋ, ਪਰਫਿਊਮ ਲਾਇਆ ਹੋਵੇ ਨਾ ਵਧੀਆ ਸੈਂਟ, ਤਾਂ ਫਿਰ ਹਰੇਕ ਬੰਦਾ ਕਹਿੰਦਾ ਕਿਆ ਬਾਤ ਹੈ ਯਾਰ, ਇਹ ਪਤਾ ਨਹੀਂ ਕਿੱਧਰੋਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਆ। ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, ਅਤੇ ਜਿਹੜੇ ਮਾਰਕੀਟ 'ਚ $500 ਦੇ ਪਰਫਿਊਮ ਮਿਲਦੇ ਆ, ਉਹੀ ਸੈਂਟ ਉਹੀ ਫਰੈਗਰੈਂਸ ਸਿਰਫ $50 ਦੇ ਵਿੱਚ। ਰੋਇਲ ਪਰਫਿਊਮਸ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ। royalperfumes.co royalperfumes.co 437-315-0701 ਨੰਬਰ ਹੈ, 4373150701 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਇਹ ਲੋਕੇਟਡ ਨੇ। ਦੋ ਪਰਫਿਊਮ ਖਰੀਦੋ, ਤੀਜਾ ਫ੍ਰੀ ਹੈ, ਸਾਡਾ ਨਾਮ ਲੈ ਦਿਓ, ਬਾਏ ਟੂ ਗੇਟ ਵਨ ਫ੍ਰੀ। ਰੋਇਲ ਪਰਫਿਊਮਸ 437-315-0701 ਜੀ, 8930। ਹੈਲੋ
2: ਨਵੀ ਸਿੰਘ, ਕਿੱਦਾਂ?
0: ਬਹੁਤ ਵਧੀਆ ਜੀ, ਕਿਵੇਂ ਹੋ?
2: ਵਧੀਆ ਜੀ। ਨਵੀ ਸਿੰਘ, ਮੈਂ ਆਪਣਾ ਕਦੋਂ ਕਰਾਉਣਾ ਨਹੀਂ ਕੌਂਸਰਟ, ਅਸੀਂ ਤਾਂ ਤੁਹਾਡਾ ਵੀ ਸੁਣਨ ਨੂੰ ਤਿਆਰ ਹਾਂ।
0: ਅੱਛਾ, ਕੌਂਸਰਟ ਆਇਆ ਨਾ ਹੋਵੇ, ਕੌਂਸਰਟ ਰੱਖ ਲਈਏ ਤੇ ਟਿਕਟਾਂ ਨਾ ਵੇਖਣ, ਫਿਰ ਕੀ ਕਰਾਂਗੇ?
2: ਨਹੀਂ ਨਹੀਂ, ਮੈਂ ਰੋਮੀ ਵਸਨ ਬੋਲਦਾ, ਮੈਂ ਗਾਣੇ ਲਿਖ ਦੇਣੇ ਆ ਤੁਹਾਡੇ ਟੇਸਟ ਦੇ ਹਿਸਾਬ ਦੇ
0: ਨਾਲ। ਕੀ ਬਾਤ ਹੈ, ਵਧੀਆ ਕਰਦੇ ਆ ਫਿਰ, ਐਲਬਮ ਹੈ ਤੁਸੀਂ ਲਿਖੋ, ਆਪਾਂ ਗਾ ਦਾਂਗੇ।
2: ਅਸੀਂ ਦਵਿੰਦਰ ਕੋਹੀਨੂਰ ਤੋਂ ਲੈ ਕੇ ਜਿਹੜਾ ਅੱਜ ਕੱਲ ਜਿਹੜੇ ਨਵੇਂ ਆਉਂਦੇ ਉਦਾਂ ਦੇ ਸਾਰੇ ਤਰ੍ਹਾਂ ਦੇ ਲਿਖ ਦੇਣੇ ਆ, ਅਸੀਂ ਆਪਾਂ ਮਸਾਲਾ ਜਿਹਾ ਲੈ ਕੇ ਆਵਾਂਗੇ।
0: ਹਾਂ ਚਲੋ, ਨਹੀਂ ਵਧੀਆ, ਦੇਖੋ ਮੈਨੂੰ ਤਾਂ ਇਹੀ ਚਾਹੀਦਾ, ਗਾਣੇ ਗੁਣੇ ਮਿਲ ਜਾਣਾ ਪਰ ਰਿਕਾਰਡ ਕਰ ਲਾਂਗੇ, ਕਹਿੰਦੇ ਮੇਰੇ ਤੋਂ ਤਾਂ ਘੋਲ ਹੀ ਹੋ ਜਾਂਦੀ ਆ।
2: ਨਾਲੇ ਲੋਕਾਂ ਨੂੰ ਪਿਛਲੀ ਟੱਚ ਦੇ ਨਾਲ ਜਿੱਦਾਂ ਹੁਣ ਚੱਲਦੇ, ਹੁਣ ਤਾਂ ਕਈ ਗਾਣੇ ਸਾਰੇ ਸਮਝ ਵਿੱਚ ਵੀ ਨੀ ਆਉਂਦੇ, ਮੈਨੂੰ ਨਾ ਦੂਜੀ ਦੋ ਤਿੰਨ ਵਾਰੀ ਲਾ ਕੇ ਸੁਣਨੇ ਪੈਂਦੇ, ਇਹ ਬੰਦਾ
0: ਕਿਉਂਕਿ ਅੱਜ ਕੱਲ ਦੇ ਗਾਣਿਆਂ ਚ ਨਾ ਨਵੀਆਂ ਗੱਲਾਂ ਬਹੁਤ ਨੇ, ਤੇ ਵਾਕਈ ਤੁਹਾਡੀ ਗੱਲ ਸਹੀ ਹੈ, ਕਈ ਗਾਣਿਆਂ ਦੇ ਨਾਮ ਹੀ ਸੁਣ ਕੇ ਬੰਦਾ ਕਹਿੰਦਾ ਇਹ ਟਾਈਟਲ ਦਾ ਨਾਂ ਇਹ ਵੀ ਮਤਲਬ ਕੀ ਬਣਦਾ। ਚਲੋ ਪਰ ਦੇਖੋ ਹੁਣ ਉਹ ਗਾਣਿਆਂ ਦੇ ਗਾਹਕ ਹੈਗੇ ਆ, ਵਿਕਦੇ ਬਹੁਤ ਨੇ। ਤੁਸੀਂ ਹੁਣ ਦੇਖੋ ਕਰਨ ਔਜਲੇ ਦਾ ਇੱਕ ਗਾਣਾ ਆਇਆ, ਇੰਨਾ ਚੱਲ ਰਿਹਾ, ਉਹ ਗਾਣੇ ਦਾ ਨਾਮ ਹੈ ਲੋ ਫੇਡ। ਹੁਣ ਤੁਹਾਨੂੰ ਪਤਾ ਲੋ ਫੇਡ ਕੀ ਹੈ?
2: ਨਹੀਂ,
0: ਮੈਂ ਵੈਸੇ ਤੁਹਾਨੂੰ ਪੁੱਛ ਰਿਹਾ, ਤੁਹਾਨੂੰ ਪਤਾ ਲੋ ਫੇਡ ਕੀ ਹੈ?
2: ਲੋ ਫੇਡ ਮੈਂ ਵੀ ਬਹੁਤ ਜਿੱਦਾਂ ਵੀ ਜਿੱਦਾਂ ਨੀਵਾਂ ਆ।
0: ਨਹੀਂ
2: ਹਾਂਜੀ,
0: ਇਹ ਜਿਹੜੀ ਲੋ ਫੇਡ ਹੈ ਇੱਕ ਹੇਅਰ ਸਟਾਈਲ ਆ।
2: ਉਹ ਅੱਛਾ,
0: ਹਾਂ, ਬਾਲਾਂ ਦਾ ਸਟਾਈਲ ਹੈ ਵੀ ਥੱਲੇ ਹੋਈ ਮਾੜੇ ਜਿਹੇ ਟ੍ਰਿਮ ਜੇ ਕੀਤੇ ਹੁੰਦੇ ਆ, ਤੇ ਬਾਕੀ ਉੱਤੋਂ ਉੱਤੋਂ ਥੋੜੇ ਜਿਹੇ ਲੰਬੇ ਹੁੰਦੇ ਆ ਫਿਰ। ਗਾਣਾ ਚੱਲਿਆ ਬਹੁਤ ਹੈ, ਹੀ ਬਹੁਤ ਵਧੀਆ ਗੀਤ ਹੈ, ਨੀ ਮੁੰਡਾ ਲੋ ਫੇਡ ਹਲਕੀ ਦੀ ਦਾੜੀ ਰੱਖਦਾ, ਹੈ ਗਾਣਾ ਵਧੀਆ ਵੈਸੇ। ਸੋ ਖੈਰ ਲਾਈਏ ਫਿਰ ਲੱਕੀ ਵਣਜਾਰਾ।

0: ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਇੱਕ ਮੈਸੇਜ ਲੈ ਲਈਏ ਤੇ ਪ੍ਰੋਗਰਾਮ ਚ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ ਰੋਇਲ ਆਟੋ ਸੈਂਟਰ ਤੇ ਨਾਲ ਆਪਣੇ ਏਰਨ ਮਿਲਸ ਐਕਿਰਾ ਵਾਲਿਆਂ ਦਾ ਵਾਹ ਬਈ ਵਾਹ ਸੋ ਵਿਲ ਬੀ ਰਾਈਟ ਬੈਕ ਦੋ ਕੁ ਮੈਸੇਜ ਲੈ ਲਈਏ ਫਿਰ ਉਹਨੇ ਵਾਪਸ ਇੱਕ ਕਾਲ ਵੀ ਲੈ ਲਈ 2956 ਹੈਲੋ
1: ਸਤਿ
0: ਸ਼੍ਰੀ ਅਕਾਲ
1: ਭਾਜੀ ਮੈਂ ਤੁਹਾਡਾ ਧੰਨਵਾਦ ਕਰਨਾ ਸੀਗਾ
0: ਧੰਨਵਾਦ ਕਰਨਾ ਸਾਡਾ
1: ਹਾਂਜੀ
0: ਚਲੋ ਜੀ ਕਰ ਦੋ ਧੰਨਵਾਦ ਜਿੰਨਾ ਮਰਜ਼ੀ ਕਰੀ ਚਲੋ
1: ਹਾਂਜੀ ਧੰਨਵਾਦ ਬਹੁਤ ਮੈਂ ਨਾ ਤੁਹਾਡੀ ਐਡ ਸੁਣ ਕੇ ਮੈਨੂੰ ਗਿਆ ਸੀ ਗ੍ਰੈਂਡ ਹੋਮ ਫਰਨੀਚਰ ਕੋ
0: ਹਾਂ
1: ਮੈਨੂੰ ਬਹੁਤ ਹੀ ਪਿਆਰੀਆਂ ਡੀਲਸ ਮਿਲ ਗਈਆਂ
0: ਅੱਛਾ ਵਧੀਆ ਫਰਨੀਚਰ ਮਿਲ ਗਿਆ
1: ਬਹੁਤ ਵਧੀਆ ਭਾਜੀ ਬਹੁਤ ਵਧੀਆ ਪੂਰੇ ਘਰ ਦਾ ਫਰਨੀਚਰ ਲੈ ਲਿਆ ਉਹਨਾਂ ਕੋਲੋਂ ਤੁਹਾਡਾ ਨਾਮ ਲਿਆ ਤੇ ਉਹ ਕਹਿੰਦੇ ਤੁਹਾਨੂੰ ਬੈਸਟ ਹੀ ਦੇਵਾਂਗੇ
0: ਹਾਂ ਤੁਹਾਨੂੰ ਗਿਫਟ ਮਿਲ ਗਿਆ ਸੀਗਾ
1: ਗਿਫਟ ਮਤਲਬ ਕਹਿੰਦੇ ਦੇ ਦਾਂਗੇ ਇਹ ਦੱਸਿਆ ਨਹੀਂ ਕਿ
0: ਠੀਕ ਹੈ ਤੁਹਾਡਾ ਨਾਮ ਕੀ ਹੈ ਵੀਰੇ ਪ੍ਰਿਤਪਾਲ ਜੀ ਸੀਗੇ ਵੀਕਐਂਡ ਤੇ ਕਹਿੰਦੇ ਨਵੀਂ ਜੀ ਮੈਂ ਗਿਆ ਗ੍ਰੈਂਡ ਹੋਮ ਤੇ ਕਹਿੰਦੇ ਸਾਰੇ ਘਰ ਦਾ ਫਰਨੀਚਰ ਮਿਲ ਗਿਆ ਮੈਂ ਕਿਹਾ ਕਿਆ ਬਾਤ ਹੈ
2: ਨਹੀਂ ਧੰਨਵਾਦ ਬਾਈ ਜੀ ਇੱਕ ਪੰਜਾਬੀ ਲੈਣਾ ਵੱਲੋਂ ਤੇ ਨਵੀਂ ਬਾਈ ਜੀ ਵੱਲੋਂ ਇੱਕ ਐਕਸਟਰਾ ਇੱਕ ਤੋਹਫਾ ਤੇ ਮਿਲਿਆ ਇੱਕ ਐਕਸਟਰਾ ਤੋਹਫਾ ਵੀ ਤੁਹਾਨੂੰ ਜ਼ਰੂਰ ਨਾਲ ਭੇਜਾਂਗੇ ਸਰ
0: ਕੀ ਬਾਤ ਹੈ ਸੇ ਹੋਰ ਫਿਰ ਕੀ ਸਪੈਸ਼ਲਸ ਇਸ ਵੀਕ ਦੇ ਨੇ
2: ਬਿਲਕੁਲ ਨਵੀਂ ਬਾਈ ਜੀ ਇਸ ਫਰਾਈਡੇ ਲਾਈਵ ਔਨ ਕਿਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲੈਣਾ ਦਾ ਤੇ ਨਵੀਂ ਬਾਈ ਜੀ ਆਊਟਡੋਰ ਜਿਹੜਾ ਟੈਂਟ ਸੇਲ
0: ਮੈਸੇਜ ਆਪਾਂ ਲੈਨੇ ਆ ਪਰਮਿੰਦਰ ਜੀ ਦਾ ਸੋ ਪਰਮਿੰਦਰ ਜੀ ਸਾਡੇ ਨਾਲ ਨੇ ਸੁਜੋਕ ਹੋਮਿਓ ਕਲੀਨਿਕ ਤੋਂ ਪਰਮਿੰਦਰ ਜੀ ਅੱਜ ਥੋੜੀ ਜਿਹੀ ਗੱਲਬਾਤ ਅਸਿਡਿਟੀ ਦੀ ਕਰਦੇ ਆ ਤੇ ਵੈਲਕਮ
3: ਥੈਂਕਸ ਅ ਲੋਟ ਜੀ ਸਾਰੇ ਤੋਂ ਪਹਿਲਾਂ ਤੁਹਾਨੂੰ ਤੇ ਸੁਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਜਾਬੀਅਤ ਤੇਜ਼ਾਬ ਬਣਨਾ ਖੱਟੇ ਟਕਾਰ ਆਉਣਾ ਜਲਨ ਹੋਣਾ ਛਾਤੀ ਦਾ ਮੱਚਦੇ ਰਹਿਣਾ ਬਹੁਤ ਕਾਮਨ ਇਸ਼ੂ ਹੈ ਕਿਉਂ ਹੋ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਤਾਂ ਦੇਰ ਕੁਡ ਬੀ 3 ਡਿਫਰੈਂਟ ਰੀਜ਼ਨਸ ਕਿ ਸਾਨੂੰ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ ਸੋ ਪਹਿਲਾ ਰੀਜ਼ਨ ਕੁਡ ਬੀ ਬੈਕਟੀਰੀਅਲ ਇਨਫੈਕਸ਼ਨ ਕਿ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਈ ਜਿਸ ਦੇ ਨਾਲ ਮੇਰੇ ਸਰੀਰ ਦੇ ਅੰਦਰ ਸਟਮਕ ਦੇ ਅੰਦਰ ਐਕਸੈਸਿਵ ਓਵਰ ਗਰੋਥ ਆਫ ਬੈਡ ਬੈਕਟੀਰੀਆ ਹੋ ਰਿਹਾ ਜ਼ਿਆਦਾਤਰ ਇਹ ਕੰਡੀਸ਼ਨ ਐਚ ਪੈਲੋਰੀ ਨਾਲ ਰਿਲੇਟ ਕੀਤੀ ਜਾਂਦੀ ਹੈ ਕਿ ਐਚ ਪੈਲੋਰੀ ਇੱਕ ਉਹੋ ਜਿਹਾ ਬੈਕਟੀਰੀਆ ਜਿਹੜਾ ਕਿ ਅਗੇਨ 90% ਪਾਪੂਲੇਸ਼ਨ ਚ ਪਾਇਆ ਜਾਂਦਾ ਹੈ ਆਪਣੇ ਬੈਕ ਹੋਮ ਜਿਸ ਇੰਡੀਆ ਦੀ ਗੱਲ ਕਰੀਏ ਤਾਂ 99% ਪਾਪੂਲੇਸ਼ਨ ਚ ਹੀ ਹੋਏਗਾ ਐਕਟਿਵ ਔਰ ਇਨਐਕਟਿਵ ਐਕਟਿਵ ਸਟੇਟ ਦੇ ਅੰਦਰ ਇਹ ਸਾਡੇ ਜਿਹੜਾ ਸਟਮਕ ਦਾ ਐਸਿਡ ਹੈਗਾ ਉਸਨੂੰ ਆਪਣੇ ਜਿਉਣ ਲਈ ਨਿਊਟਰਲਾਈਜ਼ ਕਰਦਾ ਹੁਣ ਇੰਨਾ ਅਸੀਂ ਕਹਿ ਸਕਦੇ ਐਡਵਾਂਸਡ ਜਾਂ ਛਾਤਰ ਬੈਕਟੀਰੀਆ ਹੈ ਕਿ ਉਹਨੇ ਜੇ ਜੀਣਾ ਤਾਂ ਤੇਜ਼ਾਬੀ ਮਾਦਾ ਉਹਦੇ ਲਈ ਅੱਛਾ ਨਹੀਂ ਕਿਉਂਕਿ ਸਾਡੇ ਸਟਮਕ ਦੇ ਅੰਦਰ ਜਿਹੜਾ ਹਾਈਡ੍ਰੋਕਲੋਰਿਕ ਐਸਿਡ ਹੈ ਉਹਦਾ ਪੀਐਚ ਹੈਗਾ 4 ਸੋ ਇਸ 4 ਪੀਐਚ ਦੇ ਅੰਦਰ ਉਹ ਥਰਾਈਵ ਨਹੀਂ ਕਰਦਾ ਖੁਸ਼ ਨਹੀਂ ਰਹਿੰਦਾ ਸੋ ਇਸ ਕਰਕੇ ਉਸਨੂੰ ਨਿਊਟਰਲਾਈਜ਼ ਕਰਨ ਲਈ ਇਹ ਗੈਸ ਬਣਾਉਂਦਾ ਅਮੋਨੀਆ ਉਸ ਗੈਸ ਨਾਲ ਤੇਜ਼ਾਬ ਨਿਊਟਰਲਾਈਜ਼ ਹੁੰਦਾ ਪਰ ਸਾਡੇ ਸਰੀਰ ਨੂੰ ਹਰ ਵੇਲੇ ਇਸ ਤੇਜ਼ਾਬ ਦੀ ਜ਼ਰੂਰਤ ਹੈ ਕਿਉਂਕਿ ਖੁਰਾਕ ਨੂੰ ਪਹੁੰਚਾਉਣਾ ਹੈ ਤਾਂ ਸਰੀਰ ਹੋਰ ਤੇਜ਼ਾਬ ਬਣਾਉਂਦਾ ਤੇ ਇਸੇ ਹੀ ਖਿੱਚਾ ਤਾਨੀ ਦੇ ਅੰਦਰ ਤੇਜ਼ਾਬ ਦੀ ਮਾਤਰਾ ਸਰੀਰ ਦੇ ਅੰਦਰ ਸਟਮਕ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ ਸੋ ਇੱਕ ਰੀਜ਼ਨ ਇਹ ਹੋ ਗਿਆ ਨੈਕਸਟ ਆ ਜਾਂਦਾ ਸਾਡਾ ਲਾਈਫ ਸਟਾਈਲ ਅਸੀਂ ਕੀ ਗਲਤੀਆਂ ਕਰ ਰਹੇ ਹਾਂ ਜਿਸ ਨਾਲ ਜਿਹੜਾ ਹੈ ਉਹ ਤੇਜ਼ਾਬ ਜ਼ਿਆਦਾ ਬਣ ਰਿਹਾ ਸੋ ਮੇਰੀ ਖੁਰਾਕ ਦੇ ਅੰਦਰ ਮਤਲਬ ਕਿੰਨੀ ਕੁ ਜ਼ਿਆਦਾ ਕਾਫੀ ਇਨਟੇਕ ਹੈ ਬਹੁਤ ਸਾਰੇ ਲੋਕ ਨੇ ਜੀ ਉੱਠਦੇ ਆ ਸਾਰ ਪਹਿਲਾਂ ਘਰੇ ਕਾਫੀ ਬਣੇਗੀ ਜਾਂ ਫਿਰ ਉਹ ਗੱਡੀ 'ਚ ਬਹਿੰਦੇ ਆ ਸਾਰ ਪਹਿਲਾਂ ਟਿਮ ਹਾਰਟਨ ਜਾਂਦੇ ਆ ਸੋ ਨਿੰਨੇ ਕਾਲ ਜੇ ਬਹੁਤ ਜ਼ਿਆਦਾ ਕੈਫੀਨ ਦੀ ਇਨਟੇਕ ਕਰਨਾ ਜਾਂ ਥਰੂ ਆਊਟ ਦਾ ਡੇ ਆਪਾਂ 4-5 ਕੱਪ ਕਾਫੀ ਪੀਆਂਗੇ ਤਾਂ ਬਹੁਤ ਜ਼ਿਆਦਾ ਐਕਸੈਸਿਵ ਕੈਫੀਨ ਇਨਟੇਕ ਆਲਸੋ ਕਾਜ਼ਸ ਹਾਈਪਰ ਐਸਿਡਿਟੀ ਉਹ ਪੇਸ਼ੈਂਟ ਜਿਹੜੇ ਜ਼ਿਆਦਾ ਅਲਕੋਹਲ ਕੰਜ਼ਮਪਸ਼ਨ ਕਰਦੇ ਆ ਹੁਣ ਅਲਕੋਹਲ ਤਾਂ ਸਿੱਧਾ ਹੀ ਤੇਜ਼ਾਬ ਹੈ ਜਿਹੜਾ ਕਿ ਸਾਡੇ ਸਟਮਕ ਐਸਿਡ ਨੂੰ ਹੋਰ ਵੀ ਡਿਸਟਰਬ ਕਰਦਾ ਹੈ। ਜ਼ਿਆਦਾ ਮਿੱਠਾ ਖਾਣਾ, ਮਿੱਠੇ ਦੀ ਮਾਤਰਾ ਵੀ ਖੁਰਾਕ 'ਚ ਜ਼ਿਆਦਾ ਹੋਣ ਨਾਲ ਅਸੀਂ ਬਹੁਤ ਵਾਰੀ ਇਹ ਦੇਖਿਆ ਹੋਏਗਾ, ਸੁਣਿਆ ਵੀ ਹੋਏਗਾ ਕਿ ਜੇ ਐਸਿਡਿਟੀ ਹੋ ਰਹੀ ਹੈ, ਤੰਗ ਕਰ ਰਹੀ ਹੈ, ਜੇ ਮਿੱਠਾ ਉੱਤੋਂ ਦੀ ਖਾ ਲਿਆ ਤੇਜ਼ਾਬ ਹੋਰ ਜ਼ਿਆਦਾ ਹੋ ਜਾਂਦਾ। ਸੋ ਐਕਸੈਸਿਵ ਮਿੱਠੇ ਦੀ ਇਨਟੇਕ ਵੀ ਸਾਡੇ ਅੰਦਰ ਹਾਈਪਰ ਐਸਿਡਿਟੀ ਕੋਜ਼ ਕਰਦੀ ਹੈ। ਬਹੁਤ ਜ਼ਿਆਦਾ ਸਿਟਰਸ ਫੂਡ ਜਾਂ ਫਿਰ ਸਿਟਰਸ ਡਰਿੰਕਸ ਪੀਣ ਦੇ ਨਾਲ ਇਹ ਚੀਜ਼ ਹੋ ਸਕਦੀ ਹੈ। ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ 'ਚ ਪ੍ਰੋਸੈਸ ਚੀਜ਼ਾਂ ਨੇ, ਆਪਾਂ ਕਹਿ ਸਕਦੇ ਹਾਂ ਕੁਝ ਪ੍ਰਿਜ਼ਰਵੇਟਿਵਸ ਐਂਡ ਕੈਮੀਕਲਸ ਜ਼ਿਆਦਾ ਨੇ, ਜਿਵੇਂ ਕਿ ਕੈਚਅਪਸ ਹੋ ਗਏ, ਟਮੇਟੋਜ਼ ਹੋ ਗਏ, ਟਮੇਟੋਜ਼ ਦੇ ਅੰਦਰ ਵੀ ਬਹੁਤ ਜ਼ਿਆਦਾ ਸਿਟਰਸ ਹੁੰਦਾ, ਉਹ ਚੀਜ਼ ਵੀ ਜਿਹੜੀ ਹੈ ਐਸਿਡਿਕ ਮਾਦਾ ਵਧਾਉਂਦੀ ਹੈ। ਸਾਡੇ ਬੱਚੇ ਜਿਹੜੇ ਬਹੁਤ ਜ਼ਿਆਦਾ ਪ੍ਰੋਸੈਸ ਫੂਡ ਖਾਂਦੇ ਨੇ ਜਾਂ ਫਿਰ ਕੈਨ, ਕੋਕ, ਪਾਪਸ, ਜੂਸਿਸ, ਇਹ ਸਭ ਚੀਜ਼ਾਂ ਲੈਂਦੇ ਨੇ ਤਾਂ ਉਹਨਾਂ ਦੇ ਅੰਦਰ ਵੀ ਤੇਜ਼ਾਬੀਅਤ ਬਣਨੀ ਸ਼ੁਰੂ ਹੋ ਜਾਂਦੀ ਹੈ। ਐਂਡ ਤੀਸਰਾ ਰੀਜ਼ਨ ਹਾਈਪਰ ਐਸਿਡਿਟੀ ਦਾ ਹੋ ਸਕਦਾ ਹੈ ਕੰਜੈਨਿਟਲ ਇਸ਼ੂ। ਜਮਾਂਦਰੂ ਕੁਛ ਇਹੋ ਜਿਹਾ ਮਸਲਾ ਸੀ ਜਿਸ ਨਾਲ ਕਿ ਸਟਮਕ ਦਾ ਤੇਜ਼ਾਬ ਸਟਮਕ 'ਚ ਰਹਿੰਦਾ ਹੀ ਨਹੀਂ, ਸਟਮਕ 'ਚ ਪਿਆ ਹੈ ਤਾਂ ਕੁਝ ਨਹੀਂ ਕਹਿੰਦਾ, ਸਾਨੂੰ ਕਿਸੇ ਤਰ੍ਹਾਂ ਦੀ ਸੈਂਸੇਸ਼ਨ ਨਹੀਂ ਦਿੰਦਾ, ਕਿਉਂਕਿ ਸਟਮਕ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਪਦਾਰਥ ਨੇ ਜਿਹੜੇ ਸਟਮਕ ਦੀ ਅੰਦਰ ਵਾਲੀ ਝਿੱਲੀ ਨੂੰ ਲਾਈਨ ਕਰਦੇ ਨੇ, ਪ੍ਰੋਟੈਕਟ ਕਰਦੇ ਨੇ ਤਾਂ ਕਿ ਤੇਜ਼ਾਬ ਸਿੱਧਾ ਸਟਮਕ ਨੂੰ ਟੱਚ ਨਾ ਕਰੇ ਅਤੇ ਸਾਨੂੰ ਕਿਸੇ ਤਰ੍ਹਾਂ ਦੀ ਫੀਲਿੰਗ ਸੈਂਸੇਸ਼ਨ ਨਾ ਆਵੇ। ਪਰ ਜਦੋਂ ਇਹ ਤੇਜ਼ਾਬ ਸਾਡੀ ਫੂਡ ਪਾਈਪ 'ਚ ਉਛਲਣ ਲੱਗਦਾ ਹੈ ਬਿਕੋਜ਼ ਆਫ ਸੋ ਮੈਨੀ ਡਿਫਰੈਂਟ ਰੀਜ਼ਨ, ਲਾਈਫ ਸਟਾਈਲ ਦੇ ਅੰਦਰ ਓਵਰ ਈਟਿੰਗ ਵੀ ਹੋ ਸਕਦੀ ਹੈਗੀ, ਮੈਂ ਬਹੁਤ ਜ਼ਿਆਦਾ ਢਿੱਡ ਭਰ ਕੇ ਸੌਂ ਜਾਂਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਤੇਜ਼ਾਬ ਜਦੋਂ ਉਛਾਲਣ ਲੱਗਦੀਆਂ ਤਾਂ ਜਦੋਂ ਹੀ ਉਹ ਸਾਡੀ ਫੂਡ ਪਾਈਪ 'ਚ ਆਉਣ ਲੱਗਦਾ ਤਾਂ ਫੂਡ ਪਾਈਪ ਦੇ ਅੰਦਰ ਇਹ ਪ੍ਰੋਟੈਕਟਿਵ ਲੇਅਰ ਨਹੀਂ ਹੈਗੀ, ਜਿਸ ਨਾਲ ਸਾਨੂੰ ਫਿਰ ਸਿਮਟਮ ਕੀ ਆਉਂਦੇ ਨੇ ਕਿ ਮੂੰਹ ਦਾ ਸਵਾਦ ਖਰਾਬ ਹੋਣ ਲੱਗਦਾ ਹੈ, ਮੂੰਹ ਸਵੇਰ ਨੂੰ ਅਸੀਂ ਉੱਠਦੇ ਹਾਂ ਤਾਂ ਕੌੜਾ ਹੁੰਦਾ ਹੈਗਾ, ਚੈਸਟ ਦੇ ਅੰਦਰ ਬਰਨਿੰਗ ਹੋਣ ਲੱਗਦੀ ਹੈਗੀ ਹੈ। ਬਰਨਿੰਗ ਜ਼ਿਆਦਾਤਰ ਮਰੀਜ਼ ਕਹਿੰਦਾ ਜੇ ਮੈਂ ਕੰਮ ਕਾਰ ਕਰ ਰਿਹਾ, ਮੈਂ ਗਾਂਹ ਨੂੰ ਝੁਕਦਾ ਜਾਂ ਝੁਕਦੀ ਹਾਂ ਨਾ ਤਾਂ ਮੈਨੂੰ ਤੇਜ਼ਾਬ ਦੀ ਘੁੱਟਾ ਆ ਜਾਂਦਾ ਹੈਗਾ। ਸੋ ਗਲੇ ਦੇ ਅੰਦਰ ਜਲਨ ਦਾ ਹੋਣਾ, ਫਿਰ ਕੁਝ ਪੇਸ਼ੈਂਟਸ ਨੂੰ ਇਸ ਤਰ੍ਹਾਂ ਦੀ ਕੋਈ ਜਲਨ ਨਹੀਂ ਹੁੰਦੀ ਪਰ ਸਾਇਲੈਂਟ ਐਸਿਡ ਰੀਫਲੈਕਸ ਦੇ ਨਾਲ ਖਾਂਸੀ ਰਹਿੰਦੀ, ਔਰ ਉਹ ਵੀ ਖੁਸ਼ਕ ਖਾਂਸੀ, ਹਰ ਵੇਲੇ ਖਾਉਂ ਖਾਉਂ ਕਰਦੇ ਰਹਿਣਾ, ਕੋਈ ਰੇਸ਼ਾ ਨਾ ਹੋਣਾ, ਡਰਾਈ ਕਫ ਹੋਣਾ, ਔਰ ਇਹ ਕਫ ਦਾ ਕੋਈ ਹੱਲ ਹੀ ਨਾ ਸਮਝ ਆਉਣਾ। ਬਹੁਤ ਸਾਰੇ ਪੇਸ਼ੈਂਟਸ ਨੂੰ ਇਸ ਚੀਜ਼ ਪਿੱਛੇ ਰੀਕਰੰਟ ਸਾਈਨਸ ਇਨਫੈਕਸ਼ਨਸ ਵੀ ਹੋਣ ਲੱਗਦੀਆਂ ਨੇ। ਸੋ ਅਸੀਂ ਤਿੰਨੋਂ ਕਾਰਨ ਤਾਂ ਸਮਝ ਲਏ, ਇਲਾਜ ਜਿਹੜਾ ਹੈ ਇਹਨਾਂ ਕਾਰਨਾਂ ਦੇ ਉੱਤੇ ਨਿਰਭਰ ਕਰੇਗਾ ਕਿ ਮੈਨੂੰ ਕਿਸ ਕਾਰਨ ਕਰਕੇ ਪ੍ਰੋਬਲਮ ਹੋ ਰਹੀ ਹੈ, ਮੇਰਾ ਲਾਈਫ ਸਟਾਈਲ ਗਲਤ ਹੈ ਜਾਂ ਮੈਨੂੰ ਬੈਕਟੀਰੀਅਲ ਇਨਫੈਕਸ਼ਨ ਹੈ, ਮੈਨੂੰ ਐਚ ਪੈਲੋਰੀ ਜਾਂ ਦੂਜੇ ਬੈਕਟੀਰੀਆ ਨੂੰ ਟ੍ਰੀਟ ਕਰਨਾ, ਗੁੱਡ ਬੈਕਟੀਰੀਆ ਦੇ ਬੈਲੈਂਸ ਨੂੰ ਕ੍ਰੀਏਟ ਕਰਨਾ, ਅਤੇ ਜਾਂ ਫਿਰ ਇਹ ਕੰਜੈਨਿਟਲ ਇਸ਼ੂ ਹੈ, ਜਮਾਂਦਰੂ ਇਸ਼ੂ ਹੈ, ਮੇਰਾ ਜਿਹੜਾ ਵੈਲਵ ਹੈ ਜਿਹੜਾ ਤੇਜ਼ਾਬ ਨੂੰ ਸਟਮਕ 'ਚ ਰੱਖਦਾ ਉਹ ਖਰਾਬ ਹੋ ਚੁੱਕਾ ਤਾਂ ਨਹੀਂ ਤੇਜ਼ਾਬ ਨੂੰ ਉੱਪਰ ਆਉਣੋਂ ਰੋਕ ਨਹੀਂ ਰਿਹਾ, ਜਾਂ ਫਿਰ ਮੈਨੂੰ ਹੇਟਲ ਹਰਨੀਆ ਹੈਗੀਆਂ ਕਿ ਮੇਰਾ ਸਟਮਕ ਦਾ ਪਹਿਲਾ ਹਿੱਸਾ ਤਾਂ ਨੂੰ ਚੈਸਟ ਕੈਵਿਟੀਜ਼ ਆਇਆ ਹੋਇਆ, ਤਾਂ ਜੇ ਕੰਜੈਨਿਟਲ ਇਸ਼ੂਜ਼ ਨੇ ਤਾਂ ਉਹਨਾਂ ਕਾਰਨਾਂ ਦੇ ਉੱਤੇ ਟ੍ਰੀਟਮੈਂਟ ਲਏ ਬਗੈਰ ਤੁਸੀਂ ਇਸ ਦਾ ਹੱਲ ਨਹੀਂ ਕਰ ਸਕਦੇ। ਇਸ ਬਾਬਤ ਕੋਈ ਹੋਰ ਸਵਾਲ ਹੋਵੇ ਤਾਂ ਸਹਿਯੋਗ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ। ਸਾਡਾ ਨੰਬਰ ਟੂ ਰੀਚ 6478562516।
0: ਡੋਂਟ ਲੁੱਕ ਗਣਾ ਲਓ ਹੈ, ਪਾਪੀਆਂ ਦੇ ਲੈ ਨਾ ਡਰੀਮ ਬੱਲੀਏ, ਖਾਂਦੇ ਉੱਠ ਤੜਕੇ ਨੇ ਫੀਮ ਬੱਲੀਏ, ਤੂੰ ਕੀ ਸੀ ਅਗਲੇ ਬੋਲਣ ਮੈਨੂੰ ਯਾਦ ਨਹੀਂ, ਕੱਲੀ ਕਹਿ ਰਹੀ ਕੁਛ ਇੱਦਾਂ ਦੇ ਸੀ, ਬਟ ਇਹ ਵੀ ਯਾਰ ਕਰਨ ਦਾ ਵਨ ਆਫ ਮੇਰਾ ਫੇਵਰੇਟ ਗੀਤ ਹੈ, ਸੋ ਲਾਉਂਦੇ ਹਾਂ ਜ਼ਰੂਰ। ਅਤੇ ਜੀ ਟੀ ਏ ਕ੍ਰੈਡਿਟ ਵੱਲੋਂ ਗਾਣਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ। ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਪਿਛਲੇ 20-25 ਸਾਲ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ। ਸੋ ਕੋਈ ਵੀ ਡੈਟ ਫੇਸ ਕਰ ਰਹੇ ਹੋ, ਕੋਈ ਲਾਈਨ ਆਫ ਕ੍ਰੈਡਿਟ, ਕੋਈ ਕ੍ਰੈਡਿਟ ਕਾਰਡ ਲੋਨ ਆਦਿ ਨੇ, ਤਾਂ ਜੀ ਟੀ ਏ ਕ੍ਰੈਡਿਟ 416-650-1100 416-650-1100 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰੋ। ਆ ਜਾਓ ਬਈ।

0: ਹਾਂ ਹਾਂ ਦੂਜਾ ਵੀ ਲੱਗ ਗਿਆ ਡੋਂਟ ਲੁੱਕ ਟੂ 9181 ਹਾਂਜੀ
1: ਜੀ ਸਤਿ ਨਵੀਰ ਕੀ ਹਾਲ ਆ
0: ਵਧੀਆ ਜੀ ਕੀ ਬਣਦਾ ਕਿੱਦਾਂ ਲੱਗਿਆ ਪਾਪੀਆਂ ਦੇ ਲੈਣ ਡ੍ਰੀਮ ਬਲੀਏ ਖਾਂਦੇ ਉੱਠ ਤੜਕੇ ਨੇ ਫੀਮ ਬਲੀਏ
1: ਸਾਡੀ
0: ਰੇਲ ਗੱਡੀ ਆਈ
1: ਨਹੀਂ ਉਹ ਨੀ ਟੁੱਟ ਜਾਏ ਰੇਲ ਗੱਡੀ ਏ ਤੂੰ ਰੋਕ ਲਿਆ ਚੰਦ ਮੇਰਾ
0: ਕਿਹਦਾ ਗਾਣਾ ਹੈ
1: ਇਹ ਸ਼ਮਸ਼ਾਦ ਬੇਗਮ ਦਾ ਆਖਰੇ ਗਾਣਾ
0: ਸ਼ਮਸ਼ਾਦ ਬੇਗਮ ਦਾ ਗੀਤ ਹੈ ਰੇਲ ਗੱਡੀ
1: ਹਾਂਜੀ ਟੁੱਟ ਜਾਏ ਰੇਲ ਗੱਡੀ ਏ ਤੂੰ ਰੋਕ ਲਿਆ ਚੰਦ ਮੇਰਾ
0: ਇੱਕ ਮਿੰਟ ਮੈਂ ਲੱਭ ਲਾਂ ਟੁੱਟ ਜਾਏ ਰੇਲ ਗੱਡੀ ਏ ਤੂੰ ਰੋਕ ਲਿਆ ਚੰਦ ਮੇਰਾ ਸ਼ਮਸ਼ਾਦ ਬੇਗਮ ਕਿਆ ਬਾਤ ਹੈ 1961 ਦਾ ਗੀਤ ਹੈ ਬੱਲੇ ਇੰਨਾ ਪੁਰਾਣਾ ਕਿਸੇ ਤੈਨੂੰ ਕਿੱਥੋਂ ਗਾਣਾ ਚਿੱਤੇ ਆ ਗਿਆ
1: ਉਹ ਹੁਣ ਨਿਆਣੇ ਹੁੰਦੇ ਸੁਣਦੇ ਰਹੇ ਆ 66 ਦੇ 91 ਇੱਦਾਂ ਦੇ ਗਾਣੇ ਹੀ ਸੁਣਦੇ ਸੀ
0: ਅੱਛਾ
1: ਹਾਂਜੀ
0: ਚਲੋ ਮੈਂ ਇੱਕ ਪਹਿਲਾਂ ਲਾਇਆ ਸੀ ਤੁਹਾਨੂੰ ਪਤਾ ਲੱਖੀ ਵਣਜਾਰਾ ਕੌਣ ਹੈ
1: ਨਹੀਂ ਯਾਰ ਉਹ ਨੀ ਮੈਨੂੰ ਪਤਾ ਯਾਰ ਮੈਂ ਸ਼ਾਇਦ ਕਿਤੇ ਨਾ ਸੁਣਿਆ ਮੈਂ ਲੱਕੀ ਵਿਚਾਰ ਕਿਉਂਕਿ ਮੈਂ ਬਾਹਰ ਸੀਗਾ ਹੁਣੇ 10 ਮਿੰਟ ਪਹਿਲਾਂ ਲਾਇਆ ਤੇਰਾ
0: ਚਲੋ ਕੋਈ ਨਾ ਤੁਹਾਡਾ ਗਾਣਾ ਵੀ ਲਾ ਦਿੰਦੇ ਸ਼ਮਸ਼ਾਦ ਬੇਗਮ ਦਾ ਠੀਕ ਹੈ ਟੁੱਟ ਜਾਏ ਰੇਲ ਗੱਡੀ ਤੂੰ ਰੋਕ ਲਿਆ ਚੰਨ ਮੇਰਾ ਵਾਹ ਸੋ ਗੀਤ ਸੰਗੀਤ ਲੱਗ ਰਿਹਾ ਅੱਜ ਮੰਡੇ ਆ ਮੰਡੇ ਨੂੰ ਚਿੱਲ ਕਰ ਰਹੇ ਹਾਂ ਗਾਣੇ ਸੁਣ ਰਹੇ ਹਾਂ ਤੇ ਨਾਲ ਤੁਹਾਡਾ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ ਨੰਬਰ ਆਪਣਾ 905-673-33 ਦੋ ਤਿੰਨ ਮੈਸੇਜ ਤੁਹਾਨੂੰ ਦੇ ਦਈਏ ਇੱਕ ਤਾਂ ਤੁਸੀਂ ਜ਼ਰੂਰ ਯਾਦ ਰੱਖੋ ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਤੁਸੀਂ ਕਰਨਾ ਜ਼ਰੂਰ ਹੈ ਪੈਸ਼ਨ ਰੂਫਿੰਗ 647-919-9413 ਨਿਊ ਰੂਫ ਰੂਫ ਰਿਪੇਅਰ ਪੈਸ਼ਨ ਰੂਫਿੰਗ ਬਹੁਤ ਕਮਾਲ ਦਾ ਕੰਮ ਫ੍ਰੀ ਐਸਟੀਮੇਟ ਬੜਾ ਰੀਜ਼ਨੇਬਲ ਰੇਟ 647-919-9413-647-919-9413 ਤੇ ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਗੱਲਬਾਤ ਕਰੋ ਉਸਦੇ ਨਾਲ ਨਾਲ ਅਸੀਂ ਮੈਸੇਜ ਦਿੰਦੇ ਹੁੰਦੇ ਹਾਂ ਤੁਹਾਨੂੰ ਗਲੋਬਲ ਕੰਫਰਟ ਏਅਰ ਦਾ ਤੁਸੀਂ ਅਗਰ ਨਵਾਂ ਏ ਸੀ ਲਗਵਾਉਣਾ ਏ ਸੀ ਦੀ ਰਿਪੇਅਰ ਕਰਾਉਣੀ ਹੈ ਜਾਂ ਫਰਨਿਸ ਏ ਸੀ ਮੈਂ ਕਹਿੰਦਾ ਦੋਨੋਂ ਲਵਾਓ ਅਤੇ ਨਾਲ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਖਾਸ ਪੰਜਾਬੀ ਲੈਣਾ ਕਰਕੇ ਅਤੇ ਉਹਦੇ ਨਾਲ ਨਾਲ $1800 ਤੱਕ ਦਾ ਰੀਬੇਟ ਹੈ $1800 ਵਾਪਸ ਤੁਹਾਡੀ ਜੇਬ 'ਚ ਆ ਰਹੇ ਹੋਰ ਕੀ ਆਪਾਂ ਨੂੰ ਚਾਹੀਦਾ ਯਾਰ ਇੰਨੇ ਵਧੀਆ ਵਧੀਆ ਡਿਸਕਾਊਂਟ ਇੰਨੇ ਵਧੀਆ ਵਧੀਆ ਪ੍ਰੋਗਰਾਮਸ ਨੇ ਸੋ ਗਲੋਬਲ ਕੰਫਰਟ ਏਅਰ 905-790-9080 ਵਨ ਐਂਡ ਓਨਲੀ ਨੰਬਰ ਹੈ 9057909080 ਅਤੇ ਲੈਨਕਸ ਦੇ ਆਥੋਰਾਈਜ਼ ਡੀਲਰ ਨੇ 1981 ਹਾਂਜੀ ਵੀਰੇ
2: ਹਾਂਜੀ ਵੀਰੇ ਕੀ ਹਾਲ ਚਾਲ ਆ
0: ਵਧੀਆ ਜੀ ਕੀ ਬਣਦਾ
2: ਕਿਵੇਂ ਰਿਹਾ ਵੀਕਐਂਡ ਤੁਹਾਡਾ
0: ਵੀਕਐਂਡ ਯਾਰ ਮੇਰਾ ਬਿਜ਼ੀ ਬਹੁਤ ਸੀਗਾ
2: ਭਾਈ ਮਾਰਨਿੰਗ ਜੀ ਤੁਸੀਂ ਆਏ ਨਹੀਂ
0: ਅੱਜ ਅੱਜ ਯਾਰ ਮੈਂ ਥੋੜ੍ਹੇ ਜਿਹਾ ਫਿਰ ਕਿਤੇ ਸਟੱਕ ਹੋ ਗਿਆ ਮੈਂ ਵੀਕਐਂਡ ਤੇ ਸਾਰਾ ਹੀ ਵੀਕਐਂਡ ਵਿਆਹ ਹੀ ਵਿਆਹ ਵਿਆਹ ਹੀ ਵਿਆਹ ਵਿਆਹ ਹੀ ਵਿਆਹ
2: ਮੈਂ ਕਿਹਾ ਪੀ ਪੀ ਲਈ ਤੇ
0: ਹੈ ਨਹੀਂ ਨਹੀਂ ਨਹੀਂ ਇੱਦਾਂ ਦੀ ਗੱਲ ਨਾ ਕਿਆ ਕਰੋ
2: ਤੁਸੀਂ ਵੀਰੇ ਇੰਗਲੈਂਡ ਬਾਰੇ ਗੱਲ ਨਹੀਂ ਕੀਤੀ ਤੁਸੀਂ ਜਿਹੜਾ ਸੈਮੀ ਫਾਈਨਲ ਹੋਇਆ ਸੀਗਾ
0: ਹੁਣ ਸੈਮੀ ਫਾਈਨਲ ਦਾ ਯਾਰ ਮੈਨੂੰ ਕੋਈ ਬੜਾ ਮਤਲਬ ਜਿਹਾ ਤਾਂ ਲੱਗਦਾ ਨਹੀਂ ਹੁਣ ਪਤਾ ਨਹੀਂ ਹੁਣ ਜੇ ਕਰਨਾ ਫਾਈਨਲ ਕਰੋ ਜਿਹੜੀ ਟੀਮ ਦੂਜੀ ਤੀਜੇ 'ਚ ਆਈ ਹੈ ਉਹਦਾ ਕੀ ਮਤਲਬ ਹੈ ਤੀਜੇ 'ਚ
2: ਪਤਾ
0: ਕੀ ਹੈ ਅਰਜਨਟੀਨਾ ਦੀ ਡਿਫੈਂਸ ਵਧੀਆ ਸੀ ਬਟ ਆਫੈਂਸ ਉਹਨਾਂ ਦੇ ਨਾ ਬਰਾਬਰ ਹੀ ਸੀ
2: ਸਿਰਫ
0: ਤਿੰਨ ਅਰਜਨਟੀਨਾ ਦੀਆਂ
2: ਹਾਂਜੀ ਹਾਂਜੀ ਉਹਨਾਂ ਦਾ ਕੰਟਰੋਲ ਹੀ ਕੀਤਾ, ਗੋਲ ਕੀਪਰ ਬਹੁਤ ਅੱਛਾ ਸੀ ਅਰਜਨਟੀਨਾ ਦਾ, ਜਿਹੜਾ ਗੋਲ ਹੋਇਆ ਵੀ ਅਨਐਕਸਪੈਕਟਡ ਸੀਗਾ,
0: ਸਹੀ ਗੱਲ,
2: ਬਹੁਤ ਸੋਹਣਾ ਗੋਲ ਹੋਇਆ, ਬਾਲ ਰੁਕਣ ਵਾਲੀ ਹੈ ਹੀ ਨਹੀਂ ਸੀ ਉਹ,
0: ਜਿੰਨਾ ਉਹ ਬਚੇ ਰਹੇ ਗੋਲ ਕੀਪਰ ਕਰਕੇ ਬਚੇ ਰਹੇ, ਬਟ ਚਲੋ ਹੁਣ ਸਪੇਨ ਨੂੰ ਮੁਬਾਰਕਾਂ। ਹੋਰ ਸੁਣਾਓ,
2: ਮੇਰਾ
0: ਪਸੰਦ ਤਾਂ ਫਿਰ ਇਹੀ ਹੈ। ਸਲੋਨੀਆ ਜ਼ਰੂਰ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ। ਤੇ ਚਲੋ ਯਾਰ ਇੰਗਲੈਂਡ ਨੂੰ ਵੀ ਮੁਬਾਰਕਾਂ, ਇੰਗਲੈਂਡ ਵਾਲੇ ਥਰਡ ਪਲੇਸ ਦੇ ਵਿੱਚ ਆ ਗਏ ਫਿਰ ਵੀ। ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਬਿਗ ਡੀਲ ਨਹੀਂ, ਬਿਗ ਡੀਲ ਤਾਂ ਹੈਗੀ ਹੈਗੀ ਆ। ਰਾਜਵੰਤ ਕੌਰ, ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਰਾਜਵੰਤ ਕੌਰ ਜੀ ਨੂੰ ਤੁਸੀਂ ਯਾਦ ਰੱਖਣਾ, 6476744735। ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਦਾ ਨੰਬਰ ਹੈ 6476744735। ਰਾਜਵੰਤ ਕੌਰ ਨੂੰ ਫੋਨ ਜ਼ਰੂਰ ਕਰੋ ਜੀ। 1240 ਹੈਲੋ।
3: ਹਾਂਜੀ ਨਵੀਂ ਜੀ, ਕੀ ਹਾਲ ਚਾਲ ਪੁੱਤਰਾ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਹੈ?
3: ਬਹੁਤ ਵਧੀਆ ਮਹਾਰਾਜ, ਖੁਸ਼ ਰੱਖੇ ਤੁਹਾਨੂੰ ਤੰਦਰੁਸਤੀ। ਸਵੇਰੇ ਸਵੇਰੇ ਫਿਰ ਅੱਜ ਆਇਆ ਨੀ, ਮੈਂ ਕਿਹਾ ਵੀ ਰਿਕਾਰਡਿੰਗ ਲਾਈ।
0: ਤੁਸੀਂ ਵੀ ਫੜ ਲੈਂਦੇ ਹੋ?
3: ਠੀਕ ਆ, ਫਰਾਨਾ ਚੰਗਾ ਨੇ, ਫਰਾਨਾ ਮਾੜਾ ਨੇ, ਕਿਹੜਾ ਕਹਿੰਦਾ ਮੈਂ ਹਾਰ ਜਾਵਾਂ? ਖੇਡਦੇ ਆ, ਕੋਈ ਕਿਹਨੇ ਟਹਿਣਾ ਹੁੰਦਾ, ਕਿਹਨੇ ਟਾਉਣਾ ਹੁੰਦਾ, ਵੱਖਰੀ ਗੱਲ ਚੜ੍ਹਾ ਨੀ। ਉਹ ਗਾਣਾ ਜਿਹੜਾ ਤਾਂ 1961 ਦਾ ਜਿਹੜਾ ਉਹਦੇ ਲਈ ਗਾਣਾ ਪਤਾ ਕਿਹਦੀ ਬਣਾਇਆ ਸੀ? ਫੌਜੀਆਂ ਦੇ ਬਣਾ ਗਾਣਾ ਬਣਾਇਆ ਸੀ।
0: ਅੱਛਾ,
3: ਉਹ ਠੰਡੂ ਰਾਮ ਹੋਣੀ ਸੀ, ਜਲੰਧਰ ਸ਼ਾਹ ਆਪਣੇ ਦੂਰਦਰਸ਼ਨ ਤੋਂ। ਫੌਜੀਆਂ ਦੀ ਫੁਰਮਿਆ ਹੀ ਲਾ ਦੇ ਸੀ, ਕਹਿੰਦਾ ਕਿਹੜਾ ਗਾਣਾ ਟੁੱਟ ਜਾਏਗੀ ਗੱਡੀ? ਉਹਨਾਂ 2 ਸਾਲਾਂ ਵਿੱਚ ਛੁੱਟੀ ਮਿਲ ਦਿੰਦੀ ਸੀ ਫੌਜੀਆਂ ਨੂੰ।
0: ਅੱਛਾ,
3: ਉਧਰੋਂ ਕਿਤੇ ਫੌਜੀ ਨੇ ਆਉਣਾ ਸੀ ਤਾਂ ਨਵਾਂ ਵਿਆਹ ਪੈਂਦਾ, ਬਸ 2 ਸਾਲਾਂ ਬਾਅਦ ਮਿਲਣਾ ਹੁੰਦਾ। ਬਾਅਦ ਕਿਤੇ ਗੱਡੀ ਖਰਾਬ ਹੋ ਗਈ, ਲੇਟ ਹੋ ਗਈ, ਉਹ ਗੱਡੀ ਲੇਟ ਹੋ ਗਈ, ਗੱਡੀ ਉੱਥੇ ਲਿਖੀ ਜਾਂਦੀ, ਆਇਆ ਨੀ, ਕਹਿੰਦੇ ਵੀ ਗੱਡੀ ਨੀ ਅੱਜ ਆਉਣੀ, ਤਾਂ ਉਹਨੇ ਫਿਰ ਗਾਣਾ
0: ਟੁੱਟ ਜਾਏਗੀ। ਚਲੋ ਠੀਕ ਹੈ, ਲਾਉਣੇ ਆ ਤੁਹਾਡੇ ਲਈ ਫਿਰ ਗਾਣਾ ਇਹ।
3: ਓਕੇ,
0: ਥੈਂਕ ਯੂ ਜੀ, ਸੁਣੋ, ਇੰਜੋਏ ਕਰੋ।

0: क्या बात है। देखिए गाने यार किन्ने कमाल दे सिचुएशंस दे उत्ते बने। हुण इन्होंने कहा कि ना भी फौजियों लिए गाना तैयार किया गया, वेरी गुड। नहीं रीस यार रेंडे पुराने लेजेंड साढ़े है। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਕਿਆ ਬਾਤ ਹੈ, ਮਨਜੀਤ ਵੀ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀਤ, ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣਾ ਨਵਾਂ ਘਰ ਕਲੋਜ਼ ਕਰ ਰਹੇ ਨੇ, ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ ਤੇ ਉੱਥੇ 5 ਤੇ 5 ਅਪਲਾਈਸਸ ਦਾ ਜੇ ਬੰਡਲ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਜੇ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਈਂਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਂਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਅਪਲਾਈਂਸਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਫੋਰ ਇੱਕੋ ਇੱਕ ਨੰਬਰ ਹੈ ਵੀ ਅਪਲਾਇੰਸ ਜੰਕਸ਼ਨ ਦਾ ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕਾਂ ਦੀ ਰਿਪੇਅਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਕਰਵਾਉਣੀ ਹੈ ਤੁਸੀਂ ਇੱਕੋ ਇੱਕ ਗੇੜਾ ਮਾਰਨਾ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ 401 ਤੋਂ ਉੱਤਰ ਅਨੁਸਾਰ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਮਨੂ ਜੀ ਨੂੰ ਕਾਲ ਕਰ ਲਓ ਕੋਈ ਵੀ ਜਾਣਕਾਰੀ ਲਈ 6472346293 6472346293 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ ਤੁਹਾਡੇ ਲਈ ਹਾਜ਼ਰ ਮਨੂ ਜੀ ਅਤੇ ਈਗਲ ਟਰੈਕਟਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਤੁਹਾਡੇ ਲਈ ਅਵੇਲੇਬਲ ਨੇ 4758 ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬੱਲੇ ਬੱਲੇ ਆ ਜੀ ਕੀ ਬਣਦਾ
1: ਨਵੀਂ ਰਾਤ ਨੂੰ
0: ਸਾਰੇ ਆਪਣੀ ਨੇ ਜਿਹੜਾ ਤੁਸੀਂ ਸੁਣਨਾ ਚਾਹੋਗੇ ਉਹੀ ਆ ਜਾਣਾ ਆਪਾਂ ਹੀ ਆ ਮੈਂ ਹੀ ਆਊਂਗਾ ਫਿਰ ਮੈਂ ਆ ਜਾਣਾ ਠੀਕ ਹੈ ਫਿਰ ਮੈਂ ਫਿਰ ਆ ਜਾਣਾ ਮੈਂ ਤੁਹਾਡੇ ਲਈ ਸੋਣਾ ਨੀ ਮੈਂ ਸਾਰੀ ਰਾਤ ਬਸ ਪ੍ਰੋਗਰਾਮ ਹੀ ਕਰੀ ਜਾਊਂਗਾ ਠੀਕ ਹੈ
1: ਹੈਲੋ ਜੀ
0: ਕੋਈ ਨਾ ਤੁਸੀਂ ਸੁਣੋ ਤੇ ਇੰਜੋਏ ਕਰੋ 4400 ਹੈਲੋ
1: ਹੈਲੋ ਨਵੀਂ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਜਗਜੀਤ ਸਿੰਘ ਜੀ ਦਾ ਇੱਕ ਮਿੰਟ ਮੈਂ ਲੱਭ ਲਵਾਂ ਜਗਜੀਤ ਸਿੰਘ ਰੱਬਾ ਸਾਡੀ ਵੀ ਬਣਾ ਦੇ ਕੋਈ ਰਾਣੀ ਜਗਜੀਤ ਸਿੰਘ ਯਾਰ ਜਗਜੀਤ ਸਿੰਘ ਜੀ ਦੀ ਮੈਂ ਨਾ ਸਟੋਰੀ ਸੁਣ ਰਿਹਾ ਸੀਗਾ ਵੀ ਜਗਜੀਤ ਸਿੰਘ ਜੀ ਦੇ ਆਈ ਥਿੰਕ ਮੈਂ ਇੱਕ ਮਿੰਟ ਮੈਂ ਮੇਕ ਸ਼ੋਰ ਕਰ ਲਵਾਂ ਦੈਟ ਆਈ ਐਮ ਨਾਟ ਰੋਂਗ ਜਗਜੀਤ ਸਿੰਘ ਜਗਜੀਤ ਸਿੰਘ ਜੀ ਦੇ ਬੇਟੇ ਦੀ ਡੈਥ ਹੋਈ ਹੈ ਨਾ, ਐਕਸੀਡੈਂਟ ਹੋਇਆ ਉਹਨਾਂ ਦਾ, ਅਤੇ 1990 ਆਈ ਥਿੰਕ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਇੱਕ ਬੇਟੇ ਵਿਵੇਕ ਸਿੰਘ, ਟ੍ਰੈਜਿਕ ਮੌਤ ਉਹਨਾਂ ਦੀ ਹੋਈ। ਐਂਡ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਲੱਗਦਾ ਗਜ਼ਲ ਇੱਕ ਗੀਤ ਆਪਣਾ ਰਿਲੀਜ਼ ਕੀਤਾ ਸੀ, ਨਾ ਕੋਈ ਚਿੱਠੀ ਨਾ ਕੋਈ ਸੰਦੇਸ਼, ਅਤੇ ਉਹਦੇ ਵਿੱਚ ਨਾ ਇੱਕ ਲਾਈਨ ਉਹ ਗਾਉਂਦੇ ਨੇ ਜਿਹਦੇ ਵਿੱਚ ਵੀ ਮੈਂ ਨਾ ਲੱਭ ਕੇ ਤੁਹਾਨੂੰ ਇੱਕ ਆਡੀਓ ਕਿਸੇ ਨੇ ਯਾਰ ਬੜੀ ਸੋਹਣੀ ਬਣਾਈ ਹੈ, ਉਹਦੇ ਬਾਰੇ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗਾ, ਪਲੇ ਕਰ ਦੇਵਾਂ। ਬਟ ਬਹੁਤ ਸੈਡ ਗੱਲ ਯਾਰ, ਦੇਖੋ ਇੱਕ ਇਕੱਲੇ ਇਕੱਲੇ ਪੁੱਤ ਦਾ ਤੁਰ ਜਾਣਾ ਐਕਸੀਡੈਂਟ ਦੇ ਵਿੱਚ ਯੰਗ ਏਜ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਕਰੀਅਰ ਨੂੰ ਕੈਰੀ ਔਨ ਕਰਨਾ, ਕਿੰਨੀ ਮੁਸ਼ਕਿਲ ਗੱਲ ਹੈ ਯਾਰ। ਉਹ ਗੀਤ ਗਾਉਣੇ ਜਿਹੜੇ ਤੁਹਾਡੀ ਇੱਕ ਪਰਸਨਲ ਲਾਈਫ ਨਾਲ ਜੁੜੇ ਹੋਏ ਨੇ, ਸੋ ਮੈਂ ਸਲੂਟ ਹੈ ਜਗਜੀਤ ਸਿੰਘ ਜੀ ਨੂੰ ਯਾਰ, ਲੈਜੈਂਡ ਬੰਦੇ ਨੇ। ਸੋ ਜ਼ਰੂਰ ਆਪਾਂ ਇਹ ਵੀ ਲਾਉਣੇ ਆ, ਅਤੇ ਉਹ ਵੀ ਮੈਂ ਲਾਵਾਂਗਾ, ਨਾ ਚਿੱਠੀ ਨਾ ਕੋਈ ਸੰਦੇਸ਼। ਠੀਕ ਹੈ, ਇੱਕ ਪਹਿਲਾਂ ਮੈਸੇਜ ਲੈ ਲਈਏ, ਫਿਰ ਤੁਹਾਡੇ ਲਈ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਪਲੇ ਕਰਦੇ ਹਾਂ। ਨੋ ਪ੍ਰੋਬਲਮ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਓਕੇ, ਆ ਸੁਣਿਓ।
2: जगजीत सिंह अपने बेटे की मौत के बाद ऐसी गजल गाते हैं कि आज भी लोगों की रूह कांप जाती है। उनकी वो रियल कहानी लोगों को आज भी रोने पे मजबूर कर देती है। 1969 में उन्होंने प्रेम किया और चित्रा नाम की गजल गाने वाली लड़की से शादी कर ली, लेकिन जगजीत सिंह ने अपने पूरे जीवन में दुखी देखा। 7 जुलाई 1990 में उनके इकलौते बेटे की कार एक्सीडेंट में मौत हो जाती है, जिससे वो पूरी तरीके से टूट जाते हैं। उनकी वाइफ चित्रा पूरी तरीके से सदमे में चली जाती है। उसके बाद चित्रा तो गाना छोड़ देती है और जगजीत भी 2 से 4 साल इस इंडस्ट्री से दूर हो जाते हैं। बताया जाता है 1998 में उन्होंने बेटे की याद में ऐसा गाना गाया कि लोगों की रूह आज भी निचोड़ देता है। और उस गाने की एक पंक्ति जो हमेशा गाते थे और इमोशनल हो जाते थे, वो कहते थे, एक आह भरी होगी हमने ना सुनी होगी, जाते जाते तुमने आवाज तो दी होगी।

0: ਦਾ ਵੈਰੀ ਗੁੱਡ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਵਾਹ ਵੀ ਵਾਹ ਵੱਜ ਗਿਆ ਆਲਰੇਡੀ ਸੱਤ ਸਮਝਦਾ ਨਹੀਂ ਯਾਰ ਕੁਛ ਪਤਾ ਚੱਲਦਾ ਹੈ
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ca. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਵੈਰੀ ਗੁੱਡ, ਕਿਆ ਬਾਤ ਹੈ, ਜ਼ਰੂਰ ਤੁਸੀਂ ਯਾਦ ਰੱਖੋ। ਤੇ ਇੱਕ ਮੈਸੇਜ ਨਾਲ ਦੀ ਨਾਲ ਦੁਆਬਾ ਟਰੈਵਲ ਦਾ ਦੇਈ ਯਾਰ, ਤੁਹਾਨੂੰ ਦੁਆਬਾ ਦੁਆਬਾ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਹਜੇ ਤੱਕ ਕਿਉਂ ਨਹੀਂ ਲਈਆਂ ਇਹ ਮੈਨੂੰ ਦੱਸੋ ਪਹਿਲੀ ਗੱਲ ਤਾਂ। ਦੁਆਬਾ ਟਰੈਵਲ ਨੂੰ ਤੁਸੀਂ ਜ਼ਰੂਰ

0: ਜ਼ਰੂਰ ਜ਼ਰੂਰ ਕਾਲ ਕਰੋ, ਅਤੇ ਨੰਬਰ ਹੈ 905-796-7800 ਇੰਡੀਆ ਜਾਣਾ, ਇੰਡੀਆ ਤੋਂ ਕਿਸੇ ਨੇ ਆਉਣਾ ਦੁਆਬਾ ਟਰੈਵਲ ਐਂਡ ਟੂਰ, ਜੋ ਕਿ ਪ੍ਰਾਈਸ ਤਾਂ ਨੰਬਰ ਵਨ ਦਿੰਦੇ ਦਿੰਦੇ ਇਹਨਾਂ ਦੀ ਸਰਵਿਸ ਦੀ ਰੀਸ ਨਹੀਂ, ਕਿਤੇ ਫਲਾਈਟ ਕਈ ਵਾਰ ਕੈਂਸਲ ਕੁੰਸਲ ਕਰਨੀ ਪੈਂਦੀ ਆ, ਕੋਈ ਡੇਟ ਚੇਂਜ ਕਰਨੀ ਐਕਸਟੈਂਡ ਆਦਿ, ਤਾਂ ਇਹ ਤੁਹਾਡੇ ਲਈ ਖੜ੍ਹੇ ਹੁੰਦੇ ਆਲਵੇਜ਼। 905-796-7800 ਇੱਕ ਇੱਕ ਟੀਮ ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਬਿਯੋਂਡ ਆਈਵਰ ਦੇ ਸਾਡੇ ਰੋਮੀ ਬਾਈ ਜੀ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਬਿਯੋਂਡ ਆਈਵਰ ਵਾਲੇ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 905-793-3937 ਬਿਯੋਂਡ ਆਈਵਰ, 905-793-3937 ਬਿਯੋਂਡ ਆਈਵਰ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਬਿਯੋਂਡ ਆਈਵਰ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-600-7373 ਆਪਣਾ ਫੋਨ ਨੰਬਰ ਹੈ। ਗੀਤ ਸਿੰਘ ਜੀ ਦੀ ਕੋਈ ਵੀ ਰਿਕੁਐਸਟ ਕਰਨੀ ਹੈ ਜੀ ਸਦਕੇ, ਅੱਜ ਕਹਿੰਦੇ ਹੁੰਦੇ ਆ ਕਿ ਮਿਊਜ਼ੀਕਲ ਸ਼ਾਮ ਤੁਹਾਡੇ ਨਾਲ ਮਨਾਈ ਜਾ ਰਹੀ ਹੈ, ਸੋ ਕੋਈ ਵੀ ਤੁਹਾਡੇ ਮਨਪਸੰਦ ਦਾ ਗੀਤ ਹੈ ਦੱਸੋ, ਅਤੇ ਤੁਹਾਡੇ ਲਈ ਫਿਰ ਲਾਈਏ, ਅਤੇ ਰੌਣਕ ਮੇਲੇ ਨੂੰ ਇੱਦਾਂ ਹੀ ਆਪਾਂ ਕੰਟੀਨਿਊ ਰੱਖੀਏ। 905-600-7373 ਆਪਣਾ 1 ਵਨ ਐਨ ਓਨਲੀ ਨੰਬਰ ਹੈ। ਸਾਡੇ ਨਾਲ ਅਭਿਸ਼ੇਕ ਜੁੜੇ ਨੇ, ਅਭਿਸ਼ੇਕ ਦੀ ਕਾਲ ਕੱਟੀ ਗਈ, ਜਲਦੀ ਅਭਿਸ਼ੇਕ ਨੂੰ ਜੋੜਦੇ ਹਾਂ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਵੈਰੀ ਗੁੱਡ ਅਭਿਸ਼ੇਕ ਸਾਡੇ ਨਾਲ ਨੇ ਫਰੋਮ ਕੈਲੇਡਨ ਮਿਤਸੂਬਿਸ਼ੀ। ਅਭਿਸ਼ੇਕ ਵੈਲਕਮ, ਕੀ ਹਾਲ?
1: ਨਵੀਂ ਬਾਈ ਜੀਵਨ ਬੋਲਦਾ ਜੀ।
0: ਉਹ ਕੀ ਬਾਤ ਹੈ ਜੀਵਨ ਜੀ, ਕਿਵੇਂ ਹੋ, ਠੀਕ ਠਾਕ ਹੋ?
1: ਸਭ ਵਧੀਆ ਜੀ, ਚੜ੍ਹਦੀ ਕਲਾ।
0: ਵੈਰੀ ਗੁੱਡ ਯਾਰ, ਤੁਸੀਂ ਕੰਮ ਤੇ ਹੀ ਰਹਿੰਦੇ ਹੋ, ਤੁਸੀਂ ਤੇ ਅਭਿਸ਼ੇਕ ਹੈ, ਅਭਿਸ਼ੇਕ ਦਾ ਫੋਨ ਤੁਸੀਂ ਚੱਕ ਲਿਆ।
1: ਬਿਜ਼ੀ ਸੀ ਉਹ ਕਸਟਮਰ ਨਾਲ, ਮੈਂ ਕਿਹਾ ਮੈਂ ਕਰ ਲੈਣਾ।
0: ਵੈਰੀ ਗੁੱਡ। ਸੋ ਜੀਵਨ ਜੀ ਸਾਡੇ ਨਾਲ ਨੇ, ਜੋ ਕਿ CEO ਨੇ ਕੈਲਡਨ ਮਿਤਸੂਬਿਸ਼ੀ ਦੇ। ਸੋ ਜੀਵਨ, ਕੀ ਫਿਰ ਸਪੈਸ਼ਲ ਆ ਰਹੇ ਨੇ?
1: ਸੋ ਜੁਲਾਈ ਦੇ ਮਹੀਨੇ ਵਿੱਚ ਹੀ ਅਸੀਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਹਰੇਕ ਕਸਟਮਰ ਨੂੰ ਨਵੀਂ ਗੱਡੀ ਦੇ ਉੱਤੇ, ਵਿਦ ਅਲੋਏ ਵੀਲਸ, ਵਿਦ TPMS ਸੈਂਸਰਸ ਤੇ ਵਿਦ ਇੰਸਟਾਲੇਸ਼ਨ। ਸੋ ਇਹਦੀ ਵੈਲਿਊ 2000 ਤੋਂ ਉੱਤੇ ਬਣਦੀ ਆ। ਕੋਈ ਵੀ ਗੱਡੀ ਸਾਡੇ ਤੋਂ ਸਟਾਕ 'ਚ ਖੜੀ ਆ ਉਹ ਲੈ ਲਓ, ਤੇ ਵਿੰਟਰ ਟਾਇਰ ਪੈਕੇਜ ਬਿਲਕੁਲ ਫ੍ਰੀ ਹੋਊਗਾ। ਚਾਹੇ ਹੁਣੇ ਪੈਕ ਕਰਕੇ ਗੱਡੀ 'ਚ ਲੈ ਜਾਓ, ਚਾਹੇ ਵਿੰਟਰ ਦੇ ਵਿੱਚ ਸਾਡੇ ਤੋਂ ਇੰਸਟਾਲ ਕਰਾ ਲਿਓ, ਸਾਈਡ ਤੇ ਪਿਆ ਹੋਊਗਾ ਤੁਹਾਡਾ ਇੱਕ ਸੈੱਟ। ਸੋ ਬਹੁਤ ਗੁੱਡ ਆਫਰ ਲੈ ਕੇ ਆਏ ਜੀ। ਸੋ ਬਾਕੀ ਸਾਡੇ ਇੰਟਰਸਟ ਰੇਟ ਆਊਟਲੈਂਡਰ ਤੇ 0% ਵੀ ਚੱਲ ਰਿਹਾ ਵਾ, ਤੇ ਜੇ ਕਿਸੇ ਨੇ ਮਾਈਲਡ ਹਾਈਬ੍ਰਿਡ ਪਲੱਗ ਇਨ ਹਾਈਬ੍ਰਿਡ ਆਊਟਲੈਂਡਰ ਲੈਣਾ, ਕੈਸ਼ ਲੈਣਾ, ਉਹਦੇ ਤੇ 7,000 to 8,000 ਦਾ ਡਿਸਕਾਊਂਟ ਵੀ ਚੱਲ ਰਿਹਾ ਜੀ। ਸੋ ਜੁਲਾਈ ਦੇ ਵਿੱਚ ਕਾਫੀ ਅਗਰੈਸਿਵ ਆਫਰ ਸਾਡੇ ਚੱਲ ਰਹੇ ਆ। ਸੋ ਇਹ ਆਲਮੋਸਟ ਯੀਅਰ ਐਂਡ ਵਾਲੇ ਆਫਰ ਹੁੰਦੇ ਆ, ਕੋਈ ਸਾਡੇ ਕੋਲ ਇਨਵੈਂਟੋਰੀ ਅੰਟਾਰੀਓ ਦੇ ਵਿੱਚ ਸਾਰਿਆਂ ਤੋਂ ਵੱਧ ਆ। ਸੋ ਐਕਸਟਰਾ ਇਨਵੈਂਟੋਰੀ ਹੋਣ ਕਰਕੇ ਅਸੀਂ ਇਹ ਕ੍ਰੇਜ਼ੀ ਆਫਰਸ ਲਾਏ ਹੋਏ ਆ। ਸੋ 7 days ਅਸੀਂ ਓਪਨ ਹੈਗੇ ਆ, ਜਦੋਂ ਮਰਜ਼ੀ ਤੁਸੀਂ ਆਓ। ਅੰਟਾਰੀਓ ਦੇ ਵਿੱਚ ਸੇਲਸ ਦੇ ਵਿੱਚ ਨੰਬਰ 1 ਤੇ ਚੱਲ ਰਹੇ ਹਾਂ ਜੀ, ਸਾਰਿਆਂ ਤੋਂ ਵੱਧ ਗੱਡੀਆਂ ਵੇਚ ਰਹੇ ਹਾਂ, ਕਸਟਮਰ ਕਾਫੀ ਦੂਰੋਂ ਦੂਰੋਂ ਆ ਰਹੇ ਆ। ਸੋ ਕਦੇ ਵੀ ਕਾਲ ਕਰਨੀ ਹੈ ਮੇਰੇ ਸੈੱਲ ਫੋਨ ਤੇ ਡਾਇਰੈਕਟ ਕਾਲ ਕਰ ਲਓ 6477827754। ਮਿਤਸੂਬਿਸ਼ੀ ਦੀਆਂ ਉਹ ਗੱਡੀਆਂ ਜੀ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ, ਸਾਰੀਆਂ ਦੀਆਂ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਆ, ਜਪਾਨ ਤੋਂ ਸਿੱਧੀਆਂ ਬਣ ਕੇ ਕੈਨੇਡਾ ਸ਼ਿਪ ਹੁੰਦੀਆਂ ਵਾ। ਆਊਟਲੈਂਡਰ ਨੂੰ ਅਸੀਂ ਵੇਚਦੇ 3 ਸਾਲ ਹੋ ਚੁੱਕੇ ਆ, ਇੱਕ ਵੀ ਗੱਡੀ ਦੇ ਵਿੱਚ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਜਿਹੜਾ ਰਿਜ਼ੋਲਵ ਨਹੀਂ ਹੋਇਆ। ਜੇ ਕੋਈ ਇਸ਼ੂ ਆਉਂਦਾ ਵੀ ਆ, 2 to 3 days ਦੇ ਵਿੱਚ ਉਹ ਰਿਜ਼ੋਲਵ ਹੋ ਚੁੱਕਾ। ਸੋ ਟੌਪ ਨੌਚ ਗੱਡੀ ਕਹਿ ਸਕਦੇ ਹੋ। 10 ਸਾਲਾਂ ਦੀ, 1,60,000 kilometers ਦੀ ਇਹਦੀ ਵਾਰੰਟੀ ਮਿਲਦੀ ਹੈ ਜੀ ਇੰਜਨ ਤੇ ਟਰਾਂਸਮਿਸ਼ਨ ਦੀ। ਨਾਲ ਦੀ ਨਾਲ ਪਹਿਲੇ 5 ਸਾਲ ਅਨਲਿਮਿਟਿਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਆ। ਗੱਡੀ ਕਿਤੇ ਵੀ ਖੜ ਗਈ, ਚਾਹੇ ਪੈਂਚਰ ਹੋ ਗਈ, ਟੋਇੰਗ 5 ਸਾਲਾਂ ਲਈ ਤੁਹਾਨੂੰ ਬਿਲਕੁਲ ਫ੍ਰੀ ਆ ਜੀ। ਇਹ ਨੋ ਚਾਰਜ ਤੇ ਤੁਹਾਨੂੰ ਆਫਰ ਮਿਲ ਰਿਹਾ ਇਹਦੇ ਵਿੱਚ। ਐਂਡ ਜੇ ਕਿਸੇ ਨੇ ਗੱਡੀ ਕੋਈ ਟ੍ਰੇਡ ਕਰਨੀ ਆ, ਮਾਰਕੀਟ ਨਾਲੋਂ ਟੌਪ ਤੁਹਾਨੂੰ ਪ੍ਰਾਈਸ ਦੇਵਾਂਗੇ ਉਹਦੀ, ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਵੀ ਹੋਊਗੀ। ਸੋ ਬਾਕੀ ਕਿਸੇ ਨੇ ਲੀਜ਼ ਕਰਾਉਣੀ ਆ, ਕੈਸ਼ ਲੈਣੀ ਆ, ਫਾਈਨੈਂਸ ਕਰਾਉਣਾ, ਪ੍ਰਾਈਸ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਕੈਲਡਨ ਮਿਤਸੂਬਿਸ਼ੀ ਦੀ ਸਾਰੇ ਪਾਸਿਓਂ ਘੱਟ ਮਿਲੂਗੀ। ਚਾਹੇ ਕੋਟ ਲੈ ਕੇ ਆਜੋ, ਚਾਹੇ ਸਿੱਧਾ ਆਜੋ, ਸਰਵਿਸ ਦੇ ਵਿੱਚ ਸਾਡੀ ਟੀਮ ਤੁਹਾਨੂੰ 1 number ਦੀ ਸਰਵਿਸ ਦਊਗੀ। ਸੋ ਨੰਬਰ ਮੈਂ ਫੇਰ ਦੱਸ ਦਿੰਦਾ ਜੀ, ਸੈੱਲ ਫੋਨ ਡਾਇਰੈਕਟ ਆ ਮੇਰਾ 6476742754-647-6878-2754 ਤੇ ਐਡਰੈਸ ਆਪਣਾ ਹੈਗਾ ਜੀ 3511 Highway 9 ਕੈਲਡਨ ਦੇ ਵਿੱਚ ਪੈ ਜਾਂਦਾ, ਔਰੰਜਵਿਲ ਦੇ ਲਾਗੇ ਆ। ਸੋ ਵਾਂਸ ਅਗੇਨ ਸਾਡੀ ਸਰਵਿਸ ਤੇ ਸਾਡੀ ਪ੍ਰਾਈਸ ਤੁਹਾਨੂੰ ਪੂਰੇ ਕੈਨੇਡਾ ਚ ਬੈਟਰ ਮਿਲੂਗੀ, ਜਦੋਂ ਮਰਜ਼ੀ ਕਾਲ ਕਰ ਲਓ। ਤੇ ਵਿੰਟਰ ਟਾਇਰ ਪੈਕੇਜ ਜੁਲਾਈ ਦੇ ਵਿੱਚ ਵਿਦ ਅਲੋਏ ਵੀਲਸ ਸਾਰਿਆਂ ਨੂੰ ਫ੍ਰੀ ਮਿਲੂਗਾ ਜੀ।
0: ਨੰਬਰ ਦੇ ਦਿਓ ਆਪਣਾ।
1: ਨੰਬਰ ਜੀ 6476782754-647-6878-2754।
0: 6476782754 Caledon Mitsubishi 3511 Highway 9. Thank you so much, Evan.
1: Thank you, Jeff.
0: Thank you, 0116. Hello.
2: Hello, Navi. Ki hala, beta?
0: Bahut vadhiya, tusi sunao.
2: ਬਸ ਵਧੀਆ ਰਾਜੇ ਵਧੀਆ ਮੈਂ ਥੋੜਾ ਥੈਂਕ ਯੂ ਕਰਨਾ ਸੀ
0: ਥੈਂਕ ਯੂ ਜੀ
2: ਤੁਸੀਂ ਤੁਹਾਡੀ ਹਾਂ ਮੈਂ ਤੁਹਾਡੀ ਐਡ ਸੁਣ ਕੇ ਡਾਕਟਰ ਨੀਤੂ ਬਾਬਾ ਦੇ ਕਹੀ ਸੀ
0: ਵਾਹ
2: ਇਹਨਾਂ ਦੀ ਅਮੇਜ਼ਿੰਗ ਸਰਵਿਸ ਇੰਨਾ ਕੁ ਵਧੀਆ ਉਹਨਾਂ ਦਾ ਨੇਚਰ ਬਹੁਤ ਵਧੀਆ ਨੇਚਰ ਆ ਉਹਨਾਂ ਦੀ ਬਹੁਤ ਵਧੀਆ ਸਰਵਿਸ ਆ ਸੋ ਲਾਈਕ ਉਹਨਾਂ ਨੇ ਮੈਨੂੰ ਬਿਨਾਂ ਕਿਸੇ ਡਿਸਕਾਊਂਟ ਦਿੱਤਾ
0: ਵੈਰੀ ਗੁੱਡ ਕੀ ਬਾਤ ਆ
2: ਨਹੀਂ ਬਹੁਤ ਵਧੀਆ ਲਾਈਕ ਮੈਨੂੰ ਕਹਿੰਦੇ ਤੁਸੀਂ ਫਿਰ ਸਾਡੇ ਮੈਂ ਨਾ ਉਹਨਾਂ ਨੂੰ ਮੈਂ ਪਰਸਨਲੀ ਕਹਿ ਕੇ ਵੀ ਆਈ ਮੈਂ ਕਿ ਮੈਂ ਨਵੀਂ ਦੀ ਐਡ ਸੁਣ ਕੇ ਆਈ ਆ
0: ਜੀ ਜੀ ਜੀ
2: ਸੋ ਕਹਿੰਦੇ ਹਾਂ ਕਹਿੰਦੇ ਨਹੀਂ ਤੁਸੀਂ ਤੇ ਸਾਡੇ ਰਿਵਿਊ ਪਾਇਓ ਮੈਂ ਕਿ ਨਹੀਂ ਮੈਂ ਜੇ ਮੈਂ ਏਅਰ ਤੇ ਕਹੂੰਗੀ ਲਾਈਕ ਜਿਹੜੀ ਗੱਲ ਚੰਗੀ ਆ ਉਹ ਚੰਗੀ ਕਹਿਣੀ ਚਾਹੀਦੀ ਆ
0: ਨਹੀਂ ਨਹੀਂ ਵੈਰੀ ਗੁੱਡ ਉਹ ਨਾ ਵਾਕਈ ਬਹੁਤ ਵਧੀਆ ਨੇ ਮੇਰੇ ਖੁਦ ਦੇ ਡੈਂਟਿਸਟ ਨੇ ਤੇ ਬਹੁਤ ਮਿਲਣਸਾਰ ਤੇ ਬੜੇ ਖਿਆਲ ਨਾਲ ਟੇਕ ਕੇਅਰ ਕਰਦੇ
2: ਹਾਂ ਥੋੜੇ ਜਾਲੀ ਨੇਚਰ ਦੇ ਵੀ ਆਏ ਨੀ ਹੈਗੇ ਕਿ ਤੁਹਾਨੂੰ ਕੱਲਾ ਉਹ ਐਜ਼ ਅ ਡਾਕਟਰ ਹੀ ਟ੍ਰੀਟ ਕਰਦੇ ਨੇ ਬਹੁਤ ਵਧੀਆ ਸਵਾਲ
0: ਨਾ ਬਿਲਕੁਲ ਬਿਲਕੁਲ ਨਹੀਂ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੇ ਤੁਹਾਡਾ ਨਾਮ
2: ਟ੍ਰੀਟ ਕੀਤਾ ਮੇਰਾ ਨਾਮ ਹਰਮੀਤ ਢਿੱਲੋਂ
0: ਹਰਮੀਤ ਮੈਂ ਉਹਨਾਂ ਨੂੰ ਕਹੂੰਗਾ ਵੀ ਹਰਮੀਤ ਜੀ ਦਾ ਫੋਨ ਆਇਆ ਸੀਗਾ ਜੀ ਥੈਂਕ ਯੂ ਸੋ ਮਚ
2: ਹਾਂਜੀ ਹਾਂਜੀ
0: ओके जी बहुत शुक्रिया बहुत शुक्रिया डॉक्टर नीटू बाबा क्या बात है बहुत ही कमाल दे डेंटिस्ट 905-794-6777 डॉक्टर नीटू बाबा

0: ਵਾਹ ਵੀ ਵਾਹ ਉਹ ਸੋਰੀ ਯਾਰ ਇੱਕ ਵੀਰ ਨੇ ਰਿਕੁਐਸਟ ਕੀਤੀ ਸੀ ਨਾ ਜਗਜੀਤ ਸਿੰਘ ਜੀ ਦੇ ਉਸ ਗੀਤ ਦੀ, ਪਰ ਉਹ ਕਹਿੰਦੇ ਨਵੀਂ ਮਿਊਜ਼ਿਕ ਵਾਲਾ ਵਰਜ਼ਨ ਨਹੀਂ ਲੱਗਿਆ, ਸੋਰੀ ਯਾਰ। ਬਟ ਵੀਰ ਨੇ ਥੈਂਕ ਯੂ ਸੋ ਮੱਚ ਕਿਹਾ। ਓਕੇ, ਕਹਿੰਦੇ ਕਿ ਡਿਫਰੈਂਟ ਵਰਜ਼ਨ ਆ ਉਹਦਾ ਮਿਊਜ਼ਿਕ ਸੁਣ ਕੋਈ ਨਾ ਭਾਜੀ, ਉਹ ਵੀ ਲਾ ਦਿੰਦੇ ਚੱਕ ਦੇ ਫਟੇ। ਸ਼ਿਵ ਹੁਣੇ ਕਹਿੰਦੇ ਕਿ ਰੋ ਰਿਚ ਰੇਅਰ ਅਰਜਨਟੇਲ ਆਉਂਦਾ ਲਾ, ਉਹ ਵੀ ਲਾ ਦਿੰਦੇ ਹਾਂ ਜੀ। ਸੋ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੁੰਦੀ ਹੈ ਨਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN। ਇੰਸਟਾਗ੍ਰਾਮ 'ਤੇ ਵੀ ਮੈਸੇਜ ਤੁਸੀਂ ਐਨੀ ਟਾਈਮ ਜਦੋਂ ਮਰਜ਼ੀ ਕਰ ਦਿਓ, ਅਤੇ ਤੁਹਾਡੀ ਰਿਕੁਐਸਟ ਇੰਸਟਾਗ੍ਰਾਮ 'ਤੇ ਵੀ ਅਸੀਂ ਦੇਖ ਕੇ ਫਿਰ ਲਾ ਦੇਵਾਂਗੇ, ਚੱਕਰ ਹੀ ਕੋਈ ਨਹੀਂ ਯਾਰ। ਇੱਕ ਤੁਸੀਂ ਯਾਦ ਰੱਖੋ ਫੈਸ਼ਨ ਆਈਕਿਊ ਨੂੰ, ਕੋਈ ਵੀ ਤੁਹਾਡੇ ਅਪਲਾਇੰਸਿਸ ਦੀ, ਸੋਰੀ ਅਪਲਾਇੰਸਿਸ ਨਹੀਂ, ਕੋਈ ਵੀ ਤੁਸੀਂ ਕੱਪੜੇ ਆਦਿ ਲੈਣੇ ਆ, ਕੋਟ ਪੈਂਟ, ਕੁੜਤੇ ਪਜਾਮੇ, ਤਾਂ ਫੈਸ਼ਨ ਆਈਕਿਊ 'ਤੇ ਇੱਕ ਲਓ ਅਤੇ ਦੂਜਾ 30% ਡਿਸਕਾਊਂਟ ਦੇ ਉੱਤੇ ਆ। ਫੈਸ਼ਨ ਫੈਸ਼ਨ ਫੈਸ਼ਨ ਆਈਕਿਊ ਨੰਬਰ ਹੈ 905-453-2225। ਫੈਸ਼ਨ ਆਈਕਿਊ 905-453-2225 ਫੈਸ਼ਨ ਆਈਕਿਊ। ਅਤੇ ਸਾਡੇ ਨਾਲ ਇੱਕ ਵਾਰ ਫਿਰ ਸੁੱਖ ਭਾਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਿੱਜ। ਸੁੱਖ ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ। ਫਰਾਈਡੇ, ਸੈਟਰਡੇ, ਸੰਡੇ ਆਊਟਡੋਰ ਟੈਂਟ ਦਾ ਜਿਹੜਾ ਇੰਤਜ਼ਾਮ ਪਰਿਵਾਰਾਂ ਲਈ ਕਰ ਰਹੇ ਹਾਂ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾਣੀ ਆ। ਡਾਇਨਿੰਗ ਚੇਅਰਾਂ, ਐਕਸਨ ਚੇਅਰਾਂ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਗਲਾਸ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਇਸ ਵੀਕਐਂਡ ਦੇ ਉੱਪਰ ਤੁਹਾਡੇ ਕਲੀਅਰ ਆਊਟ ਕੀਤੇ ਜਾਣੇ ਆ। ਸੋ ਫਰਾਈਡੇ, ਸੈਟਰਡੇ, ਸੰਡੇ ਤਿੰਨ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਪਹੁੰਚਣਾ ਕਿੱਥੇ ਜੀ? ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀਂ ਭਾਜੀ।
0: ਕੀ ਬਾਤ ਹੈ ਨੀਰੀ ਸਾਹਿਬ, 2865। ਹਾਂਜੀ ਭਾਜੀ,
2: ਅਸੀਂ ਦਿਨ ਕੀ ਹਾਲ ਹੈ ਜੀ?
0: ਵਧੀਆ ਜੀ, ਕੀ ਬਣਦਾ?
2: ਚੜ੍ਹਦੀ ਕਲਾ ਜੀ, ਭਾਈ ਗੀਤ ਸੁਣਾ ਕਰਦੇ ਜਾਣ ਹੀ ਪਾਈ ਸੀ ਵਿੱਚ।
0: ਹਾਏ ਹਾਏ, ਜਾਣ ਫਿਰ ਵਧੀਆ, ਮੰਡੇ ਨੂੰ ਲਾ ਦਿਆ ਕਰੀ ਚਮਕੀਲੇ ਸਾਹਿਬ ਦਾ ਇੱਕ ਅੱਧਾ ਗਾਣਾ ਹੈ।
2: ਇੱਕ ਭਾਈ ਜੀ, ਤੁਹਾਡੀ ਜ਼ਰੂਰਤ ਤੁਹਾਨੂੰ ਇਹ ਆ,
0: ਪਤਾ ਕੀ ਹੈ ਜਿਹੜੇ ਏਦਾਂ ਦੇ ਗਾਣੇ ਆ ਨਾ, ਪੂਰਾ ਲਾਉਣ ਦਾ ਇੱਕ ਮਜ਼ਾ ਵੀ ਆਉਂਦਾ। ਚਮਕੀਲੇ ਵਰਗੀ ਤੂੰਬੀ ਨੀ ਕਿਸੇ ਨੇ ਯਾਰ ਕਦੇ ਵਜਾਈ ਹੈ? ਮੈਂ ਲੱਭ ਲਵਾਂ ਕਿਹੜਾ ਸੀ, ਮੈਨੂੰ ਫਿਰ ਦੱਸਿਓ ਬੋਲ ਕੀ ਸੀ।
2: ਹਾਏ ਨੀ ਬੇਬੇ ਮੇਰੀਏ
0: ਚੱਕ ਦਿਆਂਗੇ ਫੱਟੇ, ਨੋ ਪ੍ਰੋਬਲਮ। ਸੋ ਲਾਉਣੇ ਆ ਤੁਹਾਡੇ ਲਈ ਹਾਈ ਨੀ ਬੇਬੇ ਮੇਰੀ ਏ ਤੋਰੀ ਨਾ ਇਹਦੇ ਨਾਲ। ਵਾਹ, ਓਕੇ। ਇੱਕ ਤੁਸੀਂ ਨਾਲ ਦੀ ਨਾਲ ਮੈਸੇਜ ਯਾਦ ਰੱਖਣਾ ਜ਼ਰੂਰ, ਜੋਬ ਦਾ, ਇੱਕ ਜੋਬ ਅਵੇਲੇਬਲ ਹੈ, ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ। ਕੰਸਟਰਕਸ਼ਨ ਦਾ ਕੰਮ ਥੋੜ੍ਹਾ ਬਹੁਤਾ ਵੀ ਆਉਂਦਾ ਨਾ, ਕਾਲ ਕਰੋ, ਜੋਬ ਤੁਹਾਡੇ ਲਈ ਹੈਗੀ ਹੈ। ਨਾਲ ਮਿਲ ਵਰਕ, ਤੁਹਾਨੂੰ ਕਾਰਪੈਂਟਰੀ, ਮਿਲ ਵਰਕ, ਕੈਬਨਟਰੀ ਦਾ ਕੰਮ ਆਉਂਦਾ, ਸਟੀਲਸ ਅਤੇ ਟੋਮਕਨ 'ਤੇ ਜੋਬ ਹੈ। ਜੈਗ ਬਾਈ ਨੂੰ ਫੋਨ ਕਰੋ, 416-822-2239 416-822-2239 416-822-2239 ਜੀ 6643। ਹਾਂਜੀ ਸਰ।
3: ਹਾਂਜੀ ਨਵੀਂ ਜੀ, ਤੁਹਾਨੂੰ ਤੁਹਾਡੇ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ।
0: ਵੈਲਕਮ ਜੀ, ਵੈਲਕਮ ਸਰ, ਕੀ ਹਾਲ ਹੈ?
3: ਬਹੁਤ ਵਧੀਆ, ਕਿਰਪਾ ਮਾਲਕ ਦੀ। ਮੈਂ ਹਾਂ ਜੀ, ਹੁਣ ਚਮਕੀਲੇ ਦੇ ਗਾਣੇ ਦੀ ਫਰਮਾਇਸ਼ ਹੋਈ, ਮੈਂ ਸੈਕਿੰਡ ਨਾ ਕਰਾਂ ਤਾਂ ਹੋ ਨੀ ਸਕਦਾ।
0: ਦੱਸੋ ਫਿਰ
3: ਭਾਈ ਜੀ, ਭਾਈ ਦਾ ਨਾਂ ਰੇਸ਼ਮ ਨੀ ਹੈ ਭਾਜੀ ਦਾ, ਜਿਹੜੇ ਗੱਲ ਕਰਕੇ?
0: ਹਾਂ ਜੀ, ਮੈਨੂੰ ਲੱਗਦਾ। ਹਾਂ ਜੀ,
3: ਬਾਕੀ ਬੱਲੇ ਬੱਲੇ ਆ, ਕਿਉਂਕਿ ਇਹ
0: ਮੈਂ ਵੀ ਕਿਹਾ ਮੈਂ ਕਿਹਾ ਅੱਜ ਮੰਡੇ ਆ ਥੋੜੇ ਜਿਹਾ ਫਨ ਜਿਹਾ ਰੱਖਦੇ ਆ।
4: ਅਸੀਂ ਗੱਲ ਕਰਦੇ ਹਾਂ ਪ੍ਰੀ ਪਲੈਨਿੰਗ ਦੀ। ਆਪ ਜੀ ਜਾਣਦੇ ਹੋ ਸਾਡੇ ਸ਼ਰੋਤਾ ਵੀ ਕਈ ਸਾਡੇ ਨਾਲ ਜਿਹੜੇ ਸੰਪਰਕ ਕਰਦੇ ਹਨ ਉਹਨਾਂ ਦੇ ਮਨ ਚ ਕਈ ਸਵਾਲ ਉੱਠਦੇ ਰਹਿੰਦੇ ਹਨ ਕਿ ਪ੍ਰੀ ਪਲੈਨਿੰਗ ਕੀ, ਇਹਦੇ ਕੀ ਫਾਇਦੇ ਹਨ। ਸੋ ਮੈਂ ਬੜੇ ਸਿੰਪਲ ਤਰੀਕੇ ਨਾਲ ਦੱਸਦਿਆਂ ਕਿ ਪ੍ਰੀ ਪਲੈਨਿੰਗ ਇਹ ਜੀ ਕਿ ਅੱਜ ਦੀ ਡੇਟ ਦੇ ਪ੍ਰਾਈਜ਼ ਲੌਕ ਹੋ ਜਾਂਦੇ ਸਭ ਤੋਂ ਵੱਡੀ ਗੱਲ ਹੈ। ਇੱਕ ਵੱਡੀ ਗੱਲ ਇਹ ਕਿ ਪੀਸ ਆਫ ਮਾਈਂਡ, ਮਨ ਦਾ ਸਕੂਨ ਮਿਲ ਜਾਂਦਾ ਹੈ ਬਈ ਮੈਂ ਆਪਣੀ ਅਖੀਰਲੀ ਜ਼ਿੰਮੇਵਾਰੀ ਵੀ, ਕਿਉਂਕਿ ਪ੍ਰੀ ਪਲੈਨਿੰਗ ਫਿਊਨਰਲ ਐਕਸਪੈਂਸਿਸ ਲਈ ਹੈ, ਤੇ ਮੈਂ ਅਖੀਰਲੀ ਜ਼ਿੰਮੇਵਾਰੀ ਵੀ ਨਿਭਾ ਲਈ ਹੈ। ਸਾਡੇ ਵੱਡਿਆਂ ਦੇ ਮਨ ਚ ਇਹ ਹੁੰਦੀ ਹੈ ਗੱਲ ਕਿ ਬਈ ਅਸੀਂ ਕੋਈ ਵੀ ਆਪਣੇ ਪਰਿਵਾਰ ਤੇ ਬੋਝ ਨਾ ਪਾਈਏ ਕਿਸੇ ਤਰ੍ਹਾਂ ਦਾ ਵੀ, ਤੇ ਜੇ ਜਾਣੇ ਵਾਲੇ ਖਰਚੇ ਵੀ ਪਹਿਲੇ ਹੀ ਪਲਾਨ ਕਰ ਲਏ ਜਾਣ ਤੇ ਉਹ ਵੀ ਫਿਰ ਇੱਕ ਮੁਸ਼ਤ ਨਹੀਂ ਜਮ੍ਹਾਂ ਕਰਾਉਣੇ ਪੈਂਦੇ, ਉਹ ਕਿਸ਼ਤਾਂ ਦੇ ਵਿੱਚ 12 ਮਹੀਨੇ ਦੀ ਕਿਸ਼ਤਾਂ ਜਮ੍ਹਾਂ ਕਰਾਏ ਜਾ ਸਕਦੇ ਹਨ ਬਿਨਾਂ ਕੋਈ ਵਿਆਜ ਦੇ, ਵਿਦਆਊਟ ਐਨੀ ਇੰਟਰਸਟ ਐਲੀਮੈਂਟ, ਤੇ ਲੰਬੇ ਟਾਈਮ ਵਿੱਚ 2 ਸਾਲ 5 ਸਾਲ ਵਿੱਚ ਵੀ ਜਮ੍ਹਾਂ ਕਰਾਏ ਜਾ ਸਕਦੇ ਹਨ। ਸੋ ਰੱਬ ਮਿਹਰ ਕਰੇ ਲੰਬੀਆਂ ਉਮਰਾਂ ਸਾਰੇ ਆਨੰਦ ਮਾਣਨ ਇਸ ਸੰਸਾਰ ਦੇ ਵਿੱਚ, ਚੰਗੇ ਚੰਗੇ ਕੰਮ ਕਰਦੇ ਰਹਿਣ ਤੇ ਦੁਨੀਆਂ ਨੂੰ ਸੁਹਾਵਣਾ ਬਣਾਉਂਦੇ ਰਹਿਣ। ਪਰ 20 ਸਾਲ 30 ਸਾਲ ਬਾਅਦ ਵੀ ਲੋੜ ਪਵੇ ਤਾਂ ਇਹ ਹਰ ਕੋਈ ਸੋਚ ਸਕਦਾ ਹੈ ਕਿ ਪਿਛਲੇ 10 ਸਾਲਾਂ ਚ ਡਬਲ ਹੋਏ ਪ੍ਰਾਈਸ, ਤਾਂ ਕੀ ਅਗਲੇ 10-20 ਸਾਲਾਂ ਚ ਹੋਣਗੇ, ਕਿਤਨੇ ਵਧਣਗੇ ਮੈਂ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ, ਪਰ ਡੈਫੀਨੇਟਲੀ ਇਹ ਪ੍ਰਾਈਜ਼ ਬਹੁਤ ਵੱਧ ਜਾਣਗੇ। ਤੇ ਜੇ ਕੋਈ ਅੱਜ ਦੇ ਪ੍ਰਾਈਜ਼ ਲੌਕ ਕਰ ਲੇਗਾ ਤੇ ਥੋੜਾ ਥੋੜਾ ਕਰਕੇ ਜਮ੍ਹਾਂ ਕਰਾ ਦੇਗਾ ਤਾਂ 20 ਸਾਲਾਂ ਬਾਅਦ ਪਰਿਵਾਰ ਤੇ ਇੱਕ ਬੋਝ ਨਹੀਂ ਪੈਂਦਾ ਤੇ ਉਹ ਆਪਣੇ ਪਿਆਰਿਆਂ ਦੀ ਵਿਛੋੜੇ ਦੇ ਇੱਕ ਦੁੱਖ ਨੂੰ ਤਾਂ ਫੈਮਿਲੀ ਮਿਲ ਕੇ, ਪਰ ਇੱਕ ਫਾਈਨੈਂਸ਼ੀਅਲ ਬਰਡਨ ਤੋਂ ਪਹਿਲੇ ਹੀ ਪਲਾਨ ਕਰ ਲਿਆ ਜਾਏ ਤਾਂ ਬਚਿਆ ਜਾ ਸਕਦਾ। ਸੋ ਇਹ ਇੱਕ ਬੜਾ ਹੀ ਪ੍ਰੀ ਪਲੈਨਿੰਗ ਵਾਸਤੇ ਅਸੀਂ ਇਹ ਸਿਸਟਮ ਜਿਹੜਾ ਹੈਗਾ, ਅਸੀਂ ਬਰੀਮੈਂਟ ਅਥਾਰਿਟੀ ਆਫ ਓਨਟਾਰੀਓ ਦੇ ਅੰਡਰ ਕੰਮ ਕਰਦੇ ਹਾਂ। ਸਾਡੀ ਏਜੈਕਸ ਲੋਕੇਸ਼ਨ ਹੈ ਬ੍ਰੈਂਪਟਨ ਹੈ, ਤੇ ਨਾਲ ਹੀ ਵੀ ਆਰ ਕਮਿੰਗ ਅਪ ਐਟ ਬਰਲਿੰਗਟਨ ਆਲਸੋ। ਤਿੰਨੋਂ ਜਗ੍ਹਾ ਇਹ ਕੰਟਰੈਕਟ ਵੈਲਿਡ ਹੋਏਗਾ, ਐਕਸੈਪਟੇਬਲ ਹੋਏਗਾ। ਤੇ ਇਹਦੇ ਵਿੱਚ ਇਹ ਵੇ ਕਿ ਬਈ ਇੰਸ਼ੋਰੈਂਸ ਪ੍ਰੋਡਕਟ ਵੀ ਇੱਕ ਅਵੇਲੇਬਲ ਹੈ ਕਿ ਕੋਈ ਲੰਬੇ ਟਾਈਮ ਦੀ, ਜਿਸ ਤਰ੍ਹਾਂ 60 ਸਾਲ ਦੀ ਕਿਸੇ ਦੀ ਏਜ ਹੈ, ਉਹ 20 ਸਾਲ 15 ਸਾਲ ਥੋੜਾ ਜਿਹਾ ਇੰਸ਼ੋਰੈਂਸ ਪ੍ਰੀਮੀਅਮ ਜਿਹੜਾ ਪੋਕਿਟ ਨੂੰ ਪਿੰਚ ਵੀ ਨਹੀਂ ਕਰਦਾ, ਆਰਾਮ ਨਾਲ ਦੇ ਕੇ ਤੇ ਫ੍ਰੀ ਹੋ ਸਕਦਾ। ਪਰ ਕੋਈ ਵੀ ਇੰਸ਼ੋਰੈਂਸ ਜਾਂ ਡਿਪੋਜ਼ਿਟ ਜਿਹੜਾ ਹੈ ਉਹ ਲਾਸਟ ਮਤਲਬ ਜੀਵਨ ਦੇ ਅੰਤ ਤੱਕ ਕੰਮ ਕਰਦਾ ਹੈ, ਇਹ ਨਹੀਂ ਕਿ 10 ਸਾਲ ਦੇ ਬਾਅਦ ਉਹ ਮੁੱਕ ਜਾਂਦਾ ਹੈ। ਨਾਟ ਲਾਈਕ ਏ ਟਰਮ ਪਾਲਿਸੀ, ਇਹ ਹਮੇਸ਼ਾ ਲਈ ਮਤਲਬ ਜ਼ਿੰਦਗੀ ਦੇ ਅੰਤ ਤੱਕ ਰਹਿੰਦਾ ਹੈ, ਵੈਲਿਡ ਰਹਿੰਦਾ ਹੈ ਔਰ ਐਕਸੈਪਟੇਬਲ ਰਹਿੰਦਾ ਹੈ ਸਾਡੇ ਕ੍ਰੈਮਟੋਰੀਅਮ ਤੇ। ਕੋਈ ਸਵਾਲ ਪੁੱਛਦੇ ਹਨ ਤੁਹਾਡੇ ਸ਼ਰੋਤਾ ਕਿ ਜੀ ਅਸੀਂ ਵੈਨਕੂਵਰ ਚਲੇ ਗਏ ਫਿਰ ਕੀ ਹੋਏਗਾ ਸਾਡੇ ਪੈਸੇ ਦਾ, ਤੁਹਾਡਾ ਪੈਸਾ ਸਿਕਿਓਰ ਹੈ ਜੀ, ਇਹ ਸਾਡੇ ਕੋਲ ਜਮ੍ਹਾਂ ਨਹੀਂ ਹੁੰਦਾ, ਇੰਸ਼ੋਰੈਂਸ ਕੰਪਨੀ ਜਮ੍ਹਾਂ ਹੁੰਦਾ। ਇੰਸ਼ੋਰੈਂਸ ਕੰਪਨੀ ਥਰੂ ਆਊਟ ਨਾਰਥ ਅਮਰੀਕਾ ਕੰਮ ਕਰਦੀ ਹੈ, ਤੁਸੀਂ ਨਵੇਂ ਕਿਸੇ ਕ੍ਰੈਮਟੋਰੀਅਮ ਵਿੱਚ ਕੱਲ ਨੂੰ ਇਸ ਡਿਪੋਜ਼ਿਟ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਟ ਕੈਨ ਬੀ ਯੂਜ਼ਡ ਓਵਰ ਦੇਅਰ, ਟ੍ਰਾਂਸਫਰਡ ਓਵਰ ਦੇਅਰ। ਇਹ ਡਿਪੋਜ਼ਿਟ ਹੈ, ਐਕਸਪੈਂਸ ਨਹੀਂ ਹੈ। ਇਹਦੇ ਨਾਲ ਨਾਲ ਮੈਂ ਇੱਕ ਹੋਰ ਪਾਲਿਸੀ ਟਰੈਵਲ ਬੈਕ ਹੋਮ ਜਾਂ ਜਰਨੀ ਬੈਕ ਹੋਮ ਕਰਕੇ ਵੇ $595 ਦੀ ਹੈ, ਉਹ ਵੀ ਕਿਸ਼ਤਾਂ 'ਚ ਦਿੱਤੀ ਜਾ ਸਕਦੀ ਹੈ ਕਿਸੇ ਨੇ ਪ੍ਰੀ ਪਲੈਨਿੰਗ ਕਰਾਈ ਹੋਏ। ਉਹਦੇ 'ਚ ਇਹ ਵੇ ਕਿ ਅਸੀਂ ਟਰੈਵਲ ਕਰਦੇ ਹਾਂ ਇੰਡੀਆ ਜਾਂ ਕਿਧਰੇ ਹੋਰ ਕਿਸੇ ਕੰਟੀਨੈਂਟ 'ਚ, ਆਸਟ੍ਰੇਲੀਆ ਗਏ ਹੋਏ ਹਾਂ, ਮਾਲਕ ਨਾ ਕਰੇ ਕੋਈ ਭਾਣਾ ਐਸਾ ਵਰਤ ਜਾਏ ਕਿ ਬਾਡੀ ਨੂੰ ਵਾਪਿਸ ਲਿਆਉਣਾ ਪਏ, ਤਾਂ ਅੱਜ ਦੀ ਰੇਟ 'ਚ $10,000 ਤੋਂ ਉੱਪਰ ਹੈ। ਸਾਡੇ ਸਾਹਮਣੇ ਕਈ ਕੇਸਿਸ ਹੋਏ ਔਰ ਉਹਨਾਂ ਨੂੰ ਕਾਫੀ ਖਰਚਾ ਕਰਨਾ ਪਿਆ, ਤਾਂ ਉਹਦੇ ਲਈ ਇਹ $595 ਵਨ ਟਾਈਮ ਪੇਮੈਂਟ ਲਾਈਫ ਵਿੱਚ ਉਹ ਸਾਰਾ ਟਰੈਵਲ ਕਵਰਡ ਹੈ, ਸਕੂਨ ਨਾਲ ਟਰੈਵਲ ਕੋਈ ਕਰ ਸਕਦਾ ਤੇ ਇਹ ਬਹੁਤ ਥੋੜਾ ਜਿਹਾ ਖਰਚਾ ਹੈ। ਇਸ ਨੂੰ ਮੈਂ ਕਹਿੰਦਾ ਤੁਸੀਂ ਵੀ ਪਿੱਛੇ ਮੈਨੂੰ ਇਹ ਕਿਹਾ ਸੀ ਬਈ ਇਹ ਬਹੁਤ ਅਟਰੈਕਟਿਵ ਹੈ ਤੇ ਇਹ ਜ਼ਰੂਰ ਸਭ ਨੂੰ ਕਰਾ ਲੈਣੀ ਚਾਹੀਦੀ।
0: ਵੈਰੀ ਗੁੱਡ, ਤੇ ਨੰਬਰ ਵੀ ਜ਼ਰੂਰ ਦੇ ਦਿਓ।
4: ਹਾਂਜੀ, 905-4585-2222, 905-458-2222 ਮੇਰਾ ਪਰਸਨਲ ਨੰਬਰ ਹੈ, 437-673-7555, 437-673-7555। ਕੋਈ ਵੀ ਨੋ ਕਾਸਟ ਵਿਦਆਊਟ ਐਨੀ ਓਬਲੀਗੇਸ਼ਨ ਮੀਟਿੰਗ ਰੱਖ ਸਕਦਾ, ਕ੍ਰੈਮਟੋਰੀਅਮ ਆ ਸਕਦਾ, 30 Bramman Court ਬ੍ਰੈਂਪਟਨ ਟੋਰ ਬ੍ਰਮ ਰੋਡ ਤੇ, ਜਾਂ ਕਿਧਰੇ ਬਾਹਰ ਵੀ ਕਾਫੀ ਸ਼ਾਪ ਤੇ ਜਾਂ ਕਿਧਰੇ ਵੀ ਮੀਟਿੰਗ ਕਰ ਸਕਦਾ ਕੋਈ ਵੀ ਵਿਦਆਊਟ ਐਨੀ ਓਬਲੀਗੇਸ਼ਨ। ਉਹਦੇ ਵਿੱਚ ਸਾਰੇ ਆਪਸ਼ਨ ਕਲੀਅਰ ਕਰ ਦਿੰਦੇ ਹਾਂ ਤੇ ਡਿਪੋਜ਼ਿਟ ਦੇ ਤਰੀਕੇ ਵੀ ਸਾਰੇ ਦੱਸ ਦਿੰਦੇ ਹਾਂ। ਸੋ ਕੋਈ ਕੋਈ ਵੀ ਇਸ ਬਾਰੇ ਜਾਣਕਾਰੀ ਲੈਣਾ ਚਾਹੇ ਅਸੀਂ ਉਸ ਨੂੰ ਜੀ ਆਇਆਂ ਕਹਿੰਦੇ।
0: ਨੰਬਰ ਹੈ 9054582222 9054582222। ਬਹੁਤ ਸ਼ੁਕਰੀਆ ਜਿੰਦਰ ਜੀ, ਥੈਂਕ ਯੂ ਸੋ ਮਚ,
4: ਥੈਂਕ
0: ਯੂ। 9181 ਹੈਲੋ।
5: ਚਮਕੀਲੇ
0: ਦਾ
5: ਮੈਂ ਕਿਹਾ ਬਾਈ ਵੀ ਜਾ ਸਭ ਤੋਂ ਵੱਡਾ ਹੋ ਜਾ ਸਭ ਤੋਂ ਛੋਟਾ ਹੋ, ਬਾਈ ਵੀ ਉੱਥੇ ਹੀ ਏਜ ਦਾ ਲੱਗਦਾ
0: ਨੀ, ਏਜ ਤੋਂ ਚਲੋ ਆਪਾਂ ਕੀ ਕਰਾਉਣਾ।
5: ਪੁਰਾਣਾ ਸੁਰਿੰਦਰ ਕੌਰ ਦਾ ਗਾਣਾ ਜਿੱਤਿਆ ਗਿਆ,
0: ਦੱਸੋ ਦੱਸੋ ਕਿਹੜਾ।
5: ਉਹ ਕਹਿੰਦੀ ਅੱਗ ਪਾਣੀਆਂ ਚ ਲਾਈ ਮੈਂ ਰਾਤ ਨੂੰ।
0: ਓ ਵਾਹ, ਬੜਾ ਕਮਾਲ ਦਾ ਗੀਤ ਹੈ।
5: ਹਾਂਜੀ,
0: ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ। ਸ਼ਾਮ ਬਣ ਗਈ ਹੈ,
5: ਬਿਲਕੁਲ ਪੁਰਾਣੇ ਗਾਣੇ ਪੁਰਾਣੇ ਹੁੰਦੇ
0: ਆ। ਲਾਈਏ ਫਿਰ ਹਾਈ ਨੀ ਬੇਬੇ ਮੇਰੀ ਏ ਵਿਆਹੀ ਨਾ ਜਾਂ ਤੋਰੀ ਨਾ ਇਹਦੇ ਨਾਲ।
5: ਹਾਂ ਲਾ ਦਿਓ,
0: ਚਲੋ ਸੁਣਾਉਂਦੇ ਆ ਫਿਰ, ਠੀਕ ਹੈ ਤੁਹਾਨੂੰ। ਬਹੁਤ ਸ਼ੁਕਰੀਆ, ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਸੁਣੋ ਫਿਰ ਹਾਈ ਨੀ ਬੇਬੇ ਮੇਰੀਏ।

0: ਓ ਵਾਹ ਵੀ ਵਾਹ, ਕੀ ਬਾਤ ਹੈ। ਬਾਕੀ ਯਾਰ ਤੁਸੀਂ ਗਾਣੇ ਪਤਾ ਨਹੀਂ ਕਿੱਥੋਂ ਕੱਢ ਕੱਢ ਕੇ ਲਿਆਉਂਦੇ ਹੋ, ਹੈ ਕਿਆ ਫਰਮਾਇਸ਼ਾਂ, ਕਿਆ ਬਸ ਕਮਾਲ ਹੀ। ਸੋ ਸੁਣ ਕੇ ਨਾ ਵੱਖਰੇ ਵੱਖਰੇ ਗੀਤ ਬੜਾ ਵਧੀਆ ਲੱਗਦਾ। ਸੋ ਪ੍ਰੋਗਰਾਮ ਹੈ ਪੰਜਾਬੀ ਲੈਣਾ, ਅਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਇੱਕ ਮੈਸੇਜ ਦੇ ਦਈਏ ਬਈ। ਚਲੋ ਮੈਸੇਜ ਬਾਅਦ ਚੋਂ, ਪਹਿਲਾਂ ਦਵਿੰਦਰ ਪਵਾਰ ਸਾਹਿਬ ਸਾਡੇ ਨਾਲ ਨੇ। ਪਵਾਰ ਸਾਹਿਬ ਵੈਲਕਮ।
1: ਬਹੁਤ ਬਹੁਤ ਧੰਨਵਾਦ ਨਵੀਂ ਅਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣ ਭਰਾਵਾਂ ਦੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ ਜੀ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰ ਲਈ ਨੰਬਰ ਹੈ 6478887031। ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ, ਜਿਹੜੀ ਮਾਰਕੀਟ ਹੈ ਕਦੋਂ ਸਥਿਰ ਹੋ ਸਕਦੀ ਹੈ ਤੇ ਕਿਵੇਂ ਹੋ ਸਕਦੀ ਆ। ਦੇਖੋ ਇਹਦੇ ਬਾਰੇ ਤਾਂ ਅਸੀਂ ਵੀ ਕੁਛ ਨਹੀਂ ਕਹਿ ਸਕਦੇ ਕਿ ਮਾਰਕੀਟ ਕਦੋਂ ਠੀਕ ਹੋ ਸਕਦੀ ਹੈ, ਪਰ ਸਟਿਲ ਜਿਹੜੇ ਆ ਘਰ ਵਿਕ ਵੀ ਰਹੇ ਆ ਤੇ ਮੌਰਗੀਆਂ ਵੀ ਹੋ ਰਹੀਆਂ ਆ। ਪਰ ਜਿਹੜਾ ਇਹਨਾਂ ਨੇ ਓਵਰਸੀਜ਼ ਬਾਇਰ ਨੂੰ ਬੰਦ ਕੀਤਾ ਸੀ ਉਹ ਜਨਵਰੀ ਦੇ ਵਿੱਚ ਜਾ ਕੇ ਆਈ ਥਿੰਕ ਉਹ ਜਿਹੜਾ ਖਤਮ ਹੋ ਜਾਣਾ ਆ। ਹੋ ਸਕਦਾ ਉਸ ਤੋਂ ਬਾਅਦ ਜਿਹੜਾ ਓਵਰਸੀਜ਼ ਬਾਇਰ ਜਿਹੜਾ ਆਪਣਾ ਪ੍ਰੋਪਰਟੀ ਬਾਏ ਕਰਨੀਆਂ ਸ਼ੁਰੂ ਕਰ ਦੇਣ ਤੇ ਮਾਰਕੀਟ ਥੋੜੀ ਸਟਿਲ ਹੋਰ ਹੋ ਜਾਵੇ। ਤੇ ਇਸ ਕਰਕੇ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੌਰਗੇਜ ਜਾਂ ਪਰਚੇਜ ਜਾਂ ਰੀਸੇਲ ਹੈ ਜਾਂ ਰੀਫਨਾਂਸ ਕਰਨਾ ਕਰਨੋ ਕਾਲ ਕਰ ਲਓ। ਜਿਹੜਾ ਅੱਜ ਦਾ ਰੇਟ ਹੋਲਡ ਕਰਕੇ ਦੇਵਾਂਗੇ 120 ਦਿਨ ਲਈ ਫਿਰ ਰਹੂਗਾ, ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ। ਅਗਰ ਰੇਟ ਕਿਸੇ ਕਾਰਨ ਵੱਧ ਗਿਆ ਤਾਂ ਤੁਹਾਨੂੰ ਹੋਲਡ ਕੀਤਾ ਰੇਟ ਹੀ ਮਿਲੂਗਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6478887031। ਇਸ ਤੋਂ ਇਲਾਵਾ ਹੋਰ ਵੀ ਕੋਈ ਭੈਣ ਭਰਾ ਕਿਸੇ ਤਰ੍ਹਾਂ ਦੀ ਘਰ ਦੇ ਉੱਤੇ ਹੀ ਲੋਕ ਜਿਹਨੂੰ ਹੋਮ ਇਕੁਇਟੀ ਲਾਈਨ ਕਹਿੰਦੇ ਆ ਲੈਣੇ ਚਾਹੁੰਦੇ ਆ, ਮੌਰਗੇਜ ਨਹੀਂ ਤੋੜਨਾ ਚਾਹੁੰਦੇ, ਪੈਸੇ ਧੇਲੇ ਲੋੜ ਪੈ ਗਈ ਆ, ਤੇ ਕਾਲ ਕਰ ਲਓ। ਸਾਡੇ ਕੋਲ ਬਹੁਤ ਸਾਰੇ ਲੈਂਡਰ ਹੈਗੇ, ਚਾਹੇ ਤੁਹਾਡਾ ਗੁੱਡ ਕ੍ਰੈਡਿਟ ਆ ਚਾਹੇ ਬੈਡ ਕ੍ਰੈਡਿਟ ਆ, ਤੁਹਾਨੂੰ ਜਿਹੜੀ ਹੋਮ ਇਕੁਇਟੀ ਲਾਈਨ ਲੈ ਕੇ ਦੇਵਾਂਗੇ ਉਹ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ, ਕ੍ਰੈਡਿਟ ਕਾਰਡਾਂ ਦਾ ਡੈਟ, ਮਹਿੰਗੇ ਪਾ ਦੇ 21 ਸੈਕਿੰਡ ਮੌਰਗੇਜ ਹੋ ਸਕਦੀ ਆ। ਗੱਲ ਕਿ ਜਦੋਂ ਤੇ ਜਿੰਨੀ ਉਹਨੂੰ ਯੂਜ਼ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉਹਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ 6478887031 6479889781। ਹੋਰ ਵੀ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479887831 6479889781। ਹਮੇਸ਼ਾ ਇਹ ਗੱਲ ਕਹਿ ਦਈਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ।
0: ਪਵਾਰ ਜੀ ਦੇ ਨਾਲ ਗੱਲਬਾਤ ਕਰੋ ਬਈ, ਡਿਲੇ ਨਾ ਕਰੋ ਤੇ ਪਵਾਰ ਸਾਹਿਬ ਤੁਹਾਡੀ ਸੇਵਾ ਚ ਹਾਜ਼ਰ ਨੇ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
0: ਕੀ ਬਾਤ ਹੈ, ਵੈਰੀ ਗੁੱਡ। ਸੋ ਜ਼ਰੂਰ ਤੁਸੀਂ ਕਾਲ ਕਰੋ, ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇੱਕ ਮੈਸੇਜ ਦੇ ਦਈਏ ਗੁਰਕਰਮ ਢੀਂਡਸਾ ਦਾ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘਟਾਉਣੀ ਚਾਹੁੰਦੇ ਹੋ, ਕੌਣ ਨਹੀਂ ਚਾਹੁੰਦਾ, ਗੁਰਕਰਮ ਢੀਂਡ ਸਾਨੂੰ ਫੋਨ ਕਰੋ ਰਾਈਟ ਅਵੇ। ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦਾ ਵਧੀਆ ਤੋਂ ਵਧੀਆ ਰੇਟ 416-876-4605 416-876-4605। ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਬਈ ਗੁਰਕਰਮ ਨੇ। ਸੋ 416-876-4605 ਗੁਰਕਰਮ ਢੀਂਡ ਸਾਨੂੰ ਫੋਨ ਕਰ ਲਓ। ਉਸ ਤੋਂ ਇਲਾਵਾ ਪ੍ਰਦੀਪ ਭਾਜੀ, ਤੁਹਾਡੇ ਅਪਲਾਇੰਸਿਸ ਦੀ ਰਿਪੇਅਰ, ਅਪਲਾਇੰਸਿਸ ਰਿਪੇਅਰ ਕਰਾਉਣ ਲਈ 647-3230-3 ਨਵੀਂ ਡੈਕ ਲਗਵਾਉਣੀ ਹੈ, ਡੈਕ ਦੀ ਰਿਪੇਅਰ ਕਰਵਾਉਣੀ ਹੈ, ਡੈਕ ਫੈਂਸ ਰਿਪੇਅਰ, ਨਵੀਂ ਡੈਕ ਜਾਂ ਫੈਂਸ, ਤਾਂ ਨੰਬਰ ਇੱਕੋ ਇੱਕ ਹੈ, ਤੁਸੀਂ ਕਾਲ ਕਰ ਲਓ ਜ਼ਰੂਰ। ਲਿਖ ਲਓ ਫਿਰ 6478043220 6478043220 ਦੇ ਉੱਤੇ ਤੁਸੀਂ

0: ਵਾਹ ਬਈ ਵਾਹ, ਕਿਆ ਬਾਤ ਹੈ ਸ਼ਿੰਦਾ ਸਾਹਿਬ, ਯਾਰ ਕਿਆ ਬੁਲੰਦ ਆਵਾਜ਼ ਸੀ ਹੈ। ਸੋ ਓਕੇ, ਦੋ ਤਿੰਨ ਤੁਹਾਨੂੰ ਮੈਸੇਜ ਦੇਈਏ ਫਿਰ ਚੱਕੀ ਚਲਾਂਗੇ ਕੰਮ ਨੂੰ। ਅੱਜ ਕਹਿੰਦੇ ਨਾ ਪਿੱਛੇ ਨਹੀਂ ਹਟਦੇ। ਸੋ ਫਰੈਸ਼ ਫੂਡ ਸੈਂਟਰ ਤੇ ਪਹੁੰਚੋ, ਗਰੋਸਰੀ ਕਰਨੀ ਹੈ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ ਤੇ ਪਹੁੰਚੋ ਤੇ ਆਪਣੇ ਮਨਪਸੰਦ ਦੀ ਗਰੋਸਰੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਜਿਹੜੇ ਸੱਜਣ ਮਿੱਤਰ ਸੋਚ ਰਹੇ ਹੈ ਕਿ ਯਾਰ ਨਵੀਂ ਡਾਕਟਰ ਕਲੀਨਿਕ ਕਿੱਥੋਂ ਕਰਾਈਏ, ਇੱਕੋ ਇੱਕ ਨਾਮ ਹੈ, ਦੂਜੇ ਨਾਂ ਦੀ ਕੋਈ ਲੋੜ ਨਹੀਂ, ਠੀਕ ਹੈ। ਉਹ ਨਾਮ ਹੈ 5 Rivers ਡਾਕਟ ਕਲੀਨਿੰਗ। ਅਰਸ਼ ਉਹਨਾਂ ਨੂੰ ਫੋਨ ਕਰੋ, ਮੈਨੂੰ ਇੰਨੇ ਮੈਸੇਜ ਆ ਰਹੇ ਆ ਕਿ ਨਵੀਂ ਯਾਰ ਕਿਆ ਟੌਪ ਦੀ ਸਰਵਿਸ ਹੈ, ਕਿਆ ਕਮਾਲ ਦੀ ਟੀਮ ਹੈ। ਸੋ ਤੁਸੀਂ 5 Rivers ਡਾਕਟ ਕਲੀਨਿੰਗ ਨੂੰ ਯਾਦ ਰੱਖੋ, 437-688-7750 ਨੰਬਰ ਹੈ, 4376887750 4376887750, ਤੇ ਤੁਸੀਂ ਯਾਦ ਜ਼ਰੂਰ ਰੱਖੋ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ca. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ

0: ਐਨ ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਫੁਨਕਸ਼ਨਲ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਿਆ ਬਾਤ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਨੰਬਰ ਹੈ ਆਪਣਾ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜਸਪਾਲ ਰਾਏ ਭਾਜੀ ਕਿਆ ਯਾਰ ਕਮਾਲ ਦੀਆਂ ਕਿਚਨਸ ਜਸਪਾਲ ਜੀ ਰੈਡੀ ਕਰਦੇ ਆ ਹੈ ਸੋ ਜੇ ਤੁਸੀਂ ਜੋਬ ਆਪਣੇ ਸੋਰੀ ਜੋਬ ਵਧੀਆ ਕਰਾਉਣੀ ਹੈ ਨਾ ਤੁਸੀਂ ਜਸਪਾਲ ਜੀ ਨੂੰ ਫੋਨ ਕਰਨਾ ਇਹ ਮਾਹਰ ਬੰਦੇ ਨੇ ਕਿਚਨ ਕੈਬਨਿਟਰੀ ਦੇ ਕੰਮ ਦੇ ਵਿੱਚ ਕਿਚਨ ਦੀਆਂ ਕੈਬਨਿਟਸ ਬ੍ਰੈਂਡ ਨਿਊ ਕਾਊਂਟਰ ਟੋਪ ਵੈਨਿਟੀਜ਼ ਤੁਸੀਂ ਆਪਣੇ ਟੀਵੀ ਦੇ ਆਲੇ ਦੁਆਲੇ ਕੋਈ ਵੀ ਇੰਟਰਟੇਨਮੈਂਟ ਯੂਨਿਟ ਤਿਆਰ ਕਰਵਾਉਣੇ ਆ ਤਾਂ ਨੰਬਰ ਤੁਸੀਂ ਨੋਟ ਕਰ ਲਓ ਰਾਈਟ ਅਵੇ ਫੋਨ ਨੰਬਰ ਹੈ ਨਿਊ ਹਾਈਟਸ ਕਿਚਨ ਦਾ 4168591920 416-859-1920 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੁਹਾਡੇ ਲਈ ਬਿਲਕੁਲ ਇਹਨਾਂ ਦੀ ਟੀਮ ਅਵੇਲੇਬਲ ਹੈ ਤੇ ਐਚ ਕੇ ਮੂਵਰਸ ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ ਚੋਂ ਤਾਂ ਐਚ ਕੇ ਮੂਵਰਸ ਭਰੋਸੇ ਵਾਲੀ ਟੀਮ ਹੈ ਇਹਨਾਂ ਕੋਲ ਘੱਟੋ ਘੱਟ ਯਾਰ ਐਕਸਪੀਰੀਅੰਸ ਮੈਨੂੰ ਲੱਗਦਾ ਹੈਗਾ ਕਿੰਨੇ ਚਿਰ ਦਾ 15 to 30 years ਦਾ ਤਕਰੀਬਨ 25-30 years ਦਾ 416-524-6704 ਅੱਗ ਆਪਾਂ ਯਾਰ ਨਵਾਂ ਲਾਉਂਦੇ ਹਾਂ ਗਾਣਾ ਹੁਣ ਪੁਰਾਣੇ ਨਹੀਂ ਮੈਂ ਕਹੂੰਗਾ ਲੈਜੈਂਡਰੀ ਜਿਹੜੇ ਹੈਗੇ ਆ ਉਹ ਲੱਗ ਗਏ ਬਥੇਰੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਵਧੀਆ ਖੜਕਵੇਂ ਜਿਹੇ ਕੁਝ ਇੱਕ ਗੀਤ ਅਤੇ ਜੋਰਡਨ ਸੰਧੂ ਦਾ ਸੁਣਾਈਏ ਜਾਂ ਅਰਜੁਨ ਦਾ ਸੁਣਾਈਏ ਤੁਹਾਨੂੰ ਹਿੰਮਤ ਸੰਧੂ ਦਾ ਸੁਣਾ ਦਈਏ ਹਿੰਮਤ ਸੰਧੂ ਦਾ ਵਰਥ ਕਿੰਨਾ ਚੱਲਿਆ ਸੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਸੋ ਵਰਥ ਹੀ ਸੁਣਾਉਂਦੇ ਹਾਂ ਤੁਹਾਨੂੰ ਅਤੇ ਆ ਜਾਓ ਫਿਰ ਸੁਣਦੇ ਹਾਂ ਅਤੇ ਕਰਦੇ ਹਾਂ ਥੋੜ੍ਹਾ ਜਿਹਾ ਭੰਗੜਾ

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041545।

ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ

905-673-3337 ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਔਰ ਮੌਸਮ ਬਈ ਬੜਾ ਖੂਬਸੂਰਤ, ਅੱਜ ਬਹੁਤ ਪਿਆਰਾ ਪਿਆਰਾ ਜਿਹਾ ਮੌਸਮ ਹੋ ਗਿਆ ਬਾਹਰ, ਹਲਕੀ ਫੁਲਕੀ ਜਿਹਨੂੰ ਕਹਿੰਦੇ ਹੁੰਦੇ ਕਿ ਢਲਦੀਆਂ ਸ਼ਾਮਾਂ। ਸੋ 905-673-3337 ਅੱਛਾ ਢਲਦੀਆਂ ਸ਼ਾਮਾਂ, ਅੱਛਾ ਸ਼ਾਮਾਂ 'ਤੇ ਤਾਂ ਬਹੁਤ ਸਾਰਾ ਮਿਊਜ਼ਿਕ ਵੀ ਬਣਿਆ ਯਾਰ, ਸ਼ਾਮਾਂ 'ਤੇ, ਢਲਦੀ ਸ਼ਾਮ 'ਤੇ, ਤਰਕਾਲਾਂ 'ਤੇ, ਲੋਡੇ ਵੇਲੇ 'ਤੇ ਬੜਾ ਸਾਰਾ ਮਿਊਜ਼ਿਕ ਬਣਿਆ ਆ। ਸ਼ਾਮ ਕਹਿੰਦੇ ਯਾਦ ਦੀ ਪ੍ਰਤੀਕ ਹੁੰਦੀ ਹੈ, ਸ਼ਾਮ ਨੂੰ ਵੈਰਾਗ ਦਾ ਪ੍ਰਤੀਕ ਵੀ ਕਿਹਾ ਜਾਂਦਾ, ਵੈਰਾਗ ਦੇ ਵਿੱਚੋਂ ਆਉਣਾ, ਜਿਹੜਾ ਦਿਨ ਆ, ਜਿਹੜੀਆਂ ਸੂਰਜ ਦੀਆਂ ਚੜ੍ਹਦੀ ਕਲਾ ਦੀਆਂ ਕਿਰਨਾਂ ਆ, ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀਆਂ। ਅਤੇ ਜਿਹੜੀ ਸ਼ਾਮ ਆ, ਇਹ ਢਹਿੰਦੀ ਕਲਾ ਤਾਂ ਨਹੀਂ ਕਹਿ ਸਕਦੇ, ਪਰ ਇਹ ਵੈਰਾਗ, ਠਹਿਰਾਵ, ਸਕੂਨ, ਸ਼ਾਂਤੀ, ਆਨੰਦ, ਅਤੇ ਸ਼ਾਮ ਨੂੰ ਕਹਿੰਦੇ ਆ ਨਾ ਕਿ ਰਹਿ ਰਾਸ ਦੇ ਵੇਲੇ ਹੋਰ ਬੰਦਾ ਆਨੰਦ 'ਚ ਹੋ ਜਾਂਦਾ। ਸੋ ਬਾਕੀ ਆਪਣੀ ਆਪਣੀ ਮੌਜ਼ ਆ। ਸੋ ਸ਼ਾਮਾਂ 'ਤੇ ਬਹੁਤ ਸੋਹਣਾ ਮਿਊਜ਼ਿਕ ਬਣਿਆ, ਅਤੇ ਕੀ ਤੁਸੀਂ ਕੋਈ ਹੈਗਾ ਐਸਾ ਤੁਹਾਡਾ ਮਨਪਸੰਦ ਗੀਤ ਜਿਹੜਾ ਤੁਸੀਂ ਸ਼ਾਮ 'ਤੇ ਮੈਨੂੰ ਦੱਸਣਾ ਚਾਹੋ, ਅਤੇ ਆਪਾਂ ਉਹ ਲਾਈਏ ਅਤੇ ਸੁਣੀਏ। ਸ਼ਾਮ 'ਤੇ ਕੋਈ ਖੂਬਸੂਰਤ ਜਿਹਾ ਸੌਂਗ ਆ ਅਤੇ ਮੈਨੂੰ ਦੱਸਿਓ, 905-673-3337, ਕਿਉਂਕਿ ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾ ਦਈਏ। ਪੰਜਾਬੀ ਲਹਿਰਾਂ 'ਚ ਜੁੜੇ ਹੋਏ ਹਾਂ, ਇੰਨਾ ਕੁ ਤਾਂ ਬਣਦਾ ਹੀ ਆ। ਸੋ 905-673-3337।